0: ਉਹ ਜਿਹੜਾ ਇੱਕ ਦੂਜੇ ਨਾਲ ਜੜਾਵ ਏਦਾਂ ਦਾ ਸੀਗਾ
1: ਜੀ
0: ਤੇ ਕਦੀ ਕੋਈ ਇੱਥੇ ਦੰਗਿਆਂ ਨਾਂ ਦੀ ਕੋਈ ਚੀਜ਼ ਨਹੀਂ ਹੋਈ ਵੀ
1: ਬਿਲਕੁਲ
0: ਹਾਂ ਜੀ। ਤੇ ਜੇ ਉਹ ਕਿਸੇ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹਨੂੰ ਦੋਨਾਂ ਭਾਈਚਾਰਿਆਂ ਨੇ ਹੀ ਬੁਰਾ ਬਣਾਇਆ।
1: ਜੀ
0: ਤੇ ਇਹ ਲੋਕ ਜਿਹੜੇ ਆਉਂਦੇ ਹੈਗੇ ਆ ਫਿਰ ਇਹ ਜਦੋਂ ਇਹ ਏਦਾਂ ਦੇ ਨਾਅਰੇ ਲਾਉਂਦੇ ਹੈਗੇ ਆ ਉਹ ਇਨਡਾਇਰੈਕਟਲੀ ਤਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ, ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੈਗੇ ਆ ਤੇ ਉਹ ਗੁਨਾਹ ਨੀਗਾ, ਉਹ ਕ੍ਰਾਈਮ ਨੀਗਾ,
1: ਜੀ
0: ਤੇ ਫਿਰ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਾ ਕ੍ਰਾਈਮ ਕਿੱਦਾਂ ਹੋ ਗਿਆ ਜੀ।
1: ਬਿਲਕੁਲ ਹੈ ਜੀ।
0: ਸੋ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਹੈਗੀ ਆ।
1: ਜੀ
0: ਬੀਜੇਪੀ ਦਾ ਜਿਹੜਾ ਹੈਗਾ ਵੋਟ ਬੈਂਕ ਇਹਨਾਂ ਚੀਜ਼ਾਂ ਨਾਲ ਵਧਣਾ ਨੀ ਗਾ, ਘਟਣਾ ਹੀ ਆ ਜੀ,
1: ਘਟਣਾ ਹੀ ਆ ਜੀ ਪੰਜਾਬ ਚ ਤਾਂ ਖਾਸ ਕਰਕੇ ਜੀ।
0: ਕਿਉਂਕਿ ਦੇਖੋ ਰਾਜ ਕਰਦੀ ਪਾਰਟੀ ਤੇ ਆਪੋਜੀਸ਼ਨ ਦੇ ਵਿੱਚ ਬਹੁਤ ਛੋਟਾ ਜਿਹਾ ਫਰਕ ਹੁੰਦਾ ਆ ਜੀ,
1: ਜੀ
0: ਖਾਸ ਕਰਕੇ ਜਿਹੜਾ ਆ ਉੱਪਰਲਾ ਇਲੈਕਸ਼ਨ ਹੁੰਦਾ ਉਹਦੇ ਵਿੱਚ ਜੀ।
1: ਜੀ
0: ਤੇ ਉਹਦੇ ਵਿੱਚ ਜਿਹੜਾ ਆ ਹੁਣ ਕਿਉਂਕਿ ਪਾਰਟੀਜ਼ ਬਹੁਤ ਜ਼ਿਆਦਾ ਹੈਗੀਆਂ ਆ, ਇਹ 33% ਨਾਲ ਸਰਕਾਰ ਬਣੀ ਆ ਜੀ, ਇਹ
1: ਜੀ
0: ਜਿਹੜੀ ਸਰਕਾਰ ਦਾਵਾ ਕਰਦੀ 38% ਦੇ ਮਤਲਬ 62% ਤਾਂ ਵੋਟਾਂ ਜਿਹੜੀਆਂ ਤੁਹਾਡੇ ਖਿਲਾਫ ਹੈ ਨਾ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਇਹ ਇਹਦੇ ਨਾਲ ਜਿਹੜਾ ਆ ਵੀ ਜੇ ਕੋਈ ਇੱਕ ਪਾਰਟੀ ਸੋਚੇ ਕਿ ਹਾਂ ਜੀ ਮਾਹੌਲ ਬਣੂਗਾ ਜਾਂ ਏਦਾਂ ਕਰਕੇ, ਉਹਨੇ ਪੰਜਾਬ ਦਾ ਹਿੰਦੂ ਵੀ ਏਦਾਂ ਦਾ ਹੈ ਨੀ ਗਾ ਕਿ ਇਹਨਾਂ ਚੀਜ਼ਾਂ ਨੂੰ ਪਸੰਦ ਕਰੇ ਜੀ, ਇਹੋ ਜਿਹੇ ਲੋਕ ਨੁਕਸਾਨ ਕਰਦੇ ਜੀ। ਤੇ ਉਹਨਾਂ ਨੇ ਹੁਣ ਜਿਹੜੀ ਹੈਗੀ ਆ ਹੁਣ ਹੈਗਾ ਕੀ ਆ ਜੀ ਕਿ ਸਾਡੇ ਇੱਥੇ ਜਿਹੜੀ ਰਾਜ ਕਰਦੀ ਪਾਰਟੀ ਆ ਉਹ ਵੀ ਕਹਿੰਦੇ ਤਾਂ ਕੁਛ ਹੈਗੇ ਸੀ ਕਿ ਅਸੀਂ ਬਦਲਾਅ ਵਾਲੇ ਹੈਗੇ ਆ ਜੀ,
1: ਜੀ
0: ਤੇ ਪਰ ਧਰਮ ਦੀ ਸਿਆਸਤ ਕਰਨੋਂ ਪਿੱਛੇ ਉਹ ਵੀ ਨੀ ਹਟੇ ਜੀ,
1: ਨਹੀਂ ਹਟੇ।
0: ਇੱਕ ਸ਼ਾਮ ਸ਼ਿਵ ਕੇ ਨਾਮ ਇਹਨਾਂ ਨੇ ਸ਼ੁਰੂ ਕੀਤੀ, ਤੀਰਥ ਯਾਤਰਾ ਲੈ ਕੇ ਤੁਰੇ ਇਹੀ ਤੁਰੇ ਹੈਗੇ ਆ ਜੀ।
1: ਜੀ
0: ਮੈਂ ਤਾਂ ਕਹਿੰਦਾ ਜੀ ਆਹ ਤੀਰਥ ਯਾਤਰਾ ਵਾਲੀ ਬੱਸ ਤੁਸੀਂ ਸਾਰੇ ਪਾਸੇ ਘੁਮਾਉਂਦੇ ਹੈਗੇ ਆ, ਉਹ ਬਜ਼ੁਰਗਾਂ ਨੂੰ ਇੱਕ ਗੱਲ ਸਾਇੰਸ ਸਿਟੀ ਕਪੂਰਥਲਾ ਹੀ ਦਿਖਾ ਦਿਆ ਕਰੋ, ਉੱਥੇ ਕੋਈ 3D ਮੂਵੀ ਦਿਖਾ ਦਿਓ ਜੀ ਐਸਟ੍ਰੋਲੋਜੀ ਤੇ ਉੱਤੇ, ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗੇ ਵੀ ਭਾਈ ਉਹ ਜਿਹੜੇ ਅਸੀਂ ਅੱਜ ਤੱਕ ਜਿਹੜੇ ਆ ਵਹਿਮਾਂ ਭਰਮਾਂ ਚ ਪਏ ਰਹੇ ਉਹ ਹੈ ਕੀ ਚੀਜ਼ ਆ ਜੀ,
1: ਦੁਨੀਆ ਤੋਂ ਬਾਹਰ ਵੀ ਕੁਝ ਬਸਦਾ ਆ। ਬਿਲਕੁਲ
0: ਹੁਣ ਹਾਂ ਬਿਲਕੁਲ ਜੀ, ਵੀ ਉਹਨਾਂ ਦੇ ਦਿਮਾਗ ਖੋਲਣ ਮਾੜੇ ਮੋਟੇ
1: ਜੀ,
0: ਤੁਸੀਂ ਪਤਾ ਨੀ ਕਿਹੜੇ ਰਿਚੁਅਲ ਫੋਲੋ ਕਰਦੇ ਆਰਾਮ ਨਾਲ। ਅੱਛਾ ਫਿਰ ਭਰੇ ਸਾਹਿਬ ਦੇਖੋ ਜਿੱਦਾਂ ਦੀਆਂ ਵੀਡੀਓ ਪਹਿਲਾਂ ਪਹਿਲਾਂ ਆਉਂਦੀਆਂ ਸੀਗੀਆਂ ਹੁਣ ਤਾਂ ਬੰਦ ਹੀ ਕਰ ਦਿੱਤੀਆਂ ਹੈਗੀਆਂ ਜੀ, ਜਾ ਕੇ ਉੱਥੇ ਹੋਟਲਾਂ ਚ ਰਹਿੰਦੇ ਆ ਜੀ,
1: ਬਿਲਕੁਲ ਹੈ ਜੀ,
0: ਤੇ ਪੂਰਾ ਜੋ ਇੰਜੋਏ ਕਰਦੇ ਆ ਜੀ ਅਗਲੇ
1: ਜੀ, ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਹਾਂਜੀ ਸਵੇਰ ਨੂੰ ਮੱਥੇ ਟੇਕਦੇ ਆ ਜੀ, ਰਾਤ ਨੂੰ ਜਿਹੜਾ ਹੈਗਾ ਆ ਵੀ ਉਹ
1: ਮੱਥੇ ਟਕਾਉਂਦੇ
0: ਆ, ਮਹਿਫਲ ਵੀ ਸਜਾਈਦੀਆਂ ਜੀ।
1: ਬਿਲਕੁਲ,
0: ਇਸ ਕਰਕੇ ਪਹਿਲਾਂ ਪਹਿਲਾਂ ਆਈਆਂ ਸਰ ਵੀਡੀਓ ਏਦਾਂ ਦੀ ਆਈਆਂ, ਤੇ ਫੇਰ ਉਹ ਤੋਂ ਬਾਅਦ ਚੈੱਕ ਲੱਗ ਗਿਆ ਵੀ ਭਾਈ ਏਦਾਂ ਬਾਹਰ ਨਾ ਦੱਸੋ, ਇਹਦੇ ਨਾਲ ਬਦਨਾਮੀ ਹੁੰਦੀ, ਤੁਹਾਨੂੰ ਅਸੀਂ ਖੁਸ਼ ਕਰਕੇ ਲਿਜਾਣਾ ਜੀ। ਔਰ ਇਹ ਚੀਜ਼ਾਂ ਦੇ ਨਾਲ ਇਹ ਔਰ ਇਹ ਚੀਜ਼ਾਂ ਜਿਹੜੀਆਂ ਸਰ ਤੇ ਜਿੰਨਾ ਜਿਹੜਾ ਹੈਗਾ ਆ 25 ਸਾਲ ਦੇ ਵਿਚ ਜਿਹੜਾ ਇਹ ਕਰਜ਼ਾ ਚੜਿਆ
1: ਜੀ,
0: ਓਨਾ ਜਿਹੜਾ ਇਹ ਜੇ 5 ਸਾਲਾਂ ਚ ਚਾੜ ਰਹੇ ਆ ਤੇ ਇਹਦਾ ਮਤਲਬ ਇਹ ਵੀ ਅਸੀਂ ਕੰਮ ਕਰ ਰਹੇ ਆ
1: ਜੀ,
0: ਹੈ ਜੀ
1: ਜੀ। ਉਹਨਾਂ ਤਾਂ ਕਾਲੇ ਦੌਰ ਦੇ ਵਿੱਚ ਜਿੱਦਾਂ ਕਹਿੰਦੇ ਆ ਬਾਦਲਾਂ ਨੇ ਚੜਾਇਆ ਜਾਂ ਸਾਰਾ ਕੁਝ ਕਹਿ ਲੋ ਕਰਾਇਆ ਜਾਂ ਉਹਦੇ ਵਿੱਚ ਚੜ ਗਿਆ, ਉਹਨਾਂ ਤਾਂ ਲੱਗਦਾ ਕਿ ਉਹ ਚ ਨੀ ਚੜਿਆ ਹੋਣਾ ਜਿੰਨਾ ਇਹਨਾਂ ਨੇ ਚਾੜ ਦਿੱਤਾ ਜੀ 5 ਸਾਲਾਂ ਚ।
0: ਭਾਰੇ ਸਾਹਿਬ 3 ਲੱਖ ਕਰੋੜ ਰੁਪਈਏ ਨੂੰ ਢੁਕਣਾ ਆ ਕਿਹੜਾ ਇਹਨਾਂ ਦੇ ਦੁਆਰਾ ਹੀ ਚੱਕਿਆ ਗਿਆ ਹੋਣਾ, ਕਿੰਨੇ ਅਟੈਚੀ ਧੋਏ ਢੋਏ ਆ, ਕਿੰਨਾ ਜਿਹੜਾ ਹੈਗਾ ਪੈਸਾ ਇਥੋਂ ਜਿਹੜੇ। ਅੱਛਾ ਇਹ ਤਾਂ ਉਹ ਆ ਜਿਹੜਾ ਕਰਜ਼ਾ ਚੱਕ ਲਿਆ ਹੈਗਾ ਆ, ਜਿਹੜੇ ਨੈਚੁਰਲ ਰਿਸੋਰਸਿਸ ਨੂੰ ਲੁੱਟ ਕੇ ਲਗਾਏ ਆ ਉਹ ਮਾਈਨਿੰਗ ਨੂੰ ਲੁੱਟਿਆ, ਉਹ ਤਾਂ ਕਿਸੇ ਗਿਣਤੀ ਚ ਹੀ ਨੀ ਜੀ। ਸੋ ਸਟੇਟ ਦੇ ਪੱਲੇ ਕੱਖ ਨੀ ਛੱਡ ਕੇ ਜਾਣਾ ਜੀ। ਭਾਰੇ ਸਾਹਿਬ ਤੁਹਾਨੂੰ ਹੋਰ ਇੱਕ ਇਨਫੋਰਮੇਸ਼ਨ ਦਈਏ ਜੀ, ਇੱਥੇ ਨਾ ਪਿੰਡਾਂ ਦੇ ਵਿੱਚ ਮੇਰੇ ਖਿਆਲ ਟਵਾਣਾ ਸਾਹਿਬ ਨੇ ਵੀ ਖਬਰ ਕੀਤੀ ਸੀ ਸਵੇਰੇ ਵੀ ਡਰੋਨ ਤੋਂ ਉੱਤੇ ਏਦਾਂ ਕਰਕੇ ਹੈਗਾ ਜੀ, ਵੀ ਡਰੋਨ ਨਾਲ ਜਿਹੜਾ ਆ ਹਾਂਜੀ ਵੀ ਉਹ ਡਰੋਨ ਘੁੰਮਦੇ ਤੇ ਜਿਹਦੇ ਤੇ ਕਿਸਾਨਾਂ ਚ ਸਹਿਮ ਹੋਇਆ ਵੀ ਭਾਈ ਇਹ ਡਰੋਨ ਸਾਡੇ ਖੇਤਾਂ ਚ ਕਿਉਂ ਘੁੰਮਦੇ ਫੜੇ ਵੀ। ਅੱਛਾ ਸਾਡੇ ਵੀ ਇਧਰ ਪਿੰਡਾਂ ਦੇ ਵਿਚ ਜੀ ਉਹ ਪ੍ਰਾਈਵੇਟ ਕੰਪਨੀਆਂ ਵੀ ਜਿਹੜੀਆਂ ਹੈਗੀਆਂ ਨਾ ਜੀ ਉਹ ਵੀ ਡਰੋਨ ਉਡਾ ਕੇ ਤੇ ਏਰੀਆ ਅਸੈਸ ਕਰ ਰਹੀਆਂ ਵੀ ਕਿੱਥੋਂ ਆਬਾਦੀ ਤੋਂ ਲੈ ਕੇ ਆਬਾਦੀ ਦੂਜੇ ਪਿੰਡ ਦੀ ਆਬਾਦੀ ਤੱਕ ਕਿੰਨਾ ਏਰੀਆ ਜਿਹੜਾ ਆ ਐਗਰੀਕਲਚਰ ਲੈਂਡ ਦਾ ਹੈਗਾ ਆ ਜੀ, ਵੀ ਕੱਲ ਨੂੰ ਜੇ ਕੋਈ ਪ੍ਰੋਜੈਕਟ ਹਾਂ ਜੀ ਵੀ ਜੇ ਕੋਈ ਨੇੜੇ ਨੇੜੇ ਪਿੰਡ ਹੈਗੇ ਆ ਤੇ ਫੇਰ ਏਰੀਆ ਘੱਟ ਆ ਜੀ, ਤੇ ਜੇ ਮਤਲਬ ਦੂਰ ਦੂਰ ਪਿੰਡ ਹੈਗੇ ਆ ਤੇ ਏਰੀਆ ਵੱਧ ਹੈਗਾ ਆ ਜੀ, ਵੀ ਜਿਹਦੇ ਵਿਚੋਂ ਜਿਹੜਾ ਆ ਵੀ ਆਬਾਦੀ ਨਾ ਆਉਂਦੀ ਹੋਵੇ ਵੀ ਨਾ ਕਮਰਸ਼ੀਅਲ ਦੀ ਪੇਮੈਂਟ ਕਰਨੀ ਪਵੇ ਜੀ, ਤੇ ਐਗਰੀਕਲਚਰ ਦਾ ਜੋ ਐਕੁਜੀਸ਼ਨ ਦਾ ਰੇਟ ਹੈਗਾ ਆ ਉੱਥੇ ਸਰਕਾਰੀ ਲਿਸਟਾਂ ਲੈ ਕੇ ਜਾਂਦੇ ਪਏ ਆ ਜੀ ਉੱਥੋਂ ਤਹਿਸੀਲ ਦੇ ਵਿੱਚੋਂ ਜੀ।
1: ਕੀ ਬਾਤ ਹੈ ਜੀ, ਡਾਟਾ ਇਕੱਠਾ ਹੋ
0: ਰਿਹਾ। ਸੋ ਇਸ ਕਰਕੇ ਪ੍ਰਾਈਵੇਟ ਕੰਪਨੀਆਂ ਆਪਣੇ ਲੈਵਲ ਤੇ ਕਰਾ ਰਹੀਆਂ ਹੈਗੀਆਂ ਹੈ ਜੀ, ਉਹਨਾਂ ਨੂੰ ਕਿਹੜਾ ਕੋਈ ਡੀਸੀ ਨੇ ਪੁੱਛਿਆ ਜਾਂ ਕਿਸੇ ਨੇ ਪਰਮਿਸ਼ਨ ਦਿੱਤੀ ਜਾਂ ਜਿੱਦਾਂ ਮਰਜ਼ੀ
1: ਜੀ।
0: ਪਤਾ ਨੀ ਕਿੰਨੀਆਂ ਕੁ ਦਿੱਲੀ ਦੀਆਂ ਕੰਪਨੀਆਂ ਇੱਥੇ ਘੁੰਮਦੀਆਂ ਪਈਆਂ ਜੀ, ਨੋਇਡਾ ਦੀਆਂ ਕੰਪਨੀਆਂ ਹੈਗੀਆਂ ਯੂਪੀ ਰਜਿਸਟਰਡ, ਉਹ ਇੱਥੇ ਆਈਆਂ ਹੈਗੀਆਂ ਜੀ। ਸੋ ਇਸ ਕਰਕੇ ਜਿਹੜਾ ਇਹ ਪੰਜਾਬ ਨੂੰ ਤਾਂ ਲੁੱਟਣਾ ਹੀ ਲੁੱਟਣਾ ਹੈਗਾ ਜੀ, ਤੇ ਦੇਖੋ ਅੱਗੇ ਇਲੈਕਸ਼ਨ ਦੇ ਵਿੱਚ ਕਿੱਦਾਂ ਹੁੰਦਾ ਆ ਤੇ ਵਾਗਡੋਰ ਕਿਹੜਾ ਬੰਦਾ ਸਾਂਭਦਾ ਆ ਜੀ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਪਣੇ FBI ਦੀ ਗੱਲ ਕਰ ਲਈ ਹੈ, ਗੋਲਡੀ ਬਰਾੜ ਜਿਹਦੇ ਉੱਤੇ ਪਹਿਲਾਂ $1,00,000 ਦਾ ਸੀਗਾ ਨਾਮ ਸੀਗਾ, ਹੁਣ ਵਧਾ ਕੇ $1,00,000 ਕਰ ਦਿੱਤਾ, ਉਹਦੇ ਕੀ ਹਾਲਾਤ ਨੇ ਜੀ?
0: ਬਿਲਕੁਲ ਜੀ, ਪਹਿਲਾਂ 1 million ਦਾ ਜਿਹੜਾ ਹੈਗਾ ਆ ਇਨਾਮ, ਜਦੋਂ ਕਹਿੰਦੇ ਪੈਦਾ ਹੋਏ ਸੀ, ਇੱਕ ਪੁਲਿਸ ਵਾਲੇ ਦੇ ਘਰ ਪੈਦਾ ਹੋਏ ਸੀ
1: ਜੀ,
0: ਹਾਂਜੀ, ਚੰਗੀ ਸਕੂਲਿੰਗ ਹੋਈ ਜੀ,
1: ਜੀ
0: ਪੜਾਈ ਵੀ ਵਧੀਆ ਕੀਤੀ ਜੀ,
1: ਜੀ,
0: ਪਰ ਦੇਖੋ ਜਿਸ ਦੁਨੀਆ ਦੇ ਵਿਚ ਚੱਲ ਗਏ ਵੀ ਜੇ ਕ੍ਰਾਈਮ ਦੀ ਦੁਨੀਆ ਚ, ਉਥੇ ਜਾ ਕੇ ਮਾਪਿਆਂ ਨੇ ਕਦੀ ਸੋਚਿਆ ਹੋਊਗਾ ਕਿ ਸਾਡੇ ਮੁੰਡੇ ਤੇ ਅਮੇਰਿਕਾ ਦੀ ਸਰਕਾਰ ਚ 1 million ਦਾ ਇਨਾਮ ਰੱਖੂਗੀ ਜੀ,
1: ਜੀ ਬਿਲਕੁਲ,
0: ਉਹਦੀ ਇਨਫੋਰਮੇਸ਼ਨ ਦੇਣ ਵਾਲੇ ਨੂੰ ਜੀ,
1: ਜੀ
0: ਲੋ ਇਨਫੋਰਮੇਸ਼ਨ ਤਾਂ ਸਾਡੇ ਕੋਲੋਂ ਲੈ ਲਓ ਜੀ, ਭੇਜੋ ਨੇ 1 million ਦੀ, ਤੂੰ ਭਾਈ ਸਾਡੇ ਇੰਡੀਆ ਚ ਹੈ ਨੀ ਗਾ, ਇਹ ਤੋਂ ਸੋਲਿਡ ਲੈਣੀ ਆ ਤੇ ਮਾਨ ਸਾਹਿਬ ਕੋਲ ਲੈ ਲਓ ਜੀ, ਉਹਨਾਂ ਨੇ ਗੁਜਰਾਤ ਦੀਆਂ ਚੋਣਾਂ ਚ ਕਿਹਾ ਸੀ ਬੀਇੰਗ ਹੈਡ ਆਫ ਦਾ ਸਟੇਟ, ਮੈਂ ਦੱਸਦਾ ਵੀ ਉਹਨੂੰ ਫੜ ਲਿਆ ਅਮੈਰਿਕਾ ਚ, ਹੈ ਜੀ, ਉਹ ਹੁਣ ਸਾਡਾ ਹੈਡ ਆਫ ਦਾ ਸਟੇਟ ਏਦਾਂ ਦੀ ਇਨਫੋਰਮੇਸ਼ਨ ਦਿੰਦਾ ਪਿਆ, ਤੇ ਬਾਕੀਆਂ ਦੇ
1: ਜੀ
0: ਸਰ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਆ ਇਹਨਾਂ ਨੇ ਸ਼ੁਰੂ ਕੀਤਾ, ਉਹਦੇ ਨਾਲ ਸਾਰੇ ਦੇਸ਼ਾਂ ਜਿਹੜੇ ਹੈਗੇ ਆ ਉਹਦੇ ਵਿੱਚ ਅਨਰੈਸਟ ਹੋਈ, ਏਦਾਂ ਦੀਆਂ ਜਿਹੜੀਆਂ ਫਰੌਤੀਆਂ ਦੀਆਂ ਕਾਲਾਂ, ਇਹ ਸਾਰੇ ਬਿਜ਼ਨਸ ਜਿਹੜੇ ਹੈਗੇ ਨਾ ਜੀ, ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਆ ਉਹਨਾਂ ਨੇ ਨੁਕਸਾਨ ਕੀਤਾ ਸਾਰਿਆਂ ਦੇਸ਼ਾਂ ਦਾ ਜੀ। ਹੁਣ ਜਿਹੜਾ ਆ ਤੁਸੀਂ ਇਹ ਦੇਖੋ, ਇੱਕ ਦਿਨ ਏਦਾਂ ਦਾ ਆਇਆ ਕਿ 5 ਦੇਸ਼ਾਂ ਦੀਆਂ ਜਿਹੜੀਆਂ ਏਜੰਸੀਜ਼ ਉਹਨਾਂ ਨੇ ਜਿਹਨੂੰ ਹੈਡ FBI ਕਰ ਰਹੀ ਸੀ, ਉੱਥੇ ਦੀਆਂ CIN ਉਹਨਾਂ ਨੇ ਸਾਰੀਆਂ ਏਜੰਸੀ ਨੇ ਇੰਡੀਆ ਨੂੰ ਵਾਰਨ ਕੀਤਾ ਕਿ ਤੁਹਾਡੀਆਂ ਜੇਲਾਂ ਚ ਬੈਠੇ ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਇਨਵੋਲਵ ਆ, ਤੇ ਦੂਜੇ ਦੇਸ਼ਾਂ ਦੇ ਵਿੱਚ ਇੰਟਰਫੇਅਰ ਕਰਕੇ ਤੇ ਉੱਥੇ ਦੇ ਬੰਦਿਆਂ ਨੂੰ ਟਾਰਗੇਟ ਕਰ ਰਹੇ ਆ ਜੀ, ਤੇ ਤੁਸੀਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਚੈੱਕ ਲਗਾ ਲਓ, ਅਦਰਵਾਈਜ਼ ਤੁਹਾਨੂੰ ਕੰਸੀਕੁਐਂਸਿਸ ਭੁਗਤਣੇ ਪੈਣਗੇ।
1: ਬਿਲਕੁਲ,
0: ਬੜੀ ਸ਼ਰਮ ਦੀ ਗੱਲ ਆ ਜੀ,
1: ਜੀ
0: ਸਾਡੇ ਦੇਸ਼ ਨੂੰ ਦੂਜੇ ਦੇਸ਼ ਦੀ ਇੱਕ ਏਜੰਸੀ ਜਿਹੜੀ ਆ ਉਹ ਵਾਰਨ ਕਰ ਰਹੀ ਆ ਤੇ ਨਾਲ ਥ੍ਰੈਟ ਕਰ ਰਹੀ ਆ ਕਿ ਤੁਹਾਨੂੰ ਕੰਸੀਕੁਐਂਸਿਸ ਬੀਅਰ ਕਰਨੇ ਪੈਣਗੇ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
0: ਸੋ ਇਸ ਕਰਕੇ ਜੀ ਇਨਾਮ 1 million ਦਾ ਹੋ ਗਿਆ ਜੀ, ਤੇ ਗੁਣਾ ਗਾਣਾ ਕਰਕੇ ਤੇ 9.5 crore ਬਣਿਆ ਜੀ ਕਹਿੰਦੇ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ।
0: ਸੋ ਇਸ ਕਰਕੇ 9.5 crore ਦਾ ਇਨਾਮ ਹੈ ਜੀ।
1: ਜੀ
0: ਦੇਖੋ ਵੈਸੇ ਵੀ ਜਿਹੜਾ ਹੈਗਾ ਆ ਕ੍ਰਾਈਮ ਦੀ ਲਾਈਫ ਜਿਹੜੀ ਆ ਉਹ ਛੋਟੀ ਹੁੰਦੀ ਹੈਗੀ ਆ, ਇਸ ਕਰਕੇ ਦੇਖੋ ਕੀ ਬਣਦਾ ਜੀ।
1: ਜੀ ਤੇ ਸੈਣੀ ਸਾਹਿਬ ਪਿਛਲੇ ਸਮੇਂ ਤੋਂ ਰਾਹੁਲ ਗਾਂਧੀ ਜਾਂ ਕੇਜਰੀਵਾਲ ਲੰਮੇ ਸਮੇਂ ਤੋਂ ਇਹ ਮੁੱਦਾ ਉਠਾਉਂਦੇ ਆ ਰਹੇ ਨੇ ਨਰਿੰਦਰ ਮੋਦੀ ਹੁਣਾਂ ਦੀ ਡਿਗਰੀ ਦੇ ਬਾਰੇ, ਪਰ ਕੇਜਰੀਵਾਲ ਹੁਣਾਂ ਨੇ ਵੀ ਜਿਹੜਾ ਗੁਜਰਾਤ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਉਹ ਅਪੀਲ ਖਾਰਜ ਕਰਤੀ ਹੈ, ਜਿਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਜਨਤਕ ਕਰਨ ਦੇ ਜਿਹੜੇ ਨਿਰਦੇਸ਼ ਨੂੰ ਰੱਦ ਕਰਨ ਵਾਲੇ ਹੁਕਮ ਨੂੰ ਚੁਣੌਤੀ ਦਿੱਤੀ ਸੀ, ਤੇ ਬਕਾਇਦਾ ₹25,000 ਦਾ ਜੁਰਮਾਨਾ ਕਹਿੰਦੇ ਬਰਕਰਾਰ ਰੱਖਿਆ, ਭੁਗਤਣਾ ਹੀ ਪਵੇਗਾ ਜੀ ਉਹ ਤਾਂ।
0: ਪਰ ਇਹ ਸਭ ਗੱਲ ਇੱਦਾਂ ਹੈਗੀ ਆ
1: ਜੀ,
0: ਨਰਿੰਦਰ ਮੋਦੀ ਨੇ BA ਪਾਸ ਕੀਤੀ ਜਾਂ ਨਹੀਂ ਕੀਤੀ ਉਹਦੇ ਨਾਲ ਜਿਹੜਾ ਹੈਗਾ ਆ ਕੀ ਉਸ ਪੋਸਟ ਦੀ ਕੋਈ ਕੁਆਲੀਫਿਕੇਸ਼ਨ ਹੈਗੀ ਆ ਜੀ ਵੀ ਰੱਖੀ ਵੀ ਹਾਂ ਜੀ ਵੀ ਇੰਨਾ ਪਾਸ ਹੋਣਾ ਚਾਹੀਦਾ ਜੀ,
1: ਜੀ
0: ਤੁਸੀਂ ਰੱਖਿਆ ਹਾਂ ਜੀ ਵੀ ਪ੍ਰਧਾਨ ਮੰਤਰੀ ਗ੍ਰੈਜੂਏਟ ਹੋਣਾ ਚਾਹੀਦਾ ਹੈਗਾ ਤੇ ਉਹਨੇ ਜਦੋਂ ਅਪਲਾਈ ਕੀਤਾ ਤੇ ਨਾਲ ਡਿਗਰੀ ਲਾਈ
1: ਜੀ, ਜਾਂ ਇਹ ਹੋਣਾ ਚਾਹੀਦਾ ਸੈਣੀ ਸਾਹਿਬ ਕਿ ਸਿਆਸਤ ਦੀ ਪੜ੍ਹਾਈ ਦਾ ਇੱਕ ਕੋਰਸ ਹੋਣਾ ਚਾਹੀਦਾ ਜਿਹੜੇ ਨਵੇਂ ਆ ਰਹੇ ਨੇ, ਜਾਂ ਤਾਂ ਇੱਦਾਂ ਕਰ ਦੇਣ ਫਿਰ ਸਾਰਿਆਂ ਨੂੰ ਉਹਦੇ ਵਿੱਚ ਦੀ ਲੰਘ ਕੇ ਜਾਣਾ ਪਵੇਗਾ ਉਸ ਪ੍ਰਣਾਲੀ ਦੇ ਵਿੱਚ ਦੀ।
0: ਬਿਲਕੁਲ ਠੀਕ ਗੱਲ ਹੈਗੀ ਆ, ਪਰ ਇਹ ਤਾਂ ਚੀਜ਼ਾਂ ਇਹ ਤਾਂ ਸਿਰਫ ਇੱਕ ਜਿਹੜਾ ਆ ਡਿਫੇਮ ਕਰਨ ਦਾ ਇੱਕ ਜ਼ਰੀਆ ਆ ਜੀ,
1: ਮੁੱਦਾ ਖੜਾ
0: ਉਹ ਪੜਿਆ ਆ ਜਾਂ ਨਹੀਂ ਪੜਿਆ ਆ, ਹੀ ਇਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ
1: ਬਣਿਆ ਹੋਇਆ
0: ਫਾਰ ਦਾ ਲਾਸਟ 13 years, ਹਾਂਜੀ ਉਹਦੀ ਕੁਆਲੀਫਿਕੇਸ਼ਨ ਇਹੀ ਆ ਕਿ ਉਹ ਪ੍ਰਧਾਨ ਮੰਤਰੀ ਆ ਜੀ,
1: ਜੀ
0: ਔਰ ਉਹ ਉੱਥੇ ਤੱਕ ਕਿੱਦਾਂ ਪਹੁੰਚਿਆ ਹੈਗਾ ਆ ਉਹ ਉਹਦਾ ਜ਼ਰੀਆ ਹੈਗਾ ਜੀ, ਉਹਦੀ ਮੈਨੇਜਮੈਂਟ ਆ ਜੀ, ਉਹ ਉਹਦਾ ਸਕਿੱਲ ਆ ਜੀ,
1: ਜੀ ਨਹੀਂ ਆਪ ਤੇ ਆਪ ਵੀ ਤਾਂ ਸਾਡੀ ਸਾਹਿਬ ਮੁੱਦਾ ਚੱਕਦਾ ਹੀ ਆ, ਕਹਿੰਦਾ ਹੀ ਆ ਕਿ ਮੈਂ ਵੀ ਸੀਗਾ ਜਿਹੜਾ ਇਨਕਮ ਟੈਕਸ ਵਿਭਾਗ ਦੇ ਵਿੱਚ ਵੱਡੇ ਅਹੁਦੇ ਦੇ ਉੱਤੇ ਸੀਗਾ, ਜਾਂ ਉਹ ਪਾਠਕੁਣੀ ਜਾਂ ਹੋਰ ਸਾਰੇ ਕਹਿੰਦੇ ਨੇ ਜੀ ਮੈਂ IAS ਬਣਨ ਲੱਗਿਆ ਸੀ, PCS ਸੀਗਾ ਜੀ, ਜੇ ਸੀ ਜੀ, ਉਹ ਸੀਗਾ ਜੀ, ਸਾਰਾ ਕੁਝ ਛੱਡ ਦਿੱਤਾ। ਮਾਨ ਸਾਹਿਬ ਕਹਿੰਦੇ ਨੇ ਮੈਂ ਤਾਂ ਆਪਣਾ ਸਾਰਾ ਬੜਾ ਮਸ਼ਹੂਰ ਸੀਗਾ, ਮੈਂ ਆਪਣਾ ਜਿਹੜਾ ਸੀਗਾ ਸਾਰਾ ਇੰਟਰਟੇਨਮੈਂਟ ਦਾ ਕੰਮ ਹੀ ਛੱਡ ਕੇ ਤਾਂ ਆਪਣੇ ਪਰਿਵਾਰ ਬਾਰ ਦਿੱਤਾ ਜੀ ਪੰਜਾਬ ਦੇ ਉੱਤੋਂ, ਸਾਰਾ ਕੁਝ ਇਹ ਵੀ ਤਾਂ ਦਾਅਵੇ ਕਰਦਾ ਹੀ ਆ।
0: ਮਹਾਰਾਜ ਸਾਹਿਬ ਹੋਰ ਸੁਣ ਲੋ, ਜਦੋਂ ਇਹਨਾਂ ਦੀ ਪਹਿਲੀ ਸਰਕਾਰ ਬਣੀ ਇਹਨਾਂ ਨੇ ਕਾਨੂੰਨ ਮੰਤਰੀ ਬਣਾ ਤਾ ਸੋਮਨਾਥ ਭਾਰਤੀ, ਜਿਹੜਾ ਕਿ ਪੇਸ਼ੇ ਤੋਂ ਵਕੀਲ ਸੀਗਾ ਜੀ। ਉਹ ਮੁੜ ਕੇ ਜਿਹੜਾ ਹੈਗਾ ਜੀ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਦੇ ਵੱਲ, ਹਾਈ ਕੋਰਟ ਦੇ ਜੱਜਾਂ ਦੇ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਲੈਣ ਲੱਗਾ ਜੀ। ਉਹ ਕਿਸੇ ਨੂੰ ਪਤਾ ਲੱਗ ਗਿਆ ਵੀ ਭਾਈ ਉਹਨਾਂ ਨੇ ਕਿਹਾ ਵੀ ਇਹਨੇ ਲਾ ਕਿੱਥੋਂ ਕੀਤਾ ਆ, ਇਹਨੂੰ ਤਾਂ ਲਾ ਦੀ ABC ਨੀ ਪਤਾ। ਹਾਂਜੀ, ਉਹ ਜਦੋਂ ਉਹਨਾਂ ਨੇ ਜਿਹੜਾ ਹੈਗਾ ਜੀ ਫੈਕਟ ਚੈੱਕ ਕਰਾਇਆ ਤੇ ਪਤਾ ਲੱਗਾ ਉਹਦੀ ਡਿਗਰੀ ਜਾਲੀ
1: ਜੀ।
0: ਹਾਂਜੀ, ਉਹਦੀ ਜਨਾਨੀ ਨੇ ਉਹਦਾ ਪਹਿਲਾਂ ਹੀ ਕੇਸ ਚੱਲਦਾ ਸੀ, ਕੁੱਟਮਾਰ ਕੀਤੀ ਸੀ, ਤੇ ਉਹ ਜਿਹੜਾ ਆ ਉਹ ਮੰਤਰੀ ਹੁੰਦਿਆਂ ਆ ਉਹਨੇ ਕੁੱਟਮਾਰ ਕੀਤੀ, ਤੇ ਉਹਦਾ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੇਸ ਚੱਲਦਾ ਪਿਆ ਸੀ
1: ਜੀ।
0: ਉਹ ਆਪਣਾ ਇਨਫਲੂਐਂਸ ਵਰਤਦਾ ਸੀ ਤੇ ਬਾਅਦ ਚ ਪਤਾ ਲੱਗਾ, ਫਿਰ ਇਹਨਾਂ ਨੇ ਜਿਹੜਾ ਆ ਪਾਰਟੀ ਉਹਦੇ ਤੋਂ ਜਿਹੜਾ ਆ ਫਾਰਗ ਕੀਤਾ ਜੀ। ਉਹਦੇ ਨਾਲ ਇਹਨਾਂ ਦੀ ਬਦਨਾਮੀ ਹੋਈ। ਉਹ ਤੋਂ ਬਾਅਦ ਕੀ ਸੋਮਨਾਥ ਭਾਰਤੀ ਤੇ ਤੁਸੀਂ ਕੀ ਐਕਸ਼ਨ ਲਿਆ ਬਈ
1: ਜੀ?
0: ਉਹ ਤਾਂ ਪ੍ਰੋਫੈਸ਼ਨਲ ਵਕੀਲ ਸੀਗਾ ਜਿਹੜਾ ਜਾਲੀ ਡਿਗਰੀ ਲਈ ਫਿਰਦਾ ਸੀਗਾ ਜੀ।
1: ਬਿਲਕੁਲ,
0: ਜਾਂ ਤਾਂ ਤੁਹਾਡੇ ਪੇਸ਼ੇ ਦੀ ਜਿਹੜੀ ਹੈਗੀ ਰਿਕੁਆਇਰਮੈਂਟ ਹੋਵੇ ਤੇ ਫਿਰ ਤੁਸੀਂ ਜਿਹੜਾ ਆ ਵੀ ਉੱਥੇ ਕਹਿ ਸਕਦੇ ਹੈਗੇ ਆ ਜੀ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਵਾਸਤੇ ਗ੍ਰੈਜੂਏਟ ਹੋਣਾ ਜਰੂਰੀ ਸੀਗਾ ਜਾਂ ਪੋਸਟ ਗ੍ਰੈਜੂਏਟ ਹੋਣਾ ਜਰੂਰੀ ਸੀ, ਤੇ ਇਹਨਾਂ ਨੇ ਕੋਈ ਫੇਕ ਡਿਗਰੀ ਲਾਈ ਹੈਗੀ ਆ, ਇਹਨਾਂ ਨੇ ਕੋਈ ਡਿਗਰੀ ਨੀ। ਇਹ ਤਾਂ ਐਵੇਂ ਇਸ਼ੂ ਬਣਾ ਕੇ ਤੇ ਲੋਕਾਂ ਨੂੰ ਜਿਹੜਾ ਆ ਗੁਮਰਾਹ ਕਰਨ ਵਾਲੀਆਂ ਗੱਲਾਂ ਆ ਜੀ, ਤੇ
1: ਫਾਲਤੂ ਦੇ ਝਪੇਲਿਆਂ
0: ਬਾਕੀ ਨਹੀਂ ਜੀ। ਫਾਲਤੂ ਲੋਕਾਂ ਧਿਆਨ ਜਿਹੜਾ ਹੈਗਾ ਮੁੱਦਿਆਂ ਤੋਂ ਹਟਾ ਕੇ ਦੇਣਾ, ਚੀਜ਼ਾਂ ਵੱਲ ਨੂੰ ਪਾਉਣਾ ਹੈਗਾ ਜੀ
1: ਜੀ।
0: ਬਾਕੀ ਲੋਕੀ ਕਹਿੰਦੇ ਹੈਗੇ ਆ ਜੀ ਹੈ ਬੀਜੇਪੀ ਦੀ ਬੀ ਟੀਮ ਆ ਜੀ
1: ਜੀ, ਬਿਲਕੁਲ ਹੈ ਜੀ।
0: ਦੂਜੀ ਗੱਲ ਇਹ ਜੀ RSS 50 ਸਾਲ ਅੱਗੇ ਸੋਚਦੀ ਆ
1: ਜੀ, ਬਿਲਕੁਲ ਹੈ ਜੀ, ਬਿਲਕੁਲ।
0: ਉਹਨਾਂ ਨੂੰ ਇਹ ਹੈਗਾ ਜਿੱਦਣ ਇਹਨਾਂ ਦਾ ਕਰਿਸ਼ਮਾ ਖਤਮ ਹੋ ਗਿਆ ਤੇ ਫਿਰ ਸਾਡੇ ਕੋਲ ਜਿਹੜਾ ਆ ਇੱਕ ਸਬਸਟੀਟਿਊਟ ਹੈਗਾ ਆ ਜੀ, ਕਾਂਗਰਸ ਦਾ ਵਿਕਲਪ ਜਿਹੜਾ ਆ ਉਹਨਾਂ ਨੇ ਰੱਖਿਆ ਆ ਜੀ ਕੋਲ।
1: ਬਿਲਕੁਲ ਹੈ ਜੀ,
0: ਯਾਨੀ ਕਿ ਮੇਨ ਟਾਇਰ ਜੇ ਘਸ ਗਏ ਤੇ ਸਟਿਪੜੀ ਚਾੜ ਲਾਂਗੇ
1: ਜੀ।
0: ਇਸੇ ਕਰਕੇ ਦੇਖਦੇ ਹੈਗੇ ਵਾਰ ਵਾਰ ਜਾ ਕੇ ਇਹ ਆਪ ਘਸਾ ਕੇ ਆਉਂਦੇ ਹੈਗੇ ਵੀ ਤੁਹਾਡਾ ਮੇਨ ਟਾਇਰ ਘਸ ਗਿਆ ਸਾਨੂੰ ਚਾੜੋ।
1: ਬਿਲਕੁਲ
0: ਜੀ,
1: ਬਿਲਕੁਲ।
0: ਇਸ ਕਰਕੇ ਦੇਖੋ, ਬਿਲਕੁਲ ਜੀ, ਉਹਨਾਂ ਦੇ ਉਹ ਰਾਮ ਰਾਮ ਜਪਦੇ ਹੈਗੇ, ਇਹਨਾਂ ਨੇ ਹਨੂੰਮਾਨ ਪੇਟੈਂਟ ਕਰਾ ਲਿਆ ਆਪਣਾ
1: ਜੀ,
0: ਤੇ ਰਾਮ ਚੰਦਰ ਜੀ ਤੋਂ ਬਾਅਦ ਹਨੂੰਮਾਨ ਜੀ ਦਾ ਹੀ ਆਉਣਾ, ਵੀ ਠੀਕ ਗੱਲ ਹੈਗੀ ਹੈ ਜੀ। ਇਹਨਾਂ ਨੂੰ ਹੁਣ ਇਹਨਾਂ ਨੂੰ ਵਰਤੋ,
1: ਦੂਸਰੇ ਰਾਮ ਦੇ ਭਗਤ ਨੇ ਉਹ ਹਨੂੰਮਾਨ ਦੇ ਭਗਤ ਨੇ ਜੀ।
0: ਜਾ ਕੇ ਸਾਰੇ IAS ਅਫਸਰ ਹੋਵੇ, IRS ਅਫਸਰ ਹੋਵੇ, ਜਾ ਕੇ ਗੁਜਰਾਤ ਦੇ ਇਲੈਕਸ਼ਨਾਂ ਦੇ ਵਿੱਚ ਕਵੇ ਤੇ ਭਾਈ ਭਾਰਤ ਦੇ ਨੋਟਾਂ ਦੇ ਵਿੱਚ ਬਰਕਤ ਹੈ ਨਹੀਂ ਕਿ ਇੱਥੇ ਲਕਸ਼ਮੀ ਦੀ ਫੋਟੋ ਲੱਗਣੀ ਚਾਹੀਦੀ ਆ।
1: ਨਾਲੇ ਸੈਣੀ ਸਾਹਿਬ ਇੰਨਾ ਹੀ ਇਮਾਨਦਾਰ ਸੀ ਆਪਣੇ ਉਸ ਸਮੇਂ ਦੇ ਵਿੱਚ ਆਫਿਸਰ ਦੇ ਅਹੁਦੇ ਦੇ ਉੱਤੇ, ਕੋਈ ਹੈਗਾ ਕੋਈ ਕੇਸ ਇਹਨਾਂ ਦਾ ਕਦੇ ਅਖਬਾਰ ਦੇ ਵਿੱਚ ਸੁਰਖੀ ਲੱਗੀ ਹੋਵੇ ਕਿ ਇਹਨਾਂ ਨੇ ਇੰਨੇ ਕੇਸ ਫੜੇ ਆ ਜੀ, ਆਹ ਕੀਤਾ ਜੀ, ਉਹ ਕੀਤਾ?
0: ਜਾਂਦੇ ਹੀ ਨਹੀਂ ਸੀ ਤੀਵੀਂ ਆਦਮੀ ਦਫ਼ਤਰ, ਜਾਂਦੇ ਹੀ ਨਹੀਂ ਸੀਗੇ ਜੀ, ਇਹ ਤਾਂ ਜਾਂਦੇ ਹੀ ਨਹੀਂ ਸੀ ਦਫ਼ਤਰ
1: ਜੀ।
0: ਉਹ ਕਈ ਬੰਦੇ ਹੁੰਦੇ ਹੈਗੇ ਆ ਜੀ ਤਾਂ ਕਿ ਇਹ ਹੋਰ ਕੰਮ ਹੀ ਕਰਦੇ ਰਹੇ ਜੀ, ਲਾਈਮ ਲਾਈਟ ਚ ਆਏ ਸੀ। ਬਾਕੀ ਸਰਕਾਰੀ ਨੌਕਰੀ ਦੇ ਵਿੱਚ ਜਿਹੜਾ ਕੰਮ ਕਰਕੇ ਤਨਖਾਹ ਲਏ ਉਹਨੂੰ ਤਾਂ ਚੰਗਾ ਹੀ ਨੀ ਸਮਝਦੇ।
1: ਬਿਲਕੁਲ ਜੀ,
0: ਨਿਸ਼ਾਨਾ ਇਹਨਾਂ ਦਾ ਇਹੀ ਸੀਗਾ ਵੀ ਪੋਲੀਟਿਕਸ ਚ ਜਾਵਾਂਗੇ ਆਰਾਮ ਨਾਲ ਬਿਨਾਂ ਕੰਮ ਕੀਤੇ, ਜਿਹੜਾ ਆ ਉਹਨਾਂ ਨੇ ਉੱਥੇ ਵੀ ਬਿਨਾਂ ਕੰਮ ਕੀਤੇ ਤਨਖਾਹ ਲਈ ਹੈ ਤੇ ਇੱਥੇ ਬਿਨਾਂ ਕੰਮ ਕੀਤੇ ਬਿਨਾਂ ਅਹੁਦਾ
1: ਗਮਾਂਡਾ ਦੇ ਉੱਤੇ ਪਿਆ ਆਪਣਾ ਛਾਪੇਮਾਰੀ ਹੋਈ ਆ ਜਾਂ ਚੋਣਾਂ ਤੋਂ ਪਹਿਲਾਂ ਜੋ ਕੁਝ ਵੀ ਹੋਇਆ ਜਾਂ ਸਾਰੇ ਹਾਲਾਤ ਜੋ ਨਜ਼ਰ ਆ ਰਹੇ ਨੇ, ਮੈਂ ਕੱਲ ਪਰਸੋਂ ਇਹ ਚੀਜ਼ ਸੋਚਦਾ ਸੀਗਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਦੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿਚ ਸੀ ਤੇ ਇਹਨਾਂ ਦੇ ਬਹੁਤ ਵੱਡੇ ਆਫਿਸ ਨੂੰ ਇੱਕ ਨਾ ਜਿੱਥੇ ਰਿਕਾਰਡ ਹੁੰਦਾ ਬਕਾਇਦਾ, ਉਹ ਅੱਗ ਦੀ ਲਪੇਟ ਦੇ ਵਿਚ ਆ ਗਿਆ ਤੇ ਸਾਰਾ ਕੁਝ ਉਹ ਕਹਿ ਸਕਦੇ ਆ ਕਿ ਸਵਾਹੀ ਕਰ ਛੱਡਿਆ, ਤੇ ਕਿਤੇ ਨਾ ਕਿਤੇ ਸ਼ੱਕ ਹੈਗਾ ਕੇਂਦਰ ਨੂੰ ਵੀ ਜਾਂ ਹੋਰ ਸਾਰੇ ਹਿਸਾਬ ਕਿਤਾਬ ਨਾਲ ਦੇਖਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਸਾਰਾ ਰਿਕਾਰਡ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨੂੰ ਪਹਿਲਾਂ ਹੀ ਸਾਂਭ ਲਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵੀ ਪੰਜਾਬ ਦੇ ਨਾਲ ਵਾਪਰਿਆ ਜਾਂ ਧਾਂਦਲੀਆਂ ਜਾਂ ਹੋਰ ਸਾਰਾ ਸਿਲਸਿਲਾ ਚੱਲਿਆ ਉਹ ਕਿਤੇ ਨਾ ਕਿਤੇ ਖੁਲਾਸੇ ਬਾਅਦ ਦੇ ਵਿੱਚ ਵੀ ਹੋ ਸਕਣ।
0: ਆਈਡੀਆ ਦੇ ਰਹੇ ਉਹਨਾਂ ਨੂੰ?
1: ਨਹੀਂ, ਇਹ ਤਾਂ ਪਹਿਲਾਂ ਹੀ ਕਰ ਚੁੱਕੇ ਆ ਨਾ, ਮੈਂ ਇਸ ਕਰਕੇ ਮੈਨੂੰ ਉਹ ਯਾਦ ਆਇਆ।
0: ਇੱਥੇ ਵੀ ਤਾਂ ਤੁਸੀਂ ਆਈਡੀਆ ਦੇ ਰਹੇ ਹੈਗੇ ਵੀ ਜਾਂਦੇ ਜਾਂਦੇ ਅੱਗ ਲਾ ਜਾਓ ਆਰਾਮ ਨਾਲ ਚੁੱਪ ਕਰਕੇ।
1: ਜੀ ਨਹੀਂ,
0: ਪਰ
1: ਪਰ
0: ਇਹ ਸਭ
1: ਦੇਖੋ
0: ਇੱਦਾਂ
1: ਹੁਣ
0: ਆ।
1: ਕਿੱਡੇ ਉਹ ਤਾਂ ਪਹਿਲਾਂ ਹੁਸ਼ਿਆਰ ਨੇ ਇਹਨਾਂ ਚੀਜ਼ਾਂ ਤੋਂ, ਹੁਣ ਅਗਲੇ ਈਡੀਐਮ ਹੀ ਤਾਂ ਨਹੀਂ ਤੁਰੀ ਫਿਰਦੇ ਜੀ।
0: ਇੱਕ ਵੱਡੇ ਚੈਨਲ ਦੇ ਐਂਕਰ ਵੀ ਜਿਹੜੇ ਆ ਉਹ ਕਿਤੇ ਕਾਲੇ ਦੌਰ ਦੇ ਵਿੱਚ ਬਾਹਰ ਗਏ ਜੀ, ਕਿਤੇ ਇੱਥੇ ਉਹਨਾਂ ਨੂੰ ਕਰ ਦਿੱਤਾ ਸੀ ਪਰਚਾ ਪੁਰਚਾ ਜਿਹਾ।
1: ਜੀ
0: ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜੀ 18-20 ਸਾਲ ਬਾਅਦ ਜਿਹੜਾ ਆ ਤੇ ਉਹਨਾਂ ਨੂੰ ਵਾਪਸ ਆਉਣ ਦਾ ਮੌਕਾ ਮਿਲਿਆ, ਕਿਉਂਕਿ ਉਹਨਾਂ ਨੇ ਕਿਹਾ ਚੱਲ ਮੈਂ ਹੁਣ ਜਾਣਾ ਹੀ ਜਾਣਾ ਆ, ਤੇ ਉਹਨਾਂ ਨੇ ਐਂਟੀਸਪੇਟਰੀ ਬੇਲ ਲਾਈ ਤੇ ਉਹ ਕਹਿੰਦੇ ਕੋਈ FIR ਹੀ ਨਹੀਂ ਦਰਜ।
1: ਅੱਛਾ ਜੀ
0: ਉਹ ਕਹਿੰਦੇ ਇਹ ਕਿੱਦਾਂ ਹੋ ਸਕਦਾ ਜੀ।
1: ਜੀ
0: ਉਹ ਕਹਿੰਦੇ ਜੀ ਏਦਾਂ ਹੋਇਆ ਜੀ ਵੀ ਉਦੋਂ ਇਹਨਾਂ ਦਾ ਡਿਸਟ੍ਰਿਕਟ ਕੋਈ ਹੋਰ ਸੀਗਾ, ਬਾਅਦ ਦੇ ਵਿੱਚ ਇਹਨਾਂ ਦਾ ਪਿੰਡ ਜਿਹੜੇ ਡਿਸਟ੍ਰਿਕਟ ਦੇ ਵਿੱਚ ਪਿਆ ਤੇ ਉਹ ਟਰੱਕ ਦੇ ਵਿੱਚ ਜਿਹੜਾ ਆ ਤੇ ਉੱਥੋਂ ਰਿਕਾਰਡ ਲੈ ਕੇ ਆਉਂਦਾ ਸੀ ਟਰੱਕ, ਤੇ ਉੱਥੇ ਅੱਗ ਹੀ ਲੱਗ ਗਈ ਟਰੱਕ ਨੂੰ।
1: ਅੱਛਾ
0: ਉਹ
1: ਜੀ,
0: ਸਾਰੇ ਜਿਹੜਾ ਹੈਗਾ ਆ ਰਿਕਾਰਡ ਦਾ ਹੀ ਸੁਆਹਾ ਹੋ ਗਿਆ।
1: ਰਿਕਾਰਡ ਹੀ ਸੁਆਹ ਕਰਤਾ ਜੀ। ਕਿਆ ਬਾਤ ਹੈ ਜੀ।
0: ਬਿਲਕੁਲ ਜੀ, ਸਨ ਇਹ ਸਨ 98 ਦੀ ਗੱਲ ਆ ਜੀ।
1: ਜੀ ਜੀ
0: ਤੇ ਸਨ 2000 ਦੇ ਵਿੱਚ ਹੁਸ਼ਿਆਰਪੁਰ ਰਿਕਾਰਡ ਰੂਮ ਨੂੰ ਅੱਗ ਲਾਈ ਜੀ,
1: ਲੱਗ ਗਏ ਜੀ।
0: ਹਾਂਜੀ ਉਹਨੂੰ ਲੱਗੀ ਤੇ ਫੇਰ ਉੱਥੇ ਕਈਆਂ ਦਾ ਜਿਹੜਾ ਹੈਗਾ ਆ ਵੀ ਸੁਆਹਾ ਹੋਇਆ ਜੀ, ਜਿਹੜਾ ਨੂੰ ਸੁਪਰੀਮ ਕੋਰਟ ਨੇ ਵੀ ਸਜ਼ਾ ਕੀਤੀਆਂ ਗਈਆਂ ਸੀ ਨਾ ਜੀ, ਉਹਦਾ ਰਿਕਾਰਡ ਹੈਗਾ ਸੀਗਾ ਜੀ ਉਹਦੇ ਵਿੱਚ ਸਾਰਾ, ਤੇ ਉਹ ਬੰਦੇ ਫੇਰ ਜਿਹੜੇ ਆ ਵੀ ਅੱਗ ਲੱਗਣ ਤੋਂ ਬਾਅਦ ਹੀ ਪਿੰਡ ਆਉਣਾ ਸ਼ੁਰੂ ਹੋਏ ਜੀ।
1: ਜੀ ਜੀ ਜੀ ਕਿਆ ਬਾਤ ਹੈ ਜੀ।
0: ਸੋ ਇਸ ਕਰਕੇ ਇਹ ਤਾਂ ਤੁਸੀਂ ਆਈਡੀਆ ਦਿੱਤਾ ਉਹਨਾਂ ਨੂੰ ਵੀ ਜਾਂਦੇ ਜਾਂਦੇ ਭਾਈ ਆਪਣੇ ਕਾਗਜ਼ ਜਿਹੜੇ ਰਹਿੰਦੇ ਹੋਣਗੇ ਉਹ ਫੂਕ ਜਾਇਓ, ਨਹੀਂ ਤਾਂ ਜਿਹਦੀ ਵੀ ਸਰਕਾਰ ਆ ਗਈ ਉਹਨਾਂ ਛੱਡਣਾ ਹੈ ਨਹੀਂ। ਖਾਸ ਕਰਕੇ
1: ਕੱਲ
0: ਜਿੱਦਾਂ
1: ਪਰਸੋਂ ਨਾ ਮਨ ਦੇ ਵਿੱਚ ਇਹ ਗੱਲ ਆਈ, ਪਤਾ ਨੀ ਕਿੱਥੋਂ ਆਈ, ਕੋਈ ਗੱਲ ਬਾਤ ਚੱਲਦੀ ਸੀ ਸ਼ਾਇਦ, ਤੇ ਮੈਂ ਇਹ ਸੋਚਦਾ ਸੀ
0: ਪਰਸੋਂ ਦੀ ਗੱਲ।
1: ਦਿੱਲੀ ਦੇ ਵਿੱਚ ਵੀ ਏਦਾਂ ਇਹਨਾਂ ਦੀ ਸਰਕਾਰ ਜਾਣ ਤੋਂ ਪਹਿਲਾਂ ਵਾਪਰਿਆ ਇਹ ਚੀਜ਼, ਵਾਪਰੀ ਹੈ ਜੀ। ਈਡੀ ਕਾਹਤੋਂ ਘੁੰਮ
0: ਇੱਥੇ ਵੀ
1: ਰਹੀ ਹੈ,
0: ਕਰਨਗੇ
1: ਸੁਚੇਤ
0: ਜੀ,
1: ਕਿਉਂ ਹੋਣੇ ਜੀ,
0: ਇੱਥੇ ਵੀ ਹੋਊਗਾ ਜੀ, ਇੱਥੇ ਵੀ ਹੋਊਗਾ
1: ਜੀ,
0: ਲੱਗਦਾ ਆ ਜੀ ਜੋ ਤੁਸੀਂ ਬੋਲਿਆ ਨਾ ਉਹ ਮੈਨੂੰ ਲੱਗਦਾ ਸੱਚ ਹੋਊਗਾ ਜੀ।
1: ਨਹੀਂ ਨਾ
0: ਇੱਥੇ
1: ਵਾਪਰੇ ਜੀ ਏਦਾਂ ਦੀਆਂ ਚੀਜ਼ਾਂ, ਚਲੋ ਆਖਿਰਕਾਰ ਪੰਜਾਬ
0: ਸਾਰੇ
1: ਦਾ
0: ਏਦਾਂ ਦੀਆਂ ਚੀਜ਼ਾਂ ਵਾਪਰਦੀਆਂ ਨੀ ਹੁੰਦੀਆਂ, ਏਦਾਂ ਦੀਆਂ
1: ਜੀ
0: ਵਪਰਾਈਆਂ ਜਾਂਦੀਆਂ
1: ਤਾਂ
0: ਹੁੰਦੀਆਂ ਜੀ।
1: ਜਾਂਦੀਆਂ ਨੇ ਜੀ, ਬਿਲਕੁਲ ਜੀ।
0: ਹਾਂਜੀ ਹੁਣ ਆ ਜੀ ਲਵਲੀ ਯੂਨੀਵਰਸਿਟੀ ਤੇ ਕੰਕਲੂਡ ਕਰਦੀ ਹੈ ਜੀ ਆਪਣਾ ਪ੍ਰੋਗਰਾਮ।
1: ਜਾਂਚ ਮੰਗੀ ਆ, ਕਿਵੇਂ ਦੇਖਦੇ ਹੋ ਅਜੇ ਵੀ ਭੇਦ ਬਰਕਰਾਰ ਨੇ ਸਾਰਾ ਕੁਝ ਚੀਜ਼ਾਂ ਨੇ ਜੀ?
0: ਭਾਰਤ ਸਾਹਿਬ ਅੱਜ ਤਾਂ ਦੇਖੋ ਮੈਂ ਨਾ ਉਹ ਦਵਿੰਦਰ ਪਾਲ ਹੋਣਾ ਨੇ ਪ੍ਰੋਫੈਸਰ ਭੱਟੀ ਨਾਲ ਜਿਹੜੀ ਹੈ ਇੰਟਰਵਿਊ ਕੀਤੀ ਸੀ
1: ਜੀ,
0: ਉਹਦੇ ਵਿੱਚ ਜਿਹੜਾ ਆ ਉਹ ਭੱਟੀ ਸਾਹਿਬ ਨੇ ਜਿਹੜੀ ਗੱਲ ਕਹੀ ਮੈਨੂੰ ਹਰਵਿੰਦਰ ਭੱਟੀ ਹੋਣਾ ਨੇ
1: ਜੀ,
0: ਉਹ ਕਹਿੰਦੇ ਵੀ ਕਿੱਡਾ ਦੇਖੋ ਸਾਡਾ ਜਿਹੜੀ ਹੈਗੀ ਤਰਾਸਦੀ ਆ
1: ਜੀ
0: ਕਿ 3 ਦਿਨ ਹੋ ਗਏ ਨਾ DGP ਨੂੰ ਪਤਾ ਹੈਗਾ ਵੀ ਹੋਇਆ ਕੀ ਆ, ਨਾ ਕਾਲਜ ਐਡਮਿਨਿਸਟ੍ਰੇਸ਼ਨ ਨੂੰ ਪਤਾ, ਨਾ ਬੱਚਿਆਂ ਨੂੰ ਹੀ ਪਤਾ ਆ
1: ਜੀ,
0: ਨਾ ਸਟੂਡੈਂਟਸ ਨੂੰ ਪਤਾ ਵੀ ਕੀ ਹੋਇਆ
1: ਜੀ,
0: ਕੋਈ ਬੰਦਾ ਕਾਰਨ ਦੱਸ ਹੀ ਨਹੀਂ ਸਕਦਾ ਵੀ ਆਹ ਘਟਨਾ ਵਾਪਰੀ ਆ ਤੇ ਵਾਪਰੀ ਕੀ ਆ
1: ਜੀ,
0: ਤੇ ਐਡਾ ਵੱਡਾ ਨੁਕਸਾਨ ਹੋ ਗਿਆ ਜੀ
1: ਜੀ।
0: ਸੋ ਇਸ ਕਰਕੇ ਇਹਦੇ ਤੇ ਤਾਂ ਜਿਹੜਾ ਆ ਨਾ ਜੀ ਓਏ ਹੁਣ ਇਨਕੁਆਇਰੀ ਹੋਊਗੀ, ਤੇ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਆ ਉਹਨਾਂ ਦਾ ਹੈਗਾ ਆ ਵੀ ਆਪਾਂ ਜਿਹੜਾ ਆ ਇਹਦੀ ਅਕਵਿਜ਼ਿੰਗ ਫਿੰਗਰ ਜਿਹੜੀ ਆ BJP ਵੱਲ ਨੂੰ ਮੋੜ ਦਈਏ
1: ਜੀ,
0: ਤੇ ਸੈਂਟਰ ਫੋਰਸਿਸ ਆਊਗੀ ਤੇ ਉਹਨਾਂ ਦਾ ਹੁਣ ਆਇਆ ਵੀ ਆਪਾਂ ਇੱਧਰ ਨੂੰ ਮੋੜ ਦਈਏ, ਬੈਟਰ ਇਹ ਹੈਗਾ ਆ ਕਿ ਇਹਦੀ CBI ਇਨਕੁਆਇਰੀ ਕਰਵਾ ਲੈਣੀ ਚਾਹੀਦੀ ਆ
1: ਜੀ।
0: ਵੈਸੇ ਇਹਦੇ ਬਾਰੇ ਇੱਕ PIL ਪੈ ਗਈ ਆ ਜੀ ਹਾਈ ਕੋਰਟ ਦੇ ਵਿੱਚ
1: ਜੀ,
0: ਇਸੇ ਕਰਕੇ ਇਹਨੂੰ ਖਬਰਾਂ ਦੇ ਹੈੱਡ ਚ ਰੱਖਿਆ ਸੀ ਵੀ ਇਹਦੀ PIL ਪੈ ਗਈ ਆ
1: ਜੀ,
0: ਤੇ ਇਹਦੇ ਤੇ ਸੁਣਵਾਈ ਹੋਣੀ ਆ ਜੀ ਹੁਣ
1: ਕੱਲ
0: ਤੇ
1: ਹੋ ਸਕਦੇ
0: ਉਹ। ਹਾਂ ਜੀ, ਤੇ ਹੋ ਸਕਦਾ ਹੈਗਾ ਆ ਵੀ ਇਹਦੀ ਕਿਉਂਕਿ ਜੱਜਸ ਵੀ ਇਹਦੇ ਤੇ ਕੰਸਰਨ ਰੱਖਦੇ ਸੀ ਵੀ ਇਹ ਜੋ ਹੋਇਆ
1: ਜੀ
0: ਵੀ ਦੋਵਾਂ ਦਿਨਾਂ ਦੇ ਵਿੱਚ 2 ਯੂਨੀਵਰਸਿਟੀਆਂ ਦੇ ਵਿੱਚ ਏਦਾਂ ਕਰਕੇ ਹੰਗਾਮਾ ਹੋ ਜਾਣਾ
1: ਜੀ,
0: ਤੇ ਇੱਥੇ ਲਵਲੀ ਯੂਨੀਵਰਸਿਟੀ ਦਾ ਏਡਾ ਵੱਡਾ ਨੁਕਸਾਨ ਹੋ ਜਾਣਾ
1: ਜੀ,
0: ਤੇ ਇਹ ਵੀ ਗੱਲ ਜਿਹੜੀ ਹੈਗੀ ਹੈ ਤੋਂ ਇਗਨੋਰ ਨਹੀਂ ਕੀਤਾ ਜਾਂਦਾ, ਕਹਿੰਦੇ ਵੀ ਬਾਹਰੀ ਬੰਦੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਜਿਹੜਾ ਆ ਵੀ ਇਹ ਇੰਨੇ ਤੋੜ ਭੰਨ ਜਿਹੜੀ ਅੰਦਰ ਕੀਤੀ ਆ ਉਹਨਾਂ ਨੇ
1: ਵੀਡੀਓ ਵੀ
0: ਕੀਤੀ
1: ਆ
0: ਆ
1: ਰਹੀ ਹੈ
0: ਜੀ,
1: ਉਹ ਪਰਨਾ ਜਿਹਾ ਲਪੇਟਿਆ ਹੋਇਆ ਮੂੰਹ, ਮਤਲਬ ਕਿ ਨਹੀਂ ਦਿਖਦਾ ਹੈ ਜੀ, ਉਹ ਹੱਥ ਦੇ ਵਿੱਚ ਡਾਂਗਾ ਡੂੰਗਾ ਫੜੀਆਂ ਹੋਈਆਂ, ਅੰਦਰ ਐਂਟਰ ਹੁੰਦਾ ਬੰਦਾ ਇੱਕ ਦਿਖਾਈ ਦੇ ਰਿਹਾ, ਉਹ ਵੀਡੀਓ ਅੱਜ ਕੱਲ ਦੇ ਵਿੱਚ ਹੀ ਆਈ ਹੈ ਜੀ, ਤੇ ਬੱਚੇ ਵੀ ਜਿਹੜੇ ਬੋਲ ਰਹੇ ਨੇ ਅਸਲ ਦੇ ਵਿੱਚ ਇੱਥੇ ਪਹਿਲਾਂ ਵੀ ਕੁਝ ਚੀਜ਼ਾਂ ਵਾਪਰੀਆਂ ਨੇ ਤੇ ਉਹਨਾਂ ਨੂੰ ਵੀ ਲਕੋਸ਼ ਪੋ ਗਿਆ, ਤੇ ਦੂਸਰੇ ਪਾਸੇ ਸਿਆਸੀ ਏਜੰਡਾ ਵੀ ਬਣ ਗਿਆ ਜੀ ਹਨਾ, ਦੇਖੋ ਉਹ ਦੋਵੇਂ ਪਾਸੇ ਫਿਰ BJP ਘਿਰਦੀ ਆ ਜੀ, ਕਿਉਂਕਿ ਉਹ BJP ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਚ ਸੀਗੇ, ਤਾਂ ਇਹਨਾਂ ਦਾ ਕਿਤੇ ਨਾ ਕਿਤੇ ਉਹ ਵੀ ਜ਼ੋਰ ਲੱਗਿਆ ਹੋਇਆ ਨਾ, ਉਹਨੂੰ ਬਦਨਾਮ ਕੀਤਾ ਜਾਵੇ ਜੀ, ਤੇ ਪਰ ਵਾਪਰਿਆ ਕਹਿ ਰਹੇ ਨੇ ਵਾਪਰੀਆਂ ਨੇ ਚੀਜ਼ਾਂ, ਪਰ ਅੰਦਰ ਖਾਤੇ ਜਿਹੜੀਆਂ ਅਸਲ ਅਸਲੀਅਤ ਆ ਸੈਣੀ ਸਾਹਿਬ ਜਿੱਥੋਂ ਗੱਲ ਸ਼ੁਰੂ ਹੋਈ ਹੈ ਉਹ ਕਿਤੇ ਨਾ ਕਿਤੇ ਲੁਕੋ ਲਈ ਗਈ ਅੰਦਰ ਖਾਤੇ ਜੀ।
0: ਪਰ ਸਾਹਿਬ ਇਹ ਤਾਂ ਦੇਖੋ ਪ੍ਰਾਈਵੇਟ ਯੂਨੀਵਰਸਿਟੀਆਂ ਇੰਨੀਆਂ ਕਰੋਕ ਹੁੰਦੀਆਂ
1: ਜੀ,
0: ਇਹ ਬੱਚਾ ਜਿਹੜਾ ਸਟੂਡੈਂਟ ਐਡਮਿਸ਼ਨ ਲੈਂਦਾ ਹੈਗਾ ਤੇ ਸਟੂਡੈਂਟ ਕੋਲ ਐਫੀਡੈਵਿਟ ਲੈਂਦੇ ਹੈਗੇ ਆ
1: ਕਿ
0: ਤੈਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਜਾਂ ਕਿਤੇ ਵੀ ਇਲੀਗਲ ਐਕਟੀਵਿਟੀ ਦੇ ਵਿੱਚ ਜਾਂ ਕਿਤੇ ਵੀ ਯੂਨੀਅਨ ਦੇ ਵਿੱਚ ਪਾਰਟੀਸਪੇਟ ਕੀਤਾ ਤੇ ਤੈਨੂੰ ਜਿਹੜਾ ਅਸੀਂ ਉਹ ਬਿਨਾਂ ਕਾਰਨ ਦੱਸੇ ਜਿਹੜਾ ਆ ਵੀ ਇੱਥੋਂ ਕਾਲਜ ਚੋਂ ਕੱਢ ਸਕਦੇ ਆ ਯੂਨੀਵਰਸਿਟੀ ਚੋਂ ਕੱਢ ਸਕਦੇ
1: ਆ।
0: ਇਸੇ ਤਰੀਕੇ ਨਾਲ ਮਾਂ ਬਾਪ ਕੋਲ
1: ਸੀਸੀਟੀਵੀ ਦੇਖੋ ਕਿੱਡੇ ਵੱਡੇ ਇੱਕ ਉਹਦੇ ਵਿੱਚ ਇਹ ਨਹੀਂ ਕਿ ਥੋੜੇ ਬੱਚੇ ਰਹਿੰਦੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਦਰ ਬੱਚੇ ਰਹਿੰਦੇ ਆ, ਸਾਰਾ ਕੁਝ ਹੈ, ਸਿਕਿਉਰਿਟੀ ਹੈ, ਕੈਮਰੇ ਲੱਗੇ ਹੋਣਗੇ, ਸੀਸੀਟੀਵੀ। ਕੋਈ ਵੀ ਖਬਰ ਦੇ ਵਿੱਚ ਜਾਂ ਕੋਈ ਟਿੱਪਣੀ ਨਹੀਂ ਆਈ ਕਿ ਸੀਸੀਟੀਵੀਆਂ ਦੀ ਜਿਹੜੀ ਹੈ ਕੈਮਰਿਆਂ ਦੀ ਖੰਗੋਲ ਕੀਤੀ ਜਾ ਰਹੀ ਹੈ ਜਾਂ ਦੇਖ ਪਰਖ ਕਰ ਰਹੇ ਆ ਉਹਨਾਂ ਦੇ ਵਿੱਚ ਕੀ ਦਿਖਾਈ ਦਿੰਦਾ ਖਬਰ ਦੇ ਵਿੱਚ ਜਾਂ ਮੀਡੀਆ ਦੇ ਵਿੱਚ, ਕਦੇ ਹੁਣ ਤੱਕ ਗੱਲ ਆਈ ਹੈ ਜੀ?
0: ਸਰ ਭੰਨ ਦਿੱਤੇ ਉਹ ਕੈਮਰੇ ਸਾਰੇ
1: ਜੀ,
0: ਉਹ ਜਿਹੜਾ ਹੈਗਾ ਅੰਦਰ ਸਰ, ਤੁਸੀਂ ਜਿਦਾਂ ਭੂਤ ਨੱਚੇ ਹੁੰਦੇ ਏਦਾਂ ਹੋਇਆ ਉੱਥੇ।
1: ਹਾਂਜੀ ਬਿਲਕੁਲ
0: ਸਰ, ਜਿਹੜੇ ਸਟੂਡੈਂਟਸ ਹੁੰਦੇ ਆ ਨਾ ਜੀ, ਉਹ ਜਿੱਦਾਂ ਦਾ ਮਰਜ਼ੀ ਹੋਵੇ ਵੀ ਉਹ ਲੜਕੀਆਂ ਦੇ ਹੋਸਟਲ ਵੱਲ ਨੀ ਜਾਂਦੇ ਹੈਗੇ। ਇਹ ਲੜਕੀਆਂ ਦੇ ਹੋਸਟਲ ਵੱਲ ਨੂੰ ਜਿਹੜਾ ਹਜੂਮ ਆ ਇਹ ਗਿਆ, ਉੱਥੇ ਕਮਰੇ ਜਿਹੜੇ ਭੰਨ ਕੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਕੁੜੀਆਂ ਨੇ ਕਿਹਾ ਵੀ ਅਸੀਂ ਦਰਵਾਜ਼ੇ ਬੰਦ ਕਰਕੇ ਤੇ ਉਹਨਾਂ ਨੇ ਫੇਰ ਸਾਡੇ ਦਰਵਾਜ਼ੇ ਭੰਨਣੇ ਸ਼ੁਰੂ ਕੀਤੇ। ਅਸੀਂ ਨਾਲ ਬੈਡ ਲਾਏ ਜੀ, ਤੇ ਬੈਡ ਜਿਹੜੇ ਹੈਗੇ ਖਿੱਚ ਕੇ ਤੇ ਨਾਲ ਦਰਵਾਜ਼ਿਆਂ ਦੇ ਲਾਏ ਕਿਤੇ ਦਰਵਾਜ਼ਾ ਖੋਲ ਨਾ ਜਾਏ ਜੀ। ਇਸ ਤਰੀਕੇ ਨਾਲ ਉੱਥੇ ਦਾ ਹਾਲਾਤ ਬਣੇ ਜੀ। ਤੁਸੀਂ ਇਮੇਜਿਨ ਕਰੋ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਕਿੰਨਾ ਜਿਹੜਾ ਇਸ ਚੀਜ਼ ਦਾ ਰਹੂਗਾ ਜੀ ਖੌਫ
1: ਜੀ।
0: ਸੈਣੀ
1: ਸਾਹਿਬ, ਆਖਰ ਦੇ ਵਿਚ ਜਲੰਧਰ ਦੇ ਵਿਚ ਬੀਜੇਪੀ ਦੀ ਗੱਲ ਹੋਈ ਹੈ ਤੇ ਸ਼ਾਹ ਹੁਣੀ ਆ ਰਹੇ ਨੇ ਜੀ, ਅਮਿਤ ਸ਼ਾਹ ਹੁਣੀ।
0: ਹਾਂ ਜੀ, ਕੱਲ ਨੂੰ ਆ ਰਹੇ ਜੀ, ਅਮਿਤ ਸ਼ਾਹ ਹੁਣੀ ਆ ਰਹੇ ਜੀ। ਭਾਰਤ ਸਾਹਿਬ ਯਾਤਰਾ ਤੇ ਇਹਨਾਂ ਦੀ ਫਲਾਪ ਜਿਹੀ ਗਈ ਹੈਗੀ ਹੈ ਜੀ। ਮੈਂ ਬੜਾ ਡਰਦਾ ਸੀ, ਮੈਂ ਉਸ ਰੂਟ ਤੇ ਟਰੈਵਲ ਕਰ ਰਿਹਾ ਸੀ ਵੀ ਮੈਨੂੰ ਯਾਤਰਾ ਅੱਗੇ ਮਿਲ ਜਾਣੀ ਤੇ ਪਤਾ ਨੀ ਕਿੰਨੀ ਦੇਰ ਮੈਨੂੰ ਖੜਨਾ ਪੈਣਾ ਜੀ। ਉਹ ਮੈਂ ਜਦੋਂ ਆਇਆ ਤੇ ਦੇਖਿਆ ਤੇ ਇੱਕ ਜਗ੍ਹਾ ਮੈਨੂੰ ਗੱਡੀ ਸਾਈਡ ਤੇ ਕੀਤੀ ਤੇ ਇਹਨਾਂ ਦੀਆਂ ਤਿੰਨ ਗੱਡੀਆਂ ਨਿਕਲ ਗਈਆਂ, ਮੁੜ ਕੇ ਕੋਈ ਦੇਖਿਆ ਹੀ ਨੀ। ਉਹ ਬਾਵਾ ਜਿਹਾ ਰੰਗ ਦੀਆਂ ਹੈਗੀਆਂ ਸੀ ਜੀ, ਇਹਨਾਂ ਨੇ ਜਿੱਦਾਂ ਭਗਵਾਨ ਕਰਨ ਕੀਤਾ ਆ ਉਹ ਤਿੰਨ ਗੱਡੀਆਂ ਦੇ ਉੱਤੇ ਜੀ ਤੇ ਹੈ ਨੀ ਸਰ
1: ਜੀ, ਬਿਲਕੁਲ
0: ਕੋਈ ਰਿਸਪੋਂਸ ਮਿਲਿਆ ਨੀ ਜੀ ਇਹਨਾਂ ਨੂੰ
1: ਜੀ।
0: ਜੀ ਸਰ,
1: ਥੈਂਕ ਯੂ ਸੈਣੀ
0: ਸਾਹਿਬ, ਦਿਓ ਇਜਾਜ਼ਤ ਜੀ ਸਮਾਂ। ਥੈਂਕ ਯੂ ਜੀ, ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਮਾਮਾ ਜੀ ਹੈਗੇ ਆ ਜੀ?
1: ਹਾਂਜੀ ਹਾਂਜੀ, ਸੁਨੇਹੇ ਆਏ ਹੋਣੇ ਉਡੀਕ ਦੇ ਵਿੱਚ
0: ਨੇ ਤੇ ਫੇਰ ਬਸ ਫੇਰ ਲਾ ਦਿਓ ਛੇਤੀ ਜੀ। ਕੱਲ ਵੀ ਮੈਂ ਨਾ ਸਵੇਰੇ ਉੱਠ ਕੇ ਸੁਣਨਾ ਪਿਆ ਮੈਨੂੰ,
1: ਨਾਲ ਹੀ ਸੁਣਾ ਦੇਣਾ,
0: ਨਾਲ ਹੀ ਜੋੜ ਦਿਓ ਜੀ। ਥੈਂਕ ਯੂ, ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ। ਗੁਰੀ ਸਾਹਿਬ ਬਹੁਤ ਸਾਰੇ ਸੁਨੇਹੇ ਭੇਜ ਰਹੇ ਨੇ, ਬਾਈ ਜੀ ਕਾਲ ਕਰ ਲਿਆ ਕਰੋ, ਗੱਲਬਾਤ ਵੀ ਹੋ ਜਾਂਦੀ ਹੈ ਨਾਲ ਨਾਲ, ਤੇ ਮੈਨੂੰ ਥੋੜਾ ਜਿਹਾ ਕਈ ਵਾਰੀ ਔਖਾ ਹੋ ਜਾਂਦਾ ਹੈ ਕਿਉਂਕਿ ਸੁਨੇਹੇ ਨਾਲ ਨਾਲ ਲੈਣ ਦੀ, ਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲ ਵੀ ਕਹਿ ਸਕਦੇ ਹੋ, ਇਸ ਲਈ ਆਪਾਂ ਫੋਨ ਲਾਈਨਾਂ ਖੋਲੀਆਂ ਹੁੰਦੀਆਂ ਨੇ ਤੇ ਕਾਲ ਕਰਕੇ ਆਪਣੇ ਜਜ਼ਬਾਤ ਆਪਣੀ ਜ਼ੁਬਾਨੀ ਵੀ ਜਿਹੜੇ ਨੇ ਉਹਨਾਂ ਦੀ ਵੀ ਸਾਂਝ ਪਾ ਸਕਦੇ ਹੋ। ਤੇ ਲੋ ਦੋਸਤੋ, ਕੁਝ ਵਿਦੇਸ਼ੀ ਖਬਰਾਂ ਨੇ ਤਦ ਤੱਕ ਜਿੰਨਾ ਚਿਰ ਕਾਲ ਆਉਂਦੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਸੁਣਦੇ ਹਾਂ ਤੇ ਹੋਰ ਜ਼ਿੰਦਗੀ ਦੇ ਤਜਰਬਿਆਂ ਤੋਂ ਜਿਹੜੀਆਂ ਲਿਖਤਾਂ ਨੇ ਉਹ ਕੀ ਸਾਨੂੰ ਸਿਖਾਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 4497-1962 ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਬਾਈ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ ਜੀ, ਉਹਨਾਂ ਦਾ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸੇ ਤਰ੍ਹਾਂ ਅੱਗੇ ਵੱਧਦੇ ਹਾਂ ਜੀ, ਤੇ US ਦੇ ਵਿੱਚ ਚੱਲਦੇ ਹਾਂ। ਥੋੜੀ ਜਿਹੀ ਇੰਪੋਰਟ ਡਿਊਟੀ ਦੇ ਵਿੱਚ ਥੋੜੀ ਜਿਹੀ ਨਰਮੀ ਜਿਹੜੀ ਹੈ ਟਰੰਪ ਦੇ ਬਿਹੇਵ ਦੇ ਵਿੱਚ ਆਉਣ ਲੱਗੀ ਹੈ। ਅਮਰੀਕਾ ਵੱਲੋਂ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ, ਵਿਸ਼ੇਸ਼ ਦਵਾਈਆਂ ਦੇ ਉੱਤੇ 100% ਆਯਾਤ ਡਿਊਟੀ ਖਤਮ ਕਰਤੀ ਹੈ, ਕਿਉਂਕਿ ਭਾਈ ਜ਼ਰੂਰਤ ਹੈ ਉੱਥੋਂ, ਹੁਣ ਹੋਰ ਕਿੱਥੋਂ ਲਿਆਉਣੀਆਂ ਨੇ। ਅਮਰੀਕਾ ਨੇ ਐਲਾਨ ਕੀਤਾ ਕਿ ਭਾਰਤ ਦੇ ਸਮੇਤ 19 ਹੋਰ ਭਾਈਵਾਲ ਖੇਤਰਾਂ ਤੋਂ ਮੰਗਵਾਈਆਂ ਜਾਣ ਵਾਲੀਆਂ ਖਾਸ ਸਪੈਸ਼ਲਿਟੀ ਦਵਾਈਆਂ ਤੇ ਉਹਨਾਂ ਦੀ ਸਮੱਗਰੀ ਜਿਹੜੀ ਹੈ, ਕੰਪੋਨੈਂਟਸ ਜਿਹੜੇ ਨੇ, ਉੱਤੇ ਕੋਈ ਆਯਾਤ ਡਿਊਟੀ ਨਹੀਂ ਲੱਗੇਗੀ। ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਲਿਆ ਗਿਆ ਜਦੋਂ ਅਮਰੀਕਾ ਕੁਝ ਖਾਸ ਪੈਂਟੈਂਟ ਜਿਹੜੀਆਂ ਨੇ ਫਾਰਮਾਸਿਊਟੀਕਲ ਉਤਪਾਦਾਂ ਦੇ ਉੱਤੇ ਪੂਰੇ 100% ਟੈਰਿਫ ਦੇ ਵੱਲ ਵੱਧ ਰਿਹਾ। ਅਮਰੀਕੀ ਵਣਜ ਵਿਭਾਗ ਦੇ ਵੱਲੋਂ ਫੈਡਰਲ ਰਜਿਸਟਰ ਦੇ ਵਿੱਚ ਇੱਕ ਅਧਿਕਾਰਤ ਸੂਚੀ ਜਾਰੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਦੇਸ਼ਾਂ ਤੇ ਖੇਤਰਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਯੋਗ ਫਾਰਮਾਸਿਊਟੀਕਲ ਉਤਪਾਦਾਂ ਨੂੰ 0% ਟੈਰਿਫ ਜਿਹੜਾ ਬਿਨਾਂ ਕਿਸੇ ਟੈਕਸ ਦੀ ਛੋਟ ਮਿਲੇਗੀ। ਇਹ ਜ਼ੀਰੋ ਟੈਰਿਫ ਨੀਤੀ ਹਰ ਦਵਾਈ ਦੇ ਉੱਤੇ ਲਾਗੂ ਨਹੀਂ ਹੁੰਦੀ ਹੈ, ਸਿਰਫ ਕੁਝ ਹੀ ਜਿਹੜੇ ਖਾਸ ਸਪੈਸ਼ਲਿਟੀ ਫਾਰਮਾਸਿਊਟੀਕਲ ਉਤਪਾਦਾਂ ਤੱਕ ਹੀ ਸੀਮਤ ਹੈ। ਇਨ੍ਹਾਂ ਦੇ ਵਿੱਚ ਦੁਰਲੱਭ ਬਿਮਾਰੀਆਂ ਦੇ ਇਲਾਜ ਦੇ ਲਈ ਦਵਾਈਆਂ, ਪਰਮਾਣੂ ਦਵਾਈਆਂ, ਨਿਊਕਲੀਅਰ ਜਿਹੜੀ ਮੈਡੀਸਨਸ ਹੈ, ਜਾਂ ਪਲਾਜ਼ਮਾ ਤੋਂ ਤਿਆਰ ਥੈਰਾਪੀਆਂ ਤੇ ਬੱਚਾ ਪੈਦਾ ਕਰਨ ਦੀ ਸਮਰੱਥਾ, ਫਰਟੀਲਿਟੀ ਜਿਹੜੀ ਹੈ ਨਾਲ ਜੁੜੀਆਂ ਦਵਾਈਆਂ ਸ਼ਾਮਲ ਨੇ। ਇਸ ਛੋਟ ਦੇ ਵਿੱਚ ਸੈੱਲ ਅਤੇ ਜੀਨ ਥੈਰਾਪੀਆਂ, ਐਂਟੀਬਾਡੀ ਡਰੱਗ, ਕੰਜੂਗੇਟਸ ਜਿਹੜੇ ਨੇ, ADCS ਤੇ ਰਸਾਇਣਿਕ ਜਿਹੜੇ ਨੇ, ਜੈਵਿਕ, ਰੇਡੀਓਲੋਜੀਕਲ ਤੇ ਪਰਮਾਣੂ ਖਤਰਿਆਂ ਦੇ ਨਾਲ ਨਜਿੱਠਣ ਦੇ ਲਈ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਵੀ ਸ਼ਾਮਲ ਨੇ ਤੇ ਪਸ਼ੂਆਂ ਦੀਆਂ ਕੁਝ ਦਵਾਈਆਂ ਨੂੰ ਵੀ ਇਸ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਦੱਸਿਆ ਜਾ ਰਿਹਾ। ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਦੇ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿੱਚ ਹੈ ਭਾਰਤ, ਕਿਉਂਕਿ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਜਿਹੜਾ ਕਮਾਈ ਕਰ ਰਿਹਾ ਜੀ ਆਪਣਾ, ਕਹਿ ਸਕਦੇ ਹਾਂ ਪਾਕਿਸਤਾਨ ਜਿਹੜਾ ਵੱਡੇ ਪੱਧਰ ਦੇ ਉੱਤੇ ਕਮਾਈ ਕਰ ਰਿਹਾ ਜੋ ਹੋਰ ਜਿਹੜੀਆਂ ਫਲਾਈਟਾਂ ਤੋਂ ਲੈ ਰਿਹਾ, ਭਾਰਤ ਦੀਆਂ ਜਿਹੜੀ ਏਅਰ ਜਿਹੜਾ ਸਪੇਸ ਆ ਉਹ ਬੰਦ ਕੀਤਾ ਹੋਇਆ ਤੇ ਇਹਦੇ ਵਿੱਚ ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿੱਚ ਹੈ ਜੀ ਆਪਣਾ ਭਾਰਤ ਤੇ ਜਿਆਂਗ ਦੇ ਹਵਾਈ ਖੇਤਰ ਦੀ ਵਰਤੋਂ ਦੇ ਲਈ ਚੀਨ ਦੇ ਨਾਲ ਗੱਲਬਾਤ ਦੀ ਸੰਭਾਵਨਾ ਜਿਹੜੀ ਹੈ ਜਾਰੀ ਹੈ। ਭਾਰਤ ਆਪਣੀਆਂ ਹਵਾਈ ਕੰਪਨੀਆਂ ਜਿਹੜੀਆਂ ਨੇ ਉਹਦੇ ਲਈ ਚੀਨ ਦੇ ਸ਼ਿਨਜਿਆਂਗ ਹਵਾਈ ਖੇਤਰ ਰਾਹੀਂ ਬਦਲਵੇਂ ਹਵਾਈ ਰੂਟ ਦੀ ਸਹੂਲਤ ਹਾਸਲ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਕਰ ਰਿਹਾ। ਇਸ ਕਦਮ ਦੇ ਨਾਲ ਯੂਰਪ ਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਨਾਂ ਦਾ ਸਫ਼ਰ ਕਾਫ਼ੀ ਛੋਟਾ ਹੋ ਸਕਦਾ ਹੈ। ਇਸ ਦੇ ਨਾਲ ਪਾਕਿਸਤਾਨ ਦੇ ਵੱਲੋਂ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਲਗਾਤਾਰ ਬੰਦ ਰੱਖਣ ਦੇ ਕਾਰਨ ਪੈਣ ਵਾਲਾ ਵਾਧੂ ਜਿਹੜਾ ਵਿੱਤੀ ਬੋਝ ਹੈ ਉਹਦੀ ਘਾਟ ਜਿਹੜੀ ਹੈ ਘੱਟ ਸਕਦਾ ਹੈ। ਬਦਲਵੇਂ ਹਵਾਈ ਰੂਟਾਂ ਦੀ ਵਰਤੋਂ ਦਾ ਮੁੱਦਾ ਭਾਰਤ ਅਤੇ ਚੀਨ ਦੇ ਦਰਮਿਆਨ ਵਿਆਪਕ ਪੱਧਰ ਦੇ ਉੱਤੇ ਚੱਲ ਰਹੀ ਗੱਲਬਾਤ ਦਾ ਹਿੱਸਾ ਰਿਹਾ। ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਤੇ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਖੇਤਰ ਨੂੰ ਸਹਿਯੋਗ ਦੇਣ ਦੇ ਲਈ ਨਵੇਂ ਰਸਤੇ ਜਿਹੜੇ ਲੱਭ ਰਹੀ ਹੈ। ਇਸ ਤਰ੍ਹਾਂ ਦੀ ਜਿਹੜੀ ਕਿਸੇ ਵੀ ਵਿਵਸਥਾ ਦੇ ਲਈ ਚੀਨੀ ਅਧਿਕਾਰੀਆਂ ਦੀ ਮਨਜ਼ੂਰੀ ਲਾਜ਼ਮੀ ਹੋਏਗੀ ਤੇ ਕਿਉਂਕਿ ਸ਼ਿਨਜਿਆਂਗ ਦੇ ਹਵਾਈ ਖੇਤਰ ਦੇ ਕੁਝ ਹਿੱਸੇ ਅਜੇ ਵੀ ਫੌਜ ਦੇ ਕੰਟਰੋਲ ਦੇ ਹੇਠ ਨੇ। ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਮੁੜ ਨਹੀਂ ਖੋਲਿਆ ਤੇ ਇਸ ਦੇ ਕਾਰਨ ਭਾਰਤੀ ਹਵਾਈ ਕੰਪਨੀਆਂ, ਖਾਸ ਕਰਕੇ ਏਅਰ ਇੰਡੀਆ, ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਨੇ। ਯੂਰਪ, ਅਮਰੀਕਾ ਤੇ ਕੈਨੇਡਾ ਜਾਣ ਵਾਲੀਆਂ ਉਡਾਨਾਂ ਨੂੰ ਹੁਣ ਅਰਬ ਸਾਗਰ ਤੇ ਮੱਧ ਏਸ਼ੀਆ ਦੇ ਉੱਪਰੋਂ ਜਿਹੜਾ ਲੰਬੇ ਰੂਟ ਲੈਣੇ ਪੈ ਰਹੇ ਨੇ। ਇਸ ਕਾਰਨ ਜਹਾਜ਼ਾਂ ਦੇ ਵਿੱਚ ਵਧੇਰੇ ਤੇਲ ਜਿਹੜਾ ਖਰਚ ਜਿਹੜਾ ਹੁੰਦਾ ਹੈ ਤੇ ਚਾਲਕ ਦਲ ਦਾ ਖਰਚਾ ਵੱਧਦਾ ਹੈ ਤੇ ਯਾਤਰਾ ਦਾ ਸਮਾਂ ਵੀ ਲੰਬਾ ਹੋ ਜਾਂਦਾ ਹੈ। ਹਵਾਬਾਜ਼ੀ ਖੇਤਰ ਦੇ ਅਨੁਮਾਨਾਂ ਅਨੁਸਾਰ ਇਸ ਵਾਧੂ ਸੰਚਾਲਨ ਬੋਝ ਦੇ ਕਾਰਨ ਹਰ ਸਾਲ ਸੈਂਕੜੇ ਮਿਲੀਅਨ ਡਾਲਰ ਦਾ ਵਾਧੂ ਖਰਚਾ ਪੈਦਾ ਜਿਹੜਾ ਹੋ ਰਿਹਾ ਪੈ ਰਿਹਾ ਤੇ ਏਅਰ ਇੰਡੀਆ ਨੇ ਸਰਕਾਰ ਨੂੰ ਰਸਤਾ ਬਦਲਣ ਦੇ ਲਈ ਚੀਨ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਰਸਮੀ ਅਪੀਲ ਜਿਹੜੀ ਹੈ ਕੀਤੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਅੱਗੇ ਵੱਧਦੇ ਆ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਥੈਂਕ ਯੂ ਸੋ ਮਚ ਦੀਪਕੰਦਰ ਜੀ, ਜਿੰਦੇ ਵਾਸਤੇ ਰਹੋ ਤੇ ਪਾਜਮਾਨ ਮਤੇ ਸੋਤੇ ਤੇ ਹੈਗਾ ਉਹ ਵੀ ਜਿੰਦੇ ਵਾਸਤੇ ਰਹਿਣ
1: ਜੀਆਂ ਨੂੰ,
2: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਜੀਆਂ ਤੇ ਦੁਆਵਾਂ ਤੇ ਬਹੁਤ ਵਧੀਆ ਸੁਣੀ ਗੱਲਬਾਤ।
1: ਥੈਂਕ ਯੂ ਜੀ,
2: ਬੜਾ ਕੁਛ ਜਿਹੜਾ ਹੈਗਾ ਦੇਖੋ ਡੇਲੀ ਜੀ ਇਹ ਤੱਕ ਰੁਟੀਨ ਬਣ ਗਿਆ ਜਿਹੜਾ ਹੈਗਾ ਬਹੁਤ ਕੁਛ ਸਿੱਖਣ ਨੂੰ ਮਿਲਦਾ
1: ਵਾਲਾ। ਸ਼ੁਕਰੀਆ,
2: ਸਹੀ ਗੱਲ ਹੈ ਹਕੀਕਤ ਆ ਨਾ। ਮੈਂ ਪਹਿਲੋਂ ਨਾ ਇੰਨਾ ਕਿੰਨੇ ਨਾ ਜਿਵੇਂ ਜਿਵੇਂ ਇੰਟਰਸਟ ਜਾਗਦਾ ਜਾਂਦਾ
1: ਜੀ,
2: ਬਹੁਤ ਵਧੀਆ ਜੀ ਸੋਹਣੀ ਗੱਲਬਾਤ ਹੁੰਦੀ ਆ, ਦਮਦਾਰ ਬੜਾ ਕੁਛ ਅਸੀਂ ਮੈਂ ਤਾਂ ਸਿੱਖ ਰਿਹਾ
1: ਜੀ,
2: ਚਲੋ ਵਾਕਈ ਬੜਾ ਕੁਛ ਸਿੱਖਣ ਨੂੰ ਮਿਲਦਾ ਹੈਗਾ
1: ਬਿਲਕੁਲ।
2: ਹਮੇਸ਼ਾ ਕਹਿੰਦੇ ਨਾ ਜਦੋਂ ਆਪਾਂ ਇੱਕ ਕਹਿੰਦੇ ਨਾ ਖਾਲੀ ਖਾਲੀ ਖਾਲੀ ਹੋ ਕੇ ਆਪਣੇ ਆਪ ਨੂੰ ਸਮਝੋ ਮੈਂ ਖਾਲੀ ਹਾਂ
1: ਜੀ,
2: ਬੰਦਾ ਕਿਹੜਾ ਬੜਾ ਕੁਛ ਸਿੱਖ ਜਾਂਦਾ ਹੈ
1: ਬਿਲਕੁਲ ਜੀ।
2: ਬਾਕੀ ਜਿਹੜਾ ਹੈਗਾ ਸੋਹਣੀ ਗੱਲਬਾਤ ਆ, ਬਾਕੀ ਹਾਲਾਤ ਵਾਕਈ ਜਿਹੜੇ ਹੈਗੇ ਅਗਲਾ ਜਿਸ ਤਰ੍ਹਾਂ ਦੇ ਬਣੇ ਪਏ ਹੈਗੇ ਆ ਤੇ ਇਹ ਗੱਲਾਂ ਪਹਿਲੋਂ ਵੀ ਹੋਈਆਂ, ਵਾਕਈ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ ਤੇ ਲਾਜ਼ਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਸ਼ਖਸ ਜਿਹੜਾ ਹੈਗਾ ਲਾਜ਼ਮ ਅੱਗੇ ਆਉਣਾ ਚਾਹੀਦਾ ਹੈਗਾ
1: ਜੀ,
2: ਤੇ ਜਿਹੜਾ ਮਤੀ ਜਿਹੜਾ ਹੈਗਾ ਇੱਕ ਸੋਹਣੀ ਸੋਚ ਲੈ ਕੇ ਅੱਗੇ ਚੱਲੇ ਜਿਹੜਾ ਹੈਗਾ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ ਸੁੱਖ ਦਾ ਸਾਹ ਆਵੇ ਹਨਾ
1: ਜੀ ਬਿਲਕੁਲ।
2: ਤੇ ਚਲੋ ਦੇਖਦੇ ਆ ਸਾਡੀਆਂ ਦੁਆਵਾਂ ਹੈਗੀਆਂ ਜ਼ਰੂਰ ਇਸ ਤਰ੍ਹਾਂ ਆਪਣਾ ਚਾਹੀਦਾ ਹੈਗਾ
1: ਜੀ,
2: ਕਹਿੰਦੇ ਨਾ ਵਕਤ ਦੇ ਨਾਲ ਸਾਰੇ ਕੰਮ। ਤੇ ਮੈਂ ਇੱਕ ਗਜ਼ਲ ਲੈ ਕੇ ਆਇਆ ਆਪਣਾ,
1: ਜਰੂਰ ਜਰੂਰ ਆਉਣ ਦਿਓ ਜੀ, ਆਉਣ ਦਿਓ ਆਉਣ ਦਿਓ,
2: ਅੱਜ ਤੁਹਾਨੂੰ ਸੁਣਾ
1: ਦਿਓ ਸੁਣਾ ਦਿਓ ਜੀ
2: ਜੀ ਜਿੰਦੀ ਦੇ ਵਿੱਚ
1: ਜੀ।
2: ਲੋ
3: ਜਾਨੀ ਵਾਲੀ ਮੇਰੀ ਹਰੀ ਸੂਮੀ ਸ਼ਾਮਿਲ ਨਾ ਜਾਨੀ।

खुशबू अपनी हर नई रुत में मुझे भेजना, खुशबू अपनी

ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਬਹੁਤ ਖੂਬਸੂਰਤ ਜੀ, ਥੈਂਕ ਯੂ, ਧੰਨਵਾਦ ਜੁੜਨ ਦੇ ਲਈ ਨਾਲ ਫਿਰ ਤੋਂ ਜੀ। ਤੇ ਸੈਣੀ ਸਾਹਿਬ ਜੀ ਕਹਿੰਦੇ ਆ ਜਾਓ ਜੀ, ਆ ਜਾਓ ਜੀ, ਆਵਾਜ਼ਾਂ ਮਾਰ ਰਹੇ ਸੀ ਜੀ। ਮੁਹੰਮਦ ਜੀ ਦੀ ਸ਼ੁਰੂ ਦੇ ਵਿਚ ਥੋੜੀ ਜਿਹੀ ਆਵਾਜ਼ ਘੱਟ ਆਈ ਹੈ ਤੇ ਵਿਚ ਬੰਦ ਵੀ ਹੋਈ ਹੈ, ਤੇ ਗੁਰੂ ਜੀ ਨੇ ਤੇ ਆਪਣੇ ਰਾਜਨ ਸੈਣੀ ਸਾਹਿਬ ਨੇ ਕੀਤਾ ਸੀਗਾ ਜੀ ਸੁਚੇਤ, ਤੇ ਹੁਣ ਜਿਹੜੀ ਆ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਤੇ ਉਹਨਾਂ ਦੀ ਆਵਾਜ਼ ਵੀ ਜਿਹੜੀ ਪਹੁੰਚ ਗਈ ਸੀ ਸਹੀ ਸਲਾਮਤ। ਤੇ ਦੋਸਤੋ ਆਖਰ ਦੇ ਵਿੱਚ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਜਿਵੇਂ ਮੁਹੰਮਦ ਜੀ ਨੇ ਵੀ ਕਿਹਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ, ਤੇ ਸਿੱਖਣ ਨੂੰ ਜਿਹੜਾ ਗਲਤੀਆਂ ਨਾ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਿੱਖਾਂਗੇ ਕਿਵੇਂ, ਇਹ ਵੀ ਸਵਾਲ ਖੜਾ ਹੁੰਦਾ ਹੈ। ਪਰ ਬਾਰ ਬਾਰ ਗਲਤੀ ਕਰਨਾ, ਇੱਕੋ ਚੀਜ਼ ਦੁਹਰਾਉਣਾ, ਉਹ ਵੀ ਫਿਰ ਕਿਤੇ ਨਾ ਕਿਤੇ ਗਲਤ ਚੀਜ਼ ਹੈ। ਪਰ ਗਲਤੀਆਂ ਤੋਂ ਜਿਹੜਾ ਸਿੱਖਣ ਦੀ ਕਲਾ ਹੈ ਉਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਸੁਖਵੰਤ ਸਿੰਘ ਜੀ ਲਿਖਦੇ ਆ, ਗਲਤੀਆਂ ਤੋਂ ਸਿੱਖਣ ਦੀ ਕਲਾ ਕਿਵੇਂ ਸਿੱਖਿਆ ਜਾ ਸਕਦਾ ਹੈ, ਕਿਉਂਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ। ਪਰ ਇਹ ਨਹੀਂ ਗੱਲ ਕਿ ਹਰ ਵੇਲੇ ਆਪਾਂ ਗਲਤੀ ਕਰੀ ਜਾਈਏ, ਜੇ ਇੱਕ ਵਾਰੀ ਕਿਸੇ ਚੀਜ਼ ਤੋਂ ਵਰਜਿਆ ਕਿਸੇ ਨੇ ਤੇ ਉਹ ਮਨ ਦੇ ਵਿੱਚ ਚੇਤਿਆਂ ਦੇ ਵਿੱਚ ਜ਼ਰੂਰ ਬਰਕਰਾਰ ਰਹਿਣੀ ਚਾਹੀਦੀ ਹੈ। ਉਹ ਗਲਤੀ ਨੂੰ ਦੁਬਾਰਾ ਦੁਹਰਾਉਣ ਤੋਂ ਪਹਿਲਾਂ ਉਹ ਯਾਦ ਆ ਜਾਂਦੀ ਹੈ। ਖਾਸ ਕਰ ਮੈਨੂੰ ਤਾਂ ਕਿਸੇ ਨੇ ਕੋਈ ਮੈਨੂੰ ਰੋਕਿਆ ਹੋਵੇ, ਟੋਕਿਆ ਹੋਵੇ, ਉਹ ਚੀਜ਼ ਜਿਹੜੀ ਮੇਰੇ ਤੋਂ ਗਲਤ ਹੋਈ ਹੈ, ਤਾਂ ਮੈਨੂੰ ਹਮੇਸ਼ਾ ਉਹ ਵਿਅਕਤੀ ਦਾ ਚਿਹਰਾ ਜਾਂ ਮਨ ਦੇ ਵਿੱਚ ਉਹ ਗੱਲਬਾਤ ਚੇਤੇ ਆ ਜਾਂਦੀ ਹੈ ਕਿ ਨਹੀਂ ਭਾਈ, ਇੱਥੋਂ ਪਹਿਲਾਂ ਵੀ ਕਿਸੇ ਨੇ ਵਰਜਿਆ ਸੀ, ਇਹ ਕੰਮ ਨਹੀਂ ਕਰਨਾ। ਮਨੁੱਖੀ ਜੀਵਨ ਜਿਹੜਾ ਸੰਪੂਰਨਤਾ ਦਾ ਪ੍ਰਤੀਕ ਨਹੀਂ ਹੈ, ਸਗੋਂ ਲਗਾਤਾਰ ਸਿੱਖਣ, ਡਿੱਗਣ ਤੇ ਮੁੜ ਸੰਭਲਣ ਦਾ ਜਿਹੜਾ ਇੱਕ ਲੰਮਾ ਸਫ਼ਰ ਹੈ। ਕੁਦਰਤ ਦਾ ਜਿਹੜਾ ਅਟਲ ਨਿਯਮ ਹੈ ਕਿ ਜਿਹੜਾ ਇਨਸਾਨ ਮੰਜ਼ਿਲ ਦੇ ਵੱਲ ਕਦਮ ਪੁੱਟੇਗਾ ਉਹ ਰਸਤੇ ਦੇ ਵਿੱਚ ਪਏ ਪੱਥਰਾਂ ਦੇ ਨਾਲ ਠੋਕਰ ਵੀ ਖਾਵੇਗਾ, ਤੇ ਸੰਸਾਰ ਦੇ ਇਤਿਹਾਸ ਦੇ ਵਿੱਚ ਅਜਿਹਾ ਕੋਈ ਵੀ ਵਿਅਕਤੀ ਪੈਦਾ ਨਹੀਂ ਹੋਇਆ ਜਿਹਨੇ ਕਦੇ ਕੋਈ ਭੁੱਲ ਨਾ ਕੀਤੀ ਹੋਵੇ। ਗਲਤੀ ਹੋਣਾ ਇਸ ਗੱਲ ਦਾ ਵੀ ਸਬੂਤ ਹੈ ਕਿ ਇਨਸਾਨ ਜਿਹੜਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਅਸਲ ਮਸਲਾ ਜਿਹੜਾ ਗਲਤੀ ਹੋਣ ਦਾ ਨਹੀਂ, ਸਗੋਂ ਉਸ ਤੋਂ ਬਾਅਦ ਜਿਹੜਾ ਅਪਣਾਏ ਜਾਣ ਵਾਲੇ ਰਵੱਈਏ ਦਾ ਹੁੰਦਾ ਹੈ। ਜਿਹੜਾ ਵੀ ਵਿਅਕਤੀ ਆਪਣੀ ਰੋਜ਼ਾਨਾ ਦੀਆਂ ਛੋਟੀਆਂ ਵੱਡੀਆਂ ਉਕਾਈਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ ਜਾਂ ਉਹਨਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਜ਼ਿੰਦਗੀ ਭਰ ਇੱਕੋ ਜਿਹੜਾ ਦਾਇਰੇ ਦੇ ਵਿੱਚ ਘੁੰਮਦਾ ਰਹਿੰਦਾ ਹੈ, ਜਾਣੀ ਕਿ ਕੰਫਰਟੇਬਲ ਜ਼ੋਨ ਦੇ ਵਿੱਚ, ਜਿੱਦਾਂ ਬਹੁਤ ਸਾਰੇ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਲੋਕ ਵਸੇ ਨੇ, ਉਹਨਾਂ ਨੇ ਸਿਰਫ਼ ਤੇ ਸਿਰਫ਼ ਬਾਹਰਲੇ ਹੋਰ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਨਹੀਂ ਰੱਖਿਆ, ਸਿਰਫ਼ ਆਪਣੀ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ, ਤੁਰੇ ਫਿਰਦੇ ਨੇ, ਜਾਂ ਉਹੋ ਹੀ ਚੀਜ਼ਾਂ ਬਾਰ ਬਾਰ ਦੁਹਰਾਈਆਂ ਜਾ ਰਹੀਆਂ ਨੇ, ਪਰ ਨਵਾਂ ਕੁਝ ਸਿੱਖਣ ਦਾ ਹੌਂਸਲਾ ਨਹੀਂ ਹੈ, ਜਾਂ ਉਹ ਕੰਫਰਟੇਬਲ ਜਿਹੜਾ ਜ਼ੋਨ ਹੈ ਉਹਨੂੰ ਤੋੜਨ ਦੀ ਜਿਹੜੀ ਹੈ ਹਿੰਮਤ ਨਹੀਂ ਹੈ, ਰਿਸਕ ਨਹੀਂ ਲੈ ਸਕਦੇ। ਇਸ ਦੇ ਉਲਟ ਜਿਹੜਾ ਇਨਸਾਨ ਆਪਣੀ ਹਰ ਭੁੱਲ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਉਸਦੇ ਵਿੱਚੋਂ ਕੋਈ ਨਾ ਕੋਈ ਸਬਕ ਜਿਹੜਾ ਗ੍ਰਹਿਣ ਕਰ ਲੈਂਦਾ ਹੈ, ਤਾਂ ਉਸਦਾ ਆਉਣ ਵਾਲਾ ਸਮਾਂ ਬੌਧਿਕ, ਸਮਾਜਿਕ ਤੇ ਮਾਨਸਿਕ ਪੱਖੋਂ ਜਿਹੜਾ ਬਹੁਤ ਖੁਸ਼ਹਾਲ ਤੇ ਕਾਮਯਾਬ ਹੋ ਸਕਦਾ ਹੈ। ਸਾਡੇ ਸਮਾਜ ਦੀ ਇੱਕ ਜਿਹੜੀ ਵੱਡੀ ਤਰਾਸਦੀ ਹੈ ਕਿ ਅਸੀਂ ਗਲਤੀ ਮੰਨਣ ਨੂੰ ਆਪਣੀ ਹੇਠੀ ਜਾਂ ਕਮਜ਼ੋਰੀ ਸਮਝ ਲੈਂਦੇ ਹਾਂ। ਭਾਈ ਮੈਂ ਨਹੀਂ ਮੰਨਦਾ, ਭਾਈ ਸੋਰੀ ਤਾਂ ਮਨਵਾਵਾਂਗੇ, ਅਸੀਂ ਮੰਨਦੇ ਥੋੜ੍ਹੀ ਹਾਂ ਗਲਤੀ ਆਪਣੀ। ਸੋਰੀ ਸ਼ਬਦ ਤਾਂ ਕਈ ਵਾਰੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਪੰਜਾਬੀਆਂ ਦੇ ਡਿਕਸ਼ਨਰੀ ਦੇ ਵਿੱਚ ਹੈ ਹੀ ਨਹੀਂ, ਜੇ ਹੈਗਾ ਹੈ ਕਿਸੇ ਨਾ ਕਿਸੇ ਤਾਂ ਉਸ ਚੀਜ਼ ਨੂੰ ਦਿਲੋਂ, ਮਨੋਂ ਜਾਂ ਆਪਣੀ ਰੂਹ ਦੇ ਅੰਦਰੋਂ ਜਿਹੜਾ ਉਸਨੂੰ ਫੀਲ ਨਹੀਂ ਕਰਦੇ। ਇੱਕ ਬਸ ਸੋਰੀ ਸ਼ਬਦ ਬਾਰ ਬਾਰ ਦੁਹਰਾਉਂਦੇ ਹਾਂ, ਪਰ ਉਹਦਾ ਮਤਲਬ ਅਸੀਂ ਸਮਝੇ ਨਹੀਂ ਕਿ ਅਸਲ ਜਿਹੜੀ ਹੈ ਮਾਨਸਿਕਤਾ ਦੀ ਸਾਡੇ ਅੰਦਰੋਂ ਜਿਹੜੀ ਹੈ ਉਹ ਫੀਲ ਹੋਣੀ ਹੈ ਚੀਜ਼, ਉਹ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਉਣਾ ਹੈ, ਤਾਂ ਉਦੋਂ ਸੋਰੀ ਮੰਗੀ ਜਾਂਦੀ ਹੈ ਕਿ ਸਿਰਫ਼ ਇਹ ਚਾਰ ਅੱਖਰ ਨਹੀਂ ਗਏ ਕਿ ਸੋਰੀ ਕਹਿ ਦਿਓ ਤੇ ਮਾਮਲਾ ਠੱਪ ਹੋ ਗਿਆ। ਜਦੋਂ ਵੀ ਸਾਡੇ ਕੋਲੋਂ ਕੋਈ ਕੰਮ ਵਿਗੜਦਾ ਹੈ ਤਾਂ ਸਾਡਾ ਮਨ ਸੁਭਾਵਕ ਹੀ ਬਹਾਨੇ ਘੜਨ ਲੱਗ ਪੈਂਦਾ ਹੈ, ਜਾਂ ਉਸਦਾ ਦੋਸ਼ ਜਿਹੜਾ ਹੈ ਹਾਲਾਤ ਤੇ ਦੂਜੇ ਲੋਕਾਂ ਸਿਰ ਮੜਨ ਦੀ ਕੋਸ਼ਿਸ਼ ਕਰਦਾ ਹੈ। ਇਹ ਹੰਕਾਰ ਤੇ ਝੂਠੀ ਅਣਖ ਇਨਸਾਨ ਦੇ ਸਿੱਖਣ ਦੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਉਹ ਚਾਹੇ ਅੱਜ ਸਾਡੇ ਸਮਾਜ ਦੇ ਵਿੱਚ ਉਹ ਖ਼ਬਰਾਂ ਆਪਾਂ ਸਾਂਝੀਆਂ ਕੀਤੀਆਂ ਨੇ, ਜਾਂ ਜੋ ਵੀ ਸਮਾਜ ਦੇ ਪੱਖ ਤੋਂ ਲੈ ਲਈਏ, ਇੱਕ ਦੂਸਰੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਦੂਸ਼ਣਬਾਜ਼ੀ, ਉਹ ਚਾਹੇ ਸਿਆਸੀ ਹੈ, ਚਾਹੇ ਧਰਮ ਦੇ ਵਿੱਚ ਹੈ, ਚਾਹੇ ਪਰਿਵਾਰਾਂ ਦੇ ਵਿੱਚ ਹੈ, ਚਾਹੇ ਉਹ ਰਿਸ਼ਤੇਦਾਰਾਂ ਦੇ ਵਿੱਚ ਹੈ, ਅਗਲੇ ਨੂੰ ਇੰਨਾ ਕੁ ਬਦਨਾਮ ਕਰ ਦਿਓ। ਸਭ ਤੋਂ ਪਹਿਲਾਂ ਜਿਹੜੀ ਕੋਈ ਵੀ ਨੂੰਹ ਘਰ ਦੇ ਵਿੱਚ ਆਉਂਦੀ ਹੈ ਤਾਂ ਉਹਨੂੰ
ਪਲਕਾਂ ਦੇ ਉੱਤੇ, ਹੱਥਾਂ ਦੇ ਉੱਤੇ, ਤਲੀਆਂ ਦੇ ਉੱਤੇ ਚੁੱਕੀ ਫਿਰਦੇ ਐ, ਤੇ ਜਦੋਂ ਆਪਣੇ ਥੋੜਾ ਜਿਹਾ ਰੰਗ ਦਿਖਾਉਣ ਲੱਗਦੀ ਐ ਅਸਲ ਜੀਵਨ ਨੂੰ ਜਿਹੜਾ ਵਿੱਚ ਘੁਲ ਮਿਲ ਜਾਂਦੀ ਐ, ਤਾਂ ਫਿਰ ਜਦੋਂ ਉਹ ਤੋਂ ਪਿੱਛਾ ਛਡਾਉਣ ਦੀ ਗੱਲ ਆਉਂਦੀ ਐ, ਤੇ ਉਸ ਤੋਂ ਬੁਰੀ ਔਰਤ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਐਸੀ ਹੋਏਗੀ ਨਹੀਂ ਪੁਸ਼ਤਾਂ ਤੱਕ ਕਿ ਇੰਨਾ ਕੁ ਬਦਨਾਮ ਕਰ ਦਿਓ ਕਿ ਇਹਦੇ ਵਰਗੀ ਤਾਂ ਕੋਈ ਹੈ ਹੀ ਨਹੀਂ ਐ। ਝੂਠੀ ਜਿਹੜੀ ਅਣਖ ਹੈ ਇਨਸਾਨ ਦੇ ਸਿੱਖਣ ਤੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਅਸਲੀਅਤ ਇਹ ਹੈ ਕਿ ਆਪਣੀ ਭੁੱਲ ਨੂੰ ਕਬੂਲ ਕਰਨਾ ਕਮਜ਼ੋਰ ਦਿਲਾਂ ਦਾ ਕੰਮ ਨਹੀਂ, ਹਿੰਮਤ ਵਾਲੇ ਲੋਕਾਂ ਦਾ ਕੰਮ ਹੈ, ਤੇ ਅੱਗੇ ਵਧਣ ਦਾ ਕਿ ਹਾਂ ਮੇਰੇ ਤੋਂ ਭੁੱਲ ਹੋਈ ਹੈ, ਸੌਰੀ ਹੈ ਜੀ, ਤੇ ਅੱਗੇ ਆਪਾਂ ਇਸ ਤੋਂ ਨਹੀਂ ਮਤਲਬ ਕਿ ਇੱਦਾਂ ਕਰਾਂਗੇ, ਜੋ ਕੁਝ ਵੀ ਵਾਪਰਿਆ ਤੇ ਉਸ ਨੂੰ ਜਿਹੜਾ ਨਾ ਦੁਹਰਾਉਣ ਦੀ ਵੀ ਜਿਹੜੀ ਹੈ ਆਪਾਂ ਗਰੰਟੀ ਦਿੰਦੇ ਹਾਂ। ਸਗੋਂ ਇਹ ਮਾਨਸਿਕ ਦਲੇਰੀ ਅਤੇ ਉੱਚੇ ਕਿਰਦਾਰ ਦੀ ਨਿਸ਼ਾਨੀ ਹੁੰਦੀ ਹੈ, ਜਿਸ ਪਲ ਅਸੀਂ ਇਹ ਕਹਿਣ ਦੀ ਹਿੰਮਤ ਜੁਟਾ ਲੈਂਦੇ ਹਾਂ ਕਿ ਹਾਂ ਮੇਰਾ ਇਹ ਫੈਸਲਾ ਗਲਤ ਸੀਗਾ, ਠੀਕ ਉਸੇ ਪਲ ਸਾਡਾ ਦਿਮਾਗ ਬਹਾਨਿਆਂ ਦੇ ਵਿੱਚੋਂ ਨਿਕਲ ਕੇ ਸੁਧਾਰ ਦੇ ਰਸਤੇ ਤਲਾਸ਼ਣੇ ਸ਼ੁਰੂ ਕਰ ਦਿੰਦਾ ਹੈ, ਨਹੀਂ ਤਾਂ ਫਿਰ ਉਹ ਮਨ ਦੀਆਂ ਘੜਤਾਂ ਦੇ ਵਿੱਚ ਇਹੋ ਜਿਹੀਆਂ ਕਹਿ ਸਕਦੇ ਹਾਂ ਕਮੀਨੀਆਂ, ਬਹੁਤ ਸਾਰੇ ਥੱਲੇ ਪੱਧਰ ਦੇ ਉੱਤੇ ਅੱਜ ਚਾਹੇ ਉਹ ਸਿਆਸੀ ਰਾਜਨੀਤੀ ਹੋ ਰਹੀ ਹੈ, ਇੰਨੇ ਕੁ ਮਾੜੇ ਪੱਧਰ ਦੇ ਉੱਤੇ ਉਹ ਚਾਹੇ ਸੰਸਥਾਵਾਂ ਨੇ ਉੱਤਰ ਆਉਂਦੀਆਂ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਸੱਚ ਲੁਕਾਉਣ ਦੇ ਲਈ ਹਜ਼ਾਰਾਂ ਝੂਠ ਬੋਲਣੇ ਪੈ ਰਹੇ ਨੇ। ਆਪਣੀ ਕਮੀ ਨੂੰ ਜਾਣ ਲੈਣਾ ਹੀ ਉਸ ਕਮੀ ਨੂੰ ਦੂਰ ਕਰਨ ਦੇ ਵੱਲ ਪੁੱਟਿਆ ਗਿਆ ਪਹਿਲਾ ਕਦਮ ਹੁੰਦਾ ਹੈ। ਜੇਕਰ ਰੋਜ਼ਾਨਾ ਜੀਵਨ ਦੇ ਉੱਤੇ ਝਾਤ ਮਾਰੀਏ ਤਾਂ ਸਾਡੀਆਂ ਜ਼ਿਆਦਾਤਰ ਗਲਤੀਆਂ ਬਹੁਤ ਵੱਡੀਆਂ ਨਹੀਂ ਹੁੰਦੀਆਂ, ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਆਦਤਾਂ ਦੇ ਵਿੱਚ ਲੁਕੀਆਂ ਹੁੰਦੀਆਂ ਨੇ। ਬਿਨਾਂ ਸੋਚੇ ਸਮਝੇ ਕਿਸੇ ਨੂੰ ਕੌੜਾ ਬੋਲ ਦੇਣਾ, ਕੰਮ ਵਾਲੀ ਥਾਂ ਦੇ ਉੱਤੇ ਸਮੇਂ ਦੀ ਕਦਰ ਨਾ ਕਰਨਾ, ਜ਼ਰੂਰੀ ਕੰਮਾਂ ਨੂੰ ਜਿਹੜਾ ਕੱਲ ਤੇ ਟਾਲ ਦੇਣਾ, ਗੁੱਸੇ ਦੇ ਵਿੱਚ ਆ ਕੇ ਕੋਈ ਅਣਸੁਲਝਿਆ ਫੈਸਲਾ ਲੈ ਜਾਣਾ, ਜਾਂ ਕਿਸੇ ਦੀ ਗੱਲ ਨੂੰ ਪੂਰਾ ਸੁਣਨ ਤੋਂ ਪਹਿਲਾਂ ਹੀ ਪ੍ਰਤੀਕਰਮ ਦੇ ਦੇਣਾ, ਇਹ ਸਭ ਜਿਵੇਂ ਕਿ ਕਹਿ ਦਿਓ ਕਿ ਆਪਣੇ ਕੋਈ ਕਾਲਰ ਹੀ ਆਉਂਦਾ ਹੈ, ਸੱਜਣ ਮਿੱਤਰ ਦੋਸਤ ਕਾਲ ਕਰਦਾ ਹੈ, ਤਾਂ ਅਸੀਂ ਉਹਦੀ ਗੱਲ ਉਹ ਗੱਲ ਸ਼ੁਰੂ ਹੀ ਕਰਦਾ, ਆਪਾਂ ਕਹਿੰਦੇ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਹ ਵੀ ਜਿਹੜੀ ਕਹਿ ਸਕਦੇ ਗਲਤੀ ਹੀ ਹੈ ਸਾਡੀ। ਇਹ ਸਭ ਅਜਿਹੀਆਂ ਭੁੱਲਾਂ ਨੇ ਜੋ ਹੌਲੀ ਹੌਲੀ ਵੱਡੀਆਂ ਮੁਸੀਬਤਾਂ ਦਾ ਰੂਪ ਧਾਰਨ ਕਰਦੀਆਂ ਜਾਂਦੀਆਂ, ਕਿਉਂਕਿ ਸਾਡਾ ਐਟੀਟਿਊਡ ਜਿਹੜਾ ਉਹ ਬਦਲਦਾ ਨਹੀਂ ਹੈ, ਉਸੇ ਤੇ ਉੱਤੇ ਆਧਾਰਿਤ ਰਹਿੰਦੇ ਹਾਂ। ਜੇਕਰ ਹਰ ਇਨਸਾਨ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ 10 ਮਿੰਟ ਕੱਢ ਕੇ ਆਪਣੇ ਪੂਰੇ ਦਿਨ ਦੀ ਜਿਹੜੀ ਹੈ ਸਵੈ ਪੜਚੋਲ ਕਰ ਲਵੇ ਕਿ ਅਸੀਂ ਅੱਜ ਕੀ ਕੀਤਾ ਹੈ, ਕੀ ਚੰਗਾ ਕੀਤਾ, ਕੀ ਮਾੜਾ ਕੀਤਾ, ਕਿਹਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਹੈ, ਕਿਸੇ ਨੂੰ ਮੰਦਾ ਬੋਲਿਆ, ਕਿਸੇ ਨੂੰ ਚੰਗਾ ਬੋਲਿਆ, ਕਿਸੇ ਨੂੰ ਐਪਰੀਸ਼ੀਏਟ ਕੀਤਾ ਹੈ, ਤਾਂ ਉਹ ਸਾਰਾ ਕੁਝ ਸਾਨੂੰ ਚੇਤੇ ਆ ਜਾਏਗਾ। ਕਰੇ ਤਾਂ ਇਹ ਵੇਖੇ ਕਿ ਅੱਜ ਉਸਦੇ ਕੋਲੋਂ ਕਿੱਥੇ ਲਾਪਰਵਾਹੀ ਹੋਈ ਹੈ, ਜਾਂ ਕਿੱਥੇ ਉਸਦੇ ਵਤੀਰੇ ਨੇ ਜਿਹੜਾ ਕਿਸੇ ਦਾ ਦਿਲ ਦੁਖਾ ਦਿੱਤਾ।

ਜਾਂ ਚੱਲਣਾ ਸ਼ੁਰੂ ਕਰਦੇ ਹਾਂ ਬੱਚੇ ਤੋਂ ਪਹਿਲਾ ਕਦਮ ਪੁੱਟਦੇ ਹਾਂ, ਕਈ ਵਾਰੀ ਡਿੱਗਦੇ ਹਾਂ, ਗੋਲੇ ਗੋਡੇ ਛਿੱਲ ਹੁੰਦੇ ਆ, ਰਿੜਦੇ ਹਾਂ, ਫਿਰ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਸਾਈਕਲ ਸਿੱਖਦੇ ਹਾਂ, ਕਦੇ ਕੈਂਚੀ ਚਲਾਉਂਦੇ ਹਾਂ, ਕਦੇ ਇੱਕ ਲੱਤ ਦੇ ਨਾਲ ਮਤਲਬ ਕਿ ਉਹਨੂੰ ਅੱਗੇ ਵਧਾਉਂਦੇ ਹਾਂ ਤੇ ਇੱਕ ਲੱਤ ਜਿਹੜੀ ਆ ਜ਼ਮੀਨ ਤੇ ਹੁੰਦੀ ਹੈ, ਫਿਰ ਕੈਂਚੀ ਚਲਾ ਕੇ ਉਸ ਤੋਂ ਬਾਅਦ ਫਿਰ ਡੰਡੇ ਦੇ ਉੱਤੇ ਚਲਾਉਂਦੇ ਹਾਂ, ਡੰਡੇ ਤੋਂ ਬਾਅਦ ਫਿਰ ਕਾਠੀ ਦੇ ਉੱਤੇ ਬਹਿੰਦੇ ਹਾਂ, ਫਿਰ ਬੰਦਾ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਪਰਫੈਕਟ ਹੁੰਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਜੀ, ਕੋਈ ਵੀ ਖੋਜ ਜਾਂ ਪ੍ਰਾਪਤੀ ਪਹਿਲੇ ਹੀ ਯਤਨ ਦੇ ਵਿੱਚ ਸਿਰੇ ਨਹੀਂ ਚੜ ਜਾਂਦੀ। ਬਿਜਲੀ ਦੇ ਬਲਬ ਦੀ ਕਾਢ ਕੱਢਣ ਵੇਲੇ ਥਾਮਸ ਐਡੀਸਨ ਨੇ ਹਜ਼ਾਰਾਂ ਸਫਲ ਪ੍ਰਯੋਗ ਕੀਤੇ ਨੇ, ਪਰ ਉਸਨੇ ਕਦੇ ਵੀ ਉਹਨਾਂ ਨੂੰ ਆਪਣੀ ਹਾਰ ਨਹੀਂ ਮੰਨਿਆ। ਉਸ ਇੱਕ ਗਲਤੀ ਤੋਂ ਸੁਧਾਰ ਕੀਤਾ, ਅੱਗੇ ਅੱਗੇ ਵਧਦਾ ਗਿਆ। ਉਸਦਾ ਕਹਿਣਾ ਸੀਗਾ ਕਿ ਉਸਨੇ ਉਹ ਹਜ਼ਾਰਾਂ ਤਰੀਕੇ ਲੱਭ ਲਏ ਨੇ ਜਿਨ੍ਹਾਂ ਦੇ ਨਾਲ ਬਲਬ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ ਹੈ ਤੇ ਕਿਹੜਾ ਜਾਂਦਾ ਹੈ। ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ, ਕਿਉਂਕਿ ਜੇ ਸਾਰਾ ਕੁਝ ਹੀ ਸਾਨੂੰ ਇੱਥੇ ਧਰਤੀ ਦੇ ਉੱਤੇ ਜੋ ਕੁਝ ਹੋ ਰਿਹਾ ਜੇ ਪਤਾ ਹੋਵੇ ਤਾਂ ਇਨਸਾਨ ਦਾ ਫਿਰ ਟਾਰਗੇਟ ਕੀ ਹੋਏਗਾ ਜ਼ਿੰਦਗੀ ਜਿਉਣ ਦਾ, ਕਾਹਦੇ ਲਈ ਜੀਵੇਗਾ। ਕਿਉਂਕਿ ਹਰ ਰੋਜ਼ ਜਦੋਂ ਸੂਰਜ ਚੜ੍ਹਦਾ ਹੈ ਜਾਂ ਹਰ ਰੋਜ਼ ਰਾਤ ਪੈਂਦੀ ਹੈ ਤੇ ਅਸੀਂ ਇੱਕ ਨਵੀਂ ਸੋਚ ਦੇ ਨਾਲ, ਨਵੇਂ ਤਜਰਬਿਆਂ ਦੇ ਨਾਲ ਜਿਹੜਾ ਉਸਨੂੰ ਦਿਨ ਨੂੰ ਬਿਤਾਉਂਦੇ ਹਾਂ ਤੇ ਦਿਨ ਨੂੰ ਜਦੋਂ ਚੜ੍ਹਦਾ ਹੈ ਤੇ ਅਸੀਂ ਅੱਖਾਂ ਖੋਲਦੇ ਹਾਂ, ਨਵਾਂ ਦਿਨ ਹੁੰਦਾ ਹੈ ਤੇ ਉਹਦੇ ਵਿੱਚ ਕੁਝ ਨਾ ਕੁਝ ਸਿੱਖਣ ਦੀ ਚਾਹਤ ਹੁੰਦੀ ਹੈ। ਇਹੀ ਸਾਡੀ ਜ਼ਿੰਦਗੀ ਦਾ ਜਿਉਣ ਦਾ ਇੱਕ ਮਕਸਦ ਹੈ, ਕਿਉਂਕਿ ਇੱਕ ਖਿੱਚ ਹੈ ਸਾਡੇ ਅੱਗੇ ਕਿ ਕੱਲੂ ਕੀ ਹੋਏਗਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ। ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ। ਗਲਤੀਆਂ ਜ਼ਿੰਦਗੀ ਦੀ ਉਹ ਅਨਮੋਲ ਪਾਠਸ਼ਾਲਾ ਨੇ ਜਿਨ੍ਹਾਂ ਦੇ ਵਿੱਚੋਂ ਮਿਲੀ ਸਿੱਖਿਆ ਕਿਸੇ ਵੀ ਕਿਤਾਬੀ ਗਿਆਨ ਦੇ ਨਾਲੋਂ ਵੱਧ ਪੁਖਤਾ ਹੁੰਦੀ ਹੈ। ਇਹਦਾ ਭਾਈ ਇਹ ਮਤਲਬ ਨਹੀਂ ਕਿ ਹਰ ਵੇਲੇ ਗਲਤੀਆਂ ਕਰੀ ਜਾਈਏ। ਇਸ ਸੋਚ ਦਾ ਸਭ ਤੋਂ ਵੱਡਾ ਅਸਰ ਸਾਡੇ ਆਪਸੀ ਤੇ ਪਰਿਵਾਰਕ ਰਿਸ਼ਤਿਆਂ ਦੇ ਉੱਤੇ ਪੈਂਦਾ ਹੈ। ਅਜੋਕੇ ਦੌਰ ਦੇ ਵਿੱਚ ਜ਼ਿਆਦਾਤਰ ਘਰੇਲੂ ਕਲੇਸ਼ ਤੇ ਦੂਰੀਆਂ ਇਸ ਕਰਕੇ ਪੈਦਾ ਹੁੰਦੀਆਂ ਨੇ ਕਿਉਂਕਿ ਕੋਈ ਵੀ ਧਿਰ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹੁੰਦੀ। ਹਰ ਕੋਈ ਦੂਜੇ ਨੂੰ ਗਲਤ ਸਾਬਤ ਕਰਨ ਦੇ ਲਈ ਦੌੜ ਦੇ ਵਿੱਚ ਲੱਗਾ ਰਹਿੰਦਾ ਹੈ। ਜਦੋਂ ਇਨਸਾਨ ਇਹ ਸਮਝ ਲੈਂਦਾ ਹੈ ਕਿ ਉਹ ਖੁਦ ਵੀ ਇੱਕ ਜਿਹੜਾ ਆਮ ਹੀ ਇਨਸਾਨ ਹੈ, ਕੋਈ ਫਰਿਸ਼ਤਾ ਨਹੀਂ ਉਤਰਿਆ ਰੱਬ ਦਾ ਮਤਲਬ ਕਿ ਕਿਤੋਂ ਉੱਪਰੋਂ ਧਰਤੀ ਦੇ ਉੱਤੇ, ਤੇ ਉਸ ਤੋਂ ਵੀ ਭੁੱਲ ਹੋ ਸਕਦੀ ਹੈ, ਤਾਂ ਉਸਦੇ ਮਨ ਦੇ ਅੰਦਰ ਨਿਮਰਤਾ ਤੇ ਸਹਿਣਸ਼ੀਲਤਾ ਦਾ ਜਿਹੜਾ ਜਨਮ ਹੋਣ ਲੱਗ ਪੈਂਦਾ ਹੈ। ਉਹ ਦੂਜਿਆਂ ਦੀਆਂ ਕਮੀਆਂ ਨੂੰ ਵੀ ਖਿਮਾ ਦੇ ਨਜ਼ਰੀਏ ਦੇ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ। ਘਰ ਜਾਂ ਦਫ਼ਤਰ ਦੇ ਵਿੱਚ ਜੇਕਰ ਇੱਕ ਧਿਰ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗ ਲਵੇ ਤਾਂ ਵੱਡੇ ਤੋਂ ਵੱਡਾ ਵਿਵਾਦ ਵੀ ਪਲ ਭਰ ਦੇ ਵਿੱਚ ਸ਼ਾਂਤ ਹੋ ਜਾਂਦਾ ਹੈ ਤੇ ਸੁਭਾਅ ਰਿਸ਼ਤਿਆਂ ਦੇ ਵਿੱਚ ਕੁੜੱਤਣ ਦੀ ਥਾਂ ਦੇ ਉੱਤੇ ਆਪਸੀ ਪਿਆਰ ਤੇ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕਰਦਾ ਹੈ। ਸਾਡਾ ਬੀਤਿਆ ਹੋਇਆ ਕੱਲ ਇੱਕ ਬੰਦ ਕਿਤਾਬ ਦੇ ਵਾਂਗ ਹੈ ਜਿਸ ਦੇ ਪੰਨਿਆਂ ਨੂੰ ਹੁਣ ਦੁਬਾਰਾ ਨਹੀਂ ਲਿਖਿਆ ਜਾ ਸਕਦਾ, ਉਹ ਲਿਖ ਹੋ ਗਿਆ ਜੋ ਲਿਖਣਾ ਸੀ। ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਤੇ ਉਹ ਜਿਹੜਾ ਵਿਹਲੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਆਪਾਂ ਕਰ ਲਿਆ ਇੱਥੇ ਬਹਿ ਗਏ, ਜੇ ਨਾ ਬਹਿੰਦੇ ਤਾਂ ਉਹ ਲਿਖਿਆ ਜਾਣਾ ਸੀ, ਜੇ ਬਹਿ ਗਏ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਰੇ ਮਿੱਤਰਾਂ ਸੱਜਣਾਂ ਨਾਲ ਕੀਤੀਆਂ ਨੇ ਤੇ ਤੁਹਾਡੇ ਕਮੈਂਟ ਜਿਹੜੇ ਆਏ ਨੇ ਉਹਨਾਂ ਨੂੰ ਪੜ੍ਹਿਆ ਦੇਖਿਆ ਸੁਣਿਆ ਤੇ ਉਹ ਨਹੀਂ ਹੋਣਾ ਸੀ ਤੇ ਇਹ ਜਿਹੜੀ ਮੇਰੀ ਕਿਤਾਬ ਦੇ ਅੱਜ ਦੇ ਪੰਨੇ ਦੇ ਵਿੱਚ ਲਿਖਿਆ ਜਾਣਾ ਸੀ, ਪਰ ਅੱਜ 2 ਘੰਟੇ ਜਿਹੜਾ ਤੁਹਾਡੇ ਨਾਲ ਬਿਤਾਏ ਨੇ, ਜੋ ਕੁਝ ਤੁਹਾਡੇ ਤੋਂ ਗਿਆਨ ਹਾਸਲ ਕੀਤਾ, ਤੁਹਾਡੀਆਂ ਗੱਲਾਂ ਤੋਂ ਸਿੱਖਿਆ ਮੈਂ ਵੀ, ਉਹ ਲਿਖਿਆ ਜਾਣਾ ਮੇਰੇ ਅੱਜ ਦੇ ਜਿਹੜਾ ਸਫ਼ਿਆਂ ਦੇ ਵਿੱਚ ਅੱਜ ਦੀ ਤਵਾਰੀਖ ਦੇ ਵਿੱਚ। ਪਰ ਸਾਡਾ ਆਉਣ ਵਾਲਾ ਭਲਕ ਜਿਹੜਾ ਇੱਕ ਕੋਰਾ ਕਾਗਜ਼ ਹੈ ਜਿਸ ਦੇ ਉੱਤੇ ਅਸੀਂ ਆਪਣੇ ਤਜਰਬਿਆਂ ਦੀ ਸਿਆਹੀ ਦੇ ਨਾਲ ਇੱਕ ਨਵਾਂ ਇਤਿਹਾਸ ਜਿਹੜਾ ਰਚ ਸਕਦੇ ਹਾਂ। ਗਲਤੀਆਂ ਦੇ ਪਰੇਸ਼ਾਨੇ ਦੇ ਵਿੱਚ ਜਿਹੜਾ ਡੁੱਬੇ ਰਹਿਣਾ ਜਾਂ ਖੁਦ ਨੂੰ ਕੋਸਦੇ ਰਹਿਣਾ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਹੈ, ਸਿਰਫ ਬਿਮਾਰੀਆਂ ਸਹੇੜਦਿਆਂ ਡਿਪਰੈਸ਼ਨ ਚ ਜਾਵਾਂਗੇ। ਤੇ ਸਮਝਦਾਰੀ ਇਸ ਦੇ ਵਿੱਚ ਹੈ ਕਿ ਅਸੀਂ ਅਤੀਤ ਦੀਆਂ ਭੁੱਲਾਂ ਨੂੰ ਸਿਰਫ ਇੱਕ ਚੇਤਾਵਨੀ ਤੇ ਸਬਕ ਦੇ ਰੂਪ ਦੇ ਵਿੱਚ ਯਾਦ ਰੱਖੀਏ। ਜਿਸ ਦਿਨ ਅਸੀਂ ਆਪਣੀ ਹਰ ਗਲਤੀ ਨੂੰ ਇੱਕ ਰਹਿਨੁਮਾ ਮੰਨ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ, ਸਾਡਾ ਆਉਣ ਵਾਲਾ ਸਮਾਂ ਨਾ ਸਿਰਫ ਪਦਾਰਥਕ ਤੌਰ ਦੇ ਉੱਤੇ ਸਫਲ ਹੋਵੇਗਾ ਸਗੋਂ ਅੰਦਰੂਨੀ ਸਕੂਨ ਤੇ ਸਵੈ ਮਾਨ ਦੇ ਨਾਲ ਵੀ ਭਰ ਜਾਵੇਗਾ। ਅਸਲ ਦੇ ਵਿੱਚ ਗਲਤੀਆਂ ਤੋਂ ਸਿੱਖਣਾ ਹੀ ਮਨੁੱਖ ਨੂੰ ਸਧਾਰਨ ਤੋਂ ਅਸਧਾਰਨ ਬਣਾਉਣ ਦਾ ਸਭ ਤੋਂ ਕਾਰਗਰ ਜਿਹੜਾ ਨੁਸਖਾ ਹੈ ਜੀ। ਦੋਸਤੋ, ਬਾ ਕਮਾਲ ਗੱਲਬਾਤ ਜਿਹੜੀ ਸਾਂਝੀ ਕੀਤੀ ਹੈ ਆਪਣੇ
ਸੁਖਵੰਤ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ ਬਾਕਮਾਲ ਗੱਲ ਹੈ।

ਬਹੁਤ ਨਜ਼ਾਰਾ ਆ ਗਿਆ। ਕੁਝ ਗੱਲਾਂ ਮੈਂ ਆਪਣੇ ਵੱਲੋਂ ਕੀਤੀਆਂ ਤੇ ਕੁਝ ਇਸ ਆਰਟੀਕਲ ਦੀ ਸਾਂਝ ਤੁਹਾਡੇ ਨਾਲ ਪਾਈ ਹੈ। ਬਹਾਨੇ ਦੇ ਨਾਲ ਕੁਝ ਨਾ ਕੁਝ ਚੇਤੇ ਆ ਜਾਂਦਾ ਆਪਣੀਆਂ ਗੱਲਾਂ ਵੀ। ਤੇ ਨਾਲ ਇਹ ਦੋਸਤੋ ਸੰਪਰਕ ਨੰਬਰ ਉਹਨਾਂ ਦਾ ਹੈ 9419175795। ਬਾਕਮਾਲ ਉਹਨਾਂ ਦੀ ਕਲਮ ਦੇ ਵਿੱਚੋਂ ਸਿੱਖਣ ਨੂੰ ਮਿਲਿਆ, ਗਲਤੀਆਂ ਤੋਂ ਸਿੱਖਣ ਦੀ ਕਲਾ। ਸੁਖਵੰਤ ਸਿੰਘ ਜੀ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਵਤਾ ਮੰਚ। ਤੇ ਇਸੇ ਤਰ੍ਹਾਂ ਦੋਸਤੋ ਆਖਰੀ ਸਮੇਂ ਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਰੇ ਦੋਸਤ ਜੁੜੇ ਹੋਏ ਨੇ, ਜਿੰਨੇ ਵੀ ਜੁੜੇ ਹੋਏ ਨੇ ਸ਼ੁਕਰੀਆ ਧੰਨਵਾਦ ਹੈ। ਤੇ ਕੱਲ ਵੈਸੇ ਨਜ਼ਮ ਔਜਲਾ ਸਾਹਿਬ ਕਹਿੰਦੇ ਮਹਿਫਲ ਮਿੱਤਰਾਂ ਦੇ ਵਿੱਚ ਸੁਣਾਈ ਸੀ ਤੇ ਉਹਨਾਂ ਦਾ ਸੁਨੇਹਾ ਲੱਗਿਆ ਸੀ ਤੇ ਮੈਂ ਫੇਸਬੁੱਕ ਦੇ ਉੱਤੇ ਪਾਤੀ। ਤੇ ਜਾਂਦੇ ਜਾਂਦੇ ਚਲੋ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਕੁਝ ਨਾ ਕੁਝ ਸਿੱਖਦੇ ਹਾਂ, ਤਾਂ ਹੀ ਇਹ ਮਨ ਦੇ ਵਿੱਚ ਕਿਤੇ ਨਾ ਕਿਤੇ ਕੁਝ ਜਿਹੜੀਆਂ ਗੱਲਾਂ ਬਾਤਾਂ ਜਜ਼ਬਾਤ ਆਉਂਦੇ ਨੇ ਤੇ ਉਹ ਕਲਮ ਦੇ ਰਾਹੀਂ ਝਰੀਟਾਂ ਦੇ ਰਾਹੀਂ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ। ਲਿਖਿਆ ਸੀ ਕਿ ਆਪਣਾਪਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ, ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ। ਜਦੋਂ ਹਰ ਚੀਜ਼ ਨੂੰ ਆਪਾਂ ਉਸੇ ਦੇ ਬਰਾਬਰ ਖੜਾ ਕਰਕੇ ਦੇਖਦੇ ਹਾਂ, ਚਾਹੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨੂੰ ਆਪਣੇ ਆਪ ਨੂੰ ਵੀ ਉੱਥੇ ਖੜਾ ਕਰਕੇ ਦੇਖਦੇ ਹਾਂ ਉਸ ਹਾਲਾਤਾਂ ਦੇ ਵਿੱਚ, ਉਸ ਸਥਿਤੀ ਦੇ ਵਿੱਚ, ਤਾਂ ਫਿਰ ਸਭ ਹੀ ਮਤਲਬ ਖੋਰ ਲੱਗਦੇ ਹੈ। ਆਪਣਾਪਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ, ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ। ਪੱਥਰ ਦੇ ਇਸ ਦੌਰ ਦੇ ਵਿੱਚ ਇਨਸਾਨੀਅਤ ਮਰ ਚੱਲੀ, ਹਰ ਰੂਹ ਦੇ ਵਿਹੜੇ ਵਿੱਚ ਮਤਲਬ ਜਿਹਾ ਦਿਸਦਾ ਹੈ। ਵਾਅਦੇ ਜਿਹੜੇ ਕਰਦੇ ਨੇ ਅੰਬਰ ਤੋਂ ਤਾਰੇ ਤੋੜਨ ਦੇ, ਉਹਨਾਂ ਦੇ ਮਨ ਵਿੱਚ ਮਤਲਬ ਜਿਹਾ ਦਿਸਦਾ ਹੈ। ਕੀ ਰੋਣਾ ਸਾਨੂੰ ਇਸਦਾ, ਕੀ ਗਿਲਾ ਕਰੀਏ ਕਿਸੇ ਤੋਂ, ਆਪਣੇ ਹੀ ਤਰੀਕੇ ਵਿੱਚ ਮਤਲਬ ਜਿਹਾ ਦਿਸਦਾ ਹੈ। ਦਿਲਾਂ ਦੇ ਉੱਤੇ ਪੈ ਗਏ ਰਿਸ਼ਤਿਆਂ ਦੇ ਜੋ ਪਾੜੇ ਨੇ, ਉਹਨਾਂ ਦੀ ਤੜਫ ਵਿੱਚ ਮਤਲਬ ਜਿਹਾ ਦਿਸਦਾ ਹੈ। ਸੁਰਖ ਲਾਲੀ ਹੈ ਅੱਖਾਂ ਅੰਦਰ ਜਾਂ ਹੰਝੂਆਂ ਦਾ ਪਹਿਰਾ ਹੈ, ਹਰ ਇੱਕ ਨਜ਼ਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ। ਬਣ ਕੇ ਜੋ ਬੈਠੇ ਨੇ ਰੈਬਰ ਗਰੀਬ ਲੋਕਾਂ ਦੇ, ਉਹਨਾਂ ਦੇ ਝੰਡੇ ਵਿੱਚ ਮਤਲਬ ਜਿਹਾ ਦਿਸਦਾ ਹੈ। ਛੁਪਾਉਂਦਾ ਫਿਰਦਾ ਹੈ ਜੋ ਭਿੰਦਿਆ ਆਪਣੀ ਹਕੀਕਤ ਨੂੰ, ਉਹਦੇ ਵੀ ਪਰਦੇ ਪਿੱਛੇ ਮਤਲਬ ਜਿਹਾ ਦਿਸਦਾ ਹੈ। ਦੁਆਵਾਂ ਦੇ ਕੇ ਜੋ ਅਕਸਰ ਬੁਲਾਉਂਦੇ ਨੇ ਮਹਿਫਲ ਵਿੱਚ, ਉਹਨਾਂ ਦੇ ਬੁਲਾਵੇ ਵਿੱਚ ਮਤਲਬ ਜਿਹਾ ਦਿਸਦਾ ਹੈ। ਜਗਾਉਂਦੇ ਨੇ ਜੋ ਰਾਹਾਂ ਤੇ ਦੀਵੇ ਪਿਆਰ ਮੁਹੱਬਤ ਦੇ, ਉਹਨਾਂ ਦੇ ਵੀ ਉਜਾਲੇ ਵਿੱਚ ਮਤਲਬ ਜਿਹਾ ਦਿਸਦਾ ਹੈ। ਆਖਰ ਚ ਹੈ ਕਿ ਜ਼ਮਾਨੇ ਦੀ ਭੀੜ ਵਿੱਚ ਜੋ ਸਾਡਾ ਹੱਥ ਫੜਦੇ ਨੇ, ਉਹਨਾਂ ਦੇ ਸਹਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ। ਲਿਖੀ ਜਾਵੇ ਜੋ ਕਵਿਤਾ ਭਾਰਜ ਕਿਸੇ ਦੀ ਯਾਦ ਵਿੱਚ, ਉਸੇ ਸ਼ੇਰ ਦੇ ਹਰਫ ਵਿੱਚ ਮਤਲਬ ਜਿਹਾ ਦਿਸਦਾ ਹੈ, ਉਸੇ ਸ਼ੇਰ ਦੇ ਅੱਖਰ ਵਿੱਚ ਮਤਲਬ ਜਿਹਾ ਦਿਸਦਾ ਹੈ। ਜੀ ਦੋਸਤੋ, ਇਸ ਦੇ ਨਾਲ ਹੀ ਸਮਾਪਤੀ ਕਰਦੇ ਹਾਂ ਤੇ ਨਾਲ ਤੁਹਾਡੇ ਸੁਨੇਹਾਂ ਦੀ ਜਿਹੜੀ ਹੈ ਹਾਮੀ ਭਰ ਕੇ ਫਿਰ ਆਗਿਆ ਲੈਂਦੇ ਹਾਂ ਅੱਜ ਇੰਨਾ ਕੁ ਕਬੂਲ ਕਰਨਾ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਆਪਣੇ ਇਸੇ ਤਰ੍ਹਾਂ ਹੀ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਭੇਜੀ ਹੈ ਤੇ ਗੁਲਾਬ ਦੇ ਫੁੱਲ ਭੇਜੇ ਨੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2, ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਨੇ ਪਿਆਰਿਓ, ਤੇ ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ੍ਰੀ ਅਕਾਲ, ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ, ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਫਿਨਲੈਂਡ ਤੋਂ ਸਾਰੇ ਦੁਆਬਾ ਰੇਡੀਓ ਸੁਣਨ ਵਾਲੇ ਮਿੱਤਰਾਂ ਨੂੰ, ਦੋਸਤਾਂ ਨੂੰ, ਸੱਜਣਾਂ ਨੂੰ, ਪਿਆਰਿਆਂ ਨੂੰ। ਤੇ ਜੀਰਾ ਸਾਹਿਬ ਲਿਖਦੇ ਨੇ ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਤੇ ਜੀਰਾ ਸਾਹਿਬ ਲਿਖਦੇ ਨੇ ਕਿ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ, ਤੇ ਇਹ ਸੀ ਨੋਟਬੰਦੀ। ਔਜਲਾ ਸਾਹਿਬ ਕਹਿੰਦੇ ਨੋਟਬੰਦੀ ਵੇਲੇ ਤੋਂ ਪਹਿਲਾਂ ਜਿਹੜਾ ਸੀ ਡਾਲਰਾਂ ਦੇ ਵਿੱਚ ਰੱਖਣੀ ਚਾਹੀਦੀ ਸੀ ਕਰੰਸੀ। ਰਾਜਨ ਵੀਰ ਜੀ, ਗੁਰੀਮਾਨ ਜੀ ਕਹਿੰਦੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਭਾਜੀ ਨੋਟਬੰਦੀ ਤੋਂ 3 ਸਾਲ ਪਹਿਲਾਂ ਬਾਅਦ ਦੀ ਗੱਲ ਹੈ, ਜੀਰਾ ਜੀ ਕਹਿੰਦੇ ਹੈ। ਗੁਰੀ ਜੀ ਕਹਿੰਦੇ, ਸੁਰਜੀਤ ਭਾਰਤ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਰਜਿੰਦਰ ਜੀਰਾ ਜੀ ਤੇ ਰਾਜਨ ਸੈਣੀ ਜੀ, ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਤੇ ਹਾਲ ਚਾਲ ਪੁੱਛ ਰਹੇ ਨੇ ਆਪਣੇ ਜੀਰਾ ਸਾਹਿਬ ਵੀ, ਤੇ ਗੁਰੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਨੂੰ ਜੀ, ਨਾਮ ਲਿਖ ਕੇ ਕੱਲੇ ਕੱਲੇ ਦਾ ਜੀ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਹੈਗਾ ਜੀ ਆਪਣਾ, ਔਜਲਾ ਸਾਹਿਬ ਲਿਖਦੇ ਨੇ ਤੁਹਾਡੇ ਤਾਂ ਕਹਿੰਦੇ ਹੁੰਦਲ ਇਹ ਹੀ ਸਿਖਾ ਰਿਹਾ ਸੀ ਜੀ, ਮਤਲਬ ਕਿ ਉੱਥੇ ਜਿਹੜਾ
ਪਿਛਲੇ ਦਿਨਾਂ ਦੇ ਵਿੱਚ ਫੜਿਆ ਗਿਆ, ਉਹਨਾਂ ਦਾ ਜ਼ਿਕਰ ਕਰ ਰਹੇ ਨੇ ਔਜਲਾ ਸਾਹਿਬ। ਤੇ ਅਗਲਾ ਸੁਨੇਹਾ ਹੈਗਾ ਜੀ ਆਪਣੇ ਕੋਲ ਪੁੱਜਿਆ, ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਆ ਕਿ ਨਹੀਂ ਔਜਲਾ ਸਾਹਿਬ ਦਾ ਸੁਨੇਹਾ, ਹੋ ਸਕਦਾ ਹੈ ਸਰਕਟ ਹਾਊਸ ਵੀ ਕਹਿੰਦੇ ਦੱਬਿਆ ਹੋਇਆ ਹੋਵੇ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ, ਸੈਣੀ ਸਾਹਿਬ ਮੋਦੀ ਜੀ ਤਾਂ ਕਹਿੰਦੇ ਭਗਵਾਨ ਆ ਜੀ, ਉਸਦਾ ਕੋਈ ਦੋਸ਼ ਨਹੀਂ ਹੈ ਜੀ। ਤੇ ਗੁਰੀਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਆਪਣੇ ਸਤਨਾਮ ਜੀ ਨੇ ਵੀ। ਔਜਲਾ ਸਾਹਿਬ ਲਿਖਦੇ ਨੇ ਬੀਬੀ ਹੁਣ ਪ੍ਰਚਾਰ ਕਰੇਗੀ ਉਹ ਪੈਸੇ ਦਾ ਜੀ। ਤੇ ਗੁਰੀ ਜੀ ਲਿਖਦੇ ਸੈਣੀ ਵੀਰ ਜੀ ਡਰਾਈਵਰ ਦੇ ਬਿਆਨਾਂ ਤੋਂ ਬਾਅਦ ਅਕਾਲੀਆਂ ਦੀ ਥੂ ਥੂ ਹੋ ਗਈ ਹੈ ਜੀ। ਅਕਾਲੀ ਇਹਨੇ ਅੱਗੇ ਨਹੀਂ ਆਉਂਦੇ ਇੰਨੇ ਜਿੰਨੇ ਇਸ ਧਰਤੀ ਦੇ ਵਿੱਚ ਵੜਦੇ ਜਾ ਰਹੇ ਆ। ਬਹਿਰੀਨ ਵਾਲੀ ਬੀਬੀ ਜੀ ਤਾਂ ਕਹਿੰਦੇ ਹੁਣ ਪੰਜਾਬ ਦੇ ਵਿੱਚ ਸੈਂਟਰ ਆਫ ਅਟਰੈਕਸ਼ਨ ਬਣੇ ਹੋਏ ਆ ਜੀ। ਸੈਣੀ ਵੀਰ ਜੀ ਹੰਕਾਰੇ ਹੋਏ ਹਰ ਬੰਦਾ, ਹੰਕਾਰਿਆ ਹੋਇਆ ਹਰ ਬੰਦਾ, ਮਾੜੀ ਕੀਤੀ ਕਿਸੇ ਦੇ ਵੀ ਪਰ ਭੁਗਤਣੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਪਾਰਟੀ ਨੂੰ ਭੁਗਤਣੀ ਪੈਣੀ ਹੈ ਜੀ। ਗੁਰੂ ਜੀ ਅੱਗੇ ਲਿਖਦੇ ਆ ਕਿ ਸੈਣੀ ਵੀਰ ਜੀ ਸ਼ਾਇਦ ਪੱਕਾ ਨਹੀਂ ਪਰ ਹੋ ਸਕਦਾ ਕਿ ਐਸ ਜੀ ਪੀ ਸੀ ਦੀ ਵੋਟਾਂ ਕਰਵਾਉਣ ਦੇ ਲਈ ਇਹ ਕੰਮ ਹੋਇਆ ਹੈ ਜੀ, ਮਤਲਬ ਹੋ ਸਕਦਾ ਹੈ। ਬਿਲਕੁਲ ਹੈ ਜੀ, ਉਹ ਸਾਰੀਆਂ ਚੀਜ਼ਾਂ ਚਾਲਾਂ ਚੱਲੀਆਂ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਐਕਸਪਾਇਰੀ ਦਵਾਈ ਅਸਰ ਕਰਦੀ ਹੈ ਜੀ। ਤੇ ਮਾਮਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ, ਤੇ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ। ਗੁਰੂ ਜੀ ਕਹਿੰਦੇ ਬਾਈ ਸਾਡੇ ਨਾਭੇ ਦਾ ਉਹ ਸੈਣੀ ਸਾਹਿਬ ਇਹ ਦੇਵਮਾਨ ਸਿਰੇ ਦੀ, ਚਲੋ ਕਾਹਤੋਂ ਆਪਾਂ ਕਹਿਣਾ ਕਿਸੇ ਨੂੰ ਏਦਾਂ, ਹਰ ਕਿਸੇ ਦੇ ਵਿਚਾਰ ਨੇ ਜੀ। ਤੇ ਇਸ ਬੰਦੇ ਨੇ ਤਾਂ ਕਹਿੰਦੇ ਆਪਣੇ ਦਫ਼ਤਰ ਦਾ 3 ਸਾਲਾਂ ਦੀ ਕਿਰਾਇਆ ਨਹੀਂ ਦਿੱਤਾ ਕਹਿੰਦੇ ਜੀ, ਤੇ ਆਪਣੇ ਗੁਆਂਢੀ ਦਾ ਦੁੱਖ ਨਹੀਂ ਪੁੱਛਿਆ। ਦੇਵਮਾਨ ਦੇ ਗੁਆਂਢੀ ਦਾ ਜਿਹੜਾ ਮਦਦ ਮੈਂ ਆਪ ਦਿੱਤੀ ਹੈ ਜੀ ਉਹਨੂੰ ਕਹਿੰਦੇ। ਇਸੇ ਤਰ੍ਹਾਂ ਮੁਹੰਮਦ ਜੀ ਲਿਖਦੇ ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਸਤਿ ਸ਼੍ਰੀ ਅਕਾਲ ਜੀ। ਤੇ ਸਤਿ ਸ਼੍ਰੀ ਅਕਾਲ ਵੀਰ ਗੁਰੀਮਾਨ ਜੀ। ਗੁਰੂ ਜੀ ਕਹਿੰਦੇ ਬਾਕੀ ਸੈਣੀ ਸਾਹਿਬ ਬੀਬੀ ਦੇ ਮਸਲੇ ਨੇ ਐਸ ਜੀ ਪੀ ਸੀ ਨੂੰ ਕਹਿੰਦੇ ਛੱਡਿਆ ਹੀ ਨਹੀਂ ਕਿਸੇ ਅੱਗੇ ਖੜੇ ਹੋਣ ਦੇ ਲਈ। ਤੇ ਮੈਂ ਤਾਂ ਕਹਿੰਦੇ ਪਹਿਲਾਂ ਹੀ ਦੱਸਿਆ ਦੇਵਮਾਨ ਨੂੰ, ਪਤਾ ਚੱਲ ਗਿਆ ਵੋਟਾਂ ਨੇੜੇ ਆ ਹੁਣ ਤੇ ਇਹਨਾਂ ਨੇ ਬਾਂਦਰ ਨਾਚ ਕਰਨਾ ਹੈ, ਬਾਕੀ ਟਿਕਟ ਨਹੀਂ ਮਿਲਣੀ ਦੇਵਮਾਨ ਨੂੰ ਕਹਿੰਦੇ। ਗੁਰੂ ਜੀ ਕਹਿੰਦੇ ਕਿ ਔਜਲਾ ਵੀਰ ਜੀ ਇਹੋ ਗੱਲ ਮੈਂ ਕਰਦਾ, ਚੈਨਲਾਂ ਦੀ ਪੋਸਟਾਂ ਦੇ ਉੱਤੇ ਕਿਸੇ ਕੋਲ ਮੁੱਦੇ ਹੀ ਨਹੀਂ ਆ, ਤੇ ਬਸ ਜਾਂ ਬੀਬੀਆਂ ਨੂੰ ਪੈਸੇ ਦੱਸੀ ਜਾਣੇ ਆ ਜਾਂ ਹੋਰਾਂ ਨੂੰ ਭੰਡੀ ਜਾਣਾ, ਹੋਰ ਮੁੱਖ ਮੰਤਰੀ ਪੱਲੇ ਹੈ ਹੀ ਕੁਝ ਨਹੀਂ ਹੈ ਕਹਿੰਦੇ। ਸੈਣੀ ਸਾਹਿਬ ਭਾਲ ਵੀ ਕਹਿੰਦੇ ਸੈਂਟਰ ਸਰਕਾਰ ਹੀ ਰਹੀ ਹੈ ਤੇ ਦੂਜਾ ਮਿਆਂਮਾਰ ਦੇ ਵਿੱਚੋਂ ਵੀ ਜਿਹੜਾ ਸੀ ਆਈ ਏ ਦਾ ਜਿਹੜਾ ਸੀਗਾ ਆਪਣਾ ਜਾਸੂਸ ਸੀਗਾ ਫੜਿਆ ਸੀ, ਉਹ ਵੀ ਤਾਂ ਮੋਦੀ ਸਾਹਿਬ ਨੇ 3 ਮਹੀਨੇ ਦੇ ਵਿੱਚ ਛੱਡ ਦਿੱਤਾ ਤੇ ਮੋਦੀ ਤਾਂ ਅਮਰੀਕਾ ਅੱਗੇ ਨੀਵਾਂ ਵੀ ਪੈ ਗਿਆ। ਕਹਿੰਦੇ ਨੇ ਆਪਣੇ ਲੈ 10 ਪਰਿਵਾਰ ਵਾਰਿਆ ਨਹੀਂ, ਦੂਜਾ ਪਰਿਵਾਰ ਵਸਾ ਲਿਆ ਮਾਨ ਸਾਹਿਬ ਨੇ ਤੇ ਇੰਟਰਟੇਨਮੈਂਟ ਛੱਡਿਆ ਕਿੱਥੇ ਹੈ, ਹੁਣ ਸਟੇਜਾਂ ਦੇ ਉੱਤੇ ਜਾ ਕੇ ਵੀ ਤਾਂ ਕਹਿੰਦੇ ਲੋਕਾਂ ਨੂੰ ਇੰਟਰਟੇਨਮੈਂਟ ਹੀ ਕਰਦੇ ਹੈ ਤੇ ਭੰਡਗੀਰੀ ਕਦੇ ਵੀ ਕਹਿੰਦੇ ਨਹੀਂ ਛੱਡੀ ਗਈ ਮਾਨ ਸਾਹਿਬ ਦੇ ਕੋਲੋਂ ਤੇ ਨਾ ਸ਼ਰਾਬ ਛੱਡੀ ਗਈ ਕਹਿੰਦੇ ਜੀ। ਤੇ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਆ ਸ੍ਰੀ ਅਨੰਦਪੁਰ ਸਾਹਿਬ ਸੜਕ ਬਣਾਉਣ ਦੇ ਮਾੜੇ ਹਰਜੋਤ ਬੈਂਸ ਨੇ ਵੀ ਕਹਿੰਦੇ ਨੇ ਕਿ 17 ਪਿੰਡਾਂ ਦਾ ਰਿਕਾਰਡ ਵੀ ਅੱਗ ਲਾ ਦਿੱਤਾ ਤੇ ਹੁਣ ਰਿਕਾਰਡ ਹੈ ਹੀ ਨਹੀਂ ਹੈ। ਬਿਲਕੁਲ ਕਹਿੰਦੇ ਪਲਾਟ ਕੀਤੀਆਂ ਜਾਂਦੀਆਂ ਨੇ ਜੀ ਤੇ ਹੁਣ ਤਾਂ ਕਹਿੰਦੇ ਸਭ ਕੁਝ ਆਨਲਾਈਨ ਦੇ ਵਿੱਚ ਕੰਪਿਊਟਰ ਦੇ ਵਿੱਚ ਫੀਡ ਨਹੀਂ ਕਰਦੇ। ਔਜਲਾ ਸਾਹਿਬ ਇਹ ਆਪਣੇ ਵਾਲਾ ਸਿਸਟਮ ਥੋੜੀ ਹੈ ਜੀ, ਉੱਥੇ ਕਹਿ ਦੇਣਗੇ ਜੀ ਅਜੇ ਚਾੜਿਆ ਹੀ ਨਹੀਂ ਸੀ ਜੀ। ਗੁਰੀਮਾਨ ਜੀ ਕਹਿੰਦੇ ਸੈਣੀ ਸਾਹਿਬ ਅੱਜ DIG ਚਾਹਲ ਦੀ ਇੰਟਰਵਿਊ ਦੇਖੀ ਹੈ ਜੀ, ਉਹ ਤੇ ਦੱਸ ਰਹੇ ਆ ਕਿ ਹੁਣ ਬੱਚੇ ਕੁਝ ਨਹੀਂ ਰੋਲਾ ਪਾਉਣਗੇ ਕਿਉਂਕਿ ਅਸੀਂ ਸਾਰੀ ਵੀਡੀਓ ਸਟੂਡੈਂਟਸ ਨੂੰ ਜਿਹੜਾ ਵਿਖਾਈ ਹੈ ਤੇ ਜੋ ਸਟੂਡੈਂਟਸ ਦਾ ਰੋਲਾ ਮੈਨੇਜਮੈਂਟ ਦੇ ਨਾਲ ਉਹ ਅਸੀਂ ਸਾਰੀ ਸੁਲਝਾ ਦਿੱਤਾ ਹੈ ਜੀ ਸਾਰਾ ਹੀ ਕਹਿੰਦੇ ਮਾਮਲਾ ਚੁੱਪ ਹੋ ਗਿਆ ਕਹਿੰਦੇ ਮਤਲਬ ਬਾਕੀ ਕਹਿੰਦੇ ਲਵਲੀ ਯੂਨੀਵਰਸਿਟੀ ਦੇ ਮਾਲਕ ਜਿਹੜੇ ਨੇ ਇੰਸ਼ੋਰੈਂਸ ਸਾਰਿਆਂ ਨੇ ਹੀ ਕਹਿੰਦੇ ਉਹ ਆਪਣਾ ਖਰਚਾ ਕਵਰ ਕਰ ਲੈਣਗੇ ਪਰ ਬੱਚੇ ਜਿਹੜੇ ਵੀਡੀਓ ਦੇ ਵਿੱਚ ਦੇਖ ਰਹੇ ਆ ਭੰਨ ਤੋੜ ਕਰਦੇ ਹੋਏ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਜ਼ਰੂਰ ਹੈ ਤੇ ਯੂਨੀਵਰਸਿਟੀ ਜਿਹੜਾ ਇੰਡਸਟਰੀਅਲ ਜਿਹੜਾ ਤੰਗ ਕਰੇਗੀ ਜੀ ਅੰਦਰ ਖਾਤੇ ਕਹਿੰਦੇ ਨੇ ਜੀ ਇਨਡਾਇਰੈਕਟਲੀ ਜਿਹੜਾ ਹੈ ਤੰਗ ਕਰੇਗੀ ਡਾਇਰੈਕਟਲੀ ਨਹੀਂ। ਗੁਰੀਮਾਨ ਜੀ ਕਹਿੰਦੇ ਕੋਈ ਸ਼ੱਕ ਨਹੀਂ ਲਵਲੀ ਦੇ ਵਿੱਚ ਹਾਲਾਤ ਬਹੁਤ ਮਾੜੇ ਬਣੇ ਆ ਤੇ ਦਮ ਹੈ ਨੇ ਬੀਜੇਪੀ ਦੀ ਰੈਲੀ ਦੇ ਵਿੱਚ ਕੋਈ ਸ਼ੱਕ ਨਹੀਂ ਜੀ ਤੇ ਧੰਨਵਾਦ ਰਾਜਨ ਸੈਣੀ ਵੱਡੇ ਵੀਰ ਜੀ
ਕੋਈ ਨਾ ਬਾਈ ਜੀ, ਵੱਡੇ ਵੀਰ ਸੈਣੀ ਸਾਹਿਬ ਨੂੰ ਟੋਕਣੇ ਤੇ ਰੋਕਣੇ ਦਾ ਦਿਲ ਨਹੀਂ ਮੰਨਦਾ ਜੀ, ਬਾਅਦ ਚੋਂ ਕਰ ਲਿਆ ਕਰੋ, ਕੋਈ ਗੱਲ ਨਹੀਂ, ਵਾਰੀ ਸਿਰ ਕਰ ਲਿਆ ਕਰੋ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਗੁਰੀਮਾਨ ਫਿਰ ਜੀ, ਵੀਰ ਜੀ ਕਹਿੰਦੇ ਨੇ ਕੱਲ ਕਿੱਥੇ ਰਹਿ ਗਏ ਤੁਸੀਂ ਜੀ? ਤੇ ਗੁਰੀ ਜੀ ਕਹਿੰਦੇ, ਵੀਰ ਜੀ ਸ਼ਾਟ ਤਿੱਕ ਨਹੀਂ ਚੱਲ ਰਹੇ, ਕੰਮ ਘੱਟ ਹੈ ਜੀ, ਕਹਿੰਦੇ ਬਸ ਟੈਨਸ਼ਨ 'ਚ ਹੈ, ਕ੍ਰੀਏਟ ਹੋ ਜਾਂਦੀ ਹੈ ਕਦੇ ਕਦੇ, ਕਹਿੰਦੇ ਜੀ ਫਿਰ ਸਰ ਸਿਰ ਦੁਖਦਾ ਸੀ ਜੀ, ਤੇ ਅੱਜ ਥੋੜਾ ਜਿਹਾ ਕਹਿੰਦੇ ਠੀਕ ਆ ਹੁਣ ਜੀ, ਕਹਿੰਦੇ ਜੀ ਸਿਹਤ ਠੀਕ ਨਹੀਂ ਕਹਿੰਦੇ ਜੀ ਸੀਗੀ ਕੱਲ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ, ਓਕੇ ਪਲੀਜ਼ ਟੇਕ ਕੇਅਰ ਜੀ। ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਰਜਿੰਦਰ ਜੀਰਾ ਜੀ ਨੂੰ, ਰਾਜਨ ਸੈਣੀ ਜੀ ਨੂੰ। ਤੇ ਹਾਂਜੀ ਹਾਂਜੀ ਧੰਨਵਾਦ ਵੀਰ ਜੀ, ਗੁਰੀ ਜੀ ਕਹਿੰਦੇ ਆ। ਤੇ ਸਾਰੇ ਦੋਸਤਾਂ ਦੇ ਸੁਨੇਹੇ ਆਪਾਂ ਕਰ ਹੀ ਦਿੱਤੇ, ਤਕਰੀਬਨ ਆਵਾਜ਼ ਵਿੱਚ ਟੁੱਟੀ ਸੀ ਉਹ ਦਰੁਸਤ ਕਰ ਲਈ ਗਈ, ਸ਼ੁਕਰੀਆ ਦੋਸਤਾਂ ਦਾ ਸੁਚੇਤ ਕਰਨ ਦੇ ਲਈ। ਤੇ ਗੁਰੀਮਾਨ ਜੀ ਕਹਿੰਦੇ ਠੀਕ ਹੈ ਹੁਣ। ਤੇ ਲਓ ਦੋਸਤੋ, ਫਿਰ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ, ਇੱਥੇ ਫਤਿਹ ਸਾਂਝੀ ਕਰਦੇ ਹਾਂ। ਤੇ ਕੱਲ੍ਹ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ ਫਿਰ ਤੋਂ 9:30 ਵਜੇ ਦੁਬਾਰਾ ਤੋਂ ਨਵਾਂ ਨਵੇਲਾ ਕੁਝ ਲੈ ਕੇ ਤੇ ਗੱਲਾਂ ਬਾਤਾਂ ਕਰਾਂਗੇ, ਇਸੇ ਤਰ੍ਹਾਂ ਚਰਚਾਵਾਂ ਹੋਣਗੀਆਂ ਤੇ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਪਾਵਾਂਗੇ ਜੀ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਪਿਆਰ ਭਈ ਤੈਨਿੱਗੀ, ਭੁਪਿੰਦਰ ਭਾਰਤ ਵੱਲੋਂ ਸਤਿ ਸ੍ਰੀ ਅਕਾਲ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ

Vamos.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ. 2.25 ਘੰਟੇ ਇਸੇ ਤਰ੍ਹਾਂ ਰਾਬਤਾ ਤੁਹਾਡਾ ਮੇਰਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਨਵੀਆਂ ਲੈ ਕੇ ਹਾਜ਼ਰ ਹਾਂ. ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਬਾਤ ਪਾਵਾਂਗੇ, ਨਾਲ ਨਾਲ ਜਿਹੜੀਆਂ ਨੇ ਕੁਝ ਨਾ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਸਾਂਝੀਆਂ ਕਰਾਂਗੇ ਤੇ ਭਗਤ ਸਿੰਘ ਹੁਣਾਂ ਦੀ ਜਿਹੜੀ ਹੈ ਯਾਦ ਉਹਨੂੰ ਵੀ ਜਿਹੜੀ ਹੈ ਦੁਹਰਾਵਾਂਗੇ. ਇਸੇ ਤਰ੍ਹਾਂ ਗਲਤੀਆਂ ਤੋਂ ਸਿੱਖਣ ਦੀ ਕਲਾ ਜਿਹੜੀ ਹੈ ਉਹ ਵੀ ਸਿੱਖਾਂਗੇ ਤੇ ਹੋਰ ਬਾਰੇ ਬਹੁਤ ਸਾਰਾ ਸਿਲਸਿਲਾ ਜਿਹੜਾ ਲੈ ਕੇ ਹਾਜ਼ਰ ਹਾਂ. ਤੇ ਹੁਣ ਤੋਂ ਤਕਰੀਬਨ 20-25 ਮਿੰਟ ਬਾਅਦ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ. +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ ਤੇ ਲਾਈਨਾਂ ਦੇ ਵਿੱਚ ਨਾਲ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ. ਤੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਸਮਾਂ ਤੇ ਸਥਿਤੀ ਦੇ ਵੱਲ ਨੂੰ ਤੇ ਨਾਲ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬੜੇ ਦਿਨਾਂ ਬਾਅਦ ਨਵਦੀਪ ਬਾਈ ਜੀ ਵੀ ਜੁੜੇ ਆ ਦਿੱਲੀ ਵਾਲੇ ਤੇ ਸਤਿ ਸ੍ਰੀ ਅਕਾਲ ਟੂ ਆਲ ਕਹਿੰਦੇ ਨੇ. ਤੇ ਸਾਰੇ ਦੋਸਤਾਂ ਦੇ ਲਈ ਪਹਿਲਾਂ ਜਿਹੜੀ ਹੈ ਜਾਣਕਾਰੀ ਜ਼ਰੂਰ ਸਾਂਝੀ ਕਰ ਦਈਏ. ਪਿਛਲੇ ਸਮਿਆਂ ਦੇ ਵਿੱਚ ਕੁਝ ਆਪਣਾ ਜਿਹੜਾ ਐਪ ਹੈ ਉਹਦੇ ਵਿੱਚ ਪ੍ਰੋਬਲਮ ਆ ਰਹੀ ਸੀਗੀ ਤੇ ਉਹ ਹੁਣ ਜਿਹੜੀ ਹੈ ਦਰੁਸਤ ਹੈ ਜੀ, ਉਹਨੂੰ ਅਪਡੇਟ ਕਰ ਦਿੱਤਾ ਗਿਆ ਤੇ ਨਵੇਂ ਫੋਨ ਜਿਹੜੇ ਨੇ ਐਂਡਰੋਇਡ ਜਿਹੜੇ ਨੇ ਉਹ ਜਿਹੜੀ ਆਪਣੀ ਡਾਊਨਲੋਡ ਕਰ ਸਕਦੇ ਨੇ ਦੋਸਤ ਐਪ ਨੂੰ ਤੇ ਉਹਦੇ ਰਾਹੀਂ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਆ ਤੇ ਯੂਟਿਊਬ ਫੇਸਬੁੱਕ ਐਪ ਦੇ ਉੱਤੇ ਵੀ ਜਿਹੜਾ ਨਾਲ ਨਾਲ ਸੁਣ ਸਕਦੇ ਆ ਤੇ ਵੈਬਸਾਈਟ ਦੇ ਉੱਤੇ ਵੀ ਜਾ ਕੇ ਪ੍ਰੋਗਰਾਮ ਦਾ ਆਨੰਦ ਉਸੇ ਤਰ੍ਹਾਂ ਹੀ ਮਾਣ ਸਕਦੇ ਨੇ. ਤੇ ਲੋ ਫਿਰ ਕਰਦੇ ਆ ਸ਼ੁਰੂਆਤ ਦੋਸਤੋ. ਅੱਜ 28 ਸਤੰਬਰ 2026 ਦਾ ਦਿਹਾੜਾ ਹੈ ਤੇ ਪ੍ਰੋਗਰਾਮ ਸਮਾਂ ਤੇ ਸਥਿਤੀ ਫਿਲਮਾਂ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ. ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ ਜੀ 12:06 ਦਾ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਹੋ ਗਏ ਨੇ. ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਨੇ ਜੀ ਤੇ ਲੱਗਦਾ ਕਿ ਤਾਰੇ ਟਿਮਟਮਾ ਰਹੇ ਹੋਣਗੇ. ਤੇ ਬਾਕੀ ਤੁਸੀਂ ਦੱਸ ਦਿਓ ਇੰਡੀਆ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਮੌਸਮ ਦੇ ਸਥਿਤੀ ਕੀ ਚੱਲ ਰਹੀ ਹੈ. ਤੇ ਇਸੇ ਤਰ੍ਹਾਂ ਹੀ ਜਿਹੜਾ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:07 ਦਾ ਸਮਾਂ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ ਇਸ ਵਕਤ 5:07 ਹੋ ਚੁੱਕੇ ਹੈ. ਤੇ ਲੋ ਦੋਸਤੋ, ਪਾਉਂਦੇ ਆ ਬਾਤ ਅੱਜ ਦੇ ਵਿਚਾਰ ਦੀ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ. ਅੱਜ ਦਾ ਵਿਚਾਰ ਜਿਹੜਾ ਹੈ ਕਹਿੰਦੇ ਕਿ ਮੈਂ ਮੌਤ ਤੋਂ ਕਿਉਂ ਡਰਾਂ, ਇਹ ਸਵਾਲ ਖੜਾ ਕਰਦੇ ਨੇ ਭਗਤ ਸਿੰਘ ਜੀ. ਜਦ ਮੈਂ ਹਾਂ ਮੌਤ ਨਹੀਂ ਤੇ ਜਦ ਮੌਤ ਹੋਵੇਗੀ ਉਸ ਵੇਲੇ ਮੈਂ ਨਹੀਂ ਹੋਵਾਂਗਾ, ਮੈਂ ਉਸ ਚੀਜ਼ ਤੋਂ ਕਿਉਂ ਡਰਾਂ ਜਿਹਦੀ ਹੋਂਦ ਹੀ ਨਹੀਂ, ਜਿਸ ਵੇਲੇ ਮੇਰੀ ਹੋਂਦ ਹੈ. ਤੇ ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ ਵੱਖਰੀ ਵੱਖਰੀ ਦੁਨੀਆਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਕੁਝ ਵਾਪਰਿਆ ਉਹਦੀ ਸੰਖੇਪ ਦੇ ਵਿੱਚ ਝਾਤ ਮਾਰ ਕੇ ਅੱਗੇ ਵੱਧਦੇ ਹਾਂ. ਤੇ ਅੱਜ ਦੁਨੀਆਂ ਦੇ ਵਿੱਚ ਵਰਲਡ ਰੇਬਿਸ ਡੇ ਵੀ ਮਨਾਇਆ ਜਾਂਦਾ ਹੈ, ਕੁੱਤਿਆਂ ਦੇ ਵੱਢਣ ਤੋਂ ਜੋ ਰੇਬਿਸ ਦੀ ਜਿਹੜੀ ਹੈ ਬਿਮਾਰੀ ਫੈਲਦੀ ਹੈ ਤੇ ਉਹ ਤੋਂ ਬਚਣ ਦੇ ਲਈ ਵੀ ਜਿਹੜਾ ਸੁਚੇਤ ਕੀਤਾ ਜਾਂਦਾ ਹੈ. 28 ਸਤੰਬਰ 1895 ਦਾ ਦੋਸਤੋ ਜਦੋਂ ਜ਼ਿਕਰ ਕਰਦੇ ਹਾਂ, ਵਿਗਿਆਨੀ ਲੂਈਸ ਪਾਸਚਰ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ ਤੇ 907 ਦੇ ਵਿੱਚ ਸ਼ਹੀਦ ਭਗਤ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ ਅੱਜ ਉਹਨਾਂ ਨੂੰ ਯਾਦ ਵੀ ਕਰਾਂਗੇ. 1929 ਦੇ ਵਿੱਚ ਭਾਰਤ ਰਤਨ ਦੇ ਦਾਦਾ ਸਾਹਿਬ ਫਾਲਕੇ ਇਨਾਮ ਜੇਤੂ ਕੋਇਲ ਗਾਇਕ ਲਤਾ ਮੰਗੇਸ਼ਕਰ ਦਾ ਇੰਦੌਰ ਦੇ ਵਿੱਚ ਜਨਮ ਹੁੰਦਾ ਹੈ. 1948 ਦੇ ਵਿੱਚ 8 ਫਿਲਮਾਂ ਦੇ ਵਿੱਚ ਐਕਟਿੰਗ ਤੇ 1949 ਦੇ ਵਿੱਚ ਫਿਲਮ ਭੋਲੀ ਦੇ ਵਿੱਚ ਜਿਹੜਾ ਸੀ ਪਹਿਲੇ ਗਾਇਕ ਗੀਤ ਦੇ ਨਾਲ ਗਾਇਕੀ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਉਹਨਾਂ ਨੇ ਤੇ ਵੱਖ ਵੱਖ ਬੋਲੀਆਂ ਦੇ ਵਿੱਚ ਜਿਹੜਾ ਸੀ ਹਜ਼ਾਰਾਂ ਗੀਤ ਤੇ ਭਜਨ ਗਾਏ. ਸ਼ਹੀਦ ਭਗਤ ਸਿੰਘ ਉਹਨਾਂ ਦਾ ਜ਼ਿਕਰ ਆਇਆ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਅੱਗੇ ਜਾ ਕੇ ਗੱਲਬਾਤ ਉਹਨਾਂ ਦੇ ਨਾਲ ਉਹਨਾਂ ਦੇ ਬਾਰੇ ਲੰਬੀ ਹੋਰ ਵੀ ਕਰਾਂਗੇ. 28 ਸਤੰਬਰ 1907 ਸਵੇਰੇ 9:15 ਤੇ ਚੱਕ 105 ਦੇ ਵਿੱਚ ਬੰਗਾ ਤਹਿਸੀਲ ਜੜਾਂ ਵਾਲਾ ਤੇ ਜ਼ਿਲ੍ਹਾ ਲਾਇਲਪੁਰ ਜੋ ਹੁਣ ਫੈਸਲਾਬਾਦ ਪਾਕਿਸਤਾਨ ਬਣ ਗਿਆ, ਵੰਸ਼ਵਲੀ ਸ਼ਹੀਦ ਭਗਤ ਸਿੰਘ ਉਹਨਾਂ ਦੇ ਵੱਡੇ ਵਡੇਰੇ ਮੁਗਲ ਕਾਲ ਸਮੇਂ ਨਾਰਲੀ ਪਿੰਡ ਹੁਣ ਜੋ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਪਾਕਿਸਤਾਨ ਸਰਹੱਦ ਦੇ ਉੱਤੇ ਹੈ ਉਹਦੇ ਵਿੱਚ ਰਹਿੰਦੇ ਸਨ. ਇੱਥੋਂ ਦੇ ਵਸਨੀਕ ਸੰਧੂਆਂ ਦੇ ਬਹਾਦਰ ਰਾਜਾ ਚਰਮਿਕ ਨੇ ਜਿਹੜਾ ਸੀ ਪੋਰਸ ਤੋਂ ਵੀ ਪਹਿਲਾਂ ਯੂਨਾਨੀ ਹਮਲਾਵਾਰਾਂ ਨੂੰ ਭਜਾਇਆ ਸੀ। ਇਸ ਘਰਾਣੇ ਦੇ ਕਰੋੜ ਸਿੰਘੀਆਂ ਮਿਸਲ ਜਿਹੜੀ ਸੀ ਕਰੋੜ ਸਿੰਘੀਆਂ ਮਿਸਲ ਦੇ ਸ਼ਾਮ ਸਿੰਘ ਤੇ ਬਘੇਲ ਸਿੰਘ ਹੁਣਾਂ ਨੇ ਲਾਲ ਕਿਲੇ ਦੇ ਉੱਤੇ ਅੱਜ ਤੱਕ ਜਿਹੜਾ ਇੱਕੋ ਵਾਰੀ ਹੀ ਫਤਿਹ ਜਿਹੜੀ ਹੈ ਕੀਤੀ ਹੈ। ਲਾਲ ਕਿਲਾ ਜਿੱਤਿਆ ਸੀ, ਉੱਥੇ ਝੰਡਾ ਲਹਿਰਾਇਆ ਸੀ ਤੇ ਝੰਡਾ ਝੁਲਾਇਆ ਸੀ। ਤੇ ਇਸੇ ਘਰਾਣੇ ਦੇ ਭੀਲਾ ਸਿੰਘ ਨੇ ਨਾਮਧਾਰੀ ਸਿੰਘਾਂ ਦਾ ਦੀ ਖਾਤਰ ਸ਼ਹੀਦੀ ਦਿੱਤੀ ਸੀ। ਇਸ ਪਰਿਵਾਰ ਦਾ ਇੱਕ ਜਿਹੜਾ ਨੌਜਵਾਨ ਸੀ ਰਣੀਆਂ ਬਜ਼ੁਰਗਾਂ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਜਾ ਰਿਹਾ ਸੀ। ਰਾਹ ਦੇ ਵਿੱਚ ਹਨੇਰਾ ਹੋਣ ਦੇ ਉੱਤੇ ਬੜੇ ਗੜੇ ਤੇ ਮਾਲਕ ਦੇ ਕੋਲ ਠਹਿਰ ਗਿਆ ਤੇ ਉਸਨੇ ਜਿਹੜਾ ਸੀਗਾ ਯਾਤਰਾ ਦਾ ਮਕਸਦ ਤੇ ਪਰਿਵਾਰ ਦਾ ਪਿਛੋਕੜ ਜਾਣ ਕੇ ਵਾਪਸੀ ਦੇ ਉੱਤੇ ਆਪਣੀ ਧੀ ਦਾ ਨੌਜਵਾਨ ਦੇ ਨਾਲ ਵਿਆਹ ਕਰ ਦਿੱਤਾ। 1725 ਦੀ ਗੱਲ ਹੈ ਕਰੀਬ ਉਸ ਸਮਿਆਂ ਦੀ। ਤੇ ਦਾਜ ਦੇ ਵਿੱਚ ਬੜਾ ਜਿਹੜਾ ਸੀਗਾ ਗੜਾ ਦੇ ਦਿੱਤਾ ਤੇ ਵਿਆਹ ਉਪਰੰਤ ਇਸ ਥਾਂ ਦਾ ਨਾਂ ਜਿਹੜਾ ਸੀ ਖੰਟ ਦੇ ਵਿੱਚ ਮਿਲੇ ਗੜ ਦੇ ਕਾਰਨ ਜਿਹੜਾ ਸੀ ਖੰਟ ਗੜ ਜਿਹੜਾ ਕਲਾਂ ਪੈ ਗਿਆ, ਜੋ ਬਾਅਦ ਦੇ ਵਿੱਚ ਹੌਲੀ ਹੌਲੀ ਖਟਕੜ ਕਲਾਂ ਬਣ ਗਿਆ। ਰਣੀਆਂ ਦਾ ਪੁੱਤਰ ਭਾਊ ਸੀ ਜਿਸ ਦੇ ਤਿੰਨ ਪੁੱਤਰ ਲੱਛੀਆ, ਧਰਮਾ ਤੇ ਤਾਰਾ ਸਨ। ਤਾਰੇ ਦੇ ਪੁੱਤਰ ਦੀਵਾਨ ਅਮਰ ਸਿੰਘ ਤੇ ਰਾਮ ਸਿੰਘ ਸਨ ਤੇ ਰਾਮ ਸਿੰਘ ਨੂੰ ਸਿੱਖ ਰਾਜ ਦੀ ਸਥਾਪਨਾ ਸਮੇਂ ਵਿਖਾਈ ਬਹਾਦਰੀ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਵੱਡੀ ਜਗੀਰ ਦਿੱਤੀ ਸੀ। ਇਸ ਦੇ ਪੁੱਤਰ ਫਤਿਹ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈਆਂ ਲੜੀਆਂ ਜਿਸ ਦੇ ਕਰਕੇ ਉਸਦੀ ਜਗੀਰ ਘੱਟ ਕਰ ਦਿੱਤੀ ਗਈ ਤੇ ਉਸਦਾ ਪੁੱਤਰ ਖੇਮ ਸਿੰਘ ਕੁਝ ਮੁਤਾਬਿਕ ਜੈਲਦਾਰ ਗੁਰਬਚਨ ਸਿੰਘ ਸੀ, ਜਿਸ ਦੇ ਤਿੰਨ ਪੁੱਤਰ ਅਰਜਨ ਸਿੰਘ, ਸੁਰਜਨ ਸਿੰਘ ਤੇ ਮੇਹਰ ਸਿੰਘ ਸਨ। ਅੰਗਰੇਜ਼ਾਂ ਨੇ ਜੰਗਲੀ ਇਲਾਕੇ ਨੂੰ ਆਬਾਦ ਕਰਨ ਦੇ ਲਈ ਅਰਜਨ ਸਿੰਘ ਨੂੰ 25 ਏਕੜ ਜ਼ਮੀਨ ਪਿੰਡ ਬੰਗਾ ਚੱਕ 105 ਜ਼ਿਲ੍ਹਾ ਲਾਇਲਪੁਰ ਵਿਖੇ ਜਿਹੜੀ ਦਿੱਤੀ ਤੇ ਇੱਥੇ ਹੀ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ। ਅਰਜਨ ਸਿੰਘ ਦੇ ਤਿੰਨ ਪੁੱਤਰ ਕਿਸ਼ਨ ਸਿੰਘ, ਅਜੀਤ ਸਿੰਘ ਤੇ ਸਵਰਨ ਸਿੰਘ ਸੀ ਤੇ ਕਿਸ਼ਨ ਸਿੰਘ ਦੇ ਜਗਤ ਸਿੰਘ, ਸ਼ਹੀਦ ਭਗਤ ਸਿੰਘ, ਕੁਲਤਾਰ ਸਿੰਘ, ਰਜਿੰਦਰ ਸਿੰਘ, ਰਣਬੀਰ ਸਿੰਘ ਤੇ ਪੁੱਤਰ ਅਮਰ ਕੌਰ, ਸੁਮਿਤਾਰਾ ਤੇ ਸ਼ੁਕੰਤਲਾ ਜਿਹੜੀਆਂ ਪੁੱਤਰੀਆਂ ਸਨ। ਇਨਕਲਾਬ ਦੀ ਜਦੋਂ ਗੱਲ ਆਉਂਦੀ ਹੈ ਜਿੰਦਾਬਾਦ ਦਾ ਨਾਰਾ ਉਰਦੂ ਦੇ ਕਵੀ ਤੇ ਮਸ਼ਹੂਰ ਅਖਬਾਰ ਨਵੀਸ ਸੈਯਦ ਹਸਨ ਫਜ਼ਲ ਉਲ ਹਸਨ ਹਸਰਤ ਮੋਹਣੀ ਨੇ ਜਿਹੜਾ ਬਣਾਇਆ ਸੀਗਾ, ਜੋ ਇਹ ਗੀਤ ਸੀਗਾ ਮੇਰਾ ਰੰਗ ਦੇ ਬਸੰਤੀ ਚੋਲਾ। ਗੀਤ ਫਿਲਮ ਸ਼ਹੀਦ ਦੇ ਵਿੱਚ ਪ੍ਰੇਮ ਧਵਨ ਜੋ ਸੀ CPI ਦੇ ਜਿਹੜੇ ਰਹਿ ਚੁੱਕੇ ਮੈਂਬਰ ਨੇ ਲਿਖਿਆ ਸੀ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ। ਲੇਖਕ ਰਾਮ ਪ੍ਰਸ਼ਾਦ ਬਿਸਮਿਲਾ ਸਨ, ਮੇਰੀ ਮਾਟੀ ਸੇ ਵੀ ਖੁਸ਼ਬੂ ਇਹ ਵਫਾ ਆਏਗੀ ਤੇ ਲੇਖਕ ਲਾਲ ਚੰਦ ਫਲਕ ਸਨ ਤੇ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਉਹਦੇ ਲੇਖਕ ਸਾਥੀ ਮਹਿੰਦਰ ਜੀ ਨੇ। ਲੋ ਦੋਸਤੋ, ਇਹ ਸੀ ਸੰਖੇਪ ਦੇ ਵਿੱਚ ਭਗਤ ਸਿੰਘ ਉਹਨਾਂ ਦਾ ਅੱਜ ਜ਼ਿਕਰ ਤੇ ਅੱਗੇ ਜਾ ਕੇ ਆਪਾਂ ਹੋਰ ਵਿਸਤਾਰ ਚ ਗੱਲ ਕਰਾਂਗੇ ਖਬਰਾਂ ਤੋਂ ਬਾਅਦ। ਤੇ ਹੁਣ ਚੱਲਦੇ ਆਪਾਂ ਦੇਸ਼ਪਤੇ ਦੀਆਂ ਖਬਰਾਂ ਦੇ ਵੱਲ ਤੇ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਹਾਲਾਤ ਕੀ ਨੇ ਦੁਨੀਆਦਾਰੀ ਦੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ। ਮਨ ਦੇ ਵਿੱਚ ਤੁਹਾਡੇ ਕੋਈ ਅਬਾਲ, ਕੋਈ ਉਛਾਲ, ਜਜ਼ਬਾਤ ਉੱਗਦਾ ਹੈ ਤਾਂ ਜ਼ਰੂਰ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਰਹੇਗਾ ਤੇ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਦੋਸਤੋ ਪਾ ਸਕਦੇ ਹੋ। ਤੇ ਲੋ ਫਿਰ ਚੱਲਦੇ ਆ ਆਪਾਂ ਅੱਜ ਦੀਆਂ ਖਬਰਾਂ ਦੇ ਵੱਲ ਨੂੰ। ਕੀ ਕਹਿੰਦੀਆਂ ਨੇ ਖਬਰਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਵਿਦਿਆ ਵਿਚਾਰੀ ਅਫਵਾਹਾਂ ਦੀ ਮਾਰੀ, ਕੋਠੀ ਦੇ ਚਰਚੇ ਕੌਣ ਭਰੇ ਖਰਚੇ, ਆਲ ਇਜ਼ ਵੈਲ, ਗੁੱਡ ਬਾਏ ਵਾਰਿਸ ਪੰਜਾਬ ਵਾਲੇ ਨੂੰ ਨਿਰੰਜਨ ਸਿੰਘ ਟੈਲ ਜੀ ਉਹਨਾਂ ਨੇ ਕਹਿ ਦਿੱਤੀ ਹੈ ਬਾਏ ਪਾਏ ਜੀ। ਚਾਰ ਕੁ ਦਿਨਾਂ ਦਾ ਇਹ ਮੇਲਾ ਸੀਗਾ ਤੇ ਲੱਗਦਾ ਕਿ ਕੁਝ ਨਿਰਾਸ਼ ਹੋਏ ਨੇ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਅਸਲੀਅਤ ਸਾਹਮਣੇ ਆ ਗਈ ਜਾਂ ਉਹਨਾਂ ਨੂੰ ਹੀ ਪਾਰਟੀ ਦੇ ਵਿੱਚ ਅਸੈਪਟ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੇ ਮੁੱਦੇ ਜਿਹੜੇ ਚੱਲਦੇ ਆ ਜੀ ਪੰਜਾਬ ਦੇ ਵਿੱਚ ਤੇ LPU ਦਾ ਮੁੱਦਾ ਕਾਫੀ ਜਿਹੜਾ ਵੱਡੇ ਪੱਧਰ ਦੇ ਉੱਤੇ ਵੀਕਐਂਡ ਤੋਂ ਉੱਠ ਰਿਹਾ। ਜਲੰਧਰ ਦੀ ਯੂਨੀਵਰਸਿਟੀ ਲਵਲੀ ਇੰਸਟੀਟਿਊਟ ਜਿਹੜਾ ਉਹਦਾ ਰੋਲਾ ਰੱਪਾ ਕਾਫੀ ਜਿਹੜਾ ਵੀਕਐਂਡ ਦੇ ਵਿੱਚ ਤੇ ਹੁਣ ਵੀ ਪੈ ਰਿਹਾ ਤੇ ਜਿਸ ਦੇ ਵਿੱਚ ਤਕਰੀਬਨ ਜੋ ਅੰਤਰ ਖਾਤੇ ਸੂਤਰਾਂ ਦੇ ਮੁਤਾਬਕ ਸਾਡੇ ਤੱਕ ਖਬਰਾਂ ਪਹੁੰਚੀਆਂ ਨੇ ਤਕਰੀਬਨ 28 ਤੋਂ ਅੱਜ ਤੋਂ ਲੈ ਕੇ 8 ਅਕਤੂਬਰ ਤੱਕ ਯੂਨੀਵਰਸਿਟੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। ਬਾਕੀ ਕਾਰਵਾਈ ਜਾਂ ਹੋਰ ਸਾਰੇ ਸਿਲਸਿਲੇ ਦੇ ਵੱਲ ਝਾਤ ਮਾਰਦੇ ਹਾਂ। ਤੇ ਖਬਰਾਂ ਦੇ ਵੱਲ ਨੂੰ ਦੇਖੀਏ ਤੇ ਕਹਿੰਦੇ ਨੇ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ 5 ਸਾਲਾਂ ਤੋਂ ਕਿਉਂ ਰੁਕਿਆ ਪਿਆ। ਜਿਹੜੇ ਦਾਅਵੇ ਤੇ ਵਾਅਦੇ ਕਰਦੇ ਆਏ ਨੇ, ਜਿਨ੍ਹਾਂ ਨੇ ਵੋਟਾਂ ਲਈਆਂ ਸਾਰਾ ਕੁਝ ਕੀਤਾ ਭਗਤ ਸਿੰਘ ਉਹਨਾਂ ਦੇ ਨਾਮ ਦੇ ਉੱਤੇ, ਪਰ ਉਹਨਾਂ ਦੇ ਐਵਾਰਡ ਹੀ ਨਹੀਂ ਦੇਣ ਨੂੰ ਯਾਦ ਨੇ। ਐਲਪੀਯੂ ਦੇ ਵਿੱਚ ਵਿਵਾਦ ਦੇ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦਾ ਮਾਮਲਾ ਬਣਿਆ। ਪੁਲਿਸ ਕਾਰਵਾਈ ਤੇ ਰਾਜਨੀਤਿਕ ਦੋਸ਼ਾਂ ਦੀ ਅਸਲ ਤਸਵੀਰ ਕੀ ਹੈ ਉਹਨੂੰ ਪਛਾਣਾਂਗੇ, ਤੇ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਮਹਿਲਾ SHO ਦੇ ਬਿਆਨ ਕੀ ਸਵਾਲ ਖੜੇ ਕਰ ਰਹੇ ਨੇ। ਕਹਿੰਦੀ ਹੈ ਆਲ ਇਜ਼ ਵੈਲ। ਤੇ ਨਿਰੰਜਨ ਸਿੰਘ ਉਹਨਾਂ ਦਾ ਵਾਰਸ ਪੰਜਾਬ ਤੋਂ ਸਿਰਫ 4 ਦਿਨਾਂ ਬਾਅਦ ਹੀ ਵੱਖ ਹੋਣਾ, ਚਮਕੌਰ ਸਿੰਘ ਦੀ ਗ੍ਰਿਫ਼ਤਾਰੀ ਤੇ ਪੰਜਾਬ ਦੀ ਸਿਆਸਤ ਕਿੱਧਰ ਦੇ ਵੱਲ ਨੂੰ ਜਾ ਰਹੀ ਹੈ, ਤੇ ਖੰਨਾ ਦੇ ਡੋਪ ਟੈਸਟ ਵਿਵਾਦ ਦੇ ਵਿੱਚ ਪਰਦਾਫਾਸ਼ ਕਿੱਥੇ ਨੇ, ਅੰਤਰਰਾਸ਼ਟਰੀ ਮੰਚ ਦੇ ਉੱਤੇ ਵੀ ਸਵਾਲ ਘੱਟ ਨਹੀਂ ਨੇ। ਹੌਰਮੁਜ ਜਲਮਾਰਗ, ਉਹਦਾ ਵਿਵਾਦ ਅਜੇ ਤੱਕ ਚੱਲ ਰਿਹਾ ਹੈ। ਡੀਲ ਜਿਹੜੀ ਦਿੱਤੀ ਸੀ ਈਰਾਨ ਨੇ, ਟਰੰਪ ਨੇ ਉਹ ਕੈਂਸਲ ਕਰ ਦਿੱਤੀ ਹੈ, ਤੇ ਚਾਹੁੰਦਾ ਪਤਾ ਨਹੀਂ ਇਹ ਕੀ ਹੈ। ਦੂਸਰੇ ਪਾਸੇ UNG ਦੇ ਵਿੱਚ GA ਦੇ ਵਿੱਚ ਭਾਰਤ ਦੀ ਗੱਲ ਜਿਹੜੀ ਹੈ ਸਪਸ਼ਟ ਕੀਤੀ ਹੈ। ਭਾਰਤ ਦੀ ਸੰਭਾਵਿਤ ਸਪੇਸ ਕਮਾਂਡ ਜਿਹੜੀ ਹੈ ਉਹਦੇ ਉੱਤੇ ਵੀ, ਜਿਵੇਂ ਟਰੰਪ ਨੇ ਕਿਹਾ ਸੀ ਭਾਈ ਅਸੀਂ ਉੱਥੇ ਆਰਮੀ ਲਾ ਰਹੇ ਹਾਂ, ਲਾ ਦਿੱਤੀ ਹੈ, ਇਸੇ ਤਰ੍ਹਾਂ ਭਾਰਤ ਨੇ ਵੀ ਆਪਣਾ ਜਿਹੜਾ ਬਿਆਨ ਦਿੱਤਾ ਇਹਦੇ ਬਾਰੇ। ਪਾਕਿਸਤਾਨ ਦੇ ਵਿੱਚ ਸਿੱਖ ਆਨੰਦ ਕਾਰਜ ਬਿੱਲ ਜਿਹੜਾ ਉਹਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ, ਇੱਛਾ ਮੌਤ ਤੇ ਪੋਪ ਦੀ ਟਿੱਪਣੀ ਆਈ ਹੈ, ਤੇ ਚੀਨ ਦੀ ਮਹਾਨ ਦੀਵਾਰ ਦੇ ਨਾਲ ਜਿਹੜੀ ਹੈ ਹੈਰਾਨ ਕਰਨ ਵਾਲੀ ਖ਼ਬਰ ਹੈ। ਉਹਦੇ ਵਿੱਚ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਆਪਣੇ ਨਿੱਜੀ ਫਾਇਦੇ ਲਈ ਲੋਕਾਂ ਨੇ ਜਿਹੜੀ ਹੁਣ ਤੋੜਿਆ ਤੇ ਰਾਸਤਾ ਬਣਾਇਆ ਸੌਖਾ ਲੰਘਣ ਦਾ। ਇਹ ਸਿਰਫ ਖ਼ਬਰਾਂ ਦੀ ਪਛਾਣ ਕਰਾਂਗੇ ਆਪਾਂ ਕੀ ਕੁਝ ਕਹਿੰਦੀਆਂ ਨੇ ਦੋਸਤੋ, ਤੇ ਅੱਗੇ ਜਾ ਕੇ ਹੋਰ ਵੀ ਖ਼ਬਰਾਂ ਸਾਂਝੀਆਂ ਕਰਦੇ ਹਾਂ। ਤੇ ਲੋ ਫਿਰ ਪਾਉਂਦੇ ਹਾਂ ਬਾਤ ਖ਼ਬਰਾਂ ਦੇ ਨਾਲ, ਸ਼ੁਰੂਆਤ ਕਰਦੇ ਹਾਂ ਕੌਣ ਫੜੂ ਬਾਂਹ। ਜਸ਼ਨਾਂ ਦੇ ਵਿੱਚ ਗੁਆਚੇ ਅਵਾਰਡ, 5 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਯੁਵਾ ਅਵਾਰਡ ਦਾ ਸੋਕਾ ਪੈ।

ਸਿੰਘ ਦੇ ਜਨਮ ਦਿਨ ਦੇ ਉੱਤੇ 28 ਸਤੰਬਰ 2022 ਨੂੰ ਖਟਕੜ ਕਲਾਂ ਦੇ ਵਿਚ ਜਿਹੜਾ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਹਰ ਵਰੇ ਰੈਗੂਲਰ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਦੇਵੇਗੀ ਕਿ ਮੌਜੂਦਾ ਆਪ ਸਰਕਾਰ ਨੇ ਸਰਕਾਰੀ ਦਫ਼ਤਰਾਂ ਦੇ ਵਿਚ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਜ਼ਰੂਰ ਲਗਾਈ ਪਰ ਪੁਰਸਕਾਰ ਦੀ ਐਵਾਰਡ ਰਾਸ਼ੀ ਦੇ ਵਿਚ ਕੋਈ ਵਾਧਾ ਕਰਨ ਦੀ ਥਾਂ ਉੱਤੇ ਉਲਟਾ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਚ ਕਟੌਤੀ ਕਰ ਛੱਡੀ ਹੈ। ਆਖਰੀ ਵਾਰ ਮੁੱਖ ਮੰਤਰੀ ਨੇ 23 ਮਾਰਚ 2023 ਨੂੰ 6 ਨੌਜਵਾਨਾਂ ਨੂੰ ਐਵਾਰਡ ਵੰਡੇ ਜੋ ਪਿਛਲੇ ਸਰਕਾਰ ਦੇ ਕਾਰਜਕਾਲ 2021-22 ਦੇ ਨੇ। ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਸਾਲ 2022-23 ਤੋਂ ਲੈ ਕੇ ਕੁਝ ਹੁਣ ਤੱਕ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਦਿੱਤੇ ਹੀ ਨਹੀਂ ਨੇ। ਹਾਲਾਂਕਿ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦੇ ਸਮਾਗਮਾਂ ਦੇ ਵਿਚ ਇਨਕਲਾਬੀ ਗੀਤਾਂ ਦੀ ਗੂੰਜ ਪੈਂਦੀ ਹੈ। ਯੁਵਕ ਸੇਵਾਵਾਂ ਵਿਭਾਗ ਦੇ ਵੱਲੋਂ ਹਰ ਜ਼ਿਲ੍ਹੇ ਦੇ 2 ਨੌਜਵਾਨਾਂ ਨੂੰ ਇਸ ਐਵਾਰਡ ਦੇ ਲਈ ਚੁਣਿਆ ਜਾਂਦਾ ਸੀ ਪਰ ਇਸ ਵਾਰ ਕੋਈ ਵੀ ਨਜ਼ਰ ਹੀ ਨਾ ਪਿਆ। ਐਲਪੀਯੂ ਪ੍ਰੋਟੈਸਟ ਜਿਹੜਾ ਹੋਇਆ, ਹਾਈਵੇ ਜਾਮ ਤੋਂ ਬਾਅਦ ਕੈਂਪਸ ਦੇ ਵਿਚ ਮਾਹੌਲ ਸ਼ਾਂਤ ਹੋਇਆ, 5 ਗ੍ਰਿਫ਼ਤਾਰੀਆਂ ਹੋਈਆਂ ਨੇ ਤੇ ਬਾਕੀ ਟਾਕੀ ਜਿਹੜਾ ਬਰਾਮਦ ਹੋਇਆ। ਐਲਪੀਯੂ ਦੇ ਵਿਚ ਜਿਹੜਾ ਨਾਲ ਦੀ ਨਾਲ ਪੰਜਾਬ ਦੇ ਨਾਲ ਨਾਲ ਚਿਤਕਾਰਾ ਯੂਨੀਵਰਸਿਟੀ ਜਿਹੜੀ ਹੈ ਉਹਦੇ ਵਿਚ ਵੀ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ ਮੋਟੋ ਜਿਹੜਾ ਨੋਟਿਸ ਲਿਆ ਹੈ ਤੇ ਵਿਦਿਆਰਥਣਾਂ ਦੀ ਜਿਹੜੀ ਸੁਰੱਖਿਆ ਦੇ ਨਾਲ ਸਮਝੌਤਾ ਬਰਦਾਸ਼ਤ ਨਹੀਂ ਕਹਿੰਦੇ। ਕਮਿਸ਼ਨ ਨੇ FIRs ਦੀਆਂ ਜਿਹੜੀਆਂ ਕਾਪੀਆਂ ਦੇ ਉੱਤੇ ਵਿਸਥਾਰਤ ਜਿਹੜੀ ਰਿਪੋਰਟ ਤਲਬ ਕੀਤੀ ਹੈ। ਦੂਸਰੇ ਪਾਸੇ ਐਲਪੀਯੂ ਜਿਹੜਾ ਮਾਮਲਾ ਹੈ ਜਲੰਧਰ ਦਾ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ DGP ਨੂੰ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਜਾਇਜ਼ਾ ਲੈਣ ਦੀ ਹੁਕਮ ਦਿੱਤੇ ਸਨ ਤੇ ਗਾਇਤਰੀ ਮੁੱਦੇ ਦੇ ਵਿਚ ਬਿਸ਼ਨੋਈ ਦੇ ਵਿਚ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਆਪ ਦੇ ਵੱਲੋਂ ਐਲਪੀਯੂ ਦੇ ਵਿਚ ਹੰਗਾਮਾ ਕਹਿੰਦੇ ਕਰਾਇਆ ਹੈ। ਮਨਜਿੰਦਰ ਸਿੰਘ ਸਿਰਸਾ ਦਿੱਲੀ ਤੋਂ ਬਿਆਨ ਦਿੰਦੇ ਹੈ BJP ਦੇ। ਦਿੱਲੀ ਦੇ ਵਾਤਾਵਰਨ ਮੰਤਰੀ ਨੇ ਕੇਜਰੀਵਾਲ ਤੇ ਪੰਜਾਬ ਪੁਲਿਸ ਦੇ ਉੱਤੇ ਸਵਾਲ ਜਿਹੜੇ ਨੇ ਗੰਭੀਰ ਚੁੱਕੇ ਹੈ। ਐਲਪੀਯੂ ਘਟਨਾ ਜਿਹੜੀ ਹੈ, ਸੁਨੀਲ ਜਾਖੜ ਉਨ੍ਹਾਂ ਨੇ ਪੰਜਾਬ ਦੇ ਵਿਚ ਜਿਹੜੇ ਨੇ ਉਨ੍ਹਾਂ ਨੇ ਵੀ ਘੇਰਿਆ ਹੈ। ਉਨ੍ਹਾਂ ਵੱਲੋਂ NIA ਦੇ ਨਾਲ ਜਿਹੜੀ ਹੈ ਜਾਂਚ ਦੀ ਮੰਗ ਕਰ ਲਈ ਹੈ ਤੇ ਸ਼ਾਂਤਮਈ ਪ੍ਰਦਰਸ਼ਨ ਦੇ ਵਿਚ ਬਾਹਰੀ ਹਥਿਆਰਬੰਦ ਅਨਸਰਾਂ ਦੀ ਘੁਸਪੈਠ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੈ, ਜਾਖੜ ਸਾਹਿਬ ਕਹਿੰਦੇ ਨੇ। ਐਲਪੀਯੂ ਵਿਵਾਦ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਗੰਭੀਰ ਦੋਸ਼ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁੰਡਾ ਫੋਰਸ ਦੇ ਵਜੋਂ ਕਰ ਰਹੀ ਪੁਲਿਸ ਦਾ ਇਸਤੇਮਾਲ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਚ ਵਿਦਿਆਰਥੀਆਂ ਦੇ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਅਸਰ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਦੇ ਉੱਤੇ ਵੀ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਵੱਲੋਂ ਹਾਈਵੇ ਦੇ ਦੋਵੇਂ ਪਾਸੇ ਆਵਾਜਾਈ ਰੋਕ ਦਿੱਤੀ ਗਈ ਸੀ ਤੇ ਉਸ ਰੋਕੇ ਜਾਣ ਤੋਂ ਬਾਅਦ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਲੰਧਰ ਫਗਵਾੜਾ ਲੁਧਿਆਣਾ ਦਿੱਲੀ ਸਮੇਤ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਲੋਕ ਘੰਟਿਆਂ ਬੰਦੀ ਜਾਮ ਦੇ ਵਿਚ ਫਸੇ ਰਹੇ। ਉਸ ਤੋਂ ਬਾਅਦ ਐਤਵਾਰ ਤੋਂ ਬਾਅਦ ਦਿਨ ਹੋਣ ਦੇ ਕਾਰਨ ਵਿਆਹ ਸਮਾਗਮਾਂ ਦੇ ਲਈ ਜਾਣ ਵਾਲੇ ਲੋਕਾਂ ਤੋਂ ਇਲਾਵਾ ਰੋਜ਼ਾਨਾ ਸਫ਼ਰ ਕਰਨ ਵਾਲੇ ਕਰਮਚਾਰੀਆਂ, ਵਿਦਿਆਰਥੀਆਂ ਤੇ ਹੋਰ ਰਾਹਗੀਰਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਹਾਈਵੇ ਦੇ ਨਾਲ ਲੱਗਦੇ ਪਿੰਡਾਂ ਦੇ ਵਿਚ ਵੀ ਆਵਾਜਾਈ ਪ੍ਰਭਾਵਿਤ ਰਹੀ ਤੇ ਲੋਕਾਂ ਨੂੰ ਬਦਲਵੇਂ ਰਸਤਿਆਂ ਦੇ ਰਾਹੀਂ ਆਪਣੀ ਮੰਜ਼ਿਲ ਦੇ ਵੱਲ ਜਾਣਾ ਪਿਆ। ਇਸ ਦੇ ਦੌਰਾਨ ਸਥਿਤੀ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਚ ਬਲ ਤੈਨਾਤ ਕੀਤਾ ਗਿਆ ਤੇ 27ਵੀਂ ਬਟਾਲੀਅਨ ਦੀ ਕਮਾਂਡੈਂਟ ਗੁਰਮੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ 5 ਨੌਜਵਾਨਾਂ ਨੂੰ ਹਿਰਾਸਤ ਚ ਲਿਆ ਤੇ ਉਨ੍ਹਾਂ ਦੇ ਕੋਲੋਂ 1 ਦਾਤਰ 1 ਵਾਕੀ ਟਾਕੀ ਸੈੱਟ ਬਰਾਮਦ ਹੋਇਆ। ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿਚ ਲਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਹੋ ਰਹੀ ਹੈ। ਉਧਰ ਸੋਮਵਾਰ ਅੱਜ ਯੂਨੀਵਰਸਿਟੀ ਕੈਂਪਸ ਦੇ ਵਿਚ ਸਥਿਤੀ ਸ਼ਾਂਤਮਈ ਬਣੀ ਹੋਈ ਹੈ। ਜਾਂਚ ਕਰ ਰਹੇ SP ਜਾਂਚ ਜਿਹੜੇ ਨੇ ਕਰ ਰਹੇ ਹਰਿੰਦਰ ਗਿੱਲ ਹੁਣਾਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਸਥਿਤੀ ਜਿਹੜੀ ਪੂਰੀ ਤਰ੍ਹਾਂ ਸ਼ਾਂਤਮਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 10 ਦਿਨਾਂ ਦੇ ਲਈ ਨਿਯਮਤ ਕਲਾਸਾਂ ਮੁਅੱਤਲ ਕੀਤੇ ਜਾਣ ਦੇ ਕਾਰਨ ਵਿਦਿਆਰਥੀਆਂ ਦੀ ਬੀਤੀ ਰਾਤ ਤੋਂ ਹੀ ਕੈਂਪਸ ਤੋਂ ਬਾਹਰ ਜਾ ਰਹੇ ਨੇ ਆਪਣੇ ਆਪਣੇ ਘਰਾਂ ਨੂੰ, ਕਿਉਂਕਿ ਮਿਡ ਜਿਹੜੀਆਂ ਸੀ ਇਗਜ਼ਾਮ ਜਿਹੜੇ ਸ਼ੁਰੂ ਹੋਣੇ ਸੀਗੇ ਪਰ ਆਹ ਜਿਹੜਾ ਵਿੱਚ ਰੋਲਾ ਰੱਪਾ ਪੈ ਗਿਆ ਤੇ 10 ਦਿਨ ਹੁਣ ਉਹ ਇਗਜ਼ਾਮ ਲੇਟ ਕਰ ਦਿੱਤੇ ਗਏ ਨੇ। SP ਗਿੱਲ ਨੇ ਕਿਹਾ ਕਿ ਇਸ ਸਮੇਂ ਕੈਂਪਸ ਦੇ ਵਿਚ ਕੋਈ ਪ੍ਰਦਰਸ਼ਨ ਜਾਂ ਹੋਰ ਅਜਿਹੀ ਘਟਨਾ ਨਹੀਂ ਹੋ ਰਹੀ। ਸੁਰੱਖਿਆ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਸਾਰੇ ਗੇਟਾਂ ਦੇ ਉੱਤੇ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮ ਜਿਹੜੇ ਨੇ ਤੈਨਾਤ ਕੀਤੇ ਗਏ ਨੇ ਤੇ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਜਿਹੜੀ ਹੈ ਰੱਖੀ ਜਾ ਰਹੀ ਹੈ। ਆਲ ਇਜ਼ ਵੈਲ, ਘਾਟੇ ਵਾਧੇ ਚਲਦੇ ਰਹਿੰਦੇ ਹੈ। 50,000 ਦੀ ਰਿਸ਼ਵਤ ਲੈਂਦੀ ਕਾਬੂ ਮਹਿਲਾ ਇੰਸਪੈਕਟਰ ਦੇ ਬੇਖੌਫ ਜਿਹੜੇ ਬੋਲ ਚਰਚਾ ਦੇ ਵਿਚ ਆਏ ਨੇ। ਪੰਜਾਬ ਦੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਕੋਟ ਇਸੇ ਖਾਂ ਦੀ ਮੁੱਖ ਅਫਸਰ ਜਿਹੜੀ ਹੈ SHO ਇੰਸਪੈਕਟਰ ਸੁਨੀਤਾ ਬਾਵਾ ਤੇ ਉਸਦੇ ਗਨਮੈਨ ਹੋਮਗਾਰਡ ਜਵਾਨ

0: ਗੁਰ ਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਖਾਸ ਗੱਲ ਇਹ ਵੀ ਰਹੀ ਕਿ ਗ੍ਰਿਫਤਾਰੀ ਤੋਂ ਬਾਅਦ ਮਹਿਲਾ ਇੰਸਪੈਕਟਰ ਦਾ ਜਿਹੜਾ ਹੌਸਲਾ ਤੇ ਉਸਦੇ ਵੱਲੋਂ ਦਿੱਤੇ ਗਏ ਬੇਖੌਫ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਫੈਲੇ। ਕੋਟ ਇਸੇ ਖਾਂ ਪੁਲਿਸ ਨੇ ਕੁਝ ਦਿਨ ਪਹਿਲਾਂ ਖੋਸਾ ਰਣਧੀਰ ਦੇ ਜਿਹੜਾ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ। ਇਸੇ ਆਧਾਰ ਦੇ ਉੱਤੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਪਿੰਡ ਨੂਰਪੁਰ ਹਕੀਮਾ ਦੇ ਰਾਜਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਉਲਝਾਉਣ ਦੀਆਂ ਧਮਕੀਆਂ ਦੇ ਕੇ ਪੈਸੇ ਦੀ ਮੰਗ ਕਰ ਰਹੀ ਸੀ। ਥਾਣਾ ਮੁਖੀ ਪਹਿਲਾਂ ਹੀ 50,000 ਰੁਪਏ ਹਾਸਲ ਕਰ ਚੁੱਕੀ ਸੀ ਤੇ ਹੋਰ 50,000 ਰੁਪਏ ਦੀ ਜਿਹੜੀ ਮੰਗ ਕਰ ਰਹੀ ਸੀ। ਪੀੜਤ ਰਾਜਵਿੰਦਰ ਸਿੰਘ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਰੇਂਜ ਤੇ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਦੇ ਹੇਠ ਇੱਕ ਟੀਮ ਗਠਿਤ ਕੀਤੀ ਤੇ ਵਿਜੀਲੈਂਸ ਨੇ ਜਾਲ ਵਿਛਾ ਕੇ ਕਹਿੰਦੇ ਸ਼ਨਿਚਰਵਾਰ ਬੀਤੇ ਚ ਦੇਰ ਰਾਤ ਕਰੀਬ 9 ਵਜੇ ਜੀਰਾ ਰੋਡ ਦੇ ਉੱਤੇ ਥਾਣਾ ਮੁਖੀ ਤੇ ਉਸਦੇ ਗੰਨਮੈਨ ਨੂੰ ਗਵਾਹਾਂ ਦੀ ਹਾਜ਼ਰੀ ਦੇ ਵਿਚ 50,000 ਰੁਪਏ ਦੀ ਰਿਸ਼ਵਤ ਜਿਹੜੀ ਆ ਲੈਂਦਿਆਂ ਦਬੋਚ ਲਿਆ ਤੇ ਦੱਸਿਆ ਜਾ ਰਿਹਾ ਕਿ ਸੁਨੀਤਾ ਬਾਵਾ ਪਹਿਲਾਂ ਹੀ ਵਿਜੀਲੈਂਸ ਦੇ ਰਡਾਰ ਦੇ ਉੱਤੇ ਵੀ ਸੀਗੀ। ਦੂਸਰੇ ਪਾਸੇ 4 ਦਿਨ ਪਹਿਲਾਂ ਨਿਰੰਜਨ ਸਿੰਘ ਹੁਣਾਂ ਨੇ ਵਾਰਸ ਪੰਜਾਬ ਪਾਰਟੀ ਦਾ ਹੱਥ ਫੜਿਆ ਸੀ ਪਰ 4 ਦਿਨਾਂ ਦੇ ਬਾਅਦ ਹੀ ਨਿਰਾਸ਼ਾ ਜਿਹੜੀ ਹੈ ਸਾਹਮਣੇ ਆਈ ਹੈ, ਅਲਵਿਦਾ ਆਖ ਗਏ ਨੇ। ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਨੂੰ ਅੱਜ ਅਲਵਿਦਾ ਆਖ ਦਿੱਤਾ। ਉਹ 4 ਦਿਨ ਪਹਿਲਾਂ ਹੀ ਅਕਾਲੀ ਦਲ ਵਾਰਸ ਪੰਜਾਬ ਦਾ ਪੱਲਾ ਫੜ ਕੇ ਸਿਆਸੀ ਪਾਰੀ ਖੇਡਣ ਦੇ ਲਈ ਮੈਦਾਨ ਦੇ ਵਿਚ ਉਤਰੇ ਸਨ। ਨਸ਼ੇ ਦੇ ਸੌਦਾਗਰਾਂ ਤੇ ਗੈਂਗਸਟਰਵਾਦ ਦੇ ਖਿਲਾਫ਼ ਖੁੱਲ੍ਹ ਕੇ ਬੋਲਣ ਵਾਲੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਦੇ ਵੱਲੋਂ 4 ਦਿਨਾਂ ਦੇ ਵਿਚ ਪਾਰਟੀ ਛੱਡਣ ਤੋਂ ਸਿਆਸੀ ਹਲਕੇ ਹੈਰਾਨ ਨੇ। ਨਿਰੰਜਨ ਸਿੰਘ ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਐਲਾਨ ਕਰ ਦਿੱਤਾ ਕਿ ਪੰਜਾਬ ਦੇ ਵਿਚ ਨਸ਼ਿਆਂ ਦੀਆਂ ਸਮੱਸਿਆਵਾਂ, ਭ੍ਰਿਸ਼ਟਾਚਾਰ, ਗੈਂਗਸਟਰਵਾਦ, ਫਿਰੋਤੀ ਤੇ ਨਸ਼ਿਆਂ ਦੀ ਤਸਕਰੀ ਦੇ ਵਿਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ਤੇ ਇਸ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ ਪਰ ਕੁਝ ਅਜਿਹੇ ਮਤਭੇਦ ਨੇ ਜਿਨ੍ਹਾਂ ਦੇ ਨਾਲ ਉਹ ਸਮਝੌਤਾ ਨਹੀਂ ਕਰ ਸਕਦੇ। ਨਿਰੰਜਨ ਸਿੰਘ ਉਨ੍ਹਾਂ ਨੇ ਅਕਾਲੀ ਦਲ ਵਾਰਸ ਪੰਜਾਬ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਨਿਰੰਜਨ ਸਿੰਘ ਉਨ੍ਹਾਂ ਤੇ ਪੰਜਾਬ ਪੁਲਿਸ ਦੇ ਸਾਬਕਾ DSP ਬਲਵਿੰਦਰ ਸਿੰਘ ਸੇਖੋ 23 ਸਤੰਬਰ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਰਸਮੀ ਤੌਰ ਦੇ ਉੱਤੇ ਸ਼ਮੂਲੀਅਤ ਕੀਤੀ ਸੀ। ਚਰਚੇ ਸਨ ਕਿ ਪਾਰਟੀ ਦੇ ਵੱਲੋਂ ਨਿਰੰਜਨ ਸਿੰਘ ਨੂੰ ਹਲਕਾ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਦੇ ਵਿਚ ਉਤਾਰੇ ਜਾਣ ਦੀਆਂ ਤਿਆਰੀਆਂ ਸੀ। ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਭਾਜਪਾ ਸਰਕਾਰ ਨੇ ਉਸਦੇ ਕਾਰਜਕਾਲ ਦੇ ਦੌਰਾਨ ਸਾਥ ਦਿੱਤਾ ਹੁੰਦਾ ਤਾਂ ਅੱਜ ਨਤੀਜੇ ਹੋਰ ਚੰਗੇ ਹੁੰਦੇ ਤੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਸੀ। 2012 ਤੋਂ 2017 ਤੱਕ ਪੰਜਾਬ ਦੇ ਵਿਚ ਨਸ਼ਾ ਤਸਕਰੀ ਮਾਫੀਆ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕੀਤੀ। 71 ਵਿਅਕਤੀਆਂ ਦੇ ਖਿਲਾਫ਼ 7 ਚਾਰਜਸ਼ੀਟ ਦਾਇਰ ਕੀਤੀਆਂ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੇ 25 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਵੀ ਦਵਾਇਆ ਸੀਗਾ। ਦੂਸਰੇ ਪਾਸੇ ਪਾਵਰਕੌਮ ਵੱਲੋਂ ਬਿਜਲੀ ਕੁਨੈਕਸ਼ਨ ਕੱਟਣ ਦੇ ਉੱਤੇ ਰੋਕ ਲਾਈ ਹੈ ਤੇ ਮਾਮਲਾ ਗਲਤ ਜਾਂ ਵੱਧ ਕੇ ਆਏ ਬਿੱਲਾਂ ਦਾ ਜਿਹੜਾ ਦਰਸਾਇਆ ਜਾ ਰਿਹਾ। ਚਰਨਜੀਤ ਭੁੱਲਰ ਹੁਣਾਂ ਦੀ ਰਿਪੋਰਟ ਲੱਗੀ ਹੈ। ਪਾਵਰਕੌਮ ਨੇ ਘਰੇਲੂ ਬਿਜਲੀ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲੇ ਦਿਨਾਂ ਦੇ ਵਿਚ ਆਏ ਬਿਜਲੀ ਦੇ ਗਲਤ ਜਾਂ ਵੱਡੇ ਵਧੇ ਹੋਏ ਜਿਹੜੇ ਬਿੱਲ ਹੈ ਉਨ੍ਹਾਂ ਦਾ ਬਿੱਲਾਂ ਦੇ ਕਾਰਨ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਤੁਰੰਤ ਪ੍ਰਭਾਵਿਤ ਜਿਹੜਾ ਨਾਲ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ। ਮੀਟਰ ਰੀਡਰਾਂ ਦੀ ਹੜਤਾਲ ਅਤੇ ਤਕਨੀਕੀ ਸਿਸਟਮ ਦੇ ਵਿਚ ਤਬਦੀਲੀ ਕਾਰਨ ਵੱਡੀ ਗਿਣਤੀ ਦੇ ਵਿਚ ਖਪਤਕਾਰਾਂ ਨੂੰ ਔਸਤ ਆਧਾਰ ਦੇ ਉੱਤੇ ਬਿਜਲੀ ਦੇ ਬਿੱਲ ਭੇਜੇ ਗਏ ਜਿਸ ਤੋਂ ਫੀਲਡ ਦੇ ਵਿਚ ਕਾਫ਼ੀ ਰੌਲਾ ਵੀ ਪਿਆ। ਗਲਤ ਜਾਂ ਵਧੇ ਬਿੱਲਾਂ ਦੇ ਕਾਰਨ ਖਪਤਕਾਰਾਂ ਨੇ ਸੱਤਾਧਾਰੀ ਧਿਰ ਦੇ ਆਗੂਆਂ ਦੇ ਕੋਲ ਵੀ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧੀ ਧਿਰਾਂ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਗਈ ਤੇ ਪਾਵਰਕੌਮ ਦੇ ਮੈਂਬਰ ਜਿਹੜਾ ਵੱਲੋਂ ਅੱਜ ਜਾਰੀ ਹੁਕਮਾਂ ਦੇ ਵਿਚ ਕਿਹਾ ਗਿਆ ਕਿ ਤਕਨੀਕੀ ਸਿਸਟਮ ਜਿਹੜਾ SBS ਸਿਸਟਮ ਦੇ ਸਥਿਰ ਹੋਣ ਤੇ ਗਲਤ ਬਿੱਲਾਂ ਦੀ ਦਰੁਸਤੀ ਤੱਕ ਬਕਾਇਆ ਬਿੱਲਾਂ ਦੇ ਆਧਾਰ ਦੇ ਉੱਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ। ਫੀਲਡ ਦਫ਼ਤਰਾਂ ਨੂੰ ਇਸ ਦੇ ਬਾਰੇ ਮੁੱਖ ਦਫ਼ਤਰ ਨੇ ਸੂਚਿਤ ਜਿਹੜੀਆਂ ਸੂਚਨਾ ਭੇਜੀ ਹੈ ਕਿਉਂਕਿ ਫੀਲਡ ਦਫ਼ਤਰਾਂ ਦੇ ਵਿਚ ਗਲਤ ਆਏ ਬਿੱਲਾਂ ਦੇ ਕਾਰਨ ਕਾਫ਼ੀ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਪਾਵਰਕੌਮ ਦੇ ਤਕਨੀਕੀ ਸਿਸਟਮ ਦੇ ਵਿਚ ਬਿੱਲ ਬਕਾਇਆ ਜਾਂ ਡਿਫਾਲਟਰ ਦੇ ਵਜੋਂ ਸ਼ੋ ਹੋ ਰਹੇ ਸਨ ਜਿਸ ਦੇ ਆਧਾਰ ਦੇ ਉੱਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਖਪਤਕਾਰ ਇਸ ਗੱਲੋਂ ਜਿਹੜਾ ਰੋਸ ਦੇ ਵਿਚ ਸਨ ਕਿ ਜਦੋਂ ਕਸੂਰ ਸਿਸਟਮ ਦਾ ਹੈ ਤਾਂ ਉਹ ਇਸਦਾ ਖਮਿਆਜ਼ਾ ਕਿਉਂ ਭੁਗਤਣ। ਖਪਤਕਾਰਾਂ ਦੇ ਰੋਸ ਦੇ ਮੱਦੇਨਜ਼ਰ ਪਾਵਰਕੌਮ ਨੇ ਫੌਰੀ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਰੋਕ ਦਿੱਤੀ ਹੈ। ED ਦੀ ਗੱਲ ਕਰ ਲਈਏ, ED ਪਿੱਛਾ ਨਹੀਂ ਛੱਡ ਰਹੀ ਜੀ। ED ਵੱਲੋਂ ਮੋਹਾਲੀ ਦੀ ਰੀਅਲ ਅਸਟੇਟ ਕੰਪਨੀ ਦੇ ਉੱਤੇ ਹੁਣ ਛਾਪੇਮਾਰੀ ਕਰ ਦਿੱਤੀ ਹੈ। ਜ਼ਮੀਨੀ ਮੁਆਵਜ਼ੇ ਤੇ ਕਰੋੜਾਂ ਦੇ ਘੁਟਾਲੇ ਦਾ ਮਾਮਲਾ ਹੈ। TDI ਇਨਫਰਾਟੈਕ ਦੇ ਦਫ਼ਤਰ ਦੇ ਉੱਤੇ ED ਦੀ ਟੀਮ ਦੀ ਛਾਪੇਮਾਰੀ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੁਹਾਲੀ ਦੇ ਵਿਚ ਇਕ ਰੀਅਲ ਅਸਟੇਟ ਕੰਪਨੀ ਦੇ ਦਫ਼ਤਰ ਦੇ ਉੱਤੇ ਛਾਪਾ ਮਾਰਿਆ। ਗਮਾਂਡਾ ਦਫ਼ਤਰ ਦੇ ਉੱਤੇ ਛਾਪੇਮਾਰੀ ਮਗਰੋਂ ਹੁਣ ED ਦੀ 15 ਮੈਂਬਰ ਟੀਮ ਜਿਹੜੀ ਹੈ ਉਹਨੇ ਅੱਜ TDI ਇਨਫਰਾਟੈਕ ਲਿਮਿਟਡ ਦੇ ਸੈਕਟਰ 119 ਵਿਚਲੇ ਦਫ਼ਤਰ ਦੇ ਉੱਤੇ ਛਾਪੇਮਾਰੀ ਕੀਤੀ ਹੈ। ED ਦੀ ਟੀਮ ਨੇ ਦਫ਼ਤਰ ਦੇ ਵਿਚ ਮੌਜੂਦ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਫੌਰੀ ਮੋਬਾਈਲ ਫੋਨ ਜ਼ਬਤ ਕਰ ਲਏ ਤੇ ਰਿਕਾਰਡ ਦੀ ਛਾਣਬੀਨ ਜਿਹੜੀ ਸ਼ੁਰੂ ਕੀਤੀ। ਮੁੱਢਲੀ ਪੜਤਾਲ ਮਗਰੋਂ ਕੁਝ ਮੁਲਾਜ਼ਮਾਂ ਦੇ ਮੋਬਾਈਲ ਬਾਅਦ ਦੇ ਵਿਚ ਵਾਪਸ ਕਰ ਦਿੱਤੇ ਗਏ। ਵੇਰਵਿਆਂ ਅਨੁਸਾਰ ਇਹ ਮਾਮਲਾ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਦੇ ਨਾਲ ਜੁੜਿਆ ਹੋਇਆ ਹੈ ਤੇ ਇੱਥੇ ਦੱਸਿਆ ਜਾ ਰਿਹਾ ਕਿ ED ਨੂੰ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ TDI ਖਿਲਾਫ਼ ਸ਼ਿਕਾਇਤ ਵੀ ਮਿਲੀ ਸੀ ਤੇ ਇਸ ਰੀਅਲ ਅਸਟੇਟ ਕੰਪਨੀ ਵੱਲੋਂ PR 6 ਸੜਕ ਦੇ ਜ਼ਮੀਨੀ ਮੁਆਵਜ਼ੇ ਦੇ ਵਿਚ ਗੜਬੜ ਕੀਤੀ ਗਈ ਹੈ। ਮਾਸਟਰ ਪਲਾਨ ਦੀ ਜ਼ਮੀਨ ਦਾ CLU ਹੋਣ ਉਪਰੰਤ ਇਸ ਕੰਪਨੀ ਨੇ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਜ਼ਮੀਨਾਂ ਕਰਾ ਲਈਆਂ ਸਨ ਤਾਂ ਜੋ ਵੱਧ ਮੁਆਵਜ਼ਾ ਹਾਸਲ ਕੀਤਾ ਜਾ ਸਕੇ। ਇਸ ਜ਼ਮੀਨ ਦੇ ਵਿਚ ਕਰੀਬ 6 ਕਰੋੜ ਦਾ ਘੁਟਾਲਾ ਦੱਸਿਆ ਜਾ ਰਿਹਾ। ਇਸ ਕੰਪਨੀ ਦੇ ਮਾਲਕਾਂ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਰਜਿਸਟਰੀਆਂ ਕਰਾ ਕੇ ਜ਼ਮੀਨ ਦਾ ਵੱਧ ਮੁਆਵਜ਼ਾ ਹਾਸਲ ਕੀਤਾ ਗਿਆ ਸੀ, ਜਿਸਦਾ ਰੌਲਾ ਵੀ ਪਹਿਲਾਂ ਪਿਆ। ਬਾਅਦ ਦੇ ਵਿਚ ਕੰਪਨੀ ਨੇ ਖੁਦ ਹੀ ਗਮਾਂਡਾ ਦਫ਼ਤਰ ਤੱਕ ਪਹੁੰਚ ਕਰਕੇ ਰਜਿਸਟਰੀਆਂ ਰੱਦ ਕਰਨ ਦੇ ਲਈ ਕਿਹਾ ਸੀ ਤੇ ਇਹ ਵੀ ਕਿਹਾ ਜਾ ਰਿਹਾ ਕਿ ED ਨੇ ਇਕ ਹੋਰ ਜ਼ਮੀਨੀ ਮਾਮਲੇ ਦੇ ਵਿਚ ਵੀ ਛਾਪੇਮਾਰੀ ਜਿਹੜੀ ਇਹਦੇ ਵਿਚ ਕੀਤੀ ਹੈ। LPU ਦੀ ਖ਼ਬਰ ਇਕ ਹੋਰ ਆਈ ਹੈ ਕਿ LPU ਪ੍ਰਸ਼ਾਸਨ ਨੇ ਐਤਵਾਰ ਦੇ ਹੰਗਾਮੇ ਦੇ ਲਈ ਬਾਹਰੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਫਗਵਾੜਾ ਸਥਿਤ ਲਵਲੀ ਯੂਨੀਵਰਸਿਟੀ ਜਿਹੜੀ ਹੈ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਚ ਹਿੰਸਕ ਪ੍ਰਦਰਸ਼ਨਾਂ ਤੋਂ ਇਕ ਦਿਨ ਬਾਅਦ ਕੈਂਪਸ ਦੇ ਵਿਚ ਸ਼ਾਂਤੀ ਪਰਤਣ ਦੇ ਉੱਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸੋਮਵਾਰ ਅੱਜ ਜਿਹੜਾ ਬਿਆਨ ਦਿੱਤਾ ਹੈ। ਪੁਲਿਸ, ਸਿਵਲ ਪ੍ਰਸ਼ਾਸਨ ਤੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਦੇ ਨਾਲ ਇਕ ਮੀਟਿੰਗ ਕੀਤੀ ਹੈ, ਜਿਸਦੇ ਵਿਚ ਦੁਹਰਾਇਆ ਗਿਆ ਕਿ ਇਕ ਦਿਨ ਪਹਿਲਾਂ ਹੋਏ ਹੰਗਾਮੇ ਦੇ ਲਈ ਬਾਹਰੀ ਲੋਕ ਜ਼ਿੰਮੇਵਾਰ ਸਨ ਤੇ ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਕੈਂਪਸ ਸੁਰੱਖਿਅਤ ਹੈ ਤੇ ਆਮ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਗਈਆਂ ਨੇ। LPU ਦੇ ਵਾਈਸ ਚਾਂਸਲਰ ਜਸਪਾਲ ਸਿੰਘ ਹੁਣਾਂ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੇ ਸਰਬਸੰਮਤੀ ਦੇ ਨਾਲ ਮੰਨਿਆ ਕਿ ਇਹ ਅਸ਼ਾਂਤੀ ਮੁੱਖ ਤੌਰ ਦੇ ਉੱਤੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਕੈਂਪਸ ਦੇ ਵਿਚ ਦਾਖਲ ਹੋਣ ਵਾਲੇ ਬਾਹਰੀ ਲੋਕਾਂ ਦਾ ਨਤੀਜਾ ਸੀਗੀ। ਬਿਆਨ ਚ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ। ਜਸਪਾਲ ਸਿੰਘ ਉਹਨਾਂ ਨੇ ਬਿਆਨ ਦੇ ਵਿਚ ਕਿਹਾ ਕਿ ਨਿਰੰਤਰ ਯਤਨਾਂ ਦੇ ਰਾਹੀਂ LPU ਨੇ ਆਪਣੇ ਆਪ ਨੂੰ ਇਕ ਮੋਹਰੀ ਸੰਸਥਾ ਦੇ ਵਜੋਂ ਸਥਾਪਿਤ ਕੀਤਾ ਹੈ ਤੇ ਪੰਜਾਬ ਦੇ ਵਿਚ ਉੱਚ ਸਿੱਖਿਆ ਦੇ ਵਿਕਾਸ ਤੇ ਤਬਦੀਲੀ ਦੀ ਯੋਗਤਾ ਜਿਹੜੀ ਹੈ ਯੋਗਦਾਨ ਪਾਇਆ। ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀ ਜਾਣਕਾਰੀ ਦੀ ਸਮੀਖਿਆ ਕੀਤੀ ਹੈ ਤੇ ਬੇਬੁਨਿਆਦ ਤੇ ਝੂਠੇ ਦਾਅਵਿਆਂ ਦਾ ਜਿਹੜਾ ਸਖ਼ਤੀ ਦੇ ਨਾਲ ਖੰਡਨ ਕੀਤਾ ਹੈ। LPU ਵਿਦਿਆਰਥੀਆਂ ਤੇ ਮਾਪਿਆਂ ਤੇ ਵਿਆਪਕ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਉਹ ਸਿਰਫ਼ ਪ੍ਰਮਾਣਿਤ ਜਾਣਕਾਰੀ ਜਿਹੜੀ ਹੈ ਉਹਦੇ ਉੱਤੇ ਭਰੋਸਾ ਕਰਨ ਤੇ ਸੋਸ਼ਲ ਮੀਡੀਆ ਦੀਆਂ ਫਰਜ਼ੀ ਸਮੱਗਰੀ ਦੇ ਉੱਤੇ ਧਿਆਨ ਨਾ ਦੇਣ। ਜੀ ਦੋਸਤੋ, ਇਹ ਗੱਲਾਂ ਬਾਤਾਂ ਨੇ ਤੇ ਇੱਕ ਖਬਰ ਲੈ ਕੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਦਿੱਲੀ ਏਅਰਪੋਰਟ ਦੇ ਉੱਤੇ ਵਾਰਸ ਪੰਜਾਬ ਦੇ ਆਗੂ ਚਮਕੌਰ ਸਿੰਘ ਧੁੰਨ ਗ੍ਰਿਫ਼ਤਾਰ ਕੀਤੇ ਐ ਤੇ ਪਾਰਟੀ ਨੇ ਦੱਸਿਆ ਸਿਆਸੀ ਸਾਜ਼ਿਸ਼ ਨੂੰ। ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੂੰ ਦਿੱਲੀ ਏਅਰਪੋਰਟ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ। ਤੁਸੀਂ ਪੋਸਟਰ ਦੇ ਵਿਚ ਤਸਵੀਰ ਵੀ ਦੇਖੀ ਹੋਏਗੀ, ਇਕ ਪਾਸੇ ਖਹਿਰਾ ਸਾਹਿਬ ਨੇ ਤੇ ਦੂਸਰੇ ਪਾਸੇ ਇਹ ਜਿਹੜੇ ਨੇ ਚਮਕੌਰ ਸਿੰਘ ਧੁੰਨ ਹੁੰਦਾ ਦੀ ਫੋਟੋ ਜਿਹੜੀ ਹੈ ਤੁਹਾਨੂੰ ਦਿਖ ਰਹੀ ਹੈ। ਉਹ ਹਾਲ ਹੀ ਦੇ ਵਿਚ UK ਤੋਂ ਵਾਪਸ ਪਰਤੇ ਸਨ ਤੇ ਇਸ ਦੇ ਦੌਰਾਨ ਚੰਡੀਗੜ੍ਹ ਪੁਲਿਸ ਦੀ ਟੀਮ ਪਹਿਲਾਂ ਤੋਂ ਹੀ ਏਅਰਪੋਰਟ ਦੇ ਉੱਤੇ ਮੌਜੂਦ ਸੀ। ਉਪਲਬਧ ਰਿਪੋਰਟਾਂ ਦੇ ਮੁਤਾਬਕ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰਪੋਰਟ ਤੇ ਰੋਕਿਆ ਗਿਆ ਤੇ ਚੰਡੀਗੜ੍ਹ ਦੇ ਵਿਚ ਹੋਏ ਪ੍ਰਦਰਸ਼ਨ ਦੇ ਨਾਲ ਸੰਬੰਧਿਤ ਮਾਮਲੇ ਦੇ ਬਾਰੇ ਪੁਲਿਸ ਕਾਰਵਾਈ ਦੀ ਗੱਲ ਦੱਸੀ ਗਈ ਸੀ। ਚਮਕੌਰ ਸਿੰਘ ਅਕਸਰ ਵਿਵਾਦਾਂ ਦੇ ਵਿਚ ਰਹੇ ਨੇ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਧੁੰਨ ਵਾਸੀ ਚਮਕੌਰ ਸਿੰਘ ਦੇ ਖਿਲਾਫ਼ ਚੰਡੀਗੜ੍ਹ ਦੇ ਵਿਚ ਕੁਝ ਦਿਨ ਪਹਿਲਾਂ ਧਰਨਾ ਲਗਾਉਣ ਦੇ ਦੌਰਾਨ ਪੁਲਿਸ ਦੇ ਨਾਲ ਝੜਪ ਦਾ ਜਿਹੜਾ ਕੇਸ ਦਰਜ ਕੀਤਾ ਸੀ। ਮਨਪ੍ਰੀਤ ਸਿੰਘ ਆਲੀ ਨੇ ਕਾਰਵਾਈ ਜਿਹੜੀ ਹੈ ਉਹਨੂੰ ਸਿਆਸਤ ਤੋਂ ਜਿਹੜਾ ਪ੍ਰੇਰਿਤ ਦੱਸਿਆ ਤੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਆਲੀ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦੀ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਤੇ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਿਚ ਲੱਗੀ ਹੋਈ ਹੈ ਤੇ ਆਲੀ ਨੇ ਦਾਅਵਾ ਕੀਤਾ ਕਿ ਸਰਕਾਰ ਨੂੰ ਡਰ ਹੈ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿਚ ਸਰਕਾਰ ਬਣ ਸਕਦੀ ਹੈ। ਕਿਆ ਬਾਤ ਹੈ ਜੀ! ਤੇ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਆਪ ਸਰਕਾਰ ਆਪਸ ਦੇ ਵਿਚ ਮਿਲ ਕੇ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਤੇ ਇਹ ਦੋਸ਼ ਮਨਪ੍ਰੀਤ ਸਿੰਘ ਆਲੀ ਦੇ ਵੱਲੋਂ ਲਗਾਏ ਗਏ ਨੇ। ਇਨ੍ਹਾਂ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਖਾਲਸਾ, ਹਰਭਜਨ ਸਿੰਘ ਤੂੜ, ਹਰਪਾਲ ਸਿੰਘ ਤੇ ਗੁਰਦੇਵ ਸਿੰਘ ਸੰਧੂ, ਜਸਕਰਨ ਸਿੰਘ ਰਿਆੜ, ਹੋਰ ਜਿਹੜੇ ਇੱਥੇ ਸ਼ਾਮਲ ਸਨ ਤੇ ਉਨ੍ਹਾਂ ਨੇ ਵੀ ਜਿਹੜਾ ਜਿੰਮੇਵਾਰਨਾ ਕਰਾਰ ਦਿੰਦਿਆਂ ਗੈਰ ਜਿੰਮੇਵਾਰਨਾ ਕਰਾਰ ਦਿੱਤਾ ਹੈ ਤੇ ਚਮਕੌਰ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਜਿਹੜੀ ਰੱਖੀ ਹੈ। ਤੇ ਦੋਸਤੋ, ਦਿੱਲੀ ਦੇ ਵਿੱਚ ਫਿਰ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ, ਮੰਦਭਾਗੀਆਂ ਘਟਨਾ ਜਿਵੇਂ ਪਹਿਲਾਂ ਵਾਪਰੀਆਂ ਨੇ। ਨਿਰਭਯਾ ਕਾਂਡ ਜਿਹੜਾ ਹੋਇਆ ਸੀ ਪਰ ਉਹ ਚੀਜ਼ਾਂ ਨੂੰ ਠੱਲ ਨਹੀਂ ਪਾ ਰਹੇ ਤੇ ਜਿਹੜੀ ਹੈ ਕੋਰਟ ਨੇ ਜਿਹੜੀ ਹੈ ਪੂਰੀ ਸੁਪਰੀਮ ਕੋਰਟ ਦੇ ਵੱਲੋਂ ਇਸ ਦੇ ਵਿੱਚ ਨੋਟਿਸ ਲਿਆ ਗਿਆ ਆਪਣੇ ਆਪ ਦੇ ਉੱਤੇ। ਚਲਦੀ ਬੱਸ ਦੇ ਵਿੱਚ ਨਾਬਾਲਗ ਦੇ ਨਾਲ ਜਬਰ ਜਨਾਹ ਮਾਮਲੇ 'ਚ ਸੁਪਰੀਮ ਕੋਰਟ ਦੇ ਵੱਲੋਂ ਖੁਦ ਨੋਟਿਸ ਲਿਆ ਗਿਆ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਦਿੱਲੀ NCR ਦੇ ਵਿੱਚ ਚਲਦੀ ਬੱਸ ਦੇ ਵਿੱਚ ਇੱਕ ਨਾਬਾਲਗ ਦੇ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਖੁਦ ਨੋਟਿਸ ਲੈਂਦਿਆਂ ਟਿੱਪਣੀ ਕੀਤੀ ਹੈ ਕਿ ਜਿਹੇ ਮਾਮਲੇ ਨੂੰ ਜਿਹੜਾ ਕਾਨੂੰਨ ਲਾਗੂ ਕਰਨ ਦੇ ਵਾਲੇ ਅਥਾਰਟੀਆਂ ਦੇ ਵੱਲੋਂ ਇੱਕ ਜਿਹੜਾ ਹੈ ਪ੍ਰਣਾਲੀਗਤ ਜਿਹੜਾ ਅਸਫਲਤਾ ਨੂੰ ਉਜਾਗਰ ਕਰਦੇ ਨੇ। ਜਸਟਿਸ JB ਪਾਦਰੀਵਾਲਾ ਤੇ K ਵਿਨੋਦ ਚੰਦਰਨ ਨੇ ਬੈਂਚ ਨੇ ਕਿਹਾ ਕਿ ਕੋਈ ਵੀ ਵਿਅਕਤੀ 212 ਦੀ ਨਿਰਭਯਾ ਘਟਨਾ ਦੇ ਨਾਲ ਦੁਖਦਾਈ ਸਮਾਨਤਾਵਾਂ ਖਿੱਚਣ ਤੋਂ ਬਿਨਾਂ ਨਹੀਂ ਰਹਿ ਸਕਦਾ। ਬੈਂਚ ਨੇ ਕਿਹਾ ਕਿ ਦਿੱਲੀ NCR ਦੇ ਵਿਚ ਜਬਰ ਜਨਾਹ ਦੇ ਮਾਮਲਿਆਂ ਦੀਆਂ ਰਿਪੋਰਟਾਂ ਕਾਨੂੰਨ ਲਾਗੂ ਕਰਨ ਵਾਲੇ ਅਤੇ ਜਨਤਕ ਪ੍ਰਸ਼ਾਸਨਿਕ ਅਥਾਰਟੀਆਂ ਦੇ ਵੱਲੋਂ ਬੁਨਿਆਦੀ ਜਨਤਕ ਸੁਰੱਖਿਆ ਦੀ ਗਰੰਟੀ ਦੇਣ ਦੇ ਵਿਚ ਇਕ ਪ੍ਰਣਾਲੀਗਤ ਜਿਹੜਾ ਸਫਲਤਾ ਨੂੰ ਸਪਸ਼ਟ ਤੌਰ ਦੇ ਉੱਤੇ ਉਜਾਗਰ ਕਰਦੀਆਂ ਨੇ। ਸਿਖਰਲੀ ਅਦਾਲਤ ਨੇ ਕਿਹਾ ਕਿ ਰੋਸ਼ਨੀ ਦੀ ਘਾਟ, ਮਾੜੀ ਨਿਗਰਾਨੀ ਤੇ ਹੋਰ ਪ੍ਰਸ਼ਾਸਨਿਕ ਸਹੂਲਤਾਂ ਦੀ ਕਮੀ ਦੇ ਕਾਰਨ ਜਨਤਕ ਥਾਵਾਂ ਜਿਨ੍ਹਾਂ ਦੇ ਵਿਚ ਪਾਰਕ ਤੇ ਬੱਸਾਂ ਸ਼ਾਮਲ ਨੇ ਉਨ੍ਹਾਂ ਨੂੰ ਉੱਚ ਜੋਖਮ ਵਾਲੇ ਖੇਤਰ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਗ੍ਰੇਟਰ ਨੋਇਡਾ ਦੇ ਵਿਚ ਇਕ ਸਲੀਪਰ ਬੱਸ ਦੇ ਵਿਚ ਸਵਾਰ ਹੋਈ 16 ਸਾਲਾਂ ਲੜਕੀ ਦੇ ਨਾਲ ਕਥਿਤ ਤੌਰ ਦੇ ਉੱਤੇ ਉਸਦੇ ਕੰਡਕਟਰ ਅਤੇ ਡਰਾਈਵਰ ਦੇ ਵੱਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ ਤੇ ਉਸ ਨੂੰ 4 ਅਗਸਤ ਨੂੰ ਪੁਰਾਣੀ ਦਿੱਲੀ ਦੇ ਵਿਚ ਕਸ਼ਮੀਰੀ ਗੇਟ ਤੋਂ 40 ਕਿਲੋਮੀਟਰ ਤੋਂ ਵੱਧ ਦੂਰ ਛੱਡ ਦਿੱਤਾ ਗਿਆ। ਦੋਵੇਂ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਤੇ ਇਸ ਅਪਰਾਧ ਨੇ ਦਿੱਲੀ ਦੇ ਵਿਚ 212 ਦੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੀਆਂ ਦੁਖਦਾਈ ਯਾਦਾਂ ਨੂੰ ਤਾਜ਼ਾ ਕੀਤਾ ਹੈ ਜਿਸ ਨੂੰ ਨਿਰਭਯਾ ਕੇਸ ਦੇ ਵਜੋਂ ਜਾਣਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਕੁਝ ਖ਼ਬਰਾਂ। ਡੋਪ ਟੈਸਟ ਦਾ ਵੀ ਜਿਹੜਾ ਜ਼ਿਕਰ ਹੋ ਰਿਹਾ, ਸੈਣੀ ਸਾਹਿਬ ਨੇ ਕਹਿਣਾ ਖ਼ਬਰਾਂ ਤੋਂ ਟਲਦਾ ਨਹੀਂ ਹੈ। ਚਲੋ, ਔਜਲਾ ਸਾਹਿਬ ਦੇ ਇਲਾਕੇ ਦੀ ਖ਼ਬਰ ਹੈ, ਇਹਨੂੰ ਲੈ ਕੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਡੋਪ ਟੈਸਟ ਨੂੰ ਲੈ ਕੇ ਖੰਨਾ ਹਸਪਤਾਲ ਦੇ ਵਿਚ ਮਚਿਆ ਸਿਆਸੀ ਘਮਸਾਨ। ਨਸ਼ਿਆਂ ਦੇ ਮੁੱਦੇ ਦੇ ਉੱਤੇ ਸਿਵਲ ਹਸਪਤਾਲ ਖੰਨਾ ਵਿਖੇ ਸਿਆਸੀ ਆਗੂਆਂ ਦੇ ਹੋਣ ਵਾਲੇ ਡੋਪ ਟੈਸਟ ਮੌਕੇ ਵੱਡਾ ਵਿਵਾਦ ਹੋ ਗਿਆ, ਜਿਸ ਨੇ ਡੋਪ ਟੈਸਟ ਰਿਪੋਰਟ ਦੀ ਥਾਂ ਸੈਂਪਲ ਇਕੱਠਾ ਕਰਨ ਦੀ ਪ੍ਰਕਿਰਿਆ ਤੇ ਹਸਪਤਾਲ ਪ੍ਰਬੰਧਨ ਦੀ ਭੂਮਿਕਾ ਤੇ ਸਵਾਲ ਖੜੇ ਕਰ ਦਿੱਤੇ। ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੀ ਡੋਪ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਗੂਆਂ ਨੇ ਗੰਭੀਰ ਸਵਾਲ ਉਠਾ ਦਿੱਤੇ। ਵਿਵਾਦ ਉਦੋਂ ਸ਼ੁਰੂ ਹੋ ਗਿਆ ਜਦੋਂ ਡੋਪ ਟੈਸਟ ਸਵੇਰੇ 11 ਵਜੇ ਨਿਰਧਾਰਿਤ ਕੀਤਾ ਗਿਆ ਸੀ ਤੇ ਮੰਤਰੀ ਸੌਂਧ ਸਰਕਾਰੀ ਹਸਪਤਾਲ ਦੇ ਵਿਚ ਲਗਭਗ 10 ਮਿੰਟ ਪਹਿਲਾਂ ਪਹੁੰਚ ਗਏ ਤੇ ਉਹ ਸਿੱਧੇ SMO ਦੇ ਡਾਕਟਰ ਮਨਿੰਦਰ ਸਿੰਘ ਭਸੀਨ ਦੇ ਕਮਰੇ ਦੇ ਵਿਚ ਗਏ ਤੇ ਟੈਸਟ ਦੇ ਲਈ ਨਮੂਨਾ ਦਿੱਤਾ ਤੇ ਕੁਝ ਮਿੰਟਾਂ ਬਾਅਦ ਟੈਸਟ ਦਾ ਨਤੀਜਾ ਨੈਗੇਟਿਵ ਘੋਸ਼ਿਤ ਕੀਤਾ ਗਿਆ। ਜਦੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਜਾਦੂ, ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਭਾਜਪਾ ਆਗੂ ਅਨਿਲ ਦੱਤ ਫੱਲੀ, ਅਨੁਜ ਛਾੜੀਆ ਤੇ ਐਡਵੋਕੇਟ ਚਿਰਾਂਸ਼ੂ ਰਤਨ ਸਵੇਰੇ 11 ਵਜੇ ਦੇ ਕਰੀਬ ਹਸਪਤਾਲ ਪੁੱਜੇ ਤਾਂ ਸਥਿਤੀ ਗਰਮਾ ਗਈ। ਉਨ੍ਹਾਂ ਸਵਾਲ ਕੀਤਾ ਕਿ ਮੰਤਰੀ ਜੀ, ਮੰਤਰੀ ਦਾ ਸੈਂਪਲ ਸਮੇਂ ਤੋਂ ਪਹਿਲਾਂ ਕਿਉਂ ਲਿਆ ਗਿਆ ਤੇ ਜਦੋਂ ਕਿ ਸਾਰਿਆਂ ਦੇ ਲਈ ਨਿਰਧਾਰਿਤ ਸਮਾਂ ਤੈਅ ਕੀਤਾ ਗਿਆ ਸੀ ਤੇ ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਦੇ ਵਿਚ ਮੌਜੂਦ ਹੋਰ ਲੈਬ ਟੈਕਨੀਸ਼ੀਅਨਾਂ ਦੀ ਜਿਹੜੀ ਥਾਂ ਮੰਤਰੀ ਦਾ ਸੈਂਪਲ ਲੈਣ ਦੇ ਲਈ ਇਕ ਮਹਿਲਾ ਕਰਮਚਾਰੀ ਨੂੰ ਨਿਯੁਕਤ ਕੀਤਾ ਗਿਆ ਸੀ ਤੇ ਇਸ ਦੇ ਲਈ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਸਪਤਾਲ ਦੇ ਵਿਚ ਹੋਰ ਪੁਰਸ਼ ਲੈਬ ਟੈਕਨੀਸ਼ੀਅਨ ਮੌਜੂਦ ਸਨ ਤਾਂ ਮੰਤਰੀ ਦੀ ਡਿਊਟੀ ਇਕ ਮਹਿਲਾ ਕਰਮਚਾਰੀ ਨੂੰ ਕਿਉਂ ਸੌਂਪੀ ਗਈ ਹੈ। ਵਿਰੋਧੀ ਧਿਰਾਂ ਨੇ ਦੋਸ਼ ਲਗਾਇਆ ਕਿ ਸੈਂਪਲ ਲੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਸੀ ਤੇ ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਡੋਪ ਟੈਸਟ ਦੇ ਲਈ ਇਕੋ ਜਗ੍ਹਾ ਤੇ ਸਮੇਂ ਦੇ ਉੱਤੇ ਪਹੁੰਚੀਆਂ ਸਨ ਤੇ ਪ੍ਰਕਿਰਿਆ ਸਾਰਿਆਂ ਦੇ ਲਈ ਇਕਸਾਰ ਕਿਉਂ ਨਹੀਂ ਸੀ। ਇਨ੍ਹਾਂ ਸਵਾਲਾਂ ਨੂੰ ਲੈ ਕੇ SMO ਦਫ਼ਤਰ ਵਿਖੇ ਆਪ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਆਗੂਆਂ ਵਿਚਕਾਰ ਬਹਿਸ ਛਿੜ ਗਈ, ਜਿਸ ਨੂੰ ਮੌਜੂਦ ਪੁਲਿਸ ਅਧਿਕਾਰੀਆਂ ਨੇ ਦਖਲ ਦੇ ਕੇ ਮੰਤਰੀ ਸੌਂਧ ਨੂੰ ਕਮਰੇ ਤੋਂ ਬਾਹਰ ਕੱਢਿਆ ਤੇ ਇਸ ਦੇ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਇਕ ਦੂਜੇ ਦੇ ਵਿਰੁੱਧ ਨਾਅਰੇਬਾਜ਼ੀ ਵੀ ਪਦ ਚੜ ਕੇ ਕੀਤੀ ਹੈ। ਜੀ ਦੋਸਤੋ, ਇਹ ਸਾਂਝੀ ਅੱਜ ਦੀਆਂ ਕੁਝ ਪੰਜਾਬ ਦੀਆਂ ਤੇ ਕੇਂਦਰ ਦੀਆਂ ਖਬਰਾਂ ਤੇ ਅੱਗੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵਧਾਂਗੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਉਹਨਾਂ ਦਾ ਕਰਦੇ ਹਾਂ ਸਵਾਗਤ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ
1: ਹਾਲ ਚਾਲ ਠੀਕ ਹੈ ਜੀ
0: ਕਿਵੇਂ ਗਿਆ ਜੀ ਵੀਕਐਂਡ
1: ਵੀਕਐਂਡ ਵਧੀਆ ਜੀ ਕਹਿੰਦੇ ਕਬੀਰਾ ਤੇਰੀ ਝੌਂਪੜੀ ਗੱਲ ਕੱਟਿਆਂ ਕੇ ਪਾਸ ਜੋ ਕਰੇਂਗੇ ਸੋ ਭਰੇਂਗੇ ਤੂੰ ਕਿਉਂ ਹੋਏ ਅਦਾਸ
0: ਹੈ ਜੀ ਕਿਆ ਬਾਤ ਹੈ ਜੀ
1: ਇਹ ਤਾਂ ਜਿਹੜਾ ਉਹ ਕਹਿੰਦੇ ਕਰਨੀ ਆਪੋ ਆਪਣੀ ਜੋ ਕੇ ਨੇੜੇ ਕੇ ਦੂਰ ਹਰ ਇੱਕ ਬੰਦੇ ਨੇ ਆਪਣਾ ਜਿਹੜਾ ਕੰਮ ਕੀਤਾ ਆ ਉਹਦਾ ਜਿਹੜਾ ਆ ਫਲ ਉਹਦਾ ਕਰਮ ਫਲ ਜਿਹੜਾ ਕਰਮ ਦਾ ਬੀਜ ਬੁੱਝਿਆ ਆ ਉਹਦਾ ਫਲ ਭੋਗਣਾ ਹੀ ਆ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ
1: ਹੁਣ ਪਹਿਲਾਂ ਤਾਂ ਆਪਾਂ ਜਿਹੜਾ ਹੈਗਾ ਆ ਵਿਦਿਆ ਵਿਚਾਰੀ ਤੇ ਅਫਵਾਹਾਂ ਦੀ ਮਾਰੀ
0: ਅਫਵਾਹਾਂ ਦੀ ਮਾਰੀ ਜੀ ਬਿਲਕੁਲ ਹੈ ਜੀ
1: ਅਸੀਂ
0: ਬਹੁਤ
1: ਅਸੀਂ
0: ਨੁਕਸਾਨ ਕਰਾ ਦਿੱਤਾ ਜੀ ਅਫਵਾਹ ਨੇ ਦੇਖ ਲੋ
1: ਕਮਾਲ ਦੀ ਗੱਲ ਤਾਂ ਇਹ ਹੈਗੀ ਆ ਭਾਰੇ ਸਾਹਿਬ
0: ਜੀ
1: ਕਿ ਇਹ ਇੱਕ ਸਿਆਸੀ ਡਿਜ਼ਾਈਨ ਸੀਗਾ
0: ਜੀ
1: ਕੌਨਸਪੀਰੇਸੀ ਸੀ ਇਹ ਕੀ ਸੀ
0: ਜੀ
1: ਵਿਦਿਆਰਥੀ ਵਰਗ ਜਿਹਨੂੰ ਆਪਾਂ ਪੜ੍ਹਿਆ ਲਿਖਿਆ ਵਰਗ ਜਿਹੜਾ ਆ
0: ਜੀ
1: ਜੇ ਉਹ ਇਸ ਤਰੀਕੇ ਨਾਲ ਰਿਐਕਟ ਕਰਦਾ ਆ
0: ਜੀ
1: ਭਈ ਉਹ ਬਿਨਾਂ ਸੋਚੇ ਸਮਝੇ ਟ੍ਰੈਫਿਕ ਜਾਮ ਸਾਰਾ ਕੁਛ ਜੀ ਇੰਨਾ 15 ਘੰਟੇ ਦਾ ਜਾਮ ਲੱਗ ਗਿਆ ਜੀ ਉਸ ਰੋਡ ਦੇ ਉੱਤੇ ਜੀ
0: ਜੀ
1: ਇੰਨੀ ਲੁੱਟ ਮਾਰ ਹੋਈ ਉੱਥੇ ਤੋੜ ਫੋੜ ਹੋਈ ਜੀ ਇਹ ਵਿਦਿਆਰਥੀਆਂ ਦੇ ਕੰਮ ਤਾਂ ਨਹੀਂ ਹੋ ਸਕਦੇ
0: ਜੀ
1: ਹੁਣ ਜੋ ਇੱਥੇ ਜਿਹੜਾ ਹੈਗਾ ਆ ਜੀ ਫੜਿਆ ਤੇ ਵਾਕੀ ਟਾਕੀ ਵੀ ਫੜ ਲਿਆ ਜੀ
0: ਜੀ
1: ਬਾਹਰੀ ਬੰਦੇ ਸਰ ਉੱਥੇ ਆਏ ਆ
0: ਜੀ
1: ਬਾਹਰੀ ਬੰਦੇ ਇੰਟਰ ਕੀਤੇ ਹੈਗੇ ਆ ਜੀ ਔਰ ਜੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਆਪਾਂ ਬਹੁਤਾ ਪੰਜਾਬ ਵਾਲੇ ਸੀਰੀਅਸਲੀ ਨਹੀਂ ਲੈਂਦੇ
0: ਬਿਲਕੁਲ
1: ਪਰ ਜੇ ਉਹ ਗੱਲ ਕਹਿ ਰਹੇ ਹੈਗੇ ਨਾ ਇਸ ਗੱਲ ਦੇ ਵਿੱਚ ਥੋੜਾ ਦਮ ਲੱਗਦਾ
0: ਜੀ
1: ਕਿਉਂਕਿ ਇਸ ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਲ
0: ਜੀ
1: ਰਾਜ ਸਭਾ ਦੇ ਵਿੱਚ ਜਿਹੜਾ ਹੈਗਾ ਆ ਪਹਿਲਾਂ ਨੋਮੀਨੇਟ ਕਰਕੇ ਭੇਜਿਆ ਤਾਂ ਆਮ ਆਦਮੀ ਪਾਰਟੀ ਨੇ ਸੀ
0: ਜੀ
1: ਹੁਣ ਆਪ ਵਾਲਿਆਂ ਨੇ ਭੇਜਿਆ ਸੀਗਾ ਜੀ ਉਦੋਂ ਦੰਤ ਕਥਾਵਾਂ ਸੀਗੀਆਂ ਲੋਕ ਕਹਿੰਦੇ ਸੀਗੇ ਜੀ ਇਹੀ ਹੈਡ ਪੇਡ ਦਾ ਪ੍ਰਾਈਜ ਹਾਂਜੀ ਕਿ ਉਹਨੇ ਪੈਸੇ ਦਿੱਤੇ ਆ ਤੇ ਗਜ ਪੜਵਾਇਆ
0: ਜੀ
1: ਤੇ ਹੁਣ ਜੇ ਪੈਸੇ ਦੇ ਕੇ ਅਗਲੇ ਨੇ ਗਜ ਪੜਵਾਇਆ ਤੇ ਫੇਰ ਅਗਲਾ ਬੰਦਾ ਜਿੱਥੇ ਮਰਜੀ ਜਾਵੇ ਫੇਰ ਤੁਹਾਨੂੰ ਗਿਲਾ ਨਹੀਂ ਹੋਣਾ ਚਾਹੀਦਾ
0: ਜੀ
1: ਅੱਜ ਤੱਕ ਇਸ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਕਦੀ ਏਦਾਂ ਦਾ ਕੰਮ ਨਹੀਂ ਸੀ ਹੋਇਆ ਜੀ ਇਹ ਪਹਿਲਾ ਇੰਸੀਡੈਂਟ ਆ
0: ਬਿਲਕੁਲ ਹੈ ਜੀ
1: ਸਰਕਾਰ ਨੇ ਵੀ ਹੁਣ ਜਦੋਂ ਜਿਹੜਾ ਹੈਗਾ ਅਕਿਊਜ਼ਿੰਗ ਫਿੰਗਰ ਇਹਨਾਂ ਦੇ ਉੱਤੇ ਰੇਜ਼ ਕੀਤੀ ਹੈਗੀ ਆ ਤੇ ਜਦੋਂ ਸਾਰਾ ਕੁਛ ਹੋ ਚੁੱਕਾ ਜੀ ਸਭ ਕੁਛ ਲੁੱਟ ਚੁੱਕਿਆ ਉਸ ਤੋਂ ਬਾਅਦ ਜਿਹੜਾ DGP ਨੂੰ ਇੰਸਟਰਕਸ਼ਨਾਂ ਦੇਤੀਆਂ ਵੀ ਮੌਕੇ ਤੇ ਜਾਇਓ ਜੀ ਮੌਕੇ ਤੇ ਜਾ ਕੇ ਉਹਨਾਂ ਨੇ ਕੀ ਕਰਨਾ ਜੀ ਉੱਥੇ ਤਾਂ ਜੋ ਹੋਣਾ ਸੀ ਹੋ ਗਿਆ ਜੀ
0: ਜੀ
1: ਜਾਂ ਤਾਂ ਇਹਦੇ ਵਿੱਚ ਨਾ ਭਾਰਤ ਸਾਹਿਬ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਆਈਆਂ
0: ਜੀ
1: ਇੱਕ ਤਾਂ ਇਹ ਕਿ ਸਟੂਡੈਂਟਸ ਦੇ ਵਿੱਚ ਨਾ ਲੀਡਰਸ਼ਿਪ ਵੀ ਚਾਹੀਦੀ ਆ
0: ਜੀ
1: ਇਹ ਅਨਆਰਗਨਾਈਜ਼ਡ ਜਦੋਂ ਏਦਾਂ ਦਾ ਹੁੰਦਾ ਨਾ ਕੰਮ ਉੱਥੇ ਜਿਹੜਾ ਹੈਗਾ ਆ ਪੁਲਿਸ ਵਾਸਤੇ ਵੀ ਔਖਾ ਹੁੰਦਾ ਆ ਵੀ ਗੱਲ ਕਰੀਏ ਤੇ ਕਰੀਏ ਕਿਹਦੇ ਨਾਲ
0: ਜੀ
1: ਜੇ ਵਿਦਿਆਰਥੀਆਂ ਦਾ ਕੋਈ ਆਗੂ ਹੋਵੇ ਵਿਦਿਆਰਥੀ ਆਗੂ ਹੋਵੇ ਉਹਨਾਂ ਗੱਲ ਕਰਕੇ ਤੇ ਫੇਰ ਮਸਲੇ ਨੂੰ ਠੰਡਾ ਕੀਤਾ ਜਾ ਸਕਦਾ ਜੀ
0: ਜੀ
1: ਜਿੱਥੇ ਅਨਆਰਗਨਾਈਜ਼ਡ ਹੈਗਾ ਆ ਜੀ ਉੱਥੇ ਕੀ ਕਰੋਗੇ ਤੁਸੀਂ
0: ਜੀ ਇਹਦੇ ਵਿੱਚ ਮੈਂ ਸੁਣ ਚਲੋ ਅੰਦਰ ਖਾਤੇ ਉੱਥੇ ਜਿੱਥੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਪਤਾ ਕੀਤਾ ਅਸਲ ਦੇ ਵਿੱਚ ਕਹਾਣੀ ਕੀ ਹੈ ਪਤਾ ਨਹੀਂ ਇਹ ਸੱਚੀ ਹੈ ਕਿ ਕਿੱਦਾਂ ਹੈ ਪਏ ਚਲੋ ਜਿੰਨੇ ਮੂੰਹ ਆ ਉਦੀ ਓਨੀਆਂ ਗੱਲਾਂ ਬਣ ਜਾਂਦੀਆਂ ਨੇ ਪਰ ਅਸਲ ਕਹਾਣੀ ਉਹ ਦੱਸਦੇ ਆ ਕਿ ਸ਼ੁਰੂ ਹੋਈ ਹੈ ਜੋ ਮੀਡੀਆ ਦੇ ਵਿੱਚ ਵੀ ਨਸ਼ਰ ਨਹੀਂ ਹੋਈ ਹੈ ਉਹ ਦੱਸਿਆ ਜਾ ਰਿਹਾ ਕਿ ਦੋ ਇਲੈਕਟ੍ਰੀਸ਼ਨ ਆਏ ਸੀਗੇ ਜੀ ਆਪਣੇ ਗਰਲਸ ਕਾਲਜ ਦੇ ਗਰਲਸ ਜਿਹੜਾ ਆਪਣਾ ਹੋਸਟਲ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਸੀ ਇਲੈਕਟ੍ਰੀਸਿਟੀ ਦੀ ਤੇ ਉਹ ਠੀਕ ਕਰਨ ਆਏ ਸੀ ਤੇ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਜੋ ਛੇੜਛਾੜ ਦਾ ਜਾਂ ਜੋ ਵੀ ਕਹਿੰਦੇ ਆ ਸਰੀਰਕ ਸੰਬੰਧਾਂ ਦੀ ਗੱਲ ਕਰਦੇ ਆ ਪਰ ਉਹ ਕਿਤੇ ਨਾ ਕਿਤੇ ਸਾਰਾ ਕੁਝ ਹੀ ਦੱਬ ਗਿਆ ਕਿਉਂਕਿ ਸਿਆਸੀ ਮੁੱਦਾ ਬਣ ਗਿਆ ਵੱਡੇ ਪੱਧਰ ਦੇ ਉੱਤੇ ਤੇ ਅੱਜ ਜਿਹੜੇ ਆਪਣੇ ਸਪੈਸ਼ਲ ਜਿਹੜੇ DGP ਲਾਏ ਸੀਗੇ ਇਸ ਮੁੱਦੇ ਦੇ ਵਿੱਚ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਵਾਕੀ ਟਾਕੀ ਜਿਹੜਾ ਫੜਿਆ ਗਿਆ ਤੁਸੀਂ ਸ਼ੁਰੂਆਤ ਚ ਗੱਲ ਕੀਤੀ ਹੈ ਉਹ ਬਾਹਰੀ ਨਹੀਂ ਸੀਗਾ ਸਗੋਂ ਫੌਜ ਦੇ ਅਧਿਕਾਰੀ ਸਨ ਜੀ ਉਹ ਸੀਗੇ ਜੀ ਕੈਰੀ ਕਰ ਰਹੇ ਇਸ ਚੀਜ਼ ਨੂੰ
1: ਸਰ ਉੱਥੇ ਜਿਹੜਾ ਹੈਗਾ ਮੌਬ ਨੇ ਪਤਾ ਹੀ ਨੀ ਕੀ ਕੁਛ ਕੀਤਾ ਹੈਗਾ ਜੀ ਕੌਣ ਕੌਣ ਉੱਥੋਂ ਲੰਘ ਰਿਹਾ ਹੈਗਾ ਸੀ ਜਲੰਧਰ ਕੈਂਟ ਨਾਲ ਹੈਗਾ ਆ
0: ਕੈਂਟ
1: ਜੀ,
0: ਬਿਲਕੁਲ ਆ ਜੀ,
1: ਉਥੋਂ ਜਿਹੜਾ ਕੈਂਟ ਵਾਸਤੇ, ਹਾਂਜੀ ਕੈਂਟ ਵਾਸਤੇ ਉਹਨਾਂ ਕੋਲ ਵਾਕੀ ਟਾਕੀ ਹੁੰਦਾ ਆ
0: ਹੁੰਦਾ
1: ਜੀ,
0: ਹੈ ਜੀ।
1: ਉਹ ਉਥੇ ਦੀ ਸੁਰੱਖਿਆ ਵਾਸਤੇ ਹੈਗਾ ਆ ਜੀ, ਉਹਨਾਂ ਦੇ ਆਪਣੀ ਉਥੇ
0: ਜੀ
1: ਲੱਗੀ ਰਹਿੰਦੀ CID ਵਗੈਰਾ ਵੀ ਰਹਿੰਦੀ ਆ, ਆਰਮੀ ਇੰਟੈਲੀਜੈਂਸ ਵੀ ਹੁੰਦੀ ਹੈਗੀ ਆ ਜੀ,
0: ਬਿਲਕੁਲ ਹੈ ਜੀ, ਬਿਲਕੁਲ
1: ਬਟ ਉਹਨਾਂ ਦਾ ਖੇਤਰ ਥੋੜਾ ਪਿੱਛੇ ਰਹਿ ਜਾਂਦਾ ਜੀ।
0: ਜੀ
1: ਇਹਨਾਂ ਦੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਆ ਕੇ ਜਿਹੜਾ ਹੈਗਾ ਜੀ, ਅੱਗੇ ਜਿਹੜਾ ਆ ਜਾਂ ਤਾਂ ਕੋਈ ਇੱਧਰ ਨੂੰ ਮੂਵ ਕੀਤਾ ਤੇ ਉਹਦੇ ਹੱਥੋਂ ਗਿਆ,
0: ਜੀ
1: ਜਾਂ ਮਤਲਬ ਜਿਹੜਾ ਹੈਗਾ ਆ ਇਸ ਚੀਜ਼ ਦੇ ਵਿੱਚ, ਜਾਂ ਉਹਨਾਂ ਦੇ ਸਿਕਿਉਰਿਟੀ ਵਾਲਿਆਂ ਦਾ ਕਿਸੇ ਦਾ ਹੋਊਗਾ ਜੀ,
0: ਜੀ
1: ਬਟ ਇੰਨੇ ਵੱਡੇ ਮੌਬ ਦੇ ਵਿੱਚ ਜਿਹੜਾ ਆ ਦੁਕਾਨਾਂ ਲੁੱਟਣੀਆਂ, ਸਰ ਵੱਡੀ ਗੱਲ ਤਾਂ ਇਹ ਨਾ ਵੀ ਦੁਕਾਨਾਂ ਜਿਹੜੀਆਂ ਬਾਹਰ ਸਾਈਆਂ ਸੀਗੀਆਂ ਉਹ ਲੁੱਟੀਆਂ ਗਈਆਂ,
0: ਬਿਲਕੁਲ ਹੈ ਜੀ,
1: ਔਰ ਉਹ ਲੁੱਟ ਦਾ ਸਮਾਨ ਜਿਹੜਾ ਹੈਗਾ ਆ ਉਹ ਬਾਹਰੀ ਬੰਦਿਆਂ ਕੋਲੋਂ ਬਰਾਮਦ ਹੋਇਆ ਜੀ, ਦੁਕਾਨ ਉਹ ਕਿਸੇ ਪੁਲਿਸ ਵਾਲਿਆਂ ਨੇ ਇਨੀਸ਼ੀਏਟਿਵ ਨਹੀਂ ਲਿਆ, ਦੁਕਾਨਾਂ
0: ਜੀ
1: ਵਾਲੇ ਆਪ ਦੌੜੇ ਹੈਗੇ ਆ ਵੀ ਹਾਂ ਜੀ ਸਾਡਾ ਸਮਾਨ ਕੌਣ ਲੈ ਕੇ ਜਾ ਰਿਹਾ ਜੀ,
0: ਜੀ
1: ਉਹ
0: ਜੀ
1: ਜਿੱਥੇ ਉਹਨਾਂ ਨੇ ਦੇਖਿਆ ਵੀ ਹਾਂ ਜੀ ਥੈਲੇ ਭਰੇ ਲੈ ਕੇ ਜਾ ਰਹੇ ਸੀ, ਉਹ ਰੋਕੇ ਬੰਦੇ ਦੱਸੋ ਵੀ ਕਿੱਥੇ ਬਿੱਲ ਹੈਗਾ ਤੁਹਾਡੇ ਕੋਲ,
0: ਜੀ
1: ਉਹ ਹੈ ਜੀ ਉਹਨਾਂ ਨੇ ਆਪਣਾ ਸਮਾਨ ਪਛਾਣ ਕੇ ਤੇ ਸਮਾਨ ਰਖਾਇਆ ਜੀ,
0: ਜੀ
1: ਤੋ ਇਸ ਕਰਕੇ ਉੱਥੇ ਜਿੱਦਾਂ ਨਾ ਜੀ ਭੀੜ ਤੰਤਰ ਜਿੱਥੇ ਲੱਗ ਹੋ ਜਾਂਦਾ
0: ਹਾਂ
1: ਜੀ, ਉੱਥੇ
0: ਬਿਲਕੁਲ
1: ਜਿਹੜਾ ਆ
0: ਇੱਕੋ ਪਾਸੇ ਨੂੰ ਹੋ ਜਾਂਦੇ ਆ ਫਿਰ ਲੋਕ, ਬਿਲਕੁਲ ਹੈ ਜੀ,
1: ਇਹ ਭਾਰਤ ਸਾਹਿਬ ਉੱਥੇ ਜਿਹੜਾ ਹੈਗਾ ਆ ਇਹ ਸਿਆਸਤ ਜਿਹੜੀ ਹੈਗੀ ਆ ਨਾ ਜੀ ਇਹ ਬੜਾ ਗੰਦਾ ਖੇਡ ਖੇਡਦੀ
0: ਬਹੁਤ
1: ਸੀ,
0: ਬਹੁਤ ਹੈ ਜੀ,
1: ਫਿਰ ਉੱਥੇ ਆ ਉੱਥੇ ਜਿਹੜਾ ਹੈਗਾ ਆ ਪੰਜਾਬੀ ਤੇ ਬਾਹਰੀ ਵਾਲਾ ਮੁੱਦਾ ਉਠਾ ਦਿੱਤਾ ਗਿਆ
0: ਜੀ, ਨਹੀਂ ਉੱਥੇ ਤਾਂ ਫਿਰ ਇੰਟਰਨੈਸ਼ਨਲ
1: ਜਿਹੜਾ,
0: ਸਟੂਡੈਂਟ ਵੀ ਹੈਗੇ ਆ ਜੀ ਉਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਜੀ,
1: ਹੈਗੀ ਆ ਜੀ ਗੱਲ ਠੀਕ ਹੈਗੀ ਆ, ਬਾਕੀ ਜਿਹੜਾ ਹੈਗਾ ਆ ਨਾ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ ਆ ਵੀ ਉਹ ਦੋ ਇਲੈਕਟ੍ਰੀਸ਼ੀਅਨ ਆਏ ਸੀ, ਉਹ ਤੋਂ ਅੱਗੇ ਜਿਹੜੀ ਹੈਗੀ ਆ ਨਾ ਇੰਸੀਡੈਂਟ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਸਰਟਨਟੀ ਨਹੀਂ ਹੈ ਜੀ,
0: ਬਿਲਕੁਲ
1: ਉਹ ਕਹਿੰਦੇ ਅਫਵਾਹ ਵੀ ਉਹ ਜਿਹੜੀ ਹੈਗੀ ਆ ਅਫਵਾਹ ਫੈਲੀ ਹੈ ਇੱਕ ਜੀ ਵੀ ਉਹਨਾਂ ਦੇ ਆਉਣ ਦੇ ਕਰਕੇ ਗੱਲ ਹੋਸਟਲ ਤੋਂ ਨਿਕਲਦੇ ਬੰਦੇ ਦੇਖੇ ਤੇ ਉੱਥੇ ਅਫਵਾਹ ਫੈਲੀ ਹੈ ਜੀ, ਕਿਉਂਕਿ ਕੋਈ ਵੀ ਵਿਕਟਮ ਸਾਹਮਣੇ ਨਹੀਂ ਆਇਆ,
0: ਨਹੀਂ ਆਇਆ ਜੀ,
1: ਜੇ ਕਿਸੇ ਘਟਨਾ ਕਿਸੇ ਨਾਲ ਹੋਈ ਹੋਵੇ ਤੇ ਕੋਈ ਲੜਕੀ ਕੋਈ ਕੰਪਲੇਨਟ ਤਾਂ ਹੋਵੇ ਨਾ ਜੀ, ਔਰ ਉਹ ਇਸੇ ਕਰਕੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਆ ਵੀ ਵੀਡੀਓ ਵੀ ਬਣਾਇਆ ਉਹ ਉਸ ਕੈਂਪਸ ਦਾ ਜਿਹੜਾ ਹੈਗਾ ਜੀ, ਕਿਸੇ ਤਿੰਨ ਚਾਰ ਲੜਕੀਆਂ ਨੂੰ ਬਿਠਾ ਕੇ ਵੀ ਭਾਈ ਇੱਧਰ ਅਸੀਂ ਸਾਡੀ ਅਸੀਂ ਸੇਫ ਆ ਸਾਨੂੰ ਕੋਈ ਗੱਲ ਨਹੀਂ ਹੈਗੀ ਜੀ, ਨੋ ਡਾਊਟ ਕੇ ਬਾਅਦ ਦੇ ਵਿੱਚ ਉਹਨਾਂ ਨੇ ਕਲੈਰੀਫਾਈ ਕੀਤਾ ਵੀ ਅਸੀਂ ਇੰਨੀ ਕੁ ਗੱਲ ਕਹੀ ਸੀ ਵੀ ਅਸੀਂ ਸੇਫ ਆ ਸਾਨੂੰ ਬਾਕੀਆਂ ਦੀ ਗਰੰਟੀ ਨਹੀਂ ਹੈਗੀ, ਇਹ ਸਾਡਾ ਜਿਹੜਾ ਵੀਡੀਓ ਆ ਉੱਥੇ ਤੱਕ ਸਹੀ ਹੈਗਾ ਆ ਜੀ, ਅੱਗੇ ਸਾਨੂੰ ਨਹੀਂ ਪਤਾ ਜੀ,
0: ਪਰ ਜਿਸ ਹਿਸਾਬ ਦੇ ਵਿੱਚ ਦੇਖਿਆ ਜਾਵੇ ਐਡੀ ਵੱਡੀ ਸੰਸਥਾ ਹੈ ਜੀ, ਉੱਥੇ ਜਗ੍ਹਾ ਜਗ੍ਹਾ ਚੱਪੇ ਚੱਪੇ ਤੇ ਪੈਰ ਪਰ ਤੇ CCTV ਕੈਮਰੇ ਫੋਟੋਜ ਵੀਡੀਓਗ੍ਰਾਫੀ ਸਾਰਾ ਕੁਝ ਹੋਣਾ ਹੈ ਜੀ, ਹੋ ਇਹ ਨਹੀਂ ਕਹਿ ਸਕਦੇ ਨਾ ਹੋਵੇ, ਪਰ ਇਹਦੇ ਵਿੱਚ ਕਿਉਂ ਨਹੀਂ ਉਹ ਚੀਜ਼ਾਂ ਤੋਂ ਕਿਉਂ ਨਹੀਂ ਪੁਲਿਸ ਨੇ ਹਜੇ ਤੱਕ ਇਸ ਦੇ ਵਿੱਚ ਸਪਸ਼ਟੀਕਰਨ ਜਿੱਦਾਂ ਕਿ ਸਪੈਸ਼ਲ DGP ਲਾਇਆ ਜਾਂ ਆਮ ਆਦਮੀ ਪਾਰਟੀ ਮਾਨ ਸਾਹਿਬ ਦਾ ਵੀ ਕੋਈ ਏਡਾ ਵੱਡਾ ਬਿਆਨ ਨਹੀਂ ਇਹਦੇ ਵਿੱਚ ਹੈਗਾ ਚੀਜ਼ਾਂ ਦੇ ਵਿੱਚ, ਕਿਵੇਂ ਦੇਖਦੇ ਹੋ ਜੇ ਸਿਆਸੀ ਨਜ਼ਰੀਏ ਤੋਂ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਕਿ ਇਹ ਚਾਹੁੰਦੇ ਨੇ ਕਿ ਜੋ ਕੁਝ ਵਾਪਰਿਆ ਉਹ ਸਪਸ਼ਟ ਹੀ ਹੋ ਜਾਵੇ,
1: ਪਰ ਸਾਹਿਬ ਮੈਂ ਨਾ ਤੁਹਾਨੂੰ ਆਪਣੇ ਮਨ ਦੀ ਗੱਲ ਕਰ ਦੱਸ ਦਿੰਦਾ ਹੈਗਾ ਜੀ,
0: ਜੀ
1: ਇਹ ਸਾਡੇ ਨਾ ਅਸੀਂ ਜਿਹੜੇ ਪੰਜਾਬੀ ਹੈਗੇ ਆ ਨਾ ਜੀ ਇਹ ਇੱਕ ਚੀਜ਼ ਹੈਗੀ ਆ ਮਾਸ ਹਿਸਟੀਰੀਆ ਉਹ ਤੋਂ ਪੀੜਿਤ ਆ,
0: ਬਿਲਕੁਲ ਹੈ ਜੀ,
1: ਇਸ ਇੰਸੀਡੈਂਟ ਤੋਂ ਇੱਕ ਦਿਨ ਪਹਿਲਾਂ ਚਟਕਾਰਾ ਯੂਨੀਵਰਸਿਟੀ ਚ ਕੀ ਹੋਇਆ ਜੀ,
0: ਵਾਪਰਿਆ ਜੀ,
1: ਚਟਕਾਲਾ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਕੁੜੀ ਨੂੰ ਜੀ ਚੜੇਲ ਦਿਸੀ ਜੀ,
0: ਜੀ
1: ਹੁਣ ਦੇਖੋ ਜੀ ਇੱਕ ਚਿੱਕੜੀ ਕੁੜੀ ਨੂੰ ਚੜੇਲ ਦਿਸੀ ਹੈਗੀ ਆ, ਪੜ੍ਹਿਆ ਲਿਖਿਆ ਬੰਦਿਆਂ ਦੀ ਸੋਚ ਆ ਜੀ ਇਹ,
0: ਜੀ
1: ਉਹ ਚੜੇਲ ਦਿਸਣ ਤੋਂ ਬਾਅਦ ਜਿਹੜਾ ਹੈਗਾ ਆ ਜੀ ਹੰਗਾਮਾ ਹੋ ਗਿਆ ਜੀ ਉੱਥੇ,
0: ਦੂਜੀ ਨੂੰ ਹਾਰਟ ਅਟੈਕ,
1: ਕੀ ਉਹ ਸ਼ਰਾਰਤ ਆ ਜਾਂ ਕੋਈ ਅਬਨੋਰਮੈਲਿਟੀ ਆ ਕਿਸੇ ਚ, ਹੈ ਜੀ ਉਹ ਕੋਈ ਮਾਨਸਿਕ ਰੋਗੀ ਹੈਗਾ ਜੀ ਵਿਦਿਆਰਥੀਆਂ ਦੇ ਵਿੱਚ ਕਿੱਦਾਂ ਹੈਗਾ ਆ ਜੀ ਉਹ, ਪਰ ਕਿੱਡਾ ਵੱਡਾ ਇੰਸੀਡੈਂਟ ਉਹ ਹੋ ਗਿਆ ਸੀ
0: ਜੀ,
1: ਉੱਥੋਂ ਜਿਹੜਾ ਹੈਗਾ ਨਾ ਜੀ ਇਹ ਚੀਜ਼ ਜਿਹੜੀ ਹੈਗੀ ਆ ਜਿਹੜਾ ਮਾਸ ਹਿਸਟੀਰੀਆ ਵੀ ਹੁੰਦਾ ਨਾ ਸਰ, ਇਹਦੇ ਵਾਇਰਸ ਵੀ ਜਿਹੜੇ ਹੈਗੇ ਹਵਾ ਨਾਲ ਹੀ ਟਰੈਵਲ ਕਰ ਜਾਂਦੇ ਆ,
0: ਇਹ
1: ਉਹ ਬਸ ਉਸੇ ਚੀਜ਼ ਕਰਕੇ ਜਿਹੜਾ ਹੈਗਾ ਆ ਕਿ ਉੱਥੇ ਹੰਗਾਮਾ ਹੋ ਗਿਆ ਆ ਤੇ ਨਾਲ ਤੁਹਾਨੂੰ ਇੱਥੇ ਹੰਗਾਮਾ ਦੇਖਣ ਨੂੰ ਮਿਲ ਜਾਏਗਾ ਜੀ,
0: ਜੀ
1: ਸੋ ਇਸ ਕਰਕੇ ਹੁਣ ਇੱਥੇ ਜਿਹੜਾ ਹੈਗਾ ਆ ਜੋ ਹੋਇਆ ਆ ਨਾ ਜੀ ਜਿੰਨਾ ਅੰਦਰ ਨੁਕਸਾਨ ਹੋਇਆ ਆ ਜੀ ਉਹ ਤੋਂ ਲੱਗਦਾ ਹੈਗਾ ਆ ਵੀ ਇਹ ਇੱਕ ਡਿਜ਼ਾਈਨਡ ਸੀਗਾ ਜੀ,
0: ਜੀ
1: ਕਿਉਂਕਿ ਅਪਰਚੁਨਿਟੀ ਮਿਲੀ ਆ ਉਹਨੂੰ ਕੈਸ਼ ਕਰ ਲਿਆ ਗਿਆ,
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਮੈਨੂੰ ਇਹਦੇ ਵਿੱਚ ਜ਼ਰੂਰ ਪੋਲੀਟੀਕਲ ਜਿਹੜੀ ਰਾਇਵਲਰੀ ਦੀ ਸਮੈਲ ਆ ਰਹੀ ਹੈਗੀ ਆ ਜੀ, ਬਾਕੀ ਵਿਦਿਆਰਥੀ ਕਹਿੰਦੇ ਸੀਗੇ ਵੀ ਚਾਂਸਲਰ ਜਿਹੜਾ ਹੈਗਾ ਆ ਅਸ਼ੋਕ ਮਿੱਤਲ ਉਹ ਆ ਕੇ ਗੱਲ ਕਰੇ ਤੇ ਉਹਨਾਂ ਨੇ ਪਰ ਐਡਮਿਨਿਸਟ੍ਰੇਸ਼ਨ ਤੇ ਛੱਡਿਆ, ਉਹਨਾਂ ਨੇ ਆਪ ਨੀ ਆਏ ਜੀ ਸਾਹਮਣੇ ਤੇ ਬਾਕੀ ਹੁਣ ਦੇਖੋ ਇਨਵੈਸਟੀਗੇਸ਼ਨ ਹੋਊਗੀ, ਜੇ ਫੇਰ ਇਨਵੈਸਟੀਗੇਸ਼ਨ ਹੋਊਗੀ ਫਿਰ ਤਾਂ ਸਭ ਕੁਛ ਸਾਹਮਣੇ ਆ ਜਾਊਗਾ ਜੀ, ਤੇ ਜੇ ਜਿਹੜਾ ਹੈਗਾ ਜੀ ਆ ਵਿੱਚ ਕਿਤੇ ਰੱਤਾ ਭਰ ਵੀ ਇਹਨਾਂ ਦੀ ਆਪਦੀ ਇਨਵੋਲਵਮੈਂਟ ਹੋਈ ਜੀ ਤੇ ਫਿਰ ਜਿਹੜਾ ਹੈਗਾ ਆ ਤੁਹਾਨੂੰ ਪਤਾ ਹੀ ਆ ਫੇਰ ਇੱਥੇ ਤਾਂ ਪੁਲਿਸ ਤੰਤਰ ਜਿਹੜਾ ਆ ਇਸੇ ਤਰੀਕੇ ਨਾਲ ਹੀ ਚੱਲਦਾ ਜੀ।
0: ਬਿਲਕੁਲ ਹੈ ਜੀ, ਪਰ ਇੱਕ ਚੀਜ਼ ਹੈ ਸੈਣੀ ਸਾਹਿਬ, ਜਿਵੇਂ ਕਿ ਦਿੱਲੀ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਉਹ ਜਾਤ ਪਾਤ ਦੇ ਨਾਂ ਦੇ ਉੱਤੇ ਹੁੰਦਾ ਰਿਹਾ ਹੈ, ਉੱਥੇ ਕਿਹੜਾ NIE ਦੀ ਜਾਂਚ ਜਾਂ ਇਹ ਚੀਜ਼ਾਂ? ਚਲੋ ਮੈਂ ਇਹਦੇ ਵਿੱਚ ਨਹੀਂ ਗਾ ਕਿ ਜਾਂਚ ਹੋਣੀ ਚਾਹੀਦੀ, ਸਾਰੀ ਚੀਜ਼ ਸਾਹਮਣੇ ਹੋਣੀ ਚਾਹੀਦੀ ਹੈ, ਜਿਹੜਾ ਕਸੂਰਵਾਰ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ, ਅੱਗੇ ਤੋਂ ਉਹਨਾਂ ਨੂੰ ਕੰਨ ਵੀ ਹੋਣੇ ਚਾਹੀਦੇ ਕਿ ਇੱਦਾਂ ਦੀ ਹਰਕਤ ਕਰਨ ਤੋਂ ਮਤਲਬ ਕਿ ਸੋਚਣ 2 ਵਾਰ ਪਹਿਲਾਂ ਕਿ ਹਾਂ ਭਾਈ ਇਹ ਚੀਜ਼ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਪਰ ਜੋ ਕੁਝ ਦਿੱਲੀ ਦੇ ਵਿੱਚ ਚਾਹੇ ਉਹ BJP ਦੀ ਸਰਕਾਰ ਹੈ ਤੇ ਚਾਹੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸੀਗੀ, ਉਹਨਾਂ ਦੇ ਸਮਿਆਂ ਦੇ ਵਿੱਚ ਬਥੇਰਾ ਕੁਝ ਵਾਪਰਿਆ ਯੂਨੀਵਰਸਿਟੀਆਂ ਦੇ ਵਿੱਚ, ਉਹਨੂੰ ਕਿੱਦਾਂ ਦੇਖਦੇ? ਉੱਥੇ ਕਿਸੇ ਨੇ ਮੰਗੀ ਨੀ ਜੀ ਏਦਾਂ ਇਸ ਤਰ੍ਹਾਂ ਦੀ ਜਾਂਚ ਜੀ?
1: ਭਾਰੀ ਸਾਹਿਬ ਇੱਥੇ ਤਾਂ ਕੋਈ ਡਿਨਾਈ ਨਹੀਂ ਕੀਤਾ ਜਾ ਸਕਦਾ, ਉੱਥੇ ਵੀ ਜਿਹੜਾ ਹੈਗਾ ਕਮਿਊਨਿਸਟ ਜਿਹੜੇ ਹੈਗੇ ਆ ਜੀ ਉਹ ਅੰਦਰ ਉਹਨਾਂ ਦਾ ਘਰ ਕੀਤਾ ਆ ਸੀ ਜੀ ਉਹਨਾਂ ਨੇ, ਉੱਥੇ ਵੀ ਜੋ ਕੁਛ ਹੋਇਆ ਜਾਂ ਸਿਆਸੀ ਹੋਇਆ, ਅੱਜ ਤੱਕ ਵਿਦਿਆਰਥੀ ਜਿਹੜੇ ਹੈਗੇ ਆ ਜਦੋਂ ਵਿਦਿਆਰਥੀਆਂ ਦੇ ਵਿੱਚ ਪੋਲੀਟਿਕਸ ਆ ਗਈ ਜਾਂ ਪੋਲੀਟੀਕਲ ਪਾਰਟੀਆਂ ਨੇ ਵਿਦਿਆਰਥੀਆਂ ਦੇ ਉੱਤੇ ਆਪਣੀ ਲੇਬਲਿੰਗ ਕਰ ਦਿੱਤੀ, ਉਹ ਤੋਂ ਬਾਅਦ ਹੀ ਇਹਨਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਆ ਇਸ ਤਰੀਕੇ ਦੇ ਜਿਹੜੇ ਆ ਹੰਗਾਮੇ ਹੋਏ ਆ ਜੀ।
0: ਚੰਡੀਗੜ੍ਹ ਚ ਦੇਖੋ ਤਾਂ ਕੀ ਕੁਝ ਹੁੰਦਾ ਰਿਹਾ, ਹਜੇ ਵੀ ਹੋਈ ਜਾਂਦਾ ਜੀ।
1: ਹਾਂਜੀ ਉਹ ਇਸੇ ਕਰਕੇ ਹੈਗਾ ਨਾ ਜੀ ਕਿ ਸਿਆਸੀ ਪਾਰਟੀਆਂ ਨੇ ਆਪਣੇ ਲੇਬਲ ਲਾ ਲਏ ਜੀ ਵਿਦਿਆਰਥੀਆਂ ਤੇ ਆਪਣੇ, ਔਰ ਉਹ ਪਾਰਟੀਆਂ ਜਿਹੜੀਆਂ ਹੈਗੀਆਂ ਫਿਰ ਉਹ ਉਹਨਾਂ ਨੂੰ ਵੀ ਹੁੰਦਾ ਆ ਕਿ ਆਪਾਂ ਜਿਹੜਾ ਹੈਗਾ ਆ ਇੱਥੋਂ ਆਪਣੀ ਲੀਡਰਸ਼ਿਪ ਕੱਢੀਏ, ਇੱਥੇ ਆਪਣਾ ਜਿਹੜਾ ਆਧਾਰ ਬਣਾਈਏ ਤੇ ਇੱਥੋਂ ਆਪਾਂ ਜਿਹੜਾ ਆ ਆਪਣਾ ਜਿਹੜੇ ਕੀ ਕਹਿੰਦੇ ਵੋਟ ਬੈਂਕ ਆ ਉਹ ਜੋੜੀਏ ਜੀ। ਸੋ ਇਸ ਕਰਕੇ ਜਿਹੜਾ ਆ ਉਹ ਉਹ ਤੋਂ ਬਾਅਦ ਜਿਹੜਾ ਐਜੂਕੇਸ਼ਨ ਦਾ ਜਿਹੜਾ ਆ ਪਰਪਸ ਜਿਹੜਾ ਹੁੰਦਾ ਨਾ ਜੀ ਉਹ ਥੋੜਾ ਜਿਹਾ ਪਿੱਛੇ ਪੈ ਜਾਂਦਾ ਹੈਗਾ ਆ ਜੀ ਇਹ ਚੀਜ਼ਾਂ ਜਦੋਂ ਹਾਵੀ ਹੋ ਜਾਂਦੀਆਂ ਜੀ।
0: ਬਿਲਕੁਲ
1: ਹੁਣ 8 ਤਰੀਕ ਤੱਕ ਯੂਨੀਵਰਸਿਟੀ ਬੰਦ ਕੀਤੀ ਜੀ ਅੱਜ ਤੋਂ,
0: ਅੱਜ ਮਿਡ ਟਰਮ ਸ਼ੁਰੂ ਹੋਣੀ ਸੀ ਜੀ, ਬੱਚੇ ਤਾਂ ਤਿਆਰੀ ਕਰਕੇ ਬੈਠੇ ਨੇ ਜੀ ਆਪਣੀ ਮਿਡ ਟਰਮ ਦੀ।
1: ਹਾਂਜੀ ਮਿਡ ਟਰਮ ਐਗਜ਼ਾਮ ਸੀਗੇ ਉਹ ਹੁਣ ਉਹਨਾਂ ਨੇ ਪੋਸਟਪੋਨ ਕੀਤੇ ਹੈਗੇ ਆ, ਪਿੱਛੇ ਕੀਤੇ ਹੈਗੇ ਆ ਜੀ, ਤੇ ਸਾਰਾ ਪੜ੍ਹਾਈ ਦਾ ਸ਼ਡਿਊਲ ਜਿਹੜਾ ਹੈਗਾ ਆ ਉਹ ਡਿਸਟਰਬ ਹੋਣਾ ਆ ਜੀ, ਪੜ੍ਹਨ ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਐਜੂਕੇਸ਼ਨ ਡਿਸਟਰਬ ਹੋਣੀ ਆ ਜੀ, ਤੇ ਸੋ ਕਾਲ ਸਰ ਗੱਲ ਏਦਾਂ ਹੈਗੀ ਆ ਤੋਂ ਸਭ ਤੋਂ ਵੱਡੀ ਗੱਲ ਕਿ ਮੈਂ ਦੱਸਦਾ ਜੀ ਮੈਂ 1996 ਦੇ ਵਿੱਚ ਨਾ ਜੀ ਕੁੰਭ ਨਹਾਉਣ ਚਲਾ ਗਿਆ
0: ਜੀ,
1: ਹਾਂਜੀ ਤੇ 97 ਚ ਲੱਗਾ ਸੀ ਜੀ 97 ਚ ਉਹ ਉੱਥੇ ਖੋਇਆ ਕੀ ਜੀ ਉੱਥੇ ਕਿਤੇ ਕੋਈ ਟੈਰਾਰਿਸਟ ਫੜ ਲਿਆ ਹੋਣਾ ਜਾਂ ਏਦਾਂ ਕਰਕੇ ਉਹ ਬੰਬ ਰੱਖਣ ਆਇਆ ਸੀਗਾ ਜੀ, ਉਹ TV ਤੇ ਇੱਥੇ ਕਿਤੇ ਖਬਰਾਂ ਚੱਲੀਆਂ, ਸਾਨੂੰ ਤਾਂ ਉੱਥੇ ਭੀੜ ਚ ਪਤਾ ਵੀ ਨੀ ਗਿਆ ਏਦਾਂ ਕਰਕੇ ਹੈਗਾ। ਜਦੋਂ ਮੈਂ ਘਰ ਪਹੁੰਚਿਆ ਤੇ ਘਰ ਦੇ ਇੰਨੇ ਫਿਕਰਮੰਦ ਵੀ ਬਰਜ ਨੇ ਉੱਥੇ ਕੀ ਹੋ ਗਿਆ ਤੇ ਸਾਨੂੰ ਪਤਾ ਹੀ ਨੀ ਉੱਥੇ, ਠੀਕ ਹੈ ਜੀ।
0: ਹੁਣ ਏਦਾਂ
1: ਜਿਹੜੇ ਹੈਗੇ ਆ ਹਾਂਜੀ ਏਦਾਂ ਹੀ ਆ ਜਿਹੜੇ ਬੱਚੇ ਮਾਂ ਬਾਪ ਤੋਂ ਏਡੀ ਦੂਰ ਦੂਰੋਂ ਆ ਕੇ ਇੱਥੇ ਦੂਜੀਆਂ ਸਟੇਟਾਂ ਤੋਂ ਬੈਠੇ ਹੈਗੇ ਦੂਜੇ ਕੰਟਰੀਜ਼ ਤੋਂ ਆ ਕੇ ਬੈਠੇ ਹੈਗੇ ਆ ਜੀ, ਉਹਨਾਂ ਬੱਚਿਆਂ ਦੇ ਪੇਰੈਂਟਸ ਦੇ ਉੱਤੇ ਕੀ ਗੁਜ਼ਰਦੀ ਹੋਊਗੀ ਜੀ।
0: ਬਿਲਕੁਲ
1: ਉਹ ਆਪਣੇ ਬੱਚਿਆਂ ਦੀ ਸਿਕਿਉਰਿਟੀ ਨੂੰ ਲੈ ਕੇ
0: ਕੱਲ ਦੇ ਸ਼ਾਮ ਦੇ ਸ਼ੁਰੂ ਹੋਏ ਨੇ ਜਾਣ ਦੇ ਵਾਪਸ ਪਿੰਡਾਂ ਨੂੰ ਸ਼ਹਿਰਾਂ ਨੂੰ ਜਾਈ ਜਾਂਦੇ ਆ ਜੀ ਆਪਣੇ।
1: ਸਰ ਠੀਕ ਗੱਲ ਹੈਗੀ ਆ, ਹੁਣ 10 ਦਿਨ ਵਾਸਤੇ ਯੂਨੀਵਰਸਿਟੀ ਬੰਦ ਹੈ ਜੀ, 10 ਦਿਨਾਂ ਵਾਸਤੇ ਜੇ ਕੋਈ ਬਿਹਾਰ ਦਾ ਸਟੂਡੈਂਟ ਇੱਥੇ ਹੈਗਾ ਆ ਜੀ ਉਹ ਕਿੰਨੇ 4 ਦਿਨ ਜਾਣ ਲਓ 4 ਦਿਨ ਆਉਣ ਲਓ 2 ਦਿਨ ਉੱਥੇ ਰਹੂਗਾ ਜੀ।
0: ਬਿਲਕੁਲ ਜੀ,
1: ਕਿਹੜੀਆਂ ਰੇਲਵੇ ਦੀਆਂ ਮਤਲਬ ਜਿਹੜੀਆਂ ਹੈਗੀਆਂ ਟਿਕਟਾਂ ਛੇਤੀ ਮਿਲ ਜਾਂਦੀਆਂ ਜੀ, ਤੋ ਨਾ ਤਾਂ ਏਦਾਂ ਦੇ ਜਿਹੜੇ ਹੈਗੇ ਆ ਬੱਚੇ ਜਿਹੜੇ ਆ ਹੁਣ ਪੜ੍ਹਨ ਵਾਲੇ ਬੱਚੇ ਆ ਉਹ ਤਾਂ ਡਿਸਟਰਬ ਹੁੰਦੇ ਆ ਨਾ ਜੀ।
0: ਬਿਲਕੁਲ ਜੀ ਬਿਲਕੁਲ,
1: ਸੋ ਇਸ ਕਰਕੇ ਉਹਨਾਂ ਦੇ ਮਾਂ ਬਾਪ ਦੀ ਕੰਡੀਸ਼ਨ ਦੇਖੋ ਵੀ ਉਹ ਕਿੰਨੇ ਫਿਕਰਮੰਦ ਹੋਣਗੇ ਆਪਣੇ ਬੱਚਿਆਂ ਲੈ ਕੇ ਚਿੰਤਾ, ਭਾਵਾਂ ਬੱਚੇ ਜਿਹੜੇ ਹੈਗੇ ਆ ਸੇਫ ਹੋਣਗੇ ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਬਟ ਫੇਰ ਵੀ ਉਹਨਾਂ ਦੀ ਚਿੰਤਾ ਜਿਹੜੀ ਹੈਗੀ ਆ ਉਹ ਤਾਂ ਹੋਏਗੀ ਨਾ ਜੀ ਉਹਨਾਂ ਨੂੰ
0: ਜੀ।
1: ਸੋ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਜਿਹੜਾ ਹੈਗਾ ਮੈਂ ਦੇਖੋ ਇਹਤੇ ਨਾ ਬੜੇ ਕਿੰਤੂ ਪਰੰਤੂ ਹੁੰਦੇ ਜੀ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਇਹਨਾਂ ਨੂੰ ਏਦਾਂ ਮਾਨਤਾ ਦੇਤੀ ਜੀ, ਸਰਕਾਰੀ ਦਾ ਪੱਠਾ ਬੈਠ ਗਿਆ ਜੀ, ਸਰਕਾਰ ਨੇ ਧਿਆਨ ਨੀ ਦਿੱਤਾ ਸਰਕਾਰੀ ਵੱਲ ਨੂੰ ਜੀ। ਮੇਰੀ ਤੇ ਇੰਨੀ ਬੇਨਤੀ ਆ ਕਿ ਭਾਈ ਹੁਣ ਜੇ ਤੁਹਾਡੇ ਕੋਲ ਇੱਕ ਮਤਲਬ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਹੈਗਾ ਆ ਚਾਹੇ ਉਹ ਪ੍ਰਾਈਵੇਟ ਹੀ ਆ, ਜੇ ਜਿਹੜਾ ਹੈਗਾ ਆ ਇੱਥੇ ਬਾਹਰਲੀਆਂ ਸਟੇਟਾਂ ਤੋਂ ਆ ਕੇ ਜਿਹੜੇ ਆ ਬੱਚੇ ਜੇ ਪੜ੍ਹਦੇ ਹੈਗੇ ਆ ਤੇ ਸਾਡੀ ਇਕਾਨਮੀ ਦੇ ਵਿੱਚ ਕੁਛ ਕੰਟਰੀਬਿਊਟ ਕਰਦੇ ਹੋਣਗੇ ਜੀ,
0: ਨਾਲੇ ਸੈਣੀ ਸਾਹਿਬ
1: ਬਾਜ਼ਾਰ ਚ ਜਾ ਕੇ ਚੱਪਲ ਵੀ ਖਰੀਦਦੇ ਹੋਣਗੇ ਜੀ, ਬਾਜ਼ਾਰ ਚ ਜਾ ਕੇ ਕੱਪੜਾ ਵੀ ਖਰੀਦਦੇ ਹੋਣਗੇ ਜੀ,
0: ਵੱਡੀ
1: ਇਹ ਸਾਡੀ ਜਿਹੜੀ ਹਾਂਜੀ ਸਾਡੀ ਪੰਜਾਬ ਦੀ ਇਕਾਨਮੀ ਦੇ ਵਿੱਚ ਜੇ ਉਹ ਕੰਟਰੀਬਿਊਟ ਕਰਦੇ ਹੈਗੇ ਆ ਤੇ ਫਿਰ ਇਹਨਾਂ ਨੂੰ ਥੋੜਾ ਜਿਹਾ ਜੇ ਉਹਨਾਂ ਯੂਨੀਵਰਸਿਟੀਆਂ ਦੀ ਚਾਹੇ ਪ੍ਰਾਈਵੇਟ ਆ ਜੇ ਉਹ ਕੋਈ ਮਤਲਬ ਪ੍ਰੈਸਟੀਜੀਅਸ ਜਿਹੜੇ ਹੈਗੇ ਆ ਵੀ ਪ੍ਰੈਸਟੀਜ ਰੱਖਦੇ ਹੈਗੇ ਆ ਜੀ ਤੇ ਫਿਰ ਉਹਨਾਂ ਦਾ ਜਿਹੜਾ ਆ ਥੋੜਾ ਬਹੁਤਾ ਸਰਕਾਰ ਨੂੰ ਸੰਜੀਦਾ ਤਰੀਕੇ ਨਾਲ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈਗਾ। ਜਿਹੜੇ ਇਹ ਪ੍ਰਾਈਵੇਟ ਇੰਸਟੀਟਿਊਸ਼ਨ ਹੁੰਦੇ ਆ, ਇਹ ਵੀ ਇੱਕ ਕਿਸਮ ਦੀ ਐਸਟ ਹੀ ਹੁੰਦੇ ਆ, ਇਹ ਕੰਟਰੀਬਿਊਟ ਇਕਨੋਮੀ ਦੇ ਵਿੱਚ ਤਾਂ ਕਰਦੇ ਹੀ ਆ ਨਾ ਜੀ।
0: ਨਾਲੇ ਦੂਸਰਾ ਪੱਖ ਇਹ ਵੀ ਹੈ ਨਾ ਸੈਣੀ ਸਾਹਿਬ, ਜਿਹੜੇ ਚਲੋ ਖਾਲਸਾ ਕਾਲਜ ਜਲੰਧਰ ਦੀ ਗੱਲ ਕਰਦੇ ਆ ਜਾਂ ਗੌਰਮੈਂਟ ਕਾਲਜਾਂ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਉਹ ਕੋਰਸ ਯਾਨੀ ਕਿ ਜਿਹੜੇ ਪ੍ਰਾਈਵੇਟ ਦੇ ਵਿੱਚ ਅਗਲਿਆਂ ਨੇ ਰੱਖੇ ਹੋਏ ਨੇ, ਉਹਨੇ ਅਪਡੇਟ ਕੀਤਾ ਜੀ ਸਮੇਂ ਦੇ ਨਾਲ, ਉਹ ਸਾਡੇ ਉਹ ਜਿਹੜੇ ਗੌਰਮੈਂਟ ਦਾ ਸਿਸਟਮ ਹੈ ਉੱਥੇ ਦਾ ਉੱਥੇ ਖੜਾ ਹੈ ਜੀ, ਪੁਰਾਣੇ ਸਿਸਟਮ ਦੇ ਵਿੱਚ ਉਹਨੂੰ ਅਪਡੇਟ ਤਾਂ ਕਰ ਹੀ ਨਹੀਂ ਰਹੇ ਉਸ ਚੀਜ਼ ਦੇ ਵਿੱਚ ਜੀ, ਤੇ ਬੱਚੇ ਉਹ ਕਿੱਥੋਂ ਡਿਗਰੀਆਂ ਲੈਣਗੇ ਜੀ।
1: ਮੈਂ ਤਾਂ ਬੇਨਤੀ ਇਹ ਕਰ ਰਿਹਾ ਜੀ ਕਿ ਜਿਹੜੇ ਵੀ ਲੀਡਰ ਪੋਲੀਟੀਕਲ ਲੀਡਰ ਜੇ ਕੋਈ ਉਂਗਲੀ ਇਸ ਤਰੀਕੇ ਨਾਲ ਚੱਕਦਾ ਹੈਗਾ ਜੀ ਭਾਈ ਸਰਕਾਰੀ ਜਿਹੜੀ ਹੈਗੀ ਆ ਪ੍ਰਾਈਵੇਟ ਵਾਲਿਆਂ ਨੂੰ ਤਰਜੀਹ, ਪ੍ਰਾਈਵੇਟ ਵਾਲੇ ਇੱਦਾਂ ਕਮਾ ਰਹੇ ਆ ਜੀ, ਇਹਨਾਂ ਇੰਸਟੀਟਿਊਸ਼ਨਾਂ ਇਹਨਾਂ ਨੂੰ ਮਾਨਤਾ ਨਹੀਂ ਸੀ ਦੇਣੀ ਚਾਹੀਦੀ। ਮੇਰਾ ਸਵਾਲ ਲਿਖਿਆ ਜੇ ਤੁਸੀਂ ਸਰਕਾਰੀ ਸੰਭਾਲ ਲੈਂਦੇ ਤੇ ਇਹਨਾਂ ਦੀ ਲੋੜ ਹੀ ਨਾ ਪੈਂਦੀ।
0: ਬਿਲਕੁਲ ਜੀ,
1: ਤੁਸੀਂ ਸਰਕਾਰੀ ਸੰਭਾਲਾ ਹੀ ਉੱਥੇ ਸੰਭਾਲਿਆ ਹੀ ਨੀ ਜੀ।
0: ਜੀ ਬਿਲਕੁਲ ਹੈ ਜੀ,
1: ਗੌਰਮੈਂਟ ਕਾਲਜਿਸ ਦੇ ਵਿੱਚ ਤਾਂ ਤੁਹਾਡੇ ਕੋਲ ਰੈਗੂਲਰ ਪ੍ਰੋਫੈਸਰ ਨਹੀਂ ਭਰਤੀ ਹੋਏ,
0: ਨਾਲੇ
1: ਤੁਸੀਂ ਐਜੂਕੇਸ਼ਨ ਸਿਸਟਮ ਨੂੰ ਸਹੀ ਕਰ ਹੀ ਨਹੀਂ ਸਕੇ ਜੀ।
0: ਜੀ ਨਾਲੇ ਤਾਂ ਉੱਥੇ ਤਾਂ ਰਿਜ਼ਰਵ ਸੀਟਾਂ ਜੀ ਜਾਂ ਜਿੰਨੀਆਂ ਸੀਟਾਂ ਕੋਟਾ ਹੈਗਾ ਓਨਾ ਹੀ ਹੋਣਗੇ, ਸਾਰਾ ਪੰਜਾਬ ਥੋੜੀ ਇੱਕੋ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਸਕਦਾ ਜੀ, ਉਹ ਸੀਟਾਂ ਵੀ ਚਾਹੀਦੀਆਂ ਨੇ ਓਨੀਆਂ, ਓਪਨ ਚਾਹੀਦੀਆਂ ਨੇ, ਸਾਰਾ ਕੁਝ ਚਾਹੀਦਾ ਜੀ। ਜਿਹੜੇ ਬੱਚੇ ਰਹਿ ਜਾਂਦੇ ਨੇ ਫਿਰ ਉਹਨਾਂ ਨੇ ਤਾਂ ਕਿਸੇ ਨਾ ਕਿਸੇ ਪਾਸੇ ਨੂੰ ਤਾਂ ਮੂੰਹ ਕਰਨਾ ਹੀ ਆ ਜੀ, ਉਹਨਾਂ ਨੇ ਆਪਣਾ ਸਾਲ ਥੋੜੀ ਗਵਾਉਣਾ ਹੈ ਜੀ।
1: ਸਾਹਿਬ ਉਸ ਤੋਂ ਇਲਾਵਾ ਇਹ ਰੁਜ਼ਗਾਰ ਵੀ ਦਿੰਦੇ ਆ
0: ਜੀ,
1: ਬੱਚੇ ਜਿਹੜੇ ਪੜ੍ਹੇ ਲਿਖੇ ਹੈਗੇ ਨਾ ਜੀ, ਜਿਹੜੇ ਅੱਛੇ ਸ਼ਾਈਨਿੰਗ ਬੱਚੇ ਹੁੰਦੇ ਆ, ਉਹਨਾਂ ਦੀ ਪਲੇਸਮੈਂਟ ਵੀ ਉੱਥੇ ਹੁੰਦੀ ਆ ਜੀ।
0: ਬਿਲਕੁਲ ਆ ਜੀ,
1: ਦੱਸੋ ਤੁਸੀਂ ਜਿਹੜਾ ਹੈਗਾ ਜੀ ਜਿਹੜਾ ਸਿਸਟਮ ਦੇ ਵਿੱਚ ਤੁਸੀਂ ਫੇਲ ਹੋਏ, ਪ੍ਰਾਈਵੇਟ ਕਿੱਦਾਂ ਸਕਸੈਸਫੁਲ ਹੋ ਰਿਹਾ ਜੀ?
0: ਜੀ
1: ਕਿਉਂਕਿ ਤੁਹਾਡੇ ਸਵਾਰਥਾਂ ਦੀ ਪੂਰਤੀ ਤੁਹਾਨੂੰ ਹੈ ਹੀ ਨੀ, ਤੁਹਾਡਾ ਧਿਆਨ ਤਾਂ ਲੁੱਟ ਮਾਰ ਤੇ ਅਤੇ ਆਪਣੀ ਪਾਰਟੀ ਦੇ ਵਾਸਤੇ ਵੋਟਾਂ ਕੱਢਣ ਲਈ ਆ ਜੀ।
0: ਜੀ ਨਾਲੇ ਸੈਂਸ ਦਾ ਉਹਨਾਂ ਦਾ ਇੱਕ ਚੀਜ਼ ਹੋਰ ਹੈ, ਮੈਂ ਚਲੋ ਉਹਨਾਂ ਦੀ ਪਬਲਿਸਿਟੀ ਨਹੀਂ ਕਰਦਾ, ਕੁਝ ਚੀਜ਼ਾਂ ਜਾਣਕਾਰੀਆਂ ਉਹਨਾਂ ਦੇ ਬਾਰੇ ਹੈਗੀਆਂ ਨੇ, ਚਲੋ ਕਾਫੀ ਉਹਨਾਂ ਦਾ ਜ਼ਮੀਨਾਂ ਜ਼ਮੂਨਾਂ ਦਾ ਕਾਫੀ ਰੋਲਾ ਪਿਆ, ਚਲੋ ਅਗਲੇ ਦੀ ਮਰਜ਼ੀ ਆ ਕਿਸੇ ਨੇ ਵੇਚਣੀ ਆ ਨਹੀਂ ਵੇਚਣੀ ਹੈ, ਉਹ ਸਾਰੇ ਚੱਲੀ ਜਾਂਦੇ ਆ ਮਸਲੇ, ਪਰ ਅਗਲਿਆਂ ਨੇ ਮੁੱਲ ਲੈ ਕੇ, ਮੁੱਲ ਦੇ ਕੇ ਤਾਰ ਕੇ ਚੀਜ਼ਾਂ ਲੈ ਰਹੇ ਨੇ, ਇਹ ਨਹੀਂ ਭਈ ਮਤਲਬ ਕਿ ਦੱਬ ਲਈ ਜਾਂ ਕਿਸੇ ਦੀ ਜਾਂ ਜਿੱਦਾਂ ਕਰ ਲਈ, ਪਰ ਦੂਸਰੇ ਪਾਸੇ ਉਹਨਾਂ ਦੀਆਂ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਨਾਲ ਡੀਲ ਹੈਗੀ ਆ ਜੀ, ਤੁਸੀਂ ਮਤਲਬ ਕਿ ਇੱਕ ਸਾਲ ਬਾਹਰ ਲਾਉਣਾ ਚਾਹੁੰਦੇ ਹੋ ਤਾਂ ਸਿੱਧਾ ਹੀ ਉੱਥੇ ਸਟੱਡੀ ਕਰਕੇ ਆਖਰੀ ਸਾਲ ਤੁਸੀਂ ਉੱਧਰ ਲਾ ਸਕਦੇ ਹੋ, ਬਕਾਇਦਾ ਸਰਟੀਫਿਕੇਟ ਵਗੈਰਾ ਦਿੰਦੇ ਆ, ਉਹ ਸਾਰਾ ਅਰੇਂਜਮੈਂਟ ਵੀ ਕਰਦੇ ਆ ਜੀ, ਉਹ ਹੁਣ ਉਹ ਚੀਜ਼ਾਂ ਉਸ ਲੈਵਲ ਦੀਆਂ ਆਪਣੇ ਉਹ ਗੌਰਮੈਂਟ ਪੱਧਰ ਦੇ ਉੱਤੇ ਜੇ ਕੀਤੀਆਂ ਜਾਣ ਤੇ ਫਿਰ ਉਹ ਕਾਹਤੋਂ ਲੋਕ ਉੱਧਰ ਨੂੰ ਭੱਜਣ ਜੀ।
1: ਪਰ ਸਾਨੂੰ ਜਾਂਦਾ ਹੀ ਉੱਥੇ ਫਿਰ ਜਦੋਂ ਕੋਈ ਆਪਸ਼ਨ ਨੀ ਹੈਗੀ ਜਾਂ ਤੁਹਾਡੇ ਕੋਲ ਹੈ ਨੀ ਗਾ ਜੀ, ਉਹ ਕੋਰਸ ਹੀ ਹੈ ਨੀ ਗਾ, ਤੇ ਫਿਰ ਤੁਸੀਂ ਕੀ ਕਰੋਗੇ, ਉੱਥੇ ਹੀ ਜਾਓਗੇ ਨਾ ਜੀ।
0: ਹੁਣ ਚੰਡੀਗੜ੍ਹ ਮੋਹਾਲੀ ਨੂੰ ਜਾਈਏ ਜੀ, ਉੱਥੇ ਰੋਡ ਤੋਂ ਦਿਖਦਾ ਮੈਨੂੰ ਪਤਾ ਨੀ ਉਹ ਕਿਹੜਾ ਰੋਡ ਹੈਗਾ, ਮੈਂ ਕਾਫੀ ਸਮਾਂ ਹੋ ਗਿਆ ਗਏ ਨੂੰ, ਤਾਂ ਉੱਥੇ ਤਕਰੀਬਨ 250-300 ਕੇ 400 ਸਾਲ ਦੇ ਵਿੱਚ ਤਕਰੀਬਨ ਇੰਜੀਨੀਅਰ ਪੈਦਾ ਕੀਤੇ ਜਾਂਦੇ ਨੇ, ਤੇ ਸਿੱਧਾ ਉਹਨਾਂ ਦਾ ਕੰਟਰੈਕਟ ਜਿਹੜਾ ਹੈਗਾ ਜੀ ਆਪਣਾ ਅਮੈਰੀਕਨ ਯੂਨੀਵਰਸਿਟੀਆਂ ਦੇ ਨਾਲ ਹੈ ਜੀ, ਅਮੈਰੀਕਨ ਫਰਮਾਂ ਦੇ ਨਾਲ, ਉੱਥੋਂ ਸਿੱਧੀ ਉਹਨਾਂ ਦੀ ਉਹ ਦੇਖਦੇ ਨੇ ਕਿ ਅਸੀਂ ਜੇ ਇੱਥੋਂ ਹੀ ਸਿੱਧਾ ਆਪਣਾ ਫਿਊਚਰ ਦੇਖਦੇ ਨੇ ਜੀ ਲੋਕ, ਭਈ ਇੰਨਾ ਪੈਸਾ ਵੀ ਲਾਉਣਾ ਤੇ ਸਾਨੂੰ ਸਿੱਧੀ ਜੇ ਉੱਥੋਂ ਹੀ ਜੋਬ ਅਪਲਾਈ ਜਾਂ ਅਗਲੇ ਕਰਦੇ ਆ ਤਾਂ ਸਾਨੂੰ ਹੋਰ ਕੀ ਚਾਹੀਦਾ ਜੀ, ਬੱਚਾ ਪੜ੍ਹ ਲਿਖ ਗਿਆ ਤੇ ਮੁੜ ਕੇ ਡਿਗਰੀਆਂ ਚੱਕ ਕੇ ਤੁਰਿਆ ਤਾਂ ਨਹੀਂ ਫਿਰਦਾ, ਅਗਲੇ ਕਿ ਦੇਖਦੇ ਆ ਭਈ ਕਿੱਥੇ ਸਾਨੂੰ ਕਿਹੜਾ ਰਾਹ ਮਿਲਦਾ ਹੈ ਜੀ।
1: ਭਾਰੀ ਸਾਹਿਬ ਕਿਸੇ ਟਾਈਮ ਤੇ ਏਦਾਂ ਦਾ ਵਕਤ ਆਇਆ ਕਿ ਇੱਥੇ ਇਹ ਕਾਲਜਿਸ ਦਾ ਹੜ ਆ ਗਿਆ, ਯੂਨੀਵਰਸਿਟੀਆਂ ਦਾ ਹੜ ਆ ਗਿਆ, ਉਦੋਂ ਬੱਚਿਆਂ ਦਾ ਜਿਹੜਾ ਹੈਗਾ ਸੀਗਾ ਕਿ ਬੱਚਿਆਂ ਨੂੰ ਐਡਮਿਸ਼ਨ ਮਿਲਣੇ ਜਿਹੜੇ ਹੈਗੇ ਆ ਉਹ ਔਖੇ ਸੀ ਤੇ ਉਹਨਾਂ ਦਾ ਚੀਜ਼ ਅਵੇਲੇਬਲ ਹੋ ਗਈ ਜੀ। ਉਹ ਤੋਂ ਬਾਅਦ ਸਿਸਟਮ ਕੀ ਬਣਿਆ ਜੀ ਕਿ ਤੁਸੀਂ ਬੱਚਿਆਂ ਦੀ ਪਲੇਸਮੈਂਟ ਹੀ ਨਹੀਂ ਕਰ ਸਕੇ, ਬੱਚਿਆਂ ਨੇ ਫਿਰ ਚੁਣਿਆ ਜੀ ਰਸਤਾ ਵਿਦੇਸ਼ ਜਾਣ ਦਾ ਜੀ।
0: ਬਿਲਕੁਲ,
1: ਕਾਲਜ ਹੋ ਗਿਆ ਖਾਲੀ, ਯੂਨੀਵਰਸਿਟੀਆਂ ਹੋ ਗਈਆਂ ਖਾਲੀ, ਆਈਲੈਟ ਸੈਂਟਰ ਭਰ ਗਏ ਜੀ ਥਾਂ ਥਾਂ ਦੇ ਉੱਤੇ ਆਈਲੈਟ ਸੈਂਟਰ ਜੀ। ਉਸ ਤੋਂ ਬਾਅਦ ਬੱਚਿਆਂ ਦਾ ਵਿਦੇਸ਼ ਜਾਣ ਦਾ, ਤੇ ਜੋ ਅੱਜ ਦੇ ਹਾਲਾਤ ਹੈਗੇ ਆ ਜੀ, ਉਸ ਤੋਂ ਬਾਅਦ ਫਿਰ ਐਜੂਕੇਸ਼ਨ ਵੱਲ ਮੂੰਹ ਕਰਨਾ ਪੈਣਾ ਹੈਗਾ ਜੀ ਬੱਚਿਆਂ ਨੂੰ, ਤੇ ਭਾਈ ਇੱਥੇ ਹੀ ਜਿਹੜਾ ਜਿੱਥੇ ਵੀ, ਕਿਉਂਕਿ ਪੂਰੇ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਆ ਇਸ ਚੀਜ਼ ਦਾ ਇੱਕ ਚੱਲ ਪਿਆ ਜੀ, ਵੀ ਬਾਹਰੀ ਬਾਹਰੀ ਜਿਹੜਾ ਚੱਲ ਪਿਆ ਜੀ, ਹਰ ਇੱਕ ਕੰਟਰੀ ਆਪਣੇ ਜਿਹੜਾ ਹੈਗਾ ਆ ਇੰਟਰਸਟ ਦੇ ਉੱਤੇ ਕਨਫਾਈਨ ਹੋ ਗਿਆ ਜੀ।
0: ਸੋ
1: ਅਗਲੇ ਕਹਿੰਦੇ ਆਓ ਜੀ ਮਤਲਬ ਐਜੂਕੇਸ਼ਨ ਲਓ ਜੀ, ਪੈਸੇ ਸਾਨੂੰ ਦਿਓ, ਠੀਕ ਹੈ ਜੀ, ਦੈਨ ਜਦੋਂ ਤੁਹਾਡਾ ਰੁਜ਼ਗਾਰ ਦੀ ਵਾਰੀ ਆਏ ਤੇ ਤੁਸੀਂ ਆਪਣੇ ਜਿਹੜਾ ਹੈਗਾ ਨੇਟਿਵ ਕੰਟਰੀ ਨੂੰ ਕਰ ਜੋ,
0: ਹਾਂਜੀ
1: ਉੱਥੇ ਜਾ ਕੇ ਕਰੋ ਜੀ ਜੋ ਕਰਨਾ। ਸੋ ਇਸ ਕਰਕੇ ਜਿਹੜਾ ਆ ਵੀ ਜੇ ਇਹ ਕਾਲਜ ਜਾਂ ਯੂਨੀਵਰਸਿਟੀ ਜਿਹੜੀਆਂ ਆ, ਜੇ ਬੱਚਿਆਂ ਨੂੰ ਸਿਕਸ਼ਾ ਦਿੰਦੀਆਂ ਹੈਗੀਆਂ ਤੇ ਉੱਥੇ ਪਲੇਸਮੈਂਟ ਵੀ ਹੁੰਦੀ ਆ ਜੀ।
0: ਜੀ ਬਿਲਕੁਲ,
1: ਜੇ ਪਲੇਸਮੈਂਟ ਹੁੰਦੀ ਆ ਨਾਲ ਜਿਹੜਾ ਹੈਗਾ ਇਕਾਨਮੀ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਵੀ ਹੁੰਦੀ ਆ ਜੀ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ, ਇਹ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਜੀ।
0: ਬਿਲਕੁਲ,
1: ਬਾਕੀ ਜਿੱਥੇ ਤੱਕ ਸਰਕਾਰੀ ਦਾ, ਸਰਕਾਰੀ ਤੁਸੀਂ ਜਿਹੜਾ ਇਹ ਸਿਸਟਮ ਬਣਾ ਹੀ ਨਹੀਂ ਸਕੇ, ਤੁਸੀਂ ਪੇਪਰਾਂ ਦਾ ਕੈਲੰਡਰ ਨਹੀਂ ਬਣਾ ਸਕੇ ਅੱਜ ਤੱਕ, ਹੈਗੀ ਜਿਹੜੀਆਂ ਪੋਸਟਾਂ ਨਿਕਲਣੀਆਂ ਤੁਹਾਡੀਆਂ ਰੈਗੂਲਰ ਨਿਕਲਦੀਆਂ ਜੀ, ਰੈਗੂਲਰ ਤੁਹਾਡੀ ਰਿਟਾਇਰਮੈਂਟ ਹੁੰਦੀ ਹੈਗੀ ਆ ਜੀ, ਤੁਹਾਨੂੰ ਤਾਂ ਪਹਿਲਾਂ ਪਤਾ ਹੁੰਦਾ ਹੈ ਵੀ 31 ਮਾਰਚ ਨੂੰ ਕਿੰਨੇ ਬੰਦੇ ਰਿਟਾਇਰ ਹੋ ਗਏ ਹੋਣਗੇ ਜੀ, ਤੇ 1 ਅਪ੍ਰੈਲ ਨੂੰ ਜਿਹੜੇ ਹੈਗੇ ਆ ਓਨੇ ਬੱਚਿਆਂ ਦਾ ਨੋਟੀਫਿਕੇਸ਼ਨ ਆ ਜਾਏਗੀ, ਤੇ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਉਹਨਾਂ ਦਾ ਇਗਜ਼ਾਮ ਹੋ ਕੇ ਤੇ ਸਾਰਾ ਫੇਲ ਅਪ ਹੋ ਜਾਏ ਜੀ। ਕਾਰਨ ਇਹ ਕਿ ਤੁਹਾਨੂੰ ਤਨਖਾਹਾਂ ਦੇਣੀਆਂ ਮੁਲਾਜ਼ਮਾਂ ਨੂੰ ਔਖੀਆਂ ਲੱਗਦੀਆਂ ਹੈਗੀਆਂ, ਆਪਣੇ ਭੱਤੇ ਵਧਾਉਣ ਵਾਸਤੇ, ਆਪਣੀ ਸਿਕਿਉਰਿਟੀ ਵਾਸਤੇ, ਜਾਂ ਆਪਣੇ ਵਾਸਤੇ ਜਿਹੜਾ ਹੈਗਾ ਆ ਜੋ ਵੀ ਤੁਸੀਂ ਫੈਸਿਲਿਟੀਜ਼ ਲੈਣੀਆਂ ਜੀ, ਲਗਜ਼ਰੀ ਇੰਜੋਏ ਕਰਨੀ ਆ, ਉਹ ਤੁਸੀਂ ਇੰਜੋਏ ਕਰ ਸਕਦੇ ਆ ਜੀ। ਸੋ ਪੋਲੀਟੀਕਲ ਸਿਸਟਮ ਦਾ ਜਿਹੜਾ ਹੈਗਾ ਹੈ ਜੀ ਬੇੜਾ ਗਰਕ ਕੀਤਾ ਆ, ਹੋਰ ਕੁਛ ਨਹੀਂ ਜੀ। ਸੋ ਇਹ ਜਿਹੜੀ ਹੈਗੀ ਆ ਗੱਲ ਤਾਂ ਕਹਿੰਦੇ ਆ ਵੀ ਅਫਵਾਹ ਤੋਂ ਫੈਲੀ ਸੀ, ਤੇ ਤਾਂ ਹੀ ਇਹਦਾ ਹੈਡਿੰਗ ਆਪਾਂ ਇਹ ਹੀ ਦਿੱਤਾ ਸੀ ਜੀ ਵੀ ਵਿਦਿਆ ਵਿਚਾਰੀ ਤੇ ਅਫਵਾਹਾਂ ਦੀ ਮਾਰੀ ਜੀ। ਉਹ ਚਿਤਕਾਰਾ ਯੂਨੀਵਰਸਿਟੀ ਹੋਵੇ ਚਾਹੇ ਲਵਲੀ ਯੂਨੀਵਰਸਿਟੀ ਹੋਵੇ, ਬਟ ਵਨ ਥਿੰਗ ਇਜ਼ ਵੈਰੀ ਸੈਡ, ਇੱਕ ਭਾਰੀ ਸਾਹਿਬ ਮੇਰੇ ਮਨ ਦੇ ਵਿੱਚ ਹੋਰ ਗੱਲ ਹੈਗੀ, ਉਹ ਅੱਜ ਕਹਿ ਹੀ ਦਿੰਦਾ ਜੀ।
0: ਜ਼ਰੂਰ ਜੀ
1: ਭਾਰੀ ਸਾਹਿਬ, ਇੱਕ ਤਾਂ ਜਿਹੜਾ ਜੋ ਕਲਚਰ ਆ ਗਿਆ ਹੈਗਾ ਜੀ ਸਾਡੇ ਪਹਿਰਾਵਿਆਂ ਦਾ, ਕੁਛ ਕਈ ਵਾਰੀ ਨਾ ਜੀ ਵੀਡੀਓ ਦੇਖਣ ਨੂੰ ਆ ਜਾਂਦੀਆਂ ਸਾਹਮਣੇ ਜੀ, ਕਾਲਜ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਕਿਸ ਤਰੀਕੇ ਦਾ ਨਾਲ ਰਹਿਣ ਸਹਿਣ ਹੁੰਦਾ ਉਹਨਾਂ ਦਾ ਹੋਸਟਲ ਦੇ ਵਿੱਚ, ਜਾਂ ਉਸ ਉਹ ਸੰਸਕਾਰ ਜਿਹੜੇ ਹੈਗੇ ਆ ਸਾਡੇ ਮਿਸਿੰਗ ਆ ਜੀ ਬੱਚਿਆਂ ਦੇ ਵਿੱਚ, ਅਸੀਂ ਜਿਹੜਾ ਹੈਗਾ ਆ ਕੋਈ ਸੰਸਕਾਰ ਨਾਂ ਦੀ ਚੀਜ਼ ਜਿਹੜੀ ਆ ਨਾ ਉਹ ਫਿਲ ਨਹੀਂ ਕਰ ਸਕੇ
0: ਜੀ।
1: ਜਾਂ ਤਾਂ ਜਿਹੜਾ ਹੈਗਾ ਆ ਵੀ ਦੇਖੋ ਬੱਚੇ ਨੇ ਓਦਾਂ ਦਾ ਜੀਵਨ ਜੀਣਾ ਹੁੰਦਾ ਆ ਵੀ ਜਿੱਦਾਂ ਦਾ ਮਾਂ ਬਾਪ ਜੀਵਨ ਜੀਂਦਾ ਹੈ ਜੀ, ਮੈਂ ਨੀ ਕਹਿੰਦਾ ਸਾਰੇ, ਬਟ ਮੈਜੋਰਿਟੀ ਜਿਹੜੀ ਹੈਗੀ ਆ ਜੀ, ਅੱਛੇ ਬੱਚੇ ਵੀ ਹੈਗੇ ਆ ਜੀ ਇੰਸਟੀਟਿਊਸ਼ਨਾਂ ਚ ਪੜ੍ਹਦੇ ਹੈਗੇ ਆ, ਬਟ ਇਹ ਆ ਕਿ ਸੰਗਤ ਦਾ ਰੰਗ ਫਿਰ ਚੜ ਜਾਂਦਾ ਜੀ ਹੌਲੀ ਹੌਲੀ।
0: ਬਿਲਕੁਲ,
1: ਇਸ ਕਰਕੇ ਜਿਹੜਾ ਹੈਗਾ ਸਾਨੂੰ ਚਾਹੀਦਾ ਆ ਕਿ ਉਹ ਡਿਊਟੀ ਮਾਂ ਬਾਪ ਤੇ ਆ, ਉਹ ਮਾਂ ਬਾਪ ਦੀ ਲੈਕਨੈਸ ਆ, ਜੇ ਮਾਂ ਬਾਪ ਜਿਹੜਾ ਹੈਗਾ ਆ ਸ਼ਾਮ ਨੂੰ 10 ਮਿੰਟ ਮੈਡੀਟੇਸ਼ਨ ਕਰੂਗਾ ਤੇ ਤਾਂ ਹੀ ਬੱਚੇ ਦਾ ਧਿਆਨ ਵੀ ਉਸ ਪਾਸੇ ਜਾਣਾ ਹੈਗਾ, ਜੇ ਨਹੀਂ ਤਾਂ ਚਾਹੇ ਜਿਸ ਮਰਜ਼ੀ ਰੂਪ ਦੇ ਵਿੱਚ ਹੋਵੇ ਤੁਸੀਂ ਜਿਹੜਾ ਹੈਗਾ ਜੇ ਬੱਚੇ ਨੂੰ ਧਾਰਮਿਕ ਨਾ ਬਣਾਓ, ਬਟ ਉਹਨੂੰ ਇੱਕ ਚੰਗਾ ਇਨਸਾਨ ਤਾਂ ਬਣਾਉਣ ਦੀ ਕੋਸ਼ਿਸ਼ ਕਰੋ।
0: ਬਿਲਕੁਲ,
1: ਮੈਡੀਟੇਸ਼ਨ ਜਿਹੜੀ ਹੈਗੀ ਆ ਟੂ ਟ੍ਰੇਨ ਯੂਅਰ ਟੂ ਟ੍ਰੇਨ ਐਂਡ ਡਿਵੈਲਪ ਯੂਅਰ ਮਾਇੰਡ ਆ ਜੀ, ਕਿ ਆਪਣੇ ਮਾਇੰਡ ਨੂੰ ਤੁਸੀਂ ਹਾਂਜੀ ਡਿਵੈਲਪ ਕਰਨਾ, ਤੁਹਾਡੀ ਸੋਚ ਜਿਹੜੀ ਹੈਗੀ ਆ ਫਿਰ ਜਿੱਦਾਂ ਦੀ ਆ ਪੈਰਾਨੋਮ ਜਿਹੜਾ ਹੈਗੇ ਕੇਸਿਸ ਜਿੱਦਾਂ ਉਹਨੂੰ ਚੜੇਲਦੀ ਸੀ ਆ ਜੀ, ਕਮ ਸੇ ਕਮ ਚੜੇਲਾ ਤਾਂ ਨਾ ਦਿਸਣ ਜੀ ਪੜ੍ਹਿਆਂ ਲਿਖਿਆਂ ਨੂੰ।
0: ਬਿਲਕੁਲ,
1: ਤੋ ਇਸ ਕਰਕੇ ਥੋੜਾ ਬੱਚਿਆਂ ਦੇ ਵਿੱਚ ਵੀ ਨਾ ਸਾਨੂੰ ਬੱਚਿਆਂ ਦੀ ਮਾਨਸਿਕ ਜਿਹੜੀ ਡਿਵੈਲਪਮੈਂਟ ਆ ਨਾ ਜੀ ਉਹਦੇ ਤੇ ਵੀ ਫੋਕਸ ਕਰਨਾ ਪਊਗਾ। ਇਹਦੇ ਵਾਸਤੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਵੀ ਮਤਲਬ ਥੋੜੀ ਬਹੁਤ ਰਿਸਪੋਂਸਿਬਿਲਿਟੀ ਓਨ ਕਰਨੀ ਪਏਗੀ, ਕੁਛ ਇੱਕ ਏਦਾਂ ਜੋ ਦੇਖੋ ਜਿਹੜੀ ਚਿਤਕਾਰਾ ਯੂਨੀਵਰਸਿਟੀ ਜਿਹੜੀ ਹੈਗੀ ਆ ਉਹਦਾ ਜਿਹੜਾ ਕੇਸ ਦੇਖ ਕੇ ਤੇ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਆਇਆ ਹੈਗਾ ਆ ਜੀ ਕਿ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਉਹ ਇਸ ਪਾਸੇ ਵੀ ਥੋੜਾ ਬਹੁਤਾ ਕੰਮ ਜ਼ਰੂਰ ਕਰਨਗੇ
0: ਜੀ।
1: ਭਾਰਤ ਸਾਹਿਬ,
0: ਸੈਣੀ ਸਾਹਿਬ ਦੇਖੋ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਕਿਤੇ ਆਪਾਂ ਵੀ ਛੋਟੇ ਹੁੰਦੇ ਜਦੋਂ ਕਾਲਜਾਂ ਚ ਜਾਂ ਸਕੂਲਾਂ ਚ ਹੁੰਦੇ ਜਾਂ ਕੈਂਪ ਤੇ ਜਾਂਦੇ ਸੀਗੇ, ਚਾਹੇ ਉਹ NCC ਦਾ ਕੈਂਪ ਸੀਗਾ, ਉਹ ਮੁੰਡੇ ਮੁੰਡੇ ਕਹਿ ਲਓ ਜਾਂ ਕੁੜੀਆਂ ਕੁੜੀਆਂ ਹੋ ਗਈਆਂ ਆਪਸ ਦੇ ਵਿੱਚ ਸ਼ਰਾਰਤਾਂ ਕਰਦੇ ਨੇ, ਤੇ ਜੇ ਇੱਕ ਦੂਸਰੇ ਨੂੰ ਪਤਾ ਵੀ ਆਹ ਬੰਦੇ ਦੀ ਵੀਕਨੈਸ ਹੈਗੀ ਆ ਕਿਸੇ ਬੱਚੇ ਦੀ, ਤੇ ਉਹਨੂੰ ਟੋਰਚਰ ਕਰਦੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ, ਹੋ ਸਕਦਾ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੀ ਕੁਝ ਚੱਲਿਆ ਹੋਏਗਾ ਕਿ ਉਹ ਇੱਕ ਦੂਸਰੇ ਦੇ ਨਾਲ ਸ਼ਰਾਰਤਾਂ ਕਰਦੇ ਹੋਣਗੇ ਡਰਾਉਣ ਡਰੂਣ ਦੀ, ਉਹ ਕਹਿੰਦੀ ਮੈਨੂੰ ਭੂਤ ਦਿਖਿਆ ਜੀ, ਇਹ ਦਿਖਿਆ ਜੀ, ਉਹ ਦਿਖਿਆ ਜੀ, ਉਹ ਤੋਂ ਅਫਵਾਹ ਫੈਲਦੀ ਫੈਲਦੀ ਦੇਖੋ ਕਿੱਥੇ ਤੱਕ ਜਾਨਾਂ ਲੈਣ ਤੱਕ ਚੱਲ ਗਿਆ ਕੰਮ। ਤੇ ਦੂਸਰਾ ਅਫਵਾਹਾਂ, ਅੱਜ ਕੱਲ AI ਦਾ ਜ਼ਮਾਨਾ ਹੈ ਸੈਣੀ ਸਾਹਿਬ, ਬਹੁਤ ਸੁਚੇਤ ਮੈਂ ਕੱਲ ਨਾ ਫੇਸਬੁੱਕ ਦੇ ਉੱਤੇ, ਚਲੋ ਥੋੜਾ ਟਾਈਮ ਸੀਗਾ, ਵੀਕਐਂਡ ਹੁੰਦਾ ਤੇ ਬੈਠ ਕੇ ਦੇਖ ਲਈਦਾ ਕੁਝ ਨਾ ਕੁਝ ਮਾੜਾ ਮੋਟਾ, ਤੇ ਫੇਸਬੁੱਕ ਓਪਨ ਕੀਤੀ, ਉੱਥੇ ਪਹਿਲੀ ਕਿਸੇ ਪੇਜ ਨੇ ਖਬਰ ਪਾਈ ਹੋਈ ਕਿ ਇੱਕ ਔਰਤ ਨੇ 4 ਮਤਲਬ ਕਿ ਆਪਣੇ ਕੁੱਤੇ ਦੇ ਬੱਚਿਆਂ ਨੂੰ ਜਨਮ ਦਿੱਤਾ ਸੀ। ਮੈਂ ਕਿਹਾ ਇਹ ਹੋ ਕਿੱਦਾਂ ਸਕਦਾ ਜੀ, ਦੱਸੋ। ਹੈ ਮੈਂ ਉਹਨੂੰ ਮਤਲਬ ਕਿ ਜਾਂਚ ਪੜਤਾਲ ਕਰਨ ਲੱਗ ਗਿਆ। ਮੈਂ ਕਿਹਾ ਯਾਰ ਫੇਕ ਹੈ ਨਾ ਭਾਈ, ਇੱਦਾਂ ਹੋ ਨਹੀਂ ਸਕਦਾ, ਕਿਉਂਕਿ ਜਿਹੜਾ ਹਿਊਮਨ ਦਾ DNA ਤੇ ਜਿਹੜੇ ਆਪਣੀ ਬਾਇਓਲੋਜੀ ਕਹਿ ਲਓ, ਜਿਹੜੇ ਆਪਣੇ ਜਾਨਵਰ ਨੇ ਉਹਨਾਂ ਦਾ DNA ਟੋਟਲੀ ਡਿਫਰੈਂਟ ਹੁੰਦਾ ਹੈ, ਤੇ ਉਹ ਇੱਦਾਂ ਮਤਲਬ ਕਿ ਹੋ ਹੀ ਨਹੀਂ ਸਕਦਾ ਜੀ, ਕਦੇ ਦੁਨੀਆਂ ਦੇ ਵਿੱਚ ਇਹ ਚੀਜ਼ ਵਾਪਰ ਨਹੀਂ ਸਕਦੀ ਇੱਦਾਂ ਜੀ। ਤੇ ਉਹ ਜਦੋਂ ਮੈਂ ਸਾਰਾ ਕੁਝ ਪੜ੍ਹਿਆ ਉਹਦੇ ਬਾਰੇ ਕੀਤਾ, ਦੋਵੇਂ ਪਾਸਿਆਂ ਨੂੰ ਚੈੱਕ ਕੀਤਾ, ਤੇ ਉਹ ਫੇਕ ਸੀਗੀ ਜੀ, ਉਹ AI ਦੇ ਨਾਲ ਬਣਾਈ ਹੋਈ ਖਬਰ ਸੀਗੀ, ਤੇ ਲੋਕਾਂ ਨੂੰ ਬਸ ਚਾਰ ਪੈਸਿਆਂ ਦੇ ਲਈ ਜਾਂ ਵਿਊ ਦੇ ਲਈ, ਬਸ ਉਹ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਨਜਾਇਜ਼ ਜਿਹੜਾ ਫਾਇਦਾ ਉਠਾ ਰਹੇ ਨੇ ਜੀ, ਅਫਵਾਹਾਂ ਫੈਲਾ ਰਹੇ ਨੇ
1: ਸੋਸ਼ਲ ਮੀਡੀਆ ਤੇ। ਫੈਲੀ ਬੜੀ ਜੀ ਖਬਰ ਉਹ
0: ਜੀ,
1: ਸੋਸ਼ਲ ਮੀਡੀਆ ਤੇ ਬਹੁਤ ਖਬਰ ਫੈਲੀ, ਤੇ ਨਹੀਂ ਫਿਰ ਤੁਸੀਂ ਤਾਂ ਖੋਜ ਕਰਨ ਲੱਗ ਪਏ, ਤੇ ਅਸੀਂ ਕਹਿਤਾ ਸਭ ਸੱਚ ਆ, ਸਭ ਸੱਚ ਆ, ਨਾਲ ਸਾਨੂੰ ਕੀ, ਨਾਲ ਸਾਨੂੰ ਕੀ ਕਹਿ ਦੇਈਦਾ। ਹਾਂਜੀ
0: ਬਿਲਕੁਲ, ਉਹ ਤਾਂ ਹੈ ਜੀ, ਕਿਤੇ ਨਾ ਕਿਤੇ ਚਲੋ ਕਿਸੇ ਵੀ ਚੀਜ਼ ਨੂੰ ਵੈਸੇ ਤਾਂ ਮੈਂ ਸ਼ੇਅਰ ਹੀ ਨਹੀਂ ਕਰਦਾ ਹੁੰਦਾ, ਪਰ ਆਪਣੀ ਨੌਲੇਜ ਲਈ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਇਹ ਨਹੀਂ ਕੱਲਾ ਮਤਲਬ ਹੈ ਕਿ ਸੋਸ਼ਲ ਮੀਡੀਆ ਖੋਲ ਲਿਆ ਬਸ ਅੱਗੇ ਤੋਂ ਅੱਗੇ ਕਰੀ ਜਾਈਏ, ਜੇ ਕੁਝ ਇਸ ਤਰ੍ਹਾਂ ਦੀ ਚੀਜ਼ ਆ ਜਾਂਦੀ ਆ ਨਹੀਂ ਪਤਾ ਤਾਂ ਉਹਦੀ ਪੜਤਾਲ ਕਰ ਲਓ ਥੋੜੀ ਬਹੁਤੀ ਆਪ, ਥੋੜਾ ਗੂਗਲ ਹੀ ਆ ਤੁਹਾਡੇ ਕੋਲ, ਉਹ ਵੀ ਤਾਂ ਫੋਨ ਦੇ ਉੱਤੇ ਹੀ ਸਾਰਾ ਕੁਝ ਆਏਗਾ, ਤੇ ਉਹ ਮਾੜਾ ਜਿਹਾ ਪਾਓ ਤਾਂ ਸਾਰਾ ਕੁਝ ਸਾਹਮਣੇ ਆ ਜਾਂਦਾ ਜੀ ਕਿ ਏਦਾਂ ਹੋ ਸਕਦਾ, ਕਦੀ ਹੋਇਆ ਵੀ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਜੀ।
1: ਮੇਰੇ ਨਾ ਕੋਲ ਮੇਰੇ ਸਾਇੰਸ ਮਾਸਟਰ ਬੈਠੇ ਸੀਗੇ
0: ਜੀ,
1: ਜਿਹਨਾਂ ਕੋਲੋਂ ਅਸੀਂ ਜਿਹੜਾ ਹੈਗਾ ਸਾਇੰਸ ਪੜ੍ਹਦੇ ਰਹੇ ਹੈਗੇ ਸੀ ਜੀ,
0: ਜੀ
1: ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਦੋ ਤਿੰਨ ਵਾਰੀ ਜਿਹੜਾ ਹੈਗਾ ਆ ਵੀ ਇੱਕ ਦੋ ਤਿੰਨ ਸੋਰਸਿਸ ਤੋਂ ਆ ਗਈ ਆ, ਇਹ ਕਿਤੇ ਸੱਚ ਹੋਊਗੀ। ਮੈਂ ਕਿਹਾ ਮਾਸਟਰ ਜੀ ਤੁਸੀਂ ਤਾਂ ਸਾਇੰਸ ਟੀਚਰ ਹੈਗੇ ਆ
0: ਜੀ,
1: ਤੇ ਉਹ ਕਹਿੰਦੇ ਯਾਰ ਇੱਦਾਂ ਹੋ ਨਹੀਂ ਸਕਦਾ, ਤੇ ਮੈਂ ਕਿਹਾ ਹੋ ਨਹੀਂ ਸਕਦਾ ਫਿਰ ਤੁਸੀਂ ਵਿਸ਼ਵਾਸ ਕਿਉਂ ਕਰਦੇ ਹੈਗੇ, ਲੈਟ ਇਟ ਇਗਨੋਰ, ਹਾਂਜੀ ਇਹਨੂੰ ਇਗਨੋਰ ਕਰੋ ਮੈਂ ਕਿਹਾ, ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਜਿਸ ਚੀਜ਼ ਦੇ ਨਾਲ ਸਾਡਾ ਕੰਸਰਨ ਨਹੀਂ ਹੋਣਾ ਚਾਹੀਦਾ ਉਹਨੂੰ ਪਿੱਛੇ ਛੱਡ ਜਾਣਾ ਚਾਹੀਦਾ ਹੈਗਾ ਆ, ਅਦਰਵਾਈਜ਼ ਤੁਸੀਂ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਇੰਡਲਜ ਹੋ ਜਾਓਗੇ, ਕਿਤੇ ਨਾ ਕਿਤੇ ਉਹਨਾਂ ਬੰਦਿਆਂ ਦਾ ਮਕਸਦ ਪੂਰਾ ਹੋ ਜਾਂਦਾ ਜਿਹੜੇ ਇਹੋ ਜਿਹੀ ਸ਼ਰਾਰਤ ਕਰਦੇ ਆ
0: ਜੀ। ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ
1: ਇਸ ਕਰਕੇ
0: ਆਪਣੇ ਸੁਨੀਤਾ ਬਾਵਾ, SHO ਸੁਨੀਤਾ ਬਾਵਾ ਕਰਦੇ ਨੇ ਦਾਵਾ, ਕਹਿੰਦੇ ਕੋਈ ਗੱਲ ਨਹੀਂ ਵਾਧੇ ਘਾਟੇ ਚੱਲਦੇ ਹੀ ਰਹਿੰਦੇ ਆ, ਆਲ ਇਜ਼ ਵੈਲ ਜੀ।
1: ਮੈਂ ਤਾਂ ਜਿਹੜਾ ਕਿਹਾ ਸੀ ਜੀ ਪਹਿਲਾਂ ਮੈਂ ਬੋਲਿਆ ਜੀ ਇਸੇ ਕਰਕੇ ਕਬੀਰ ਜੀ ਦਾ ਦੋਹਾ, ਕਬੀਰਾ ਤੇਰੀ ਝੌਂਪੜੀ ਗੱਲ ਕੱਟੇ ਅਨ ਕੇ ਪਾਸ, ਹਾਂਜੀ ਜੋ ਕਰੇਂਗੇ ਸੋ ਭਰੇਂਗੇ ਤੂੰ ਕਿਉਂ ਭਇਓ ਉਦਾਸ
0: ਜੀ।
1: ਪਰ ਹੁਣ ਜਿਹੜੀ ਹੈਗੀ ਆ ਉਹਦੀ ਗੱਲਬਾਤ ਸੁਣ ਕੇ ਏਦਾਂ ਲੱਗਦਾ ਆ ਤੇ ਉਹ ਕਹਿੰਦੀ ਹੈਗੀ ਆ ਵੀ ਕੋਈ ਗੱਲ ਨੀ ਆਲ ਇਜ਼ ਵੈਲ, ਨਿਕਲ ਜਾਵਾਂਗੇ ਇਧਰੋਂ ਵੀ, ਹਾਂਜੀ
0: ਜੀ।
1: ਸੋ ਇਸ ਕਰਕੇ ਉਹ ਕਹਿੰਦੇ ਨਾ ਵੀ ਕੋਈ ਵਿਜੀਲੈਂਸ ਨੇ ਬੰਦਾ ਫੜ ਲਿਆ ਤੇ ਹੁਣ ਆਪਣੀ ਜਨਾਨੀ ਨੂੰ ਕਹਿੰਦਾ ਵੀ ਕੋਈ ਗੱਲ ਨੀ ਜੇ ਪੈਸੇ ਲੈਂਦਾ ਫੜਿਆ ਗਿਆ ਹੈਗਾ ਆ ਤੇ ਪੈਸੇ ਦੇ ਕੇ ਬਰੀ ਵੀ ਹੋ ਜਾਊਗਾ, ਚਿੰਤਾ ਨਾ ਕਰ। ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਇੱਥੇ ਉਹਨੂੰ ਪਤਾ ਹੈਗਾ ਆ ਜੀ ਵੀ 50,000 ਰੁਪਇਆ ਹੈ
0: ਜੀ,
1: ਇਹ ਕੋਈ SHO ਫੜਿਆ ਵਿੱਚ 50,000 ਰੁਪਇਆ, 50,000 ਰੁਪਇਆ ਕੋਈ ਫੀਸ ਹੁੰਦੀ ਹੈਗੀ SHO
0: ਜੀ?
1: ਹਾਂਜੀ ਉਹ ਤਾਂ ਕਹਿੰਦੇ ਆ ਜੀ 10,00,000 ਰੁਪਇਆ ਜਿਹੜਾ ਹੈਗਾ ਕਮਾਉਂਦੇ ਜੀ ਮਹੀਨੇ ਚ,
0: ਤੇ
1: ਹਾਂਜੀ ਸੋ ਇਸ ਕਰਕੇ ਉਹ ਹਾਂਜੀ ਹਾਂਜੀ ਹਾਂਜੀ
0: ਜੀ,
1: ਤੇ ਉਹ ਮਤਲਬ ਚੰਗੇ ਪੈਸੇ ਲੈ ਲੈਂਦੇ ਸੀਗੇ ਜੀ, ਤੇ ਇਸ ਕਰਕੇ ਜਿਹੜਾ ਆ ਬਰਕਤ ਵਾਲੀ ਪੋਸਟ ਆ ਜੀ, ਪਰ ਉਹਨਾਂ ਦਾ ਜਿਹੜਾ ਹੈਗਾ ਆ ਡੇਰਿੰਗ ਸਟਾਈਲ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਛਾ ਗਿਆ
0: ਜੀ
1: ਵੀ ਭਾਈ ਆਲ ਇਜ਼ ਵੈਲ, ਅੱਗੇ ਕਹਿੰਦੀ ਦੇਖੋ ਪੋਜ਼ਿਟਿਵ ਰਹਿਣਾ ਚਾਹੀਦਾ ਹਰ ਜਗ੍ਹਾ ਦੇ ਉੱਤੇ,
0: ਬਿਲਕੁਲ ਕੁਛ ਨੀ ਹੋ ਚੱਲੇ।
1: ਤੇ ਬੀਬੀ ਤੇ ਵਿਜੀਲੈਂਸ ਦੀ ਪਹਿਲਾਂ ਹੀ ਨਜ਼ਰ ਸੀਗੀ ਤੇ ਪਹਿਲਾਂ ਵੀ ਇੱਕ ਦੋ ਐਲੀਗੇਸ਼ਨ ਉੱਤੇ ਲੱਗੇ ਸੀਗੇ ਜੀ, ਇਹਦੇ ਵਿੱਚ ਵੀ ਜਿਹੜਾ ਉਹਨੇ ਆਪਣੇ ਬੋਡੀ ਗਾਰਡ ਰਾਹੀਂ ਜਿਹੜਾ ਹੈਗਾ ਆ ਪੈਸਿਆਂ ਦੀ ਮੰਗ ਕੀਤੀ ਸੀ ਕਿਸੇ ਨੂੰ NDP ਐਕਟ ਦੇ ਪਰਚੇ ਦੇ ਵਿੱਚ ਜਿਹੜਾ ਹੈਗਾ ਥ੍ਰੈਟ ਕਰ ਰਹੀ ਸੀ ਇਨਵੋਲਵ ਕਰਨ ਲਈ ਇਹ, ਪਰ ਇਸ ਵੈਸੇ ਜਿਹੜਾ ਹੈਗਾ ਪੁਲਿਸ ਦੀ ਇਹ ਟੈਂਡੈਂਸੀ ਰਹੀ ਹੈਗੀ ਆ ਜੀ, ਪਹਿਲਾਂ ਵੀ ਏਦਾਂ ਹੀ ਤੁਸੀਂ ਆ ਰਾਜਜੀਤ ਦਾ ਤਾਂ ਆਪਾਂ ਕੱਲ ਕਰਦੇ ਗਏ ਹੈਗੇ ਪਿੱਛੇ, ਹਾਂਜੀ ਉਹ ਦੇਖੋ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਆ ਤੁਸੀਂ ਹੁਣ ਇਸੇ ਜ਼ਿਲ੍ਹੇ ਦੇ ਵਿੱਚ ਹੀ ਜਿਹੜਾ ਇੱਕ ਫਿਰੋਜ਼ਪੁਰ ਤੋਂ ਇੰਸਪੈਕਟਰ ਬਲਦੇਵ ਸਿੰਘ,
0: ਹਾਂਜੀ
1: ਬਲਦੇਵ ਸਿੰਘ ਪਤਲੀ, ਹਾਂਜੀ ਉਹ 3 ਕਿਲੋ ਜਿਹੜਾ ਆ ਉਹ ਹੀਰੋਇਨ ਰੱਖ ਕੇ ਤੇ ਨਾਲ ਜਿਹੜਾ ਆ 6 ਪਿਸਟਲ ਉਹਦੇ ਕੋਲ, ਹਾਂਜੀ ਉਹ ਰਿਕਵਰ ਕੀਤੇ ਆ ਜੀ। ਸੋ ਇਹ ਤਾਂ ਉਲਟੀ ਬਾੜ ਖੇਤ ਨੂੰ ਖਾਣ ਲੱਗੀ ਆ ਜੀ, ਤੇ ਪਰ ਇਹ ਆ ਕਿ ਹੌਸਲੇ ਇਹਨਾਂ ਦੇ ਬੁਲਾਉਂਦੇ ਆ ਜੀ, ਉਹਦਾ ਕਾਰਨ ਇਹ ਹੈਗਾ ਆ ਜੀ ਕਿ ਪੁਲਿਸ ਜਦੋਂ ਪੋਲੀਟੀਕਲ ਲੀਡਰਸ਼ਿਪ ਜਿਹੜੀ ਆ ਨਾ ਜੀ ਉਹ ਮਤਲਬ ਪੁਲਿਸ ਨੂੰ ਐਜ਼ ਏ ਟੂਲ ਵਰਤਦੀ ਆ ਨਾ ਜੀ, ਤੇ ਫਿਰ ਪੁਲਿਸ ਹੋ ਜਾਂਦੀ ਬਾਗੀ
0: ਜੀ,
1: ਕਿਉਂਕਿ ਉਹਨਾਂ ਕੋਲ ਹੁੰਦਾ ਹਥਿਆਰ, ਉਹਨਾਂ ਕੋਲ
0: ਇੰਟਰਫੇਅਰ
1: ਹੁੰਦੀ
0: ਬਹੁਤ
1: ਪਾਵਰ।
0: ਵੱਡੇ ਪੱਧਰ ਤੇ ਆ ਨਾ ਸੈਣੀ ਸਾਹਿਬ, ਪੋਲੀਟੀਸ਼ਨ ਦਾ ਇਹਨਾਂ ਚੀਜ਼ਾਂ ਚ ਕੋਈ ਵੀ ਦੇਖ ਲਓ, ਕੋਈ ਵੀ ਆਧਾਰ ਆਇਆ ਉਹਦੇ ਵਿੱਚ ਇਹ ਉਹਨਾਂ ਤੋਂ ਬਗੈਰ ਚੱਲਦੇ ਦੇ ਨਹੀਂ ਜੀ, ਇੰਡੀਪੈਂਡੈਂਟ ਸਿਸਟਮ ਹੀ ਹੈ ਨਹੀਂ ਸਾਡੇ ਉਹ ਜੀ।
1: ਸਰ ਵਧਾਇਕ ਆ, ਚਾਹੇ ਮੰਤਰੀ ਆ, ਚਾਹੇ
0: ਜੀ
1: ਮੁੱਖ ਮੰਤਰੀ ਆ, ਸਾਰੇ ਜੋ ਕਮਾਂਡ ਕਰ ਰਹੇ ਆ ਪੁਲਿਸ ਦੇ ਥਰੂ ਹੀ ਕਰ ਰਹੇ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਰਾਜਨੀਤੀ ਤਾਂ ਸਾਰੀ ਪੁਲਿਸ ਦੇ ਰਾਹੀਂ ਹੁੰਦੀ
0: ਹੁੰਦੀ
1: ਪਈ ਆ
0: ਪਈ ਹੈ
1: ਜੀ।
0: ਜੀ
1: ਥਾਣਿਆਂ ਤੋਂ ਇਨਫੋਰਮੇਸ਼ਨ ਜੀ ਵੀ ਕਿੰਨੇ ਕੇਸ ਆਏ ਹੈਗੇ ਆ ਜੀ,
0: ਜੀ
1: ਕਿਹਦਾ ਰਾਜੀਨਾਮਾ ਕਰਾਉਣਾ ਆ, ਕਿਹਦਾ ਚਲਾਨ ਪੇਸ਼ ਕਰਨਾ ਆ,
0: ਜੀ
1: ਕਿਹਦਾ ਚੱਕ ਦਿਓ ਆਰਾਮ ਨਾਲ ਐਫ ਆਈ ਆਰ ਦਰਜ ਕਰ ਲਓ ਹੈ
0: ਬਿਲਕੁਲ
1: ਜੀ।
0: ਜੀ
1: ਤੁਸੀਂ ਇੱਕ ਵੀ ਐਫ ਆਈ ਆਰ ਪੰਜਾਬ ਦੇ ਕਿਸੇ ਥਾਣੇ ਚ ਦਰਜ ਕਰਾ ਕੇ ਦਿਖਾ ਦਿਓ ਜੀ,
0: ਸਾਇੰਸ ਸਾਹਿਬ
1: ਜਦ
0: ਇਹਨਾਂ
1: ਤੱਕ
0: ਨੂੰ ਇਹ
1: ਤੁਸੀਂ
0: ਚੰਗਾ
1: ਐਮ ਐਲ ਏ ਦਾ
0: ਨਹੀਂ ਸੀਗਾ,
1: ਫੋਨ ਨਹੀਂ ਕਰਾਉਂਦੇ।
0: ਅੱਗੇ ਆਰ ਟੀ ਆਈ ਸੀਗੀ ਜਿਹੜੀ ਐਸ ਐਸ ਸਰਕਾਰ ਨੇ ਆ ਕੇ ਆਰ ਟੀ ਆਈ ਬੰਦ ਕਰ ਦਿੱਤੀ, ਉਹਦੇ ਨਾਲ ਤਾਂ ਉਹੀ ਚੰਗੀ ਸੀਗੀ, ਇੰਨਾ ਕਲੇਸ਼ ਤਾਂ ਨਹੀਂ ਪੈਂਦਾ ਸੀਗਾ।
1: ਠੀਕ ਹੈ ਸਰ, ਉਹ ਗੱਲ ਤੁਹਾਡੀ ਠੀਕ ਹੈਗੀ ਆ, ਉਹ ਇਸੇ ਚੀਜ਼ ਦਾ ਸੰਘਰਸ਼ ਇਹਨਾਂ ਨੇ ਆਪ ਹੀ ਆਰ ਟੀ ਆਈ ਵਾਸਤੇ ਕੀਤਾ ਸੀ ਕੇਜਰੀਵਾਲ ਸਾਹਿਬ ਨੇ। ਬਾਅਦ ਦੇ ਵਿੱਚ ਦੇਖੋ ਲੋਕਾਂ ਨੂੰ ਸਰ ਉਮੀਦਾਂ ਬਹੁਤ ਸੀ ਇਸ ਸਰਕਾਰ ਤੋਂ, ਪਰ ਜਿੰਨੀ ਵੱਡੀ ਉਮੀਦ ਤੇ ਓਡੀ ਵੱਡੀ ਨਿਰਾਸ਼ਾ। ਸੋ ਇਸ ਕਰਕੇ ਜਿਹੜਾ ਹੈਗਾ ਹੁਣ ਐਸ ਐਚ ਓ ਸਾਹਿਬ ਦੇ ਜਿਹੜੀ ਆ ਬੋਡੀ ਲੈਂਗੁਏਜ ਤੁਸੀਂ ਦੇਖੋ, ਪਰ ਮੈਨੂੰ ਉਹਨਾਂ ਦੀ ਲੁੱਕ ਤੋਂ ਏਦਾਂ ਲੱਗਦਾ ਹੈਗਾ ਕਿ ਸ਼ੀ ਮਾਈਟ ਬੀ ਏ ਪਲੇਅਰ, ਤੇ
0: ਹਾਂਜੀ ਹਾਂਜੀ ਲੱਗਦੀ ਹੈ ਦੌੜਾਕ ਹੋਣੀ ਹੈ ਜੀ, ਜੋ ਉਹਨਾਂ ਦੀ ਬੋਡੀ ਲੈਂਗੁਏਜ ਹੈ ਬਿਲਕੁਲ ਹੈ।
1: ਆ ਕੋਈ ਬਾਸਕਟਬਾਲ ਦੀ ਪਲੇਅਰ ਲੱਗਦੀ ਹੈਗੀ ਕੱਦ ਕਾਠ ਤੋਂ, ਹਾਂਜੀ
0: ਬਿਲਕੁਲ ਹੈ ਜੀ।
1: ਸੋ ਇਸ ਪਰ ਇਹ ਹੈਗਾ ਆ ਵੀ ਬੋਲਬਾਣੀ ਵੀ ਜਿਹੜੀ ਹੈਗੀ ਆ ਬੰਦਿਆਂ ਵਾਂਗੂ ਹੀ ਆ ਜੀ,
0: ਜੀ
1: ਤੇ ਦੇਖੋ ਐਨੀ ਵੇ। ਪਰ ਉਹਨਾਂ ਮੈਂ ਹੈਰਾਨ ਆ ਸਰ, ਪਰ ਆਮ ਬੰਦਾ ਕੋਈ ਫੜਿਆ ਹੁੰਦਾ ਨਾ ਜੀ, ਤੇ ਉਹ ਜਦੋਂ ਪੇਸ਼ ਕਰਨ ਜਾਂਦੇ ਹੈਗੇ ਨਾ ਜੀ, ਉਹਦੇ ਵਿਚਾਰੇ ਦੇ ਪਾਟੇ ਕੱਪੜੇ ਹੁੰਦੇ ਆ, ਕੁਛ ਨਾ ਹੋਵੇ ਮੂੰਹ ਲੁਕਾਉਂਦਾ ਹੈਗਾ ਆ ਜੀ, ਐਨ ਰੈਡ ਕਲਰ ਦੀ ਪਾਈ ਸ਼ਰਟ ਤੇ ਹਾਂਜੀ ਕਰੀਮ ਕਲਰ ਦੀ ਪੈਂਟ ਪਾਈ ਹੈਗੀ ਤੇ ਹਾਂਜੀ, ਤੇ ਬੜੇ ਡੇਰਿੰਗ ਹੋ ਕੇ ਉਹਨੇ ਕਿਹਾ ਆਲ ਇਜ਼ ਵੈਲ, ਕੋਈ ਨੀ ਹੁਣ ਜੇਲ੍ਹ ਚ ਜਾਂਦੇ ਹੈਗੇ ਆ, ਫੇਰ ਮੁੜ ਕੇ ਆ ਜਾਂਗੇ। ਤੇ ਉਹ ਸਾਡੇ ਇੱਥੇ ਇੱਕ
0: ਔਜਲਾ ਸਾਹਿਬ ਕਹਿੰਦੇ ਮੋਗਾ ਨਹੀਂ ਰਿਹਾ ਹੁਣ ਚਾਹ ਜੋਗਾ, ਕਹਿੰਦੇ ਹੁਣ ਅੱਗੇ ਵੱਧ ਗਿਆ ਜੀ।
1: ਹਾਂਜੀ ਕੋਟ ਈਸੇ ਖਾਨ ਦਾ ਹੈਗੀ ਸੀ ਨਾ ਐਸ ਐਚ ਓ, ਤਾਂ ਕਰਕੇ ਕਹਿੰਦੇ ਜੀ।
0: ਹਾਂਜੀ ਹਾਂਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ, ਸਾਡੇ ਇੱਕ ਪਟਵਾਰੀ ਫੜ ਹੋ ਗਿਆ ਜੀ, ਵਿਜੀਲੈਂਸ ਨੇ ਫੜ ਲਿਆ ਜੀ ਇੱਥੇ, 10,000 ਰੁਪਇਆ ਰਿਸ਼ਵਤ ਲੈਂਦੇ ਤੇ ਦੋ ਮਹੀਨੇ ਬਾਅਦ।
0: ਆ ਗੱਲ ਪੂਰੀ ਕਰ ਲਵਾਂ ਪਹਿਲਾਂ, ਔਜਲਾ ਸਾਹਿਬ ਕਹਿੰਦੇ ਕੀ ਪਲੇਅਰਾਂ ਨੂੰ ਕਹਿੰਦੇ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ, ਕੀ ਮਤਲਬ ਤੁਹਾਡਾ?
1: ਨਹੀਂ ਸਾਰਿਆਂ ਨੂੰ ਹੁੰਦੀ ਹੈ ਜੀ, ਸਾਰਿਆਂ ਨੂੰ ਹੁੰਦੀ ਆ। ਮੈਂ ਤਾਂ ਉਹਦਾ ਕੱਦ ਕਾਠ ਦੇਖ ਕੇ ਤੇ ਜੇ ਗੱਲ ਕਰਨ ਦਾ ਢੰਗ ਦੇਖ ਕੇ ਜਿਹੜਾ ਹੈਗਾ ਆ ਵੀ ਹਾਂਜੀ ਵੀ ਏਡੀ ਵੱਡੀ ਵਿਲ ਪਾਵਰ ਤਾਂ ਜਿਹੜੀ ਹੈਗੀ ਆ ਉਹ ਪਲੇਅਰ ਦੀ ਹੋ ਸਕਦੀ ਹੈ ਜੀ, ਆਰਡਨਰੀ ਬੰਦੇ ਦੀ ਏਡੀ ਵਿਲ ਪਾਵਰ ਨਹੀਂ ਹੋ ਸਕਦੀ ਹੈਗੀ ਜੀ,
0: ਬਿਲਕੁਲ ਹੈ ਜੀ।
1: ਤੋ ਉਹ ਤਾਂ ਇਹ ਵੀ ਇਸ ਸਿਚੁਏਸ਼ਨ ਦੇ ਵਿੱਚ ਵੀ ਠੀਕ ਠਾਕ ਹੈ ਜੀ। ਉਹ ਮੈਂ ਪਟਵਾਰੀ ਦੀ ਗੱਲ ਦੱਸ ਰਿਹਾ ਸੀ ਵੀ 10,000 ਰੁਪਇਆ ਦੇ ਕੇ ਤੇ ਉਹ ਲੈਂਦਾ ਉੱਤੇ ਫੜ ਹੋ ਗਿਆ ਜੀ।
0: ਅੱਛਾ ਜੀ।
1: ਤੇ ਮੁੜ ਕੇ ਜਿਹੜਾ ਹੈਗਾ ਆ ਤੇ ਦੋ ਮਹੀਨੇ ਬਾਅਦ ਉਹਦੀ ਜਮਾਨਤ ਹੋਈ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਪਤਾ ਕੀਤਾ ਕਹਿੰਦੇ ਜੀ ਬੰਦੇ ਘੱਟ ਹੈਗੇ ਆ, ਉਹਨੂੰ ਆ ਕੇ ਪਟਵਾਰੀ ਜੁਆਇਨ ਕਰਾਇਆ ਤੇ ਨਾਲ ਕਹਿੰਦੇ ਜੀ ਗਰਦਾਵਰ ਹੈ ਨੀ, ਗਰਦਾਵਰ ਰਿਟਾਇਰ ਹੋ ਗਿਆ ਤੇ ਉਹਨੂੰ ਪ੍ਰਮੋਟ ਕਰਕੇ ਗਰਦਾਵਰ ਬਣਾਇਆ, ਅੱਜ ਦਸੂ ਇਹ ਗਰਦਾਵਰ ਲਗਾਇਆ ਜੀ ਉਹ।
0: ਕਿਆ ਬਾਤ ਹੈ ਜੀ,
1: ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਉਹ ਤੇ ਵਿਜੀਲੈਂਸ ਵਾਲੇ, ਅੱਛਾ ਪਤਾ ਲੱਗਾ ਆਪਣੇ ਵੀ ਨੋਨ ਸੀਗੇ ਜੀ, ਪਤਾ ਲੱਗਾ ਵੀ ਜਿਹੜਾ ਹੈਗਾ ਆ ਵੀ ਵਿਜੀਲੈਂਸ ਵਾਲੇ ਕਹਿੰਦੇ ਵੀ ਚਿੰਤਾ ਨੀ ਕਰਨੀ, ਜੇ ਅਸੀਂ ਤੁਹਾਨੂੰ ਫੜ ਲਿਆ ਹੈਗਾ ਆ ਜਿੱਦਾਂ ਜਿੱਦਾਂ ਅਸੀਂ ਕਹਿੰਦੇ ਆ ਓਦਾਂ ਓਦਾਂ ਕਰੀ, ਉਹਦੀ ਘਰ ਵਾਲੀ ਨੂੰ ਕਿਹਾ ਫਲਾਣੇ ਇੰਨੇ ਪੈਸੇ ਫਲਾਣੀ ਜਗ੍ਹਾ ਦੇ ਆ, ਇੰਨੇ ਪੈਸੇ ਫਲਾਣੀ ਜਗ੍ਹਾ ਦੇ ਆ, ਬਸ ਠੀਕ ਠਾਕ ਆ ਜੀ। ਆਪ ਹੀ ਵਿਜੀਲੈਂਸ ਵਾਲੇ ਵਕੀਲ ਕਰਾਉਂਦੇ ਆ, ਆਪ ਹੀ ਜਮਾਨਤ ਕਰਾ ਦਿੰਦੇ ਆ ਤੇ ਆਪ ਹੀ ਜਿਹੜਾ ਹੈਗਾ ਮੁੜ ਕੇ ਹਾਂਜੀ ਆਪ ਹੀ ਰਸਤਾ ਦੱਸ ਦਿੰਦੇ ਵੀ ਕਿੱਦਾਂ ਜੁਆਇਨ ਕਰਨਾ ਆ, ਆਪ ਹੀ ਡੀਸੀ ਸਾਹਿਬ ਦੇ ਪੇਸ਼ ਕਰਾ ਕੇ ਚੱਲ ਕਾਨੂੰਨ ਨਾ ਲਈ ਪੈਸੇ ਨਹੀਂ ਲੈਂਦੇ ਜੀ, ਉਹਦਾ ਰੇਟ ਹੁਣ ਡਬਲ ਹੋ ਗਿਆ ਆ ਤੇ ਕੇਸ ਤੇ ਪੈਸੇ ਬਹੁਤ ਲੱਗ ਗਏ ਹਾਂਜੀ। ਸੋ ਇਸ ਕਰਕੇ ਮਹਾਰਾਜ ਇਸ ਸਿਸਟਮ ਚ ਚੱਲੀ ਜਾਂਦਾ ਜੀ ਸਾਰਾ ਕੁਛ।
0: ਤੇ ਸਿਸਟਮ ਤੋਂ ਸੈਣੀ ਸਾਹਿਬ ਨਿਰਾਸ਼ ਈਡੀ ਦੇ ਆਪਣੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਹੁਣੇ 4 ਦਿਨਾਂ ਦੇ ਵਿੱਚ ਹੀ ਬਾਹਰਲਾ ਰਸਤਾ ਦੇਖ ਗਏ ਜੀ, ਕੀ ਕਾਰਨ ਬਣ ਗਏ ਨੇ? ਅਲਵਿਦਾਕ ਦਿੱਤੀ ਵਾਰਸ ਪੰਜਾਬ ਵਾਲਿਆਂ ਨੂੰ ਬਣੀ ਨੀ?
1: ਗੱਲ ਏਦਾਂ ਹੈਗੀ ਆ ਕਿ ਜਦੋਂ ਇਹ ਗਏ ਸੀ ਅਸੀਂ ਤਾਂ ਉਦਣ ਹੀ ਬੜੇ ਹੈਰਾਨ ਸੀ
0: ਜੀ,
1: ਵੀ ਇੱਕ ਪਾਸੇ ਤੁਸੀਂ ਜਿਹੜਾ ਆ ਸਰਕਾਰੀ ਮੁਲਾਜ਼ਮ ਰਹੇ ਆ, ਤੁਸੀਂ ਸਾਰੀ ਜਿਹੜਾ ਆ ਸੰਵਿਧਾਨ ਦੇ ਆਲੇ ਦੁਆਲੇ ਹੀ ਘੁੰਮਦੇ ਰਹੇ ਆ ਜੀ, ਇੱਕ ਪਾਸੇ ਤੁਸੀਂ ਪਾਰਟੀ ਉਹ ਜੁਆਇਨ ਕਰਦੇ ਪਏ ਆ ਜਿਹਦੇ ਨਾਲ ਤੁਹਾਡੀ ਆਈਡੀਓਲੋਜੀ ਮੇਲ ਖਾ ਹੀ ਨੀ ਸਕਦੀ
0: ਜੀ,
1: ਉਹ ਪੰਥਕ ਪਾਰਟੀ ਅਗਲੇ ਕਹਿੰਦੇ ਸਾਨੂੰ ਐਮ ਐਲ ਏ ਤੋਂ ਵੀ ਜਰੂਰੀ ਐਸ ਜੀ ਪੀ ਸੀ ਆ
0: ਜੀ,
1: ਹਾਂਜੀ SGPC ਤੇ ਤੁਸੀਂ ਵੋਟਰ ਨਹੀਂ ਬਣ ਸਕਦੇ,
0: ਜੀ
1: ਤੇ ਤੁਸੀਂ ਜਿਹੜਾ ਹੈ ਉਸ ਪਾਰਟੀ ਨੂੰ ਜਾ ਕੇ ਜੁਆਇਨ ਕੀਤਾ ਤੇ ਮੁੜ ਕੇ ਫੇਰ ਤੁਸੀਂ ਜਿਹੜਾ ਹੈਗਾ ਆ ਕਿ ਆਗੂ ਕਿਹਨੂੰ ਮੰਨ ਰਹੇ ਹੋ ਆਪਣਾ?
0: ਜੀ
1: ਹਾਂਜੀ, ਉਹ ਮੇਰਾ ਖਿਆਲ ਆ ਵੀ ਉਹਨਾਂ ਨੇ ਕਰਨ ਤੋਂ ਬਾਅਦ ਹੀ ਜਿਹੜਾ ਆ ਸੋਚ ਪਈ ਉਹਨਾਂ ਨੂੰ,
0: ਜੀ
1: ਤੇ
0: ਜਾਂ ਮੀਡੀਆ ਦੇ ਵਿੱਚ ਖਬਰਾਂ ਤੋਂ ਬਾਅਦ ਫਿਰ ਮਨੋ ਮਨ ਦਾ ਆਪਣਾ ਫੜਿਆ ਹੋਣਾ ਅੰਦਰੋਂ ਵੀ ਹਾਂ ਯਾਰ ਕੀ ਕਰੀਏ, ਚੰਗਾ ਲੱਗਦਾ ਕਿੱਦਾਂ ਲੱਗਦਾ, ਇਹ ਲੋਕ ਤਾਂ ਹੁਣ ਹੀ ਗਾਲਾਂ ਕੱਢਣ ਲੱਗ ਗਏ ਜਿੱਤਣਾ ਕਿਤੋਂ ਆਪਾਂ। ਜੀ
1: ਦੂਜੀ ਗੱਲ ਹੈ ਸਰ, ਕ੍ਰਿਟਿਸਿਜ਼ਮ ਬਹੁਤ ਹੋਇਆ ਜੀ, ਉਹ ਬਿੱਟੂ ਔਲਖ ਨਾਂ ਦਾ ਬੰਦਾ ਹੈਗਾ ਜੀ ਜਿਹੜਾ
0: ਹਾਂਜੀ,
1: ਉਹ
0: ਉਹਨਾਂ ਨੇ ਵੀ ਖੁੱਲ ਕੇ
1: ਮਜੀਠੀਆ ਸਾਹਿਬ
0: ਬੋਲਿਆ ਜੀ,
1: ਕੇਸ,
0: ਬਿਲਕੁਲ
1: ਉਹਨੇ ਜਿਹੜੀ ਗੱਲ ਦੱਸੀ ਹੈਗੀ ਜੀ ਕਰਪਸ਼ਨ ਦੇ ਐਲੀਗੇਸ਼ਨ ਉਹਨੇ ਇਹਨਾਂ ਤੇ
0: ਚੈਲੰਜ
1: ਲਾ
0: ਤਾਂ ਕਰ
1: ਤੇ,
0: ਦਿੱਤਾ ਇਹਨਾਂ ਨੂੰ ਜੀ,
1: ਔਰ
0: ਬਿਲਕੁਲ।
1: ਫੇਰ ਇਹਨਾਂ ਨੇ ਉਹ ਐਲੀਗੇਸ਼ਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਜੀ।
0: ਜੀ
1: ਸੋ ਇਸ ਕਰਕੇ ਉਹ ਤਾਂ ਕਹਿੰਦੇ ਹੈਗੇ ਨਾ ਜੀ ਕਿ ਜੇ ਕਿਸੇ ਬੰਦੇ ਨੇ ਆਪਣੇ ਜਿਹੜਾ ਆ ਵੀ ਲੇਖਾ ਦੇਣਾ ਹੋਵੇ ਨਾ ਜੀ, ਇਲੈਕਸ਼ਨ ਤੇ ਖੜਾ ਹੋ ਜਾਏ, ਲੋਕੀ ਐਨ ਉਹਦਾ ਜਿਹੜਾ ਬਚਪਨ ਤੋਂ ਲੈ ਕੇ ਤੇ ਕੁੰਡਲੀ ਲੈ ਕੇ ਆ ਜਾਂਦੇ ਹੈਗੇ ਆ, ਤੇਰੇ ਬਾਬੇ
0: ਬਿਲਕੁਲ
1: ਪੜਦਾਦੇ ਨੇ ਵੀ ਜਿਹੜੇ ਪਾਪ ਕੀਤੇ ਹੋਣਗੇ ਉਹ ਵੀ ਤੁਹਾਨੂੰ ਗਿਣਾ
0: ਉਹ ਵੀ
1: ਜਾਣਗੇ ਜੀ।
0: ਸਾਹਮਣੇ ਆ ਜਾਂਦੇ ਆ ਜੀ, ਬਿਲਕੁਲ ਹੈ ਜੀ।
1: ਹਾਂਜੀ
0: ਤੇ ਸੈਣੀ
1: ਜੀ
0: ਸਾਹਿਬ,
1: ਭਲਾ ਸਾਹਿਬ,
0: ਇਸੇ ਤਰ੍ਹਾਂ ਵਾਰਸ ਪੰਜਾਬ ਦੇ ਆਗੂ ਜਿਹੜੇ ਨੇ ਆ ਰਹੇ ਸੀ ਜੀ ਵਾਪਸ ਜਾਂ ਜਾ ਰਹੇ ਸੀ, ਚਮਕੌਰ ਸਿੰਘ ਧੁਨ ਗ੍ਰਿਫ਼ਤਾਰ ਕਰ ਲਏ ਨੇ ਜੀ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਚਾਹੇ ਉਹ ਆਪਣੇ ਬੰਦੀ ਸਿੰਘਾਂ ਦਾ ਜਾਂ ਫਿਰ ਇਆਲੀ ਸਾਹਿਬ ਦੇ ਨਾਲ ਰਲ ਕੇ ਜੋ ਚੰਡੀਗੜ੍ਹ ਦੇ ਵਿੱਚ ਕੀਤਾ ਸੀ ਉਹ ਕੇਸ ਦੇ ਵਿੱਚ ਗ੍ਰਿਫ਼ਤਾਰ ਕੀਤੇ ਦੱਸੇ ਜਾ ਰਹੇ ਨੇ ਜੀ, UK ਤੋਂ ਵਾਪਸ ਆ ਰਹੇ ਸੀ।
1: ਪਰ ਐਸਾ ਗੱਲ ਤਾਂ ਹੈਗੀ ਆ
0: ਜੀ,
1: ਕੱਲਾ UK ਤੋਂ ਵਾਪਸ ਆਏ ਤੇ ਗ੍ਰਿਫ਼ਤਾਰ ਕੀਤੇ, ਕੱਲੀ ਇਹ ਖਬਰ ਨਹੀਂ, ਖਬਰ ਦੇ ਅੰਦਰ ਕੁਛ ਹੈਗਾ ਆ ਜੀ, ਉਹ ਅਜੇ ਤੱਕ ਸਾਹਮਣੇ ਨਹੀਂ ਆਇਆ। ਕੀ ਪੈਸਾ ਸੀਗਾ ਕੋਲ
0: ਜੀ,
1: ਕੋਈ ਇਹ ਚੀਜ਼ ਜਿਹੜੀ ਹੈਗੀ ਆ ਵੀ ਜੇ UK ਤੋਂ ਆਏ ਹੈਗੇ ਆ ਪਾਰਟੀ ਫੰਡ ਦੇ ਨਾਂ ਤੋਂ, ਉੱਥੋਂ ਕੁਛ ਨਾ ਕੁਛ ਮਿਲਿਆ ਜ਼ਰੂਰ ਹੋਊਗਾ ਜੀ,
0: ਸੈਣੀ ਸਾਹਿਬ ਜਦੋਂ ਯੂਕੇ ਨੂੰ
1: ਸਰਕਾਰ
0: ਚੜੇ
1: ਦੀ
0: ਆ
1: ਇਮੀਗ੍ਰੇਸ਼ਨ ਤੋਂ
0: ਹੋਊਗੀ,
1: ਤਾਂ
0: ਉਦੋਂ ਵੀ ਗ੍ਰਿਫ਼ਤਾਰੀ ਤਾਂ ਉਦੋਂ ਵੀ ਹੋ ਸਕਦੀ ਸੀ ਇਸ ਕੇਸ ਦੇ ਵਿੱਚ, ਵੀ ਤੁਸੀਂ ਦੇਸ਼ ਨੂੰ ਛੱਡ ਕੇ ਚੱਲੇ ਹੋ।
1: ਬਿਲਕੁਲ ਜੀ ਬਿਲਕੁਲ, UK ਚ ਗਏ ਹੈਗੇ ਆ, ਫੇਰ ਜਾਂ ਜਿਹੜੀ ਆ UK ਦੀ ਇਨਫੋਰਮੇਸ਼ਨ ਲੈਣੀ ਆ ਵੀ ਕਿਹਨੂੰ ਕਿਹਨੂੰ ਮਿਲ ਕੇ ਆਏ ਆ ਤੇ ਕੀ ਕੀ ਗੱਲਬਾਤ ਹੋਈ ਹੈਗੀ ਆ ਜੀ, ਜਾਂ ਕੋਈ ਇਨਫੋਰਮੇਸ਼ਨ ਕਢਾਉਣ ਦੀ ਨੀਯਤ ਨਾਲ ਗ੍ਰਿਫ਼ਤਾਰੀ ਆ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਦੇਅਰ ਇਜ਼ ਹਿਡਨ ਸਮਥਿੰਗ, ਤੇ
0: ਬਿਲਕੁਲ
1: ਉਹ ਮਤਲਬ ਜਿਹੜਾ ਆ ਆਪੇ ਹੌਲੀ ਹੌਲੀ ਸਾਹਮਣੇ ਆ ਜਾਊਗਾ ਜੀ,
0: ਜੀ
1: ਤੇ ਫਿਲਹਾਲ ਉਹਨਾਂ ਕੋ ਕੇਸ ਤਾਂ ਉਹਨਾਂ ਨੇ ਦਰਜ ਕੀਤੇ ਹੈਗੇ, ਵਿੱਚ ਨਾਲ ਉਹਨਾਂ ਨੇ ਉਸ ਜਿਹੜਾ ਮੁਜ਼ਾਰਾ ਆ ਉਹਦੇ ਵਿੱਚ ਅਣਪਛਾਤੇ ਵੀ ਬਥੇਰੇ ਰੱਖੇ ਆ ਜੀ, ਜਿਹਨੂੰ ਮਰਜ਼ੀ ਚੱਕ ਲਿਆ ਕਰਨਗੇ ਜੀ ਅਣਪਛਾਤੇ ਦੇ ਨਾਂ ਤੇ, ਇਹ ਵੀ ਪ੍ਰੋਟੈਸਟ ਵਿੱਚ ਸ਼ਾਮਲ ਹੈਗਾ ਸੀ
0: ਜੀ। ਬਿਲਕੁਲ ਹੈ ਤੇ
1: ਜੀ ਜੀ
0: ਸੈਣੀ ਸਾਹਿਬ,
1: ਸਾਹਿਬ
0: ਆਖਰੀ ਖਬਰ ਦੇ ਵੱਲ ਨੂੰ ਵੱਧਦੇ ਆ। ਚਲੋ ਨਿਰਭਯਾ ਕਾਂਡ ਹੋਇਆ ਸੀ ਉਹ ਦਿਲ ਦਹਿਲਾਉਣ ਵਾਲਾ, ਚਾਹੇ ਇਸ ਤਰ੍ਹਾਂ ਦੀ ਘਟਨਾ ਕਦੇ ਹੋਵੇ ਵੀ ਨਾ, ਤੇ ਪਰ ਫਿਰ ਵੀ ਜਿਹੜਾ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਲਾਣ ਤਾਂ ਜ਼ਰੂਰ ਪਾਈਆਂ ਗਈਆਂ ਨੇ, ਉਹਨਾਂ ਨੇ ਖੁਦ ਜਿਹੜਾ ਇਸ ਦੇ ਉੱਤੇ ਨੋਟਿਸ ਲਿਆ ਜੋ ਨੋਇਡਾ ਦੇ ਵਿੱਚ ਵਾਪਰੀ ਹੈ 16 ਸਾਲ ਦੀ ਕੁੜੀ ਦੇ ਨਾਲ ਘਟਨਾ, ਪਰ ਉਹ ਗ੍ਰਿਫ਼ਤਾਰੀਆਂ ਤਾਂ ਹੋ ਗਈਆਂ ਕੰਡਕਟਰ ਤੇ ਡਰਾਈਵਰ ਦੀਆਂ, ਪਰ ਜਿਹੜਾ ਸ਼ਾਸਨ ਹੈ ਜਾਂ ਪ੍ਰਸ਼ਾਸਨ ਹੈ ਉਹਦੇ ਉੱਤੇ ਸਵਾਲ ਫਿਰ ਤੋਂ ਉੱਠੇ ਹੈ ਕਿ ਜੋ ਵੀ ਪ੍ਰਣਾਲੀਗਤ ਅਸਫਲਤਾ ਹੈ ਉਹਦਾ ਜਵਾਬਦੇਹ ਕੌਣ ਹੋਏਗਾ, ਜੋ ਵੀ ਚਾਹੇ ਉਹ ਡਾਰਕ ਜੋਨ ਹੈਗੇ ਆ, ਚਾਹੇ ਰਾਤ ਨੂੰ ਔਰਤਾਂ ਦੇ ਕਹਿ ਸਕਦੇ ਆ ਕੁੜੀਆਂ ਬਾਹਰ ਨਹੀਂ ਨਿਕਲ ਸਕਦੀਆਂ, ਉਹਨਾਂ ਨੂੰ ਡਰ ਲੱਗਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਘਟਨਾ ਜਦੋਂ ਵਾਪਰਦੀਆਂ ਨੇ, ਤੇ ਪ੍ਰਸ਼ਾਸਨ ਕੀ ਕਰਦਾ ਜੀ ਸਾਰੀ ਇਸ ਸਥਿਤੀ ਦੇ ਵਿੱਚ, ਜਿਹੜੇ ਰੂਲ ਰੈਗੂਲੇਸ਼ਨ ਲਾਗੂ ਹੋਣੇ ਚਾਹੀਦੇ ਆ, ਜਾਂ ਇੰਨਾ ਪੁਲਿਸ ਰਾਤ ਨੂੰ ਵੀ ਗਸ਼ਤ ਕਰਦੀ ਹੈ ਸਾਰਾ ਕੁਝ ਕਰਦੀ ਹੈ, ਪਰ ਅਸਲ ਦੇ ਵਿੱਚ ਉਹ ਡਿਊਟੀ ਦੇ ਰਹੀ ਹੈ ਕਿ ਸਿਰਫ ਪੈਟਰੋਲ ਫੂਕ ਕੇ ਕਰ ਰਹੀ ਹੈ ਜੀ?
1: ਪਰ ਇਹਦੇ ਨਾ ਦੋ ਪਹਿਲੂ ਆ
0: ਜੀ,
1: ਇੱਕ ਪਹਿਲੂ ਤਾਂ ਇਹ ਆ ਕਿ ਸਾਡੇ ਲੋਕਾਂ ਦੀ ਬਰੋਟ ਅਪ
0: ਜੀ,
1: ਠੀਕ ਹੈ ਜੀ। ਦੂਜਾ ਇਸ ਖਬਰ ਦੀ ਚਰਚਾ ਜਿਹੜੀ ਹੈਗੀ ਆ ਵੀ ਪਹਿਲਾਂ ਜਿਹੜਾ ਆ ਮੈਂ ਆਪਣੇ ਇਟਲੀ ਤੋਂ ਰਾਮ ਬਾਬਾ ਸਿੱਧੂ ਬਾਬੀ ਦੇ ਨਾਲ ਕਰ ਰਿਹਾ ਸੀ ਛੋਟੇ ਬ੍ਰਦਰ ਨਾਲ,
0: ਹਾਂਜੀ
1: ਉਹਨਾਂ ਨੂੰ ਉਹਨਾਂ ਨਾਲ ਵੀ ਇਹ ਜਿਹੜੀ ਗੱਲ ਕੀਤੀ, ਉਹ ਕਹਿੰਦੇ ਵੀ ਭਾਜੀ ਦੇਖੋ ਇੱਥੇ ਜਿਹੜਾ ਹੈਗਾ ਆ ਮਾਹੌਲ ਬਾਹਰਲੇ ਕੰਟਰੀਆਂ ਚ ਇਟਲੀ ਦੇ ਵਿੱਚ ਜਾਂ ਹੋਰ ਕਹਿੰਦੇ ਇੰਨਾ ਖੁੱਲਾ ਆ
0: ਜੀ,
1: ਇੱਥੇ ਜਿਹੜਾ ਹੈਗਾ ਆ ਕੋਈ ਨੈਰੋਨੈਸ ਹੈ ਨੀ ਗੀ ਜੀ, ਸ਼ੁਰੂ ਤੋਂ ਲੋਕਾਂ ਦੀ ਬਰੋਟ ਅਪ ਜਿਹੜੀ ਆ ਇਸ ਤਰੀਕੇ ਦੀ ਵੀ ਲੜਕਾ ਤੇ ਲੜਕੀ ਚ ਕੋਈ ਫਰਕ ਹੀ ਹੈ ਨੀ ਗਾ, ਉਹਨਾਂ ਦੇ ਰਾਈਟਸ ਵਿੱਚ ਕੋਈ ਫਰਕ ਨਹੀਂ ਹੈ, ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਸਿਸਟਮ ਹੈ ਨਾ ਕਿ ਅਸੀਂ ਜਿਹੜਾ ਹੈਗਾ ਉਹਦੇ ਕਰਕੇ ਜਿੱਦਾਂ ਨਿਸ਼ੇਧ ਹੀ ਮੰਤਰਣ ਹੈ ਨਾ ਜੀ ਜਿੱਦਾਂ ਆਪਾਂ ਕਹਿੰਦੇ ਆ ਜੀ, ਉਸ ਚੀਜ਼ ਦੇ ਉੱਤੇ ਕਰਕੇ ਜਿਹੜਾ ਹੈਗਾ ਆ ਸਾਡੀ ਬਰੋਟ ਅਪ ਇੱਦਾਂ ਦੀ ਆ। ਦੂਜਾ ਇਹ ਆ ਕਿ ਸਾਡੀ ਜਿਹੜੀ ਆ ਇਹਦੇ ਵਿੱਚ ਦੋਸ਼ੀ ਤਾਂ ਲੜਕਾ ਹੀ ਹੁੰਦਾ ਨਾ ਕਿਤੇ ਨਾ ਕਿਤੇ, ਤੇ ਉਹ ਲੜਕਾ ਕਿਸੇ ਨਾ ਕਿਸੇ ਪਰਿਵਾਰ ਨੂੰ ਤਾਂ ਬਿਲੋਂਗ ਕਰਦਾ ਹੀ ਹੋਊਗਾ
0: ਜੀ,
1: ਕੀ ਉਹਦੇ ਪਰਿਵਾਰ ਦੇ ਵਿੱਚ ਜਿਹੜੀ ਹੈਗੀ ਆ ਇਹੋ ਜਿਹੀ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ, ਜੇ ਭੈਣ ਹੈ ਨੀ ਗੀ ਭੈਣ ਹੈਗੀ ਨਹੀਂ ਵੀ ਹੈਗੀ ਤੇ ਤਾਂ ਵੀ ਸਮਾਜ ਦੇ ਵਿੱਚ ਜਿਹੜਾ ਆ ਉਹ ਰਹਿਣਾ ਇਹ ਪਤਾ ਨੀ ਕੀ ਜਾਨਵਰਾਂ ਵਾਲੀ ਸੋਚ ਹੈਗੀ ਆ ਜੀ।
0: ਜੀ ਬਿਲਕੁਲ।
1: ਸੋ ਇਹ ਪਤਾ ਨੀ ਦੂਜੇ ਦੇ ਜਿਹੜੇ ਸੈਂਟੀਮੈਂਟਸ ਹੈਗੇ ਆ, ਸਾਨੂੰ ਇਨਸਾਨੀਅਤ ਦੀ ਜਿਹੜੀ ਆ ਕਦਰ ਹੀ ਹੈ ਨੀ ਜੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈਗੀ ਆ ਜੀ, ਉਹਦੇ ਵਿੱਚ ਦੋ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਸਾਡੇ ਜਿਹੜੇ ਆ ਸੰਸਕਾਰ ਜਿਹੜੇ ਆ ਉਹ ਡਿਵੈਲਪ ਨਹੀਂ ਹੋ ਰਹੇ ਬੱਚਿਆਂ ਦੇ ਵਿੱਚ
0: ਜੀ। ਬਿਲਕੁਲ।
1: ਆਖਰ ਤਾਂ ਕਿਤੇ ਆਖਰ ਤਾਂ ਜਿਹੜੇ ਹੈਗੇ ਆ ਉਹ ਲੜਕੇ ਜਿਹੜੇ ਆ ਕਿਸੇ ਤਾਂ ਫੈਮਿਲੀ ਨੂੰ ਬਿਲੋਂਗ ਕਰਦੇ ਹੀ ਹੋਣਗੇ ਨਾ ਜੀ।
0: ਜੀ
1: ਸਾਨੂੰ ਸਮਾਜ ਨੂੰ ਚਾਹੀਦਾ ਹੈਗਾ ਆ ਨਾ ਜੀ, ਘਰਦਿਆਂ ਨੂੰ ਚਾਹੀਦਾ ਆ, ਇਹੋ ਜਿਹੇ ਬੰਦਿਆਂ ਨੂੰ ਐਗਜ਼ਾਮਪਲਰੀ ਪਨਿਸ਼ਮੈਂਟ ਇਹ ਹੋਣੀ ਹੈ ਵੀ ਉਹਨਾਂ ਨੂੰ ਸਮਾਜ ਤੋਂ ਬਿਲਕੁਲ ਕੱਟ ਗਏ, ਉਹਨਾਂ ਨੂੰ ਬਿਲਕੁਲ ਘਰਦਾ ਨਾ ਪਿੱਛੇ ਕਰਨ, ਨਾ ਕੋਈ ਕਰੇ, ਥੋੜਾ ਜਿਹਾ ਜਿਹੜਾ ਹੈਗਾ ਸਮਾਜ ਨੂੰ ਇਹਦੇ ਪ੍ਰਤੀ ਜਾਗਰਤ ਹੋਣਾ ਪਊਗਾ, ਫੇਰ ਹੀ ਜਾ ਕੇ ਥੋੜੀਆਂ ਇਹ ਘਟਨਾਵਾਂ ਨੂੰ ਠੰਡ ਪਊਗੀ, ਨਹੀਂ ਤਾਂ ਅਦਰਵਾਈਜ਼ ਤਾਂ ਜਿਹੜਾ ਹੈਗਾ ਆ ਬੰਦੇ ਜਾਨਵਰ ਬਣੇ ਫਿਰਦੇ ਆ ਜੀ ਇੱਥੇ।
0: ਬਿਲਕੁਲ ਜੀ।
1: ਇੱਥੇ ਐਜੂਕੇਟਡ ਬੰਦੇ ਦੇਖ ਲਓ ਤੁਸੀਂ, ਉਹਨਾਂ ਦੀ ਜੋ ਸੋਚ ਵੀ ਏਦਾਂ ਦੀ ਹੁੰਦੀ ਆ ਜੀ। ਸੋ ਇਸ ਕਰਕੇ ਜਿਹੜਾ ਆ ਕੁਛ ਨਾ ਕੁਛ ਜਿਹੜਾ ਹੈਗਾ ਆ ਹੈ ਜੀ।

0: ਅਕਾਲੀ ਦਲ ਦੇ ਅੰਦਰ ਦੀ ਗੱਲ ਹੈਗੀ ਆ ਜੀ। ਹੁਣ ਉਹ ਕਹਿੰਦੇ ਆ ਜੀ ਵੀ ਮੈਂ ਹੋਰ ਚਰਚੇ ਕਰੂੰਗੀ, ਮੈਂ ਹੋਰ ਦੱਸੂਗੀ ਜੀ ਇੱਥੇ ਜੋ ਵੀ ਵਧੀਕੀਆਂ ਹੋ ਰਹੀਆਂ ਜੀ।
1: ਜੀ
0: ਉਹ ਦੇਖੋ ਅਕਾਲੀ ਦਲ ਨੂੰ ਡੈਂਟ ਪੈਣਾ ਹੀ ਪੈਣਾ ਜੀ ਇਸ ਚੀਜ਼ ਦਾ,
1: ਜੀ
0: ਚਾਹੇ ਇਹਨੂੰ ਜਿਹੜਾ ਹੈਗਾ ਆ ਪਹਿਲਾਂ ਸੀਰੀਅਸਲੀ ਨਹੀਂ ਲੈਂਦੇ ਹੋਣਗੇ, ਬਟ ਇਹ ਚੀਜ਼ ਜਿਹੜੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਵੀ ਬੈਕਫੁੱਟ ਤੇ ਲੈ ਕੇ ਗਈ ਆ ਜੀ।
1: ਜੀ
0: ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਆ ਜੀ, ਉਹ ਖਹਿਰਾ ਸਾਹਿਬ ਨੇ ਇੱਕ ਡਿਸਕਲੋਜ਼ ਕੀਤਾ ਬੀਬੀ ਬਿਸ਼ਨੋਈ ਬਾਰੇ, ਆਪਾਂ ਖਬਰ ਦੇ ਵਿੱਚ ਹੈਡਲਾਈਨ ਵੀ ਉਹਦੀ ਲਾਈ ਸੀ
1: ਬਿਲਕੁਲ,
0: ਕੋਠੀ ਨੰਬਰ 952
1: ਕੋਠੀ ਦੇ ਚਰਚੇ ਕੋਲ ਭਰੇ ਖਰਚੇ ਦੀ। ਜੀ
0: ਹਾਂ ਜੀ, ਉਹ ਸਵਾਲ ਇਹ ਹੈਗਾ ਕਿ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਲਿਆ ਕੇ ਬਿਠਾਈ ਰਾਜਸਥਾਨ ਤੋਂ ਬੀਬੀ
1: ਜੀ,
0: ਔਰ ਦੱਸਣ ਵਾਲੇ ਤਾਂ ਇੱਥੇ ਤੱਕ ਦੱਸਦੇ ਹੈਗੇ ਆ ਜੀ ਕਿ ਇੱਕ ਅਕਾਲੀ ਦਲ ਦੇ ਹੈਗੇ ਆ ਜੀ ਮਿੱਠਾ ਸਾਹਿਬ, ਉਹਨਾਂ ਨੇ ਕਹਿ ਤਾ ਕਹਿੰਦੇ ਜੀ ਵੀ ਇਹਨੇ ਜਿਹੜਾ ਆ ਇੱਕ ਦਿਨ ਲੁਧਿਆਣੇ ਦੇ ਇੱਕ ਹਵਾਲਾ ਕਾਰੋਬਾਰੀ ਕੋਲ 3 ਕਰੋੜ ਰੁਪਈਏ ਜਿਹੜੇ ਆ ਉੱਥੇ ਆਪਣੇ ਰਾਜਸਥਾਨ ਭਜਵਾਏ ਜੀ, ਕਿ ਉੱਥੇ ਉਹਦਾ ਹੋਟਲ ਬਣਦਾ ਪਿਆ ਜੀ।
1: ਅੱਛਾ ਜੀ,
0: ਸੋ ਹਾਂਜੀ ਦਿੱਤੇ ਵੀ ਕਿਸੇ ਪੁਲਿਸ ਅਫਸਰ ਨੇ ਜੀ।
1: ਜੀ
0: ਸੋ ਇਸ ਕਰਕੇ ਮਹਾਰਾਜ ਇੱਥੇ ਪਤਾ ਨੀ ਹੈਗਾ ਕਿੰਨੀ ਕੁ ਲੁੱਟ ਹੋ ਰਹੀ ਹੈ, ਇਹ ਤਾਂ ਪਤਾ ਲੱਗੂਗਾ ਜਦੋਂ ਇਹ ਸਰਕਾਰ ਦਾ ਜਾਣ ਤੋਂ ਬਾਅਦ ਵੀ ਕਿੰਨਾ ਲੁੱਟ ਹੋ ਕੇ ਗਿਆ ਜੀ ਪੈਸਾ ਪੰਜਾਬ ਦਾ ਬਾਹਰ।
1: ਬਿਲਕੁਲ ਹੈ ਜੀ ਜੀ
0: ਹਾਂਜੀ,
1: ਤੇ ਸੈਣੀ ਸਾਹਿਬ
0: ਸਰ ਪੰਜਾਬ ਦੇ ਵਿੱਚ ਕਮੀ ਕਿਸੇ ਚੀਜ਼ ਦੀ ਨੀ ਗੀ, ਬਸ ਆਹੀ ਆ ਜੀ ਕਿ ਪੰਜਾਬ ਦਾ ਪੈਸਾ ਪਹਿਲਾਂ ਵੀ ਚੰਗੀ ਤਰ੍ਹਾਂ ਨੀ ਸੀ ਲੱਗਿਆ ਤੇ ਹੁਣ ਵੀ ਨੀ
1: ਸੁਚੱਜੀ ਤੇ ਇਮਾਨਦਾਰੀ
0: ਨਾ ਜੀ। ਤਾਂ ਉਹ ਜਿਹੜਾ ਇਹਨਾਂ ਨੇ ਪਹਿਲੇ ਟਾਈਮ ਦੇ ਵਿੱਚ ਹੀ ਮੈਮੋਰੰਡਮ ਆਫ ਅੰਡਰਸਟੈਂਡਿੰਗ ਕਰ ਲਿਆ ਨਾ ਜੀ, ਉਹਦੇ ਨਾਲ ਸਾਰੀ ਦਿੱਲੀ ਦੀ ਟੀਮ ਆ ਕੇ ਬੈਠੀ ਹੋਈ, ਹੁਣ ਰੋਜ਼ ਕੋਠੀਆਂ ਦੀਆਂ ਲਿਸਟਾਂ ਆਈ ਜਾਂਦੀਆਂ ਵੀ ਫਲਾਣੇ ਦੀ ਕੋਠੀ ਚ ਫਲਾਣਾ ਬੈਠਾ, ਫਲਾਣੇ ਦੀ ਕੋਠੀ ਚ ਫਲਾਣਾ ਬੈਠਾ ਜੀ। ਉਹ ਸਾਰਾ ਜਿਹੜਾ ਖਰਚਾ ਜਿਹੜਾ ਹੈਗਾ ਆ, ਦੇਖੋ ਮੰਤਰੀਆਂ ਦੀਆਂ ਕੋਠੀਆਂ ਜਿਹੜੀਆਂ ਹੈਗੀਆਂ ਇੱਕ ਕਾਂਸਟੀਟਿਊਸ਼ਨਲ ਪੋਸਟ ਆ, ਇੱਕ ਕਾਂਸਟੀਟਿਊਸ਼ਨਲ ਪੋਸਟ ਵਿਦਆਊਟ ਐਨੀ ਐਗਜ਼ਾਮ ਤੇ ਵਿਦਆਊਟ ਐਨੀ ਜਿਹੜੀ ਹੈਗੀ ਆ ਵੀ ਕੁਆਲੀਫਿਕੇਸ਼ਨ, ਪਤਾ ਹੀ ਨੀ ਕੀ ਹੈਗਾ ਕੀ ਨਹੀਂ, ਕਿੱਦਾਂ ਅਗਲਿਆਂ ਨੇ ਚੁੱਪ ਕਰਕੇ ਰੱਖਿਆ ਵਿਦਆਊਟ ਐਨੀ ਐਡਵਰਟਾਈਜ਼ਮੈਂਟ, ਤਾਂ ਕਿਸੇ ਨੂੰ ਇੰਪਲਾਇਮੈਂਟ ਦੇ ਹੀ ਨਹੀਂ ਸਕਦੇ ਜੀ।
1: ਪਰ ਸਾਇੰਸ ਸਾਹਿਬ ਜਿਹੜਾ ਇਹਨਾਂ ਨੇ ਐਗਰੀਮੈਂਟ ਕੀਤਾ ਸੀਗਾ ਨੌਲੇਜ ਸ਼ੇਅਰਿੰਗ ਦਾ ਜਾਂ ਕੁਝ ਵੀ, ਕੀ ਉਹਨੂੰ ਮਤਲਬ ਕਿ ਕੋਈ ਚੈਲੰਜ ਕਰ ਸਕਦਾ ਹੈ ਇਸ ਤੇਰੇ ਉੱਤੇ ਵੀ ਏਦਾਂ ਕਿ ਸੱਚੀ ਹੀ ਲਾਅ ਦੇ ਵਿੱਚ ਹੈਗਾ, ਕਰ ਸਕਦੇ ਆ ਕਿ ਵੈਸੇ ਹੀ ਮਤਲਬ ਕਿ ਹੈਗਾ ਇਹ ਸਾਰਾ ਸਿਸਟਮ ਹੈ। ਵੈਸੇ ਤਾਂ ਜਿੱਦਾਂ ਇੱਥੇ ਆਪਾਂ ਕਿਸੇ ਕੰਪਨੀ ਦੇ ਥਰੂ ਕੋਈ ਮੈਨੂੰ ਕੰਮ ਦੇ ਉੱਤੇ ਵੀ ਰੱਖਦਾ ਹੈ, ਬਕਾਇਦਾ ਉਹਦੇ ਐਗਰੀਮੈਂਟ ਦੇ ਵਿੱਚ ਲਿਖਿਆ ਜਾਂਦਾ ਕਿ ਜੋ ਇਹ ਕੰਪਨੀ ਦੀਆਂ ਸ਼ਰਤਾਂ ਨੇ ਜਾਂ ਕੰਪਨੀ ਦੇ ਵਿੱਚ ਜੋ ਵੀ ਨੌਲੇਜ ਆ ਜਾਂ ਇਹ ਕੰਪਨੀ ਦੇ ਵਿੱਚ ਕੁਝ ਵੀ ਵਾਪਰਦਾ ਤੇ ਉਹ ਤੁਸੀਂ ਤੀਸਰੇ ਪਰਸਨ ਦੇ ਨਾਲ ਗੱਲ ਨਹੀਂ ਕਰ ਸਕਦੇ, ਤੇ ਉਹ ਨਹੀਂ ਤਾਂ ਫਿਰ ਮੇਰੇ ਉੱਤੇ ਸਾਰੀਆਂ ਚੀਜ਼ਾਂ ਬਲੇਮ ਆ ਸਕਦਾ, ਮੈਨੂੰ ਨੌਕਰੀ ਤੋਂ ਵੀ ਕੱਢ ਸਕਦੇ ਨੇ, ਹੋਰ ਸਾਰੇ ਮਤਲਬ ਕਿ ਸੂਹ ਵੀ ਕਰ ਸਕਦੇ ਨੇ, ਬਥੇਰਾ ਕੁਝ ਹੋ ਸਕਦਾ ਹੈ ਇਹਨਾਂ ਮੁਲਕਾਂ 'ਚ ਤਾਂ। ਪਰ ਕੀ ਇੰਡੀਆ ਦੇ ਹਿਸਾਬ ਦੇ ਨਾਲ ਏਦਾਂ ਕੋਈ ਪਾਰਟੀ ਕੋਈ ਸੂਬਾ ਦੂਸਰੇ ਸੂਬੇ ਦੇ ਨਾਲ ਕਿ ਏਦਾਂ ਉਹ ਸ਼ੇਅਰਿੰਗ ਕਰ ਸਕਦਾ ਹੈ, ਕਿ ਸਿਰਫ ਇਹਦੇ ਵਿੱਚ ਇਹ ਹੈ ਕਿ ਇਹ ਆਪਣੀ ਪਾਰਟੀ ਦੇ ਨਾਲ ਜਾਂ ਸੁਪਰੀਮ ਲੀਡਰਾਂ ਦੇ ਨਾਲ ਇਹ ਚੀਜ਼ ਸ਼ੇਅਰ ਕਰ ਰਹੇ ਨੇ, ਉਹਦੇ ਉੱਤੇ ਕੋਈ ਓਬਜੈਕਸ਼ਨ ਨਹੀਂ ਹੈ?
0: ਸਰ ਕੋਟਾਂ ਨੀ ਇਹਨੂੰ ਚੈਲੰਜ ਕਰ ਸਕਦੀਆਂ, ਇਹਦਾ ਚੈਲੰਜ ਹੋਣਾ ਸੀ ਜਿਹੜਾ ਇਹ ਜਿੱਥੋਂ ਇਹ ਪਾਰਟੀ ਬਣੀ ਸੀ ਤੇ ਲੋਕਪਾਲ ਹੈ ਜੀ, ਉਹ ਲੋਕਪਾਲ ਦੀ ਪੋਸਟ 1 ਸਾਲ ਹੋ ਗਿਆ ਖਾਲੀ ਪਈ ਹੈਗੀ ਆ ਜੀ, ਜਸਟਿਸ ਵਿਨੋਦ ਸ਼ਰਮਾ ਸੀਗੇ ਜੀ ਤੇ ਉਹ ਰਿਟਾਇਰ ਹੋ ਗਏ, ਉਹ ਤੋਂ ਬਾਅਦ ਉਹ ਪੋਸਟ ਫੇਲਾ ਪਈ ਨੀ ਕੀਤੀ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਲੋਕਪਾਲ ਇਹਨਾਂ ਨੇ ਜਿਸ ਚੀਜ਼ ਦੇ ਉੱਤੇ ਬੁਨਿਆਦ ਦੇ ਉੱਤੇ ਇਹ ਪਾਰਟੀ ਆਈ ਸੀ, ਇਹਨਾਂ ਨੇ ਤਾਂ ਆਪਣੇ ਪ੍ਰਿੰਸੀਪਲ ਨੂੰ ਮਤਲਬ ਜਿਹੜਾ ਹੈਗਾ ਨਾ ਜੀ ਜਾਨ ਦਿੱਲੀ ਦੀ ਏਤੀ ਕਹਿੰਦੇ ਮਤਲਬ ਜਿਹਨੂੰ ਕਹਿੰਦੇ ਹੁੰਦੇ ਆ ਜੀ, ਉਹਨੂੰ ਬਿਲਕੁਲ ਛੱਡ ਹੀ ਦਿੱਤਾ ਜੀ,
1: ਭੁੱਲ ਹੀ ਗਏ ਜੀ
0: ਤੇ ਭੁੱਲ ਹੀ ਗਏ ਜੀ ਉਹਨੂੰ।
1: ਜਿਵੇਂ ਦੇਖ ਲਓ ਭਗਤ ਸਿੰਘ ਉਹਨਾਂ ਦੇ ਨਾਂ ਦੇ ਉੱਤੇ ਆਏ ਸੀ ਤਾਂ ਉਹਨਾਂ ਦਾ ਪੁਰਸਕਾਰ ਹੀ ਭੁੱਲ ਗਿਆ ਜੀ,
0: ਉਹ ਦਿੱਤਾ ਹੀ ਨੀ ਜੀ 1 ਸਾਲ ਹੋ ਗਏ ਤੇ ਅੱਜ ਅੱਜ ਮਤਲਬ ਇਹਨਾਂ ਦਾ ਹੈਗਾ ਸੀਗਾ ਜੀ PAU ਦੇ ਵਿੱਚ ਦੇਖਿਆ ਆ ਸੀ ਫੰਕਸ਼ਨ, ਕਹਿੰਦੇ ਉੱਥੇ ਕੋਸ਼ਿਸ਼ ਸੀ ਵੀ 1 ਲੱਖ ਬੰਦਾ ਇਕੱਠਾ ਕਰੀਏ ਜੀ, ਤੇ ਪਤਾ ਨੀ ਇਹਨਾਂ ਨੂੰ ਭਗਤ ਸਿੰਘ ਕੌਣ ਤੇ ਕਿੱਦਾਂ ਜੀ, ਪਰ ਇਹ ਹੈਗਾ ਆ ਵੀ ਉਹਦੀ ਫੋਟੋ ਜਰੂਰ ਪੱਗ ਵਾਲੀ, ਉਸ ਪੱਗ ਵਾਲੀਆਂ ਸਾਰੀਆਂ ਬਣ ਗਿਆ, ਇੱਥੇ ਸਾਰੇ ਭਗਤ ਸਿੰਘ ਬਣੇ ਫਿਰਦੇ ਆ ਜੀ ਨਾ ਉਹ ਵੈਸੇ ਤਾਂ ਭਗਤ ਸਿੰਘ ਵੀ ਵਿਚਾਰਾ ਜਿਹੜਾ ਜਿਹਾ ਸੋਚਦਾ ਹੋਊਗਾ ਯਾਰ ਵੀ ਸਾ ਮੇਰੇ ਨਾਂ ਨੂੰ ਏਦਾਂ ਕੈਸ਼ ਕਰਨਗੇ, ਇਹ ਨੀ ਸੀ ਸੋਚਿਆ ਵੀ ਆਜ਼ਾਦ ਭਾਰਤ ਵਿੱਚ। ਬਾਕੀ ਇਹਨਾਂ ਦਾ ਤਾਂ ਜਿਹੜਾ ਹੈਗਾ ਸਰ ਜਦੋਂ ਨਾ ਸਰਕਾਰਾਂ ਜਿਹੜੀਆਂ ਹੈਗੀਆਂ ਆ ਚੱਲ ਜਾਂਦੀਆਂ ਉਸ ਤੋਂ ਬਾਅਦ ਹੀ ਦੂਜੀਆਂ ਸਰਕਾਰਾਂ ਆ ਕੇ ਉਹਨਾਂ ਦਾ ਆਡਿਟ ਕਰਦੀਆਂ ਹੁੰਦੀਆਂ ਜੀ, ਉਦੋਂ ਪਤਾ ਲੱਗੂ ਜੀ ਕਿੱਥੇ ਕਿੱਥੇ ਕਿੰਨੇ ਕਿੰਨੇ ਗਏ ਜੀ। ਬਾਕੀ ਸਾਡੀ ਬਿਊਰੋਕਰੇਸੀ ਵੀ ਦੋਸ਼ੀ ਆ ਜੀ, ਨਾਲ ਪੰਜਾਬ ਦੀ ਦੋਸ਼ੀ ਹੀ ਬਿਊਰੋਕਰੇਸੀ ਆ ਜੀ, ਬਿਊਰੋਕਰੇਸੀ ਨੂੰ ਚਾਹੀਦਾ ਹੈਗਾ ਆ ਜੀ ਵੀ ਇਹਨਾਂ ਚੀਜ਼ਾਂ ਨੂੰ ਕੰਡੈਮ ਕਰੇ ਜੀ ਵੀ ਓਪਨਲੀ ਵੀ ਭਾਈ ਇਹ ਗਲਤ ਕੰਮ ਹੈਗੇ ਅਸੀਂ ਨੀ ਕਰਨੇ।
1: ਸੋ
0: ਬਿਊਰੋਕਰੇਸੀ ਵੀ ਬੋਲਦੀ ਨੀ ਜੀ, ਸਾਰਿਆਂ ਨੂੰ ਹੈਗਾ ਆ ਵੀ ਚਲੋ ਠੀਕ ਹੈ ਜੀ, ਹਰ ਇੱਕ ਬੰਦਾ ਜਿੱਥੇ ਬੈਠਾ ਆ ਅਗਲਾ ਕਹਿੰਦਾ ਮੈਂ

0: ਇੱਥੇ ਬੈਠਾ ਆ ਮੈਂ ਸਿਕਿਉਰ ਰਵਾਂ, ਮੈਨੂੰ ਨੀ ਮਤਲਬ ਪੰਜਾਬ ਜਾਏ ਖੂਹ ਚ
1: ਜੀ।
0: ਸੋ ਇਸ ਕਰਕੇ ਪੰਜਾਬ ਦੇ ਮੁੱਦੇ ਜਿਹੜੇ ਹੈਗੇ ਆ
1: ਬਿਲਕੁਲ ਹੈ ਜੀ। ਸੈਣੀ ਸਾਹਿਬ ਆ ਡੋਪ ਟੈਸਟ ਕਰਦੇ ਕਰਦੇ ਇੱਕ ਦੂਸਰੇ ਨੂੰ ਡੋਪ ਟੈਸਟ ਕਰਨ ਲੱਗ ਗਏ ਸੀ, ਚੱਕਰ ਚੱਲਿਆ ਕੰਨੇ
0: ਇਹ ਬਾਈ ਖੰਨੇ ਵਾਲਿਆਂ ਦਾ ਕੰਮ ਹੀ ਏਦਾਂ ਦਾ ਹੁੰਦਾ, ਹੁਣ ਕੀ ਕਰੇ ਜੀ। ਉਹ ਕਹਿੰਦੇ ਅਸੀਂ ਐਡਵਾਂਸ ਹੀ ਜਿੱਦਾਂ ਕਿਤੇ ਭਰਤੀ ਹੋਣਾ ਹੁੰਦਾ ਨਾ ਇਹਨਾਂ ਨੇ ਸਾਰੇ ਜਣਿਆਂ ਨੇ, ਜਿੱਦਾਂ ਟੈਮ ਪਾਇਆ ਆਇਆ ਸੀਗਾ ਜੀ ਵੀ ਇੱਥੇ ਖੰਨੇ ਖਾਂਦੇ ਚ ਨਵਾਂ ਹੀ ਸ਼ੁਰੂ ਹੋ ਗਿਆ ਜੀ ਵੀ ਟੈਮ ਪਾਓ ਜੀ, ਇੰਨੇ ਟੈਮ ਤੇ ਬਾਜੀ ਵੀ ਬਾਈ ਦੇਖੀਏ ਜੀ ਡੋਪ ਟੈਸਟ ਕਰਾ ਕੇ। ਪਰ ਜਿਹਨੂੰ ਡਾਊਟ ਸੀਗਾ ਉਹਨੇ ਚੁੱਪ ਕਰਕੇ ਜਿਹੜਾ ਇਹ ਸੈਂਪਲ ਕਿਸੇ ਦਾ ਦਿੱਤਾ, ਆਰਾਮ ਨਾਲ ਆਪਣਾ ਕਰਾ ਕੇ ਟੈਮ ਤੋਂ ਪਹਿਲਾਂ ਹੀ ਜਿਹੜਾ ਹੈਗਾ ਬਾਹਰ ਗਿਆ। ਹੁਣ ਉਹ ਕਹਿੰਦੇ ਨਾ ਵੀ ਨਾ ਹੇਰਾ ਫੇਰੀ ਹੋ ਗਈ ਸਾਡੇ ਨਾਲ ਤਾਂ, ਹੁਣ ਦਿੱਲੀਓਂ ਕਰਾਉਣੇ ਆ ਕਹਿੰਦੇ, ਦਿੱਲੀ ਚੱਲਦੇ ਹੈਗੇ ਆ ਜੀ, ਜਿੱਥੇ ਮਰਜ਼ੀ ਚੱਲ ਜਾਓ
1: ਅਗਲਾ ਨੀ ਹੱਥ ਆਉਂਦਾ ਹੁਣ ਜੀ।
0: ਹੁਣ ਨੀ ਹੱਥ ਆਉਂਦਾ, ਭਾਵੇਂ FBI ਦੀ ਲੈਬ ਚ ਜਾ ਕੇ ਕਰਾਇਆ, ਉਹਨਾਂ ਨੇ ਉੱਥੇ ਵੀ ਮੈਨੇਜ ਕਰ ਜਾਣਾ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਖਰੀ ਗੱਲਬਾਤ ਕਰਕੇ ਸਮਾਪਤੀ ਕਰਦਾ, ਤੁਹਾਡੇ ਨਾਲ ਕਾਫੀ ਸਮਾਂ ਲੈ ਲਿਆ।
0: ਹਾਂਜੀ, ਇੱਕ ਵਧਾਈ ਦੇ ਦਿਓ ਔਜਲਾ ਸਾਹਿਬ ਨੂੰ, ਔਜਲਾ ਸਾਹਿਬ ਦਾ ਜਾਦੂ ਦਾ ਜਿਹੜਾ ਹੈਗਾ ਇਹਨਾਂ ਦਾ ਦੋਸਤ ਜਾਦੂ, ਉਹਦਾ ਵੀ ਨੈਗੇਟਿਵ ਹੀ ਆਇਆ ਜੀ।
1: ਅੱਛਾ ਜੀ, ਕਿਆ ਬਾਤ ਹੈ ਜੀ, ਫਿਰ ਤਾਂ ਮੁਬਾਰਕਬਾਦ ਬਣਦੀ ਹੈ। ਬਿਲਕੁਲ
0: ਬਣਦੀ ਹੈ ਜੀ, ਬਣਦੀ ਆ।
1: ਤੇ ਸੈਣੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਚੱਲੀ ਸੀ, ਤੇ ਵਾਰਸ ਪੰਜਾਬ ਵਾਲਿਆਂ ਨੇ ਵੀ ਹੱਲਾਸ਼ੇਰੀ ਮਾਰੀ ਹੈ, ਕਹਿੰਦੇ ਭਾਈ ਆਜੋ ਵੈਲਕਮ ਕਰਾਂਗੇ ਤੁਹਾਡਾ। ਤੇ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਉਹ ਤਾਂ ਕਹਿੰਦੇ ਭਾਈ ਮੈਨੂੰ ਲੈਣਾ ਨੀ ਇਹਨਾਂ ਨੇ, ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਤੋਂ ਵੱਧ ਜਿਹੜਾ ਪੰਜਾਬ ਨੂੰ ਸਮਝਣ ਵਾਲਾ ਜਾਂ ਪੰਜਾਬ ਨੂੰ ਚਲਾਉਣ ਵਾਲਾ ਜਾਂ ਗੋਟਕਾ ਸਾਹਿਬ ਦੀ ਸਹੁੰ ਖਾਣ ਵਾਲਿਆਂ ਚੋਂ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਕਿ ਕਾਂਗਰਸ ਦੇ ਵਿੱਚ ਉਸ ਪੱਧਰ ਦਾ ਕੋਈ ਲੀਡਰ ਦਿਖਦਾ ਹੈ ਜੀ।
0: ਤੁਸੀਂ ਪਹਿਲਾਂ ਨਾ ਕਮੈਂਟਾਂ ਤੇ ਨਜ਼ਰ ਮਾਰ ਕੇ ਮੈਨੂੰ ਦੱਸੋ ਵੀ ਜੋਲ ਭੈਣ ਜੀ ਹੈਗੇ ਆ?
1: ਨਹੀਂ, ਜੋਲ ਭੈਣ ਜੀ ਅੱਜ ਇਸ ਵਕਤ ਤਾਂ ਨਹੀਂ। ਹਾਂਜੀ, ਸੁਣ ਰਹੇ ਨੇ ਜੀ, ਹਾਂਜੀ।
0: ਫੇਰ ਵੀ ਮੈਂ ਦੱਸ ਦਿੰਦਾ,
1: ਆ ਗਈ
0: ਭਾਰੇ ਸਾਹਿਬ ਜਿਹੜੀ ਉਹ ਗੁਟਕਾ ਸਾਹਿਬ ਦੀ ਸੌਂ ਖੜਦੀ ਸੀ ਉਹ ਸੀਗਾ ਕਰਮ ਬੀਜ
1: ਜੀ,
0: ਜਿਹੜਾ ਖੁੱਡੇ ਲੈਣ ਲੱਗੇ ਇਹ ਹੈਗਾ ਕਰਮ ਫਲ
1: ਜੀ।
0: ਇਹਨਾਂ ਨੂੰ ਹੁਣ ਕਿਸੇ ਨੇ ਨੀ ਲੈਣਾ, ਇਹ ਜਿੰਨੇ ਮਰਜ਼ੀ ਸਿਆਣੇ ਹੋਣਗੇ
1: ਤੁਹਾਡੀ
0: ਨਜ਼ਰ ਚ ਹੋਣਗੇ।
1: ਚੀਕੂ ਫਲ ਵੀ ਤਾਂ ਬੜਾ ਮਸ਼ਹੂਰ ਹੋਇਆ ਸੀ, ਤੁਸੀਂ ਹੁਣ ਕਿਹੜਾ ਫਲ ਲਾਉਣ ਲੱਗੇ ਹੋ?
0: ਇਹ ਜੀ ਪੰਜਾਬੀਆਂ ਨੇ ਮਸੀਂ ਤਾਂ ਇਹਨੂੰ ਗਲੋਂ ਲਾਇਆ ਜੀ, ਤੇ ਹੁਣ ਮੁੜ ਕੇ ਫੇਰ ਇਹਨੂੰ ਗਲ ਨਾ ਲਾਉਣਗੇ, ਇਹ ਤਾਂ MLA ਦੀ ਜਿੱਤਣਾ ਜੀ। ਹੁਣ ਕਿਉਂ ਮਤਲਬ ਜਿਹੜਾ ਹੈਗਾ, ਗੱਲ ਤਾਂ ਇਹ ਹੈਗੀ ਆ ਨਾ ਜੀ ਕਿ ਹੁਣ ਜੋ ਹਸ਼ਰ ਇਹਨਾਂ ਨੇ ਕੀਤਾ ਨਾ ਆਮ ਆਦਮੀ ਪਾਰਟੀ ਵਾਲੀਆਂ ਦੀ ਸਰਕਾਰ ਨੇ, ਉਹ ਤੋਂ ਬਾਅਦ ਪੰਜਾਬੀਆਂ ਨੂੰ ਸਾਰੇ ਹੀ ਚੰਗੇ ਲੱਗਣ ਲੱਗ ਪਏ ਵੀ ਆਹ ਵੀ ਸਿਆਣਾ, ਆਹ ਵੀ ਸਿਆਣਾ, ਵੀ ਜਿੰਨੇ ਵੀ ਹੈਗੇ ਆ ਸਾਰੇ ਹੀ ਸਿਆਣੇ ਹੈਗੇ ਆ, ਜਿਹੜੇ ਜਿਹਨੂੰ ਮਰਜ਼ੀ ਲੈ ਆਈਏ ਇਹਨਾਂ ਨਾਲ ਤਾਂ ਚੰਗਾ ਹੀ ਨਿਕਲੂਗਾ।
1: ਹਾਂਜੀ, ਜੋ ਇਹ ਲਿਆਂਦੇ ਹੈਗੇ ਉਹ ਵੀ ਸੀ ਜੁੱਤੀਆਂ, ਪਰ ਭੇ ਭੇ ਕੇ ਨਹੀਂ ਮਾਰਦੇ ਸੀ।
0: ਇਹ ਤਾਂ ਸਾਰੀ ਅਕਲ ਹੀ ਦਿੱਲੀਓਂ ਲੈਂਦੇ ਹੈਗੇ ਆ, ਇਹ ਪੰਜਾਬ ਦੀ ਅਕਲ ਹੀ ਵਰਤਦੇ ਸੀ, ਭਾਵੇਂ ਥੋੜੀ ਸੀ ਚਾਹੇ ਬਹੁਤੀ ਸੀ, ਆਪਣੀ ਤਾਂ ਸੀ ਨਾ।
1: ਸੋ
0: ਇਸ ਕਰਕੇ ਬਗਾਨੀ ਅਕਲ ਦੇ ਵਿੱਚ ਜਿਹੜਾ ਹੈਗਾ ਆ ਸਾਨੂੰ ਬਹੁਤ ਕੁਛ ਲਟਾਉਣਾ ਪਿਆ ਜੀ।
1: ਜੀ ਬਿਲਕੁਲ।
0: ਪਰ ਸਾਹਿਬ ਇੱਕ ਸਿਆਸੀ ਜਿਹੜਾ ਹੈਗਾ ਆ ਨਾ ਹੁੰਦਾ ਆ ਵੀ ਸੂਰਜ ਜਦੋਂ ਉਹ ਸੂਰਜ ਡੁੱਬ ਜਾਂਦਾ ਆ ਤੇ ਉਹ ਇੱਕ ਵਾਰੀ ਜਦੋਂ ਡੁੱਬਦਾ ਭਾਵਾਂ ਚਮਕਣ ਦੀ ਕੋਸ਼ਿਸ਼ ਕਰਦਾ ਆ, ਜਿੱਦਾਂ ਤੁਹਾਡੇ ਵਰਗੇ ਵਿਦਵਾਨ ਬੰਦੇ ਜਿਹੜੇ ਆ ਉਹ ਇਹ ਗੱਲ ਕਹਿੰਦੇ ਹੈਗੇ ਆ ਜੀ ਵੀ ਹਾਂਜੀ ਉਹ ਸਮਝਦਾਰ ਆ, ਸਮਝਦਾਰ ਆ, ਨੋ ਡਾਊਟ ਸਮਝਦਾਰ ਆ, ਪਰ ਉਹਦੀ ਸਮਝ ਉਦੋਂ ਕਿੱਥੇ ਗਈ ਸੀ ਜਦੋਂ ਉਹ ਖੁਦ
1: ਅਸੀਂ ਵਿਦਵਾਨ ਨੀ, ਸਾਡੇ ਤੋਂ ਵੱਡੇ ਵਿਦਵਾਨ ਕਹਿ ਰਹੇ ਨੇ ਜੀ, ਤਾਂ ਕਰਕੇ ਮੈਂ ਸਵਾਲ ਕੀਤਾ ਸੀ।
0: ਮੈਂ ਮੰਨਦਾ ਤੁਹਾਡੀ ਗੱਲ, ਜਿਹੜੇ ਵੀ ਬੰਦੇ ਕਹਿੰਦੇ ਹੈਗੇ ਆ ਉਹਨਾਂ ਨੂੰ ਇਹ ਨੀ ਪਤਾ ਕਿ ਭਾਈ ਜਿਹੜੇ ਆ ਉਹਨੇ ਵੀ ਕੁਰਸੀ ਦੇ ਲਾਲਚ ਵਾਸਤੇ ਜੋ ਕੀਤਾ ਤੇ ਕੁਰਸੀ ਦੇ ਲਾਲਚ ਵਾਸਤੇ ਤੇ ਸੈਲਫ ਜਿਹੜਾ ਆ ਉਹਨੂੰ ਹੀ ਮੁੱਖ ਰੱਖਿਆ, ਸਬਰ ਤਾਂ ਇਹਨਾਂ ਨੂੰ ਹੁੰਦਾ ਹੀ ਨੀ ਜੀ। ਸਰ ਜਿੱਦਾਂ ਉਹ ਕਾਂਗਰਸ ਦੇ ਨੇ ਉਹਨੂੰ ਮਤਲਬ ਸਟੈਪ ਡਾਊਨ ਕੀਤਾ ਸੀਗਾ, ਉਹ ਉੱਥੇ ਬੈਠਾ ਰਹਿੰਦਾ ਆਰਾਮ ਨਾਲ ਜੋ ਦੇਖਦਾ ਰਹਿੰਦਾ ਵੀ ਹਾਂ ਜੀ ਵੀ ਕੀ ਹੁੰਦਾ ਆ, ਲੋ ਚੁੱਪ ਕਰਕੇ ਜਿਹੜਾ ਆ 6 ਮਹੀਨੇ ਜਿਹੜਾ ਆ ਉਹਨਾਂ ਦੇ ਵਿੱਚ ਹੀ, 6 ਮਹੀਨਿਆਂ ਦੇ ਬਾਅਦ ਫੇਰ ਕਾਂਗਰਸ ਨੇ ਆਪ ਹੀ ਰਿਲਾਈਜ਼ ਕਰਕੇ ਕਹਿ ਦੇਣਾ ਸੀ ਨਹੀਂ ਵੀ ਤੂੰ ਕੈਪਟਨ ਆਪ ਹੀ ਸਾਂਭ, ਇਹ ਤੇ ਸਾਡੇ ਕੋਲੋਂ ਨੀ ਕੰਟਰੋਲ ਹੁੰਦਾ।
1: ਬਿਲਕੁਲ,
0: ਉਦੋਂ ਦੀ ਕਾਂਗਰਸ ਜਿਹੜੀ ਹੈਗੀ ਆ ਵਨ ਮੈਨ ਕਮਾਂਡ ਥੱਲੇ ਤਾਂ ਨਹੀਂ ਨਾ ਆਈ ਜੀ।
1: ਜੀ,
0: ਸੋ ਇਸ ਕਰਕੇ ਹੁਣ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਆ, ਉਹ ਸਮਝ ਲੈਣ ਜੀ। ਵੈਸੇ ਵੀ ਜਿਹੜਾ ਆ ਉਹ ਹਰ ਚੀਜ਼ ਦੀ ਏਜ ਐਂਡ ਸਟੇਜ ਹੁੰਦੀ ਆ ਤੇ ਉਮਰ ਵੀ ਹੋ ਗਈ ਹੈਗੀ ਆ, ਦਾੜੀ ਕਾਲੀ ਕਰਨ ਨਾਲ ਜਿਹੜਾ ਆ ਬੰਦਾ ਜਿਹੜਾ ਯੰਗ ਨਹੀਂ ਹੋ ਜਾਂਦਾ, ਉਹ ਫੀਲ ਯੰਗ ਹੁੰਦਾ ਆ ਬਟ ਨਾਟ ਯੰਗ।
1: ਹਾਂਜੀ,
0: ਉਹ ਜਵਾਨ ਸਮਝਦੇ ਹੋਣਗੇ ਜੀ, ਪਰ ਉਹ ਜਵਾਨ ਹੈ ਨੀ ਗੇ ਜੀ।
1: ਬਿਲਕੁਲ ਹੈ ਜੀ। ਤੇ ਲੋ ਤੁਸੀਂ ਜੋਲ ਭੈਣ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਨਾਲ ਤੋਂ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਅਨੂ ਜੀ।
2: ਸਤਿ ਸ੍ਰੀ ਅਕਾਲ ਸੈਣੀ ਭਾਜੀ, ਤੁਹਾਨੂੰ
0: ਜੀ ਭਾਜੀ। ਹਾਂਜੀ ਪੰਜੀ ਸਤਿ ਸ੍ਰੀ ਅਕਾਲ।
2: ਮੈਂ ਸੁਣਦੀ ਅੱਜ ਸ਼ੁਰੂ ਤੋਂ ਹੀ ਲੱਗੀ ਹੋਈ ਆ ਵੈਸੇ।
1: ਥੈਂਕ ਯੂ ਜੀ।
2: ਹਾਂਜੀ ਮੈਂ ਸੋਚੀ ਜਾਂਦੀ ਸੁਣੀ ਜਾਂਦੀ ਸੀ ਭਾਜੀ
1: ਜੀ।
2: ਮੈਂ ਤਾਂ ਬਸ ਪਹਿਲਾਂ ਮੈਂ ਸੋਚਦੀ ਸੀ ਇਹ ਤੁਹਾਡੇ। ਹਾਂਜੀ ਹਾਂਜੀ
0: ਮੈਂ ਨਾ ਜੇ ਆਹ ਗੱਲ ਕਰਦਾ ਇਹ ਮੇਰੇ ਤੇ ਹੱਸਣ ਲੱਗ ਪੈਂਦੇ ਹੈਗੇ ਆ ਫੇਰ ਮੈਂ ਤਾਂ ਕਰਕੇ ਸਿੱਖਾ ਵੀ ਮੇਰੀ ਮੇਰੀ ਆਪਣੀ ਵੋਟ ਦੇਖ ਲਾ ਵੀ ਮੇਰੀ ਆਪਣੀ ਵੋਟ ਹੈਗੀ ਆ। ਹਾਂਜੀ
1: ਇਹ ਆਪਣਾ ਬਚਾਅ ਦੇਖ ਖੇਡਦੇ ਆ ਜੀ, ਆਪਣਾ ਬਚਾਅ ਦੇਖ ਕੇ ਖੇਡਦੇ ਆ ਜੀ।
0: ਤੁਸੀਂ ਨਾ ਆਏ ਤੇ ਜੇ ਔਜਲਾ ਸਾਹਿਬ ਆ ਜਾਂਦੇ ਇਹਨਾਂ ਨੇ ਮੈਨੂੰ ਢਾ ਲੈਣਾ ਸੀ। ਹਾਂਜੀ
2: ਮੈਂ ਤਾਂ ਪਹਿਲਾਂ ਮੈਂ ਸੋਚੀ ਜਾਂਦੀ ਸੀ ਅੱਜ। ਮੈਂ ਕਿਹਾ ਨਾ ਜਦੋਂ ਤੁਸੀਂ ਮੈਂ ਰਾਹ ਚ ਆਉਂਦੀ ਸੀ ਮੇਰੀ ਡਾਕਟਰ ਦੇ ਅਪਾਇੰਟਮੈਂਟ ਮੈਂ ਰਾਹ ਚ ਆਉਂਦੀ ਸੁਣੀ ਜਾਵਾਂ
1: ਜੀ।
2: ਤੇ ਜਦੋਂ ਭਾਰਤ ਸਾਹਿਬ ਨੇ ਮੇਨ ਮੇਨ ਖਬਰਾਂ ਪੜ੍ਹੀਆਂ ਤੇ ਮੈਂ ਸੋਚੀ ਜਾਵਾਂ, ਮੈਂ ਕਿਹਾ ਮੈਂ ਸੈਣੀ ਸਾਹਿਬ ਭਾਜੀ ਨੂੰ ਕੁਐਸਚਨ ਕਰਾਂ
1: ਜੀ
2: ਵੀ ਮੈਨੂੰ ਤਾਂ ਲੱਗਦਾ ਵੀ ਪੰਜਾਬ ਦੇ ਲੋਕ ਮਰੇ ਹੀ ਹੋਏ ਨੇ
1: ਜੀ,
2: ਹਨਾ ਜਮਾ ਹੀ ਮਰ ਗਏ, ਜ਼ਮੀਰ ਹੀ ਹੈ ਨਹੀਂ ਗੀ ਹਨਾ। ਇਹਨਾਂ ਨੂੰ ਪਤਾ ਹੀ ਨੀ ਕੀ ਸਾਡੇ ਨਾਲ ਹੋ ਰਿਹਾ ਤੇ ਕਿੱਥੇ ਤੱਕ। ਪਹਿਲਾਂ ਹੁਣ ਇਹ ਰੱਜ ਗਏ ਸੀਗੇ ਦੇਖ ਲੋ, ਕਾਂਗਰਸ ਤੋਂ ਰੱਜ ਗਏ, ਅਕਾਲੀਆਂ ਤੋਂ ਰੱਜ ਗਏ, ਆਹ ਹੁਣ ਜਿਹੜਾ ਨਿਰੰਜਨ ਸਿੰਘ ਦੀ ਗੱਲ ਕਰਦੇ ਸੀ ਭਾਜੀ, ਮੈਨੂੰ ਲੱਗਦਾ ਯਾਦ ਆ ਨਾ ਇਹਨਾਂ ਨੇ ਜਦੋਂ ਬਾਦਲਾਂ ਦਾ ਕੇਸ ਲਿਆ ਸੀ ਨਾ,
1: ਭੋਲਾ ਕੇਸ ਜੀ, ਸਾਰਾ ਕੁਝ
2: ਟ੍ਰਾਂਸਫਰ ਹੋ ਗਈ ਸੀਗੀ, ਯਾਦ ਆ ਨਾ ਤੁਹਾਨੂੰ?
1: ਹਾਂਜੀ ਹਾਂਜੀ ਹਾਂਜੀ ਭੋਲਾ ਟ੍ਰਾਂਸਫਰ ਕਰਾਈ ਸੀ ਇਹਨਾਂ ਦੀ। ਹਾਂਜੀ ਬਿਲਕੁਲ
2: ਹਾਂਜੀ। ਉਦੋਂ ਕਿੰਨਾ ਰੌਲਾ ਪਿਆ ਸੀ ਵੀ ਕਿੰਨਾ ਇਮਾਨਦਾਰ ਇਹ
1: ਆਫੀਸਰ
2: ਤੇ ਇਹ ਬਹੁਤ ਸਖਤੀ ਦੇ ਨਾਲ ਬਹੁਤ ਤਹਿ ਤੱਕ ਸਾਰੀ ਗੱਲਾਂ ਦੇ ਜਾ ਰਿਹਾ ਤੇ ਇਹਦੀ ਟ੍ਰਾਂਸਫਰ ਉੱਥੇ ਕਰਤੀ, ਬੜਾ ਇਹ ਹੋਇਆ ਸੀਗਾ। ਇਹ ਮੇਰਾ ਖਿਆਲ ਅੱਜ ਤੋਂ 13-14 ਸਾਲ ਪਹਿਲਾਂ, 12-13-14 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਨਾ ਭਾਜੀ। ਤੇ
0: ਹਾਂਜੀ ਹਾਂਜੀ
2: ਹਾਂਜੀ ਤੇ ਉਹ ਬੰਦਾ ਦੇਖੋ ਤੁਸੀਂ ਜਿਵੇਂ ਨਾ ਉਹ ਕਹਿੰਦੇ ਨੇ ਵੀ ਉਹ ਦੋ ਦਿਨਾਂ ਚ ਰੱਜ ਵੀ ਗਿਆ ਤੇ ਗਿਆ ਤੇ ਆ ਗਿਆ। ਕੀ ਇਹ ਜਿਵੇਂ ਉਹ ਆਪਣੇ ਕਹਿ ਦਿੰਦੇ ਨੇ ਭਾਜੀ ਵੀ ਨਾ ਉਮਰ ਦੇ ਨਾਲ ਬੰਦਾ ਸਠਿਆ ਜਾਂਦਾ ਵੀ, ਆਪਾਂ ਕਹਿੰਦੇ ਵੀ ਦਿਮਾਗ ਫਿਰ ਜਾਂਦਾ। ਮੈਨੂੰ ਤਾਂ ਲੱਗਦਾ ਹੁਣ ਇਹ ਜਿਹੜਾ ਇੰਨਾ ਪੋਲੂਸ਼ਨ ਹੋਇਆ ਖਾਣ ਦੇ ਵਿੱਚ ਆਲੇ ਦੁਆਲੇ, ਇਹ ਮੈਨੂੰ ਤਾਂ ਲੱਗਦਾ ਏਜ ਦੇ ਉੱਤੇ ਵੀ ਪਈ ਜਾਂਦਾ ਬਹੁਤ
1: ਜ਼ਿਆਦਾ।
2: ਕਿੱਡੀ ਵਧੀਆ
0: ਸਹੀ ਗੱਲ ਹੈ,
2: ਇੰਨਾ ਵਧੀਆ ਤੇ ਉਹ ਵੀ ਤੂੰ ਉੱਤੀ ਕਹਿ ਰਿਹਾ ਤੁਸੀਂ ਕੀ ਲੈਣਾ ਕੀ। ਕਹਿੰਦੇ ਨੇ ਮੱਛੀ ਪੱਥਰ ਚੱਟ ਕੇ ਮੁੜਦੀ ਆ ਉਹ ਵੀ, ਤੂੰ ਆਪਦਾ ਆਰਾਮ ਨਾਲ ਬੈਠ ਤੇ ਦੋ ਦਿਨਾਂ ਚ ਗਿਆ ਤੇ ਦੋ ਚਾਰ ਦਿਨਾਂ ਦੇ ਵਿੱਚ ਤੂੰ ਵਾਪਸ ਵੀ ਆ ਗਿਆ ਹਨਾ
1: ਜੀ।
2: ਬਾਕੀ ਹੁਣ ਅਧਿਕਾਰ ਤਾਂ ਦੇਖੋ ਸਾਰਿਆਂ ਦਾ ਬਰਾਬਰ ਦਾ, ਹੁਣ ਸਾਰੇ ਤਾਂ ਰੌਲਾ ਪਾਉਂਦੇ, ਭਾਰਤ ਸਾਹਿਬ ਸਭ ਤੋਂ ਵੱਧ ਰੌਲਾ ਪਾਉਂਦੇ ਨੇ ਵੀ ਬੀਬੀਆਂ ਨੂੰ ਬਰਾਬਰ ਦਾ ਅਧਿਕਾਰ ਦਿੱਤੇ ਜਾਣ। ਜੇ ਕਿਤੇ ਨਹੀਂ ਵੀ ਮਿਲਦੇ ਉਹ ਰੋਜ਼ ਜਿਹੜੀ ਇੰਗਲੈਂਡ ਵਾਲੀ ਮਹਾਰਾਜਾ ਆਪਣਾ ਪੋਤੀ ਆ ਸੀਗੀ ਉਹਦੀ ਰਣਜੀਤ ਸਿੰਘ ਦੀ, ਉਹਨੇ ਹਾਂ ਉਹਨੇ ਦੇਖ ਲੋ ਦਵਾਏ ਸੀਗੇ ਅਧਿਕਾਰ,
1: ਵੋਟ ਦਾ ਹੱਕ ਦਵਾਇਆ ਸੀ,
2: ਸਾਰੇ ਵੋਟ ਦਾ ਹੱਕ ਦਵਾਇਆ ਹਨਾ। ਤੇ ਹੁਣ ਬੀਬੀਆਂ ਤੁਸੀਂ ਦੱਸੋ ਵੀ ਇਹ ਥੋੜਾ ਚਿਰ ਬਾਅਦ ਹੁਣ ਤੂੰ ਇਹ ਸਾਰਾ ਕੰਮ ਬੰਦਿਆਂ ਨੇ ਕਰੀ ਜਾਣਾ, ਪਹਿਲਾਂ ਥਾਰ ਵਾਲੀ ਬੀਬੀ ਆਈ ਸੀ ਹੁਣ ਇਹ ਆ ਗਈ ਹੋਰ ਹੈ ਸਾਰਾ, ਮਤਲਬ ਕੀ ਹਨਾ। ਸਾਨੂੰ ਵੀ ਹਿੱਸਾ ਪਾਉਣ ਦੋ ਸਾਰੀਆਂ ਚੀਜ਼ਾਂ ਦੇ ਵਿੱਚ
1: ਹਨਾ,
2: ਪਰ ਇਹ ਵੀ ਪਤਾ ਲੱਗੂ ਵੀ
0: ਅਸੀਂ ਬਰਾਬਰ ਦਾ ਹਿੱਸਾ
1: ਜੀ।
2: ਹਾਂ ਹਾਂ ਫਿਰ ਸਾਰੀਆਂ ਬਰਾਬਰ ਦੀਆਂ ਹੋ ਸਭ ਚੀਜ਼ਾਂ ਚ ਹੋਊਗਾ ਫਿਰ ਹੁਣ,
1: ਬਿਲਕੁਲ
2: ਫੇਰ ਹੀ ਪਤਾ ਲੱਗੂਗਾ ਵੀ ਅਸੀਂ ਸਾਨੂੰ ਬਰਾਬਰ ਦੇ ਹੱਕ ਨੇ।
1: ਅਸੀਂ ਔਰਤਾਂ ਘੱਟ ਥੋੜੀ ਨੇ ਜੀ, ਪਿੱਛੇ ਮਰਦਾਂ ਤੋਂ ਥੋੜੀਆਂ ਥੋੜੀ ਨੇ। ਕਿਹੜਾ ਕੰਮ ਆ ਜਿਹੜਾ ਮਰਦਾਂ ਦੇਖੋ ਪਲੇਨ ਤੱਕ ਚਲਾਉਣ ਲੱਗ ਗਈਆਂ। ਬਿਲਕੁਲ
2: ਬਿਲਕੁਲ ਹਨਾ, ਤੇ ਇਸ ਕਰਕੇ ਇਹ ਜਿਹੜਾ ਹੁਣ ਹੈਗਾ, ਤੁਸੀਂ ਕਹਿੰਦੇ ਸੀਗੇ ਭਗਤ ਸਿੰਘ ਦਾ ਅਵਾਰਡ ਨੀ ਦਿੱਤਾ, ਹੋਰ ਨੀ ਉਹ ਤਾਂ ਉਹ ਭਗਤ ਸਿੰਘ ਦਾ ਅਵਾਰਡ ਦੇਣ ਲਈ ਥੋੜੀ ਇਹਨਾਂ ਦੀ ਕੋਈ ਉਹ ਥੋੜੀ ਹੈ, ਕਈ ਕੀ ਕਹਿੰਦੇ ਆਈਡੀਓਲੋਜੀ ਥੋੜੀ ਹੈ ਇਹਨਾਂ ਕੋਲ। ਇਹਨਾਂ ਤਾਂ ਉਹਨੂੰ ਕੈਸ਼ ਕਰਨਾ ਸੀ ਥੋੜਾ ਸਰ, ਪਹਿਲਾਂ ਪਹਿਲਾਂ ਸਾਨੂੰ ਇਮੋਸ਼ਨਲ ਕਰ ਲਿਆ
1: ਜਿਦਾਂ ਇਹਨਾਂ ਨੇ ਸੌ ਚੁੱਕੀ ਆ ਨਾ। ਮੈਨੂੰ ਯਾਦ ਹੈ ਚਲੋ ਹਰਬੰਸ ਸਿੰਘ ਜੀ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਉਹ ਪੁਰਾਣੇ ਕਮਿਊਨਿਸਟ ਜੁੜੇ ਹੋਏ ਸੀਗੇ ਤਾਂ ਉਹਨਾਂ ਨੇ ਸਾਰੀਆਂ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ। ਉਹ ਜਗਾਵਾਂ ਜਿਹੜੀਆਂ ਸਨ, ਚਾਹੇ ਭਗਤ ਸਿੰਘ ਉਹਨਾਂ ਦੀਆਂ ਚਾਰ ਦੀਵਾਰੀ ਕਰੋ ਉਹਨੂੰ ਜਾਂ ਜਗ੍ਹਾ ਦੇ ਉੱਤੇ ਕੋਠਾ ਪਵਾਓ ਉਹਨੂੰ, ਉਹ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ ਜੀ। ਤੇ ਇਹਨਾਂ ਨੇ ਮਿੰਟ ਲਾਇਆ ਸੋਹ ਚੱਕਣ ਦੇ ਲਈ ਤੇ ਕਿੰਨੇ ਕਿੱਲੇ ਕਣਕ ਬਹਾ ਕੇ ਤਾਂ ਕੰਧ ਢਾ ਕੇ ਤਾਂ ਉਹ ਮਾਰੀ ਹੈ ਜੀ।
2: ਦੇਖ ਲੋ
1: ਜੀ
2: ਹਨਾ, ਉਹ ਲੋਕ ਆਪਣਾ ਲੋਕਾਂ ਨੂੰ ਖਾਣ ਨੂੰ ਦਾਣੇ ਹੈ ਨੀ ਤੇ ਇਹਨਾਂ ਨੇ ਦਿਲੋਂ ਕਣ ਕੇ ਵਢਵਾ ਤੀ।
1: ਬਿਲਕੁਲ
2: ਤੁਸੀਂ ਹੋਰ ਕਿਤੇ ਇਹੋ ਜਿਹੀ ਜਗ੍ਹਾ ਤੇ ਕਰ ਲੋ ਜਿੱਥੇ ਕਣਕ ਦਾਣਾ ਅਨਾਜ ਨਾ ਉੱਗਿਆ ਹੋਵੇ, ਪਰ ਅਕਲ ਹੋਊਗੀ ਤਾਂ ਹੀ ਆ ਨਾ ਫਿਰ ਉਹਨਾਂ ਦਾ। ਆਹ ਹੁਣ ਤੁਹਾਨੂੰ ਮੈਂ ਸੈਣੀ ਸਾਹਿਬ ਭਾਜੀ ਕੱਲ ਮੈਂ ਤੁਹਾਨੂੰ ਇਹਨਾਂ ਨੂੰ ਮੈਂ ਇੱਥੇ ਗੁਰਦੁਆਰਾ ਸਟਾਕਟਨ ਸਾਹਿਬ ਇੱਥੋਂ ਹੈਗਾ ਆਪਣਾ 10-15 ਮਿੰਟ ਹੀ ਲੱਗਦੇ ਨੇ
1: ਜੀ,
2: ਮੈਂ ਉੱਥੇ ਲੈ ਕੇ ਜਾਂਦੀ ਹੁੰਦੀ ਹਾਂ। ਹੁਣੇ ਹੀ ਲੈ ਜਾਣ ਲੱਗੀ ਹਾਂ, ਹਜੇ ਮਹੀਨਾ ਕੀ ਹੋਇਆ ਆਹ ਅਗਸਤ ਦੇ ਵਿੱਚ, ਅਗਸਤ ਚ ਉਹ ਬੜੇ ਨੂੰ ਮੇਰੇ ਗ੍ਰੈਂਡਸਨ ਨੂੰ ਮੈਂ ਲੈ ਕੇ ਜਾਂਦੀ ਹਾਂ ਉੱਥੇ ਉੜਾੜਾ ਸਿੱਖਣ ਲਈ ਹਨਾ
1: ਜੀ।
2: ਤੇ ਉਹ ਮੈਂ ਰੋਜ਼ ਹਰ ਸੰਡੇ ਨੂੰ ਜਾਂਦੀ ਹਾਂ ਵਧੀਆ ਨਿਆਣਿਆਂ ਨੂੰ ਉਹਨਾਂ ਨੇ ਜਦੋਂ ਜਾਂਦੇ ਹਾਂ 10:15 10:15 ਉਹਨਾਂ ਨੇ ਚਾਹ ਪਾਣੀ ਬੱਚਿਆਂ ਲਈ ਰੱਖਿਆ ਹੁੰਦਾ, ਫਰਾਈਆਂ ਰੱਖਦੇ ਹੁੰਦੇ ਨੇ, ਪਕੌੜੇ ਪਕੂੜੇ ਰੱਖਦੇ ਹੁੰਦੇ ਨੇ, ਬੱਚਿਆਂ ਨੂੰ ਇਹੀ ਲਾਲਚ ਹੁੰਦਾ ਤੇ ਹਨਾ ਬੁਰਕੀ ਤਾਂ ਸਿੱਟਦੇ ਹੀ ਨੇ ਹਨਾ। ਤੇ ਫੇਰ ਲੰਗਰ ਵੀ ਹੁੰਦਾ ਤੇ ਬੱਚੇ 2 ਘੰਟੇ ਬੈਠ ਕੇ ਸਬਜ਼ੀਆਂ ਦੇ ਨਾਂ, ਕਰੇਲੇ ਕਰੂਲੇ, ਫਰੂਟਾਂ ਦੇ ਨਾਂ ਜਾਂ ਉੜਾ ਆੜਾ ਇਸ ਤਰ੍ਹਾਂ ਦਾ ਕਰਦੇ ਨੇ ਹਨਾ
1: ਜੀ।
2: ਚਲੋ ਤੇ ਉਹ ਮੈਂ ਨਾ ਉੱਥੋਂ ਚ ਮੈਨੂੰ ਉਸ ਗੁਰਦੁਆਰੇ ਮੈਂ ਹਰ ਵਾਰੀ ਤਾਂ ਨੀ ਜਾਈਦਾ ਸੀ ਪਰ ਉੱਥੇ ਜਿਵੇਂ ਕਦੇ ਕਦੇ ਜਾਈਦਾ ਸੀਗਾ, ਪਰ ਹੁਣ ਜਿਵੇਂ ਹਰ ਸੰਡੇ ਜਾਂਦੀ ਹਾਂ ਇਹਨੂੰ ਲੈ ਕੇ ਮੈਂ।
1: ਹਾਂਜੀ।
2: ਤੇ ਉਹ ਪੋਸਟਰ ਲੱਗਿਆ ਹੈ, ਮੈਂ ਕੱਲ ਭਾਰੇ ਸਾਹਿਬ ਨੂੰ ਭੇਜਿਆ ਸੈਣੀ ਸਾਹਿਬ ਭਾਜੀ, ਉਹਨਾਂ ਨੇ ਨਾ ਲਾਈਨਾਂ ਲਿਖੀਆਂ ਹੋਈਆਂ ਸੀਗੀਆਂ ਸੰਤਰਾ ਪੋਸਟਰ ਦੇ ਉੱਤੇ, ਭਿੰਡਰਾਂ ਵਾਲੇ ਦੀ ਫੋਟੋ ਲਾ ਕੇ, ਜਨਰਲ ਸਵੇਗ ਦੀ ਲਾ ਕੇ, ਇੱਕ ਦੋ ਹੋਰ ਨੇ ਮੈਂ ਹੁਣ ਯਾਦ ਨੀ, ਮੈਂ ਕੱਲ ਭੇਜਿਆ ਸੀ ਤੁਹਾਨੂੰ ਹਨਾ
1: ਜੀ।
2: ਤੇ ਥੱਲੇ 2 ਲਾਈਨਾਂ ਲਿਖੀਆਂ ਹੋਈਆਂ ਉਹ ਸੰਤਰਾਮ ਉਦਾਸੀ ਦੀਆਂ। ਸੈਣੀ ਸਾਹਿਬ ਭਾਜੀ ਉਹਨਾਂ ਨੇ ਪਤਾ ਕੀ ਕੀਤਾ, ਸੰਤਰਾਮ ਉਦਾਸੀ ਦੀ ਜਗ੍ਹਾ ਤੇ ਸੰਤਰਾਮ ਦਾਸੀ ਲਿਖਤਾ
1: ਜੀ।
2: ਤੇ ਨਾ ਮੈਂ ਕਦੇ ਨਾ ਨੋਟ ਕੀਤਾ, ਹਾਂਜੀ ਵੜਦਿਆਂ ਨੂੰ ਹੁੰਦਾ ਸੀ, ਮੈਂ ਕਦੇ ਨੋਟ ਹੀ ਨਾ ਕੀਤਾ, ਕੱਲ ਮੈਂ ਕੁਦਰਤੀ ਨੋਟ ਕੀਤਾ, ਮੈਂ ਕਿਹਾ ਸੰਤਰਾਮ ਦਾਸੀ, ਮੈਂ ਕਿਹਾ ਵੀ ਇਸ ਤਰ੍ਹਾਂ ਦਾ ਨਾਂ ਤਾਂ ਕੋਈ ਸੁਣਿਆ ਨੀ, ਸੰਤਰਾਮ ਦਾਸੀ ਦਾ ਕੋਈ ਪੋਇਟ ਸੁਣਿਆ ਤਾਂ ਹੈ ਨੀ ਪੰਜਾਬ ਵਿਚ, ਕੋਈ ਪੁਰਾਣੇ ਟਾਈਮ ਚ ਹਨਾ। ਤੇ ਮੈਂ ਨਾ ਜਿਵੇਂ ਮੇਰਾ ਦਿਮਾਗ ਚਕਰਾ ਗਿਆ, ਮੈਂ ਕਿਹਾ ਵੀ ਕਿਹੜਾ ਹੋਇਆ ਹਨਾ। ਤੇ ਕਰਦੇ ਕਰਾਉਂਦੇ ਮੈਂ ਥੋੜਾ ਜਿਹਾ ਸਰਚ ਕੀਤਾ, 5-7 ਮਿੰਟ 2 ਮਿੰਟ ਲਾਏ ਮੈਂ ਸਰਚ ਕਰਨ ਤੇ, ਤੇ ਮੈਨੂੰ ਪੋਇਮ ਲੱਭੀ ਨਾ, ਤਾਂ ਫੇਰ ਮੈਂ ਤੁਹਾਨੂੰ ਵੀ ਭੇਜੀ ਹਨਾ। ਤੁਸੀਂ ਹੁਣ ਇਹ ਦੇਖੋ ਭਾਜੀ, ਫੇਰ ਮੈਂ ਨਾ ਉੱਥੇ ਉਹਨਾਂ ਨੇ ਇੱਕ ਟੇਬਲ ਲਾਇਆ ਹੋਇਆ ਜਿੱਥੇ ਬਈ ਕੰਪੀਟੀਸ਼ਨ ਹੋਣਾ ਕੰਠ ਗੁਰਬਾਣੀ ਦਾ, ਵੀ ਮੂੰਹ ਜਵਾਨੀ ਮੇਰੇ ਖਿਆਲ ਉਹ ਮਤਲਬ ਹੋਣਾ ਵੀ ਮੂੰਹ ਜਵਾਨੀ ਜਿਹੜੇ ਗੁਰਬਾਣੀ ਬੱਚੇ ਬੋਲਦੇ ਆ ਉਹਨਾਂ ਲਈ। ਮੈਂ ਉਹਦੇ ਕੋਲ ਚਲੀ ਗਈ, ਮੈਂ ਕਿਹਾ ਬਈ ਮੈਂ ਕਿਹਾ ਜੀ ਆਹ ਜਿਹੜਾ ਬਾਹਰ ਪੋਸਟਰ ਲੱਗਿਆ ਮੈਂ ਕਦੇ ਪੜਿਆ ਹੀ ਨੀ, ਇਹ ਵੀ ਸੰਤ ਰਾਮ ਉਦਾਸੀ ਕੋਈ ਕਵੀ ਹੋਇਆ
1: ਜੀ?
2: ਤੇ ਕਿ ਇਹ ਸੰਤ ਰਾਮ ਉਦਾਸੀ ਆ, ਸੰਤ ਰਾਮ ਉਦਾਸੀ ਦੀ ਕੁੜੀ ਇੱਥੇ ਹੀ ਆ ਬੇਕਰਸਫੀਲਡ, ਇੱਥੋਂ 3 ਘੰਟਿਆਂ ਦਾ ਰਾਹ ਉੱਥੇ ਰਹਿੰਦੀ ਆ। ਹਾਂਜੀ 3 ਘੰਟਿਆਂ ਦਾ ਰਾਹ ਹੈਗਾ, ਇੱਥੋਂ ਆਈ ਸੀ ਪਿਛਲੇ ਸਾਲ ਪ੍ਰੋਗਰਾਮ ਦੇ ਉੱਤੇ ਉਹ
1: ਜੀ।
2: ਤੇ ਕਹਿੰਦਾ ਕਹਿੰਦਾ ਜੀ ਇਹ ਸਵਾਲ ਨਾ ਕੋਈ ਉਠਾਉਂਦਾ ਹੀ ਰਹਿੰਦਾ, ਪਹਿਲਾਂ ਵੀ ਉਠਾਏ ਨੇ ਬਈ, ਫੇਰ ਅਸੀਂ ਪੁੱਛਿਆ ਤੇ ਉਹ ਕਹਿੰਦੇ ਨੇ ਵੀ ਜਿਹੜੀ ਕਿਤਾਬ ਦੇ ਵਿੱਚੋਂ ਅਸੀਂ ਲਾਈਨਾਂ ਲਈਆਂ ਨੇ ਉਹਦੇ ਚ ਸੰਤ ਰਾਮ ਦਾਸੀ ਹੀ ਲਿਖਿਆ ਹੋਇਆ ਸੀਗਾ।
1: ਅੱਛਾ ਜੀ।
2: ਹਨਾ ਮੈਂ ਕਿਹਾ ਵੀ ਉਹਨਾਂ ਨੂੰ ਪਤਾ, ਉਹਨਾਂ ਨੇ ਪਤਾ ਨੀ ਕੀਤਾ, ਜਦ ਵੀ ਮੈਨੇਜਮੈਂਟ ਕਮੇਟੀ ਆ ਇੰਨਾ ਤਾਂ ਹੈਗਾ ਹੀ ਆ, ਇਹ ਤਾਂ ਹੈ ਨੀ ਵੀ ਜਮਾ ਹੀ ਉਹ ਅਨਪੜ ਹੋਣਗੇ। ਅਗਲਾ ਕਹਿੰਦਾ ਵੀ ਸੰਤ ਰਾਮ ਦਾਸੀ ਕਿਸੇ ਦੁਨੀਆਂ ਦੇ ਕਿਸੇ ਹਿੱਸੇ ਚ ਤਾਂ ਕੋਈ ਪੋਇਟ ਹੋਇਆ ਹੋਣਾ, ਕੋਈ ਉਰਦੂ ਪੋਇਟ, ਕੋਈ ਹਿੰਦੀ ਪੋਇਟ, ਕੋਈ ਫਾਰਸੀ, ਅਰਬੀ, ਕੁਛ ਤਾਂ ਹੋਇਆ ਹੀ ਹੋਊਗਾ
1: ਜੀ।
2: ਤੇ ਕਹਿੰਦਾ ਜੀ ਮੈਂ ਤੁਹਾਡੀ ਗੱਲ ਕਰਾ ਦੂੰਗਾ ਫੇਰ
1: ਜੀ
2: ਹਨਾ। ਤੇ ਮੈਨੂੰ ਉਹ ਕਹਿਣ ਲੱਗਿਆ, ਮੈਂ ਕਿਹਾ ਜੀ ਚਲੋ ਠੀਕ ਆ, ਗੱਲ ਤਾਂ ਕੀ ਕਰਨੀ ਆ, ਮੈਨੂੰ ਤਾਂ ਪਤਾ ਲੱਗ ਗਿਆ ਸੀਗਾ, ਕਿਉਂਕਿ ਵੀ ਫੇਰ ਮੈਂ ਦੇਖਿਓ ਸੈਣੀ ਸਾਹਿਬ ਭਾਜੀ ਮੈਂ ਨਾ ਉਹ ਆਪਣਾ ਦਰਬਾਰ ਹਾਲ ਦੀਆਂ ਫੋਟੋਆਂ ਭਾਰੇ ਸਾਹਿਬ ਨੂੰ ਭੇਜੀਆਂ, ਇੱਕ ਪਾਸੇ ਲਿਖਿਆ ਹੋਇਆ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਤੇ ਉਹਦੇ ਉਹਦੇ ਥੱਲੜੇ ਪਾਸੇ ਨਾ ਉਹਨਾਂ ਨੇ ਲਿਖਿਆ ਹੋਇਆ ਖਾਲਿਸਤਾਨ ਜਿੰਦਾਬਾਦ।
1: ਇੱਕ ਪਾਸੇ ਤਾਂ ਕਾਮਰੇਡਾਂ ਨੂੰ ਭੰਡਦੇ ਰਹਿੰਦੇ ਆ ਸਾਰੀ ਦਿਹਾੜੀ, ਦੂਸਰੇ ਪਾਸੇ ਉਹੀ ਕਾਮਰੇਡ ਦੀਆਂ ਲਾਈਨਾਂ ਉੱਤੇ ਲਿਖੀਆਂ ਨੇ ਜੀ, ਤੇ ਉੱਪਰਲੇ ਪਾਸੇ ਖਾਲਿਸਤਾਨ ਜਿੰਦਾਬਾਦ ਲਿਖਿਆ।
2: ਹਾਂ ਉਹ ਤੁਸੀਂ ਦੇਖੋ, ਤੁਸੀਂ ਉਹ ਜਿਹੜਾ ਲਿਖਿਆ ਨਾ, ਮੈਂ ਕੱਲ ਫੋਟੋ ਬੈਠੀ ਬੈਠੀ ਫਿਰ ਮੈਂ ਨਾ ਉਹ ਲਿਖਿਆ ਹੋਇਆ ਪਿਛਲੇ ਪਾਸੇ ਉਹਨਾਂ ਨੇ ਲਿਖ ਕੇ ਬਹੁਤ ਸੋਹਣਾ, ਬਹੁਤ ਹੀ ਸੋਹਣੇ ਅੱਖਰਾਂ ਚ ਲਿਖ ਕੇ ਨੀਲਾ ਜਿਹਾ ਬਣਾ ਕੇ ਉਹਦੇ ਉੱਤੇ ਲਿਖਿਆ ਹੋਇਆ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਤੇ ਫੇਰ ਇੱਕ ਪਾਸੇ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਫਿਰ ਥੱਲੇ ਖਾਲਿਸਤਾਨ ਜਿੰਦਾਬਾਦ, ਮਤਲਬ ਉੱਪਰ ਥੱਲੇ ਲਾਈਨਾਂ ਦੇ ਵਿੱਚ। ਕੱਲ ਉਹਨਾਂ ਨੇ ਪਾਕਿਸਤਾਨ ਦੇ ਜਿਹੜਾ ਸੈਣੀ ਸਾਹਿਬ ਭਾਜੀ ਜਿਹੜਾ ਉਹਨਾਂ ਦੇ ਪਾਕਿਸਤਾਨ ਮੈਨੇਜਮੈਂਟ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੈ ਨਾ ਰਮੇਸ਼ ਸਿੰਘ, ਲਾਸਟ ਨੇਮ ਉਹਨਾਂ ਨੇ ਕਿ ਦੱਸਿਆ ਸੀਗਾ, ਰਮੇਸ਼ ਸਿੰਘ ਬੜਾ ਸਮਾਰਟ, ਵੈਰੀ ਪਰਸਨੈਲਿਟੀ ਬੰਦਾ ਉਹ ਗੁਰਸਿੱਖ, ਤੇ ਬਹੁਤ ਵਧੀਆ। ਰਮੇਸ਼ ਸਿੰਘ ਲਾਸਟ ਨੇਮ ਕੀ ਆ ਮੈਨੂੰ ਯਾਦ ਨੀ ਆ ਰਿਹਾ ਉਹਦਾ ਹਨਾ, ਤੇ ਉਹ ਆਏ ਹੋਏ ਸੀਗੇ, ਉਹਨਾਂ ਨੂੰ ਉਹਨਾਂ ਨੇ 5-7 ਮਿੰਟ 10 ਮਿੰਟ ਦਿੱਤੇ, ਤੇ ਉਹਨਾਂ ਨੇ ਬੜਾ ਵਧੀਆ ਕਿਹਾ ਕਿ ਹਾਂ ਵੀ ਆਉਣ ਸੰਗਤਾਂ ਤੇ ਆ, ਤੇ ਕਹਿੰਦੇ ਉਹ ਜਿੱਦਣ ਆਹ ਪਿੱਛੇ ਜੇ ਹੋਇਆ ਸੀ ਨਾ ਆਹ ਜਿੱਦਣ ਕਹਿਣ ਸੀ ਗੜਗੜਜ ਨੂੰ ਲਾਈਨ ਦੇ ਕੋਲ ਜਾਣ ਨੀ ਦਿੱਤਾ ਹੈਗਾ,
1: ਹਾਂਜੀ ਉੱਥੇ ਅਰਦਾਸ
2: ਕਰਨ ਦੇ ਲਈ, ਹਾਂਜੀ ਹਾਂਜੀ, ਫਿਰ ਇਹਨੇ ਕਿਹਾ, ਇਹ ਰਮੇਸ਼ ਸਿੰਘ ਨੇ ਕਹਿੰਦੇ ਵੀ ਅਸੀਂ ਉਹਨਾਂ ਦੇ ਜਥੇਦਾਰ ਨੂੰ ਕਿਹਾ ਸੀ ਵੀ ਤੁਸੀਂ ਵੀ ਆਓ ਇੱਧਰ, ਉਧਰਲੇ ਪਾਸੇ ਸੰਗਤਾਂ ਨੇ ਕੀਰਤਨ ਕੀਤਾ ਜਾਂ ਅਰਦਾਸ ਕੀਤੀ ਤੇ ਬਈ ਸਾਡਾ ਇਹ ਬਾਰਡਰ ਖੋਲਿਆ ਜਾਵੇ ਤੇ ਸੰਗਤਾਂ ਨੂੰ ਦਰਸ਼ਨ ਕਰਨ ਦੀ ਹੋਵੇ ਆ, ਤੇ ਕਹਿੰਦੇ ਵੀ ਉਧਰੋਂ ਜਥੇਦਾਰ ਸਾਹਿਬ ਆਏ ਤਾਂ ਉਹਨਾਂ ਨੂੰ ਨੇੜੇ ਆਉਣ ਨੀ ਦਿੱਤਾ ਹੈਗਾ ਹਨਾ। ਤੇ ਫੇਰ ਓਦੂ ਬਾਅਦ ਉਹ ਇੱਕ ਭਾਈ ਜਾ ਕੋਈ ਮੈਨੇਜਮੈਂਟ ਕਮੇਟੀ ਦਾ ਹੋਣਾ ਤੇ ਉਹ ਉੱਠਿਆ ਕਹਿੰਦਾ ਹਾਂ ਵੀ ਇਹਨਾਂ ਨੇ ਬਹੁਤ ਵਧੀਆ ਕਿਹਾ ਸੰਗਤਾਂ ਨੂੰ ਵੀ ਆਉਣ ਤੇ ਵੀ ਅਸੀਂ ਵੀਜ਼ੇ ਲਈ ਕਹਿ ਕੇ ਜਾਵਾਂਗੇ ਅੰਬੈਸੀ ਨੂੰ, ਅੰਬੈਸੀ ਵੀ ਸਾਰੀਆਂ ਜਿਹੜਾ ਵੀ ਆਉਣਾ ਚਾਹੁੰਦਾ ਸ਼ਰਧਾਲੂ ਉਹਨਾਂ ਨੂੰ ਵੀਜ਼ੇ ਲਾਏ ਜਾਣ, ਵੀ ਅਸੀਂ ਚਾਹੁੰਦੇ ਹਾਂ ਵੀ ਸੰਗਤਾਂ ਅਡੋਪਟ ਕਰਨ ਗੁਰਦੁਆਰੇ ਨੂੰ ਤੇ ਬੱਚਿਆਂ ਨੂੰ ਦੱਸਿਆ ਜਾਵੇ ਆ, ਤੇ ਸਾਰਾ ਕੁਛ ਉਹਨਾਂ ਨੇ ਹਿਸਟਰੀ ਤੇ ਦੱਸਿਆ ਵੀ ਲਾਹੌਰ ਚ ਇੰਨੀ ਹਿਸਟਰੀ ਆਪਣੀ ਪਈ ਆ ਇੱਧਰ ਦੀ। ਹਾਂਜੀ ਚਲੋ ਫੇਰ ਉਹਨਾਂ ਨੇ ਇਹ ਗੱਲਾਂ ਕਰਨ ਤੋਂ ਬਾਅਦ ਫਿਰ ਕੋਈ ਇੱਕ ਹੋਰ ਬੋਲਿਆ, ਉਹ ਨਾ ਕਹਿੰਦਾ ਵੀ ਹਾਂ ਸਾਡੇ ਦੇਸ਼ ਦੇ ਕਹਿੰਦਾ ਇਹ ਪਾਕਿਸਤਾਨ ਦੇ ਬਾਹਮਣਾਂ ਨੇ ਟੁਕੜੇ ਟੁਕੜੇ ਕਰਤੇ ਆ ਕਰਤਾ। ਅੱਛਾ ਉਹ ਇੱਕ ਕਿਸੇ ਨਾ ਕਿਸੇ ਤਰ੍ਹਾਂ ਪਿਛਲੇ ਹਫਤੇ ਭਾਜੀ ਇਹਨਾਂ ਨੇ ਨਾ ਬੁਲਾਇਆ ਦਿਨ ਸੰਡੇ ਨੂੰ ਜਸਵੰਤ ਸਿੰਘ ਖਾਲੜਾ ਦਾ ਤੇ ਭਾਈ ਦਿਲਾਵਰ ਸਿੰਘ ਦਾ।
1: ਅੱਛਾ ਜੀ
2: ਹਨਾ ਜੀ। ਹਾਂਜੀ ਭਾਈ ਦਿਲਾਵਰ ਸਿੰਘ, ਹਾਂਜੀ ਭਾਈ ਦਿਲਾਵਰ ਸਿੰਘ ਦੀ ਮਾਤਾ ਜੀ ਆਏ
1: ਜੀ।
2: ਤੁਸੀਂ ਇਹ ਦੇਖੋ ਸੈਣੀ ਸਾਹਿਬ ਭਾਜੀ ਜਿਵੇਂ ਆਪਣੀਆਂ ਮਾਤਾ ਨੇ ਨਾ ਉਸ ਉਮਰ ਦੀ ਮਾਤਾ ਉਹ
1: ਜੀ
2: ਬਿਲਕੁਲ ਹੀ ਪੇਂਡੂ ਸਧਾਰਨ ਮਾਤਾ
1: ਜੀ
2: ਬਿਲਕੁਲ ਹੀ
0: ਜੀ
2: ਕੋਈ ਉਹਨੂੰ ਇਹ ਨੀ। ਹਾਂਜੀ ਉਹਨੂੰ ਕੁਛ ਜਿਵੇਂ ਆਪਾਂ ਕਹੀਏ ਵੀ ਉਹਨਾਂ ਦੇ ਉਹਦੇ ਪਹਿਰਾਵੇ ਤੋਂ ਜਾਂ ਉਹਦੀ ਤੌਰ ਤੋਂ ਜਿਹੜੀ ਉਹਦੀ ਲੁੱਕ ਸੀ ਉਹ ਤੋਂ ਸਭ ਬਿਲਕੁਲ ਹੀ ਜਿਵੇਂ ਆਪਣੇ ਘਰੇਲੂ ਦੇਸੀ ਬੀਬੀ ਹੁੰਦੀ ਆ ਉਹ ਬੀਬੀ ਉਹਨਾਂ ਨੇ ਲਿਆ ਕੇ ਨਾ ਪਿਛਲੇ ਪਾਸੇ ਉੱਥੇ ਬਿਠਾ ਸਟੇਜ ਤੇ। ਹਾਂਜੀ ਬਸ ਉਹ ਬੋਲੀ ਤਾਂ ਕੁਛ ਹੈ ਨੀ ਕਿਉਂਕਿ ਬਹੁਤ ਹੀ ਸਧਾਰਨ ਬੀਬੀ ਸੀਗੀ ਉਹ ਹਨਾ। ਤੇ ਫਿਰ ਉਹਦੇ ਬਾਰੇ ਇਹਨਾਂ ਨੇ ਇਤਿਹਾਸ ਪੜ੍ਹਿਆ ਵੀ ਕਿਵੇਂ ਉਹਨੇ ਆਹ ਕੀਤਾ ਉਹਨੇ ਐਵੇਂ ਕੀਤਾ ਭਾਈ ਦਿਲਾਵਰ ਸਿੰਘ ਨੇ। ਤੇ ਮੈਂ ਕਿਹਾ ਦੇਖੋ ਤੁਸੀਂ ਹਨਾ ਬਈ ਕਿੱਥੇ ਕੀ ਸਿਖਾਈ ਜਾ ਰਹੇ ਨੇ, ਕਿੱਥੇ ਲੈ ਕੇ ਜਾ ਰਹੇ ਨੇ, ਕਿੱਥੇ ਹਨਾ ਕਿੱਥੇ ਮਤਲਬ ਕਿਹੜੇ ਪਾਸੇ ਨੂੰ ਲੋਕਾਂ ਦਾ ਮਾਇੰਡ ਡਾਇਵਰਟ ਕਰ ਰਹੇ ਨੇ ਇਹ। ਬਈ ਬੈਠੇ ਤਾਂ ਤੁਸੀਂ ਤਾਂ ਇੱਥੇ ਮੌਜ ਨਾਲ ਪੈਸੇ ਲਈ ਬੈਠੇ ਹੋ, ਲੋਕਾਂ ਨੂੰ ਫੇਰ ਉਹੀ ਬੱਚਿਆਂ ਨੂੰ ਤੁਸੀਂ ਉਹੀ ਪੁਠੇਰਾ ਪਾਉਣਾ।
1: ਉਹ ਤਾਂ ਭੈਣ ਜੀ ਉਹ ਟਵਾਣਾ ਸਾਹਿਬ ਦੱਸਦੇ ਹੁੰਦੇ ਸੀ ਉਹਨਾਂ ਦੇ ਨਾਲ ਯੂਨੀਵਰਸਿਟੀ ਚ ਪੜ੍ਹਦਾ ਹੁੰਦਾ ਸੀ ਦਿਲਾਵਰ, ਤੇ ਬਹੁਤ ਸੈਂਸਿਟਿਵ ਤੇ ਬਹੁਤ ਚੁੱਪ ਚਾਪ ਆਪਣੇ ਆਪ ਦੇ ਵਿਚ ਰਹਿੰਦਾ ਹੁੰਦਾ ਸੀ ਜੀ।
2: ਮੈਂ ਕਿਹਾ ਜੀ ਤੁਸੀਂ ਦੱਸੋ ਵੀ ਤੁਸੀਂ ਦੇਖ ਲੋ ਭਾਰਤ ਸਾਹਿਬ ਜਮਾ ਹੀ ਮਤਲਬ ਜਿਵੇਂ ਮੇਰੀ ਕਿਉਂਕਿ ਹੁਣ ਇੰਨੇ ਸਾਲ ਤਾਂ ਵੈਸੇ ਹੀ ਇਸ ਗੱਲ ਨੂੰ ਹੋ ਗਏ ਉਮਰ ਦਾ ਵੀ ਕਿੰਨਾ ਹੁਣ ਜਿਵੇਂ ਸਾਡੀ ਮਦਰ ਉਸ ਏਜ ਦੀ ਉਹ ਤੇ ਬਿਲਕੁਲ ਹੀ ਪੇਂਡੂ ਸਧਾਰਨ, ਇਹ ਵੀ ਨੀ ਹੈਗਾ ਵਿਚਾਰੀ ਨੂੰ ਮਤਲਬ ਬਿਲਕੁਲ ਹੀ ਸਧਾਰਨ ਔਰਤ।
1: ਨਾਲੇ ਭੈਣ ਜੀ ਉਹ ਗੁਰਬਾਣੀ ਦੀਆਂ ਵੀ ਤੁੱਕਾਂ ਜਿਹੜੀਆਂ ਨੇ ਜਿਹੜੀਆਂ ਇਹਨਾਂ ਨੂੰ ਰਾਸ ਆਉਂਦੀਆਂ ਨੇ ਉਹ ਹੀ ਉੱਥੇ ਆਪਣੀਆਂ ਲਾਉਂਦੇ ਨੇ ਨਾ, ਉਹ ਸਾਰਾ ਕੁਝ ਕਰਦੇ ਆ। ਇੱਥੇ ਵੀ ਦੇਖੋ ਹੁਣ ਵੈਸੇ ਜਿਹੜੀ ਸਾਰੀ ਜਿਹੜੀ ਪੂਰੀ ਉਹਨਾਂ ਦੀ ਕਵਿਤਾ ਹੈ ਆਪਣੇ ਸੰਤ ਰਾਮ ਉਦਾਸੀ ਹੁਣਾਂ ਦੀ, ਉਹਦੇ ਵਿੱਚ ਗੁਰੂ ਸਾਹਿਬਾਨਾਂ ਦਾ ਉਹਨਾਂ ਦੀਆਂ ਨਿਸ਼ਾਨੀਆਂ ਦਾ ਜੁਝਾਰੂ ਅਜੀਤ ਸਿੰਘ ਤੇ ਹੋਰ ਉਹਨਾਂ ਦੇ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ, ਸਰਸਾ ਦਾ ਜ਼ਿਕਰ ਆਉਂਦਾ ਹੈ। ਤੇ ਉੱਪਰ ਉਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਰਾਸ ਆਉਂਦੀਆਂ ਨੇ ਉਹ ਹੀ ਤੋੜ ਮਰੋੜ ਕੇ ਉੱਪਰ ਛਾਪ ਦਿੱਤੀਆਂ ਜੀ। ਪਰ ਪੂਰੀ ਜਿਹੜੀ
2: ਭਾਰੇ ਸਾਹਿਬ,
1: ਹਾਂਜੀ
2: ਭਾਰੇ ਸਾਹਿਬ ਇਹਨਾਂ ਨੇ ਬਾਹਰਲੇ ਪਾਸੇ ਨਾ ਜਿਵੇਂ ਆਪਾਂ ਦੀਵਾਲੀ ਨੂੰ ਲਾਈਟਾਂ ਲਾਉਂਦੇ ਹੁੰਦੇ ਆ ਨਾ ਬਾਹਰਲੇ ਪਾਸੇ ਲੜੀਆਂ ਲਾ ਦਿੰਦੇ
1: ਹਾਂਜੀ,
2: ਇਸ ਤਰ੍ਹਾਂ ਤਾਂ ਇਹਨਾਂ ਨੇ 8-8, 10-10 ਫੁੱਟ ਲੰਬੀਆਂ ਥੱਲੇ ਨੂੰ ਪੋਸਟਰ ਬਣਾਏ ਹੋਏ ਨੇ ਹਰੇਕ ਹੀ ਜਿਹੜੇ ਆਹ ਦੂਜੇ ਨੇ ਜਿਹਨਾਂ ਨੂੰ ਇਹ ਜੁਝਾਰੂ ਸਿੰਘ ਕਹਿੰਦੇ ਨੇ ਹਨਾ, ਚਲੋ ਜੋ ਵੀ। ਤੇ ਉਹ ਉਹਨਾਂ ਦੇ ਪੋਸਟਰ ਲਾਏ ਨੇ, ਇਹਨਾਂ ਨੇ ਕਿਸੇ ਗਦਰੀ ਬਾਬੇ ਦੇ ਪੋਸਟਰ ਨਹੀਂ ਲਾਏ।
1: ਬਿਲਕੁਲ ਹੈ ਜੀ, ਬਿਲਕੁਲ ਜਿਹਨਾਂ ਨੇ ਗੁਰੂ ਘਰ ਵਸਾਏ ਨੇ ਜੀ ਇੱਥੇ ਸਾਰਾ ਕੁਝ, ਆਪ ਭਾਈ ਸਾਹਿਬਾਨਾਂ ਦੀ ਜਿਹੜੀ ਹੈ ਸੇਵਾ ਵੀ ਨਿਭਾਈ, ਅੰਮ੍ਰਿਤ ਵੀ ਛਕੇ, ਸਾਰਾ ਕੁਝ ਕੀਤਾ ਹੈ। ਬਿਲਕੁਲ ਹੈ,
0: ਗੱਲ ਤਾਂ ਇਹ ਹੈ ਨਾ ਜੀ ਕਿ ਆਪ,
1: ਹਾਂਜੀ ਸਿੰਘ ਸਾਹਿਬ
0: ਭੈਣ ਜੀ, ਇਹਨਾਂ ਨੇ ਆਪ ਕਨਫਿਊਜ਼ਡ ਹੈਗੇ ਆ ਤੇ ਲੋਕਾਂ ਨੂੰ ਕਨਫਿਊਜ਼ਡ
1: ਕਰਦੇ ਆ ਜੀ
0: ਸ਼ੁਰੂ ਤੋਂ ਲੈ ਕੇ।
2: ਤੁਹਾਡੀ ਆ ਗੱਲ ਨਾਲ ਮੈਂ ਬਹੁਤਾ ਸਹਿਮਤ ਨਹੀਂ, ਇਹ ਕਨਫਿਊਜ਼ਡ ਨਹੀਂ ਹੈਗੇ
1: ਸਾਰੇ।
2: ਮੈਂ ਹੁਣ ਬਸ ਛੋਟਾ ਜਿਹਾ ਸੋਫਟ ਜਿਹਾ ਵਰਡ ਯੂਜ਼ ਕਰ ਲੈਂਦੀ ਹਾਂ, ਮੈਂ ਪੰਜਾਬੀ ਦਾ ਬਹੁਤਾ ਹਾਰਡ ਵਰਡ ਨਹੀਂ ਯੂਜ਼ ਕਰਦੀ, ਬਸ ਆ ਚਲਾਕੀ ਵਾਲਾ ਬਸ ਠੀਕ ਆ। ਇਹ ਇਹਨਾਂ ਨੂੰ ਸਭ ਪਤਾ ਇਹਨਾਂ ਦੇ ਦਿਮਾਗ ਦੇ ਪਿੱਛੇ ਇਹਨਾਂ ਦਾ ਏਮ ਕੀ ਆ ਕੀ ਇਹਨਾਂ ਨੇ ਕਿਵੇਂ ਪੈਸਾ ਉਹ ਨੇ ਹਨਾ। ਇੱਕ ਜਿਵੇਂ ਆਪਾਂ ਕਹਿੰਦੇ ਆ ਮਤਲਬ ਚਲੋ ਠੀਕ ਆ, ਮੈਂ ਹੁਣ ਕੁਛ ਨੀ ਕਹਿਣਾ। ਤੇ
1: ਔਜਲਾ ਸਾਹਿਬ ਨੇ ਨਾਮ ਜਿਹੜਾ ਤੁਸੀਂ ਗੱਲ ਕਰਦੇ ਸੀ ਰਮੇਸ਼ ਸਿੰਘ ਅਰੋੜਾ ਸੀ ਉਹਨਾਂ ਦਾ ਪੂਰਾ ਨਾ।
2: ਹਾਂ ਠੀਕ ਆ ਹਾਂਜੀ ਹਾਂਜੀ ਰਮੇਸ਼ ਸਿੰਘ ਅਰੋੜਾ, ਬੜੀ ਪਰਸਨੈਲਿਟੀ, ਬੜਾ ਹੀ ਥੋੜੀ ਉਮਰ ਦਾ ਹੀ ਹੋਣੇ ਮੇਰੇ ਖਿਆਲ 40-45 ਸਾਲ ਦਾ ਹੀ ਯੰਗ ਜਿਹੀ ਸੀਗੇ। ਤੇ ਦਾੜੀ ਪ੍ਰਕਾਸ਼ ਕੀਤੀ ਹੋਈ ਤੇ ਬਹੁਤ ਵਧੀਆ ਪੱਗ ਬੰਨੀ ਹੋਈ, ਬਹੁਤ ਹੀ ਪਰਸਨੈਲਿਟੀ ਠੀਕ ਸੀ, ਪਰਸਨੈਲਿਟੀ ਸੀਗੀ ਤੇ ਬੋਲਦਾ ਵੀ ਠੀਕ ਸੀਗਾ। ਚਲੋ ਜਿਵੇਂ ਵੀ ਉਹਨੇ ਤਾਂ ਆਪਦੇ ਕੰਟਰੀ ਦੀ ਹੋਈ ਪ੍ਰੇਸ ਕਰਨੀ ਸੀਗੀ ਹਨਾ,
1: ਬਿਲਕੁਲ।
2: ਤੇ ਉਹ ਤਾਂ ਕਹਿੰਦੇ ਵੀ ਸਿੱਖਾਂ ਨੇ ਇੱਥੇ ਵਿਤਕਰਾ ਹੁੰਦਾ, ਸਾਡੇ ਨਾਲ ਨੀ ਉੱਥੇ ਵਿਤਕਰਾ ਹੁੰਦਾ ਹੈਗਾ ਹਨਾ। ਤੇ ਮੈਂ ਕਿਹਾ ਵੀ ਇਹ ਵੀ ਠੀਕ ਆ ਹਨਾ, ਤੁਸੀਂ ਤਾਂ ਉਸੇ ਪਾਸੇ, ਉਹਨਾਂ ਨੇ ਆਪਣੇ ਕੰਟਰੀ ਵੱਲੋਂ ਹੀ ਬੋਲਣਾ ਥੋੜਾ ਜਿਹਾ ਜੋ ਵੀ ਬੋਲਣਾ ਹਨਾ। ਤੇ
0: ਸਾਡਿਆਂ ਨੂੰ ਖਿਲਾਫ ਬੁਲਾ ਲਓ ਤਾਂ ਜਿੰਨਾ ਮਰਜ਼ੀ, ਬਿਲਕੁਲ ਸਾਡਿਆਂ ਨੂੰ ਪੰਜਾਬ ਚ ਬੈਠਿਆਂ ਨਾਲ ਵਿਤਕਰਾ ਹੋਈ ਜਾਂਦਾ,
1: ਬਿਲਕੁਲ।
2: ਤੇ ਹਾਂਜੀ ਹਾਂਜੀ ਠੀਕ ਸੀਗਾ, ਵਧੀਆ ਸੀਗਾ। ਤੇ ਇਸ ਕਰਕੇ ਮੈਂ ਕਈ ਵਾਰੀ ਸੋਚਦੀ ਹੁੰਦੀ ਆ, ਮੈਂ ਦੇਖਦੀ ਹੁੰਦੀ, ਮੈਂ ਕਿਹਾ ਵੀ ਚਲੋ ਬਹੁਤ ਇਨਫੋਰਮੇਸ਼ਨ ਹੀ ਸਹੀ ਹੈ ਨਾ,
1: ਤੇ
2: ਨਵੀਂ ਤੋਂ ਨਵੀਂ ਇਨਫੋਰਮੇਸ਼ਨ ਮਿਲਦੀ ਆ ਉੱਥੇ, ਮੈਂ ਜਦ ਜਾਂਦੀ ਆ ਹਰ ਸੰਡੇ ਨੂੰ ਕੁਛ ਨਾ ਕੁਛ।
1: ਭੈਣ ਜੀ ਇਹਨਾਂ ਦੇ ਇਹ ਆ ਨਾ ਕਿ ਇੱਥੇ ਚਲਾਕੀ ਤਾਂ ਕਰਦੇ ਆ ਕਿਉਂਕਿ ਜਿਹੜੇ ਪੁਰਾਣੇ ਬੱਚੇ ਨੇ ਜਾਂ ਚਲੋ ਮੇਰਾ ਵੀ ਬਰਥ 83 ਦਾ ਹੈ, ਚਲੋ ਕੁਝ ਚੀਜ਼ਾਂ ਉਸ ਥੋੜੀ ਬਹੁਤੀ ਸੁਰਤ ਸੰਭਾਲ ਲਈ ਸੀ, 92 ਤੱਕ 94 ਤੱਕ ਇਹ ਸਾਰੀ ਚੱਲਦਾ ਰਿਹਾ ਉਸ ਸਮੇਂ ਚ, ਤੇ ਉਹਨਾਂ ਨੂੰ ਤੀ ਗਮਰਾਹ ਕਰ ਸਕਦੇ। ਪਰ ਜਿਹੜੇ ਨਵੇਂ ਬੱਚੇ ਨੇ ਜਿਹੜੇ 2000 ਦੇ ਜਾਂ ਕਹਿ ਲਓ ਜਾਂ ਇਹਨਾਂ ਮੁਲਕਾਂ ਦੇ ਵਿੱਚ ਜੰਮੇ ਪਲੇ ਆ, ਉਹ ਉਹਨਾਂ ਨੂੰ ਜਿਹੜਾ ਬ੍ਰੇਨ ਵਾਸ਼ ਆਸਾਨੀ ਦੇ ਨਾਲ ਉਹ ਚੀਜ਼ਾਂ ਦੇ ਵਿੱਚ ਕਰਦੇ ਆ ਜੀ।
2: ਪਰ ਸਭ ਇਹ ਨਾ ਆਪਸ ਵਿੱਚ ਸਿਰ ਪੜਾ ਪੜਾ ਲੜੀ ਜਾਂਦਾ, ਪਰ ਇਹਨਾਂ ਦੇ ਸਿਰ ਹੀ ਬਹੁਤ ਸਟਰੋਂਗ ਨੇ,
1: ਬਿਲਕੁਲ ਹੈ ਜੀ
2: ਹਨਾ। ਤੇ ਜਿਹੜੇ ਇੱਥੇ ਵੀ ਨੇ ਨਾ ਜਿਹੜੇ ਇਹ ਨੇ, ਇਹਨਾਂ ਆਪ ਹੀ ਸਿਰ ਮਾਰੀ ਜਾਂਦੇ ਇੱਕ ਦੂਜੇ ਦੇ ਵਿੱਚ
1: ਜੀ, ਬਿਲਕੁਲ ਹੈ ਜੀ।
2: ਪਰ ਹੈ ਹੀ ਢੀਠ ਬਹੁਤ ਜ਼ਿਆਦਾ
1: ਜੀ। ਭੈਣ ਜੀ ਪਿਛਲੇ ਨਾ ਕੈਨੇਡਾ ਦੀ ਖਬਰ ਕੀਤੀ ਸੀ, ਗੁਰੂ ਘਰ ਦਾ ਇਹਨਾਂ ਨੇ ਗਿਰਵੀ ਰੱਖੇ ਹੋਏ ਨੇ ਜੀ,
0: ਬਿਲਕੁਲ ਜੀ।
2: ਫਿਰ ਉਹ ਤਾਂ ਐਕਚੁਲੀ ਤਾਂ ਇਹ ਸੂਫੀਆਂ ਵਾਲੇ ਤਾਂ ਇਹੀ ਨੇ, ਉਹ ਕਹਿੰਦੇ ਵੀ ਗੁਰੂ ਘਰ ਚ ਤਾਂ ਹੈ ਉਹ ਸੂਫੀ, ਜਿਵੇਂ ਕਹਿੰਦੇ ਵੀ ਰੱਬ ਤਾਂ ਤੁਹਾਡੇ ਅੰਦਰ ਆ,
1: ਬਿਲਕੁਲ
2: ਹਨਾ। ਤੇ ਉਹ ਉਹਨਾਂ ਨੇ ਇਹ ਵੀ ਵਿੱਚੋਂ ਵਿੱਚ ਵਿੱਚ ਸਾਰੇ ਪਾਸੇ ਜਿੱਥੇ ਜਿੱਥੇ ਜਿਹੜੀ ਚੀਜ਼ ਲੋਟ ਲੱਗਦੀ ਆ, ਲਾਈਨ ਜਿਹੜੀ ਜਿੱਥੇ ਤੁਕ ਜੁੜ ਠੀਕ ਹੁੰਦੀ ਉੱਥੋਂ ਫੜ ਲੈਣੇ, ਉਹ ਕਹਿੰਦੇ ਵੀ ਗੁਰੂ ਘਰ ਨੂੰ ਕੀ ਆ, ਉਹ ਤਾਂ ਕਹਿੰਦੇ ਵੀ ਅੰਦਰ ਆ ਸਾਰਾ ਕੁਛ, ਤਾਂ ਕਰਕੇ ਵੀ ਇਹਨੂੰ ਗਿਰਵੀ ਰੱਖ ਵੀ ਦੋ,
1: ਬਿਲਕੁਲ।
2: ਰੱਬ ਕਿਹੜਾ ਕਿਸੇ ਦੇ ਗਿਰਵੀ ਰੱਖੇ ਤੇ ਉਹ ਕਹਿੰਦੇ ਰੱਬ ਗਿਰਵੀ ਹੋਣਾ ਆ, ਤਾਂ ਕਰਕੇ ਇਹਨਾਂ ਦਾ ਡਰ ਚੱਕਿਆ ਹੋਇਆ ਸਾਰਾ ਕੁਛ ਹਨਾ। ਹਾਂਜੀ
0: ਬਿਲਕੁਲ ਜੀ, ਇਹ ਤਾਂ ਪੱਕੀਆਂ ਇੱਟਾਂ ਦਾ ਇੱਕ ਕੋਠਾ ਹੈ ਜੀ,
2: ਬਿਲਕੁਲ ਬਿਲਕੁਲ।
0: ਕਹਿੰਦਾ ਕੋਠਾ ਰੱਬ ਦਾ ਤੇ ਤੇਰਾ ਹੀ ਵਜੂਦ ਏ,
1: ਬਾਕੀ ਸਭ ਫਜ਼ੂਲ ਹੈ ਜਣੀ ਦਾ,
0: ਔਰ ਫੀਕ ਤੇਰੇ ਅੰਦਰ ਹੀ ਮੌਜੂਦ ਏ, ਕੰਧ ਵਹਿਮ ਦੀ ਤੂੰ ਢਾ ਦੇ ਮਾਰ ਛੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸੁੱਟ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ। ਹਾਂਜੀ
1: ਸੈਣੀ ਸਾਹਿਬ, ਲੋਟੇ ਦਾ ਤਾਂ ਸਾਰਾ ਕੰਮ ਆ ਜੀ, ਲੋਟਾ ਭੰਨ ਤਾ ਮੁੜ ਕੇ ਸੋਟਾ ਕੀ ਕਰੂ।
2: ਚਲੋ ਸੁਣ ਲਿਆ, ਬਹੁਤ ਵਧੀਆ, ਬਹੁਤ
1: ਥੈਂਕ ਯੂ ਭੈਣ ਜੀ,
2: ਚੰਗਾ ਲੱਗਦਾ।
0: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ ਜੀ।
2: ਹਾਂਜੀ
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਾਡੇ ਆਉਣ ਦਾ ਹੌਸਲਾ ਬਹੁਤ ਹੋਇਆ ਸਾਨੂੰ ਵੈਸੇ, ਆਉਂਦੇ ਰਿਹਾ ਕਰੋ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਜੀ ਦੋਸਤੋ। ਇਸ ਜੀ ਹਰਵਿੰਦਰ ਜੋਲ ਭੈਣ ਜੀ, ਜੀ ਸੈਣੀ ਸਾਹਿਬ ਜਾਂਦੇ ਜਾਂਦੇ ਕੀ ਕਹੋਗੇ?
0: ਮੈਂ ਹੁਣ ਜਾਂਦੇ ਜਾਂਦੇ ਮੁਹੰਮਦ ਸਾਹਿਬ ਦਾ ਜਿਹੜਾ ਗੀਤ ਸੁਣਨਾ ਹੈਗਾ ਆ, ਤੇ ਇਸ ਕਰਕੇ ਮੇਰਾ ਟਾਈਮ ਜਿਹੜਾ ਤੁਸੀਂ ਉਹਨਾਂ ਨੂੰ ਦੇ ਦਿਓ, ਖਬਰਾਂ ਬਾਕੀ ਬਾਅਦ ਚ ਕਰਿਓ, ਜੇ ਉਹ ਆ ਜਾਂਦੇ ਤੇ ਪਹਿਲਾਂ ਉਹਨਾਂ ਦਾ ਗੀਤ ਲਾ ਦਿਓ,
1: ਨਹੀਂ ਤੁਸੀਂ ਮੈਂ
0: ਸੁਣਾ ਹੁੰਦਾ ਹੈ ਉਹਨਾਂ ਦਾ ਗੀਤ।
1: ਇੱਕ ਖਬਰ ਰਹਿ ਗਈ ਵੈਸੇ, ਆ ਤੁਸੀਂ ਹੁਣੇ ਹੁਣੇ ਬਿੱਲ ਦੇ ਕੇ ਹਟੇ ਹੋ, ਪਾਵਰਕੌਮ ਦੇ ਵੱਲੋਂ ਬਿਜਲੀ ਕਨੈਕਸ਼ਨ ਕੱਟਣ ਤੇ ਰੋਕ ਲਾਤੀ ਹੈ, ਤੁਸੀਂ ਡਰਿਆ ਨਾ ਕਰੋ।
0: ਉਹ ਲਟੇਰੇ ਆ ਜੀ, ਉਹ ਗੱਲ ਇਹ ਤਾਂ ਹੈਗੀ ਜੀ, ਉਹ ਕੁੰਭ ਦਾ ਹੋਇਆ ਮੇਲਾ, ਇੱਕ ਸਾਧੂ ਸੀਗਾ, ਉਹ ਵਿਚਾਰਾ ਕੁੰਭ ਤੇ ਗਿਆ ਤੇ ਉਹਦਾ ਵਿਚਾਰੇ ਦਾ ਕੰਬਲ ਚੱਕ ਹੋ ਗਿਆ, ਤੇ ਉਹ ਕਿਸੇ ਨੇ ਜਾ ਕੇ ਪੁੱਛਿਆ ਕਿੱਦਾਂ ਕਹਿੰਦਾ ਕਿੱਦਾਂ ਬਾਬਾ ਜੀ ਕੁੰਭ ਨਾ ਆਇਆ ਏ, ਕਹਿੰਦਾ ਕਾਹਦਾ ਕੁੰਭ, ਕਹਿੰਦਾ ਸਭ ਸਾਡਾ ਕੰਬਲ ਚੱਕਣ ਦੀਆਂ ਸਕੀਮਾਂ ਸੀਗੀਆਂ। ਹੈਂਜੀ
1: ਔਜਲਾ ਸਾਹਿਬ ਜੁੜੇ, ਇਹਨਾਂ ਤੋਂ ਗੁਣ ਸਿੱਖੋ ਥੋੜੇ ਜੇ ਬਿਜ਼ਨਸ ਦੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਹਾਂਜੀ ਵੀਰ ਜੀ,
3: ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ, ਸਰੋਤਿਆਂ ਨੂੰ,
1: ਸਤਿ ਸ੍ਰੀ ਅਕਾਲ ਜੀ।
3: ਚਲੋ ਭੈਣ ਜੀ, ਵਧੀਆ ਵਿਚਾਰ ਦੱਸ ਕੇ ਗਏ
1: ਜੀ।
3: ਦੇਖੋ ਮੈਂ ਜਿਹੜਾ ਤੁਸੀਂ ਫਿਰੋਜ਼ਪੁਰ ਵਾਲਾ ਇੰਸਪੈਕਟਰ ਫੜਿਆ, ਤੁਸੀਂ ਇਹ ਦੇਖੋ ਵੀ ਅਸੀਂ ਇਹਨਾਂ ਤੋਂ ਕੀ ਪੁਲਿਸ ਵਾਲਿਆਂ ਤੋਂ ਆਸ ਰੱਖਾਂਗੇ। ਇਹ ਕਹਿੰਦੇ ਨੇ ਜੀ ਇਹ ਪੰਜਾਬ ਦੇ ਵਿੱਚੋਂ ਆਹ ਚੀਜ਼ਾਂ ਖਤਮ ਕਰਨ ਨੂੰ ਲੱਗੇ ਨੇ। ਥੋੜੇ ਯਾਦ ਹੋਣਾ ਜਦੋਂ ਰਵੀ ਸਿੱਧੂ ਵਾਲਾ ਕਾਂਡ ਹੋਇਆ ਸੀ ਨਾ
1: ਜੀ, ਬਹੁਤ ਮਸ਼ਹੂਰ ਸੀ।
3: ਮੈਂ ਉਹ ਪਿੰਡ ਨੀ ਯਾਦ ਆ ਰਿਹਾ, ਮੈਂ ਯਾਦ ਕਰ ਰਿਹਾ ਸੀ ਰਾਏਕੋਟ ਦੇ ਕੋਲ ਪਿੰਡ ਆ ਮਾਣੂ ਕੇ, ਉਹਨਾਂ ਦੇ ਵਿਚਾਲੇ ਜਾਂਦਾ ਪਿੰਡ, ਉੱਥੇ ਦਾ ਇੱਕ SSP ਸੀਗਾ
1: ਜੀ।
3: ਆਪਦੇ ਪਿੰਡ ਨਾਲ ਪਹਿਲਾਂ ਐਸਾ ਸੀ ਵੀ ਜਿਹੜਾ ਆਪਦੇ ਨਾਂ ਨਾਲ ਪੁਲਿਸ ਮਹਿਕਮੇ ਚ ਆਪਦਾ ਪਿੰਡ ਲਾਉਂਦਾ ਹੁੰਦਾ ਸੀ, ਰਾਰੇ ਤੇ ਸੀ ਪਿੰਡ ਕੋਈ ਸਮਥਿੰਗ
1: ਜੀ,
3: ਹੈ ਤਾਂ ਉਹ ਐਸ ਐਸ ਪੀ ਬਸਬੇ ਸੀ ਬਾਦਲ ਸਾਹਿਬ ਨਾਲ ਨੇੜ ਤੋਂ ਸੀ ਉਹਦੇ ਕਰਕੇ ਲੱਗਿਆ ਸੀ
1: ਜੀ।
3: ਉਹ ਉਦੋਂ ਕਰੰਸੀ ਬਹੁਤ ਆਉਂਦੀ ਸੀ ਦੋ ਨੰਬਰ ਦੀ ਉਧਰੋਂ
1: ਜੀ,
3: ਉਹਨੇ ਰਵੀ ਸਿੱਧੂ ਨੂੰ 2 ਕਰੋੜ ਰੁਪਇਆ ਦਿੱਤਾ, ਆਪਦਾ ਮੁੰਡਾ ਪੁਲਿਸ ਚ ਭਰਤੀ ਕਰ ਲਿਆ ਤੇ ਕੁੜੀ ਪੀ ਸੀ ਐਸ ਬਣਾ ਲਈ
1: ਜੀ।
3: ਤੇ ਜਦੋਂ ਉਹਨਾਂ ਨੇ ਪੈਸੇ ਖੋਲੇ ਤੇ ਪੈਸੇ ਜਾਲੀ ਸੀਗੇ।
1: ਅੱਛਾ ਜੀ, ਉੱਪਰ ਲਾ ਤੇ ਥੱਲੇ ਲਾ ਨੋਟ ਸੀ।
3: ਉਹਨਾਂ ਨੇ ਜਾ ਕੇ ਉਹ ਦਿੱਲੀ ਫੂਕੇ, ਫੂਕਣੇ ਕਿਹੜਾ ਸੌਖੇ ਸੀ, 2 ਕਰੋੜ ਕਿਹੜਾ ਥੋੜਾ ਹੁੰਦਾ ਮੇਰੇ ਜਾਣੀ। ਹਾਂ ਚਲੋ, ਉਦੋਂ ਬਾਅਦ ਤਾਂ ਉਹ ਕੇਸ ਹੋ ਗਿਆ ਨਾ, ਉਹਨੂੰ ਕਹਿ ਸਕਦੇ ਸੀ ਕੁਛ, ਮਾੜਾ ਬੰਦਾ ਹੁੰਦਾ ਉਹਨੂੰ ਚੱਕ ਵੀ ਲੈਂਦੇ ਵੀ ਤੂੰ ਸਾਨੂੰ ਗਲਤ ਨੋਟ ਦੇ ਗਿਆ, ਹੁਣ ਇਹ ਵੀ ਨੀ ਕਹਿ ਸਕਦੇ
1: ਜੀ।
3: ਤੇ ਉਹ ਚਲੋ ਬਾਅਦ ਦੇ ਵਿੱਚ ਰਵੀ ਸਿੱਧੂ ਕਾਂਡ ਹੋ ਗਿਆ ਤਾਂ ਬੱਚੇ ਤਾਂ ਉਹਦੇ ਰਹਿ ਗਏ ਸੀ, ਪਰ ਇਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੇ ਲੋਕਾਂ ਦਾ ਤੁਸੀਂ ਕੀ ਆਸ ਰੱਖਦੇ ਹੋ ਕਿ ਇਹ ਮੁਜਰਮ ਨੂੰ ਫੜ ਲੈਣਗੇ?
1: ਨਾ ਜੀ ਨਾ ਜੀ,
3: ਜਿਹੜੇ ਖੁਦ ਆਪ ਕੰਮ ਕਰਦੇ ਨੇ। ਹਾਂਜੀ, ਮੇਰਾ ਸਵਾਲ ਜਿਹੜਾ ਤੁਸੀਂ ਕਰਦੇ ਸੀ ਨਾ ਫਿਰੋਜ਼ਪੁਰ ਵਾਲੇ ਪੁਲਿਸ ਵਾਲੇ ਦਾ, ਜਾਂ ਜਿਹੜੀ ਮੋਗੇ ਫੜੀ ਹੈ, ਕਿ ਤੁਸੀਂ ਇਹਨਾਂ ਤੋਂ ਕੀ ਆਸ ਰੱਖਦੇ ਹੋ ਕਿ ਇਹ
1: ਥਾਰ ਵਾਲੀ ਬੀਬੀ ਵੀ ਤਾਂ ਸੀਗੀ ਪਹਿਲਾਂ ਥਾਰ ਵਾਲੀ।
3: ਬਿਲਕੁਲ
1: ਜੀ,
3: ਮਾਰੇ ਕਹਿਣ ਦਾ ਮਤਲਬ ਅਸੀਂ ਇਹਨਾਂ ਤੋਂ ਕੀ ਆਸ ਰੱਖਦੇ?
1: ਨਾ ਜੀ ਨਾ ਜੀ
0: ਨਾ ਜੀ ਨਾ
1: ਜੀ।
3: ਹਾਂਜੀ, ਇਹ ਬਸ ਇੱਕ ਨੌ ਦੇ ਨੇ ਤੇ ਇੱਕ ਆਪਣੇ ਗੱਲ, ਅਸਲ ਚ ਇਹ ਹੈ ਇਹ ਵੀ ਕੀ ਕਰਨ ਜਿਹਦੇ ਸਾਡੇ ਉੱਪਰ ਬਿਠਾਏ ਹੋਏ ਨੇ ਪਹਿਲਾਂ ਤਾਂ ਉਹ ਲੱਗੇ ਹੋਏ ਨੇ, ਜੇ ਉਹ 100 ਬਣਾਉਂਦੇ ਨੇ ਤਾਂ 50 ਇਹਨਾਂ ਨੂੰ ਬਣਾਉਣੇ ਨੀ ਵਿੱਚੋਂ।
1: ਬਿਲਕੁਲ ਹੈ ਜੀ,
3: ਤੁਸੀਂ ਦੇਖੋ ਵੀ ਅਸੀਂ ਬਾਹਰੋਂ ਮਤਲਬ ਇੱਕ ਦੂਜੇ ਮੁਲਕ ਤੋਂ ਕਰੰਸੀ ਰੋਕਣੀ ਹੈ ਕਿ ਅਸੀਂ ਵੀ ਉਹਦੇ ਵਿੱਚ ਹਿੱਸਾ ਰੱਖਣਾ?
1: ਬਿਲਕੁਲ ਹੈ ਜੀ,
3: ਕਿੱਡੀ ਘਟੀਆ ਗੱਲ ਸੀ ਇਹ। ਫਿਰ ਉਹ ਫੜਿਆ ਗਿਆ ਸੀ, ਮਤਲਬ ਬਾਅਦ ਵਿੱਚ ਤਾਂ ਰਿਟਾਇਰ ਹੋਇਆ, ਵੈਸੇ ਤਾਂ ਉਹ ਰਿਟਾਇਰ ਹੋ ਗਿਆ, ਯਾਰ ਮੂੰਹ ਚ ਨਾਂ ਤੇ ਪਿੰਡ ਫਿਰੀ ਜਾਂਦਾ, ਰੈਕੋਰਡ ਦੇ ਨਾਲੇ ਪਿੰਡ ਉਹਦਾ
1: ਜੀ।
3: ਤੇ ਮਤਲਬ ਅਸੀਂ ਮੇਰੇ ਥੋੜੀ ਗੱਲ ਚ ਮੇਰੇ ਸਵਾਲ ਤਾਂ ਆਇਆ ਵੀ ਅਸੀਂ ਕੀ ਆਸ ਰੱਖ ਸਕਦੇ ਹਾਂ ਵੀ ਜਿਹੜੀ ਸਾਡੇ ਤੇ ਲਾਈ ਹੋਈ ਹੈ ਇਹਨਾਂ ਨੇ
1: ਜੀ,
3: ਸਾਡੀ ਰੱਖਿਆ ਲਈ, ਉਹੀ ਚੋਰ ਨੇ?
1: ਬਿਲਕੁਲ ਜੀ,
0: ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਵੀਰ ਜੀ, ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਆ।
3: ਕਰੂ ਕੌਣ ਜੀ, ਕੌਣ
0: ਕਰੇ? ਕੋਈ ਸੈਂਟਰ, ਕੋਈ ਸੈਂਟਰ ਏਜੰਸੀ ਕਰੇ ਜੀ। ਗੱਲ ਤਾਂ ਇਹ
3: ਨਾਲ ਵੀ ਉਹੀ ਆ, ਹੁਣ ਤੁਸੀਂ ਫੇਰ ਦੇਖੋ ਚਾਹੇ ਪਟਵਾਰੀ ਫੜੇ ਜਾਂਦੇ ਨੇ, ਚਾਹੇ ਕੋਈ ਵੀ ਫੜਿਆ ਜਾਂਦਾ, ਨਾਲੇ ਤਾਂ ਜਿੰਨੇ ਚਿਰ ਸਸਪੈਂਡ ਰਹਿੰਦੇ ਜਦੋਂ ਬਹਾਰਦੇ ਉਨੀ ਸਰਕਾਰ ਮਿਲ ਜਾਂਦੀ ਉਹਨਾਂ
1: ਨੂੰ।
0: ਹਾਂਜੀ, ਇਕੱਠੇ ਪੈਸੇ ਮਿਲ ਜਾਂਦੇ
3: ਆ, ਇਕੱਠੇ ਪੈਸੇ ਮਿਲ ਜਾਂਦੇ ਨੇ।
0: ਹਾਂਜੀ,
3: ਇਹ ਸਸਪੈਂਡ ਹੋਇਆ ਕਿਹੜਾ, ਇਹਨਾਂ ਨੂੰ ਰਾਖ ਨਹੀਂ, ਉਹਦੇ ਸਾਰੇ ਪਾਸੇ ਹੀ ਰਾਖ ਹੈ। ਆ ਤੁਸੀਂ ਦੱਸਿਆ ਪਟਵਾਰੀ ਫੇਰ ਰੱਖ ਲਿਆ ਉਹਨਾਂ ਨੇ?
0: ਬਿਲਕੁਲ ਜੀ, ਗਰਦਾਵਰ ਬਣਾਤਾ
3: ਜਦੋਂ ਫੜਨ ਵਾਲੇ ਉਹ ਨੇ
1: ਜੀ,
0: ਹਾਂਜੀ,
3: ਜਿਹੜੇ ਪਹਿਲਾਂ ਹੀ ਆਪ ਉਹਦੇ ਅਰਗੇ ਨੇ, ਇਨਸਾਫ ਕਿੱਥੋਂ ਮਿਲਣਾ?
0: ਬਿਲਕੁਲ,
3: ਤੁਸੀਂ ਕਹਿੰਦੇ ਸਕਰੀਨ ਕਰੂ ਕੌਣ ਰਾਜਨ ਜੀ, ਮੈਨੂੰ ਇਹ ਤਾਂ ਦੱਸੋ।
1: ਜੇ ਓਜਲਾ ਸਾਹਿਬ ਸਕਰੀਨਿੰਗ ਕਰਦੇ ਵੀ ਆ ਤਾਂ ਫਿਰ ਉਹਦੇ ਵਿੱਚ ਲੋਕ ਜਿਹੜੇ ਨੇ ਆਪ ਮੁਹਾਰੇ ਹੋ ਜਾਂਦੇ ਨੇ ਜੀ, ਭਈ ਏਦਾਂ ਧੱਕਾ ਹੁੰਦਾ ਜੀ ਉਹ, ਫਿਰ ਸਾਡੇ
3: ਮੇਰੇ ਹਿਸਾਬ ਨਾਲ 70% ਸਾਡੇ ਲੋਕ ਸਭਾ ਚ, 70% ਦਾ ਲੋਕ ਸਭਾ ਚ ਅਪਰਾਧੀ ਬੈਠੇ ਜਿਹਨਾਂ ਨੇ ਇਹ ਘਨੋਣੇ ਜੁਰਮ ਕੀਤੇ ਹੋਏ ਨੇ, ਤੁਸੀਂ ਕਾਨੂੰਨ ਕਿਤੋਂ ਪਾਲਦੇ?
1: ਨਾ ਨਾ ਨਾ ਨਾ, ਹੋ ਹੀ ਨੀ ਸਕਦਾ ਜੀ, ਇੰਨਾ ਕਰਪਟ ਹੋ ਚੁੱਕਿਆ ਸਾਰਾ ਕੁਝ ਜੀ,
3: ਸਿਸਟਮ ਹੀ ਕਰਪਟ ਹੋ ਚੁੱਕਿਆ
1: ਜੀ।
3: ਮਾੜਾ ਮੋਟਾ ਨਿਆਂ ਤੇ ਭਰੋਸਾ ਸੀਗਾ, ਇਹ ਵੀ ਦੇਖ ਲਓ ਕਿੱਧਰ ਚੱਲੇ ਹੋਏ ਨੇ ਜੀ ਹੁਣ
1: ਜੀ,
3: ਉਹ ਵੀ ਉਸੇ ਤਾਣੇ ਬਾਣੇ ਦੇ, ਜਿਹੜਾ ਕੋਈ ਰਿਟਾਇਰ ਹੁੰਦਾ ਪੋਲੀਟੀਕਲ ਪਾਰਟੀ ਜੁਆਇਨ ਕਰ ਲੈਂਦਾ
1: ਜੀ,
3: ਤੁਸੀਂ ਫਿਰ ਉਹਦਾ ਏਮ ਕੀ ਹੈ ਜੀ? ਤੁਸੀਂ ਇੱਕ ਬੰਦੇ ਦਾ, ਤੁਸੀਂ ਹੋ ਜਾਂ ਕੋਈ ਵੀ ਆ, ਮੈਂ ਜੋਬ ਕਰਦਾ ਜੇ, ਮੈਂ 35 ਸਾਲ ਦਾ ਜੇ, ਮੇਰਾ ਏਮ ਹੀ ਉਹ ਹੈ।
1: ਬਿਲਕੁਲ,
3: ਤੇ ਫਿਰ ਮੈਂ ਤਾਂ ਉਹੀ ਦੇਖਣਾ ਕਿ ਮਤਲਬ ਕਿਵੇਂ ਇਕੱਠਾ ਕਰਾਂ ਧਨ ਨੂੰ ਖੜ ਕੇ, ਫਿਰ ਮੈਂ MLA ਬਣਾ, ਮੰਤਰੀ ਬਣਾ।
1: ਨਾਲੇ ਓਜਲਾ ਸਾਹਿਬ ਸਵਾਲ ਤਾਂ ਇਹ ਖੜਾ ਹੁੰਦਾ, ਜਦੋਂ ਤੁਸੀਂ ਜੋਬ ਦੇ ਵਿੱਚ ਸੀ ਉਦੋਂ ਕਿਉਂ ਨੀ ਇਨਸਾਫ ਕੀਤਾ, ਬਾਅਦ ਚੋਂ ਕਿਉਂ ਰੋਲਾ ਪਾਉਂਦੇ ਹੋ?
3: ਮੈਂ ਸਾਰਿਆਂ ਨਾਲੋਂ ਵੱਧ ਮੈਂ ਹੇਟ ਇਸ ਚੀਜ਼ ਨੂੰ ਕਰਦਾ, ਬਾਅਦ ਕਿਤਾਬਾਂ ਕਾਹਦੇ ਵਾਸਤੇ ਲਿਖ,
1: ਕਾਹਦੇ ਲਈ ਕਿਤਾਬਾਂ ਲਿਖਣੀਆਂ, ਜਾਂ ਕਾਹ ਤੋਂ ਰੋਲਾ ਪਾਉਂਦੇ ਹੋ ਮੀਡੀਆ ਦੇ ਵਿੱਚ ਆ ਕੇ ਵੀ ਆਹ ਕੀਤਾ ਉਹ ਕੀਤਾ,
3: ਜਦੋਂ ਤੁਹਾਡੇ ਹੋਰ ਲਿਆਉਣੇ ਹੋ, ਲੋਕਾਂ ਦਾ ਹੋਰ
1: ਐਕਸ਼ਨ ਲਿਆ,
3: ਲੋਕਾਂ ਨੂੰ ਅੱਗ ਲਾਉਣੇ ਹੋ,
0: ਭਾਈ ਸਾਹਿਬ ਮੈਨੂੰ ਇਜਾਜ਼ਤ ਦੇ ਦਿਓ।
1: ਥੈਂਕ ਯੂ ਜੀ, ਥੈਂਕ ਯੂ,
0: ਬਹੁਤ ਲੇਟ ਹੋ ਰਿਹਾ
1: ਜੀ, ਥੈਂਕ ਯੂ ਜੀ,
0: ਥੈਂਕ ਯੂ, ਥੈਂਕ ਯੂ, ਥੈਂਕ ਯੂ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਮੇਰਾ ਜਗਰਾਤਾ ਹੋ ਜਾਣਾ।
1: ਓਕੇ ਓਕੇ, ਥੈਂਕ ਯੂ ਜੀ ਜੀ। ਹਾਂਜੀ, ਕੰਟੀਨਿਊ ਹੋ ਜਾਣਾ ਸਰ।
3: ਮਤਲਬ ਇਹ ਕਿਤਾਬਾਂ ਵੀ ਤਾਂ ਸਾਡੇ ਜਿਹੜੀ ਕੋਈ ਨਵੀਂ ਪੀੜ੍ਹੀ ਪੜ੍ਹਦੀ ਹੈ, ਚਲੋ ਹੁਣ ਕਿਤਾਬ ਲਿਖੀ ਹੈ ਜਿਹੜੇ ਇੱਕ ਬਲੂ ਸਟਾਰ ਦੇ ਉੱਪਰ ਲਿਖੀ ਆ, ਉਹ CEO ਦੇ ਵਿੱਚ ਕੁਝ ਅਫਸਰ ਤੁਹਾਡੇ ਸਾਹਿਬ ਨੇ ਵੀ ਉਹਦੀ ਕਿਤਾਬ ਪੜ੍ਹ ਕੇ ਬਣਾਈ, JP
1: ਕੁਲਦੀਪ ਨਈਅਰ ਉਹਨਾਂ ਦੇ ਵੀ ਬਥੇਰੇ
3: ਸਾਰੇ। ਨਹੀਂ ਨਹੀਂ, ਇੱਕ ਹੋਰ ਸੀ ਸਿੰਘ, ਇੱਥੇ ਰਹਿੰਦਾ ਕੈਨੇਡਾ ਹੁਣ ਉਹ।
1: ਹਾਂਜੀ ਹਾਂਜੀ,
3: ਖਣੀ ਢਿੱਲੋਂ ਆ, ਕੌਣ ਉਹ, ਮੈਂ ਭੁੱਲ ਗਿਆ ਨਾਂ, ਸ਼ਾਇਦ ਭੈਣ
1: ਜੀ
3: ਯਾਦ ਆ ਜਵੇ। ਤੁਹਾਡੇ ਸਾਹਿਬ ਵੀ ਪੜ੍ਹ ਕੇ ਸੁਣਾਈ ਸੀ ਉਹਦੀ ਕਿਤਾਬ ਬਲੂ ਸਟਾਰ ਦੇ ਉੱਪਰ
1: ਜੀ,
3: ਮਤਲਬ ਹੁਣ ਉਹ ਇਹੋ ਜਿਹੇ ਖੁਲਾਸੇ ਕਰ ਰਿਹਾ, ਹੁਣ ਉਹਦਾ ਫਾਇਦਾ ਕੀ ਉਹ ਖੁਲਾਸੇ ਕਰਨ ਦਾ?
1: ਜੀ ਹੁਣ ਮੀਡੀਆ ਦੇ ਵਿੱਚ ਦੇਖੋ ਕਿੰਨੇ ਮੀਡੀਆ ਦੇ
3: ਲੜੇ ਨਾ ਉਹ ਰਹੇ, ਨਾ ਮਾਰਨ ਵਾਲੇ ਰਹੇ ਨਾ ਮਰਨ ਵਾਲੇ ਰਹੇ, ਹੁਣ
1: ਬਿਲਕੁਲ
3: ਲੜਨ ਵਾਲੇ ਰਹੇ
1: ਜੀ,
3: ਹੁਣ ਉਹਦਾ ਨਿਕਲਣਾ ਕੀ ਉਹਦੇ ਵਿੱਚੋਂ?
1: ਤੁਸੀਂ ਦੇਖੋ ਕਿੰਨੇ ਮੀਡੀਆ ਦੇ ਵਿੱਚ ਅੱਜ ਕੱਲ ਲੋਕ ਪਿਛਲੇ ਦਿਨਾਂ ਚ ਆਏ ਨੇ ਜਦੋਂ ਖਾਲੜਾ ਹੁਣਾਂ ਦਾ ਮਸਲਾ ਚੱਲਿਆ, ਮੈਂ ਤਾਂ ਆਖੇ ਜੀ ਇਹਨਾਂ ਦੇ ਨਾਲ ਰਿਹਾ ਜੀ, ਮੈਂ ਤਾਂ ਇਹਨਾਂ ਦਾ ਸੱਜਾ ਹੱਥ ਸੀ ਜੀ, ਮੈਂ ਇਹਨਾਂ ਦਾ ਖੱਬਾ ਹੱਥ ਸੀ ਜੀ,
3: ਫਿਰ ਤੂੰ ਤੈਨੂੰ ਕਿਉਂ ਨੀ ਚੱਕਿਆ?
1: ਬਿਲਕੁਲ
3: ਉਹਨੂੰ ਇਕੱਲੇ ਨੂੰ ਕਿਉਂ ਚੱਕਿਆ?
1: ਅਖੇ ਜੀ ਉਹ ਲੁਧਿਆਣਾ ਡਕੈਤੀ ਹੋਈ ਸੀ, ਏਦਾਂ ਹੋਈ ਸੀ ਜੀ, ਓਦਾਂ ਹੋਈ ਸੀ, ਸਾਰੇ ਕੁਝ ਕਰਨ ਭਈ ਕੀਤਾ ਕਿ ਇਹਨਾਂ ਨੇ?
3: ਹਰ ਚੀਜ਼ ਨਾ ਦੇਖੋ, ਅੱਜ ਮੈਂ ਭੈਣ ਜੀ ਦੱਸ ਕੇ ਮਾਤਾ ਖੜੀ ਕਰਤੀ, ਹਰ ਚੀਜ਼ ਨੂੰ ਕੈਸ਼ ਕਰਦੇ ਹੋ, ਚਾਹੇ
1: ਕੈਸ਼ ਕਰਦੇ
3: ਹੋ, ਕੈਸ਼ ਨਹੀਂ ਹੁੰਦਾ, ਹਰ ਚੀਜ਼ ਪਾਸੇ ਕੈਸ਼ ਕਰਨ ਦੀ ਇਹੀ ਕੋਸ਼ਿਸ਼ ਕਰਦੇ।
1: ਜੀਐਫਐਸ ਆਪਣੇ ਜੀਬੀਐਸ ਸਿੱਧੂ ਸਾਹਿਬ ਦੀ ਗੱਲ ਕਰਦੇ ਹੋ?
3: ਹਾਂ ਜੀ,
1: ਜੋਲ ਭੈਣ ਜੀ ਨੇ ਭੇਜਿਆ।
3: ਹਾਂਜੀ ਹਾਂਜੀ, ਜੀਬੀਐਸ ਸਿੱਧੂ
1: ਜੀ,
3: ਉਹ ਮਤਲਬ ਹੁਣ ਕਿਤਾਬਾਂ ਲਿਖੀ ਜਾਂਦੇ ਨੇ ਉਹ
1: ਜੀ,
3: ਉਹਦਾ ਫਾਇਦਾ ਕੀ ਹੈ? ਉਹਦਾ ਕੀ ਫਾਇਦਾ ਉਸ ਸਿੱਖ ਕੌਮ ਨੂੰ ਲਿਖਣ?
1: ਕੁਛ ਨੀ ਜੀ, ਕੁਛ ਨੀ।
3: ਜਿੱਥੇ ਸਾਡਾ ਅਟੈਕ ਹੋਇਆ ਉੱਥੇ ਜਾ ਕੇ ਤਾਂ ਅੱਜ ਦੀ ਪੀੜ੍ਹੀ ਆ ਭੈਣ ਜੀ ਦੇ ਬੱਚੇ ਪੋਤੇ ਨੂੰ ਲੈ ਕੇ ਗਏ ਹੁਣ ਇਹਨੇ,
1: ਡਾਂਗਾ ਮਾਰਦੇ ਨੇ,
3: ਕਹੀ ਜਾਣ ਜਿੱਦਾਂ ਹੋਰ ਸਮਝ ਆ ਗਈ ਵੀ ਇੱਥੇ ਅਟੈਕ ਹੋਏ, ਜੇ ਮੰਨ ਜਾਣ ਕਦੇ ਉਹ ਇਹਨਾਂ ਨੂੰ ਗਲਤ ਕਹਿਣਗੇ, ਉਹ ਤਾਂ ਮਟਾਤਾ ਅਸੀਂ, ਕਿਤਾਬਾਂ ਨੇ ਕੀ ਕਰਨਾ ਸਾਨੂੰ?
1: ਕੁਛ ਨੀ ਜੀ।
3: ਠੀਕ ਆ ਭਰਜਵੀਰ, ਵਧੀਆ,
1: ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸੋਹਣੇ ਵਿਚਾਰਾਂ ਲਈ ਜੀ। ਦੋਸਤੋ ਇਹ ਸਾਂਝੀ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਮਾਨ ਸਿੰਘ ਸੈਣੀ ਸਾਹਿਬ ਲਿਖਦੇ ਨੇ ਇਹ ਬਾਹਰ ਵਾਲੇ ਜਿਹੜੇ ਨੇ ਕਾੜਕੂ ਬਹੁਤੇ ਸਰਕਾਰੀ ਤਿੱਤਰ ਨੇ ਜੀ, ਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ ਤੇ ਉਹਨਾਂ ਦੀ ਵੀ ਸਾਂਝ ਪਾਵਾਂਗੇ ਅੱਗੇ ਜਾ ਕੇ। ਤੇ ਦੋਸਤੋ ਪ੍ਰੋਗਰਾਮ ਚੰਗਾ ਲੱਗਦਾ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ। ਤੇ ਯੂਕੇ ਦੀ ਗੱਲ ਕਰਦੇ ਹਾਂ ਥੋੜੀ ਜੀ। ਯੂਕੇ ਹਵਾਈ ਸੈਨਾ ਦੇ ਅੱਡੇ ਦੇ ਉੱਤੇ ਹਮਲੇ ਦੀ ਸਾਜਿਸ਼ ਦੇ ਦੋਸ਼ ਦੇ ਵਿੱਚ 5 ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ ਕੀਤੇ ਹੈ। ਅੱਤਵਾਦ ਵਿਰੋਧੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਇਹਦੇ ਵਿੱਚ ਜਾਂਚ, ਤੇ ਨਾਲ ਨਾਲ ਫੋਨ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ। ਬ੍ਰਿਟੇਨ ਦੀ ਗੱਲ ਕਰਕੇ ਮੁਹੰਮਦ ਜੀ ਦੀ ਗੱਲ ਸੁਣਦੇ ਹਾਂ। ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਿਸ ਜਿਹੜੀ ਹੈ CTP ਨੇ ਅੱਜ ਸੋਮਵਾਰ ਕਹਿ ਦਿੱਤਾ ਹੈ ਕਿ ਰਾਇਲ ਏਅਰਫੋਰਸ RAF ਦੇ ਅੱਡੇ ਦੇ ਉੱਤੇ ਵਿਸਫੋਟਕ ਦੇ ਨਾਲ ਜਿਹੜਾ ਹਮਲੇ ਦੀ ਸਾਜਿਸ਼ ਦੇ ਮਾਮਲੇ ਚ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਸਾਰੇ 5 ਵਿਅਕਤੀ 20 ਤੋਂ 30 ਸਾਲ ਦੀ ਉਮਰ ਦੇ ਬ੍ਰਿਟਿਸ਼ ਨਾਗਰਿਕ ਨੇ। ਦੱਖਣ ਪੱਛਮੀ ਇੰਗਲੈਂਡ ਦੇ ਵਿੱਚ RAF ਏਅਰਫੋਰਡ ਵੱਲ ਜਾ ਰਹੀਆਂ 3 ਸ਼ੱਕੀ ਗੱਡੀਆਂ ਨੂੰ ਐਤਵਾਰ ਨੂੰ ਜਿਹੜਾ ਅਧਿਕਾਰੀਆਂ ਨੇ ਰੋਕਿਆ ਸੀਗਾ, ਜਿਸ ਤੋਂ ਬਾਅਦ CTP ਦੇ ਜਿਹੜਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੇ ਵਿੱਚ ਆਪਣਾ ਗਲੂਸੈਸਟਰ ਸ਼ਾਇਰ ਦੇ ਵੇਲਫੋਰਡ ਇਲਾਕੇ ਦੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਦੇ ਉੱਤੇ ਬ੍ਰਿਟਿਸ਼ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਅਪਰਾਧ ਕਰਨ ਤੇ ਅੱਤਵਾਦ ਵਿਰੋਧੀ ਐਕਟ ਦੀ ਧਾਰਾ 5 ਦੇ ਤਹਿਤ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰਨ ਦਾ ਜਿਹੜਾ ਸ਼ੱਕ ਹੈ। CTP ਨੇ ਜਿਹੜਾ ਬਿਆਨ ਦੇ ਵਿੱਚ ਕਿਹਾ ਕਿ ਲੰਡਨ ਦੇ ਵਿੱਚ ਰਹਿਣ ਵਾਲੇ ਇਹਨਾਂ ਲੋਕਾਂ ਨੂੰ ਪੁਲਿਸ ਅਤੇ ਅਪਰਾਧ ਸਬੂਤ ਐਕਟ ਦੇ ਤਹਿਤ ਹਿਰਾਸਤ 'ਚ ਰੱਖਿਆ ਗਿਆ ਤੇ ਉਹਨਾਂ ਦੀ ਹਿਰਾਸਤ ਦੀ ਮਿਆਦ ਵਧਾ ਦਿੱਤੀ ਗਈ ਹੈ। ਤੇ ਵੇਲਫੋਰਡ ਦੀ ਇੱਕ ਜਿਹੜੀ ਸਥਾਨਕ ਮਹਿਲਾ ਕਿਸਾਨ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਦਰਖਤਾਂ ਦੇ ਕੋਲ ਹੁੱਡ ਅਤੇ ਮਾਸਕ ਪਹਿਨੇ ਹੋਏ ਲੋਕਾਂ ਦਾ ਇੱਕ ਵੱਡਾ ਸਮੂਹ ਦੇਖ ਕੇ ਉਹਨਾਂ ਨੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਭੇਜੀ ਸੀ ਤੇ ਉਹਨਾਂ ਨੇ BBC ਨੂੰ ਦੱਸਿਆ ਕਿ ਮੇਰਾ ਮੰਨਣਾ ਹੈ ਕਿ ਮੇਰੇ 999 ਦੇ ਉੱਤੇ ਕੀਤੇ ਗਏ ਫੋਨ ਨੇ ਉਹਨਾਂ ਦੇ ਮਨਸੂਬਿਆਂ ਦੇ ਉੱਤੇ ਪਾਣੀ ਫੇਰ ਛੱਡਿਆ ਤੇ ਉੱਥੇ ਹੀ ਬ੍ਰਿਟੇਨ ਦੇ ਰੱਖਿਆ ਮੰਤਰੀ ਵੇਸ ਸਟੀਟਿੰਗ ਨੇ ਜਿਹੜਾ ਉਹਨਾਂ ਦਾ ਧੰਨਵਾਦ ਵੀ ਕੀਤਾ, ਪਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਕਿਸਾਨ ਨੂੰ ਸ਼ਾਇਦ ਮਾਮਲੇ ਦੀ ਗੰਭੀਰਤਾ ਦਾ ਪੂਰਾ ਅੰਦਾਜ਼ਾ ਨਹੀਂ ਸੀਗਾ, ਪਰ ਉਹਨਾਂ ਦਾ ਧੰਨਵਾਦ ਜ਼ਰੂਰ ਕੀਤਾ ਵੱਡੀ ਘਟਨਾ ਹੋਣ ਤੋਂ ਜਿਹੜਾ ਠੱਲ ਪਾਈ ਹੈ। ਤੇ ਇਸ ਤਰ੍ਹਾਂ ਦੇ ਵੀ ਲੋਕ ਨੇ ਭਾਈ, ਕਈ ਸਾਡੇ ਵਰਗੇ ਨੇ ਕਹਿ ਦਿੰਦੇ ਭਾਈ ਸਾਨੂੰ ਕੀ ਹੈ, ਜੋ ਕਰਦੇ ਆ ਕਰੀ ਜਾਂਦੋ, ਆਪਾਂ ਕਿਉਂ ਵਿੱਚ ਪੈਣਾ ਹੈ। ਤੇ ਇਸ ਤਰ੍ਹਾਂ ਦਾ ਵੀ ਮੁੱਦੇ ਚੱਲਦੇ ਆ। ਤੇ ਲੋ ਦੋਸਤੋ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ ਤੇ ਸੈਣੀ ਸਾਹਿਬ ਨੂੰ, ਉਹਨਾਂ ਚਿਰ ਨੀਂਦ ਨਹੀਂ ਆਉਣੀ ਤੇ ਉਹਨਾਂ ਦਾ ਗੀਤ ਸੁਣ ਕੇ ਤੇ ਫਿਰ ਆਪਾਂ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਜਦ ਤੱਕ ਸੈਣੀ ਸਾਹਿਬ ਵੀ ਸੁਣ ਲੈਣਗੇ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਮੁਹੰਮਦ ਜੀ ਸਵਾਗਤ ਹੈ ਜੀ ਅਨੂ ਜੀ।
4: ਜੀ ਥੈਂਕ ਯੂ ਸੋ ਮਚ ਵੀਰ ਭਵਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮੁਹੰਮਦ ਜੀ ਸੋਚੇ ਵੀ ਇਸ ਵਕਤ ਜੋ ਤਸ਼ੀਲਾਂ ਉਹ ਵੀ ਜਿੰਦੇ ਵਾਸਤੇ ਰਹਿਣ ਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਚੱਲੀਆਂ। ਮਜੋਲ ਭੈਣ ਜੀ ਵੀ, ਆਪਣਾ ਵੀਰ ਸਿਕੰਦਰ ਜੀ ਵੀ ਆਏ
1: ਜੀ,
4: ਰਾਜਨ ਸੈਣੀ ਸਾਹਿਬ ਵੀ, ਕਿਆ ਬਾਤਾਂ, ਬਹੁਤ ਸੋਹਣਾ, ਬੜੀ ਦਮਦਾਰ ਗੱਲਬਾਤ ਹੁੰਦੀ ਆ
1: ਜੀ,
4: ਤੇ ਬੜਾ ਸੋਹਣਾ ਲੱਗਦਾ, ਬੜੀਆਂ ਗੱਲਾਂ, ਜਿਹੜਾ ਸਿੱਖਣ ਨੂੰ ਵੀ ਬੜਾ ਕੁਛ ਮਿਲਦਾ।
1: ਬਿਲਕੁਲ ਜੀ,
4: ਤੇ ਗੱਲਾਂ ਕਾ ਚੱਲਦੀਆਂ ਪਈਆਂ ਸੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗੇ ਆ, ਵੀ ਆਰ ਆਲ ਰਿਸਪੋਨਸੀਬਲ ਇਹਦੇ ਵਿੱਚ ਜਿਹੜਾ ਹੈਗਾ ਹੁਣ, ਜਿਵੇਂ ਹੁਣੇ ਹੁਣੇ ਤੁਸੀਂ ਹਾਲੀ ਗੱਲ ਕਹਿ ਰਹੇ ਸੀ ਦਾ ਵੀ ਜੋ ਹੁੰਦਾ ਹੁੰਦਾ ਰਾ ਵੀ ਕਈ ਇਸ ਤਰ੍ਹਾਂ ਦੇ ਵੀ ਸੱਚ ਹੈਗੇ ਆ ਵੀ ਜੋ ਸਾਨੂੰ ਕੀ ਲੱਗੇ ਹਨਾ,
1: ਬਿਲਕੁਲ
4: ਇਸ ਤਰ੍ਹਾਂ ਨਹੀਂ ਹੁੰਦਾ, ਵੀ ਆਰ ਆਲ ਰਿਸਪੋਨਸੀਬਲ, ਕੱਲ ਨੂੰ ਜਦੋਂ ਹਿਸਾਬ ਕਿਤਾਬ ਉਹਨਾਂ ਦੇ ਸਾਰੇ ਗੱਲਾਂ ਪਕੜ ਸਾਰਿਆਂ ਦੀ ਹੋਣੀ ਆ।
1: ਇਹ ਜੀ ਮਾਮਾ ਜੀ ਸਿਟੀਜ਼ਨਸ਼ਿਪ ਆ, ਇਹ ਤੁਹਾਡੀ ਜ਼ਿੰਮੇਵਾਰੀ ਆ, ਕੱਲੇ ਇਹ ਨਹੀਂ ਸਿਟੀਜ਼ਨਸ਼ਿਪ ਲੈ ਲਈ ਤੁਸੀਂ ਮਤਲਬ ਕਿ ਦੇਸ਼ ਦੇ ਵਾਸੀ ਬਣ ਗਏ, ਇਹ ਜ਼ਿੰਮੇਵਾਰੀਆਂ ਦੇ ਨਾਲ ਤੁਸੀਂ ਬਣਦੇ ਹੋ ਜੀ, ਚਾਹੇ ਕਿਸੇ ਵੀ ਮੁਲਕ ਦੇ ਵਿੱਚ ਰਹਿ ਰਹੇ ਹੋ ਜੀ।
4: ਜ਼ਿੰਮੇਵਾਰੀ ਬਿਲਕੁਲ ਬਿਲਕੁਲ, ਮੈਂ ਇਸ ਗੱਲ ਤੋਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਮੁਤਫਿਕ ਹੈਗਾ, ਜ਼ਿੰਮੇਵਾਰੀ ਹੈਗੀ, ਰਿਸਪੋਂਸੀਬਿਲਟੀ ਆ, ਇਸ ਤੋਂ ਨੀ ਭੱਜਣਾ ਚਾਹੀਦਾ ਸਾਨੂੰ। ਹੁਣ ਜੇ ਕਿਸੇ ਨੇ ਨਾ ਅਮਰ ਵਿੱਚ ਮਾਰੂਫ ਨਹੀਂ ਆ ਨਾਲ ਮੁਨਕਰ ਦਾ ਮਾਨਾ ਕੀ ਸੀ, ਇਹੋ ਹੀ ਸੀ, ਜਦੋਂ ਖੁਦ ਚੰਗੇ ਕੰਮ ਕਰਨੇ ਦੂਸਰਿਆਂ ਨੂੰ ਵੀ ਕਹਿਣਾ ਹੈਗਾ, ਹੁਣ ਦੂਸਰੇ ਪਾਸੇ ਜੇ ਕੋਈ ਮਾੜਾ ਕਰਦਾ ਪਿਆ ਤੇ ਇਹਦਾ ਮਤਲਬ ਇਹ ਥੋੜਾ ਹੈਗਾ ਵੀ ਤੁਸੀਂ ਦੇਖੀ ਜਾਂਦੇ ਹੈਗੇ ਵੀ ਕਿ ਉਹਨੂੰ ਕਹਿਣਾ ਨੀਗਾ, ਨਹੀਂ ਉਹ ਤੋਂ ਵੀ ਉਹਨੂੰ ਕਹੋ ਵੀ ਭਾਈ ਇਹ ਮਾੜਾ ਕੰਮ ਹੈ ਤੇ ਤੇਰਾ ਨੁਕਸਾਨ ਹੋ ਜਾਣਾ ਹੈਗਾ ਤੇ ਤੂੰ ਇਹ ਨਾ ਕਰ, ਹੈਨਾ, ਤੇ ਕੋਈ ਗੱਲ ਨੀ। ਪਰ ਜਿਹੜਾ ਦੂਸਰਾ ਫੇਜ ਹੈ ਨਾ ਬੜਾ ਡੇਂਜਰਸ ਹੈਗਾ, ਪਹਿਲਾਂ ਇਹਦੇ ਵਿੱਚ ਤਾਂ ਕੋਈ ਪੀਸ ਬੋਲਿਆ ਬਈ ਕੋਈ ਚੰਗੇ ਕੰਮ ਕਰ, ਉਹਨਾਂ ਨੇ ਤੁਹਾਡੀ ਗੱਲ ਸੁਣ ਲੈਣੀ ਆ, ਕਿਉਂਕਿ ਉਹ ਓਪੋਜੀਸ਼ਨ ਨਹੀਂ ਹੋਣੀ। ਲੇਕਿਨ ਦੂਸਰਾ ਜਿਹੜਾ ਬੜਾ ਡੇਂਜਰਸ, ਇਹ ਚ ਓਪੋਜੀਸ਼ਨ ਹੁੰਦੀ ਆ, 100% ਓਪੋਜੀਸ਼ਨ ਆ, ਕਿਉਂ ਜਦੋਂ ਮਾੜੇ ਬੰਦੇ ਨੇ ਤੁਸੀਂ ਕਹਿਣਾ ਵੀ ਕੋਈ ਸ਼ਰਾਬ ਪੀਂਦਾ ਜਾਂ ਗਲਤ ਕੰਮ ਕਰ ਜਾਂ ਤੂੰ ਨਾ ਕਰ, ਅਗਲਾ ਕਹਿੰਦਾ ਵੀ ਮੈਂ ਤੇਰੇ ਪੀਣ ਦੀ ਗੱਲ ਆ ਗਈ ਤਾਂ
1: ਮੈਂ ਕਹਿੰਦਾ ਮੁੱਲ ਲੈ ਕੇ ਦਿੰਦਾ ਮੈਨੂੰ, ਕਹਿੰਦਾ
4: ਹਾਂ ਤੂੰ ਕਿਹੜਾ ਮੁੱਲ ਲੈ ਕੇ, ਯਾਨੀ ਯਾਰ ਤੁਸੀਂ ਉਹਦੇ ਫਾਇਦੇ ਦੀ ਗੱਲ ਕਰ ਰਹੇ ਨੇ, ਅਗਲਾ ਨਹੀਂ ਲੈਂਦਾ ਇਸ ਚੀਜ਼ ਨੂੰ, ਹਨਾ, ਉਹ ਆਪਣੇ ਐਂਗਲ ਨਾਲ ਸੋਚ ਰਿਹਾ ਹੈਗਾ ਤੇ ਇਹ ਚੀਜ਼ਾਂ ਹੈਗਾ ਨਹੀਂ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਆਪਣੇ ਆਪ ਨੂੰ ਲਾਜ਼ਮ ਜਿਹੜਾ ਹੈਗਾ ਇੰਪਰੂਵਮੈਂਟ ਕਰਨੀ ਚਾਹੀਦੀ ਆ, ਭਲੇ ਦੀ ਭਾਵਨਾ ਨੂੰ ਲੈ ਕੇ ਚੱਲੋ ਜਿਹੜਾ ਹੈਗਾ ਦੂਸਰਿਆਂ ਦਾ। ਹਾਂ ਕੋਈ ਕਹਿੰਦਾ ਯਾਰ ਇਹ ਬੜੀ ਭਲੇ ਭਾਵਨਾ ਲੈ ਕੇ ਦੂਸਰਿਆਂ ਨੂੰ ਜਿਹੜਾ ਉਪਦੇਸ਼ ਦਿੰਦਾ ਹੈਗਾ, ਉਹ ਲੋਕਾਂ ਨੇ ਤੁਹਾਨੂੰ ਕਹਿਣਾ ਹੀ ਕਹਿਣਾ, ਓਪੋਜੀਸ਼ਨ ਤੁਹਾਡੀ ਹੋਣੀ ਆ।
1: ਲੇਕਿਨ ਕਈ ਵਾਰੀ ਨਾ ਮੁਹੰਮਦ ਜੀ ਤੁਸੀਂ ਆ ਗੱਲ ਕੀਤੀ ਨਾ ਸਰਬੱਤ ਦੇ ਭਲੇ ਦੀ, ਕਿ ਭਲੇ ਦਾ ਲੈ ਕੇ ਚੱਲੋ, ਕਈ ਵਾਰੀ ਇਹ ਸ਼ੱਕ ਹੁੰਦਾ ਕਿ ਅਸੀਂ ਬਸ ਮੂੰਹੋਂ ਹੀ ਕਹਿੰਦੇ ਆ, ਸੱਚ ਦੇ ਵਿੱਚ ਭਲਾ ਨਹੀਂ ਮੰਗਦੇ ਕਿਸੇ ਦਾ, ਆਪਣੇ
4: ਉਹੀ ਕਈ ਕਹਿੰਦੇ ਉਪਦੇਸ਼ ਹੀ ਦੇ ਰਿਹਾ ਹੈਗਾ
1: ਜੀ, ਬਿਲਕੁਲ
4: ਇਹ ਚੀਜ਼ਾਂ ਹੈਗੀਆਂ। ਬਾਕੀ ਚਲੋ ਉੱਪਰ ਵਾਲਾ ਜਿਹੜਾ ਹੈਗਾ ਉਹ ਤਾਂ ਦੇਖਦਾ ਹੀ ਪਿਆ ਨਾ,
1: ਕਿਉਂਕਿ
4: ਕੱਲ ਨੂੰ ਅਸੀਂ ਜਿਹੜਾ ਹੈਗਾ ਰਿਸਪੋਂਸੀਬਲ ਆ, ਕੱਲ ਨੂੰ ਜਵਾਬ ਤਾਂ ਦੇ ਸਕਦੇ ਆ ਵੀ,
1: ਬਿਲਕੁਲ
4: ਇਹ ਚੀਜ਼ਾਂ ਹੈਗੀਆਂ ਆ। ਕੋਈ ਕਹਿੰਦੇ ਸੀ ਐਵੇਂ ਦਾ ਰੱਬ ਰੱਬ ਜਿਆਦਾ ਕਰਦਾ ਸੀ ਤਾਂ ਜਿਹੜਾ ਹੈਗਾ ਉੱਤੋਂ ਆਰਡਰ ਆ ਗਿਆ, ਉਹਨਾਂ ਨੇ ਕਿਹਾ ਵੀ ਉਹਨੂੰ ਪਹਿਲੋ ਚੱਕੋ, ਰੱਬ ਨੇ ਕਿਹਾ, ਉਹ ਕਹਿੰਦੇ ਵੀ ਕਿਉਂ ਜੀ, ਉਹ ਤਾਂ ਹਰ ਵੇਲੇ ਮਾਲਾ ਫੜ ਕੇ ਹੱਥ ਚ ਰੱਬ ਰੱਬ ਕਰਦਾ ਰਹਿੰਦਾ, ਉਹ ਤਾਂ ਤੁਹਾਡਾ ਨਾਮ ਬੜਾ ਲੈਂਦਾ, ਉਹ ਕਹਿੰਦੇ ਨਾਂ ਲੈਣ ਨੂੰ ਕੀ ਕਰਨਾ
1: ਜੀ,
4: ਹੈ ਜਿਹੜਾ ਹੈਗਾ ਜਦੋਂ ਜਮਾਨੇ ਚ ਇੰਨਾ ਜ਼ੁਲਮ ਹੋ ਰਿਹਾ, ਅਤਿਆਚਾਰ ਹੋ ਰਿਹਾ, ਮਾੜੇ ਕੰਮ ਹੋ ਰਿਹਾ, ਸਬਕ ਉਹ ਬਈ ਇਹ ਕੱਲਾ ਚੌਂਕੜੀ ਮਾਰ ਕੇ ਰੱਬ ਰੱਬ ਕਰਨਾ ਹੀ, ਇਹ ਗੱਲ ਤੋਂ ਇਹ ਨਹੀਂ ਆ, ਮਾਰੋ ਜੇ ਕੋਈ ਗਲਤ ਕੰਮ
1: ਕਰਦਾ
4: ਜਿਹੜਾ ਹੈਗਾ ਉਹਦਾ ਕੋਈ ਨੁਕਸਾਨ ਕਿਸੇ ਦਾ ਹੁੰਦਾ ਤਾਂ ਉਹਨੂੰ ਰੋਕੋ, ਦੱਸੋ ਵੀ ਭਾਈ ਤੇਰਾ ਨੁਕਸਾਨ ਹੋਈ ਜਾ ਰਿਹਾ, ਉਹ ਨਾ ਹੋਵੇ ਤੈਨੂੰ ਬਾਅਦ ਚ ਪਤਾ ਲੱਗੇ ਜਦੋਂ ਬਿਲਕੁਲ ਹੀ ਖਤਮ ਹੋ ਗਿਆ ਕੰਮ ਹੈ, ਸਮੇਂ ਤੋਂ ਪਹਿਲਾਂ ਪਹਿਲਾਂ ਉਹਨੂੰ ਦੱਸਣਾ ਚਾਹੀਦਾ, ਤੇ ਲੋ ਜੀ ਫਿਰ ਰੂਹਦਾਰੀ ਵੀ ਹੋ ਜਾਵੇ।
1: ਜਰੂਰ
4: ਕਹਿਣ ਲੱਗੇ ਸੀ ਤੁਸੀਂ ਵੀਰ ਭੁਪਿੰਦਰ ਜੀ?
1: ਨਹੀਂ ਮੈਂ ਕਹਿਣ ਲੱਗਿਆ ਸੀ ਸਾਡੇ ਨਾ ਇੱਕ ਕੰਮ ਕਰਦਾ ਸੀਗਾ ਤੇ ਬੜਾ ਪੁਰਾਣਾ ਤੇ ਬੜਾ ਆਪਣੇ ਵੱਲੋਂ ਕਹਿ ਸਕਦੇ ਹਾਂ ਕਿ, ਪਰ ਇੱਕ ਬਜ਼ੁਰਗ ਨੇ ਗੱਲ ਕਹੀ ਸੀ ਕਿ ਜਿਹੜਾ ਹਨਾ ਜ਼ਿਆਦਾ ਵਫ਼ਾਦਾਰ ਵੀ ਬਣਦਾ ਨਾ ਹੱਦ ਤੋਂ ਵੱਧ, ਉਹ ਵੀ ਕਿਤੇ ਨਾ ਕਿਤੇ ਧੋਖਾ ਦੇ ਜਾਂਦਾ ਜੀ, ਤੇ ਗੱਲ ਆਖਰ ਚ ਉਹੀ ਹੋਈ ਸੀ ਜੀ, ਤੇ ਵਫ਼ਾਦਾਰੀ ਵੱਧ ਵੀ ਮਾਰ ਲੈਂਦੀ ਹੈ ਜੀ।
4: ਬਿਲਕੁਲ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਕਿਸੇ ਵੀ ਚੀਜ਼ ਦੀ ਮਿਕਦਾਰ ਜਿਹੜੀ ਆ ਉਹ ਵੀ ਮਾੜੀ ਹੁੰਦੀ ਆ, ਮਿਰਚਾਂ ਜ਼ਿਆਦਾ ਪੈ ਗਈਆਂ ਤੇ ਤਾਂ ਵੀ ਸਬਜ਼ੀ ਦਾ ਸਵਾਦ ਗਿਆ,
1: ਘੱਟ
4: ਪਈਆਂ ਦਾ ਕਹਿਣਾ ਫਿੱਕੀ ਆ,
1: ਫਿੱਕੀ ਆ,
4: ਮੀਡੀਅਮ ਜਿਹਾ ਸੋਹਣਾ ਰਹਿੰਦਾ ਹੈਗਾ, ਮੀਡੀਅਮ ਜਿਹਾ ਹੋ ਕੇ ਚੱਲਣਾ ਚਾਹੀਦਾ ਸਾਨੂੰ,
1: ਬਿਲਕੁਲ ਹੈ ਜੀ।
4: ਤੇ ਲਓ ਜੀ ਫਿਰ ਆਪਾਂ
1: ਆਉਣ ਦਿਓ ਜੀ, ਆਉਣ ਦਿਓ ਜੀ
4: ਜੀ ਜੀ। ਯਾਰ ਮੰਗਿਆ ਸੀ ਰੱਬਾਂ ਤੋਂ ਰੋ ਕੇ, ਕਿਹੜੀ ਮੈਂ ਖੁਦਾਈ ਮੰਗ ਲਈ ਉਹ

तेरी मैं खुदाई मंग ली, ओ, तेरी मैं खुदाई मंग ली।

0: में खुदाई मंगली,
1: वाह
0: ओ हेड़ी में खुदाई मंगली।
1: क्या बात है, बहुत खूबसूरत
0: थैंक यू सर,
1: बख्शी जी, बहुत बहुत शुक्रिया, धन्यवाद, थैंक यू
0: शुक्रिया
1: सांझ
0: जनाब,
1: गले जी, थैंक यू सत श्री अकाल
0: शुक्रिया।
1: जी। दोस्तों इस संजीव मोहम्मद जी ते पाकिस्तान नु चलदे आ, कुछ जड़ियां ने दो चार खबरां ने ते उस तो बाद समाप्ति वल नु बढ़दे आ। ते औजला साहब कहंदे आ बख्शी जी राजन जी नु तुहाडी आवाज दे नशे दे उत्ते लग गए, बाकी लोरियां छड गए आ। खैबर पख्तूनखवा दे विच सिख आनंद कारज बिल दे उत्ते चर्चा हो रही है ते कानून विभाग दी मंजूरी तो बाद बिल विधान सभा दे विच पेश होएगा। पाकिस्तान दे खैबर पख्तूनखवा दे विच सिख व्याहां नूं कानूनी मानता देण दे लई सिख आनंद कारज बिल 2026 दे उत्ते कानूनी घाड़ियां सरकारी अधिकारियां ते सिख नुमाइंदियां ने विचार चर्चा कीती है ते सूबा असैंबली दे मैंबर ते घट गिणतियां दे बारे संसदी कोकस ਦੇ ਉਪ ਚੇਅਰਪਰਸਨ ਗੁਰਪਾਲ ਸਿੰਘ ਹੁਣਾ ਨੇ ਕਿਹਾ ਕਿ ਇਸ ਸਬੰਧੀ ਕਾਨੂੰਨ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਬਿੱਲ ਕੈਬਨਿਟ ਕਮੇਟੀ ਅਤੇ ਫਿਰ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਿਹੜਾ ਜਾਵੇਗਾ ਤੇ ਪਰਿਵਾਰਕ ਕਾਨੂੰਨਾਂ ਦੇ ਬਾਰੇ ਸਥਾਨਕ ਸਰਕਾਰਾਂ ਦੇ ਆਗੂ ਮੁਹੰਮਦ ਸੈਯਦ ਉਰ ਰਹਿਮਾਨ ਨੇ ਵਿਧਾਨਕ ਅਮਲ ਦੇ ਬਾਰੇ ਮੀਟਿੰਗ ਦੇ ਦੌਰਾਨ ਜਾਣਕਾਰੀ ਦਿੱਤੀ ਹੈ ਤੇ ਪ੍ਰਸਤਾਵਿਤ ਕਾਨੂੰਨ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਤੇ ਆਨੰਦ ਕਾਰਜ ਰਜਿਸਟਰਾਰਾਂ ਨੂੰ ਲਾਇਸੈਂਸ ਜਿਹੜੇ ਨੇ ਦਿੱਤੇ ਜਾਣਗੇ। ਦੂਸਰੇ ਪਾਸੇ ਸਟੇਟ ਆਫ ਹੋਰਮੁਜ਼ ਟਰੰਪ ਵੱਲੋਂ ਹੋਰਮੁਜ਼ ਜਲ ਮਾਰਗ ਖੋਲਣ ਦੇ ਬਾਰੇ ਇਰਾਨ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹੋਰਮੁਜ਼ ਜਲ ਮਾਰਗ ਨੂੰ ਮੁੜ ਖੋਲਣ ਦੇ ਇਰਾਦੇ ਦੇ ਪ੍ਰਸਤਾਵ ਨੂੰ ਰੱਦ ਕਰ ਛੱਡਿਆ ਤੇ ਸ਼ਨੀਵਾਰ ਨੂੰ ਜਿਹੜਾ ਕਾਲਜ ਫੁੱਟਬਾਲ ਮੈਚ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ। ਦੂਸਰੇ ਪਾਸੇ ਟੈਕਸਦਾਤਾਵਾਂ ਦੇ ਪੈਸੇ ਦੇ ਨਾਲ ਟਰੰਪ ਵੀ ਪੂਰਾ ਪ੍ਰਚਾਰ ਤੇ ਇਸ਼ਤਿਹਾਰ ਕਰ ਰਹੇ ਨੇ, ਪੂਰੇ ਪ੍ਰਫੁੱਲਤ ਪ੍ਰਸਤਾਰਿਤ ਕੀਤੇ ਹੈ। ਟਰੰਪ ਦਾ ਪ੍ਰਸ਼ਾਸਨ ਮੱਧਕਾਲੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਚਾਰ ਦੇ ਲਈ 2024 ਦੀ ਰਾਸ਼ਟਰਪਤੀ ਚੋਣ ਮੁਹਿੰਮ ਦਾ ਇੱਕ ਟੈਲੀਵਿਜ਼ਨ ਇਸ਼ਤਿਹਾਰ ਟੈਕਸਦਾਤਾਵਾਂ ਦੇ ਦੁਆਰਾ ਫੰਡ ਕੀਤੇ ਗਏ ਪੈਸੇ ਤੋਂ ਪ੍ਰਸਾਰਿਤ ਕਰ ਰਿਹਾ। ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਨਿਵਾਸ ਅਤੇ ਦਫ਼ਤਰ ਦਾਅਵਾ ਕਰਦਾ ਹੈ ਕਿ ਇਹ ਸਿਰਫ ਜਨਤਕ ਸੇਵਾ ਜਿਹੜਾ ਘੋਸ਼ਣਾਵਾਂ ਨੇ ਤੇ 30 ਸੈਕਿੰਡ ਦਾ ਵੀਡੀਓ 2024 ਦੇ ਇੱਕ ਇਸ਼ਤਿਹਾਰ ਦੀ ਲਗਭਗ ਸਟੀਕ ਪ੍ਰਤੀਕਿਰਤੀ ਜਿਹੜੀ ਹੈਗੀ ਹੈ, ਜਿਸ ਦੇ ਵਿਚ ਟਰੰਪ ਇਕ ਗਲਿਆਰੇ ਦੇ ਉਤੇ ਤੁਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਨ੍ਹਾਂ ਦੀ ਆਵਾਜ਼ ਦੇ ਵਿਚ ਗਲੋਬਲਿਸਟਾਂ ਅਤੇ ਜੰਗ ਕਰਨ ਵਾਲਿਆਂ ਵਿਰੁੱਧ ਨਿਰਣਾਇਕ ਲੜਾਈ ਦੀ ਚੇਤਾਵਨੀ ਸੁਣਾਈ ਦਿੰਦੀ ਹੈ। ਬਲੈਕ ਐਂਡ ਵਾਈਟ ਵੀਡੀਓ ਦੇ ਅੰਤ ਦੇ ਵਿਚ ਟਰੰਪ ਸਿੱਧਾ ਕੈਮਰੇ ਵੱਲ ਵੇਖਦਾ ਹੈ ਤੇ ਸਕਰੀਨ ਦੇ ਉਤੇ ਸੁਨੇਹਾ ਦਿਖਾਈ ਦਿੰਦਾ ਹੈ ਅਮਰੀਕੀ ਸਰਕਾਰ ਦੁਆਰਾ ਜਾਰੀ ਹੈ। ਟਰੰਪ ਦੀ 2024 ਦੀ ਮੁਹਿੰਮ ਦੇ ਦੌਰਾਨ ਪ੍ਰਸਾਰਿਤ ਇਕ ਸਮਾਨ ਇਸ਼ਤਿਹਾਰ ਨੇ ਦਰਸ਼ਕਾਂ ਨੂੰ ਅਮਰੀਕਾ ਦੇ ਲਈ ਰਾਸ਼ਟਰਪਤੀ ਟਰੰਪ ਦੀ ਲੜਾਈ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਤੇ ਦੋਵਾਂ ਪ੍ਰਮੁੱਖ ਪਾਰਟੀਆਂ ਦੇ ਕਾਨੂੰਨ ਨਿਰਮਾਤਾਵਾਂ ਨੇ ਜਿਹੜਾ ਟੈਕਸਦਾਤਾਵਾਂ ਦੇ ਪੈਸੇ ਦੀ ਇਸ ਰਾਜਨੀਤਿਕ ਵਰਤੋਂ ਦੀ ਆਲੋਚਨਾ ਕੀਤੀ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਇਸ਼ਤਿਹਾਰ ਪਿਛਲੇ ਰਾਸ਼ਟਰਪਤੀਆਂ ਦੇ ਕਾਰਜਕਾਲ ਦੇ ਦੌਰਾਨ ਵਰਤੇ ਗਏ ਇਸ਼ਤਿਹਾਰਾਂ ਦੇ ਸਮਾਨ ਹਨ ਤੇ ਪਹਿਲਾਂ ਅਜਿਹੇ ਇਸ਼ਤਿਹਾਰ ਰਾਸ਼ਟਰਪਤੀ ਦਾ ਪ੍ਰਚਾਰ ਕਰਨ ਦੀ ਬਜਾਏ ਖਾਸ ਨੀਤੀਆਂ ਨੂੰ ਉਤਸ਼ਾਹਿਤ ਕਰਦੇ ਹੁੰਦੇ ਸਨ। ਇੱਕ ਇਸ਼ਤਿਹਾਰ ਜਿਹੜਾ ਨਿਗਰਾਨੀ ਸੰਸਥਾ ਹੈਗੀ ਹੈ ਐਡ ਇੰਪੈਕਟ ਦੇ ਜਿਹੜੇ ਨੇ ਅਨੁਸਾਰ ਇਸ ਨਵੇਂ ਇਸ਼ਤਿਹਾਰ ਦੇ ਉੱਤੇ ਹੁਣ ਤੱਕ 3,19,000 ਅਮਰੀਕਨ ਡਾਲਰ ਤੋਂ ਵੱਧ ਖਰਚ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਸ਼ੁੱਕਰਵਾਰ ਤੋਂ ਇੱਕ ਹੋਰ 1 ਮਿੰਟ ਦਾ ਇਸ਼ਤਿਹਾਰ ਪ੍ਰਸਾਰਿਤ ਕੀਤਾ ਜਾ ਰਿਹਾ। ਇਸ ਦੇ ਵਿੱਚ ਰਾਤ ਨੂੰ ਮਾਊਂਟ ਰਸ਼ਮੋਰ ਦਾ ਜਿਹੜਾ ਇੱਕ ਪੈਨੋਰਾਮਿਕ ਦ੍ਰਿਸ਼ ਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਟਰੰਪ ਦੇ ਭਾਸ਼ਣ ਦੇ ਹਵਾਲੇ ਤੇ ਅੰਸ਼ ਪੇਸ਼ ਕੀਤੇ ਗਏ ਨੇ। ਇਸ ਤੋਂ ਪਹਿਲਾਂ ਬੁੱਧਵਾਰ ਤੋਂ ਇੱਕ ਹੋਰ 30 ਸੈਕਿੰਡ ਦਾ ਇਸ਼ਤਿਹਾਰ ਪ੍ਰਸਾਰਿਤ ਕੀਤਾ ਜਾ ਰਿਹਾ। ਇਸ ਦੇ ਵਿੱਚ ਟਰੰਪ ਨੂੰ ਕਮਿਊਨਿਜ਼ਮ ਨੂੰ ਜਿਹੜਾ ਹਰਾਉਣ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤਾ ਗਿਆ ਹੈ। ਇਸ ਦੇ ਉੱਤੇ ਟੀਕਾ ਟਿੱਪਣੀਆਂ ਹੋਣ ਲੱਗ ਗਈਆਂ ਨੇ, ਭਾਈ ਪੈਸਾ ਤੂੰ ਜਿਹੜਾ ਹੈ ਲੋਕ ਟੈਕਸ ਦਿੰਦੇ ਨੇ ਉਨ੍ਹਾਂ ਦਾ ਪੈਸਾ ਉਡਾ ਰਿਹਾ। ਜੰਗ ਅਜੇ ਖਤਮ ਨਹੀਂ ਹੋਈ, ਦੁਸ਼ਮਣ ਵਾਰ ਦੇ ਲਈ ਤਿਆਰ ਰਵੇ, ਇਰਾਨ ਨੇ ਚੇਤਾਵਨੀ ਦੇ ਦਿੱਤੀ ਹੈ। ਇਰਾਨ ਨੇ ਫੌਜ ਮੁਖੀ ਅਮੀਰ ਹਾਤਮੀ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਦੇ ਵੱਲੋਂ ਦੇਸ਼ ਦੇ ਉੱਤੇ ਠੋਸੀ ਗਈ ਜੰਗ ਤੇ ਖਤਮ ਨਹੀਂ ਹੋਈ ਹੈ ਅਜੇ ਤੇ ਦੁਸ਼ਮਣ ਨੂੰ ਇਰਾਨੀ ਹਥਿਆਰਬੰਦ ਬਲਾਂ ਦੇ ਉੱਤੇ ਹੋਰ ਜਿਹੜਾ ਕਰੜੇ ਵਾਰ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਤਮੀ ਨੇ ਤਹਿਰਾਨ ਦੇ ਵਿੱਚ ਆਯੋਜਿਤ ਇੱਕ ਰਾਸ਼ਟਰਪਤੀ ਸਮਾਰੋਹ ਦੇ ਵਿੱਚ ਕਿਹਾ ਕਿ ਜੰਗ ਅਜੇ ਖਤਮ ਨਹੀਂ ਹੋਈ, ਹਮਲਾਵਰ ਦੁਸ਼ਮਣ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ ਪਰ ਉਸਨੂੰ ਇਰਾਨ ਦੇ ਹਥਿਆਰਬੰਦ ਬਲਾਂ ਦੇ ਹੋਰ ਵੀ ਕਰੜੇ ਵਾਰ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਜਿਹੜਾ ਖੇਤਰੀ ਦੇਸ਼ਾਂ ਨੂੰ ਇਹ ਸਮਝਣ ਦੀ ਅਪੀਲ ਕੀਤੀ ਹੈ ਕਿ ਅਮਰੀਕਾ ਦੇ ਨਾਲ ਸਹਿਯੋਗ ਉਨ੍ਹਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਖੇਤਰ ਦੀ ਸੁਰੱਖਿਆ ਉਥੋਂ ਦੇ ਦੇਸ਼ਾਂ ਨੂੰ ਆਪਸੀ ਸਹਿਯੋਗ ਦੇ ਨਾਲ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਦੇ ਦੌਰਾਨ ਹੋਰਮੁਜ਼ ਸਟਰੇਟ ਦੇ ਵਿਚ ਸਮੁੰਦਰੀ ਆਵਾਜਾਈ ਦੀ ਜਿੰਮੇਵਾਰੀ ਸੰਭਾਲਣ ਵਾਲੀ ਇਰਾਨ ਦੀ ਪਰਸ਼ੀਅਨ ਗਲਫ ਸਟਰੇਟ ਅਥਾਰਟੀ ਨੇ ਜਹਾਜ਼ ਮਾਲਕਾਂ ਨੂੰ ਕੁਝ ਚਾਰਟਰਾਂ ਵੱਲੋਂ ਜਲ ਮਾਰਗ ਤੋਂ ਲੰਘਣ ਦੇ ਲਈ ਗੈਰ ਕਾਨੂੰਨੀ ਰਸਤਿਆਂ ਦੀ ਵਰਤੋਂ ਕਰਨ ਦੇ ਲਈ ਮਜਬੂਰ ਕੀਤੇ ਜਾਣ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ UNGA ਦੇ ਵਿਚ ਸ਼ੰਕਰ ਜੈਸ਼ੰਕਰ ਹੁਣਾਂ ਨੇ ਸੰਬੋਧਨ ਕੀਤਾ ਤੇ ਟਾਪੂ ਦੇਸ਼ਾਂ ਦੇ ਸਹਿਯੋਗ ਦੇ ਉੱਤੇ ਜ਼ੋਰ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਹੁਣਾਂ ਨੇ ਕਿਹਾ ਕਿ ਭਾਰਤ ਭਾਵੇਂ ਗਲੋਬਲ ਪੱਧਰ ਦੇ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਪਰ ਉਹ ਆਪਣੀਆਂ ਅੰਤਰਰਾਸ਼ਟਰੀ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਵਿਸ਼ੇਸ਼ ਤੌਰ ਦੇ ਉੱਤੇ ਛੋਟੇ ਟਾਪੂ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਦੇ ਵਿਕਾਸ ਦੇ ਵਿਚ ਭਾਰਤ ਦੇ ਨਿਰੰਤਰ ਸਹਿਯੋਗ ਦਾ ਜ਼ਿਕਰ ਕੀਤਾ। ਜੈਸ਼ੰਕਰ ਨੇ ਦਸਿਆ ਕਿ ਭਾਰਤ ਦੁਨੀਆਂ ਭਰ ਦੇ 78 ਦੇਸ਼ਾਂ ਦੇ ਵਿਚ 600 ਤੋਂ ਵੱਧ ਅਹਿਮ ਵਿਕਾਸ ਪ੍ਰੋਜੈਕਟਾਂ ਦੇ ਉੱਤੇ ਕੰਮ ਕਰ ਰਿਹਾ ਹੈ। ਇਹ ਪ੍ਰੋਜੈਕਟ ਬੁਨਿਆਦੀ ਢਾਂਚੇ IT ਖੇਤੀਬਾੜੀ ਗ੍ਰੀਨ ਐਨਰਜੀ ਜਲਵਾਯੂ ਬਦਲਾਅ ਤੇ ਮੈਨੂਫੈਕਚਰਿੰਗ ਵਰਗੇ ਅਹਿਮ ਸੈਕਟਰਾਂ ਦੇ ਨਾਲ ਸੰਬੰਧਤ ਨੇ। ਭਾਰਤ ਨੇ ਹਮੇਸ਼ਾ ਕੁਦਰਤੀ ਆਫਤਾਂ ਤੇ ਮਹਾਂਮਾਰੀਆਂ ਦੇ ਦੌਰਾਨ ਦੂਜੇ ਦੇਸ਼ਾਂ ਨੂੰ ਸਭ ਤੋਂ ਪਹਿਲਾਂ ਮਦਦ ਪਹੁੰਚਾਈ ਹੈ ਜਿਵੇਂ ਕਿ ਨੇਪਾਲ ਦੇ ਹੜ੍ਹ ਅਤੇ ਵੈਨਜ਼ੂਏਲਾ ਦੇ ਵਿਚ ਆਏ ਭੂਚਾਲ ਦੇ ਦੌਰਾਨ ਰਾਹਤ ਸਮੱਗਰੀ ਦਵਾਈਆਂ ਤੇ ਭੋਜਨ ਦੀ ਸਪਲਾਈ। ਇਸ ਤੋਂ ਇਲਾਵਾ ਭਾਰਤ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਦੇ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ। ਵਿਦੇਸ਼ ਮੰਤਰੀ ਨੇ ਲਾਲ ਸਾਗਰ ਖਾੜੀ ਤੇ ਖੇਤਰ ਅਤੇ ਕਾਲੇ ਸਾਗਰ ਵਰਗੇ ਅਹਿਮ ਸਮੁੰਦਰੀ ਮਾਰਗਾਂ ਦੇ ਉੱਤੇ ਵਪਾਰਕ ਜਹਾਜ਼ਾਂ ਦੇ ਉੱਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਵਿਚ ਭਾਰਤੀ ਕਰੂ ਮੈਂਬਰਾਂ ਨੇ ਵੀ ਆਪਣੀ ਜਾਨ ਗਵਾਈ ਹੈ ਤੇ ਕਿ ਬਿਲਕੁਲ ਨਾ ਬਰਦਾਸ਼ਤਯੋਗ ਜਿਹੜੀ ਇਹ ਗੱਲ ਹੈ। ਭਾਰਤ ਨੇ ਲਾਇਬੇਰੀਆ ਤੇ 23 ਹੋਰ ਦੇਸ਼ਾਂ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਵੀ ਸੱਦਾ ਜਿਹੜਾ ਦਿੱਤਾ ਹੈ। ਪੋਪ ਨੇ ਜਿਹੜਾ ਇੱਛਾ ਮੌਤ ਨੂੰ ਜਿਹੜਾ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕਰ ਦਿੱਤੀ ਹੈ। ਪੋਪ ਲੀਓ ਨੇ ਐਤਵਾਰ ਨੂੰ ਕੱਲ ਬੀਤੇ ਚ ਡਾਕਟਰੀ ਨਿਗਰਾਨੀ ਹੇਠ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕੀਤੀ ਹੈ ਨਾਲ ਇਸ ਨੂੰ ਝੂਠੀ ਦਇਆ ਅਤੇ ਅਨੈਤਿਕ ਜਿਹੜਾ ਕਹਿ ਦਿੱਤਾ ਹੈ। ਪੋਪ ਲੀਓ ਨੇ ਇਹ ਬਿਆਨ ਚਮਤਕਾਰੀ ਇਲਾਜ ਦੇ ਲਈ ਮਸ਼ਹੂਰ ਫਰਾਂਸੀਸੀ ਤੀਰਥ ਸਥਾਨ ਲੋਰਡਸ ਦੀ ਜਿਹੜੀ ਆਪਣੀ ਫੇਰੀ ਦੇ ਦੌਰਾਨ ਦਿੱਤਾ ਜਿਸ ਦੇ ਵਿਚ ਜੀਵਨ ਦੀ ਮਹੱਤਤਾ ਬਾਰੇ ਕੈਥੋਲਿਕ ਚਰਚ ਦੀਆਂ ਸਿੱਖਿਆਵਾਂ ਨੂੰ ਦੁਹਰਾਇਆ ਗਿਆ ਤੇ ਫਰਾਂਸ ਦੀ ਆਪਣੀ ਫੇਰੀ ਦੇ ਤੀਜੇ ਦਿਨ ਪੋਪ ਲੀਓ ਨੇ ਇਕ ਵਾਰ ਫਿਰ ਡਾਕਟਰੀ ਨਿਗਰਾਨੀ ਹੇਠ ਇੱਛਾ ਮੌਤ ਦੇ ਅਧਿਕਾਰ ਦੇ ਉੱਤੇ ਚੱਲ ਰਹੀ ਬਹਿਸ ਦੇ ਉੱਤੇ ਆਪਣੇ ਵਿਚਾਰ ਜਿਹੜੇ ਪ੍ਰਗਟ ਕਰ ਦਿੱਤੇ ਨੇ। ਸਪੇਸ ਦੇ ਵਿਚ ਫੌਜੀ ਕਮਾਂਡ ਤੈਨਾਤ ਕਰਨ ਦੀ ਤਿਆਰੀ ਹੋ ਗਈ ਹੈ। ਭਾਰਤ ਦੇ ਵੀ ਤੇ ਸਿਰਫ 10 ਦੇਸ਼ਾਂ ਦੇ ਕੋਲੇ ਤਾਕਤ ਜਿਹੜੀ ਮੌਜੂਦ ਹੈ। ਜੰਗ ਦੇ ਬਦਲਦੇ ਰੂਪ ਅਤੇ ਨਵੇਂ ਹਥਿਆਰਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ ਦੇ ਵਿਚ ਰੱਖਦਿਆਂ ਹੋਇਆਂ ਭਾਰਤ ਆਪਣੀਆਂ ਫੌਜੀ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਦੇਸ਼ ਦੇ ਵਿਚ ਸਪੇਸ ਕਮਾਂਡ ਦੇ ਗਠਨ ਦੀਆਂ ਤਿਆਰੀਆਂ ਅੰਤਮ ਪੜਾਅ ਦੇ ਵਿਚ ਨੇ। ਇਹ ਥਲ ਫੌਜ, ਹਵਾਈ ਫੌਜ ਅਤੇ ਸਮੁੰਦਰੀ ਫੌਜ ਦੀ ਇਕ ਸਾਂਝੀ ਕਮਾਨ ਹੋਏਗੀ ਜਿਸਦੀ ਕਮਾਨ ਭਾਰਤੀ ਥਲ ਫੌਜ ਦੇ ਹੱਥ ਦੇ ਵਿਚ ਹੋਵੇਗੀ। ਤਿੰਨਾਂ ਫੌਜਾਂ ਵਿਚਾਲੇ ਆਪਸੀ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਪਹਿਲਾਂ ਇਕ ਅੰਤਰਿਮ ਸਪੇਸ ਕਮਾਂਡ ਦਾ ਐਲਾਨ ਕੀਤਾ ਜਾਏਗਾ ਜਿਸ ਨੂੰ ਬਾਅਦ ਦੇ ਵਿਚ ਲੋੜੀਂਦੇ ਸੁਧਾਰਾਂ ਦੇ ਨਾਲ ਸਥਾਈ ਰੂਪ ਦਿੱਤਾ ਜਾਏਗਾ। ਭਾਰਤੀ ਥਲ ਦੇ ਵਜੋਂ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀ ਇਸ ਕਮਾਨ ਦੇ ਮੁਖੀ ਹੋਣਗੇ। ਇਸ ਦੇ ਵਿਚ ਮੇਜਰ ਜਨਰਲ ਰੈਂਕ ਦੇ 5 ਅਧਿਕਾਰੀ ਹੋਣਗੇ ਜਿਨ੍ਹਾਂ ਦੇ ਵਿਚ ਹਵਾਈ ਫੌਜ ਦੇ 3 ਅਤੇ ਸਮੁੰਦਰੀ ਫੌਜ ਦੇ 2 ਅਧਿਕਾਰੀ ਸ਼ਾਮਲ ਕੀਤੇ ਜਾਣਗੇ। ਬੈਂਗਲੁਰੂ ਸਥਿਤ ਰੱਖਿਆ ਸਪੇਸ ਏਜੰਸੀ DSA ਨੂੰ ਜਿਹੜਾ ਵੀ ਇਸੇ ਕਮਾਨ ਦੇ ਨਾਲ ਜੋੜਿਆ ਜਾਵੇਗਾ। ਇਸ ਕਮਾਨ ਦਾ ਸਭ ਤੋਂ ਅਹਿਮ ਕੰਮ ਹੋਏਗਾ ਉਪਗ੍ਰਹਿਾਂ ਦੇ ਰਾਹੀਂ ਸਰਹੱਦੀ ਗਤੀਵਿਧੀਆਂ ਦੇ ਉੱਤੇ ਹਰ ਪਲ ਨਜ਼ਰ ਰੱਖਣਾ। ਇਸ ਤੋਂ ਇਲਾਵਾ ਫੌਜ ਦੇ ਲਈ ਸਿਕਿਓਰ ਕਮਿਊਨੀਕੇਸ਼ਨ ਸਿਸਟਮ ਤੇ ਨੈਵੀਗੇਸ਼ਨ ਨੂੰ ਜਿਹੜਾ ਯਕੀਨੀ ਬਣਾਉਣਾ ਇਸਦਾ ਅਹਿਮ ਮਕਸਦ ਹੋਵੇਗਾ। ਇੱਕ ਕਮਾਨ ਸਪੇਸ ਦੇ ਵਿਚ ਭਾਰਤੀ ਉਪਗ੍ਰਹਿਾਂ ਦੀ ਸੁਰੱਖਿਆ ਕਰਨਾ ਤੇ ਦੁਸ਼ਮਣ ਦੇ ਉਪਗ੍ਰਹਿਾਂ ਦੇ ਉੱਤੇ ਨਜ਼ਰ ਰੱਖ ਕੇ ਲੋੜ ਪੈਣ ਦੇ ਉੱਤੇ ਉਨ੍ਹਾਂ ਨੂੰ ਤਬਾਹ ਵੀ ਕਰੇਗਾ। ਇਹ ਦੁਸ਼ਮਣ ਦੇ ਗੁਪਤ ਅਤੇ ਖੁਫੀਆ ਸਿਗਨਲਾਂ ਨੂੰ ਜਿਹੜਾ ਜਾਮ ਕਰਨ ਦੇ ਵਿਚ ਵੀ ਅਹਿਮ ਰੋਲ ਨਿਭਾਏਗੀ। ਭਾਰਤ ਤੋਂ ਪਹਿਲਾਂ ਅਮਰੀਕਾ, ਚੀਨ, ਰੂਸ, ਫਰਾਂਸ, ਜਰਮਨੀ, ਜਪਾਨ, ਇਟਲੀ ਤੇ ਆਸਟ੍ਰੇਲੀਆ, ਇਰਾਨ ਅਤੇ ਬ੍ਰਿਟੇਨ ਸਣੇ 10 ਦੇਸ਼ਾਂ ਦੇ ਕੋਲ ਪਹਿਲਾਂ ਹੀ ਆਪਣੀ ਸਪੇਸ ਕਮਾਂਡ ਜਾਂ ਸਪੇਸ ਫੋਰਸ ਹੈਗੀ ਹੈ। ਇਸ ਤੋਂ ਇਲਾਵਾ ਦੁਨੀਆ ਦੇ ਲਗਭਗ 80 ਦੇਸ਼ ਸਿਵਲ ਸਪੇਸ ਪ੍ਰੋਗਰਾਮ ਚਲਾ ਰਹੇ ਨੇ ਤੇ ਜੋ ਆਉਣ ਵਾਲੇ ਸਮੇਂ ਦੇ ਵਿਚ ਇਸ ਤਰ੍ਹਾਂ ਦਾ ਪ੍ਰੋਗਰਾਮ ਸ਼ੁਰੂ ਕਰ ਸਕਦੇ ਨੇ। ਯਾਨੀ ਕਿ ਫੌਜ ਦੇ ਨਾਲ ਨਾਲ ਉਪਰੋਂ ਵੀ ਹੁਣ ਨਿਗਾਹ ਰੱਖੀ ਜਾਵੇਗੀ, ਨਫ਼ਰੀ ਜਿਹੜੀ ਆ ਘਟਾਈ ਜਾ ਸਕਦੀ ਆ। ਫਿਰ ਗ੍ਰੇਟ ਵਾਲ ਆਫ ਚਾਈਨਾ ਆਖਰ ਦੇ ਵਿੱਚ ਗੱਲ ਕਰਦੇ ਹਾਂ, ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟਣ ਦੇ ਕਾਰਨ ਚੀਨ ਦੀ ਮਹਾਨ ਦੀਵਾਰ ਦਾ ਇੱਕ ਪਾਸਾ ਨੁਕਸਾਨਿਆ ਗਿਆ ਹੈ। ਚੀਨ ਦੀ ਮਹਾਨ ਦੀਵਾਰ ਦਾ ਇੱਕ ਦੂਰ ਦੁਰਾਡੇ ਦਾ ਹਿੱਸਾ ਪਿਛਲੇ 20 ਸਾਲਾਂ ਤੋਂ ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟੇ ਜਾਣ ਦੇ ਕਾਰਨ ਨੁਕਸਾਨਿਆ ਗਿਆ ਦੱਸਿਆ ਜਾ ਰਿਹਾ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਕੱਲ੍ਹ ਬੀਤੇ 'ਚ ਜਾਣਕਾਰੀ ਸਾਂਝੀ ਕੀਤੀ ਹੈ। ਚੀਨ ਦੇ ਸਰਕਾਰੀ ਪ੍ਰਸਾਰਕ CCTV ਦੀ ਖ਼ਬਰ ਅਨੁਸਾਰ ਉੱਤਰ ਮੱਧ ਚੀਨ ਦੇ ਵਿੱਚ ਮਿਗ ਰਾਜਵੰਸ਼ ਦੇ ਦੌਰ ਦੀ ਜਿਹੜੀ ਇਸ ਪ੍ਰਾਚੀਨ ਦੀਵਾਰ ਦੇ ਪੱਥਰਾਂ ਨੂੰ ਕੋਲੇ ਦੀ ਖਾਨ ਦੇ ਰਹਿੰਦ ਖੂੰਹਦ ਨੂੰ ਸਸਤੇ ਦੇ ਵਿੱਚ ਟਿਕਾਣੇ ਲਗਾਉਣ ਦੇ ਲਈ ਵਰਤਿਆ ਗਿਆ ਹੈ। ਹਾਂਗਕਾਂਗ ਦੇ ਅਖ਼ਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ CCTV ਦੀ ਜਿਹੜੀ ਰਿਪੋਰਟ ਦੇ ਹਵਾਲੇ ਦੇ ਨਾਲ ਦੱਸਿਆ ਕਿ ਸ਼ਾਂਗਸੀ ਸੂਬੇ ਦੀ ਨਿਗਵੂ ਕਾਉਂਟੀ ਦੇ ਵਿੱਚ ਦੀਵਾਰ ਦੇ ਇੱਕ ਹਿੱਸੇ ਦੀ ਵਰਤੋਂ ਪਿਛਲੇ ਕਰੀਬ 20 ਸਾਲਾਂ ਤੋਂ ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟਣ ਦੇ ਆਸਾਨ ਰਸਤੇ ਦੇ ਵਜੋਂ ਕੀਤੀ ਜਾ ਰਹੀ ਸੀ, ਜਦਕਿ ਵਿਸਲ ਬਲੋਰ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਵਾਰ ਵਾਰ ਸੁਚੇਤ ਵੀ ਕੀਤਾ ਗਿਆ। ਮਹਾਨ ਦੀਵਾਰ ਦੇ ਗੁਆਓ ਜਿਆਂ ਜਿਓ ਹਿੱਸੇ ਨੂੰ ਜਿਹੜਾ ਨੁਕਸਾਨ ਪਹੁੰਚਿਆ 2007 ਦੇ ਵਿੱਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੀ ਕੰਪਨੀ ਨਿਗਵੂ ਚਾਓਕਾਈ ਕੋਲ ਜਿਹੜਾ ਇੰਡਸਟਰੀ ਨੇ ਖੁਦਾਈ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਦੇ ਲਈ ਇਸ ਢਾਂਚੇ ਦੇ ਵਿਚਕਾਰ ਭੰਨ ਤੋੜ ਕੀਤੀ ਸੀ। CCTV ਨੇ ਦੱਸਿਆ ਕਿ 2015 ਤੋਂ ਵਿਸਲ ਬਲੋਰ ਜਿਹੜਾ ਹੈ ਉਹਦੇ ਵੱਲੋਂ ਵਾਰ ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਸਥਾਨਕ ਅਧਿਕਾਰੀਆਂ ਨੇ ਕੋਈ ਕਾਰਵਾਈ ਨਾ ਕੀਤੀ ਤੇ ਜਿਸ ਦੇ ਕਾਰਨ ਇਹ ਭੰਨ ਤੋੜ ਲਗਭਗ 2 ਦਹਾਕਿਆਂ ਤੋਂ ਜਾਰੀ ਜਿਹੜੀ ਰਹੀ ਹੈ ਤੇ ਦੀਵਾਰ ਦੇ ਵਿੱਚ 6 ਮੀਟਰ 19 ਫੁੱਟ ਦਾ ਜਿਹੜਾ ਪਾੜਾ ਪੈ ਗਿਆ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਥੇ ਹੀ ਲੈਣੇ ਆ ਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਦੋਸਤਾਂ ਦੇ ਜਾਂਦੇ ਜਾਂਦੇ ਸੰਖੇਪ ਦੇ ਵਿੱਚ ਸੁਨੇਹੇ ਮੈਂ ਲੈ ਲਵਾਂ ਤੇ ਫਿਰ ਆਪਾਂ ਅੱਗਿਆ ਲੈਂਦੇ ਹਾਂ ਤੇ ਕਾਲ ਕਰਨੀ ਚਾਹੁੰਦੇ ਹੋ 1-2 ਮਿੰਟ ਦੇ ਵਿੱਚ ਸਮਾਪਤੀ ਕਰਾਂਗੇ ਤੇ ਤੁਹਾਡਾ ਸਵਾਗਤ ਰਹੇਗਾ। +358 44 9 76 19 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਖੁੱਲੀਆਂ ਨੇ ਜੋ ਦੋਸਤੋ ਜੇ ਕਾਲ ਕਰਨੀ ਚਾਹੁੰਦੇ ਹੋ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸੁਨੇਹਾ ਦੀ ਗੱਲ ਕਰੀਏ ਤੇ ਜਗਤਾਰ ਭਾਰਤ ਜੀ, ਮੁਹੰਮਦ ਜੀ, ਰਾਜਨ ਸੈਣੀ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਹਰਵਿੰਦਰ ਜੌਲ ਭੈਣ ਜੀ, ਮਾਨ ਸਿੰਘ ਸੈਣੀ ਜੀ, ਮੁਹੰਮਦ ਜੀ ਤੇ ਆਪਣੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਮਨਦੀਪ ਜੱਸੀ ਜੀ ਤੇ ਦਵਿੰਦਰ ਭਾਰਤ ਜੀ UAE ਤੋਂ, ਸਾਰੇ ਦੋਸਤ ਨਾਲ, ਹਰਵਿੰਦਰ ਜੌਲ ਭੈਣ ਜੀ, ਨਵਦੀਪ ਦੀਪ ਜੀ ਆਪਣੇ, ਨਵਦੀਪ ਸਿੰਘ ਜੀ ਆਪਣੇ ਦਿੱਲੀ ਤੋਂ ਬਾਈ ਜੀ ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ, ਸਾਰੇ ਹੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਦੋਸਤੋ ਇਸ ਦੇ ਨਾਲ ਹੀ ਫਿਰ ਲੈਂਦੇ ਆ ਗਿਆ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਨੇ, ਸੁਮਿਤ ਜੌਲ ਜੀ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਜਗਦੇਵ ਸੰਧੂ ਬਾਈ ਜੀ ਤੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਇੰਨਾ ਕੁ ਕਰਿਓ ਕਬੂਲ ਅੱਜ ਦੇ ਲਈ ਤੇ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਹੋਏਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਇਸੇ ਗੁਜ਼ਾਰਿਸ਼ ਦੇ ਨਾਲ ਲੈਣਾ ਆ ਗਿਆ, ਸਾਰਿਆਂ ਨੂੰ ਪਿਆਰ ਭਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ 2.25 ਘੰਟੇ 2.5 ਘੰਟੇ ਚੱਲੇਗਾ। ਫਰਾਈਡੇ ਵਾਲਾ ਦਿਨ ਹੈ, ਕਾਫ਼ੀ ਸ਼ਡਿਊਲ ਵੀ ਬਿਜੀ ਹੁੰਦਾ ਹੈ, ਬਹੁਤ ਸਾਰੇ ਕੰਮ ਕਾਜ ਤੇ ਨਾਲ ਦੀ ਨਾਲ ਵੀਕਐਂਡ ਦੀ ਤਿਆਰੀ ਤੇ ਨਾਲ ਅੱਜ ਦੇ ਦਿਨ ਦੇ ਵਿੱਚ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਆਪਾਂ ਹਰ ਵਾਰ ਦੀ ਤਰ੍ਹਾਂ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ ਤੇ ਉਹਦੇ ਵਿੱਚੋਂ ਨਵਾਂ ਚੈਪਟਰ ਤੁਹਾਡੇ ਲਈ ਸਾਂਝਾ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਤੇ ਦੇਸ਼ ਦੇ ਦੀਆਂ ਖ਼ਬਰਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ ਤੇ ਕੁਝ ਖੁਲਾਸੇ ਵੀ ਕਰਾਂਗੇ। ਤੇ ਇਸੇ ਤਰ੍ਹਾਂ ਹੀ ਦੋਸਤੋ, ਨਾਲ ਦੀ ਨਾਲ ਅੱਜ 25 ਤਰੀਕ ਹੈ ਜੀ, ਸਤੰਬਰ ਤੇ 2026 ਦਾ ਦਿਹਾੜਾ ਹੈ ਤੇ ਫਰਾਈਡੇ ਵਾਲਾ ਦਿਨ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਵੀ ਸ਼ੁਰੂਆਤ ਕਰਦੇ ਹਾਂ। ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:07 ਦਾ ਸਮਾਂ ਹੋ ਗਿਆ। ਭਾਰਤ ਦੇ ਵਿੱਚ ਰਾਤ ਦੇ 9:37, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:07 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:07 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਦਾ ਸਮਾਂ ਹੈ। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:07 ਨੇ ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਮਾਹੌਲ ਰਾਤ ਜਿਹੜੀ ਹੋਣ ਲੱਗ ਗਈ ਹੈ, ਖਾਸ ਕਰਕੇ ਸਕੈਂਡੀਨੇਵੀਆ ਦੀ ਗੱਲ ਆਉਂਦੀ ਹੈ ਜਦੋਂ ਤੇ ਫਿਨਲੈਂਡ ਦੇ ਵਿੱਚ ਤੇ ਹੁਣ ਰਾਤਾਂ ਲੰਬੀਆਂ ਹੋ ਜਾਣੀਆਂ ਨੇ ਤੇ ਨਾਲ ਦੀ ਨਾਲ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਰਾਤ ਨੂੰ ਮਾਈਨਸ ਦੇ ਵਿੱਚ ਟੈਂਪਰੇਚਰ 0°C ਤੱਕ ਚਲਿਆ ਜਾਂਦਾ ਤੇ ਦਿਨ ਵੇਲੇ ਤਕਰੀਬਨ 12-14 ° ਜਿਹੜਾ ਪਲੱਸ ਦੇ ਵਿੱਚ ਟੈਂਪਰੇਚਰ ਰਹਿੰਦਾ ਹੈ। ਪਤਝੜ ਦਾ ਮੌਸਮ ਪੂਰੀ ਬਹਾਰ ਦੇ ਉੱਤੇ ਹੈ ਤੇ ਰੰਗ ਬਿਰੰਗੇ ਦਰਖਤ ਤੇ ਫੁੱਲ ਜਿਹੜੇ ਨੇ, ਪੱਤੇ ਜਿਹੜੇ ਨੇ, ਸਾਰੇ ਹੀ ਦਰਖਤ ਜਿਹੜੇ ਨੇ ਬਦਲ ਰਹੇ ਨੇ ਜੀ, ਝਾੜ ਰਹੇ ਨੇ ਤੇ ਨਾਲ ਠੰਡ ਦੀ ਤਿਆਰੀ ਜਿਹੜੀ ਹੈ ਸਾਡੀ ਕੁਦਰਤ ਵੀ ਨਾਲ ਦੀ ਨਾਲ ਕਰ ਰਹੀ ਹੈ। ਲਓ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਦਰੁਸਤ ਕਰਾ ਦਿਓ ਤੇ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਜਿੱਥੋਂ ਕਿਤੋਂ ਵੀ ਤੁਸੀਂ ਜੁੜਿਓ, ਨਿੱਘਾ ਸਵਾਗਤ ਹੈ। ਵੈਬਸਾਈਟ ਦੇ ਉੱਤੇ ਵੀ ਕਲਿੱਕ ਕਰ ਸਕਦੇ ਹੋ ਤੇ ਐਪ ਦੀ ਜਿਹੜੀ ਆ ਨਵੀਂ ਅਪਡੇਟ ਆ ਚੁੱਕੀ ਆ, ਉਹਨੂੰ ਜਿਹੜਾ ਜ਼ਰੂਰ ਅਪਡੇਟ ਕਰ ਲਓ। ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਐਪ ਦੀ ਉਸਾਰੀ ਹੋਈ ਹੈ ਤੇ ਉਹਨੂੰ ਅਪਡੇਟ ਕੀਤਾ ਗਿਆ, ਪਹਿਲਾਂ ਨਾਲੋਂ ਥੋੜਾ ਜਿਹਾ ਆਸਾਨ ਕੀਤਾ ਗਿਆ ਹੈ। ਐਪ ਦੇ ਉੱਤੋਂ ਹੀ ਤੁਸੀਂ ਕਲਿੱਕ ਕਰਕੇ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਤੇ ਜਾਣਕਾਰੀਆਂ ਵੀ ਨਾਲ ਲੈ ਸਕਦੇ ਹੋ। ਤੇ ਲਓ ਦੋਸਤੋ, ਫਿਰ ਬਾਤ ਪਾਉਂਦੇ ਹਾਂ ਅੱਜ ਦੀ ਤੇ 25 ਸਤੰਬਰ ਦੀ, ਅੱਜ ਦੇ ਵਿਚਾਰ ਦੀ। ਕਹਿੰਦੇ ਕਿ ਜਦੋਂ ਕੋਈ ਵਿਅਕਤੀ ਤਰਕ ਦੇ ਨਾਲ ਗੱਲ ਨਹੀਂ ਸਮਝਣਾ ਚਾਹੁੰਦਾ ਜਾਂ ਜਦੋਂ ਅਸੀਂ ਕਿਸੇ ਗੱਲ ਨੂੰ ਤਰਕ ਦੇ ਨਾਲ ਸਮਝਾਉਣ ਤੋਂ ਅਸਮਰਥ ਹੋ ਜਾਂਦੇ ਹਾਂ ਤਾਂ ਇਸ ਨੂੰ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਪਲੈਟੋ ਦਾ ਜਿਹੜਾ ਸੀ ਇਹ ਮੰਨਣਾ ਸੀ, ਕਿਉਂਕਿ ਫਿਰ ਵਿਵਾਦ ਜਿਹੜਾ ਵੱਧ ਜਾਂਦਾ ਹੈ, ਵਿਵਾਦ ਫਿਰ ਪੈਦਾ ਹੋ ਜਾਂਦਾ ਹੈ ਜਦੋਂ ਤਰਕ ਤੋਂ ਲੈ ਕੇ ਸਿੱਧੀ ਫਿਰ ਧਰਮ ਦੇ ਉੱਤੇ ਜਿਹੜੀ ਹੈ ਗੱਲਬਾਤ ਹੁੰਦੀ ਹੈ। ਅੱਜ ਦੇ ਦਿਨ ਦੇ ਉੱਤੇ ਹੀ 25 ਸਤੰਬਰ 1639 ਦੇ ਵਿੱਚ ਅਮਰੀਕਾ ਚ ਪਹਿਲੀ ਪ੍ਰਿੰਟਿੰਗ ਪ੍ਰੈਸ ਲੱਗੀ ਸੀ ਤੇ 1818 ਦੇ ਵਿੱਚ ਕਿਸੇ ਮਨੁੱਖ ਦਾ ਖੂਨ ਹੋਰ ਦੂਜੇ ਮਨੁੱਖ ਨੂੰ ਚੜਾਇਆ ਗਿਆ। 1844 ਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਹਿਲਾ ਕੌਮਾਂਤਰੀ ਕ੍ਰਿਕਟ ਮੈਚ ਹੋਇਆ ਤੇ ਜਿਸ ਦੇ ਵਿੱਚ ਕੈਨੇਡਾ 23 ਦੌੜਾਂ ਦੇ ਨਾਲ ਜੇਤੂ ਰਿਹਾ। 1920 ਦੇ ਵਿੱਚ ਭਾਰਤ ਦੇ ਪ੍ਰਸਿੱਧ ਰਾਕੇਟ ਵਿਗਿਆਨੀ ਸਤੀਸ਼ ਧਵਨ ਹੁਣਾਂ ਦਾ ਜਨਮ ਹੁੰਦਾ ਹੈ ਤੇ 1985 ਚ ਅਸੈਂਬਲੀ ਵੋਟਾਂ ਪਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ।

0: ਇਸੇ ਤਰ੍ਹਾਂ ਦੋਸਤੋ ਦਲਾਈ ਲਾਮਾ ਦਾ ਥੋੜਾ ਜਿਹਾ ਜ਼ਿਕਰ ਕਰਦੇ ਆ ਤੇ ਰਾਜਨ ਸੈਣੀ ਸਾਹਿਬ ਨਾਲ ਜੁੜ ਚੁੱਕੇ ਨੇ ਲਾਈਕ ਨੰਬਰ 2 ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ ਦਲਾਈ ਲਾਮਾ ਦਾ ਜ਼ਿਕਰ ਕਰਨ ਲੱਗਿਆ ਸੀ ਤੇ ਮੌਜੂਦਾ 14ਵੇਂ ਦਲਾਈ ਲਾਮਾ ਨੂੰ ਪੱਛਮੀ ਤੇ ਭਾਰਤੀ ਮੀਡੀਆ ਦੇ ਵਿੱਚ ਅਹਿੰਸਾ ਦੇ ਪੈਰੋਕਾਰ ਤੇ ਇੱਕ ਭੱਦਰ ਸੱਜਣ ਦੇ ਵਜੋਂ ਬਹੁਤ ਪ੍ਰਚਾਰਿਆ ਜਾਂਦਾ ਹੈ ਤੇ ਥਾਂ ਥਾਂ ਉਸ ਦੀਆਂ ਤਕਰੀਰਾਂ ਕਰਵਾਈਆਂ ਜਾਂਦੀਆਂ ਨੇ। ਉਸ ਨੂੰ 1999 ਦੇ ਵਿੱਚ ਪੱਛਮੀ ਜਗਤ ਦੇ ਵੱਲੋਂ ਨੋਬਲ ਸ਼ਾਂਤੀ ਇਨਾਮ ਵੀ ਦਿੱਤਾ ਗਿਆ। ਦਲਾਈ ਲਾਮੇ ਦਾ ਇਹ ਅਕਸ ਜਿਹੜਾ ਸੀ 1959 ਤੋਂ ਮਗਰੋਂ ਹੀ ਜਿਹੜਾ ਲਗਾਤਾਰ ਘੜਿਆ ਜਾਂਦਾ ਰਿਹਾ। ਇਹ ਸਾਰੀ ਅਕਾਸੀ ਕਰਕੇ ਇਨਕਲਾਬ ਤੋਂ ਪਹਿਲਾਂ ਦੇ ਤਿੱਬਤ ਅਤੇ ਇਸਦਾ ਲਾਮਾ ਵਰਤਾਰੇ ਦੇ ਅਸਲ ਕਾਰਿਆਂ ਤੋਂ ਬਹੁਤ ਚਲਾਕੀ ਦੇ ਨਾਲ ਧਿਆਨ ਜਿਹੜਾ ਹਟਾ ਜਾਂ ਭਟਕਾ ਦਿੱਤਾ ਗਿਆ। ਸੱਚਾਈ ਇਹ ਹੈ ਅਸਲ ਦੇ ਵਿੱਚ ਕਿ 1949 ਦੇ ਵਿੱਚ ਚੀਨ ਦੇ ਵਿੱਚ ਵਾਪਰੀਆਂ ਜਿਹੜੀਆਂ ਨੇ ਇਨਕਲਾਬੀ ਤਬਦੀਲੀਆਂ ਤੋਂ ਪਹਿਲਾਂ ਤਿੱਬਤ ਹੋਰਾਂ ਜਗੀਰੂ ਸਮਾਜਾਂ ਦੇ ਵਾਂਗ ਹੀ ਇੱਕ ਜਗੀਰੂ ਸਮਾਜ ਸੀਗਾ, ਜਿਵੇਂ ਕਿ ਆਪਣੇ ਕਹਿ ਲਓ ਕਹਿ ਸਕਦੇ ਆਪਾਂ ਬਹੁਤ ਸਾਰੇ ਮੁਲਕ ਹੈਗੇ ਨੇ। ਇੱਕ ਮੁਲਕ ਦਾ ਨਾਮ ਲੈਣ ਲੱਗਿਆ ਸੀ, ਕਈ ਵਾਰੀ ਭੁੱਲ ਜਾਂਦਾ ਹੈ ਜੀ, ਚਲੋ ਮੰਗੋਲੀਆ, ਹਾਂਜੀ ਮੰਗੋਲੀਆ ਦੇ ਵਿੱਚ ਵੀ ਕਹਿ ਸਕਦੇ ਹਾਂ ਇਸ ਵਕਤ ਜਿਹੜਾ ਉਹ ਜੋ ਹਾਲਾਤਾਂ ਦੇ ਨਾਲ ਘੁਰ ਰਹੇ ਨੇ, ਪਰ ਸਮਾਂ ਸੀ ਕਦੇ ਉਹ ਵੀ ਬੜਾ ਤਸ਼ੱਦਦ ਕੀਤਾ ਤੇ ਪੂਰੀ ਗਰਦ ਉਠਾਈ ਹੋਈ ਸੀ ਉਹਨਾਂ ਮੁਲਕਾਂ ਨੇ ਵੀ ਆਪਣੇ ਸਮੇਂ ਚ ਜਦੋਂ ਉਹ ਪੀਕ ਤੇ ਸੀ। ਇਸੇ ਤਰ੍ਹਾਂ ਜਿਹੜਾ ਤਿੱਬਤ ਹੈ ਹੋਰ ਜਗੀਰੂ ਸਮਾਜਾਂ ਵਾਂਗ ਹੀ ਇੱਕ ਜਗੀਰੂ ਸਮਾਜ ਸੀ, ਪਰ ਇੱਥੇ ਜਗੀਰੂ ਸਮਾਜ ਦੀ ਜਕੜ ਕਿਸੇ ਵੀ ਹੋਰ ਸਮਾਜ ਦੇ ਮੁਕਾਬਲੇ ਵਧੇਰੇ ਸੀ। 650 ਦੇ ਵਿੱਚ ਸੰਨ 650 ਚ ਤਿੱਬਤੀ ਰਾਜੇ ਸੋਗਸਤਨ ਗਾਮਪੋ ਦੇ ਜਿਹੜੇ ਸੀ ਵੇਲੇ ਤੋਂ ਤਿੱਬਤ ਦੇ ਵਿੱਚ ਜਗੀਰੂ ਸਮਾਜ ਦਾ ਮੁੱਢ ਬੱਝਿਆ। ਉਸਨੇ ਚੀਨ ਅਤੇ ਨੇਪਾਲ ਦੀਆਂ ਰਾਣੀਆਂ ਦੇ ਨਾਲ ਵਿਆਹ ਕਰਵਾਏ ਤੇ ਜਿਨ੍ਹਾਂ ਸਾਂਝਾ ਸਦਕਾ ਉਹ ਜਿਹੜਾ ਸੀ ਤਿੱਬਤ ਦੇ ਵਿੱਚ ਜਗੀਰੂ ਪ੍ਰਬੰਧ ਨੂੰ ਜਿਹੜਾ ਚਲਾਉਣ ਦੇ ਗੁਰ ਵੀ ਜਿਹੜਾ ਸਿੱਖ ਰਿਹਾ ਸੀ। ਇਸੇ ਪ੍ਰਭਾਵ ਦੇ ਸਦਕਾ ਤਿੱਬਤ ਦੇ ਵਿੱਚ ਤਾਂਤਰਿਕ ਬੁੱਧ ਜਿਹੜਾ ਮਤ ਦਾ ਦਾਖਲਾ ਹੁੰਦਾ ਹੈ, ਜਿਸ ਨੇ ਪੁਰਾਣੇ ਵਿਸ਼ਵਾਸਾਂ ਦੇ ਨਾਲ ਰਲ ਕੇ ਲਾਮਾ ਧਾਰਾ ਦੀ ਸ਼ੁਰੂਆਤ ਜਿਹੜੀ ਕੀਤੀ ਤੇ ਹੁਣ ਤਿੱਬਤ ਦੇ ਤਖ਼ਤ ਦੇ ਉੱਤੇ ਬੈਠਣ ਦੇ ਲਈ ਲਗਾਤਾਰ ਜਿਹੜਾ ਭੇਡਾਂ ਦਾ ਕਹਿ ਲਓ ਜਾਂ ਭੇਡਾਂ ਦਾ ਦੌਰ ਜਿਹੜਾ ਹੈ ਸ਼ੁਰੂ ਹੋਇਆ ਹੋਇਆ। ਇਹ ਭੇਡ ਅਹਿੰਸਾ ਤੋਂ ਉਲਟ ਭਿਅੰਕਰ ਹਿੰਸਾ ਦੇ ਵੱਲ ਸ਼ਰੀਕ ਨੇ। 1400 ਦੇ ਵਿੱਚ ਤੇ 1600 ਤੱਕ ਹਿੰਸਕ ਢੰਗਾਂ ਰਾਹੀਂ ਮੱਠਾਂ ਤੇ ਮਹੰਤਾਂ ਨੇ ਕੁੱਲ ਸਮਾਜ ਤੇ ਆਪਣੀ ਜਕੜ ਬਣਾ ਲਈ ਸੀ ਤੇ ਇਸ ਪ੍ਰਬੰਧ ਦਾ ਕੇਂਦਰੀ ਧੁਰਾ ਜਿਹੜਾ ਸੀ ਦਲਾਈ ਲਾਮੇ ਸਨ, ਜਿਨ੍ਹਾਂ ਨੂੰ ਪੁਰਾਣੇ ਕੁਦਰਤੀ ਰੱਬਾਂ ਦਾ ਹੀ ਰੂਪ ਦੱਸਿਆ ਗਿਆ। ਇਹ ਜਿਹੜੀਆਂ ਸਨ ਇਹਨਾਂ ਮੱਠਾਂ ਦੇ ਕੋਲ ਹੀ ਤਿੱਬਤ ਦੀ ਬਹੁਤੇਰੀ ਜ਼ਮੀਨ ਦੇ ਜਿਹੜੀ ਸੀ ਉਹਦੀ ਮਾਲਕੀ ਸੀਗੀ, ਜਿਸਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਜ਼ਾਰੇ ਤੇ ਪ੍ਰਚਾਰਕ ਕੰਮ ਕਰਦੇ ਨੇ। ਜਿਵੇਂ ਕਿ ਦਰੇਪੰਗ ਮੱਠ ਦੇ ਕੋਲ 185 ਰਿਆਸਤਾਂ ਦੇ ਵਿੱਚ ਕੁੱਲ 7000 ਬੋਧੀ ਪ੍ਰਚਾਰਕਾਂ ਤੇ 40000 ਆਮ ਲੋਕਾਂ ਦੀ ਮਾਲਕੀ ਸੀਗੀ ਉਹਨਾਂ ਸਮਿਆਂ ਚ। ਖੁਦ ਮੌਜੂਦਾ ਦਲਾਈ ਲਾਮਾ ਜਦੋਂ 1950 ਦੇ ਵਿੱਚ ਪਹਿਲੀ ਵਾਰ ਭੱਜਿਆ ਸੀ ਤਾਂ ਉਸਦੇ ਨਾਲ ਜਿਹੜਾ ਸੀ ਸੈਂਕੜੇ ਖੱਚਰਾਂ ਭਰ ਕੇ ਸੋਨੇ ਤੇ ਚਾਂਦੀ ਦੀਆਂ ਇੱਟਾਂ ਲੈ ਕੇ ਗਿਆ ਸੀ। ਉਸਨੇ ਜਿਹੜਾ ਸੀ ਨੱਸਣ ਦੇ ਵਿੱਚ ਅਮਰੀਕੀ ਖੁਫੀਆ ਏਜੰਸੀ CIA ਦਾ ਜਿਹੜਾ ਹੱਥ ਸੀਗਾ ਵਿੱਚ, ਜਿਸ ਨੂੰ ਖੁਦ ਦਲਾਈ ਲਾਮੇ ਨੇ ਆਪਣੀ ਸਵੈ ਜੀਵਨੀ ਫਰੀਡਮ ਇਨ ਐਕਸਾਈਲ ਦੇ ਵਿੱਚ ਜਿਹੜਾ ਮੰਨਿਆ। ਦੂਜੇ ਪਾਸੇ ਤਿੱਬਤ ਦੇ ਆਮ ਮੁਜ਼ਾਰਿਆਂ ਅਤੇ ਆਮ ਬੋਧੀ ਪ੍ਰਚਾਰਕਾਂ ਦੀ ਹਾਲਤ ਅੱਤ ਦੀ ਗਰੀਬੀ ਵਾਲੀ ਸੀ। ਉਹਨਾਂ ਤੇ ਦਰਜਨਾਂ ਕਿਸਮਾਂ ਦੇ ਕਰ ਲਾਏ ਜਾਂਦੇ, ਟੈਕਸ ਲਾਏ ਜਾਂਦੇ। 1940 ਦੇ ਇੱਕ ਅਧਿਐਨ ਦੇ ਮੁਤਾਬਕ 38% ਆਬਾਦੀ ਅਜਿਹੀ ਸੀ ਜਿਹਨੇ ਕਦੇ ਚਾਹ ਵੀ ਪੀ ਕੇ ਨਹੀਂ ਸੀ ਦੇਖੀ। ਲਗਭਗ ਅੱਧੀ ਆਬਾਦੀ ਮੱਖਣ ਵੀ ਖਰੀਦ ਕੇ ਨਹੀਂ ਖਾ ਸਕਦੀ ਸੀ ਤੇ ਦੂਜੇ ਪਾਸੇ ਪ੍ਰਸਿੱਧ ਜਿਹੜੇ ਸਨ ਜੋਕਾ ਕੰਗ ਜਿਹੇ ਮੰਦਰਾਂ ਦੇ ਵਿੱਚ ਹਰ ਰੋਜ਼ 4 ਟਨ ਮੱਖਣ ਦਾ ਚੜਾਵਾ ਚੜ੍ਹਦਾ ਸੀ ਉੱਥੇ ਤੇ ਲਗਭਗ 90% ਆਬਾਦੀ ਵੱਖ ਵੱਖ ਸਰੀਰਕ ਅਲਾਮਤਾਂ ਕੋਲਡ TB ਧੁਨਖ ਅੰਨਾਪਨ ਤਿੱਬਤ ਦੀ ਭੌਤਿਕ ਸਥਿਤੀ ਕਰਕੇ ਇਹ ਜਿਹੜਾ ਉੱਥੇ ਆਮ ਦੇ ਨਾਲੋਂ ਜ਼ਿਆਦਾ ਹੁੰਦਾ ਸੀ। ਇਹਨਾਂ ਬਿਮਾਰੀਆਂ ਦੇ ਉਹ ਸ਼ਿਕਾਰ ਸਨ। ਜਨਤਕ ਜੀਵਨ ਦੇ ਵਿੱਚ ਸੰਨਿਆਸੀ ਜ਼ਿੰਦਗੀ ਦਾ ਪ੍ਰਚਾਰ ਕਰਨ ਵਾਲੇ ਲਾਮਿਆਂ ਤੇ ਉੱਪਰਲੇ ਮਹੰਤਾਂ ਵੱਲੋਂ ਹੇਠਲੇ ਬੋਧੀ ਪ੍ਰਚਾਰਕਾਂ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਆਮ ਗੱਲ ਸੀ, ਜਿਸ ਕਰਕੇ ਜਿਨਸੀ ਬਿਮਾਰੀਆਂ ਦੀ ਵੀ ਵੱਡੀ ਹੋਂਦ ਸੀ। ਮੁਜ਼ਾਰਾ ਭੂ ਗੁਲਾਮਾਂ ਦੀਆਂ ਜਿਹੜੀਆਂ ਸਨ ਲੜਕੀਆਂ ਦੇ ਨਾਲ ਜ਼ੋਰ ਜ਼ਬਰਦਸਤੀ ਆਮ ਗੱਲ ਹੁੰਦੀ ਸੀ, ਪਰ ਮਹੰਤਾਂ ਦੇ ਵੱਲੋਂ ਕਿਸੇ ਵੀ ਕਿਸਮ ਦੇ ਆਧੁਨਿਕ ਦਵਾ ਇਲਾਜ ਅਤੇ ਜਨਤਕ ਸਿਹਤ ਸਹੂਲਤਾਂ ਦਾ ਵਿਰੋਧ ਕੀਤਾ ਜਾਂਦਾ, ਜਿਵੇਂ ਕਿ ਅੱਜ ਵੀ ਤਾਲਿਬਾਨ ਕਰਦਾ ਹੈ। ਸਾਰੇ ਨਿਰੀਖਕ ਇਸ ਗੱਲ ਦੇ ਨਾਲ ਇਕਮਤ ਨੇ ਕਿ ਇਸ ਜੱਕੜ ਵਾਲੇ ਸਮਾਜ ਦੇ ਵਿਚ ਆਮ ਲੋਕਾਂ ਦੇ ਲਈ ਸਿੱਖਿਆ ਮੁਕੰਮਲ ਤੌਰ ਦੇ ਉੱਤੇ ਗਾਇਬ ਸੀ। ਤਿੱਬਤ ਦੇ ਵਿਚ ਮਾਓਵਾਦੀ ਇਨਕਲਾਬ ਤੋਂ ਪਹਿਲਾਂ ਤਿੱਬਤੀ ਭਾਸ਼ਾ ਦੇ ਵਿਚ ਕੋਈ ਵੀ ਮੈਗਜ਼ੀਨ, ਪ੍ਰਕਾਸ਼ਿਤ ਕਿਤਾਬਾਂ ਜਾਂ ਫਿਰ ਹੋਰ ਵੀ ਕਿਸੇ ਕਿਸਮ ਦੇ ਗੈਰ ਧਾਰਮਿਕ ਸਾਹਿਤ ਜਿਹੜਾ ਸੀ ਉਹਦੀ ਅਨਹੋਂਦ ਸੀ। ਇਸ ਗਰੀਬੀ ਤੋਂ ਬਚਣ ਜਾਂ ਭੱਜ ਕੇ ਨਿਕਲ ਜਾਣ ਦਾ ਮੁਝਾਰਿਆਂ ਦੇ ਕੋਲ ਕੋਈ ਹੋਰ ਰਾਹ ਨਹੀਂ ਸੀ, ਤੇ ਜੇਕਰ ਕੋਈ ਵੀ ਅੱਗੋਂ ਬੋਲਦਾ ਸੀ ਇਹਨਾਂ ਦੇ ਤਾਂ ਤਸ਼ੱਦਦ ਦੇ ਭਿਅੰਕਰ ਤੋਂ ਭਿਅੰਕਰ ਰੂਪਾਂ ਦਾ ਸ਼ਿਕਾਰ ਬਣਾਇਆ ਜਾਂਦਾ। ਇੱਕ ਮਿਸਾਲ ਪੈਦਾ ਕਰ ਦਿੱਤੀ ਜਾਂਦੀ ਕਿ ਭਾਈ ਜੇ ਅੱਗੇ ਤੋਂ ਇਸ ਤਰ੍ਹਾਂ ਦੀ ਕਿਸੇ ਨੇ ਹਰਕਤ ਕਰਨੀ ਆ ਤੇ ਹਾਲ ਦੇਖ ਲਓ, ਤੁਹਾਡਾ ਵੀ ਏਦਾਂ ਹੀ ਹੋਣਾ ਹੈ। ਪੁਰਾਣੇ ਅਜਾਇਬ ਘਰਾਂ ਦੇ ਵਿਚ ਅੱਜ ਵੀ ਉਹ ਹਥਿਆਰ ਪਏ ਨੇ ਜਿਨ੍ਹਾਂ ਰਾਹੀਂ ਇਹ ਤਸ਼ੱਦਦ ਕਰਿਆ ਜਾਂਦਾ ਸੀ। ਇਹਨਾਂ ਦੇ ਵਿਚ ਸੂਲਾਂ ਦੇ ਨਾਲ ਨੋ ਉੱਖੜ ਨੇ, ਬੋਰੀ ਦੇ ਵਿਚ ਬੰਦ ਕਰਕੇ ਨਹਿਰ ਦੇ ਵਿਚ ਸੁੱਟ ਦੇਣਾ, ਅੱਖਾਂ ਦੇ ਵਿਚ ਮਿਰਚਾਂ ਭੁੱਕਣੀਆਂ, ਸਲਾਈਆਂ ਦੇ ਨਾਲ ਜਿਹੜਾ ਸੀ ਅੱਖਾਂ ਕੱਢਣੀਆਂ, ਤੇ ਅੰਗੂਠਿਆਂ ਦੇ ਨਾਲ ਬੰਨ ਕੇ ਲਮਕਾਉਣਾ ਆਦਿ ਜਿਹੜਾ ਸ਼ਾਮਲ ਹੈ। ਇਨ੍ਹਾਂ ਮਾਰੇ ਜਾਂਦੇ ਲੋਕਾਂ ਦੇ ਅਵਿਸ਼ੇਸ਼ਾਂ ਨੂੰ ਲਾਮਿਆਂ ਦੇ ਵੱਲੋਂ ਯਾਦ ਦੇ ਤੌਰ ਦੇ ਉੱਤੇ ਸਾਂਭ ਕੇ ਰੱਖਿਆ ਜਾਂਦਾ ਤੇ ਮਨੁੱਖੀ ਪੱਟਾਂ ਦੀਆਂ ਹੱਡੀਆਂ ਤੋਂ ਬਣਾਈਆਂ ਬੰਸਰੀਆਂ, ਚਮੜੀ ਤੋਂ ਬਣਾਏ ਢੋਲ, ਖੋਪੜਾ ਤੋਂ ਬਣਾਏ ਡੋਂਗੇ ਆਦਿ ਜਿਹੜੇ ਸਨ, ਜਿਹੜੇ ਕਿ ਇਨਕਲਾਬ ਤੋਂ ਮਗਰੋਂ ਇਨ੍ਹਾਂ ਮਹੱਲਾਂ ਦੇ ਵਿੱਚੋਂ ਮਹਿਲਾਂ ਇਨ੍ਹਾਂ ਦੇ ਵਿੱਚੋਂ ਜਿਹੜਾ ਬਰਾਮਦ ਹੋਏ। ਇਨਕਲਾਬ ਤੋਂ ਮਗਰੋਂ ਮੌਜੂਦਾ ਦਲਾਈ ਲਾਮੇ ਦੇ ਮਹੱਲ ਦੇ ਵਿੱਚ 108 ਵੱਖ ਵੱਖ ਮਨੁੱਖੀ ਖੋਪੜੀਆਂ ਤੋਂ ਬਣੀ ਹੋਈ ਤਸਬੀ ਲੱਭੀ। ਕਈ ਸਾਬਕਾ ਮੁਜਾਰਿਆਂ ਨੇ ਇਨਕਲਾਬ ਤੋਂ ਮਗਰੋਂ ਗਵਾਹੀਆਂ ਪਾਈਆਂ ਕਿ ਲਾਮਿਆਂ ਦੇ ਵੱਲੋਂ ਜਿਉਂਦੇ ਇਨਸਾਨਾਂ ਦੀ ਬਲੀ ਦਿੱਤੀ ਜਾਂਦੀ ਸੀ। ਜਦੋਂ ਬਲੀ ਦਾ ਕੰਸੈਪਟ ਸੀ, ਜਿਵੇਂ ਕਿ ਕਈ ਵਾਰੀ ਮੈਂ ਇੱਥੇ ਵੀ ਜ਼ਿਕਰ ਕੀਤਾ ਹੈ, ਸਵੀਡਨ ਦੇ ਵਿੱਚ ਇਸ ਤਰ੍ਹਾਂ ਦੇ ਮੰਦਰ ਸਥਾਪਿਤ ਅਜੇ ਵੀ ਨੇ ਜਿੱਥੇ ਜਾਨਵਰਾਂ ਦੇ ਨਾਲ ਨਾਲ ਮਤਲਬ ਕਿ ਇੱਕ ਮਨੁੱਖ ਦੀ ਬੰਦੇ ਦੀ ਬਲੀ ਨਾਲ ਦਿੱਤੀ ਜਾਂਦੀ ਸੀ। ਤੇ 1948 ਦੇ ਵਿੱਚ ਮਾਓਵਾਦੀ ਇਨਕਲਾਬ ਦੀ ਜਿੱਤ ਰੋਕਣ ਦੀ ਉਮੀਦ ਦੇ ਨਾਲ 21 ਲੋਕਾਂ ਦੀ ਬਲੀ ਦਿੱਤੀ ਗਈ ਸੀ। ਇਸ ਸਾਰੇ ਦਾ ਅੰਤ ਤਿੱਬਤ ਦੇ ਵਿੱਚ ਚੀਨੀ ਲੋਕ ਮੁਕਤੀ ਸੈਨਾ ਦੇ ਦਖਲ ਤੋਂ ਮਗਰੋਂ ਹੋਇਆ। ਮੁਜ਼ਾਰੇ ਆਜ਼ਾਦ ਕਰ ਦਿੱਤੇ ਗਏ, ਉਨ੍ਹਾਂ ਦੇ ਸਿਰ ਚੜਿਆ ਜਗੀਰੂ ਮਾਲਕਾਂ ਅਤੇ ਲਾਮਿਆਂ ਦਾ ਸਾਰਾ ਲਗਾਨ ਮਾਫ਼ ਕਰ ਦਿੱਤਾ ਗਿਆ। ਜਬਰੀ ਕਰਵਾਈ ਜਾਂਦੀ ਉਲਾਂਗ ਕਿਰਤ ਦੇ ਉੱਪਰ ਰੋਕ ਲਾ ਦਿੱਤੀ ਗਈ ਤੇ 1955 ਤੱਕ ਪਹਿਲੇ ਸਕੂਲ ਖੋਲਣੇ ਸ਼ੁਰੂ ਹੋਏ ਤੇ ਜੁਲਾਈ 1957 ਆਉਂਦੇ ਆਉਂਦੇ ਇੱਥੇ ਜਿਹੜਾ ਸੀਗਾ 79 ਜਿਹੜੇ ਸਨ ਪ੍ਰਾਇਮਰੀ ਸਕੂਲ ਕਾਇਮ ਹੋ ਚੁੱਕੇ ਸਨ, ਜਿਨ੍ਹਾਂ ਦੇ ਵਿੱਚ 6,000 ਵਿਦਿਆਰਥੀ ਦਾਖਲ, ਸਾਖਰਤਾ ਦਰ ਜਿਹੜੀ ਸੀ 2% ਤੋਂ ਵੀ ਥੱਲੇ ਸੀ, 2 ਦਹਾਕਿਆਂ ਦੇ ਵਿੱਚ ਮੁਕੰਮਲ ਹੋਣ ਦੇ ਵੱਲ ਨੂੰ ਵਧਣ ਲੱਗ ਪਈ। ਪਹਿਲੇ ਅਖਬਾਰ, ਕਿਤਾਬਾਂ ਤੇ ਪਰਚੇ ਤਿੱਬਤੀ ਭਾਸ਼ਾ ਦੇ ਵਿੱਚ ਛਪਣੇ ਸ਼ੁਰੂ ਹੋਏ। ਤਿੱਬਤੀ ਟਾਈਪਰਾਈਟਰ ਵਿਕਸਿਤ ਕੀਤੇ ਗਏ। ਰਵਾਇਤੀ ਤਿੱਬਤੀ ਦਵਾਈ ਵਿਗਿਆਨ ਦਾ ਅਧਿਐਨ ਕੀਤਾ ਗਿਆ। ਇਸ ਦੀਆਂ ਚੰਗੀਆਂ ਚੀਜ਼ਾਂ ਨੂੰ ਪਹਿਲੀ ਵਾਰੀ ਆਮ ਲੋਕਾਂ ਤੱਕ ਲਿਜਾਇਆ ਗਿਆ। ਔਰਤਾਂ ਦੀ ਭੂਮਿਕਾ ਸਮਾਜ ਨੂੰ ਚਲਾਉਣ ਦੇ ਵਿੱਚ ਵਧਣ ਲੱਗ ਪਈ। 1975 ਤੱਕ ਕੁੱਲ 27,000 ਇਨਕਲਾਬੀ ਕਾਡਰਾਂ ਦੇ ਵਿੱਚੋਂ 12,000 ਔਰਤਾਂ ਸਨ। ਐਵਰੈਸਟ ਜਿਹੜੀ ਹੈ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਵੀ ਤਿੱਬਤ ਹੀ ਸੀ, ਉਹ ਬਣੀ। ਤੇ 1958 ਦੇ ਵਿੱਚ ਪਹਿਲੀ ਕੋਲ ਖਾਨ ਜਿਹੜੀ ਸ਼ੁਰੂ ਹੋਈ। ਇਹ ਸਭ ਉਸ ਵੇਲੇ ਦੀ ਚੀਨੀ ਸਰਕਾਰ ਦੀਆਂ ਤਿੱਬਤ ਨੂੰ ਵਿਭਿੰਨਤਾ ਵਾਲਾ ਇਲਾਕਾ ਬਣਾਉਣ ਦੀਆਂ ਨੀਤੀਆਂ ਦਾ ਨਤੀਜਾ ਸੀਗਾ, ਜਿੱਥੇ ਕਿ ਖੇਤੀ ਵੀ ਹੋਵੇ ਪਰ ਨਾਲੋ ਨਾਲ ਜਿਹੜਾ ਸਨਅਤ ਵੀ ਵਿਕਾਸ ਕਰੇ, ਕਿਉਂਕਿ ਜੇਕਰ ਤਿੱਬਤ ਸਿਰਫ ਖੇਤੀ ਪ੍ਰਧਾਨ ਇਲਾਕਾ ਰਹਿ ਜਾਂਦਾ ਤਾਂ ਇਸਨੇ ਮਹਿਜ ਮੁੱਖ ਚੀਜ਼ ਨੂੰ ਕੱਚੇ ਮਾਲ ਦੀ ਪੂਰਤੀ ਕਰਨ ਦੇ ਵਾਲਾ ਖੇਤਰ ਬਣ ਕੇ ਰਹਿ ਜਾਣਾ ਸੀ ਤੇ ਇਸਦਾ ਆਪਣਾ ਵਿਕਾਸ ਪਛੜ ਜਾਣਾ ਸੀ। ਪੁਰਾਣੀਆਂ ਅੰਧ ਵਿਸ਼ਵਾਸੀ ਰੀਤਾਂ ਨੂੰ ਭੰਨਦਿਆਂ ਹੋਇਆਂ ਤਿੱਬਤ ਦੇ ਵਿੱਚ ਪਹਿਲੇ ਵੱਡੇ ਹਸਪਤਾਲ ਖੋਲ੍ਹੇ ਗਏ। ਕੁਝ ਸਾਲਾਂ ਦੇ ਵਿੱਚ ਹੀ ਇਨ੍ਹਾਂ ਦਾ ਜਾਲ ਵਿਛਾ ਦਿੱਤਾ ਗਿਆ ਤੇ ਕੁਝ ਦਹਾਕਿਆਂ ਦੇ ਵਿੱਚ ਹੀ ਤਿੱਬਤ ਵਾਸੀਆਂ ਦੀ ਔਸਤ ਉਮਰ ਦੁੱਗਣੀ ਹੋਣ ਲੱਗ ਪਈ, 60 ਸਾਲ ਦੀ ਉਮਰ ਤੱਕ ਪਹੁੰਚ ਗਈ। ਇਸ ਸਭ ਦੇ ਨਾਲ ਆਰਥਿਕ ਪਾੜੇ ਵੀ ਘਟਣ ਲੱਗ ਪਏ ਤੇ 1976 ਦੇ ਵਿੱਚ ਮਾਓ ਦੀ ਮੌਤ ਤੋਂ ਮਗਰੋਂ ਸਰਮਾਏਦਾਰਾਂ ਮਾਰਗੀ ਲੋਕ ਚੀਨ ਦੀ ਜਿਹੜੀ ਸਰਕਾਰ ਤੇ ਹਾਵੀ ਹੋਏ, ਜਿਨ੍ਹਾਂ ਨੇ ਸਰਮਾਏਦਾਰਾਂ ਨੀਤੀਆਂ ਨੂੰ ਉਤਸ਼ਾਹਿਤ ਕੀਤਾ ਤੇ ਜਿਸ ਦੇ ਚਲਦਿਆਂ ਤਿੱਬਤ ਦੇ ਵਿੱਚ ਪਿਛਲੇ 3 ਦਹਾਕਿਆਂ ਦੇ ਦੌਰਾਨ ਗੈਰ ਬਰਾਬਰੀ ਵੱਧ ਰਹੀ ਹੈ ਤੇ ਪਰ 1951 ਤੋਂ ਲੈ ਕੇ ਖਾਸ ਕਰ 1959 ਤੱਕ ਤੋਂ ਮਗਰੋਂ 1976 ਤੱਕ ਤਿੱਬਤ ਨੇ ਜੋ ਸੁਨਹਿਰਾ ਦੌਰ ਦੇਖਿਆ ਉਹ ਲੋਕ ਮਨਾਂ ਦੇ ਵਿੱਚ ਨਹੀਂ ਵਿਸਰ ਸਕਦਾ। ਇਸ ਦੌਰ ਦੀਆਂ ਜਿਹੜੀਆਂ ਕਾਮਯਾਬੀਆਂ ਦੀ ਗੱਲ ਸਰਮਾਏਦਾਰਾਂ ਮੀਡੀਆ ਨੂੰ ਵੀ ਜਿਹੜਾ ਕੁਝ ਹੱਦ ਤੱਕ ਮੰਨਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ, ਭਾਵੇਂ ਉਹ ਕਿੰਨੇ ਵੀ ਚੀਨ ਜਾਂ ਮਾਓ ਵਿਰੋਧੀ ਹੀ ਕਿਉਂ ਨਾ ਹੋਣ। ਜੀ ਦੋਸਤੋ, ਇਹ ਸੀ ਜੀ ਤਿੱਬਤ ਦੀ ਪਿਛੋਕੜ ਦੀ ਗੱਲਬਾਤ। ਉੱਥੇ ਵੀ ਬਥੇਰਾ ਕੁਝ ਹੋਇਆ, ਕਿਉਂਕਿ ਸਮਾਂ ਬਦਲਦਾ ਹੈ ਭਾਈ। ਜੇ ਚੰਗੇ ਦਿਨ ਆ ਤੇ ਮਾੜੇ ਦਿਨ ਵੀ ਆਉਣੇ ਆ, ਤੇ ਜੇ ਮਾੜੇ ਦਿਨ ਆ ਤਾਂ ਫਿਰ ਉਹ ਚੰਗਿਆਂ ਦੇ ਵਿੱਚ ਵੀ ਬਦਲਣੇ ਆ। ਤੇ ਲੋ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 15-20 ਮਿੰਟ ਲਾਉਂਦੇ ਹਾਂ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਤੁਹਾਨੂੰ ਗੱਲਾਂ ਸੁਣਾਉਂਦੇ ਹਾਂ, ਤੇ ਨਾਲ ਦੀ ਨਾਲ ਅੱਗੇ ਜਾ ਕੇ ਫਿਰ ਤੁਹਾਨੂੰ ਕਿਤਾਬ ਦੇ ਵਿੱਚੋਂ ਗੱਲਬਾਤ ਵੀ ਸੁਣਾਉਂਦੇ ਹਾਂ, ਕਿਤਾਬ ਪੰਜਾਬ ਦੇ ਹਾਲਾਤਾਂ ਦੀ। ਤੇ ਚਾਹੇ ਉਹ 16ਵੀਂ ਸਦੀ ਸੀ ਤੇ ਚਾਹੇ ਉਹ 21ਵੀਂ ਸਦੀ ਹੈ, ਹਾਲਾਤ ਉੱਥੇ ਦੇ ਉੱਥੇ ਹੀ ਖੜੇ ਨਜ਼ਰ ਆਉਂਦੇ ਨੇ। ਤੇ ਸਾਰੇ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ ਸਭ ਦੋਸਤਾਂ ਦਾ। ਰਾਜਨ ਸੈਣੀ ਜੀ, ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਮੁਕੱਦਰ ਜੀ ਤੇ ਸਤਨਾਮ ਜਾਣੀਆਂ ਚਾਲ ਜੀ, ਬਹੁਤ ਬਹੁਤ ਸ਼ੁਕਰੀਆ। ਨਿੱਘਾ ਸਵਾਗਤ ਹੈ ਜੀਆਂ ਨੂੰ ਜੀ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੀ, ਤੇ ਕੁਝ ਖੁਲਾਸੇ ਵੀ ਅੱਜ ਕਰਾਂਗੇ ਤੁਹਾਡੇ ਨਾਲ ਜਦੋਂ ਸੈਣੀ ਸਾਹਿਬ ਨਾਲ ਜੁੜਦੇ ਨੇ। ਤੈਨੂੰ ਕਿਹਾ ਸੀ ਨਾ ਬਾਬਾ ਈਡੀ ਤੇਜ ਹੈ, ਰਾਜਜੀਤ ਕਾਹਦਾ ਤੈਨੂੰ ਹੇਜ ਹੈ, ਆਈਟੀ ਸੈੱਲ ਲੱਗਿਆ ਹੁਣ ਮੇਜ ਹੈ ਤੇ ਡਾਕਟਰ ਸਾਹਿਬਾ ਬੜੀ ਤੇਜ ਹੈ। ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ, ਅਸਲ ਦੇ ਵਿੱਚ ਮੁੱਦਿਆਂ ਦੇ ਵਿੱਚ ਜਾਵਾਂਗੇ। ਗੱਲਬਾਤ ਸ਼ੁਰੂਆਤ ਕਰਦੇ ਹਾਂ ਪੰਜਾਬ। ਪੰਜਾਬ ਤੇ ਦੁਨੀਆਂ ਦੇ ਭਵਿੱਖ ਦੇ ਨਾਲ ਜੁੜੇ ਹੋਏ ਮੁੱਦੇ ਜਿਹੜੇ ਨੇ, ਪੰਜਾਬ ਦੇ ਵਿੱਚ ਕਿਸਾਨਾਂ ਦੇ ਮਸਲੇ ਹੱਲ ਨਜ਼ਰ ਨਹੀਂ ਆਉਂਦੇ ਨੇ। SIR ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਿਆ ਹੈ ਤੇ ਵਿਰੋਧੀ ਧਿਰਾਂ ਇਸ ਨੂੰ ਬੜਾ ਹੁਲਾਰਾ ਦੇ ਰਹੀਆਂ ਨੇ ਤੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਹੋਰ ਜਿਹੜੀਆਂ ਨੇ ਵੱਧਦੀਆਂ ਨਜ਼ਰ ਆਉਣਗੀਆਂ। ਤੇ ਰੋਕਾਂ ਲਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਹੋਰ ਨਵੇਂ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ। ਕਮਾਂਡਾ ਦੇ ਕਰੋੜਾਂ ਰੁਪਏ ਦਾ ਫੰਡਾਂ ਦੇ ਉੱਤੇ ਹਾਈਕੋਰਟ ਦੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ। ਤੇ ਫਾਰਮਾਸਿਸਟ ਭਰਤੀ ਪੇਪਰ ਲੀਕ ਮਾਮਲੇ 'ਚ ED ਦੀ ਜਾਂਚ, ਤੇ ਇਹ ਸਾਰੇ ਮਾਮਲੇ ਇੱਕ ਵੱਡਾ ਸਵਾਲ ਖੜਾ ਕਰਦੇ ਨੇ। ਜਵਾਬਦੇਹੀ ਜਿਹੜੀ ਹੈ ਆਖਰ ਕਿਸ ਦੀ ਹੋਵੇਗੀ, ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ। ਦੂਜੇ ਪਾਸੇ ਦੁਨੀਆ ਵੱਡਾ ਮੰਚ, ਟਰੰਪ ਸ਼ੀ ਜਿਨਪਿੰਗ ਜਿਹੜੇ ਨੇ ਉਹਨਾਂ ਦੀ ਮੁਲਾਕਾਤ ਹੋਈ ਹੈ। ਇਰਾਨ ਅਮਰੀਕਾ ਤਣਾਅ ਦੇ ਵਿੱਚ, 7 ਦਿਨ ਦਾ ਇਰਾਨ ਨੇ ਸਮਝੌਤੇ ਦੇ ਲਈ ਸਮਾਂ ਦਿੱਤਾ ਹੈ ਅਮਰੀਕਾ ਨੂੰ, ਚਾਹੇ ਉੱਥੇ ਹੀ ਨੇ ਉਹਨਾਂ ਦੇ ਨੁਮਾਇੰਦੇ ਡੈਲੀਗੇਟ ਗਿਆ ਹੋਇਆ ਅਮਰੀਕਾ ਦੇ ਵਿੱਚ, UN ਜਿਹੜੀ ਇੱਕ ਚਰਚਾ ਚੱਲ ਰਹੀ ਹੈ। ਕੈਨੇਡਾ ਅਮਰੀਕਾ ਸੰਬੰਧ ਜਿਹੜੇ ਨੇ ਉਹਦੇ ਵਿੱਚ ਵੀ ਕਾਫੀ ਤਲਖੀ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ, ਪਰ ਕੈਨੇਡਾ ਵਾਲੇ ਲੋਕ ਜਿਹੜੇ ਨੇ ਪੂਰੀਆਂ ਪੱਟਾਂ ਤੇ ਥਾਪੀਆਂ ਮਾਰ ਰਹੇ ਨੇ, ਕਹਿੰਦੇ ਆ ਜਾ ਭਾਈ ਟਰੰਪ ਦੇਖ ਲੈਂਦੇ ਹਾਂ ਤੈਨੂੰ। ਇਜ਼ਰਾਇਲ ਫਲਸਤੀਨ ਸੰਕਟ ਤੇ ਇਟਲੀ ਦੇ ਨਵੇਂ ਸਕੂਲੀ ਨਿਯਮਾਂ ਦੇ ਵਿੱਚ ਹੇਰ ਫੇਰ ਕੀਤਾ ਗਿਆ, ਤੇ ਉਧਰ ਕੱਟੜਤਾਵਾਦ ਜਾਂ ਹੋਰ ਸਾਰੀਆਂ ਸਿਲਸਿਲਾ ਵੱਧ ਰਿਹਾ, ਤੇ ਮੈਲੋਨੀ ਆਪਣੇ ਜਿਹੜੇ ਨੇ ਰੰਗ ਦਿਖਾਉਣ ਲੱਗੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਹੋਣੀਆਂ ਨੇ ਉੱਥੇ ਵੀ। ਨਾਲ ਹੀ ਕੈਨੇਡਾ ਦੇ ਗੁਰਦੁਆਰੇ ਦੇ ਨਾਲ ਜੁੜੇ ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਹਨਾਂ ਦੇ ਆਦੇਸ਼ ਜਾਰੀ ਹੋਏ ਨੇ, ਤੇ ਉਹਨਾਂ ਤੋਂ ਜਿਹੜੇ ਨੇ ਕਾਰਵਾਈ ਜਿਹੜੀ ਉਹਦੇ ਉੱਤੇ ਹੋਣੀ ਹੈ ਜਾਂ ਉਹਨਾਂ ਤੋਂ ਪੂਰੀ ਰਿਪੋਰਟ ਜਿਹੜੀ ਆ ਉਹਦੀ ਮੰਗ ਲਈ ਹੈ। ਮਰਿਆਦਾ ਤੇ ਜ਼ਿੰਮੇਵਾਰੀ ਦੇ ਬਾਰੇ ਗੰਭੀਰ ਸਵਾਲ ਜਿਹੜੇ ਨੇ ਉੱਥੇ ਖੜੇ ਹੋਏ ਨੇ। ਤੇ ਲਓ ਦੋਸਤੋ, ਨਾਲ ਤੁਹਾਡੇ ਕਮੈਂਟਾਂ ਦੀ ਵੀ ਜਿਹੜੀ ਹੈ ਸਵਾਗਤ ਰਹੇਗਾ ਤੇ ਨਾਲ ਫੋਨ ਕਾਲਾਂ ਦਾ ਵੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਫਾਰਮਰਸ ਦੀ, ਜਿਹੜੀ ਹੈ ਮੀਟਿੰਗ ਅੱਜ ਹੋਈ ਹੈ ਖੁੱਡੀਆ ਸਾਹਿਬ ਦੇ ਨਾਲ, ਤੇ ਉਹ ਗੱਲਬਾਤ ਕਿੱਥੇ ਕੁ ਤੱਕ ਗਈ ਹੈ ਉਹਦੇ ਬਾਰੇ ਸ਼ੁਰੂਆਤ ਕਰਦੇ ਹਾਂ। ਖੁੱਡੀਆਂ ਹੁਣਾਂ ਦੇ ਨਾਲ 1.5 ਘੰਟਾ ਮੀਟਿੰਗ ਕਰਨ ਮਗਰੋਂ ਵੀ ਕਿਸਾਨਾਂ ਦੇ ਮਸਲੇ ਮਾਮਲੇ ਹੱਲ ਨਾ ਹੋ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫਦ ਦੀ ਅੱਜ ਬਠਿੰਡਾ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਨਾਲ ਲਗਭਗ 1.5 ਘੰਟਾ ਮੀਟਿੰਗ ਚੱਲੀ ਹੈ। ਮੀਟਿੰਗ ਦੇ ਮਗਰੋਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਮੰਗਾਂ ਜਿਹੜੀਆਂ ਨੇ ਸਾਡੀਆਂ ਉਹਦੇ ਉੱਤੇ ਵਿਸਤਾਰ ਦੇ ਨਾਲ ਗੱਲਬਾਤ ਹੋਣ ਦੇ ਬਾਵਜੂਦ ਵੀ ਮੰਤਰੀ ਹੁਣਾਂ ਨੇ ਕਿਸੇ ਵੀ ਮੰਗ ਦੇ ਬਾਰੇ ਕੋਈ ਠੋਸ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਜਥੇਬੰਦੀ ਨੇ ਐਲਾਨ ਕਰ ਦਿੱਤਾ ਕਿ ਸਰਕਾਰ ਤੋਂ ਹੱਕ ਲੈਣ ਦੇ ਲਈ ਸੰਘਰਸ਼ ਨੂੰ ਹੋਰ ਤਕੜਾ ਕਰਦਿਆਂ 5 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਘਿਰਾਓ ਅਤੇ ਮੁੱਖ ਮੰਤਰੀ ਦੇ ਪਿੱਟ ਸਿਆਪੇ ਦੀਆਂ ਤਿਆਰੀਆਂ ਨੂੰ ਤੇਜ਼ ਕੀਤਾ ਹੁਣ ਜਾਵੇਗਾ। ਦੂਸਰੇ ਪਾਸੇ ਗੱਲ ਕਰੀਏ ਤਾਂ SIR ਮੁੱਦਾ ਜਿਹੜਾ ਵੱਧ ਰਿਹਾ। ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮੇ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ ਹੈ। ਚੋਣ ਸੂਚੀਆਂ ਦੇ SIR ਦੇ ਸੰਬੰਧ ਦੇ ਵਿੱਚ ਕਾਨੂੰਨੀ ਡਿਊਟੀਆਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਚੰਦ ਕੁਰੈਸ਼ੀ ਜਿਹੜੇ ਨੇ ਰਾਹੀਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਕਿ ਕੁਮਾਰ ਦੇ ਵੱਲੋਂ ਦੋ ਚੋਣ ਕਮਿਸ਼ਨਰਾਂ ਦੀ ਜਿਹੜੀ ਸਹਿਮਤੀ ਤੋਂ ਬਿਨਾਂ ਕਥਿਤ ਤੌਰ ਦੇ ਉੱਤੇ ਲਏ ਗਏ ਫੈਸਲਿਆਂ, ਦਿਸ਼ਾ ਨਿਰਦੇਸ਼ਾਂ ਤੇ ਸਾਫਟਵੇਅਰ ਸੋਧਾਂ ਨੂੰ ਗੈਰ ਸੰਵਿਧਾਨਕ ਤੇ ਰੱਦ ਘੋਸ਼ਿਤ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ SIR ਦੇ ਨਾਲ ਸੰਬੰਧਤ ਅਜਿਹੇ ਸਾਰੇ ਫੈਸਲਿਆਂ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਜਾਵੇ ਤੇ ਅਸਲ ਫਾਰਮ 6 ਨੂੰ ਬਹਾਲ ਕੀਤਾ ਜਾਏ। ਇਸ ਦੇ ਵਿਚ ਸੁਧਾਈ ਪ੍ਰਕਿਰਿਆ ਦੇ ਦੌਰਾਨ ਚੋਣ ਸੂਚੀਆਂ ਦੇ ਵਿਚੋਂ ਲਗਭਗ 13 ਕਰੋੜ ਵੋਟਰਾਂ ਨੂੰ ਕਥਿਤ ਤੌਰ ਦੇ ਉੱਤੇ ਹਟਾਏ ਜਾਣ ਦੀ ਵਿਸ਼ੇਸ਼ ਜਾਂਚ ਟੀਮ SIT ਦੇ ਦੁਆਰਾ ਜਾਂਚ ਦੀ ਮੰਗ ਵੀ ਕੀਤੀ ਹੈ ਤੇ ਪਟੀਸ਼ਨਰ ਨੇ ਲੋਕ ਪ੍ਰਤੀਨਿਧਤਾ ਐਕਟ ਦੇ ਤਹਿਤ ਆਪਣੀਆਂ ਕਾਨੂੰਨੀ ਡਿਊਟੀਆਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕੁਮਾਰ, ਡਿਪਟੀ ਚੋਣ ਕਮਿਸ਼ਨਰ ਮਨੀਸ਼ ਗਰਗ ਅਤੇ ਚੋਣ ਕਮਿਸ਼ਨ EC ਦੀ ਜਿਹੜੀ ਹੈ IT ਮੁਖੀ ਸੀਮਾ ਖੰਨਾ ਦੇ ਅਪਰਾਧਿਕ ਮੁਕੱਦਮਿਆਂ ਦੀ ਮੰਗ ਵੀ ਕੀਤੀ ਹੈ। ਇਹ ਪਟੀਸ਼ਨ ਦੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਤੋਂ ਕੁਝ ਦਿਨ ਬਾਅਦ ਦਾਇਰ ਕੀਤੀ ਹੈ ਤੇ ਜਿਸ ਦੇ ਵਿਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਜਿਹੜੇ ਨੇ ਤੇ ਵਿਵੇਕ ਜੋਸ਼ੀ ਨੇ SIR ਦੇ ਨਾਲ ਸੰਬੰਧਤ ਫੈਸਲਿਆਂ ਤੇ ਹੁਕਮਾਂ ਦੇ ਉੱਤੇ ਘੱਟੋ ਘੱਟ 14 ਮੌਕਿਆਂ ਦੇ ਉੱਤੇ ਇਤਰਾਜ਼ ਦਰਜ ਕਰਵਾਏ ਸਨ। ਰਿਪੋਰਟ ਦੇ ਅਨੁਸਾਰ ਇਹ ਇਤਰਾਜ਼ ਉਨ੍ਹਾਂ ਫੈਸਲਿਆਂ ਦੇ ਨਾਲ ਸੰਬੰਧਤ ਸਨ ਜੋ ਕਥਿਤ ਤੌਰ ਦੇ ਉੱਤੇ ਉਨ੍ਹਾਂ ਦੇ ਗਿਆਨ ਤੋਂ ਬਿਨਾਂ ਜਾਂ ਉਨ੍ਹਾਂ ਦੀਆਂ ਸਿਫਾਰਸ਼ਾਂ ਦੇ ਵਿਰੁੱਧ ਲਏ ਗਏ ਨੇ ਤੇ ਮੁੱਦਿਆਂ ਦੇ ਵਿਚ ਫਾਰਮ 6 ਦੇ ਵਿਚ ਬਦਲਾਅ ਤੇ ਚੋਣ ਸੂਚੀ ਦੇ ਡਾਟਾ ਦਾ ਜਿਹੜਾ ਪ੍ਰਬੰਧਨ ਸ਼ਾਮਲ ਸੀਗਾ। ਪਟੀਸ਼ਨ ਦੇ ਵਿਚ ਇਹ ਵੀ ਕਿਹਾ ਗਿਆ ਕਿ 3 ਮੈਂਬਰੀ ਚੋਣ ਕਮਿਸ਼ਨ ਨੇ SIR ਦੇ ਨਾਲ ਸੰਬੰਧਤ ਫੈਸਲਿਆਂ ਨੂੰ ਲੈ ਕੇ ਵਾਰ ਵਾਰ ਮਤਭੇਦ ਦੇਖੇ ਨੇ। ਸੰਧੂ ਅਤੇ ਜੋਸ਼ੀ ਨੇ ਫਾਰਮ 6 ਦੇ ਵਿਚ ਬਦਲਾਅ, ਚੋਣ ਸੂਚੀਆਂ ਦੇ ਵਿਚੋਂ ਨਾਮ ਹਟਾਉਣ ਅਤੇ ਬਹਾਲ ਕਰਨ ਤੇ ਚੋਣ ਸੂਚੀ ਦੇ ਡਾਟਾ ਦੀ ਸੰਭਾਲ ਤੇ ਕੇਂਦਰੀਕਰਨ ਸਮੇਤ ਕਈ ਮੁੱਦਿਆਂ ਦੇ ਉੱਤੇ ਇਤਰਾਜ਼ ਵੀ ਉਠਾਏ ਸਨ। ਇਸ ਦੇ ਵਿਚ ਕਿਹਾ ਗਿਆ ਕਿ ਘੱਟੋ ਘੱਟ 14 ਮੌਕਿਆਂ ਤੇ ਇਤਰਾਜ਼ ਦਰਜ ਕੀਤੇ ਗਏ ਜਿਸ ਦੇ ਵਿਚ ਇਕੋ ਦਿਨ ਦੇ ਵਿਚ 4 ਵਾਰ ਸ਼ਾਮਲ ਨੇ। ਅਖਬਾਰ ਦੀ ਬਾਅਦ ਦੀ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਕਿ ਪਿਛਲੇ ਸਾਲ ਦੇ ਦੌਰਾਨ ਲਏ ਗਏ ਫੈਸਲੇ ਸਰਬਸੰਮਤੀ ਦੇ ਨਾਲ ਸਨ। ਅਮਰਿੰਦਰ ਸਿੰਘ ਉਹਨਾਂ ਦੇ ਬੇਬਾਕ ਬੋਲ ਜਿਹੜੇ ਨੇ, ਕਹਿੰਦੇ ਨੇ ਕੁਝ ਨਹੀਂ ਖੱਟਿਆ ਮੈਂ ਭਾਜਪਾਈ ਬਣ ਕੇ। ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਨੇ, ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜਾ ਭਾਜਪਾ ਦੇ ਨਾਲ 4 ਸਾਲਾਂ ਦੇ ਵਿਚ ਉਨ੍ਹਾਂ ਨੂੰ ਅਸਲ ਦੇ ਵਿਚ ਕੁਝ ਵੀ ਹਾਸਲ ਨਹੀਂ ਹੋਇਆ ਪਰ ਕਾਂਗਰਸ ਦੇ ਵਿਚ ਮੁੜ ਸ਼ਾਮਲ ਹੋਣ ਦੀ ਵੀ ਉਨ੍ਹਾਂ ਦੀ ਕੋਈ ਯੋਜਨਾ ਕਹਿੰਦੇ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਲੜਨ ਦੇ ਜਿਹੜਾ ਉਨ੍ਹਾਂ ਦੇ ਦਿਨ ਹੁਣ ਅਸਰਦਾਰ ਢੰਗ ਦੇ ਨਾਲ ਖਤਮ ਹੋ ਚੁੱਕੇ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਨਾਲ ਵਿਆਪਕ ਇੰਟਰਵਿਊ ਦੇ ਵਿਚ 84 ਸਾਲਾ ਸੀਨੀਅਰ ਭਾਜਪਾ ਆਗੂ ਨੇ ਭਾਜਪਾ ਦੇ ਵਿਚ ਆਪਣੇ ਸਫ਼ਰ ਦੇ ਬਾਰੇ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਸਤੰਬਰ 2022 ਚ ਭਾਜਪਾ ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਮੈਂ 4 ਸਾਲਾਂ ਦੇ ਵਿਚ ਕੀ ਖੱਟਿਆ, ਅਸਲ ਦੇ ਵਿਚ ਕੁਝ ਨਹੀਂ। ਜੇ ਤੁਸੀਂ ਕਿਸੇ ਪਾਰਟੀ ਦੇ ਵਿਚ ਸ਼ਾਮਲ ਹੁੰਦੇ ਹੋ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ। ਇੱਦਾਂ ਤਾਂ ਨਾ ਕਹੋ ਕੈਪਟਨ ਸਾਹਿਬ ਕੀ ਖੱਟਿਆ, ਖੱਟਿਆ ਤਾਂ ਬਹੁਤ ਕੁਝ ਹੈ। ਜੇ ਤੁਸੀਂ ਉਧਰ ਨੂੰ ਨਾ ਭੱਜਦੇ ਜਾਂਦੇ ਤਾਂ ਫਿਰ ED ਦੇ ਛਾਪੇ ਤੁਹਾਡੇ ਤੇ ਵੀ ਪੈਣੇ ਸੀ ਜੀ, ਖਾਸ ਕਰਕੇ ਉਸ ਵਿਅਕਤੀ ਦੇ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਦੇ ਵਿਚ ਲਗਭਗ 60 ਸਾਲ ਬਿਤਾਏ ਹਨ। ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਪੰਜਾਬ ਦੇ ਬਾਰੇ ਮੇਰੇ ਕੋਲ ਸਾਰੇ ਜਵਾਬ ਨੇ, ਪਰ ਮੈਂ ਇਸ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ। ਇਹ ਪੁੱਛੇ ਜਾਣ ਦੇ ਉੱਤੇ ਕਿ ਉਨ੍ਹਾਂ ਨੂੰ ਇਸ ਫੈਸਲੇ ਦੇ ਉੱਤੇ ਅਫਸੋਸ ਹੈ ਤੇ ਉਨ੍ਹਾਂ ਜਵਾਬ ਦਿੱਤਾ, ਨਹੀਂ ਮੈਨੂੰ ਕੋਈ ਅਫਸੋਸ ਨਹੀਂ ਹੈ। ਇਹ ਪੁੱਛਣ ਦੇ ਉੱਤੇ ਕਿ ਉਹ ਭਾਜਪਾ ਦੇ ਵਿਚ ਰਹਿਣਗੇ, ਉਨ੍ਹਾਂ ਕਿਹਾ ਕਿ ਹੋਰ ਵਿਕਲਪ ਵੀ ਕੀ ਹੈ ਮੇਰੇ ਕੋਲ ਤੇ ਮੈਂ ਅਕਾਲੀ ਦਲ ਦੇ ਵਿਚ ਨਹੀਂ ਜਾ ਸਕਦਾ ਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵੀ ਮੈਨੂੰ ਵਾਪਸ ਲਵੇਗੀ। ਉਹ ਖੁਦ ਆਪਣੇ ਤੌਰ ਦੇ ਉੱਤੇ ਉਲਝਣ ਦੇ ਵਿਚ ਨੇ ਤੇ ਪਹਿਲਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਕਹਿੰਦੇ ਲੋੜ ਹੈ। 2027 ਦੀ ਚੋਣ ਦੇ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਕਿਹਾ ਕਿ ਇਹ ਸਾਫ਼ ਨਹੀਂ ਹੈ ਕਿ ਇਸ ਸਮੇਂ ਕਿਹੜੀ ਪਾਰਟੀ ਮੋਹਰੀ ਹੈ। ਆਮ ਆਦਮੀ ਪਾਰਟੀ ਆਪ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਭੁੱਲ ਗਈ ਹੈ ਕਿ ਉਹ ਇੱਕ ਸਰਕਾਰ ਹੈ ਤੇ ਹੁਣ ਇਸ ਦੀ ਕੋਈ ਵੀ ਭਰੋਸੇਯੋਗਤਾ ਨਹੀਂ ਬਚੀ ਹੈ। ਅਕਾਲੀ ਦਲ ਕਈ ਧੜਿਆਂ ਦੇ ਵਿਚ ਵੰਡੇ ਜਾਣ ਦੇ ਕਾਰਨ ਕਹਿੰਦੇ ਤੇਜ਼ੀ ਨਾਲ ਆਪਣਾ ਵਕਾਰ ਗੁਆ ਰਿਹਾ ਤੇ ਜਦੋਂ ਕਿ ਕਾਂਗਰਸ ਵੀ ਵੱਡੀ ਜਿਹੜੀ ਹੈ ਹੋਈ ਹੈ, ਤਾਰੀਫ਼ ਕੀਤੀ ਹੈ। ਸਾਬਕਾ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਅਸਲ ਮੁਕਾਬਲਾ ਆਪ ਅਤੇ ਕਾਂਗਰਸ ਵਿਚਕਾਰ ਬਣ ਰਿਹਾ ਤੇ ਜਦੋਂ ਤੱਕ ਭਾਜਪਾ ਆਪਣੀ ਰਾਜਨੀਤੀ ਦੇ ਵਿਚ ਸੁਧਾਰ ਨਹੀਂ ਕਰਦੀ ਉਦੋਂ ਤੱਕ ਇਸ ਕੋਲ ਜ਼ਮੀਨੀ ਸਮਰਥਨ ਦੀ ਘਾਟ ਹੈ ਤੇ ਉਨ੍ਹਾਂ ਤਰਕ ਦਿੱਤਾ ਕਿ ਭਾਜਪਾ ਦੇ ਕੋਲ ਕੋਈ ਖਾਸ ਜ਼ਮੀਨੀ ਸਮਰਥਨ ਨਹੀਂ ਹੈ। ਭਾਜਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਜ਼ੋਰਦਾਰ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਸਾਂ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ ਹੋਣਾ ਚਾਹੀਦਾ। ਜੇ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਕਾਲੀਆਂ ਦੇ ਨਾਲ ਗੱਠਜੋੜ ਦੀ ਜ਼ਰੂਰਤ ਹੈ ਜੋ ਤੁਹਾਡੇ ਪੁਰਾਣੇ ਭਾਈਵਾਲ ਨੇ। ਦੋਵੇਂ ਪਾਰਟੀਆਂ ਨੇ ਪਹਿਲਾਂ ਵੀ 2 ਜਾਂ 3 ਵਾਰ ਮਿਲ ਕੇ ਸਰਕਾਰਾਂ ਬਣਾਈਆਂ ਨੇ ਤਾਂ ਹੁਣ ਅਚਾਨਕ ਕੀ ਗਲਤ ਹੋ ਗਿਆ ਹੈ। ਦੂਸਰੇ ਪਾਸੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ ਆ ਗਿਆ ਵਿਸਤਾਰ ਦੇ ਵਿੱਚ ਖਬਰ ਹੈ ਕਿ ਵਿਸ਼ੇਸ਼ ਫੰਡ ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ ਆਮ ਵਿੱਤੀ ਘਾਟਾ, ਕਿਉਂਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਜੋ ਚੱਲੀ ਹੈ, ਕੱਲ ਵੀ ਇਹ ਖਬਰ ਕੀਤੀ ਸੀ ਪਰ ਹੁਣ ਜਿਹੜੀਆਂ ਨੇ ਹੋਰ ਇਨਪੁੱਟ ਆਈਆਂ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ 6400 ਕਰੋੜ ਰੁਪਏ ਦੇ ਫੰਡਾਂ ਦੇ ਪ੍ਰਬੰਧਨ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਿਸਤਾਰ ਪੂਰਵਕ ਜਵਾਬ ਮੰਗਿਆ। ਅਦਾਲਤ ਨੇ ਇਹ ਕਦਮ ਅਕਾਊਂਟੈਂਟ ਜਨਰਲ ਏਜੀ ਦੇ ਵੱਲੋਂ ਖਾਤਿਆਂ ਦੇ ਵਿੱਚ ਵੱਡੀ ਗੜਬੜੀ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਚੁੱਕਿਆ। ਅਦਾਲਤ ਨੇ ਖਾਸ ਤੌਰ ਦੇ ਉੱਤੇ ਪੁੱਛਿਆ ਕਿ ਕਿਸੇ ਖਾਸ ਮਕਸਦ ਦੇ ਲਈ ਰੱਖੇ ਜਾਣ ਵਾਲੇ ਵਿਸ਼ੇਸ਼ ਫੰਡ ਜਿਹੜੇ ਨੇ ਡੈਡੀਕੇਟਿਡ ਫੰਡ ਹੁੰਦੇ ਨੇ, ਉਹਨਾਂ ਦੀ ਵਰਤੋਂ ਜਿਹੜੀ ਹੈ ਸੂਬੇ ਦੇ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸੰਚਿਤ ਫੰਡ ਜਿਹੜਾ ਵਿੱਚ ਪਾ ਕੇ ਕੀਤੀ ਜਾ ਸਕਦੀ ਹੈ। ਜਿਹੜਾ ਕੰਸੋਲੀਡੈਂਟਡ ਫੰਡ ਹੁੰਦਾ ਹੈ ਉਹ ਸੰਚਿਤ ਫੰਡ ਜਿਹੜਾ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਇਹ ਨਿਰਦੇਸ਼ ਪੰਜਾਬ ਦੇ ਅਕਾਊਂਟੈਂਟ ਜਨਰਲ ਕੁਮਾਰ ਅਭੇ ਦੀਆਂ ਦਲੀਲਾਂ ਤੋਂ ਬਾਅਦ ਦਿੱਤੇ ਨੇ। ਅਕਾਊਂਟੈਂਟ ਜਨਰਲ ਨੇ ਅਦਾਲਤ ਦੇ ਵਿੱਚ ਦੁਹਰਾਇਆ ਕਿ 6400 ਜਿਹੜਾ ਨੇ ਕਰੋੜ ਰੁਪਏ ਦੀ ਰਾਸ਼ੀ ਨੂੰ ਸੂਬਾ ਸਰਕਾਰ ਵੱਲੋਂ ਇੱਕ ਵਿਸ਼ੇਸ਼ ਫੰਡ ਦੇ ਵਜੋਂ ਵੱਖਰਾ ਰੱਖਿਆ ਜਾਣਾ ਲਾਜ਼ਮੀ ਸੀ। ਇਸ ਨੂੰ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸਰਕਾਰੀ ਖਜ਼ਾਨੇ ਦੇ ਵਿੱਚ ਸ਼ਾਮਲ ਕਰਨਾ ਇੱਕ ਗੰਭੀਰ ਲੇਖਾ ਨਿਯਮਾਂ ਦੀ ਉਲੰਘਣਾ ਹੈ। ਅਦਾਲਤੀ ਬੈਂਚ ਨੇ ਨੋਟ ਕੀਤਾ ਕਿ ਅਕਾਊਂਟੈਂਟ ਜਨਰਲ ਨੇ ਇਹ ਜਿਹੜਾ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ 12 ਸਾਲਾਂ ਦੇ ਦੌਰਾਨ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ ਖਰਚੀ ਗਈ ਰਾਸ਼ੀ ਜਿਹੜੀ ਹੈ 6400 ਕਰੋੜ ਰੁਪਏ ਦੀ ਜਿਹੜੀ ਜਮ੍ਹਾਂ ਰਾਸ਼ੀ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ, ਜਿਸ ਨੂੰ ਸਰਕਾਰ ਦੇ ਪਬਲਿਕ ਅਕਾਊਂਟ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਸ਼ੇਸ਼ ਫੰਡ ਦੇ ਵਜੋਂ ਰੱਖਿਆ ਜਾਣਾ ਜ਼ਰੂਰੀ ਸੀ। ਤੇ ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਭਾਵੇਂ 31 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਸੀ ਪਰ ਉਨ੍ਹਾਂ ਦੇ ਦਫ਼ਤਰ ਦੇ ਵਿੱਚੋਂ ਵੱਲੋਂ ਚੁੱਕੇ ਗਏ ਅਹਿਮ ਸਵਾਲਾਂ ਦਾ ਅਜੇ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਅਦਾਲਤ ਜਸਕੀਰਤ ਸਿੰਘ ਅਤੇ ਹੋਰਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਹੋਰਨਾਂ ਖਿਲਾਫ਼ ਦਾਇਰ ਜਨਹਿਤ ਜਿਹੜੀ ਹੈ ਜਾਂਚਿਕਾ PIL ਦੇ ਉੱਤੇ ਜਿਹੜਾ ਸੁਣਵਾਈ ਕਰ ਰਹੀ ਸੀ ਤੇ ਇਸ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗਮਾਂਡਾ ਦੇ ਫੰਡਾਂ ਦੀ ਵਰਤੋਂ ਦੇ ਵਿੱਚ ਕੀਤੀ ਗਈ ਭਾਰੀ ਵਿੱਤੀ ਗੜਬੜੀ ਦਾ ਮੁੱਦਾ ਚੁੱਕਿਆ ਗਿਆ। ਪਟੀਸ਼ਨ ਕਰਤਾਵਾਂ ਨੇ ਜਿਹੜਾ ਅਕਾਊਂਟੈਂਟ ਜਨਰਲ ਦੇ 3 ਜੂਨ ਦੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗਮਾਂਡਾ ਵੱਲੋਂ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਏ ਗਏ 6400 ਕਰੋੜ ਰੁਪਏ ਨੂੰ ਸੂਬੇ ਦੇ ਆਮ ਰਾਜਸਵ ਜਰਨਲ ਜਿਹੜਾ ਰੈਵਨਿਊ ਹੁੰਦਾ ਹੈ ਵਜੋਂ ਵਰਤਿਆ ਜਾ ਰਿਹਾ ਹੈ, ਜਦੋਂ ਕਿ ਇਹ ਰਾਸ਼ੀ ਜ਼ਮੀਨ ਪ੍ਰਾਪਤੀ ਮੁੜ ਵਸੇਵਾ ਅਤੇ ਮੁੜ ਸਥਾਪਨਾ ਐਕਟ ਦੀ ਧਾਰਾ ਜਿਹੜੀ ਹੈ 10 (3) ਦੇ ਵਿੱਚ 3 ਦੀ ਜਿਹੜੀ ਹੈ ਪਾਲਣਾ ਦੇ ਲਈ ਖਾਸ ਤੌਰ ਦੇ ਉੱਤੇ ਵਰਤੀ ਜਾਣੀ ਚਾਹੀਦੀ ਸੀਗੀ ਤੇ ਐਕਟ ਦੀ ਧਾਰਾ ਜਿਹੜੀ 10 ਦੇ ਅਨੁਸਾਰ ਹੀ ਜਦੋਂ ਬਹੁ ਫਸਲੀ ਸਿੰਚਾਈ ਵਾਲੀ ਜ਼ਮੀਨ ਦਾ ਐਕਵਾਇਰ ਕੀਤਾ ਜਾਂਦਾ ਹੈ ਤਾਂ ਉਸਦੇ ਬਰਾਬਰ ਖੇਤੀਯੋਗ ਬੰਜਰ ਜ਼ਮੀਨ ਨੂੰ ਖੇਤੀ ਦੇ ਲਈ ਵਿਕਸਿਤ ਕੀਤਾ ਜਾਵੇਗਾ ਜਾਂ ਫਿਰ ਅਕਵਾਇਰ ਕੀਤੀ ਜ਼ਮੀਨ ਦੀ ਕੀਮਤ ਦੇ ਬਰਾਬਰ ਦੀ ਰਾਸ਼ੀ ਖੁਰਾਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਤੇ ਖੇਤੀ ਦੇ ਵਿੱਚ ਨਿਵੇਸ਼ ਦੇ ਲਈ ਸਰਕਾਰ ਕੋਲੋਂ ਜਮ੍ਹਾਂ ਜਿਹੜੀ ਹੈ ਕਰਵਾਈ ਜਾਵੇਗੀ। ਇਸ ਜਨਹਿਤ ਜਿਹੜਾ ਜਾਂਚਿਕਾ ਦੇ ਵਿੱਚ ਗਮਾਂਡਾ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਲਏ ਜਾ ਰਹੇ ਕਰਜ਼ਿਆਂ ਦੇ ਉੱਤੇ ਵੀ ਗੰਭੀਰ ਸਵਾਲ ਚੁੱਕੇ ਗਏ ਨੇ। ਜਾਂਚਿਕਾ ਅਨੁਸਾਰ ਇਸ ਪ੍ਰੋਜੈਕਟ ਦੇ ਲਈ ਪਹਿਲਾਂ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ ਜੋ ਵਰਤਿਆ ਹੀ ਨਹੀਂ ਗਿਆ ਤੇ ਹੁਣ 15000 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾ ਰਿਹਾ ਹੈ ਤੇ ਅਦਾਲਤ ਨੇ ਨੋਟ ਕੀਤਾ ਕਿ 15000 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਲਈ ਇੱਕ ਨਿੱਜੀ ਕੰਪਨੀ ਅਦਾਰੇ ਨੂੰ 191 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ ਜੋ ਕਿ ਗਮਾਂਡਾ ਜਾਂ ਸਰਕਾਰੀ ਖਜ਼ਾਨੇ ਦੇ ਹਿੱਤ ਦੇ ਵਿੱਚ ਨਹੀਂ ਹੈ। ਅਦਾਲਤ ਦੇ ਵਿੱਚ ਪਟੀਸ਼ਨ ਕਰਤਾਵਾਂ ਦੀ ਪੈਰਵੀ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸੰਧੂ ਦੇ ਜਿਹੜਾ ਨੇ ਨਾਲ ਐਡਵੋਕੇਟ ਸ਼ਹਿਬਾਜ਼ ਥਿੰਦ ਅਤੇ ਮੁਹੱਬਤ ਸੰਧੂ ਹੁਣਾਂ ਨੇ ਕੀਤੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੇ ਜਨਹਿਤ ਪਟੀਸ਼ਨ ਦੀ ਸੁਣਵਾਈ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਜਨਹਿਤ ਦੀ ਭਾਵਨਾ ਨਾਲ ਦਾਇਰ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਤੇ ਗਮਾਂਡਾ ਵੱਲੋਂ ਕੀਤੀ ਗਈ ਸਾਰੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ 2013 ਦੇ ਵਿੱਚ ਐਕਟ ਲਾਗੂ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ 94,443 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਲਈ 6400 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਨੂੰ ਆਮ ਬਜਟ ਘਾਟੇ ਦੇ ਲਈ ਸੰਚਿਤ ਫੰਡ ਦੇ ਵਿੱਚ ਸ਼ਾਮਲ ਕਰਨ ਦੇ ਵਿੱਚ ਕੋਈ ਗੜਬੜੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰਾਸ਼ੀ ਨੂੰ ਸਰਕਾਰੀ ਖਾਤਿਆਂ ਦੇ ਵਿੱਚ ਵੱਖਰੇ ਵਿਸ਼ੇਸ਼ ਫੰਡ ਦੇ ਵਜੋਂ ਰੱਖਣ ਦੀ ਕੋਈ ਲੋੜ ਨਹੀਂ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਜਿਹੜਾ ਪਟੀਸ਼ਨ ਦੀ ਸੁਣਵਾਈ ਦੇ ਮੁੱਦੇ ਨੂੰ ਜਿਹੜਾ ਖੁੱਲ੍ਹਾ ਰੱਖਦਿਆਂ ਸਰਕਾਰ ਤੇ ਹੋਰ ਧਿਰਾਂ ਤੋਂ ਇੱਕ ਵਿਸ਼ੇਸ਼ ਹਲਫ਼ਨਾਮਾ ਮੰਗਣਾ ਢੁਕਵਾਂ ਹੋਵੇਗਾ ਦੱਸਿਆ। ਕਹਿੰਦੇ ਨੇ ਐਫੀਡੈਵਿਟ ਦਿਓ ਭਾਈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਸਪਸ਼ਟ ਕਰਨ ਦੇ ਲਈ ਕਿਹਾ ਹੈ ਕਿ 6400 ਕਰੋੜ ਰੁਪਏ ਦੀ ਰਾਸ਼ੀ ਜੋ ਕਿ ਧਾਰਾ 10 ਦੇ ਵਿਸ਼ੇਸ਼ ਮਕਸਦ ਦੇ ਲਈ ਸੀ ਨੂੰ ਆਮ ਬਜਟ ਘਾਟਾ ਪੂਰਾ ਕਰਨ ਦੇ ਲਈ ਸੰਚਿਤ ਫੰਡ ਦੇ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਕੁਐਸਚਨ ਕੀਤਾ ਹੈ ਤੇ ਅਦਾਲਤ ਨੇ ਇਹ ਵੀ ਪੁੱਛਿਆ ਕਿ ਗਮਾਂਡਾ ਵੱਲੋਂ ਧਾਰਾ 10 ਤਹਿਤ ਜਮ੍ਹਾਂ ਕਰਵਾਈ ਜਾਣ ਵਾਲੀ ਕੁੱਲ ਰਾਸ਼ੀ ਕਿੰਨੀ ਬਣਦੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਸਮੇਂ ਸਮੇਂ ਤੇ ਲਏ ਗਏ ਭਾਰੀ ਕਰਜ਼ਿਆਂ ਦਾ ਵੇਰਵਾ ਮੰਗ ਲਿਆ ਤੇ ਖਾਸ ਤੌਰ ਦੇ ਉੱਤੇ ਸਪਸ਼ਟ ਕਰਨ ਦੇ ਲਈ ਵੀ ਕਿਹਾ ਕਿ ਕਰਜ਼ਾ ਲੈਣ ਦੇ ਲਈ ਇਕ ਨਿੱਜੀ ਕੰਪਨੀ ਨੂੰ 191 ਕਰੋੜ ਰੁਪਏ ਕਿਉਂ ਦਿੱਤੇ ਜਾ ਰਹੇ ਨੇ ਤੇ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ ਸਤੰਬਰ ਦੇ ਵਿਚ ਹੁਣ ਕਰੇਗੀ। ਦੂਸਰੇ ਪਾਸੇ ਈਡੀ ਦਾ ਖੁਲਾਸਾ ਹੋਇਆ ਕਿ ਜਾਇਦਾਦ ਨਿਲਾਮੀ ਦੇ ਵਿਚ 10,000 ਕਰੋੜ ਦਾ ਕਾਲਾ ਮਾਲਾ ਹੈ। ਤੈਨੂੰ ਕਿਹਾ ਸੀ ਨਾ ਬਾਬਾ ਈਡੀ ਤੇਜ ਹੈ। ਆਮ ਆਗੂਆਂ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੇ ਵੱਲ ਵੀ ਉਂਗਲ ਘੁੰਮ ਗਈ ਹੈ। ਈਡੀ ਨੇ ਮੁਹਾਲੀ ਦੇ ਗਮਾਂਡਾ ਦਫ਼ਤਰ ਦੇ ਵਿਚ 3 ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਜਿਹੜਾ ਬਾਅਦ ਇਹ ਖੁਲਾਸਾ ਕਰ ਦਿੱਤਾ ਅੱਜ ਕਿ ਗਮਾਂਡਾ ਦੀਆਂ ਅਣ ਵਿਕੀਆਂ ਜ਼ਮੀਨਾਂ ਦੀਆਂ ਰਿਜ਼ਰਵ ਕੀਮਤਾਂ ਨੂੰ ਨਿਲਾਮੀ ਤੋਂ ਪਹਿਲਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਟਾਇਆ ਗਿਆ ਜਿਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 10,000 ਕਰੋੜ ਰੁਪਏ ਦਾ ਚੂਨਾ ਲੱਗਿਆ। ਈਡੀ ਵੱਲੋਂ ਦੋਸ਼ ਲਗਾਏ ਨੇ ਕਿ ਸਿਆਸਤਦਾਨਾਂ ਤੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਅਜਿਹਾ ਕੀਤਾ ਗਿਆ। ਈਡੀ ਨੇ ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਜੈਨ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਉੱਤੇ ਉਂਗਲ ਚੁੱਕੀ ਹੈ ਕਿ ਉਹ ਗਮਾਂਡਾ ਅਧਿਕਾਰੀਆਂ ਦੇ ਨਾਲ ਗੈਰ ਰਸਮੀ ਬੈਠਕਾਂ ਕਰਕੇ ਮਾਸਟਰ ਪਲਾਨ ਨਿਲਾਮੀ ਤੇ ਜ਼ਮੀਨ ਐਕਵਾਇਰ ਕਰਨ ਵਰਗੇ ਅਹਿਮ ਜਿਹੜੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਸਨ। ਜਾਂਚ ਏਜੰਸੀ ਦਾ ਇਹ ਵੀ ਦਾਅਵਾ ਹੈ ਕਿ ਦੋਵੇਂ ਆਗੂ ਗਮਾਂਡਾ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੈਰ ਰਸਮੀ ਮੀਟਿੰਗਾਂ ਕਰਕੇ ਮਾਸਟਰ ਪਲਾਨ, ਜ਼ਮੀਨ ਅਕਵਾਇਰ ਕਰਨ, ਮੁਆਵਜ਼ੇ ਦੀ ਰਾਸ਼ੀ ਤੈਅ ਕਰਨ ਤੇ ਨਿਲਾਮੀ ਵਰਗੇ ਅਹਿਮ ਨੀਤੀਗਤ ਫੈਸਲਿਆਂ ਨੂੰ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਕਰ ਰਹੇ ਸਨ। ਹੋਰ ਕਰੋ ਇਹਨਾਂ ਨਾਲ ਸ਼ੇਅਰ ਜੀ ਤੇ ਪਤਾ ਨੀ ਕਿਹੜੇ ਹੱਕ ਦੇ ਉੱਤੇ ਆ ਕੇ ਬੈਠੇ ਨੇ। ਕੋਈ ਇਹਨਾਂ ਕੋਲ ਅਹੁਦਾ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ। ਦਿੱਲੀ ਤੋਂ ਇਹ ਹਾਰੇ ਹੋਏ ਲੋਕ ਨੇ ਤੇ ਇੱਥੇ ਪੰਜਾਬ ਦੇ ਵਿੱਚ ਆ ਕੇ ਕਿਵੇਂ ਲੁੱਟ ਮਚਾਈ ਹੈ ਦੇਖੋ ਇਹਨਾਂ ਨੇ। ਈਡੀ ਅਨੁਸਾਰ ਇਨ੍ਹਾਂ ਗੈਰ ਕਾਨੂੰਨੀ ਬੈਠਕਾਂ ਦੇ ਲਈ ਚੰਡੀਗੜ੍ਹ ਦੇ ਸੈਕਟਰ ਜਿਹੜੇ ਨੇ 39 ਵਿਚਲੀ ਕੋਠੀ ਨੰਬਰ 926 ਦਾ ਵੀ ਜ਼ਿਕਰ ਆਇਆ ਜੋ ਕਿ ਆਪ ਆਗੂ ਸੰਨੀ ਸਿੰਘ ਆਲੂਵਾਲੀਆ ਦੇ ਨਾਂ ਦੇ ਉੱਤੇ ਅਲਾਟ ਹੈ ਪਰ ਉਹਦੇ ਵਿੱਚ ਰਹਿ ਕੋਈ ਹੋਰ ਰਿਹਾ। ਉਹਦੀ ਵਰਤੋਂ ਕੀਤੀ ਜਾਂਦੀ ਸੀ ਜਿੱਥੇ ਗਮਾਂਡਾ ਅਧਿਕਾਰੀ ਪੁੱਡਾ ਭਵਨ ਤੋਂ ਸਰਕਾਰੀ ਫਾਈਲਾਂ ਲੈ ਕੇ ਪਹੁੰਚਦੇ ਸਨ ਤੇ ਉੱਥੇ ਸਾਰੀ ਪਲੈਨਿੰਗ ਕੀਤੀ ਜਾਂਦੀ। ਇਸ ਤੋਂ ਇਲਾਵਾ ਸਤਿੰਦਰ ਜੈਨ ਦੇ OSD ਅਮਰਿੰਦਰ ਝਾ ਨੇ ਬਿਨਾਂ ਕਿਸੇ ਅਧਿਕਾਰਤ ਅਹੁਦੇ ਦੇ ਉੱਤੇ ਪੁੱਡਾ ਭਵਨ ਦੇ ਵਿੱਚ ਇੱਕ ਕਮਰਾ ਮੱਲਿਆ ਹੋਇਆ ਸੀ ਜਿੱਥੋਂ ਨਿਰਦੇਸ਼ ਜਾਰੀ ਕੀਤੇ ਜਾਂਦੇ ਸਨ ਕੀ ਕਰਨਾ ਹੈ। ਈਡੀ ਦੇ ਅਨੁਸਾਰ ਇਹ ਵੀ ਪੂਰੀ ਜਾਂਚ CBI ਜਿਹੜੀ ਹੈ ਉਹਦੇ ਵੱਲੋਂ ਮੈਸਰਜ ਤ੍ਰਿਉਪਤੀ ਇਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਿਟਡ ਦੇ ਪ੍ਰੋਮੋਟਰਾਂ ਜਗਮੋਹਨ ਗਰਗ ਤੇ ਮਨਮੋਹਨ ਗਰਗ ਦੇ ਵਿਰੁੱਧ 238 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਦਰਜ ਮਾਮਲੇ ਤੋਂ ਸ਼ੁਰੂ ਹੋਈ ਸੀ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਗਮਾਂਡਾ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਮੈਸਰਜ ਰੇਮੀਗੇਟ ਇਫਰਾ ਡਿਵੈਲਪਰਸ ਨੂੰ 57 ਕਰੋੜ ਰੁਪਏ ਦੇ ਸਰਕਾਰੀ ਬਕਾਏ ਦੀ ਗੈਰ ਕਾਨੂੰਨੀ ਛੋਟ ਦਿੱਤੀ ਗਈ ਤੇ ਰੱਦ ਕੀਤੇ ਪਲਾਟਾਂ ਨੂੰ ਦੁਬਾਰਾ ਅਲਾਟ ਕੀਤਾ ਗਿਆ। ਇਸ ਕਾਰਵਾਈ ਹੇਠ ਪ੍ਰਮੁੱਖ ਸਕੱਤਰ ਵਿਕਾਸ ਗਰਗ, IAS ਚੀਫ ਐਡਮਿਨਿਸਟ੍ਰੇਟਰ ਸੰਦੀਪ ਰਿਸ਼ੀ, IAS ਸਾਬਕਾ CA ਰਾਜੀਵ ਗੁਪਤਾ, IAS ACA ਅਮਰਿੰਦਰ ਮਾਲਹੀ, PCS ਅਤੇ ਲੈਂਡ ਐਕੁਈਜੀਸ਼ਨ ਕੁਲੈਕਟਰ ਰੋਹਿਤ ਜਿੰਦਲ, PCS ਸਮੇਤ ਕਈ ਪ੍ਰਮੁੱਖ ਅਧਿਕਾਰੀ ਆਏ ਨੇ। ਈਡੀ ਨੇ ਜ਼ਬਤ ਕੀਤੇ ਫੋਨਾਂ ਤੋਂ ਹਵਾਲਾ ਲੈਣ ਦੇਣ ਦੀਆਂ ਜਿਹੜੀਆਂ ਨੇ ਚੈਟਾਂ ਮਿਲਣ ਦਾ ਵੀ ਦਾਅਵਾ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਰਾਤੋ ਰਾਤ ABS ਕਾਰਪਸ ਪਟੀਸ਼ਨ ਦਾਇਰ ਕਰਕੇ ਅਧਿਕਾਰੀ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣ ਦੇ ਦੋਸ਼ ਲਾਏ। ਹਾਲਾਂਕਿ ਹਾਈ ਕੋਰਟ ਦੇ ਵੱਲੋਂ ਤੈਨਾਤ ਜਿਹੜਾ ਵਾਰੰਟ ਅਫਸਰ ਹੈ ਰੰਜਨ ਨੰਦਾ ਦੀ ਜਿਹੜੀ ਹੈ ਜਾਂਚ ਰਿਪੋਰਟ ਦੇ ਵਿੱਚ ਸਾਫ਼ ਹੋ ਗਿਆ ਕਿ ਕਿਸੇ ਵੀ ਅਧਿਕਾਰੀ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਰੋਕਿਆ ਤੇ ਦਫ਼ਤਰੀ ਕੰਮਕਾਜ ਆਮ ਵਾਂਗ ਚੱਲ ਰਿਹਾ ਸੀ ਤੇ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਪਟੀਸ਼ਨ ਵਾਪਸ ਜਿਹੜੀ ਹੈ ਲੈ ਲਈ। ਦੂਸਰੇ ਪਾਸੇ ਹਾਈ ਕੋਰਟ ਦੇ ਵੱਲੋਂ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾ ਦਿੱਤੀ ਹੈ। ਜਾਂਚ CBI ਸੌਂਪਣ ਬਾਰੇ ਸਪਸ਼ਟੀਕਰਨ ਮੰਗ ਲਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਾਰਮਾਸਿਸਟ ਫਾਰਮੈਸੀ ਅਫਸਰਾਂ ਦੇ 454 ਅਹੁਦਿਆਂ ਦੇ ਲਈ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾਤੀ ਹੈ। ਬੈਂਚ ਨੇ ਮੁੱਢਲੇ ਤੌਰ ਦੇ ਉੱਤੇ ਇਹ ਦੇਖਿਆ ਕਿ 19 ਜੁਲਾਈ ਨੂੰ ਹੋਈ ਪ੍ਰੀਖਿਆ ਦੇ ਦੌਰਾਨ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਗਿਆ ਸੀ ਤੇ ਡਿਜੀਟਲ ਅਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਜਾ ਰਹੇ ਸਨ। ਜਸਟਿਸ ਸੰਦੀਪ ਮੌਦਗਿੱਲ ਨੇ ਸੂਬਾ ਸਰਕਾਰ ਤੋਂ ਇਹ ਸਪਸ਼ਟੀਕਰਨ ਵੀ ਮੰਗਿਆ ਕਿ ਇਸ ਮਾਮਲੇ ਦੀ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ। ਫਿਰ ਜਸਟਿਸ ਮੋਦਗਿੱਲ ਨੇ ਦੇਖਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਮੁੱਢਲੇ ਪੜਾਅ ਤੋਂ ਪਤਾ ਲੱਗਿਆ ਜਾਂਚ ਕੀ ਪਾਸ ਹੋਣ ਦੀ ਗਰੰਟੀ ਲਈ ਪ੍ਰਤੀ ਉਮੀਦਵਾਰ 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਭਾਰੀ ਰਕਮ ਵਸੂਲੀ ਜਾ ਰਹੀ ਸੀਗੀ। ਕਈ ਉਮੀਦਵਾਰਾਂ ਨੇ ਧੋਖੇਬਾਜ਼ਾਂ ਨੂੰ ਵਿੱਤੀ ਗਰੰਟੀ ਵਜੋਂ ਤਾਰੀਖ ਤੋਂ ਬਾਅਦ ਦੇ ਚੈੱਕ ਜਿਹੜੇ ਨੇ ਪੋਸਟ ਡੇਟਿਡ ਚੈੱਕ ਦਿੱਤੇ। ਜਸਟਿਸ ਮੋਦਗਿੱਲ ਨੇ ਟਿੱਪਣੀ ਕੀਤੀ ਹੈ ਕਿ ਪਟੀਸ਼ਨ ਦੇ ਵਿੱਚ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸਿਆਂ, ਲੀਕ ਹੋਣ ਦੇ ਢੰਗ ਅਤੇ ਤਰੀਕੇ, ਧੋਖਾਧੜੀ ਤੇ ਹੁਣ ਤੱਕ ਹੱਲ ਕੀਤੀ ਜਾ ਰਹੀ ਜਾਂਚ ਦੇ ਤਰੀਕੇ ਦੀ ਰੋਸ਼ਨੀ ਦੇ ਵਿੱਚ, ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਨਤਕ ਰੋਜ਼ਗਾਰ ਨਗਦ ਦੇ ਵਿੱਚ ਵੇਚਿਆ ਜਾ ਰਿਹਾ ਹੈ, ਇਹ ਸਪਸ਼ਟ ਕੀਤਾ ਜਾਵੇ ਕਿ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ। ਜਿਵੇਂ ਕਿ ਤੱਥਾਂ ਦੇ ਇਸ ਖਾਸ ਪਿਛੋਕੜ ਦੇ ਵਿੱਚ ਪ੍ਰਾਰਥਨਾ ਕੀਤੀ ਗਈ ਹੈ ਜੋ ਲਾਈਵ ਧੋਖਾਧੜੀ ਦੀਆਂ ਵਧਦੀਆਂ ਘਟਨਾਵਾਂ ਨੂੰ ਉਜਾਗਰ ਕਰਦਾ ਹੈ, ਜਿਵੇਂ ਕਿ ਮੌਜੂਦਾ ਮਾਮਲੇ ਵਿੱਚ ਜਿਹੜਾ ਪ੍ਰਦਰਸ਼ਿਤ ਕੀਤਾ ਗਿਆ ਹੈ। ਦੂਸਰੇ ਪਾਸੇ ਵੋਟ ਬੈਂਕ ਦੀ ਸਿਆਸਤ ਛੱਡ ਕੇ ਸਮਾਜ ਸੁਧਾਰ ਦੇ ਉੱਤੇ ਧਿਆਨ ਦੇਣ ਭਾਜਪਾ ਵਰਕਰ PM ਮੋਦੀ ਸਾਹਿਬ ਕਹਿੰਦੇ ਨੇ। ਇੱਕ ਪਾਸੇ SIR ਦੇ ਵਿੱਚ ਘਿਰੇ ਹੋਏ ਨੇ ਤੇ ਦੂਸਰੇ ਪਾਸੇ ਹੁਣ ਮੋਦੀ ਸਾਹਿਬ ਨੂੰ ਕਹਿੰਦੇ ਨੇ ਭਾਈ ਵੋਟ ਦੀ ਰਾਜਨੀਤੀ ਨਾ ਕਰੋ ਤੇ ਰਾਜਨੀਤੀ ਕਰਨੀ ਹੈ ਤਾਂ ਆਪਣੇ ਸਮਾਜ ਦੇ ਸੁਧਾਰ ਦੀ ਕਰੋ। ਤੇ ਪਤਾ ਨਹੀਂ ਹੁਣ ਕਿੱਦਾਂ ਹੋਣਾ ਜੀ, ਸੁਧਾਰ ਇੰਨੇ ਲੰਮੇ ਸਮੇਂ ਤੋਂ ਬੈਠੇ ਨੇ। ਤੇ ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਇੱਕ ਮਿੰਟ ਜੇ ਮੈਂ ਇੱਧਰੋਂ ਮਸਲਾ ਥੋੜਾ ਜਿਹਾ ਹੱਲ ਕਰ ਲਵਾਂ। ਹਾਂਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਵੋਟ ਬੈਂਕ ਦੀ ਸਿਆਸਤ ਦੀ ਬਜਾਏ ਸਮਾਜਿਕ ਸੁਧਾਰਾਂ ਤੇ ਹਾਂ ਪੱਖੀ ਬਦਲਾਅ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਵਾਰਾਣਸੀ ਤੋਂ ਵਡਨਗਰ ਤੱਕ ਚੱਲ ਰਹੀ ਮੋਟਰਸਾਈਕਲ ਰੈਲੀ ਸੇਵਾ ਯਾਤਰਾ ਦੇ ਉੱਤੇ ਭਾਗੀਦਾਰਾਂ ਦੇ ਨਾਲ ਵਰਚੁਅਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਦੌਰਾਨ ਦੇਸ਼ ਦੇ ਵਿੱਚ ਸ਼ਹਿਰਾਂ ਤੇ ਪਿੰਡਾਂ ਵਿਚਾਲੇ ਪਾੜਾ ਕਾਫੀ ਘਟਿਆ। ਮੈਨੂੰ ਤਾਂ ਲੱਗਦਾ ਕਿ ਵੱਧ ਗਿਆ ਜੀ। ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਵਿੱਚ ਵੱਡਾ ਸੁਧਾਰ ਆਇਆ ਤੇ ਔਰਤਾਂ ਦੀ ਆਤਮ ਨਿਰਭਰਤਾ ਵੀ ਕਹਿੰਦੇ ਵੱਧ ਗਈ ਹੈ। ਮਹਾਤਮਾ ਗਾਂਧੀ ਦੇ ਜੀਵਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਵੀ ਜਿਹੜੀਆਂ ਖਿਲਾਫ਼ ਵੀ ਡਟ ਕੇ ਕੰਮ ਕੀਤਾ ਹੈ ਤੇ ਇਸੇ ਤਰ੍ਹਾਂ ਸਿਆਸੀ ਵਰਕਰਾਂ ਨੂੰ ਵੀ ਸਮਾਜ ਸੁਧਾਰ ਦੇ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਨੇ ਤੇ ਉਨ੍ਹਾਂ ਪ੍ਰਯਾਗਰਾਜ ਦੇ ਵਿੱਚ ਕੁੰਭ ਮੇਲੇ ਦੇ ਦੌਰਾਨ ਸਫਾਈ ਵਿਵਸਥਾ ਸੰਭਾਲਣ ਵਾਲੇ ਸਫਾਈ ਸੇਵਕਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਉਹ ਇਨ੍ਹਾਂ ਸੇਵਕਾਂ ਦੇ ਚਰਨ ਧੋਣ ਦੇ ਲਈ ਪ੍ਰੇਰਿਤ ਜਿਹੜਾ ਹੋਏ ਸਨ। ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਜਿਹੀਆਂ ਯਾਤਰਾਵਾਂ ਨੇ ਉਨ੍ਹਾਂ ਦੇ ਨਿੱਜੀ ਜੀਵਨ ਨੂੰ ਘੜਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਤੇ ਇਨ੍ਹਾਂ ਤੋਂ ਮਿਲੇ ਅਨੁਭਵ ਅੱਜ ਵੀ ਉਨ੍ਹਾਂ ਦੇ ਲਈ ਗੁਰੂ ਵਾਂਗ ਜਿਹੜੇ ਨੇ ਮਾਰਗਦਰਸ਼ਨ ਜਿਹੜੇ ਕਰਦੇ ਨੇ। ਤੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਪੂਰੇ ਦੇਸ਼ ਦੇ ਵਿੱਚ ਤੇ ਦੀਵੇ ਜਗਾਏ ਜਾ ਰਹੇ ਨੇ ਪਰ ਬੱਚੇ ਜਿਹੜੇ ਨੇ ਆਪਣਾ ਰੋਟੀ ਪਾਣੀ ਬਣਾਉਣ ਨੂੰ ਤੁੜਕਾ ਲਾਉਣ ਨੂੰ ਦੀਵਿਆਂ ਦੇ ਵਿੱਚੋਂ ਤੇਲ ਕੱਢ ਕੇ ਤੇ ਬੋਤਲਾਂ ਚ ਪਾ ਰਹੇ ਨੇ ਇਹ ਵੀ ਪਿਛਲੇ ਸਮੇਂ ਦੇ ਵਿੱਚ ਵੀਡੀਓ ਦੇ ਵਿੱਚ ਨਜ਼ਰ ਆਏ ਨੇ। ਤੇ ਲੋ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਨਾਲ ਗੱਲਾਂ ਬਾਤਾਂ ਕਰਦੇ ਉਹਨਾਂ ਦੇ ਨਾਲ ਤੇ ਸਵਾਗਤ ਕਰਦੇ ਹਾਂ ਤੇ ਕੁਝ ਖੁਲਾਸੇ ਨਵੇਂ ਉਹਨਾਂ ਤੋਂ ਕਰਾਵਾਂਗੇ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ, ਵਧੀਆ ਜੀ।
0: ਸੈਣੀ ਸਾਹਿਬ ਮਾਹੌਲ ਠੰਡਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ, ਮਾਹੌਲ ਹੋਰ ਵੀ ਗਰਮ ਹੁੰਦਾ ਨਜ਼ਰ ਆਉਂਦਾ। ਚਲੋ ਮੈਂ ਕੰਪਲੀਟ ਨਹੀਂ ਕੀਤੀ ਖਬਰ, ਉਹਨੂੰ ਬਾਅਦ ਦੇ ਵਿੱਚ ਲੈ ਲੈਂਦੇ ਹਾਂ, ਤੁਸੀਂ ਗੱਲਬਾਤ ਦੀ ਸ਼ੁਰੂਆਤ ਕਰੋ ਪਹਿਲਾਂ ਜੀ।
1: ਹਾਂਜੀ, ਪਰ ਸਾਹਿਬ ਗੁਰਬਾਣੀ ਦਾ ਕਥਨ ਆ
0: ਜੀ
1: ਕਿ ਪਾਪਾਂ ਬਾਜ ਨਾ ਹੋਵੇ ਤੇ ਮੋਇਆ ਸਾਥ ਨਾ ਜਾਏ।
0: ਵਾਹ ਜੀ,
1: ਇਹ ਪੈਸੇ ਦੀ ਗੱਲ ਜਿਹੜੀ ਆ ਨਾ, ਗੁਰਬਾਣੀ ਤਾਂ ਕਹਿੰਦੀ ਹੈਗੀ ਇਹ ਜਿਹੜੀ ਮਾਇਆ ਹੈ ਨਾ, ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਮਰਿਆਂ ਤੇ ਇਹ ਸਾਥ ਨਹੀਂ ਜਾਂਦੀ ਜੀ।
0: ਜੀ,
1: ਤੇ ਹੁਣ ਤੁਸੀਂ ਦੇਖੋ ਕਿ ਪਾਪਾਂ ਦਾ ਘੜਾ ਜਿਹੜਾ ਹੈਗਾ ਆ ਜਦੋਂ ਭਰ ਜਾਂਦਾ ਆ ਤੇ ਆਪਣੇ ਆਪ ਕੋਈ ਨਾ ਕੋਈ ਜ਼ਰੀਆ ਬਣ ਜਾਂਦਾ ਆ ਜੀ,
0: ਬਹਾਨਾ ਬਣ ਜਾਂਦਾ ਜੀ।
1: ਜਿਹੜੀ ਪਾਰਟੀ ਇਹ ਦਾਵਾ ਕਰਦੀ ਸੀ ਕਿ 20,000 ਕਰੋੜ ਰੁਪਇਆ ਤਾਂ ਅਸੀਂ ਸਾਲ ਦਾ ਮਾਈਨਿੰਗ ਦੇ ਵਿੱਚੋਂ ਕੱਢ ਲੈਣਾ।
0: ਨਹੀਂ ਸਹੀ ਸੀਗੇ ਸੈਣੀ ਸਾਹਿਬ, 10,000 ਤਾਂ ਕਰੋੜ ਲੈ ਹੀ ਗਏ ਨੇ
1: ਸਰ, ਉਹ ਤਾਂ ਲੈ ਗਏ ਆ
0: ਜੀ।
1: ਪਰ ਉਹਨਾਂ ਨੇ ਇਹ ਨਹੀਂ ਸੀ ਕਿਹਾ ਹੈਗਾ ਆ ਜੀ ਕਿ ਅਸੀਂ ਆਪ ਲੈ ਜਾਂਗੇ, ਉਹ ਕਹਿੰਦੇ ਸੀ ਸਟੇਟ ਦੇ ਖਜ਼ਾਨੇ ਦੇ ਵਿੱਚ 20,000 ਕਰੋੜ ਰੁਪਇਆ ਤਾਂ ਅਸੀਂ ਮਾਈਨਿੰਗ ਚੋਂ ਲਿਆਵਾਂਗੇ।
0: ਸੈਣੀ ਸਾਹਿਬ ਅਸਲ ਦੇ ਵਿੱਚ ਇਹਦੇ ਸੰਕੇਤ ਹੁਣ ਮੋਦੀ ਸਾਹਿਬ ਵੀ ਤਾਂ ਕਹਿੰਦੇ ਸੀ ਡਿਜੀਟਲ ਇੰਡੀਆ ਬਣਾਉਣਾ, ਉਹਦੇ ਹੁਣ ਦੇਖੋ ਕਿਹੋ ਜਿਹੇ ਸਿੱਟੇ ਸਾਹਮਣੇ ਆ ਰਹੇ ਨੇ, ਤੇ ਏਦਾਂ ਹੀ ਇਹਨਾਂ ਨੇ ਵੀ ਇਸ਼ਾਰਾ ਕੀਤਾ ਸੀ ਇਹ ਤਾਂ ਆਪਣੀ ਜਗ੍ਹਾ ਸਹੀ ਨੇ ਪਰ ਅਸੀਂ ਉਹਦੇ ਵਿੱਚ ਗਲਤੀ ਕਰ ਜਾਂਦੇ ਹਾਂ, ਸਮਝੋ ਕਹਿਣਾ ਕੀ ਚਾਹੁੰਦੇ ਨੇ ਜੀ।
1: ਬਿਲਕੁਲ ਜੀ, ਇਹਨਾਂ ਗਲਤੀਆਂ ਨੂੰ ਫਿਰ ਮਤਲਬ ਜਿਹੜਾ ਆ ਇਹ ਗਲਤੀਆਂ ਮਹਿੰਗੀਆਂ ਪੈਣੀਆਂ ਜੀ। ਕਿਉਂ ਮਹਿੰਗੀਆਂ ਪੈਣੀਆਂ? ਮੇਰੇ ਤੋਂ ਬਾਅਦ ਮੁਕੱਦਰ ਵੀਰ ਜੀ ਨੇ ਆ ਜਾਣਾ ਜਦੋਂ ਉਹਨਾਂ ਨੇ ਆ ਕੇ ਇਹ ਗੱਲ ਕਹਿਣੀ ਵੀ ਆਪਾਂ ਤਾਂ ਵੋਟ ਪਾਉਣੀ ਨੀ ਕਿਸੇ ਨੂੰ। ਇਹ ਅੱਜ ਇੱਕ ਮੁਕੱਦਰ ਕਹਿ ਰਿਹਾ ਆ, ਪੂਰੇ ਦੇਸ਼ ਨੇ ਕਹਿਣਾ ਇਹ ਗੱਲ ਕਿਸੇ ਦਿਨ, ਜੇ ਆਹੀ ਤਰੀਕਾ ਰਿਹਾ ਨਾ ਜੀ ਫਿਰ ਲੋਕਾਂ ਦਾ ਇਸ ਲੋਕਤੰਤਰ ਤੋਂ ਵਿਸ਼ਵਾਸ ਵੈਸੇ ਹੀ ਉੱਠ ਜਾਣਾ ਜੀ।
0: ਬਿਲਕੁਲ ਹੈ ਜੀ,
1: ਅਜੇ ਤਾਂ ਅਸੀਂ ਮੁਕੱਦਰ ਵੀਰ ਨੂੰ ਹੀ ਸਮਝਾਉਂਦੇ ਪਏ ਹਾਂ, ਨਹੀਂ ਬਈ ਆਪਣੇ ਹੱਕ ਦਾ ਇਸਤੇਮਾਲ ਕਰੀਦਾ, ਉਹ ਅਗਲਾ ਕਹਿੰਦਾ ਕੋਈ ਦਿਸਦਾ ਹੋਵੇ ਅੱਗੇ ਤੇ ਕਰੀਏ,
0: ਸਾਡੇ ਤੋਂ ਤਾਂ ਇੱਕ ਨਹੀਂ ਆਇਆ ਜੀ ਉਹਨੂੰ ਨਹੀਂ ਸਮਝਾ ਸਕੇ ਜੀ ਪੂਰਾ ਦੇਸ਼ ਕਿੱਦਾਂ ਸਮਝਾਵਾਂਗੇ। ਉਹ ਤਾਂ
1: ਗੱਲ ਹੈ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਈਡੀ ਵਾਲੇ ਜਿਹੜੇ ਆ ਨਾ ਜੀ, ਉਹਨਾਂ ਨੇ ਬਹੁਤ ਸਿਸਟੇਮੈਟਿਕਲੀ ਭਾਰਤ ਸਾਹਿਬ ਕੰਮ ਕੀਤਾ ਜੀ ਉੱਥੇ।
0: ਪਰ ਸੈਣੀ ਸਾਹਿਬ ਇਹਨਾਂ ਦਾ ਇੰਨਾ ਕਿਹਾ ਕਿ ਸਰ ਜਾਏਗਾ ਕਿ ਭਾਈ ਵਿਰੋਧੀ ਪਾਰਟੀਆਂ ਇਹ ਕਰਾ ਰਹੀਆਂ ਨੇ ਜਾਂ ਉਹ ਜਨਤਾ ਦੇ ਵਿੱਚ ਤਾਂ ਜਵਾਬ ਦੇਣਾ ਹੀ ਪੈਣਾ ਇਸ ਚੀਜ਼ ਦਾ, ਸਪਸ਼ਟੀਕਰਨ ਤਾਂ ਦੇਣਾ ਹੀ ਪਏਗਾ।
1: ਦੇਖੋ ਇਸ ਵੇਲੇ ਹੈਗੀ ਸੱਤਾ ਇਹਨਾਂ ਕੋਲ
0: ਜੀ,
1: ਠੀਕ ਹੈ ਜੀ, ਇਸ ਵੇਲੇ ਇਹਨਾਂ ਦੀ ਗੱਲ ਜਿਹੜੀ ਹੈਗੀ ਉਹ ਜਿਆਦਾ ਫੈਲਦੀ ਆ, ਜਿਹੜਾ ਵਿਰੋਧੀ ਸੁਰਿਆ ਉਹ ਮਤਲਬ ਨਹੀਂ ਇੰਨਾ ਜਿਆਦਾ ਸਪਰੈਡ ਹੁੰਦਾ। ਬਟ ਜਿੱਦਾਂ ਹੀ ਕੋਡ ਆਫ ਕੰਡਕਟ ਲੱਗ ਗਿਆ, ਤੁਸੀਂ ਦੇਖੋ ਜਿਹੜੇ ਜਿੱਥੇ ਇਹ ਮਤਲਬ ਕੋਈ ਗੱਲ ਕਰਦੇ ਹੈਗੇ ਜੇ ਆਪਣੇ ਹੱਕ ਦੇ ਵਿੱਚ ਕਰਦੇ ਆ, ਉਹਦੇ ਥੱਲੇ ਕਮੈਂਟ ਪੜੋ ਜੀ, ਉਹ ਤੋਂ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਲੱਗਦਾ ਆ। ਮੈਂ ਭਾਰਤ ਸਾਹਿਬ ਕਦੀ ਮਤਲਬ ਜਿਹੜਾ ਹੈਗਾ ਨਾ ਜਨਰਲੀ ਮੈਂ ਅਵਾਇਡ ਕਰਦਾ ਸੀ, ਮੈਂ ਕਦੀ ਕਿਸੇ ਮਤਲਬ ਚਾਹੁੰਦੇ ਹੋਏ ਵੀ ਕਦੀ ਕਮੈਂਟ ਨਹੀਂ ਸੀ ਕੀਤਾ, ਪਰ ਹੁਣ ਨਹੀਂ ਸੀ ਰਹਿ ਹੁੰਦਾ ਹੈਂਜੀ। ਸੋ ਇਸ ਕਰਕੇ ਜਿਹੜਾ ਆ ਬਈ ਇਹ ਸੇਕ ਜਿਹੜਾ ਲੱਗਾ ਆ ਉਹ ਇਸ ਕਰਕੇ ਲੱਗਾ ਜੀ ਕਿ ਇਹ ਜਿਹੜੀ ਲੁੱਟ ਹੋਣੀ ਸੀ ਜੀ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਆ ਉਹ ਜਿਹੜਾ ਆਖਰੀ ਹੱਲਾ ਇਹਨਾਂ ਨੇ ਲੁੱਟ ਦਾ ਮਾਰਨਾ ਸੀ ਨਾ ਜੀ, ਉਹਦੇ ਤੇ ਬ੍ਰੇਕ ਲੱਗ ਗਈ
0: ਜੀ।
1: ਉਹਨਾਂ ਨੇ ਕੀ ਕੀਤਾ ਜੀ, ਈਡੀ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਕੀਤਾ ਇਹਨਾਂ ਦੇ ਅਫਸਰਾਂ ਨੂੰ ਨਾ ਜੀ ਜਿਹੜੇ ਕੁਐਸਚਨ ਸੀ ਨਾ ਉਹ ਲਿਖ ਕੇ ਦੇ ਦਿੱਤੇ ਵੀ ਇਹਦਾ ਜਵਾਬ ਬਣਾ ਦਿਓ
0: ਜੀ।
1: ਉਹਨਾਂ ਨੇ ਜਵਾਬ ਬਣਾਤਾ ਜੀ ਵੀ ਜੋ ਜੋ ਹੈਗਾ ਆ ਜੀ ਉਹਦੇ ਹਿਸਾਬ ਨਾਲ ਸਰ ਉਹ ਇੱਕ ਜਿਹੜਾ ਹੈਗਾ ਆ ਰਿਟਨ ਪ੍ਰੂਫ ਹੋ ਗਿਆ ਜੀ,
0: ਜੀ
1: ਕੱਲ ਨੂੰ ਉਹ ਤੋਂ ਬੈਕ ਆਊਟ ਨਹੀਂ ਕਰ ਸਕਦੇ, ਇਹਨਾਂ ਦੇ ਹੈਂਡ ਰਾਈਟਿੰਗ ਦਾ ਜਿਹੜਾ ਹੈਗਾ ਆ ਰਿਪਲਾਈ ਆ। ਫੇਰ ਇਹਨਾਂ ਨੇ ਦੇਖੋ ਸਟੇਟ ਨੂੰ ਕਿੰਨਾ ਮਤਲਬ ਜਿਹੜਾ ਆ ਕੋਈ ਸੀਨੀਅਰ ਵਕੀਲ ਇੰਗੇਜ ਕਰਕੇ ਜਿਹੜਾ ਆ ਹਿਬਸ ਕਰਪਸ ਦੀ ਰਿਟ ਦਾਇਰ ਕੀਤੀ, ਉਹ ਹੁੰਦੀ ਹੈਗੀ ਵੀ ਜੇ ਕਿਸੇ ਬੰਦੇ ਦੀ ਇਲੀਗਲ ਡਿਟੈਂਸ਼ਨ ਹੋਈ ਹੋਵੇ ਤੇ ਉਹ ਕੋਰਟ ਦੇ ਵਿੱਚ ਜਿਹੜਾ ਹੈਗਾ ਉਹਦਾ ਕਿਥ ਐਂਡ ਕਿਨ ਜਾਂ ਕੋਈ ਵੀ ਬੰਦਾ ਜਾ ਕੇ ਵੀ ਫਲਾਨਾ ਬੰਦਾ ਜਿਹੜਾ ਹੈਗਾ ਆ ਉਹਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਆ, ਉਹਨਾਂ ਨੇ ਹਿਰਾਸਤ ਦੇ ਵਿੱਚ ਤਾਂ ਰੱਖਿਆ ਨੀ ਸੀ ਜੀ, ਉਹ ਜਿਹੜਾ ਆ ਉੱਥੋਂ ਕੋਰਟ ਨੇ ਵਾਰੰਟ ਅਫਸਰ ਜਿਹੜਾ ਆ ਨਿਯੁਕਤ ਕਰਤਾ, ਵਾਰੰਟ ਅਫਸਰ ਉੱਥੇ ਗਿਆ ਉਹਨਾਂ ਨੂੰ ਪੁੱਛਿਆ ਬੰਦਿਆਂ ਨੂੰ ਜੋ ਜੋ ਇਹਨਾਂ ਨੇ ਐਲੀਗੇਸ਼ਨ ਲਾਏ ਸੀ ਜੀ, ਉਹਨਾਂ ਨੂੰ ਕੋਈ ਖਾਣਾ ਨੀ ਦਿੱਤਾ ਗਿਆ ਜੀ, ਕਿਸੇ ਨੂੰ ਖੜਾ ਰੱਖਿਆ ਗਿਆ ਜੀ, ਉਹਨਾਂ ਨੇ ਜਾ ਕੇ ਪੁੱਛਿਆ, ਅਫਸਰ ਕਹਿੰਦੇ ਨਹੀਂ ਸਾਨੂੰ ਸਭ ਕੁਛ ਮਿਲਿਆ ਜੀ, ਕਿਸੇ ਅਫੀਸਰ ਨੇ ਕੋਈ ਕੰਪਲੇਂਟ ਨੀ ਕੀਤੀ ਜੀ। ਸੋ ਉਹ ਤੋਂ ਬਾਅਦ ਜਿਹੜਾ ਹੈਗਾ ਆ ਉਹ ਵਾਰੰਟ ਅਫਸਰ ਨੇ ਆ ਕੇ ਰਿਪੋਰਟ ਦਿੱਤੀ ਕਿ ਲੀਗਲੀ ਜਿਹੜਾ ਹੈਗਾ ਆ ਸਭ ਕੁਛ ਲੀਗਲ ਹੋ ਰਿਹਾ ਹੈਗਾ ਆ ਜੀ, ਤੇ ਉਹ 50 ਘੰਟੇ ਦੀ ਜਿਹੜੀ ਰੇਡ ਚੱਲੀ ਉਹ ਤੋਂ ਬਾਅਦ ਜਿਹੜਾ ਆ ਵਾਰੰਟ ਅਫਸਰ ਦੀ ਰਿਪੋਰਟ ਉਹਦਾ ਵੀ 55,000 ਰੁਪਇਆ ਜਿਹੜਾ ਆ ਉਹ ਬਿੱਲ ਉਹਨਾਂ ਤੋਂ ਹੁਣ ਇਹਨਾਂ ਨੂੰ ਆ ਗਿਆ ਵੀ 28 ਤਰੀਕ ਤੱਕ ਜਿਹੜਾ ਆ ਉਹ ਜਮਾ ਕਰਾਓ ਜੀ ਕੋਰਟ ਚ।
0: ਪਰ ਗੁੱਲਾ ਕੀਤਾ ਗੱਡੀਆਂ ਤੋੜੀਆਂ ਈਡੀ ਦੀਆਂ ਹੋਰ ਸਾਰਾ ਕੁਝ ਕੀਤਾ, ਉਹਦੇ ਉੱਤੇ ਵੀ ਐਕਸ਼ਨ ਹੋਏਗਾ ਕਿ ਆਹ ਤੁਸੀਂ ਕੀ ਕੀਤਾ ਬਾਈ?
1: ਸਰ ਇਹ ਮੈਂ ਬੇਨਤੀ ਕਰਾਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਆਪਣੇ ਇਸ ਚੈਨਲ ਤੋਂ ਕਿਹਾ ਆ ਜੀ ਕਿ ਅਰਵਿੰਦ ਕੇਜਰੀਵਾਲ ਜਿਹੜਾ ਆ ਉਹਦੀ ਸਾਈਕੀ ਬਹੁਤ ਖਤਰਨਾਕ ਆ ਜੀ, ਜਿੱਥੇ ਉਹ ਭੀੜ ਤੰਤਰ ਨੂੰ ਜਿਹੜਾ ਆ ਇਸਤੇਮਾਲ ਜਿਹੜਾ ਆ ਹਮੇਸ਼ਾ ਆਪਣੇ ਸਵਾਰਥ ਲਈ ਕਰ ਲੈਂਦੇ ਆ ਜੀ,
0: ਜਾਣਦਾ ਚੰਗੀ ਤਰ੍ਹਾਂ
1: ਉਹ ਬੰਦੇ ਗਏ ਨੀ ਸੀ ਉਹ ਭੇਜੇ ਗਏ ਸੀ, ਉਹ ਇਸ਼ਾਰਾ ਹੋਇਆ ਸੀ ਤੇ ਤਾਂ ਜੇ ਇਹ ਇੰਨਾ ਹੀ ਵਿਰੋਧ ਹੁੰਦਾ ਤੇ ਤਹਿਸੀਲ ਲੈਵਲ ਤੇ ਜਿਹੜਾ ਯਾਰ ਵੋਲਟ ਹੋਣਾ ਚਾਹੀਦਾ ਸੀ, ਸਾਰੀਆਂ ਤਹਿਸੀਲਾਂ ਤੇ ਪ੍ਰਦਰਸ਼ਨ ਹੋ ਜਾਣੇ ਚਾਹੀਦੇ ਸੀ,
0: ਉੱਥੇ ਕੱਲਾ ਹੀ ਤਾਂ
1: ਕੋਈ ਗੱਲ ਨਹੀਂ ਹੋਈ।
0: ਉਹ ਪੱਤਰਕਾਰ ਪੁੱਛਦੇ ਵੀ ਤੁਸੀਂ ਆਪਣੇ ਕਿਹੜੇ ਪਿੰਡ ਤੋਂ ਆ, ਕੌਣ? ਮੈਂ ਪੰਜਾਬ ਆ, ਕਹਿੰਦਾ ਮੈਂ ਪੰਜਾਬ ਆ, ਬਸ ਤੂੰ ਹੀ ਕੱਲਾ ਪੰਜਾਬ ਹੋ ਗਿਆ, ਬਾਕੀ ਵੀ ਤਾਂ ਬੈਠੇ ਆ ਚੁੱਪ ਕਰਕੇ।
1: ਸਰ ਆਈਡੈਂਟੀ ਕੁਛ ਇੱਕ ਬੰਦੇ ਏਦਾਂ ਦੇ ਸੀਗੇ ਕਿ ਜਿਹੜੇ ਮਤਲਬ ਉਹ ਦੱਸਦੇ ਹੈਗੇ ਆ ਕਿ ਸਰਕਾਰ ਦੇ ਸਰਕਾਰੀ ਮਹਿਕਮਿਆਂ ਦੇ ਵਿੱਚ ਰਹਿੰਦੇ ਹੋਏ ਹੀ ਮੁਲਾਜ਼ਮ ਸੀਗੇ ਜੀ, ਇਹ ਦੱਸਿਆ ਜਾ ਰਿਹਾ ਜੀ, ਕਈ ਮੀਡੀਆ ਦਾ ਰਹੇ ਇਹੀ ਦੱਸਦੇ ਆ, ਤੇ ਇਸੇ ਕਰਕੇ ਉਹ ਆਪਣੀ ਆਈਡੈਂਟੀ ਡਿਸਕਲੋਜ਼ ਕਰਨ ਤੋਂ ਗੁਰੇਜ਼ ਕਰਦੇ ਸੀ ਜੀ। ਬਾਕੀ ਜਿਹੜਾ ਨੇ ਕੀਤਾ ਉਹ ਸਾਰੇ ਕੋਈ ਨਾ ਕੋਈ ਅਹੁਦੇਦਾਰ ਸੀਗਾ ਜੀ, ਜੇ ਤਾਂ ਮਰਜ਼ੀ, ਪਰ ਉਹ ਇਸ ਗੱਲ ਕੇ ਹੈ ਨਾ ਜੀ, ਜਾਂ ਤਾਂ ਕੁਛ ਗਲਤ ਹੋਇਆ ਹੋਵੇ, 10,000 ਕਰੋੜ ਰੁਪਏ ਦਾ ਜਿਹੜਾ ਹੈਗਾ ਆ ਘਪਲਾ ਨਿਕਲਿਆ ਜੀ,
0: ਅਗਲੇ ਸਬੂਤ ਰੱਖਤੇ ਆ ਬਿਲਕੁਲ ਤੁਸੀਂ,
1: ਦੈਟ ਵਾਜ ਪ੍ਰਾਈਮਾ ਫੇਸ਼ੀ ਜਿਹੜਾ ਸਾਹਮਣੇ ਦਿਸਦਾ ਪਿਆ ਆ ਜੀ, ਉਹ ਤੋਂ ਇਲਾਵਾ ਜਿਹੜਾ ਹੈਗਾ ਆ ਅਜੇ ਤਾਂ ਆਉਣਾ ਹੈਗਾ ਜੀ, ਔਰ ਉਹ ਤੋਂ ਇਲਾਵਾ ਕੀ ਜਿਹੜਾ ਹੈਗਾ ਆ ਆਇਆ ਜੀ, ਕਿ ਸੈਕਟਰ 39 ਦੀ ਜਿਹੜੀ ਆ ਕੋਠੀ ਨੰਬਰ 926 ਦੇ ਵਿਚ ਜਿਹੜਾ ਸਤਿੰਦਰ ਜੈਨ ਰਹਿ ਰਿਹਾ
0: ਜੀ,
1: ਜਾਂ ਹਾਂਜੀ ਅਲੋਟ ਹੋਈ ਹੈਗੀ ਆ ਉਹ ਸੰਨੀ ਸਿੰਘ ਆਲੂ ਵਾਲੀ ਨੂੰ, ਉਹ ਕੋਈ ਸੀਵਰੇਜ ਬੋਰਡ ਦਾ ਮੈਂਬਰ ਆਇਆ ਹੈ ਜੀ, ਉਹ ਇਸ ਕਰਕੇ ਕਹਿੰਦੇ ਉਹ ਕੋਠੀਆਂ ਹੁੰਦੀਆਂ ਮੰਤਰੀਆਂ ਨੂੰ ਅਲੋਟ ਹੈਗੀਆਂ ਜੀ, ਤੇ ਉਹ ਇੱਕ ਜਿਹੜਾ ਆ ਵੀ ਸੀਵਰੇਜ ਬੋਰਡ ਦਾ ਜਿਹੜਾ ਆ ਚੇਅਰਮੈਨ ਉਹਨੂੰ ਤੁਸੀਂ ਅਲੋਟ ਕੀਤੀ ਹੈਗੀ ਆ, ਤੇ ਰਹਿ ਰਿਹਾ ਉੱਥੇ ਸਤਿੰਦਰ ਜੈਨ ਜੀ, ਏਦਾਂ ਹੀ ਜਿਹੜਾ ਹੈਗਾ ਆ ਮੈਂ ਹੁਣੇ ਹੁਣੇ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਦੇਖ ਰਿਹਾ ਸੀ, ਤੇ ਉਹ ਲੜਕੀ ਜਿਹੜੀ ਆ ਜੇ ਸੁਖਪਾਲ ਕਹਿਰਾ ਨੇ ਜਿਹੜਾ ਕੋਈ ਐਲੀਗੇਸ਼ਨ ਲਗਾਇਆ ਸੀ, ਉਹ ਡਾਕਟਰ ਬਲਵੀਰ ਸਿੰਘ ਦੀ ਕੋਠੀ ਚ ਰਹਿ ਰਹੀ ਆ ਜੀ। ਸਾਡੇ ਪੰਜਾਬ ਦੇ ਜਿਹੜੇ ਵਗੂ ਗੋਸ਼ੇ ਆ ਇਹ ਵਿਚਾਰੇ ਤਾਂ ਸਰਕਾਰੀ ਕੋਠੀ ਵੀ ਨੀ ਇਹਨਾਂ ਨੂੰ ਨਸੀਬ ਹੋਈ, ਇਹਨਾਂ ਤਾਂ ਵਿਚਾਰੇ ਕਾਹਦੇ ਮੰਤਰੀ ਬਣੇ ਜੀ,
0: ਉਹ ਤਾਂ ਕਹਿੰਦੇ ਪਰਿਵਾਰ ਬੈਠੇ, ਉਹ ਤਾਂ ਹੈਗਾ ਹੀ ਹੈਗਾ, ਇੱਥੇ ਚੰਡੀਗੜ੍ਹ ਦੇ ਵਿੱਚ ਪੰਜਾਬ ਚ ਵੀ ਇੱਕ ਨਵਾਂ ਪਰਿਵਾਰ ਬਣਾ ਕੇ ਬੈਠੇ ਆ ਜੀ।
1: ਹੁਣ ਦੇਖੋ ਜੀ ਇਹ ਚੀਜ਼ ਮੈਂ ਨੀ ਕਹਿ ਸਕਦਾ ਜੀ, ਤੁਸੀਂ ਤਾਂ ਫਿਨਲੈਂਡ ਬੈਠੇ ਆ, ਮੈਂ ਤਾਂ ਚੱਕਿਆ ਮੈਂ ਦੱਸ ਜਾਣਾ, ਮੈਂ ਨੀ ਕਹਿੰਦਾ ਜੀ ਇਸ ਗੱਲ ਨੂੰ, ਸਾਡੇ ਕੋਈ ਸਬੂਤ ਨਹੀਂ ਜੀ, ਪਰ ਉਹ ਕੁੜੀ ਰੌਲਾ ਬਹੁਤ ਪਾਉਂਦੀ ਪਈ ਆ, ਕਹਿੰਦੀ ਖੈਰ ਇਹਨੂੰ ਮੈਂ ਕੋਰਟ ਵਿੱਚ ਘੜੀਸਣਾ ਜੀ, ਤੋ ਇਸ ਕਰਕੇ। ਪਰ ਗੱਲ ਤਾਂ ਇਹ ਹੈਗਾ ਨਾ ਕਿ ਕਿਹੜੀ ਲਾਫਲ ਅਥਾਰਟੀ ਨਾਲ ਜੀ,
0: ਜੀ
1: ਤੁਸੀਂ ਅੱਜ ਦੀ ਦੇਖੋ ਇਹ ਕਹਿ ਤਾਂ ਦਿੰਦੇ ਹੈਗੇ ਆ ਜੀ, ਹੁਣ ਉਥੋਂ ਜੋ ਜੋ ਜਿਹੜੇ ਹੈਗੇ ਆ ਐਗਰੀਮੈਂਟ ਹੋਏ ਹੈਗੇ ਆ ਜੀ, ਉਹ ਸਾਰਿਆਂ ਨੂੰ ਘੋਖਿਆ ਗਿਆ ਹੈਗਾ ਜੀ, ਤ੍ਰਿਪਤੀ ਬਿਲਡਰਸ ਦਾ ਜਿਹੜਾ ਹੈਗਾ ਆ ਘੁਟਾਲਾ ਆ ਉਹ ਹੈਗਾ ਜੀ, ਫਿਰ ਇਹਨਾਂ ਦੇ ਨਾ ਜੀ ਸਤਿੰਦਰ ਜੈਨ ਦਾ ਇੱਕ OSD ਸੀਗਾ ਅਮਰਿੰਦਰ ਝਾ, ਉਹ ਗਮਾਡਾ ਦੇ ਦਫਤਰ ਦੇ ਵਿਚ ਏਦਾਂ ਬਹਿੰਦਾ ਸੀ ਵੀ ਜਿਦਾਂ ਉੱਥੇ ਗਮਾਡਾ ਦਾ ਜਿਹੜਾ ਹੈਗਾ ਆ ਕੋਈ ਇੰਪਲਾਈ ਹੁੰਦਾ ਜਾਂ ਆਫਿਸਰ ਹੁੰਦਾ ਆ ਜੀ, ਔਰ ਉੱਥੇ ਹੀ ਕਹਿੰਦੇ ਉਹਦਾ ਬੰਦ ਕਮਰਾ ਸਸੋਦੀਏ ਦੀ ਮੀਟਿੰਗ ਹੁੰਦੀ ਸੀ ਤੇ ਨਾਲ ਉਹਦੀ ਮੀਟਿੰਗ ਹੁੰਦੀ ਸੀ ਇਹਦੀ ਸਤਿੰਦਰ ਜੈਨ ਦੀ ਜੀ। ਸੋ ਇਸ ਕਰਕੇ ਇਹਨਾਂ ਨੂੰ ਪਤਾ ਹੈਗਾ ਜੀ, ਦਰਅਸਲ ਗੱਲ ਇਹ ਹੈਗੀ ਹੈ ਦਿੱਲੀ ਦੇ ਸਾਰੇ ਬੰਦੇ ਉਧਰੋਂ ਵਿਹਲੇ ਹੋ ਕੇ ਨਾ ਜੀ, ਇਹ ਇੱਥੇ ਆ ਕੇ ਡੇਰਾ ਲਾ ਲਿਆ ਇਹਨਾਂ ਨੇ ਮੋਹਾਲੀ ਚੰਡੀਗੜ੍ਹ ਜੀ, ਇੱਥੇ ਆ ਕੇ ਇਹਨਾਂ ਨੇ ਜਿਹੜੀ ਹੈਗੀ ਆ ਲੁੱਟ ਮਚਾਈ ਉਹਦੇ ਬਾਰੇ ED ਕਹਿ ਰਹੀ ਆ ਜੀ, ਬਾਕੀ ਸਾਨੂੰ ਨੀ ਪਤਾ,
0: ਬਿਲਕੁਲ
1: ED ਦਾ ਇਹ ਜਿਹੜਾ ਕਹਿਣਾ ਹੈ ਜੀ। ਵੱਡੀ ਗੱਲ ਤਾਂ ਇਹ ਹੈਗੀ ਆ ਜੀ, ਇਸ ਜਿਹੜੀ ਪਾਰਟੀ ਆ ਇਹਦਾ ਸਭ ਤੋਂ ਵੱਡੀ ਜਿਹੜੀ ਹੈਗੀ ਸੀ ਇਹ ਲੈ ਕੇ ਆਏ ਸੀ ਵੀ ਕੱਟੜ ਇਮਾਨਦਾਰ ਜੀ, ਉਹ ਇਮਾਨਦਾਰੀ ਦਾ ਨਕਾਬ ਤਾਂ ਜਿਹੜਾ ਉਤਰ ਗਿਆ ਆ ਜੀ, ਇਹ ਹੁਣ ਜ਼ਮੀਨਾਂ ਦੇ ਮਗਰ ਪੈਂਦੇ ਸੀਗੇ, ਕਿਉਂਕਿ ਪੰਜਾਬ ਦੀ ਜ਼ਮੀਨ ਜਿਹੜੀ ਹੈਗੀ ਆ ਬੜੀ ਕੀਮਤੀ ਆ ਜੀ, ਇਹ ਵਾਰ ਵਾਰ ਜਿਹੜਾ ਹੈਗਾ ਕਦੀ ਲੈਂਡ ਪੁਲਿੰਗ ਦੇ ਨਾਂ ਤੇ ਕਦੀ ਕਿਸੇ ਚੀਜ਼ ਦੇ ਨਾਂ ਤੇ ਲੈ ਕੇ ਆਉਂਦੇ ਸੀ ਜੀ, ਹੁਣ ਵੀ ਜਿਹੜਾ ਇਹ ਇੰਡਸਟਰੀਅਲ ਪਲਾਟ ਜਿਹੜੇ ਹੈਗੇ ਉਹਨਾਂ ਦੇ ਨਾਂ ਤੇ ਇਹਨਾਂ ਨੇ 300 acres ਜਿਹੜੀ ਅਕਵਾਇਰ ਕੀਤੀ ਸੀ ਦੋ ਪਿੰਡਾਂ ਦੀ ਜ਼ਮੀਨ
0: ਜੀ,
1: ਤੇ ਉਹ ਦਰਾਲੀ ਤੇ ਸਨੇਟਾ, ਹਾਂਜੀ ਸਨੇਟਾ ਨਾਂ ਦਾ ਪਿੰਡ ਹੈਗਾ ਜੀ, ਉਹ ਦੋ ਪਿੰਡ ਹੈਗੇ ਜੀ ਉਹਨਾਂ ਦੇ ਸੈਕਟਰ 103 ਤੇ 101 ਜਿਹੜਾ ਆ ਬਣਾ ਕੇ, ਉਹ ਉੱਥੇ ਜਿਹੜੇ ਆ ਉਹ ਇਹਨਾਂ ਦੇ ਪ੍ਰੋਜੈਕਟ ਜਿਹੜੇ ਹੈਗੇ ਆ ਉੱਥੇ ਲਾਉਣ ਦੇ ਸੀਗਾ ਜੀ, ਉਹ ਹੁਣ ਜਿਹੜੇ ਹੈਗੇ ਆ ਸਾਰੀਆਂ ਚੀਜ਼ਾਂ ਆ ਐਟ ਲੀਸਟ ਟੈਂਪਰੇਰੀ ਤੌਰ ਤੇ ਜਿਹੜੀ ਆ ਉਹ ਲੁੱਟ ਜਿਹੜੀ ਹੋਣੀ ਸੀ ਜੀ ਉਹਨੂੰ ਰੋਕ ਤਾਂ ਲੱਗੀ ਆ ਜੀ, ਤੇ ਬਾਕੀ ED ਨੇ ਮੈਨੂੰ ਲੱਗਦਾ ਆ ਕਿ ਦੇਖੋ ਇਹਨਾਂ ਨੂੰ ਇਹ ਹੈਗਾ ਸੀਗਾ ਜੀ ਵੀ ਇਸ ਚੀਜ਼ ਦਾ ਵਿਰੋਧ ਕਰਦੇ ਸੀ ਕਿ ED ਕੋਲ ਕੋਈ ਜੁਰਿਸਡਿਕਸ਼ਨ ਨਹੀਂ ਗੀ ਏਦਾਂ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣ ਦੀ, ਕਿਉਂਕਿ ਅਸੀਂ ਤਾਂ ਕੋਈ ਕੇਸ ਦਰਜ ਕੀਤਾ ਹੀ ਨੀ, ਇਹਨਾਂ ਨੂੰ ਇਹ ਸੀ ਅਸੀਂ FIR ਦਰਜ ਕਰਾਂਗੇ ਨੀ ਤੇ ਉਹ ਤੋਂ ਅੱਗੇ ਕੰਮ ਇਨਵੈਸਟੀਗੇਸ਼ਨ ਦਾ ਕੰਮ ਅੱਗੇ ਵਧੂਗਾ ਨੀ ਜੀ, ਉਹਨਾਂ ਨੇ ਇੱਕ CBI ਦੀ ਜਿਹੜੀ ਹੈਗੀ ਆ FIR ਉਹਦਾ ਰੈਫਰੈਂਸ ਦੇ ਕੇ ਤੇ ਜਾਂਚ ਨੂੰ ਅੱਗੇ ਵਧਾ ਲਿਆ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ 1-2 ਦਿਨਾਂ ਦੇ ਵਿੱਚ ਹੀ ਜਿਹੜਾ ਆ ਵੀ ਨਵਾਂ ਕੇਸ CBI ਦਰਜ ਕਰੂਗੀ ਤੇ ਉਹ ਜਿਹੜਾ ਹੈਗਾ ਆ ਉਹ ਤੋਂ ਅੱਗੇ, ਕਿਉਂਕਿ ਦੱਸਦੇ ਹੈਗੇ ਨਾ ਜੀ ਵੀ ਕਿਸੇ ਆਫਿਸਰ ਕੋਲੋਂ ਕੈਸ਼ ਵੀ ਤੇ ਗੋਲਡ ਵੀ ਬਰਾਮਦ ਹੋਇਆ ਜੀ ਇਸ ਇਹਨਾਂ ਛਾਪਿਆਂ ਦੇ ਦੌਰਾਨ, ਉਹ ਸ਼ਾਇਦ ਉਸ ਤਰੀਕੇ ਦੀ FIR ਦਰਜ ਕਰਕੇ ਉਹਦੇ ਨਾਲ ਜਿਹੜਾ ਹੈਗਾ ਆ ਇਸ ਇਨਵੈਸਟੀਗੇਸ਼ਨ ਨੂੰ ਜੋੜਨਗੇ ਜੀ।
0: ਐਨੀਵੇ ਜੀ ਬਿਲਕੁਲ ਜ਼ਿਕਰ ਕੀਤਾ ਨਾ
1: ਸਟੇਟ ਦਾ ਘਾਟਾ ਤਾਂ,
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼ ਕੰਟੀਨਿਊ।
1: ਹਾਂਜੀ, ਸਟੇਟ ਨੂੰ ਘਾਟਾ ਤਾਂ ਹੋਇਆ ਨਾ ਜੀ, ਜਿਹੜਾ
0: ਜੀ
1: ਕੁਛ ਰੈਵਨਿਊ ਜਿਹੜਾ ਸਟੇਟ ਦੇ ਮਤਲਬ ਖਾਤੇ ਦੇ ਵਿੱਚ ਨਹੀਂ ਆਇਆ,
0: ਜੀ
1: ਉਧਰੋਂ 6 ਕਰੋੜ ਰੁਪਇਆ ਜਿਹੜਾ ਹੈਗਾ ਆ ਜੀ, ਇੱਕ ਮਾਟਾ ਦਾ ਪਹਿਲਾਂ ਹੀ ਹੜੱਪ ਕਰ ਗਏ ਜੀ।
0: ਜੀ
1: ਪਰ ਇਹ ਸਭ ਉੱਥੇ ਜਿਹੜਾ ਆ ਸਵਾਲ ਤਾਂ ਹਾਈ ਕੋਰਟ ਦੇ ਵਿੱਚ ਵੀ ਇਹ ਆਉਣਾ ਚਾਹੀਦਾ ਸੀਗਾ
0: ਜੀ,
1: ਕਿ ਇਹ ਉਹਨਾਂ ਨੇ ਅਕਾਊਂਟੈਂਟ ਜਨਰਲ ਨੇ ਕਿਹਾ ਵੀ ਕਮਾਡਾ ਦਾ 6 ਕਰੋੜ ਰੁਪਇਆ ਜਿਹੜਾ ਹੈਗਾ ਇਹ ਖਰਚ ਗਏ ਤੇ ਉਹਦੇ ਤੇ ਅਸੀਂ ਇਤਰਾਜ਼ ਲਾਇਆ ਸੀਗਾ ਜੀ।
0: ਜੀ
1: ਉਹ ਰਿਜ਼ਰਵ ਰੱਖਿਆ ਹੁੰਦਾ ਆ ਜੀ ਵੀ ਜਾਇਦਾਦ ਜਿਹੜੀ ਹੈਗੀ ਆ ਉਹਨੂੰ ਜੇ ਕੋਈ ਮਤਲਬ ਖੇਤੀ ਯੋਗ ਜ਼ਮੀਨ ਹੁੰਦੀ ਆ ਉਹ ਆਪਾਂ ਜੇ ਕੋਈ ਅਕਵਾਇਰ ਕਰਦੇ ਆ ਜ਼ਮੀਨ
0: ਜੀ,
1: ਉਹਦੇ ਏਵਜ਼ ਦੇ ਵਿੱਚ ਬੰਜਰ ਜ਼ਮੀਨ ਜਿਹੜੀ ਹੈਗੀ ਆ ਉਹ ਲੈਣੀ ਹੁੰਦੀ, ਖਰੀਦ ਲੈਣੀ ਹੁੰਦੀ ਆ
0: ਜੀ,
1: ਉਹਦੇ ਵਾਸਤੇ ਕੁਛ 1% ਜਿਹੜਾ ਹੈਗਾ ਆ ਅਮਾਉਂਟ ਦਾ ਜਿਹੜੀ ਆਪਾਂ ਜਿਸ ਭਾਅ ਵੇਚੀ ਆ ਨਾ ਜੀ ਉਹਦੇ ਵਿੱਚੋਂ ਕੁਛ 1% ਅਮਾਉਂਟ ਜਿਹੜਾ ਆ ਉਹ ਰੱਖਣਾ ਪੈਂਦਾ ਹੈਗਾ, ਮੈਂਡੇਟਰੀ ਆ, ਜ਼ਰੂਰੀ ਆ
0: ਜੀ,
1: ਤਾਂ ਕਿ ਉਸ ਜ਼ਮੀਨ ਨੂੰ ਵੀ ਡਿਵੈਲਪ ਕੀਤਾ ਜਾ ਸਕੇ ਤੇ ਵਾਹੀ ਯੋਗ ਬਣਾਇਆ ਜਾ ਸਕੇ। ਜਾਂ
0: ਜੀ
1: ਮੇਰਾ ਸਵਾਲ ਤਾਂ ਇਹ ਸੀ ਵੀ ਪੁੱਛਿਆ ਜਾਂਦਾ ਭਾਵੇਂ ਪਿਛਲੀਆਂ 10 ਸਾਲ ਤੋਂ ਜਾਂ 15 ਸਾਲ ਤੋਂ ਹੀ ਲੈ ਲੈਂਦੇ ਜੀ, ਵੀ ਦੱਸੋ ਜੀ ਵੀ 15 ਸਾਲ ਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਕਿੰਨੀ ਜ਼ਮੀਨ ਵਿਕੀ ਆ ਤੇ ਕਿੰਨੀ ਉਹਦੇ ਏਵਜ਼ ਦੇ ਵਿੱਚ ਖਰੀਦੀ ਆ ਜੀ,
0: ਅੰਕੜਾ
1: ਉਹਦੇ ਏਵਜ਼ ਦੇ ਵਿੱਚ ਕਿੰਨਾ ਮੁਆਵਜ਼ਾ ਬਣਦਾ ਸੀ ਜਿਹੜਾ ਤੁਸੀਂ ਇਸ ਹੈੱਡ ਥੱਲੇ ਅਮਾਊਂਟ ਰੱਖਣਾ ਸੀ ਜੀ, ਤੇ ਕੀ ਉਹ ਇੰਨਾ ਅਮਾਊਂਟ ਮੌਜੂਦ ਹੈਗਾ ਜੀ। ਇਹਨਾਂ ਨੂੰ ਤਾਂ ਸਕਸੈਸ਼ਨ ਦੇ ਵਿੱਚ ਜਿਹੜਾ ਆ 6 ਕਰੋੜ ਰੁਪਇਆ ਆਇਆ ਨਾ ਜੀ, ਇਹਨਾਂ ਦਾ 6 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਖੁਰਦ ਬੁਰਦ ਕੀਤਾ। ਇਹ ਤੋਂ ਪਹਿਲੀਆਂ ਸਰਕਾਰਾਂ ਕੀ ਕਰ ਗਈਆਂ ਹੈਗੀਆਂ ਜੀ, ਉਹ ਵੀ ਨਾਲ ਰਿਕਾਰਡ ਤੇ ਆ ਜਾਂਦਾ ਵੀ ਉਹਨਾਂ ਨੇ ਗਮਾਡੇ ਦਾ ਇਸਤੇਮਾਲ ਕਿਸ ਤਰੀਕੇ ਨਾਲ ਕੀਤਾ ਹੈਗਾ ਜੀ, ਉਹ ਵੀ ਭਾਵੇਂ ਉਜਾਗਰ ਹੋ ਜਾਂਦਾ ਜੀ।
0: ਬਿਲਕੁਲ ਹੈ ਜੀ, ਦਰੁਸਤ ਹੈ
1: ਜੀ ਭਾਰਤ ਸਾਹਿਬ
0: ਜੀ। ਸੈਣੀ ਸਾਹਿਬ ਜ਼ਿਕਰ ਕੀਤਾ ਤੁਸੀਂ ਬੀਬੀ ਦਾ, ਤੇ ਚਲੋ ਖਹਿਰਾ ਸਾਹਿਬ ਨੇ ਤਾਂ ਫੇਸਬੁੱਕ ਭਰੀ ਹੋਈ ਆ ਆਪਣੀ, ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਬੀਬੀ ਜਿਹੜੀ ਇੰਨੀ ਕਲਪ ਰਹੀ ਹੈ, ਅੱਜ ਤੁਹਾਡੇ ਕਹਿੰਦੇ ਸਿਸੋਦੀਆ ਦੇ ਸੰਦਰਭ ਦੇ ਵਿੱਚ ਕੀਤੇ ਗਏ ਮਹਿਜ ਇੱਕ ਸੰਖੇਪ ਜ਼ਿਕਰ ਤੋਂ ਹੀ ਤੁਸੀਂ ਇੰਨੀ ਬੁਖਲਾਹਟ ਦੇ ਵਿੱਚ ਕਿਉਂ ਆ ਗਏ ਹੋ ਮੈਡਮ ਜੀ, ਤੇ ਤੁਹਾਡੀ ਜਿਹੜੀ ਹੈ ਅਸੰਸਦੀ ਅਤੇ ਅਭੱਦਰ ਭਾਸ਼ਾ ਤੁਹਾਡੀ ਮਾੜੀ ਜਿਹੜਾ ਪਰਵਰਿਸ਼ ਨੂੰ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ। ਮੈਂ ਆਪਣੇ ਇਸ ਦੋਸ਼ ਨੂੰ ਮੁੜ ਦੁਹਰਾਉਂਦਾ ਕਿ ਤੁਸੀਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਮੰਤਰੀ ਨਿਵਾਸ ਨੰਬਰ 960 ਦੇ ਵਿੱਚ ਰਹਿ ਰਹੇ ਹੋ, ਜੋ ਮੰਤਰੀ ਡਾਕਟਰ ਰਵਜੋਤ ਸਿੰਘ ਉਹਨਾਂ ਨੂੰ ਅਲਾਟ ਕੀਤੀ ਗਈ ਹੈ, ਪਰ ਹੁਣ ਉਸ ਦੇ ਉੱਤੇ ਮਨੀਸ਼ ਸਿਸੋਦੀਆ ਦਾ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਕਬਜ਼ਾ ਹੈ। ਤੁਸੀਂ ਖੁਦ ਮੰਨਿਆ ਕਿ ਤੁਸੀਂ ਮਕਾਨ ਨੰਬਰ 900 ਜਿਹੜਾ ਆਪਣਾ 59 ਹੈ ਉਹਦੇ ਵਿੱਚ ਰਹਿੰਦੇ ਹੋ, ਤੇ ਜਦਕਿ ਆਪਣੀ ਬੁਖਲਾਹਟ ਦੇ ਵਿੱਚ ਤੁਸੀਂ ਮਕਾਨ ਨੰਬਰ 961 ਦਿਖਾ ਦਿੱਤਾ, ਜੋ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਅਲਾਟ ਹੋਇਆ ਹੈ। ਤੁਸੀਂ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਦਿਲ ਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਹੈ, ਪਰ ਡਾਕਟਰ ਬਲਵੀਰ ਸਿੰਘ ਤਾਂ ਕਹਿੰਦੇ ਅੱਖਾਂ ਦੇ ਮਾਰ ਨੇ, ਫਿਰ ਤੁਸੀਂ ਆਪਣੇ ਮਾਤਾ ਪਿਤਾ ਦੇ ਦਿਲ ਦਾ ਇਲਾਜ ਦਿੱਲੀ ਦੇ ਉਹਨਾਂ ਵਿਸ਼ਵ ਪੱਧਰੀ ਹਸਪਤਾਲਾਂ ਦੇ ਵਿੱਚ ਕਿਉਂ ਨਹੀਂ ਕਰਵਾਉਂਦੇ ਜਿਨ੍ਹਾਂ ਨੂੰ ਤੁਹਾਡੇ ਸੁਪਰੀਮੋ ਕੇਜਰੀਵਾਲ ਨੇ ਬਣਾਇਆ, ਬਜਾਏ ਇਸ ਦੇ ਕਿ ਕਿਸੇ ਮੰਤਰੀ ਦੇ ਸਰਕਾਰੀ ਨਿਵਾਸ ਦੀ ਵਰਤੋਂ ਕੀਤੀ ਜਾਵੇ? ਤੇ ਕੀ ਤੁਸੀਂ ਸਿਸੋਦੀਆ ਦੇ ਪੰਜਾਬ ਦੇ ਵਿੱਚ ਪ੍ਰਭਾਵ ਕਾਰਨ ਮੈਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਰਹੇ ਹੋ? ਜੇਕਰ ਅਜਿਹਾ ਹੈ ਤਾਂ ਸਿਸੋਦੀਆ ਖੁਦ ਸਪਸ਼ਟ ਕਰਨ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕੀ ਪ੍ਰਭਾਵ ਜਾਂ ਭੂਮਿਕਾ ਹੈ। ਅੰਤ ਦੇ ਵਿੱਚ, ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਉਸ ਵਿਅਕਤੀ ਤੋਂ ਡਰ ਜਾਵੇ ਜੋ ਆਪਣੇ ਹੀ ਘਰ ਦੇ ਵਿੱਚ ਨਹੀਂ ਰਹਿ ਸਕਦੀ ਤੇ ਆਪਣੇ ਬਜ਼ੁਰਗ ਮਾਤਾ ਪਿਤਾ ਦਾ ਇਲਾਜ ਵੀ ਆਪਣੇ ਖਰਚੇ ਦੇ ਉੱਤੇ ਨਹੀਂ ਕਰਵਾ ਸਕਦੀ। ਖਹਿਰਾ ਜੀ ਸੈਣੀ ਸਾਹਿਬ,
1: ਚਲੋ ਹੁਣ ਖਹਿਰਾ ਸਾਹਿਬ ਵੀ ਬਹੁਤ ਕੁਛ ਕਹਿ ਗਏ ਹੈਗੇ, ਆਪਾਂ ਤਾਂ ਕੀ ਟਿੱਪਣੀ ਕਰਨੀ ਹੈਗੀ ਆ। ਵੱਡੀ ਗੱਲ ਤੇ ਹੈਗੀ ਆ, ਦਿੱਲੀ ਤੋਂ ਕਿੱਡੇ ਕਿੰਨੇ ਬੰਦੇ ਆਏ ਹੈਗੇ ਆ, ਇਹ ਤਾਂ ਹੁਣ ਚਲੋ ਈਡੀ ਦੇ ਛਾਪਿਆਂ ਤੋਂ ਬਾਅਦ ਹੀ ਜਿਹੜਾ ਆ ਡਿਸਕਲੋਜ਼ ਹੋਇਆ ਜੀ। ਵੈਸੇ ਵੀ ਜਿਹੜਾ ਹੈਗਾ ਆ ਸਰ, ਇਸ ਚੀਜ਼ ਦਾ ਜਿਹੜਾ ਆ ਅਦਰਵਾਈਜ਼ ਕੋਈ ਪਰੂਫ ਨਹੀਂ ਸੀ ਮਿਲਣਾ, ਇੱਕ ਸੈਂਟਰ ਦੀ ਏਜੰਸੀ ਆ ਕੇ ਜਿਹੜੀ ਹੈਗੀ ਇਸ ਚੀਜ਼ ਨੂੰ, ਇਸ ਫੈਕਟ ਨੂੰ ਸਰਟੀਫਾਈ ਕਰ ਗਈ ਆ, ਇਹ ਬਹੁਤ ਵਧੀਆ ਹੋਇਆ ਜੀ।
0: ਜੀ ਬਿਲਕੁਲ। ਤੇ ਸੈਣੀ ਸਾਹਿਬ,
1: ਅੱਗੇ
0: ਚੱਲੀਏ ਤਾਂ ਆ ਰਿਹਾ ਕਿ ਆਈਟੀ ਦੇ ਵਿੱਚ ਵੀ ਕਾਫੀ ਬੰਦੇ ਲਿਆ ਕੇ ਜਿਹੜੇ ਨੇ ਬਿਠਾ ਦਿੱਤੇ ਆ ਜੀ।
1: ਹਾਂਜੀ ਸਰ, ਉਹਦੇ ਬਾਰੇ ਸਰ ਕੋਈ ਜਿਹੜਾ ਹੈਗਾ ਜੀ ਕੋਈ ਡਾਕੂਮੈਂਟ ਆਪਣੇ ਕੋਲ ਨਹੀਂ ਹੈਗਾ ਜੀ, ਪਰ ਇਹ ਆ ਕਿ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਜੀ, ਉਹਨਾਂ ਨੇ ਆਪਣੇ ਆਪਣੇ ਆਈਟੀ ਸੈੱਲ ਐਕਟਿਵ ਕਰ ਦਿੱਤੇ ਹੈਗੇ ਆ ਜੀ। ਤੁਸੀਂ ਆ ਜਿਹੜਾ ਖਹਿਰਾ ਸਾਹਿਬ ਦੀ ਪੋਸਟ ਦੇ ਥੱਲੇ ਦੇਖ ਲਿਓ ਜੀ, ਉਤੋਂ ਪਤਾ ਲੱਗ ਜਾਂਦਾ ਹੈ ਜੀ ਵੀ ਹਾਂ ਜੀ ਇਹਨਾਂ ਦੇ ਐਕਟਿਵ ਆਈਟੀ ਸੈੱਲ ਐਕਟਿਵ ਹੋ ਗਏ ਆ ਜੀ। ਸੋ ਇਸ ਕਰਕੇ ਜਿਹੜਾ ਉਹ ਹੁਣ ਕੱਲੀ ਕੱਲੀ ਪੋਸਟ ਜਿਹੜੀ ਹੈਗੀ ਆ ਨਾ ਜੀ ਉਹਦੇ ਤੇ ਪੂਰੀ ਪੈਣੀ ਨਜ਼ਰ ਹੈਗੀ ਆ ਜੀ, ਤੇ ਕੱਲੀ ਕੱਲੀ ਪੋਸਟ ਦੇ ਉੱਤੇ ਜਿਹੜਾ ਕਮੈਂਟ ਆ ਰਹੇ ਹੈਗੇ ਜੀ ਉਹਨਾਂ ਤੋਂ ਪਤਾ ਲੱਗ ਜਾਂਦਾ ਹੈਗਾ ਆ ਜੀ ਕੋਈ ਨਾ ਕੋਈ ਬੰਦਾ ਜਿਹੜਾ ਜਿਹਦੀ ਆਈਡੈਂਟੀ ਜਿਹੜੀ ਆ ਡਿਸਕਲੋਜ਼ ਨਹੀਂ ਹੁੰਦੀ ਹੈਗੀ, ਤੇ ਉਹ ਜਾਂ ਫੇਕ ਆਈਡੀਆਂ ਦੇ ਤੋਂ ਕਮੈਂਟ ਹੁੰਦੇ ਆ ਜੀ ਉਹ ਪਤਾ ਲੱਗ ਜਾਂਦਾ ਆ ਜੀ। ਇਸ ਚੀਜ਼ ਨੂੰ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਜਿਹੜੇ ਹੈਗੇ ਆ ਕਹਿ ਗਏ ਸੀ ਉਸ ਟਾਈਮ ਤੇ ਵੀ ਮੇਰੀ ਜਿਹੜੀ ਪੋਸਟ ਦੇ ਉੱਤੇ ਜਿਹੜੀਆਂ ਜਿਹਦੇ ਕਮੈਂਟ ਕਰਦੇ ਆ ਉਹ ਮੈਨੂੰ ਪਤਾ ਹੈਗੇ ਆ, ਉਹਨਾਂ ਨੇ ਤਾਂ ਕਮਰਾ ਨੰਬਰ ਵਗੈਰਾ ਵੀ ਦੱਸ ਦਿੱਤਾ ਸੀ ਵੀ ਕਿੱਥੇ ਬੈਠੀ ਤੁਹਾਡੀ ਆਈਟੀ ਸੈੱਲ ਦੀ ਟੀਮ ਜੀ।
0: ਬਿਲਕੁਲ,
1: ਇਸ ਕਰਕੇ ਹੁਣ ਸਰ ਜਿਹੜੀ ਹੈਗੀ ਤੁਸੀਂ ਯਾਦ ਕਰੋ ਵੀ ਮਹੀਨਾ ਕੁ ਪਹਿਲਾਂ ਖ਼ਬਰ ਕੀਤੀ ਸੀ ਵੀ 18 ਕਰੋੜ ਰੁਪਇਆ ਜਿਹੜਾ ਹੈਗਾ ਆ ਉਹਨੂੰ ਦਿੱਤਾ ਹੈਗਾ ਆ ਜੀ ਕਿਸੇ ਫਰਮ ਨੂੰ ਵੀ ਉਹ ਆ ਕੇ ਤੇ ਇੱਥੇ ਜਿਹੜਾ ਹੈਗਾ ਆ ਇਹ ਆਈ ਟੀ ਸੈੱਲ ਦੇ ਤੌਰ ਤੇ ਓਪਰੇਟ ਕਰੇਗੀ ਜਾਂ ਸਰਕਾਰ ਦਾ ਦੇਖੇਗੀ ਇੰਟਰਸਟ ਵਾਚ ਕਰੇਗੀ ਤੇ ਨਾਲੇ ਪਬਲੀਕੇਸ਼ਨ ਜਾਂ ਉਹਨਾਂ ਦਾ ਜਿਹੜਾ ਹੈਗਾ ਆ ਉਹ ਸਾਰਾ ਕੰਮ ਨੂੰ ਦੇਖਣਾ ਸੀ ਜੀ ਉਹਨਾਂ ਨੇ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਨਾ ਜੀ ਮੋਡਸ ਓਪਰੈਂਡੀ ਇਹਨਾਂ ਦਾ ਤਰੀਕਾ ਹੀ ਕੰਮ ਕਰਨ ਦਾ ਇਹ ਹੈਗਾ ਆ ਜੀ ਕਿ ਚੀਜ਼ਾਂ ਨੂੰ ਪ੍ਰਚਾਰੋ ਹੀ ਇੰਨਾ ਪ੍ਰਚਾਰੋ ਕਰੋ ਭਾਵਾਂ ਗਰਾਊਂਡ ਤੇ ਕੁਛ ਵੀ ਨਾ ਦਿੱਲੀ ਦੇ ਵਿੱਚ ਉਹਨਾਂ ਤੇ ਜਿਹੜਾ ਆ ਬਾਅਦ ਦੇ ਵਿੱਚ ਆਡੀਟਰ ਜਨਰਲ ਨੇ ਦੋਸ਼ ਲਾਏ ਉਹਨਾਂ ਕੰਮਾਂ ਦਾ ਜਿਹੜੇ ਕੰਮ ਸ਼ੁਰੂ ਹੀ ਨਹੀਂ ਹੋਏ ਉਹਨਾਂ ਦੀਆਂ ਮਸ਼ਹੂਰੀਆਂ ਦੇ ਖਰਚੇ ਜਿਹੜੇ ਹੈਗੇ ਪਏ ਆ ਜੀ ਉੱਥੇ
0: ਜੀ।
1: ਪਰ ਮਾਫ ਕਰਨਾ ਏਜੰਸੀ ਜਿਹੜੀਆਂ ਹੈਗੀਆਂ ਉਹ ਦੋਸ਼ ਲਾ ਦਿੰਦੀਆਂ ਹੈਗੀਆਂ ਜਾਂ ਤਾਂ ਕਿਸੇ ਚੀਜ਼ ਨੂੰ ਕਨਕਲੂਡ ਕਰਕੇ ਲਿਜਾਇਆ ਕਰਨ ਜਿਹੜੇ ਗਿਲਟੀ ਆ ਉਹ ਬਿਹਾਇੰਡ ਦੀ ਬਾਰਸ ਹੋਣ ਜੀ ਪਤਾ ਲੱਗੇ ਵੀ ਜੇਲ੍ਹ ਦੇ ਅੰਦਰ ਬੈਠੇ ਆ ਜੀ ਫਿਰ ਤਾਂ ਜਿਹੜਾ ਹੈਗਾ ਲੋਕਾਂ ਦਾ ਫੇਥ ਬਣੇਗਾ ਜੀ ਨਹੀਂ ਤਾਂ ਹਰ ਏਜੰਸੀ ਜਿਹੜੀ ਆ ਸ਼ੱਕ ਦੇ ਘੇਰੇ ਚ ਹੀ ਰਹਿੰਦੀ ਆ ਜੀ ਜਿੱਦਾਂ ਮਰਜ਼ੀ ਆ ਜੀ।
0: ਜੀ ਸਾਹਿਬ ਸਾਹਿਬ ਸ਼ੱਕ ਦੇ ਘੇਰੇ ਦੀ ਤੁਸੀਂ ਗੱਲ ਕੀਤੀ ਆ, ਚਲੋ ਆਪਣੇ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਦੇ ਉੱਤੇ ਫਿਰ ਮੁੱਦਾ ਜਿਹੜਾ 5 ਕਰੋੜ ਵਾਲਾ ਉਹ ਫਿਰ ਘੇਰਾ ਪਾ ਰਿਹਾ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ।
1: ਭਾਰਤ ਸਾਹਿਬ
0: ਹਾਂਜੀ
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਦਾਸ ਨੇ ਤਾਂ ਇਹ ਗੱਲ ਜਿਹੜੀ ਹੈਗੀ ਆ ਮਹੀਨਾ ਪਹਿਲਾਂ ਹੀ ਦੱਸ ਦਿੱਤੀ ਸੀ ਜਿੱਦਣ 8 ਸਤੰਬਰ ਨੂੰ ਜਦੋਂ ਹੋਇਆ ਸੀ ਤੇ ਮੈਂ 9 ਜਾਂ 10 ਤਰੀਕ ਨੂੰ ਮੈਂ ਦੱਸਿਆ ਸੀ ਵੀ ਦੇਖੋ ਮੈਂ ਟਵਾਣਾ ਸਾਹਿਬ ਦੇ ਵਿੱਚ ਮੰਚ ਤੇ ਵੀ ਇਹ ਗੱਲ ਕਹਿ ਕੇ ਆਇਆ ਸੀ ਵੀ ਇਹ ਕੇ ਜੀ ਮੀਡੀਆ ਨੇ ਵੀ ਨੈਰੇਟਿਵ ਕਿੱਦਾਂ ਬਣਾਇਆ ਵੀ ਜਿੱਦਾਂ ਬੜੀ ਵੱਡੀ ਰਿਲੀਫ ਮਿਲ ਗਈ ਹੁੰਦੀ ਆ ਤੇ ਉਹਨਾਂ ਨੂੰ ਉਹ ਔਰ ਮੈਂ ਮੈਨੂੰ ਯਾਦ ਆ ਸਰ ਤੁਸੀਂ ਵੀ ਖਬਰ ਇਸੇ ਤਰੀਕੇ ਨਾਲ ਮੈਨੂੰ ਪੜ੍ਹ ਕੇ ਸੁਣਾ ਰਹੇ ਸੀ ਤੇ ਮੈਂ ਕਿਹਾ ਸੀ ਭਾਰਤ ਸਾਹਿਬ ਖਬਰ ਏਦਾਂ ਨਾ ਕਰਿਓ। ਹਾਂਜੀ ਮੈਂ ਕਿਹਾ ਇਹ ਜੋ ਖਬਰ ਭੇਜੀ ਗਈ ਆ ਤੁਹਾਨੂੰ ਇਹ ਏਦਾਂ ਨਹੀਂ ਹੈ ਇਹ ਜਿਹੜੀ ਹੈਗੀ ਸਟੇ ਐਪਲੀਕੇਸ਼ਨ ਤੇ ਉਹਨੇ ਹਾਫ ਰਿਲੀਫ ਦਿੱਤੀ ਆ ਤੇ ਹਾਫ ਨਹੀਂ ਦਿੱਤੀ ਉਹ ਦੇਖੋ ਜਸਟਿਸ ਰਣਜੀਤ ਸਿੰਘ ਹੋਣੀ ਉਹ ਮਤਲਬ ਜਿਹੜਾ ਹੈਗਾ ਵੈਸੇ ਤਾਂ 30 ਤਰੀਕ ਸੀ ਜੀ ਕੇਸ ਦੇ ਵਿੱਚ ਜੀ ਬਟ ਉਹਨਾਂ ਨੇ ਜਿਹੜਾ ਹੈਗਾ ਆ ਪਹਿਲਾਂ ਅਪੀਅਰ ਹੋ ਕੇ ਕਿਸੇ ਕਾਨੂੰਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦਾ ਜੀ ਉਹਨੂੰ 39(4) ਕਹਿੰਦੇ ਹੈਗੇ CPC 39 ਆਰਡਰ 39 ਰੂਲ 4 CPC ਥੱਲੇ ਜਿਹੜਾ ਹੈਗਾ ਆ ਕਿ ਜੇ ਕਿਸੇ ਪਾਰਟੀ ਨੇ ਕੋਰਟ ਨੂੰ ਮਿਸਲੈਡ ਕਰਕੇ ਐਕਸ ਪਾਰਟੀ ਸਟੇ ਲਿਆ ਹੋਵੇ ਤੇ ਉਹਨੂੰ ਵਕੇਟ ਕਰਾਉਣ ਵਾਸਤੇ ਤੇ ਐਪਲੀਕੇਸ਼ਨ ਦਿੱਤੀ ਜਾ ਸਕਦੀ ਜੀ। ਜਰਨਲੀ ਜਿਹੜਾ ਹੈਗਾ ਆ ਅਸੀਂ ਆਮੇ ਹੈਗੇ ਆ ਕਿਉਂਕਿ ਇਹਦੇ ਵਿੱਚ ਵਾਕਈ ਜਿਹੜੇ ਕੰਸੀਲਮੈਂਟ ਆਫ ਫੈਕਟ ਸੀ ਇਹ ਤਾਂ ਦੱਸਿਆ ਹੀ ਨਹੀਂ ਸੀ ਗਿਆ ਕਿਤੇ ਵੀ ਸਾਡੇ ਖਿਲਾਫ਼ ਹਾਈ ਕੋਰਟ ਦੇ ਵਿੱਚ ਮੁਕੱਦਮਾ ਸੀ ਤੇ ਉਸ ਮੁਕੱਦਮੇ ਦੇ ਵਿੱਚ ਜਿਹੜਾ ਆ ਜੱਜਮੈਂਟ ਦੇ ਵਿੱਚ ਇਹ ਗੱਲਾਂ ਲਿਖੀਆਂ ਹੀ ਆ ਜਿਹੜੀਆਂ ਉਹਨਾਂ ਨੇ ਬੋਲੀਆਂ ਜੀ।
0: ਲੋਕਲ ਕੋਰਟ ਦੇ ਵਿੱਚ ਇਹ ਜੱਜਮੈਂਟ ਹੀ ਨਹੀਂ ਲਾਈ ਜੀ ਤੇ ਕੋਰਟ ਕਹਿੰਦੀ ਆ ਭਾਈ ਤੁਸੀਂ ਸਾਨੂੰ ਗੁਮਰਾਹ ਕਰ ਰਹੇ ਹੋ ਜਾਂ ਝੂਠ ਬੋਲ ਕੇ ਕੇਸ ਜਿਹੜਾ ਤੁਸੀਂ ਇਲਜਾ ਰਹੇ ਹੋ। ਹਾਂਜੀ
1: ਠੀਕ ਗੱਲ ਹੈ ਕਿ ਉਹ ਫੈਕਟਸ ਹੀ ਨਹੀਂ ਸੀ ਇਹਨਾਂ ਨੇ ਦੱਸੇ ਇਹਨਾਂ ਦਾ ਜਿਹੜਾ ਹੈਗਾ ਆ ਭਈ ਇਦਾਂ ਕਰਕੇ ਸਾਡੇ ਤੇ ਦੋਸ਼ ਲਾਉਂਦਾ ਜੀ ਇਸ ਤਰੀਕੇ ਨਾਲ
0: ਉਹਨਾਂ ਨੇ ਫਿਰ ਜਿਹੜਾ ਹੈਗਾ ਆ ਗੱਲ ਕਹੀ ਸੀ ਉਦੋਂ ਪਿਛਲੇ ਦਿਨਾਂ 'ਚ ਕਿ ਜਸਟਿਸ ਜਿਹੜੇ ਰਣਜੀਤ ਸਿੰਘ ਨੇ ਉਹਨਾਂ ਨੇ ਆਪ ਥੋੜੀ ਉਹ ਸਾਰਾ ਕੁਝ ਕਿਹਾ ਤਾਂ ਹਾਈ ਕੋਰਟ ਦੀ ਜੱਜਮੈਂਟ ਆ ਉਹਨਾਂ ਨੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਆ ਜੀ ਤੇ ਉਹ ਤਾਂ ਇਹਦੇ ਵਿੱਚ ਜਵਾਬ ਦੇ ਇਹ
1: ਸੀਗੀ
0: ਜੀ
1: ਹੁਣ ਸਟੇ ਐਪਲੀਕੇਸ਼ਨ ਤਾਂ ਉਹਨਾਂ ਨੇ ਡਿਸਮਿਸ ਕਰ ਦਿੱਤੀ ਹੈਗੀ ਆ ਹੁਣ ਉਹਨਾਂ ਨੇ ਰੱਖ ਲਿਆ ਵੀ ਅਸੀਂ ਪਹਿਲਾਂ ਮੇਨਟੇਨੇਬਿਲਟੀ ਤੇ ਦੇਖਣਾ ਕਿ ਵੈਦਰ ਦਿਸ ਸੂਟ ਇਜ਼ ਮੇਨਟੇਨੇਬਲ ਔਰ ਨਾਟ
0: ਜੀ
1: ਸਿਰਫ ਇੱਕ ਬੰਦਾ ਗਲਤ ਇਹਨਾਂ ਨੇ ਅਪਲੀਡ ਕਰ ਲਿਆ ਉਹਦੇ ਤੇ ਨਾਲ ਹੀ ਹੁਣ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਵੀ ਨਾਲ ਹੀ ਰਿਲੀਫ ਮਿਲ ਜਾਣੀ ਹੈਗੀ ਆ ਜੀ
0: ਬਿਲਕੁਲ
1: ਕਿਉਂਕਿ ਉਹਨਾਂ ਨੇ ਵੀ ਤਾਂ ਜਿਹੜਾ ਹੈਗਾ ਉਹਨਾਂ ਦਾ ਵੀ ਸੋਰਸ ਤਾਂ ਉਹੀ ਜੱਜਮੈਂਟ ਆ ਨਾ ਜੀ
0: ਹਾਂਜੀ ਬਿਲਕੁਲ
1: ਉਹਨਾਂ ਦਾ ਸੋਰਸ ਵੀ ਉਹੀ ਜੱਜਮੈਂਟ ਆ ਉਹਨਾਂ ਦਾ ਸੋਰਸ ਵੀ ਉਹੀ ਸਬੂਤ ਹੈਗੇ ਆ ਜਿਹੜੇ ਉਹਨਾਂ ਪਟੀਸ਼ਨਾਂ ਦੇ ਨਾਲ ਲੱਗੇ
0: ਸੀਗੇ ਜੀ ਤੇ ਜਦੋਂ ਜੀ ਬਿਲਕੁਲ
1: ਹਾਂਜੀ ਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਇਹ ਪਬਲਿਕ ਡਾਕੂਮੈਂਟ ਬਣ ਜਾਂਦਾ ਹੈਗਾ ਜੀ ਇਹ ਵੀ ਆਪਾਂ ਆਪਣੇ ਮਤਲਬ ਵਿਸ਼ਲੇਸ਼ਣ ਦੇ ਵਿੱਚ ਕਿਹਾ ਦੱਸਿਆ ਸੀ ਵੀ ਜਦੋਂ ਕੋਈ ਕੋਰਟ ਦੀ ਜੱਜਮੈਂਟ ਜਿਹੜੀ ਹੈਗੀ ਆ ਜਦ ਤੱਕ ਕੇਸ ਪੈਂਡਿੰਗ ਆ ਤਦ ਤੱਕ ਕੇਸ ਹੁੰਦਾ ਪਾਰਟੀਆਂ ਦਾ ਉਦੋਂ ਤੱਕ ਨਕਲਾਂ ਲੈ ਸਕਦੀਆਂ ਪਾਰਟੀਆਂ ਕੰਸਰਨਡ ਪਾਰਟੀਆਂ ਜਦੋਂ ਕੋਈ ਕੇਸ ਡਿਸਪੋਜ਼ ਆਫ ਹੋ ਜਾਂਦਾ ਹੈਗਾ ਆ ਜਾਂ ਮਤਲਬ ਕੋਈ ਫੈਸਲਾ ਆ ਜਾਂਦਾ ਆ ਹਾਂਜੀ
2: ਜਾਂ ਚਾਹੇ ਭਾਵੇਂ ਵਿਡਰਾ ਹੀ ਹੋਇਆ ਹੋਵੇ ਤੇ ਦੈਨ ਉਹ ਪਬਲਿਕ ਡਾਕੂਮੈਂਟ ਬਣ ਜਾਂਦਾ ਆ, ਕੋਈ ਵੀ ਉਹਦੀ ਕਾਪੀ ਕਢਾ ਕੇ ਤੇ ਉਹਨੂੰ ਜਿਹੜਾ ਆ ਪੜ੍ਹ ਸਕਦਾ ਆ, ਕਿਸੇ ਵੀ ਮੰਚ ਤੇ ਕਿਸੇ ਮੰਚ ਦੇ ਉੱਤੇ ਉਹਦਾ ਰੈਫਰੈਂਸ ਦੇ ਸਕਦਾ ਆ ਜੀ, ਉਹ ਡਿਫੇਮੇਸ਼ਨ ਦੀ ਕੈਟਾਗਰੀ ਚ ਨਹੀਂ ਆਊਗਾ ਜੀ।
0: ਪਰ ਸੈਨ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਆ, ਲੋਕਲ ਕੋਰਟ ਨੇ ਕਹੀ ਆ ਜੱਜ ਸਾਹਿਬਾਨ ਨੇ ਕਿ ਜੇ ਜਿਹੜਾ ਹੁਣ ਜੁਰਮਾਨਾ ਸੀਗਾ ਮਾਨਹਾਨੀ ਜਿਹੜੀ ਹੈ ਡਾਕਟਰ ਗੁਰਪ੍ਰੀਤ ਕੌਰ ਹੁਣੀ ਕਰ ਰਹੇ ਸਨ, ਕਿ ਹੁਣ ਉਹਨਾਂ ਨੇ ਇਹ ਵੀ ਜਿਹੜੀ ਹੈ ਪਹਿਲਕਦਮੀ ਦੇ ਦਿੱਤੀ ਹੈ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ, ਜੇ ਉਹ ਚਾਹੁਣ ਤੇ ਮਾਨਹਾਨੀ ਦਾ ਕੇਸ ਉਲਟਾ ਇਹਨਾਂ ਦੇ ਉੱਤੇ ਕਰ ਸਕਦੇ ਨੇ ਜੀ, ਹਰਜਾਨਾ ਲੈਣ ਦੀ ਬਜਾਏ ਦੇਣਾ ਵੀ ਪੈ ਸਕਦਾ।
2: ਸਰ ਉਹਨਾਂ ਨੇ ਪ੍ਰੇਅਰ ਨਹੀਂ ਸੀ ਕੀਤੀ, ਅਦਰਵਾਈਜ਼ ਇਸੇ ਕੇਸ ਦੇ ਵਿੱਚ ਕੋਸਟ ਪੈ ਜਾਣੀ ਸੀ
0: ਜੀ,
2: ਉਹ ਕੋਸਟ ਹੁੰਦੀ ਆ 50,000 ਰੁਪਏ ਤੱਕ ਜਿਹੜਾ ਹੈਗਾ ਆ ਵੀ ਆਪਾਂ

0: ਤੋਂ ਉਹਨਾਂ ਨੂੰ, ਤੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਉਹ ਉਧਰਲੇ ਪਾਸੇ ਨੂੰ ਚੱਲਣਗੇ, ਉਹ ਕਿਉਂਕਿ ਲਿਟੀਗੇਸ਼ਨ ਜਿਹੜੀ ਹੁੰਦੀ ਹੈ ਜੀ, ਉਹ ਲਿਟੀਗੇਸ਼ਨ ਜੇ ਜ਼ਰੂਰੀ ਹੋਵੇ ਤੇ ਕੰਸਟ੍ਰਕਟਿਵ ਲਿਟੀਗੇਸ਼ਨ ਹੀ ਕਰਨੀ ਚਾਹੀਦੀ ਆ,
1: ਜੀ
0: ਤੇ ਜਿੱਦਾਂ ਦਾ ਜਸਟਿਸ ਰਣਜੀਤ ਸਿੰਘ ਹੋਣਾ ਦਾ ਟੈਂਪਰਾਮੈਂਟ ਆ, ਆਈ ਡੋਂਟ ਥਿੰਕ ਕਿ ਉਹ ਮਤਲਬ ਉਧਰਲੇ
1: ਨਹੀਂ
0: ਪਾਸੇ
1: ਨਹੀਂ
0: ਨੂੰ
1: ਰਾਜਨੀਤੀ
0: ਤੁਰਨਗੇ
1: ਦੇ
0: ਜੀ,
1: ਉੱਤੇ ਜਾਣਗੇ ਜੀ, ਬਿਲਕੁਲ
0: ਨਹੀਂ ਉਹ ਉਹਨਾਂ ਨੇ ਰਾਜਨੀਤੀ ਕਰਨੀ ਹੀ ਨਹੀਂ ਜੀ,
1: ਬਿਲਕੁਲ ਹੈ ਜੀ,
0: ਉਹ ਤਾਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਦੀ
1: ਕਮਿਸ਼ਨ
0: ਗੱਲ
1: ਦੇ
0: ਹੈਗੀ ਆ ਜੀ, ਉਹ
1: ਜੀ
0: ਲੋਕ ਹਿੱਤ ਵਾਚਦੇ ਹੈਗੇ, ਉਹਨਾਂ ਨੇ ਪਰਸਨਲ ਹੈ ਨਹੀਂ ਜੀ ਉਹਨਾਂ ਦਾ ਕੁਛ ਵੀ,
1: ਬਿਲਕੁਲ ਹੈ ਜੀ, ਬਿਲਕੁਲ
0: ਤੇ
1: ਪਰ ਦੂਜੇ
0: ਕਿਉਂਕਿ
1: ਪਾਸੇ
0: ਮੈਂ
1: ਸੈਣੀ
0: ਤਾਂ
1: ਸਾਹਿਬ
0: ਇਸ ਚੀਜ਼ ਕਰ
1: ਇੱਕ ਚੀਜ਼ ਹੋਰ ਮੈਂ ਸੋਚ ਰਿਹਾ ਸੀ, ਕੱਲ ਜਿੱਦਾਂ ਬਲਟੋਹਾ ਸਾਹਿਬ ਦੀ ਗੱਲ ਕੀਤੀ ਸੀ, ਵੋਮੈਨ ਕਮਿਸ਼ਨ ਨੇ ਨੋਟਿਸ ਕੱਢਿਆ ਤੇ ਡੀਜੀਪੀ ਨੂੰ ਕਿਹਾ ਉਹਦੇ ਉੱਤੇ ਕਰੋ ਭਾਈ ਕਾਰਵਾਈ ਕਰੋ ਜਾਂ ਕਿੱਦਾਂ ਕਰੋ, ਪਰ ਇਸ ਕੇਸ ਦੇ ਵਿੱਚ 5 ਕਰੋੜ ਮਾਮਲੇ ਦੇ ਵਿੱਚ ਕਿਤੇ ਵੋਮੈਨ ਕਮਿਸ਼ਨ ਨਹੀਂ ਦਿਖਿਆ ਜੀ।
0: ਸਰ ਉਹਨਾਂ ਦਾ ਹੀ ਤਾਂ ਹੈਗਾ ਆ ਜੇ ਕਰਿੰਦਾ, ਉੱਥੇ ਤਾਂ ਸੂਗਾ
1: ਜੀ
0: ਮੋਟੋ ਨੋਟਿਸ ਲੈ ਲਿਆ ਸੀਗਾ ਜੀ, ਇੱਥੇ ਨਹੀਂ ਹੈਗਾ ਜੀ ਵੀ ਉਹ ਰੇਪ ਵਿਕਟਿਮ ਜਿਹੜੀਆਂ ਪੀੜਿਤ ਜਿਹੜੀਆਂ ਆ
1: ਜੀ
0: ਉਹ ਨਿਆਂ ਮੰਗਦੀਆਂ ਪਈਆਂ। ਸਰ ਉਹ ਵੀ ਬਾਹਰ ਆ ਗਈਆਂ ਜੀ,
1: ਹਾਂ
0: ਉਹ ਵੀ
1: ਜੀ
0: ਮੀਡੀਆ ਦੇ ਵਿੱਚ ਆ ਗਈਆਂ
1: ਆਈਆਂ
0: ਹੈਗੀਆਂ ਜੀ,
1: ਸੀ ਜੀ
0: ਤੇ ਭਾਈ ਸਾਡੇ ਨਾਲ ਜਿਹੜਾ ਧੱਕਾ ਹੋਇਆ ਤੇ ਇਹਨਾਂ ਨੇ ਜਿਹੜਾ ਆ ਭਾਈ ਪੈਸੇ ਲੈ ਕੇ ਤੇ ਬੰਦੇ ਛੱਡ ਦਿੱਤੇ ਜੀ,
1: ਜੀ
0: ਉਹ ਸਰ ਉਹ ਤਾਂ ਗਰੋਸ ਨੈਗਲੀਜੈਂਸ ਆ, ਗਰੋਸ ਨੈਗਲੀਜੈਂਸ, ਏਦਾਂ ਹੋ ਹੀ ਨਹੀਂ ਸਕਦਾ ਵੀ 164 ਦੇ ਬਿਆਨ ਹੋਏ ਹੋਣ ਤੇ ਪੁਲਿਸ ਕੈਂਸਲੇਸ਼ਨ ਦੇ ਦਿਆ ਜੀ,
1: ਜੀ
0: ਇਹ ਤਾਂ ਹਾਈ ਕੋਰਟ ਤੱਕ ਮਸਲਾ ਜਦੋਂ ਜਾਣਾ ਆ ਉਦੋਂ ਪਤਾ ਲੱਗਣਾ ਹੈਗਾ ਆ ਜੀ, ਹੋ ਸਕਦਾ ਮੈਨੂੰ ਮਤਲਬ ਜਿਹੜੀ ਸਰ ਮੈਨੂੰ ਤਾਂ ਇਹ ਲੱਗਦਾ ਹੈਗਾ ਆ ਵੀ ਉਹ ਜੱਜਿਸ ਜਿਹੜੇ ਆ ਨੇ ਕੈਂਸਲੇਸ਼ਨ ਅਸੈਪਟ ਕੀਤੀ ਆ ਮੇ ਤੇ ਹਾਈ ਕੋਰਟ ਦਾ ਮਨ ਆ ਗਿਆ ਤੇ ਉਹਨਾਂ ਨੇ ਹੋ ਸਕਦਾ ਉਹਨਾਂ ਨੂੰ ਵੀ ਕਾਲ ਕਰ ਲੈਣ, ਉਹਨਾਂ ਦੀ ਐਕਸਪਲੇਨੇਸ਼ਨ ਕਾਲ ਕਰ ਲੈਣ ਜਾਂ ਉਹਨਾਂ ਦੇ ਖਿਲਾਫ ਸਟ੍ਰਿਕਚਰ ਪਾਸ ਕਰ ਦੇਣ। ਕਈ ਵਾਰੀ ਤਾਂ ਇੰਨਾ ਜ਼ਿਆਦਾ ਉਹ ਗਰਮ ਹੋ ਜਾਂਦੇ ਆ ਜੀ, ਉਹ ਮੁੜ ਕੇ ਜੱਜਾਂ ਨੂੰ ਟ੍ਰੇਨਿੰਗ ਵਾਸਤੇ ਭੇਜ ਦਿੰਦੇ ਹੈਗੇ ਜੀ, ਵਰਕ ਵਿਦਡਰਾ ਕਰ ਲੈਂਦੇ ਉਹਨਾਂ ਕੋਲੋਂ,
1: ਜੀ ਬਿਲਕੁਲ ਹੈ ਜੀ,
0: ਕਿਉਂਕਿ ਕੰਮ ਗਲਤ। ਸਰ ਇੱਕ ਅਸੀਂ ਤਾਂ ਸਧਾਰਨ ਬੁੱਧੀ ਬੰਦੇ ਹੈਗੇ, ਇੱਕ ਛੋਟੀ ਜਿਹੀ ਕੋਰਟ ਚ ਵਕਾਲਤ ਕਰਦੇ, ਜੇ ਸਾਡਾ ਦਿਮਾਗ ਇਹ ਕੰਮ ਕਰਦਾ ਆ ਤੇ ਕੀ ਵੱਡੇ ਕੁਰਸੀਆਂ ਤੇ ਬੈਠੇ ਹੈਗੇ ਆ, ਉਹਨਾਂ ਦਾ ਨੀ ਦਿਮਾਗ ਕੰਮ ਕਰਦਾ ਇਹ ਚੀਜ਼ ਦਾ ਵੀ ਭਾਈ 164 ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਉਸੇ ਮੈਜਿਸਟ੍ਰੇਟ ਕੋਲ ਸਹੁੰ ਖਾ ਕੇ ਬਿਆਨ ਦੇ ਕੇ ਆਉਂਦੇ ਤੇ ਉਸੇ ਮੈਜਿਸਟ੍ਰੇਟ ਜਿਹੜਾ ਕੈਂਸਲੇਸ਼ਨ ਅਸੈਪਟ ਕਰਦਾ ਵਿਦਆਊਟ ਮਤਲਬ ਜਿਹੜਾ ਟ੍ਰਾਇਲ ਹੈ ਜੀ, ਤਾਂ ਕੋਈ ਚਲਾਨ ਪੇਸ਼ ਨਾ ਕੋਈ ਕੁਛ, ਤੇ ਉਹ ਤਾਂ ਉਸ ਉਹ ਇਸ ਕਰਕੇ ਪਤਾ ਤਾਂ ਲੱਗਦਾ ਆ
1: ਜੀ,
0: ਮੈਜਿਸਟ੍ਰੇਟ ਨੂੰ ਚਾਹੀਦਾ ਸੀ ਕੈਂਸਲੇਸ਼ਨ ਅਸੈਪਟ ਨਾ ਕਰਦਾ ਤੇ ਉਹਨਾਂ ਨੂੰ ਟ੍ਰਾਇਲ ਵਾਸਤੇ ਉਹ ਤਾਂ ਕਰ ਦਿੰਦਾ ਫਿਰ ਚਲਾਨ ਪੇਸ਼ ਕਰੋ
1: ਜੀ,
0: ਵੱਧ ਤੋਂ ਵੱਧ ਉੱਪਰ ਅਪੀਲ ਚ ਜਾਂ ਰਿਵੀਜ਼ਨ ਚ ਜਾਂਦੇ ਹੈਗੇ ਤੇ ਮੈਜਿਸਟ੍ਰੇਟ ਨੂੰ ਐਪਰੀਸ਼ੀਏਟ ਕੀਤਾ ਜਾਣਾ ਸੀ ਤੇ ਬਿਲਕੁਲ ਠੀਕ ਕਹਿ ਰਹੇ ਆ ਮੈਜਿਸਟ੍ਰੇਟ 164 ਦੇ ਬਿਆਨ ਹੋਏ ਹੈਗੇ ਆ ਤੇ ਉਹ ਤੋਂ ਬਾਅਦ ਤੁਸੀਂ ਚਲਾਨ ਕਿੱਦਾਂ ਨੀ ਪੇਸ਼ ਕਰਨਾ, ਕੋਈ ਵੀ ਨਾ ਗਵਾਹ ਹੋਵੇ, ਕੁੜੀ ਇਕੱਲੀ ਦੇ ਬਿਆਨ ਲਿਖੋ ਤੇ ਚੁੱਪ ਕਰਕੇ ਪੇਸ਼ ਕਰੋ ਚਲਾਨ
1: ਜੀ, ਬਿਲਕੁਲ ਹੈ ਜੀ ਜੀ। ਤੇ
0: ਸਰ ਇਨਵੈਸਟੀਗੇਸ਼ਨ ਏਜੰਸੀ ਧੱਕਾ ਕਰਦੀ ਆਈਆਂ ਜੀ,
1: ਬਿਲਕੁਲ ਹੈ ਜੀ ਬਿਲਕੁਲ ਹੈ। ਤੇ ਦੂਸਰੇ ਪਾਸੇ ਸੈਣੀ ਸਾਹਿਬ ਜਿਹੜਾ ਕਾਫੀ ਦਿਨਾਂ ਤੋਂ ਮੁੱਦਾ ਜਿਹੜਾ ਬੱਚਿਆਂ ਦਾ ਪੇਪਰ ਲੀਕ ਦਾ ਜਾਂ ਖਰੀਦੋ ਫਰੋਖਤ, ਉਹਦੇ ਵਿੱਚ ਵੀ ਹਾਈ ਕੋਰਟ ਦੇ ਵੱਲੋਂ 454 ਅਹੁਦਿਆਂ ਦੀਆਂ ਜਿਹੜੀਆਂ ਨੇ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾਤੀ ਹੈ ਤੇ ਜਾਂਚ ਕਹਿੰਦੇ ਅਸੀਂ CBI ਨੂੰ ਕਿਉਂ ਨਾ ਸੋਚੀਏ, ਸਾਨੂੰ ਇਹ ਸਪਸ਼ਟੀਕਰਨ ਦਿਓ ਜੀ, ਕਿਉਂ ਨਾ ਦਈਏ ਜਾਂਚ ਜਿਹੜੀ CBI ਨੂੰ, 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਜਿਹੜੀ ਭਾਰੀ ਰਕਮ ਵਸੂਲੀ ਜਾ ਰਹੀ ਸੀ ਜੀ ਇਹ ਚ।
0: ਪਰ ਸਾਹਿਬ ਜਸਟਿਸ ਮੋਡਗਿੱਲ ਦੀ ਟਿੱਪਣੀ ਪਤਾ ਕੀ ਆ
1: ਜੀ,
0: ਉਹ ਕਹਿੰਦੇ ਇਨ ਦਾ ਸਟੇਟ ਇੰਪਲਾਇਮੈਂਟ ਇਜ਼ ਸੋਲਡ ਐਟ ਪਬਲਿਕ,
1: ਜੀ ਬਿਲਕੁਲ,
0: ਫਿਰ ਰੁਜ਼ਗਾਰ ਵੇਚਿਆ ਜਾ ਰਿਹਾ ਹੈਗਾ ਆ ਪਬਲਿਕਲੀ
1: ਜੀ,
0: ਹਾਂਜੀ ਭਈ ਪਬਲਿਕਲੀ ਤੁਸੀਂ ਜਿਹੜਾ ਹੈਗਾ ਆ ਭਈ ਆਮ ਜਨਤਾ ਦੇ ਵਿੱਚ ਰੁਜ਼ਗਾਰ ਵੇਚਦੇ ਹੋ
1: ਜੀ,
0: ਤੋ ਇਸ ਕਰਕੇ ਉਹਨਾਂ ਨੇ ਇਹ ਜਿਹੜੀ ਆ ਭੀ ਉਹ ਦੇਖੋ ਮੈਂ ਤਾਂ ਕਾਕਰੋਚ ਪਾਰਟੀ ਤੇ ਹੈਰਾਨ ਆ ਜੀ, ਉੱਥੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਲਿਆ ਸੀ, ਹੁਣ ਤਾਂ ਤੁਹਾਨੂੰ ਇੱਥੇ ਕਹਿੰਦੇ ਸੀ ਜੀ ਇੱਥੇ ਜਿਹੜਾ ਹੈਗਾ ਆ ਵੀ ਪੇਪਰ ਲੀਕ ਨਹੀਂ ਹੋਇਆ, ਹੈਂਜੀ ਇੱਥੇ ਤਾਂ ਜਿਹੜਾ ਹੈਗਾ ਆ ਅੰਦਰ ਜਿਹੜਾ ਹੈਗਾ ਆ ਉਹ ਤਾਂ ਚੀਟਿੰਗ ਦਾ ਨਕਲ ਦਾ ਮਾਮਲਾ ਆ, ਹੈਂਜੀ ਨਕਲ ਦਾ ਮਾਮਲਾ ਆ ਤੇ ਅਸੀਂ ਜਿਹੜਾ ਆ ਉੱਤੇ ਕਾਰਵਾਈ ਕੀਤੀ ਆ, ਹੁਣ ਤਾਂ ਹਾਈ ਕੋਰਟ ਕਹਿ ਰਹੀ ਹੈਗੀ ਇੰਨੀ ਗੱਲ ਜੀ ਵੀ ਪੇਪਰ ਲੀਕ ਹੋਇਆ ਜੀ, ਤੇ ਹੁਣ ਕੀ ਤੁਸੀਂ ਆਪਣੇ ਮੰਤਰੀ ਜਿਹੜਾ ਹੈਗਾ ਉਹਦਾ ਰਿਜ਼ਾਈਨ ਲਓਗੇ ਜੀ,
1: ਬਿਲਕੁਲ
0: ਕਰਕੇ ਜਿਹੜਾ ਆ ਬਹੁਤ ਵੱਡੀ ਟਿੱਪਣੀ ਆਈ ਸੀਗੀ, ਤੇ ਚਲੋ ਐਨੀ ਵੇ ਉਹਨਾਂ ਨੇ ਉਸ ਪਰ ਇਹ ਸਭ ਗੱਲ ਦਿੱਤਾ ਹੈਗੀ ਆ, ਉਹਨਾਂ ਬੱਚਿਆਂ ਦੇ ਵਿੱਚ ਕੁਛ ਇੱਕ ਜਿਹੜੇ ਹੈਗੇ ਆ ਥੋੜਿਆਂ ਨੇ ਹੇਰਾ ਫੇਰੀ ਕੀਤੀ ਹੋਊਗੀ, ਵਿਅਕਤੀ ਜੈਨੂਅਨ ਵੀ ਹੋਣਗੇ, ਉਹਨਾਂ ਦਾ ਵਿਚਾਰਿਆਂ ਦਾ ਦਿਲ ਤੇ ਕੀ ਗੁਜ਼ਰਦੀ ਆ, ਇਸ ਚੀਜ਼ ਨੂੰ ਹੀ ਤਾਂ ਆਪਾਂ ਵਾਰ ਵਾਰ ਕਹਿੰਦੇ ਹੈਗੇ ਆ ਵੀ ਇੱਥੇ
1: ਬਿਲਕੁਲ
0: ਸਰ ਬੱਚੇ ਡਿਪਰੈਸ਼ਨ ਚ ਚਲ ਜਾਂਦੇ ਆ ਜੀ, ਮਿਹਨਤ ਕਰਕੇ ਪੇਪਰ ਦਿੱਤਾ ਹੁੰਦਾ ਆਸ ਹੁੰਦੀ ਹੈਗੀ ਆ ਪਾਸ ਆਵਾਂਗੇ ਰੁਜ਼ਗਾਰ ਮਿਲੂਗਾ ਜੀ, ਇੱਥੇ ਪਹਿਲਾਂ ਤਾਂ ਬੰਦਿਆਂ ਦੀਆਂ ਉਮਰਾਂ ਜਿਹੜੀਆਂ ਨਿਕਲ ਜਾਂਦੀਆਂ ਹੈਗੀਆਂ ਜੀ, ਇੱਥੇ ਕੋਈ ਐਡਵਰਟਾਈਜ਼ਮੈਂਟ ਹੀ ਨਹੀਂ ਆਉਂਦੀ ਜੀ, ਐਡਵਰਟਾਈਜ਼ਮੈਂਟ ਆਉਂਦੀ ਹੈਗੀ ਤੇ ਆ ਚੱਕਰ ਪੈ ਜਾਂਦੇ
1: ਇਹਦੇ ਵਿਚ ਨਾ। ਅੱਜ ਚਲੋ ਜੋਬ ਦੇ ਉੱਤੇ ਇਹ ਗੱਲ ਤੁਰ ਪਈ ਹੈ ਕਿ ਇੱਥੇ ਏਦਾਂ ਦੀ ਘਟਨਾ ਵਾਪਰੀ ਸੀ ਕਾਫੀ ਸਮਾਂ ਪਹਿਲਾਂ, ਤੇ ਕੁਲੀਕ

0: ਜਿਹੜੇ ਗੱਲਬਾਤ ਕਰਨ ਲੱਗ ਗਏ ਇਹਦੇ ਉੱਤੇ। ਤੇ ਜਦੋਂ ਮੈਂ ਵੀ ਉਹਨਾਂ ਨੂੰ ਇੰਡੀਆ ਦੀ ਗੱਲ ਦੱਸਣ ਲੱਗਿਆ, ਮੈਂ ਕਿਹਾ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਕਰਜ਼ਾ ਚੱਕਿਆ ਹੁੰਦਾ ਹੈ ਉਹ ਸੁਸਾਈਡ ਕਰ ਜਾਂਦੇ ਨੇ, ਜਾਂ ਮਾਪੇ ਕਰ ਜਾਂਦੇ ਨੇ ਕਿ ਕਰਜ਼ਾ ਲਾਉਣਾ ਕਿੱਥੋਂ ਆ। ਤੇ ਬਹੁਤ ਸਾਰੇ ਨੌਕਰੀਆਂ ਤੋਂ ਪਰੇਸ਼ਾਨ ਜਿਹੜੇ ਬੱਚੇ ਨੇ ਉਹ ਜਿਹੜੇ ਨੇ ਨਹੀਂ, ਮਤਲਬ ਕਿ ਕਹਿ ਸਕਦੇ ਉਹਨਾਂ ਨੌਕਰੀਆਂ ਨਹੀਂ ਮਿਲਦੀਆਂ, ਜਾਂ ਉਹ ਕਿਸੇ ਕਾਰਨਾਂ ਕਰਕੇ ਸੁਸਾਈਡ ਵੱਲ ਨੂੰ ਵੱਧਦੇ ਨੇ, ਡਿਪਰੈਸ਼ਨ ਦੇ ਵਿੱਚ ਜਾਂਦੇ ਹੈ। ਤੇ ਇੱਥੇ ਵੀ ਨਾ ਇੱਦਾਂ ਹੀ ਉਹ ਲੜਕੀ ਸੀਗੀ ਇੱਕ, ਬੜੀ ਹੋਣਹਾਰ ਕਹਿ ਲਓ ਕਿ ਬਹੁਤ ਪਰਫੈਕਟ, ਤੇ ਉਹ ਡਾਕਟਰੀ ਬਣਨਾ ਚਾਹੁੰਦੀ ਸੀ ਜਿੱਦਾਂ ਵੀ, ਤੇ ਉਹ ਇੱਦਾਂ ਹੀ ਕਿਤੇ ਗਲਤੀ ਦੇ ਨਾਲ ਉਹਨਾਂ ਦੇ ਕਹਿ ਦਿੱਤਾ ਗਿਆ, ਜਾਂ ਉਹ ਕਹਿੰਦੀ ਉਸ ਕੁੜੀ ਦੇ ਮਨ ਦੇ ਵਿੱਚ ਇਹ ਚੀਜ਼ ਆਈ ਜਦੋਂ ਨੋਟ ਲਿਖ ਕੇ ਗਈ ਕਿ ਮੈਨੂੰ ਇਹ ਕਮਿਊਨਿਟੀ ਜਿਹੜੀ ਹੈ ਜਾਂ ਮੇਰੇ ਜਿਹੜਾ ਸਮਾਜ ਆ ਉਹ ਮੈਨੂੰ ਅਡੋਪਟ ਹੀ ਨਹੀਂ ਕਰਨਾ ਚਾਹੁੰਦਾ। ਕਿੱਡਾ ਵੱਡੀ ਉਹ ਗੱਲ ਕਹਿ ਕੇ ਗਈ ਜੀ ਜਾਂਦੀ ਜਾਂਦੀ, ਚਾਹੇ ਮੈਂ ਇੰਨੀ ਕਾਬਲਤ ਆ, ਮੇਰੇ ਵਿੱਚ ਸਾਰਾ ਕੁਝ ਹੈ, ਪਰਫੈਕਟ ਹਾਂ, ਹਰ ਚੀਜ਼ ਮੇਰੀ ਬਟਿਆਂ ਦੇ ਵਿੱਚ ਹੀ ਨੰਬਰ ਜਿੰਨੇ ਚਾਹੀਦੇ ਉਸ ਤੋਂ ਵੀ ਪਲੱਸ ਦੇ ਵਿੱਚ ਆਉਂਦੇ ਰਹੇ ਨੇ, ਪਰ ਕਮਿਊਨਿਟੀ ਮੈਨੂੰ ਅਸੈਪਟ ਜਾਂ ਸਮਾਜ ਜਾਂ ਇਹ ਜਿਹੜਾ ਢਾਂਚਾ ਹੈਗਾ ਆ ਸਿਸਟਮ ਹੈਗਾ ਉਹ ਮੈਨੂੰ ਅਡੋਪਟ ਨਹੀਂ ਕਰਨਾ ਚਾਹੁੰਦਾ, ਮੇਰੇ ਬਰਾਬਰ ਨਹੀਂ ਹੈ ਜਾਂ ਮੈਂ ਉਹਨਾਂ ਦੇ ਬਰਾਬਰ ਨਹੀਂ ਹੈ ਜਾਂ ਮੈਂ ਘੋਲ ਮਿਲ ਨਹੀਂ ਸਕਦੀ ਉਹਦੇ ਵਿੱਚ।
1: ਪਰ ਇਹਦਾ ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਸੀਂ ਸਾਡੇ ਦੇਸ਼ ਦੀਆਂ ਤਾਰੀਫਾਂ ਉੱਥੇ ਬਹਿ ਕੇ ਨਾ ਕਰਿਆ ਕਰੋ ਹੈ ਜੀ, ਤੁਸੀਂ ਚੰਗਾ ਉੱਥੇ ਲੋਕਾਂ ਨੂੰ ਇਹ ਦੱਸਦੇ ਸਾਡੇ ਦੇਸ਼ ਬਾਰੇ।
0: ਨਹੀਂ ਸੈਣੀ ਸਾਹਿਬ, ਇੱਥੇ ਵੀ ਚਲੋ ਹਰ ਪਾਸੇ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਘਟਨਾ ਮੇਲ ਖਾਈ ਜਾਂਦੀ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ। ਇਹ
1: ਤੁਹਾਡੀ ਠੀਕ ਆ, ਪਰ ਤੁਸੀਂ ਕੰਪੈਰੀਜ਼ਨ ਕਰਕੇ ਸਾਡੇ ਨਾਲ ਨਾ ਕੰਪੈਰੀਜ਼ਨ ਕਰਿਆ ਕਰੋ। ਇੰਡੀਆ ਦੇ ਕੋਲ ਪਾਕਿਸਤਾਨ ਚ ਇੱਦਾਂ ਹੁੰਦੀ ਹੈ, ਸ਼੍ਰੀਲੰਕਾ ਚ ਇੱਦਾਂ ਹੁੰਦੀ ਹੈ, ਪਰ ਸਾਡੇ ਦੇਸ਼ ਦੀ ਗੱਲ ਨਹੀਂ ਕਰਨੀ ਉੱਥੇ। ਹਾਂਜੀ ਹਾਂਜੀ, ਨਹੀਂ ਤਾਂ ਏਅਰਪੋਰਟ ਕੋਈ ਚੁਕਾਵਾਂਗੇ ਜਦੋਂ ਕਿਤੇ ਇੰਡੀਆ ਆਏ, ਇਹ ਕੋਈ ਤਰੀਕਾ ਨਹੀਂ ਹੈਗਾ ਜੀ। ਅਸੀਂ ਜਿੰਨੇ ਮਰਜ਼ੀ ਆਪਣੇ ਘਰ ਭੁੱਖੇ ਮਰਦੇ, 100 ਕਵੀਆਂ ਹੋਣ, ਅਸੀਂ ਬਾਹਰਲੇ ਦੇਸ਼ ਚ ਜਾ ਕੇ ਇੱਦਾਂ ਦੀ ਗੱਲ ਨਹੀਂ ਕਰਨੀ ਹੈਗੀ।
0: ਬਿਲਕੁਲ ਨਹੀਂ, ਇੰਡੀਆ ਜਿਹੜੇ ਮੁਲਕ ਦਾ ਖਾਈਏ ਉਹਦਾ ਉਸਦਾ ਬੁਰਾ ਨੀ ਮੰਗੀ ਦਾ, ਲੱਕ ਪਰਦੇਸੀ ਹੋਈਏ, ਆਪਣਾ ਦੇਸ਼ ਨੀ ਭੰਡੀਦਾ, ਨਾ ਆਪਾਂ ਇਹਨੂੰ ਭੰਡਦੇ ਆ ਨਾ ਉਹਨੂੰ ਭੰਡਦੇ ਆ ਜੀ, ਆਪਾਂ ਤਾਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਉੱਤੇ ਗੱਲ ਕਰਦੇ ਆ।
1: ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ, ਪਰ ਸਭ ਸੱਚਾਈ ਵੀ ਇਹ ਹੈਗੀ ਆ, ਕਦੋਂ ਤੱਕ ਮੂੰਹ ਮੋੜਾਂਗੇ, ਸੱਚਾਈ ਵੀ ਇਹ ਆ ਜੀ।
0: ਬਿਲਕੁਲ
1: ਪਰ ਸਭ ਹੁਣ ਜਿਹੜੀ ਹੈਗੀ ਆ ਅੱਜ ਦੀ ਜਿਹੜੀ ਯਾਰ ਉਹ ਕਹਿੰਦੇ ਨਾ ਜੀ ਤੁਲਸੀ ਕਵੀ ਨਾ ਛੋ, ਹਾਂ ਬਿਲਕੁਲ ਜੀ, ਉੱਥੇ ਕਹਿੰਦੇ ਹੈਗੇ ਆ ਨਾ ਜੀ ਤੁਲਸੀ ਇਸ ਸੰਸਾਰ ਮੇ ਕਾਮ ਹੋਤ ਹੈ ਦੋਏ, ਦੁੱਖ ਦੇਵਤ ਦੁੱਖ ਹੋਏ ਸੀ, ਸੁਖ ਦੇਵਤ ਸੁਖ ਹੋਏ। ਹਾਂਜੀ, ਆ ਸਾਰੇ ਸ਼ਰੇ ਆਮ ਐਗਜ਼ਾਮਪਲ ਤੁਹਾਡੇ ਸਾਹਮਣੇ ਪਈ ਆ ਜੀ। ਭਾਈ ਸਾਹਿਬ ਰਾਜੀਤ ਦੀਆਂ ਪੰਜ ਭੈਣਾਂ ਸੀ ਜੀ, ਚਾਰ ਇਹ ਤੋਂ ਵੱਡੀਆਂ ਸੀ
0: ਜੀ,
1: ਤੇ ਇੱਕ ਇਹਦੇ ਕੋਲੋਂ ਛੋਟੀ ਸੀ ਜੀ
0: ਜੀ।
1: ਤੇ ਰਾਜੀਤ ਜਦੋਂ ਬੀ ਏ ਫਾਈਨਲ ਚ ਪੜ੍ਹਦਾ ਪਿਆ ਸੀ ਤੇ ਇਹਨਾਂ ਦੇ ਪਿਤਾ ਜੀ ਵੀ ਪੁਲਿਸ ਦੇ ਵਿਚ ਸੀ, ਤੇ ਇਹ ਇਹਨਾਂ ਦੇ ਕਰਕੇ ਰਾਜੀਤ ਨੂੰ ਹੀ ਮਤਲਬ ਟਾਰਗੇਟ ਕਰਕੇ ਤੇ ਖੜਕੂਆਂ ਨੇ ਇਹਨਾਂ ਦੇ ਘਰ ਹਮਲਾ ਕਰ ਦਿੱਤਾ ਜੀ
0: ਜੀ।
1: ਤੇ ਇਹਨਾਂ ਦੀ ਭੈਣ ਉਹ ਮੈਰਿਡ ਸੀ ਜੀ, ਤੇ ਬਟ ਹੈਗੀ ਸੀ ਇੱਥੇ ਇੱਥੇ ਪੇਕੇ ਸੀ ਜੀ ਉਹ
0: ਜੀ।
1: ਉਹ ਕਹਿੰਦੇ ਸੀ ਵੀ ਰਾਜੀ ਕਿੱਥੇ ਆ, ਰਾਜੀ ਕਿੱਥੇ, ਕੱਢੋ ਬਾਹਰ
0: ਜੀ।
1: ਉਹਨੂੰ ਇਹਨਾਂ ਨੇ ਮਾਵਾਂ ਧੀਆਂ ਨੇ ਅੰਦਰ ਲਕੋਤਾ ਸੀ ਜੀ, ਤੇ ਕੁੜੀ ਨੇ ਕੀਤਾ ਇੱਕ ਬੰਦੇ ਨੂੰ ਜੱਫਾ ਹੀ ਪਾ ਲਿਆ, ਤੇ ਉਹ ਉਹਦੀ ਜਿਹੜੀ ਹੈਗੀ ਆ ਸਾਲਟ ਡਿੱਗ ਪਈ ਸੀ
0: ਜੀ।
1: ਇਹ ਚੱਕ ਦੌੜ ਕੇ ਆਪ ਚੱਕਣ ਲੱਗੀ ਕੁੜੀ ਉਹ, ਤੇ ਉਹਨੇ ਫਿਰ ਫਟਾਫਟ ਸਾਲਟ ਖੋ ਕੇ ਤੇ ਬਰਸਟ ਮਾਰ ਕੇ ਤੇ ਉਹ ਕੁੜੀ ਦੀ ਮੌਤ ਹੋ ਗਈ, ਤੇ ਮਾਂ ਅੱਗੇ ਉਹਦੀ ਤੇ ਮਾਂ ਦੇ ਵੀ ਬਰਸਟ ਵੱਜ ਗਿਆ
0: ਜੀ।
1: ਉਹ ਦੋ ਡੈਥ ਇਹਨਾਂ ਦੇ ਘਰ ਹੋ ਗਈਆਂ ਸੀ, ਤੇ ਇਹਦੇ ਕਰਕੇ ਫੇਰ ਉਦੋਂ ਮਾਲ ਸਿੰਘ ਭੁੱਲਰ ਹੋਣੀ ਸੀਗੇ ਡੀ ਜੀ ਪੀ, ਤੇ ਪਿਤਾ ਜੀ ਵੀ ਪੁਲਿਸ ਵਿਚ ਹੋਣ ਕਰਕੇ, ਤੇ ਫੇਰ ਉਹਨਾਂ ਨੇ ਟੈਰਰਿਸਟ ਅਫੈਕਟਡ ਫੈਮਿਲੀ ਕਹਿ ਕੇ ਦੀ ਜੀ ਇਹਨਾਂ ਨੂੰ ਜੋਬ ਦਿੱਤੀ ਸੀ।
0: ਇੰਸਪੈਕਟਰ ਭਰਤੀ ਕੀਤਾ ਸੀ ਕਿਉਂਕਿ ਉਸ ਸਮੇਂ ਵੀ ਅੰਦਰ ਹੀ ਸੀਗੇ, ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ।
1: ਹਾਂਜੀ
0: ਅੱਛਾ ਜੀ,
1: ਹਾਂਜੀ ਹਾਂਜੀ, ਤੇ ਕੁੜੀ ਨੇ ਦਰਵਾਜ਼ਾ ਲਾ ਤਾ ਸੀ ਮੈਨੂੰ ਲੱਗਦਾ
0: ਜੀ,
1: ਦੱਸਦੇ ਸੀ ਜੀ। ਜਿਹੜੀ ਗੱਲ ਤੁਸੀਂ ਅੰਡਰਲਾਈਨ ਕਰ ਰਹੇ ਹੈਗੇ ਨਾ ਜੀ, ਮੈਂ ਵੀ ਮਤਲਬ ਜਿਹੜਾ ਹੈਗਾ ਜਾਂ ਪੁਆਇੰਟ ਆਊਟ ਕੀਤਾ, ਨਹੀਂ ਉਹਨੂੰ ਮੈਨੂੰ ਇੰਨਾ ਪਤਾ ਵੀ ਇਹ ਹੈਗਾ ਉੱਥੇ ਘਰੇ ਹੀ ਸੀਗਾ, ਪਰ ਉਹਨਾਂ ਨੂੰ ਪਤਾ ਸੀਗਾ ਵੀ ਘਰ ਅੰਦਰ ਵੜਿਆ ਹੈ, ਤੇ ਇਸ ਕਰਕੇ ਹੈਗਾ ਤਾਂ ਅੰਦਰ ਹੀ ਸੀ
0: ਜੀ ਜੀ ਜੀ
1: ਜੀ। ਉਹ ਬਿਗ ਬੌਸ ਦੇ ਵਾਰ ਚੇਜ਼ਿੰਗ ਉਹ ਪਿੱਛਾ ਕਰ ਰਹੇ ਸੀ ਜੀ
0: ਜੀ,
1: ਤੇ ਮੇਰੇ ਤੋਂ 2 ਸਾਲ ਪਿੱਛੇ ਪੜ੍ਹਦੇ ਸੀ ਜੀ।
0: ਅੱਛਾ ਜੀ,
1: ਉਸੇ ਕਾਲਜ ਚ ਅਸੀਂ ਇਕੱਠੇ ਹਾਂ ਜੀ, ਹਾਂਜੀ ਹਾਂਜੀ, ਅਸੀਂ ਕਾਲਜ ਡੇ ਤੇ ਰਹੇ ਹੈਗੇ ਆ
0: ਜੀ,
1: ਤੇ ਹੀ ਵਾਜ਼ ਵੈਰੀ ਐਕਟਿਵ, ਕੱਦ ਕਾਠ ਸੋਹਣਾ ਸੀਗਾ, ਤੇ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਪਛਾਣਿਆ ਜਾਂਦਾ ਜੀ।
0: ਬਿਲਕੁਲ ਜੀ ਜੀ,
1: ਪਰ ਸਵਾਲ ਇਹ ਹੈਗਾ ਆ ਕਿ ਉਸ ਮਤਲਬ ਜਿਹੜਾ ਆ ਲੋਸ ਤੋਂ ਬਾਅਦ ਇਹਨਾਂ ਨੂੰ ਉਹਦੇ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਮਾਨ ਸਿੰਘ ਭੁੱਲਰ ਹੋਣਾ ਨੇ ਇੰਸਪੈਕਟਰ ਭਰਤੀ ਕੀਤਾ ਤੇ ਤਰੱਕੀ ਦੀਆਂ ਮੰਜ਼ਲਾਂ ਚੜ੍ਹਦੇ ਹੋਏ ਕਿੱਥੇ ਪਹੁੰਚੇ ਜੀ।
0: ਜੀ
1: ਬਟ ਹੀ ਸਪੇਅਰਡ ਨਨ। ਆਪਣੇ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੇ ਕਿਸੇ ਬੰਦੇ ਨੂੰ ਵੀ ਫਾਲਸ ਇੰਪਲੀਕੇਸ਼ਨ ਜਿਹੜਾ ਹੈਗਾ ਆ ਉਹਤੇ ਕਰਨ ਤੋਂ ਗੁਰੇਜ ਨਹੀਂ ਕੀਤਾ,
0: ਬਖਸ਼ਿਆ ਨਹੀਂ ਕਿਸੇ ਨੂੰ ਜੀ।
1: ਨਹੀਂ ਜੀ, ਉਹ ਬੰਦੇ ਦਾ ਕਿਸੇ ਕ੍ਰਾਈਮ ਦੇ ਵਿੱਚ ਰੋਲ ਹੈ ਨਹੀਂ ਸੀਗਾ ਜੀ। ਤਾਂ ਵੀ ਇਹਨਾਂ ਨੇ ਜਿਹੜਾ ਹੈਗਾ ਆ ਸਿਰਫ ਇੱਕ ਛੋਟੀ ਜਿਹੀ ਗੱਲ ਦੇ ਉੱਤੇ ਜਿਹੜਾ ਹੈਗਾ ਆ ਉਸ ਬੰਦੇ ਨੂੰ, ਉਸ ਬੰਦੇ ਦਾ ਇੰਨਾ ਸੀਗਾ ਕਿ ਉਹ ਕਾਂਗਰਸ ਦਾ, ਉਹ ਰਾਹੁਲ ਗਾਂਧੀ ਦਾ ਇੰਨਾ ਕੁ ਨੇੜੇ ਤੇ ਬੰਦਾ ਸੀ ਕਿ ਇੱਕ ਵਾਰੀ ਵੀ ਹਿਮਾਚਲ ਦੀ ਚੋਣ ਸੀ ਤੇ ਰਾਹੁਲ ਗਾਂਧੀ ਦੇ ਨਾਲ ਉਹ ਕਿਤੇ ਉਹਦੇ ਕੋਈ ਰਿਸ਼ਤੇਦਾਰ ਹੈਗੇ ਸੀ ਜਿਨ੍ਹਾਂ ਰਾਹੀਂ ਉਹ ਰਾਹੁਲ ਗਾਂਧੀ ਨੂੰ ਮਿਲਿਆ ਸੀ ਤੇ ਰਾਹੁਲ ਗਾਂਧੀ ਨੇ ਉਹਨੂੰ ਟਰਸਟ ਕਰਕੇ ਤੇ ਉੱਥੇ ਭੇਜ ਦਿੱਤਾ ਜੀ ਹਿਮਾਚਲ ਚ।
0: ਜੀ
1: ਤੇ ਉਹ ਬੰਦੇ ਨੇ ਨਾ ਜੀ ਉੱਥੋਂ ਹਿਮਾਚਲ ਦੇ ਇਲੈਕਸ਼ਨ ਤੋਂ ਆ ਕੇ ਤੇ ਦਿੱਲੀ ਵਾਪਸ ਚਲਾ ਗਿਆ ਰਾਹੁਲ ਗਾਂਧੀ ਕੋਲ ਤੇ ਵੀ ਮੇਰੇ ਕੋਲ ਇੰਨੇ ਪੈਸੇ ਬਚੇ ਆ ਜੀ।
0: ਜੀ
1: ਹਾਂਜੀ, ਉਹ ਕਹਿੰਦਾ ਕਿ ਤੈਨੂੰ ਪੈਸੇ ਤਾਂ ਜਿਹੜੇ ਹੈਗੇ ਇੰਨੇ ਪੈਸੇ ਨਾਲ, ਕਹਿੰਦਾ ਜੀ ਮੇਰੇ ਕੋਲ ਖਰਚੀ ਇੰਨੇ ਹੋਏ ਤੇ ਮੈਂ ਇੰਨੇ ਵਾਪਸ ਤਾਂ ਹੀ ਕਰਨ ਆਇਆ।
0: ਜੀ
1: ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਰਾਹੁਲ ਗਾਂਧੀ ਦਾ ਜਿਹੜਾ ਆ ਵੀ ਬਹੁਤ ਉਸ ਬੰਦੇ ਨਾਲ ਨੇੜਤਾ ਹੋ ਗਈ ਜੀ।
0: ਜੀ
1: ਬਟ ਇਹਨਾਂ ਨੇ ਜਦੋਂ ਉਹਨੂੰ ਫਾਲਸ ਇੰਪਲੀਕੇਟ ਕੀਤਾ ਉਸ ਬੰਦੇ ਨੂੰ ਸਜ਼ਾ ਹੋ ਗਈ। ਨੋ ਡਾਊਟ ਹਾਈ ਕੋਰਟ ਦੇ ਵਿੱਚ ਪਹਿਲੀ ਪੇਸ਼ੀ ਦੇ ਉੱਤੇ ਜਮਾਨਤ ਦੇ ਉੱਤੇ ਵਕੀਲ ਸਾਹਿਬ ਆਰਗੂ ਕਰਨ ਲੱਗੇ ਸੀ ਤੇ ਜੱਜ ਨੇ ਦੇਖਿਆ ਤੇ ਮੈਰਿਟ ਤੇ ਹੀ ਉਹਨਾਂ ਨੇ ਉਸੇ ਵੇਲੇ ਸੁਣ ਕੇ ਤੇ ਉਸੇ ਵੇਲੇ ਉਦਣ ਹੀ ਬਰੀ ਕਰ ਦਿੱਤਾ ਜੀ।
0: ਜੀ
1: ਮਤਲਬ ਫਾਲਸ ਇੰਪਲੀਕੇਸ਼ਨ ਜਿਹੜੀ ਹੈਗੀ ਜੀ ਉਹਦੇ ਵਿੱਚ ਸਜ਼ਾ, ਪਰ ਉਸ ਬੰਦੇ ਦਾ ਜਿਹੜਾ ਹੈਗਾ ਆ 10-20 ਲੱਖ ਰੁਪਇਆ ਤਾਂ ਉਹਦਾ ਜਿਹੜਾ ਹੈਗਾ ਜੀ ਇੱਥੇ ਹੀ ਲੱਗ ਗਿਆ ਸੀਗਾ ਜੀ ਟ੍ਰਾਇਲ ਕੋਰਟ ਦੇ ਵਿੱਚ ਜੀ ਹੁਸ਼ਿਆਰਪੁਰੋਂ।
0: ਫਿਊਚਰ ਵੀ ਖਰਾਬ ਹੋਇਆ।
1: ਫਿਊਚਰ ਇਹ ਖਰਾਬ ਹੋਇਆ ਕਿ ਉਸ ਤੋਂ ਬਾਅਦ ਜਿਹੜਾ ਹੈਗਾ, ਕਿਉਂਕਿ ਇੱਕ ਵਾਰੀ ਬੰਦਾ ਅੰਦਰ ਚਲ ਜਾਏ ਜਾਂ ਸਜ਼ਾ ਜਾਬਤਾ ਹੋ ਜਾਏ, ਜਿਹੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਨੂੰ ਤਾਂ ਪਲ ਪਲ ਦੀ ਇਨਫੋਰਮੇਸ਼ਨ ਹੁੰਦੀ ਫਲਾਨਾ ਕਿੱਥੇ ਫਲਾਨਾ ਕਿੱਥੇ, ਉਹ ਮੁੜ ਕੇ ਦੁਬਾਰਾ ਉਹ ਲਿੰਕ ਅਸਟੈਬਲਿਸ਼ ਕਰ ਹੀ ਨਹੀਂ ਪਾਇਆ ਜੀ। ਉਹਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ ਜੀ ਬੰਦੇ ਦਾ।
0: ਬਿਲਕੁਲ ਜੀ।
1: ਸੋ ਇੱਕ ਇਮਾਨਦਾਰ ਬੰਦਾ ਸਿਰਫ ਜਿਹੜਾ ਹੈਗਾ ਇਸੇ ਕਰਕੇ ਉਹਦਾ ਰਾਜਨੀਤਿਕ ਫਿਊਚਰ ਸੀਗਾ ਬੰਦੇ ਦਾ ਤੇ ਉਹ ਫਿਊਚਰ ਖਤਮ ਹੋ ਗਿਆ ਜੀ। ਇਸ ਕਰਕੇ ਮਤਲਬ ਕੋਈ ਸੋਫਟ ਕਾਰਨਰ ਬਹੁਤਾ ਪਿੰਡ ਵਾਲਿਆਂ ਦਾ ਵੀ ਹੈ ਨਹੀਂ ਸੀਗਾ ਜੀ
0: ਇਹਨਾਂ ਦੇ ਨਾਲ।
1: ਅੱਜ ਜੋ ਹਾਲਾਤ ਤੁਸੀਂ ਜਿੱਦਾਂ ਦੀ ਦੇਖੀ ਹੈਗੇ ਆ ਵੀ ਜਿੱਦਾਂ ਦੀ ਗੱਲਬਾਤ ਉਹਦੇ ਵਿੱਚ ਤੁਸੀਂ ਦੇਖੋ ਨਾ ਕਿ ਮੈਨੂੰ ਲੱਗਦਾ ਸੀ ਵੀ ਚਿਹਰੇ ਤੋਂ ਜਿਹੜਾ ਆ ਕਿ ਇਹ ਬੰਦਾ ਸੋਚਦਾ ਤਾਂ ਹੈ ਨਾ ਜੀ।
0: ਜੀ
1: ਸਰ ਉੱਥੇ ਅੱਜ ਜਿਹੜੀ ਆ ਵੀ ਕਿਉਂਕਿ ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ ਜੀ ਕਿ ਅੱਜ ਜਿਹੜਾ ਆ ਪੁਲਿਸ ਨੇ ਰਿਮਾਂਡ ਲਿਆ ਜੀ, ਆਪਣੇ ਹੀ SSP ਦਾ ਰਿਮਾਂਡ ਲਿਆ ਜੀ।
0: ਬਿਲਕੁਲ
1: ਰਿਮਾਂਡ ਲਿਆ। ਰਿਮਾਂਡ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਹੈਗੀਆਂ ਜੀ ਉਹ ਇਹ ਕਹੀਆਂ ਜੀ ਕਿ ਇਹ ਇੱਕ ਜਿਹੜਾ ਹੈਗਾ ਕਿਸਮ ਦਾ ਰੈਕਟ ਚਲਾਉਂਦਾ ਸੀ
0: ਜੀ,
1: ਆਪਣੇ ਚਹੇਤਾ ਜਿਹੜੇ ਹੈਗੇ ਆ ਅਫਸਰ ਲਾ ਕੇ ਤੇ ਉਹਨੂੰ ਜਿਹੜਾ CI ਦਾ ਇੰਚਾਰਜ ਬਣਾ ਦਿੰਦਾ ਸੀ ਇੰਦਰਜੀਤ ਨੂੰ
0: ਜੀ।
1: ਤੇ ਇਹ ਇੱਥੇ ਤੱਕ ਵੀ ਉਹ ਕਹਿ ਗਏ ਕਿ ਇਹ ਪਾਕਿਸਤਾਨ ਤੋਂ ਇਹਨਾਂ ਨੇ ਖੁਦ ਵੀ ਇੱਕ ਵਾਰੀ ਸਪਲਾਈ ਮੰਗਾਈ ਨਸ਼ੇ ਦੀ ਤਾਂ ਕਿ ਦੂਜੇ ਲੋਕਾਂ ਤੇ ਪਲਾਂਟ ਕੀਤੀ ਜਾ ਸਕੇ ਜਾਂ ਉਹਨਾਂ ਤੋਂ ਜਿਹੜਾ ਹੈਗਾ ਆ ਬਲੈਕਮੇਲ ਕੀਤਾ ਜਾ ਸਕੇ
0: ਜੀ।
1: ਅੱਜ ਦੇ ਜਿਹੜਾ ਹੈਗਾ ਆ ਰਿਮਾਂਡ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਵੀ ਕਿਸੇ ਬੰਦੇ ਕੋਲੋਂ 20 ਲੱਖ ਰੁਪਏ ਦੀ ਮੰਗ ਕੀਤੀ ਸੀ, ਕਿਸੇ ਦੁਕਾਨਦਾਰ ਨੂੰ ਚੱਕ ਲਿਆ ਸੀਗਾ ਜੀ ਸ਼ਾਮ ਦੇ ਟਾਈਮ
0: ਜੀ।
1: ਮੁੜ ਕੇ CIA ਸਟਾਫ ਲਿਆ ਕੇ ਉਹਨੇ ਇੰਦਰਜੀਤ ਨੇ ਜਿਹੜੇ ਹੈਗੇ ਹੱਡ ਤੋੜੇ, ਫੇਰ ਮੁੜ ਕੇ ਇਹਦੀ ਇਹਨੇ ਸ਼ਾਮ ਨੂੰ ਰਾਤ ਨੂੰ ਜਦੋਂ ਗਿਆ ਇਹਨੇ ਕਿਹਾ ਇਹਦੇ ਕੋਲੋਂ 20 ਲੱਖ ਰੁਪਇਆ ਲੈ ਲਓ ਤੇ ਇਹਨੂੰ ਜਾਣ ਦਿਓ। ਉਹ ਕਹਿੰਦਾ ਮੇਰੇ ਕੋਲ ਹੈ ਹੀ ਨੀ, ਮੈਂ ਰਿਸ਼ਤੇਦਾਰਾਂ ਤੋਂ ਵੀ ਮੰਗਾ ਤੇ 5 ਲੱਖ ਤੋਂ ਜ਼ਿਆਦਾ ਨੀ ਮੈਂ ਦੇ ਪਾਊਂਗਾ। ਇਹਨਾਂ ਨੇ 5 ਲੱਖ ਵੀ ਲੈ ਲਿਆ ਤੇ ਮੁੜ ਕੇ ਉਹਦੇ ਤੇ ਜਿਹੜਾ ਹੈਗਾ ਕੇਸ ਵੀ ਬਣਾ ਦਿੱਤਾ ਸੀ। ਇਹ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਰ ਰਹੇ, ਇਹ ਜਿਹੜਾ ਪੁਲਿਸ ਦਾ ਰਿਕਾਰਡ ਆ ਉਹ ਬੋਲਦਾ ਜੀ।
0: ਜੀ ਬਿਲਕੁਲ ਜੀ।
1: ਤੇ ਇੱਕ ਘਟਨਾ ਦਾ ਤਾਂ ਪਹਿਲਾਂ ਹੋਰ ਜ਼ਿਕਰ ਹੁੰਦਾ ਜੀ ਵੀ ਇੱਕ ਲੜਕੀ ਜਿਹੜੀ ਹੈਗੀ ਇਹਨਾਂ ਨੇ ਮਤਲਬ ਉਹ ਟਵਾਣਾ ਸਾਹਿਬ ਨੇ ਵੀ ਮੇਰਾ ਖਿਆਲ ਕਿਸੇ ਟਾਈਮ ਤੇ ਸ਼ੇਅਰ ਕੀਤੀ ਸੀ ਵੀ ਇੱਕ ਲੜਕੀ ਸੀ 7-8 ਸਾਲ ਦੀ, ਉਹ ਉਹਦੇ ਫਾਦਰ ਦੇ ਉੱਤੇ ਜਿਹੜਾ ਹੈਗਾ ਆ ਫਿਰ ਫਾਲਸ ਇੰਪਲੀਕੇਸ਼ਨ ਦੇ ਵਿੱਚ ਝੂਠਾ ਕੇਸ ਬਣਾ ਦਿੱਤਾ ਸੀ ਇੱਥੇ ਚਿੱਟੇ ਦਾ। ਉਹ ਜਦੋਂ ਦੇਖਣ ਗਈ ਵੀ ਮੇਰੇ ਪਿਓ ਨੂੰ ਹਵਾਲਾਤ ਦੇ ਵਿੱਚ ਰੱਖਿਆ ਆ ਤੇ ਉਹਨੇ ਲੰਬਾ ਸਾਹ ਲਿਆ ਇੱਕਦਮ ਹੌਕਾ ਲਿਆ ਤੇ ਉਹ ਕੁੜੀ ਉੱਥੇ ਡੈਥ ਹੋ ਗਈ ਸੀ ਕੁੜੀ।
0: ਜੀ ਜੀ।
1: ਸੋ ਇਸ ਕਰਕੇ ਇਹੋ ਜਿਹੀਆਂ ਜਦੋਂ ਮਤਲਬ ਬੰਦੇ ਨੇ ਆਹਾਂ ਲਈਆਂ ਹੋਣ ਤੇ ਫੇਰ ਉਹਦਾ ਹਸ਼ਰ ਜਿਹੜਾ ਹੈਗਾ ਆ ਇਹ ਹੀ ਹੁੰਦਾ। ਤੇ ਜੀਰਾ ਸਾਹਿਬ ਤਾਂ ਕਹਿੰਦੇ ਹੁੰਦੇ ਹੈਗੇ ਆ ਜੀ ਵੀ ਦੁੱਖ ਸੁੱਖ ਇੱਥੇ ਹੀ ਹੈਗੇ ਆ ਜੀ।
0: ਬਿਲਕੁਲ ਸਾਰੇ
1: ਹਾਂਜੀ ਵੀ ਨਰਕ ਸਵਰਗ ਇੱਥੇ ਹੀ ਹੈਗਾ ਆ ਜੀ। ਸੋ ਇਸ ਕਰਕੇ ਜੀ ਆਪਣੇ ਕਰਮਾਂ ਦਾ ਫਲ ਜਿਹੜਾ ਆ ਬੰਦੇ ਨੂੰ ਪਾਉਣਾ ਹੀ ਪੈਂਦਾ ਆ ਜੀ।
0: ਬਿਲਕੁਲ
1: ਜਦੋਂ ਮਰਜ਼ੀ ਜਿੱਥੇ ਮਰਜ਼ੀ ਚਲ ਜਾਓ ਜੀ। ਸੋ ਜੀ ਇਹ ਤਾਂ ਸੀ ਜੀ ਰਾਜ ਜੀ, ਤੇ ਹੁਣ ਦੇਖੋ
0: ਸੈਣੀ
1: 5 ਦਿਨ
0: ਸਾਹਿਬ
1: ਦਾ ਰਿਮਾਂਡ, ਉਤੋਂ ਅੱਗੇ ਕੀ ਕਰਦੇ ਆ
0: ਬਿਲਕੁਲ
1: ਜੀ।
0: ਤੁਸੀਂ ਫਲ ਦੀ ਗੱਲ ਕੀਤੀ ਹੈ, ਕੈਪਟਨ ਸਾਹਿਬ ਕਾਂਗਰਸ ਦੇ ਨਾਲ ਵੀ ਬਗਾਵਤ ਕੀਤੀ ਪਰ ਬਾਅਦ ਦੇ ਵਿੱਚ ਹੁਣ ਬੀਜੇਪੀ ਚ ਬੈਠੇ ਹੈ, ਪਰ ਉੱਥੇ ਜਾ ਕੇ ਕਹਿੰਦੇ ਨੇ ਭਾਈ ਫਲ ਨਹੀਂ ਮਿਲਿਆ ਮੈਨੂੰ ਕਿਸੇ ਵੀ ਤਰ੍ਹਾਂ ਦਾ, ਹਜੇ ਤਾਈਂ 4 ਸਾਲ ਹੋ ਗਏ, ਕੀ ਬਣਿਆ ਮੈਂ ਤੇਰੀ, ਕਹਿੰਦੇ ਨੇ ਕੀ ਬਣਿਆ ਮੈਂ ਭਾਜਪਾ ਬੀਜੇਪੀ ਬੰਦਾ ਬਣ ਕੇ ਜੀ।
1: ਪਰ ਇਹ ਸਭ ਬੇਨਤੀ ਇਹ ਹੈਗੀ ਆ
0: ਜੀ
1: ਕਿ ਜਿੱਦਣ ਕੈਪਟਨ ਸਾਹਿਬ ਇੱਥੇ ਆਏ ਸੀ ਨਾ ਜੀ, ਕੈਪਟਨ ਸਾਹਿਬ ਨਾ ਕਾਹਲੀ ਕਰ ਗਏ
0: ਜੀ।
1: ਕੈਪਟਨ ਸਾਹਿਬ ਨੂੰ ਨਾ ਜਿੱਦਣ ਇਹਨਾਂ ਨੇ, ਚਲੋ ਉਹਨਾਂ ਨੇ ਕਿਹਾ ਵੀ ਤੂੰ ਰਿਜ਼ਾਈਨ ਕਰ ਦੇ, ਉਹਨੇ ਚਾਹੀਦਾ ਸੀ ਕਿਹਾ ਰਿਜ਼ਾਈਨ ਕਰਕੇ ਚੁੱਪ ਕਰਕੇ ਮਹਿਲ ਚ ਜਾ ਕੇ ਬਹਿ
0: ਬਹਿ
1: ਜਾਂਦਾ
0: ਜਾਂਦੇ ਜੀ,
1: ਹੈ ਜੀ, ਚੁੱਪ ਕਰਕੇ ਜਿਹੜਾ ਹੈਗਾ ਆ 2-4 ਮਹੀਨੇ ਇਹਨਾਂ ਦਾ ਤਮਾਸ਼ਾ ਦੇਖ ਲੈਂਦੇ, ਓਨੇ ਦੇ ਵਿੱਚ ਹੀ ਜਿਹੜਾ ਹੈਗਾ ਆ ਨਾ ਤਾਂ ਜਿਹੜਾ ਆ ਕਾਂਗਰਸ ਵਾਲਾ ਮੋਹ ਟੁੱਟਣਾ ਸੀ ਇਹਨਾਂ ਤੋਂ, ਹੈ ਜੀ, ਆਪ ਦਿੱਲੀ ਜਾ ਕੇ ਜਿਹੜਾ ਹੈਗਾ ਚੱਲ ਜਾਂਦੇ, ਦਿੱਲੀ ਚੱਲ ਜਾਂਦੇ ਆਰਾਮ ਨਾਲ, ਦਿੱਲੀ ਸੈਂਟਰ ਪੋਲਿਟਿਕਸ ਵਾਂਗੂ ਜਿੱਦਾਂ ਮਰਜ਼ੀ ਹੈਗਾ
0: ਭਾਈ
1: ਸਾਂਭ ਲਓ ਤੁਸੀਂ ਕਰ ਲਓ, ਓਨੇ ਚਿਰ ਦੇ ਵਿੱਚ ਹੀ ਇਹਨਾਂ ਦਾ ਆਪਸੀ ਖਿਲਾਰਾ ਪੈ ਹੀ ਜਾਣਾ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਮੈਨੂੰ ਬਣਾਓ ਤੇ ਉਹਨੇ ਕਿਹਾ ਸੀ ਮੈਨੂੰ ਬਣਾਓ, ਆਪ ਚੁੱਪ ਸਾਇਲੈਂਟ ਰਹਿੰਦੇ
0: ਬਿਲਕੁਲ।
1: ਅਲਟੀਮੇਟਲੀ ਕਾਂਗਰਸ ਨੂੰ ਉਹਨਾਂ ਨੂੰ ਹੀ ਭੇਜਣਾ ਪੈਣਾ ਸੀਗਾ ਵੀ ਭਾਈ ਤੂੰ ਹੀ ਕੰਟਰੋਲ ਕਰ ਸਕਦਾ ਆ, ਸਾਡੇ ਕੋਲ ਹੋ ਗਈ ਗਲਤੀ ਤੇ ਉਹਨਾਂ ਨੇ ਮਾਫ਼ੀ ਮੰਗ ਕੇ ਤੇ ਇਹਨੂੰ ਭੇਜਣਾ ਸੀ
0: ਜੀ,
1: ਤੇ ਬੀਜੇਪੀ ਦੇ ਵਿੱਚ ਵੀ ਇੱਜ਼ਤ ਰਹਿ ਜਾਣੀ ਸੀ
0: ਜੀ।
1: ਬੀਜੇਪੀ ਸਨਮਾਨ ਉਹਦਾ ਹੀ ਕਰਦੀ ਹੈਗੀ ਆ ਜਿੱਥੋਂ ਉਹਨੂੰ ਮਤਲਬ ਖਤਰਾ ਹੁੰਦਾ ਆ ਜੀ, ਅਦਰਵਾਈਜ਼ ਜਿਹੜਾ ਹੈ ਜਿੱਥੋਂ ਖਤਰਾ ਮੁੱਕ ਜਾਂਦਾ ਉਹਦਾ ਕਾਹਦਾ ਸਨਮਾਨ ਨੀ
0: ਜੀ।
1: ਹੁਣ ਜਾਂ ਤਾਂ ਜਿਹੜੇ ਹੈਗੇ ਆ ਕੀ ਹੋ ਜਾਂਦਾ ਜੀ, ਵੱਧ ਤੋਂ ਵੱਧ ਕੀ ਕਰ ਲੈਂਦੇ ਜੀ, ਉਹ ਇਹਨਾਂ ਨੇ ਕੁਛ ਨੀ ਸੀ ਕਰਨਾ ਜਦੋਂ ਕਾਂਗਰਸ ਚ ਸੀ ਉਦੋਂ ਨਾ ਕਰ ਸਕੇ, ਤੇ ਫਿਰ ਉਸ ਵੇਲੇ ਤੇ ਉਹਨਾਂ ਨੇ ਜੇ ਪਾਵਰ ਤੋਂ ਚੱਲ ਵੀ ਗਏ ਸੀ ਤਾਂ ਵੀ ਜਿਹੜਾ ਈਡੀ ਵਾਲਿਆਂ ਨੇ ਕੀ ਕਰ ਲੈਣਾ ਸੀ, ਈਡੀ ਨੇ ਕੋਈ ਕਿਸੇ
0: ਜੀ
1: ਜਦੋਂ ਉਹਨਾਂ ਨੂੰ ਖਤਰਾ ਕੋਈ ਨੀ ਸੀ ਭਾਈ ਵੀ ਇਸ ਵੇਲੇ ਉਹਨਾਂ ਨੇ ਜਿਹੜਾ ਹੈਗਾ ਆ ਕਾਂਗਰਸ ਨੇ ਇਹਨਾਂ ਨੂੰ ਜਿਹੜਾ ਆ ਗਤੀਓ ਲਾਇਆ ਆ, ਇਸ ਕਰਕੇ ਜਿਹੜਾ ਇਹਨਾਂ ਨੇ ਨਾ ਜੀ ਰਿਸੈਂਟਮੈਂਟ ਦਿਖਾਈ ਵੀ ਜਿੱਦਾਂ ਮੇਰੇ ਤੋਂ ਬਿਨਾਂ ਮੈਂ ਕਾਂਗਰਸ ਬਰਬਾਦ ਹੀ ਕਰ ਦਊਗਾ, ਉਹ ਨੀ ਹੁੰਦਾ ਹੁੰਦਾ ਜੀ। ਪਾਰਟੀਆਂ ਜਿਹੜੀਆਂ ਇੱਕ ਬੰਦਾ ਜਿਹੜਾ ਹੈਗਾ ਆ ਬੰਦਾ ਵੱਡਾ ਨੀ ਹੁੰਦਾ, ਅਹੁਦਾ ਵੱਡਾ ਹੁੰਦਾ ਸਰ, ਜਿੱਦਾਂ ਹੀ ਅਹੁਦਾ ਗਿਆ ਤੇ ਕੈਪਟਨ ਹੁਣੀ ਖਤਮ ਹੋ ਗਏ ਜੀ। ਹੁਣ ਤਾਂ ਇਸ ਏਜ ਦੇ ਵਿੱਚ ਆ ਕੇ ਜਿੱਦਾਂ ਮਰਜ਼ੀ ਮੇਰੇ ਵਾਂਗੂ ਦਾੜੀ ਕਾਲੀ ਕਰੀ ਜਾਣ ਤੇ, ਪਰ ਉੱਠਣ ਲੱਗਿਆ ਤਕਲੀਫ਼ ਜ਼ਰੂਰ ਹੁੰਦੀ ਆ ਜੀ।
0: ਨਹੀਂ ਵੈਸੇ ਸਾਇੰਸ ਸਾਹਿਬ ਇਹਦੇ ਨਾਲ
1: ਐਸਿਡ ਦੀ ਗੋਲੀ ਖਾਣੀ
0: ਚੰਗਾ
1: ਪੈਂਦੀ ਹੈ,
0: ਇਹਦੇ ਨਾਲ ਚੰਗਾ ਨੀ, ਆਰਾਮ ਨਾਲ ਸੰਨਿਆਸ ਹੀ ਲੈਣ ਤੇ ਆਰਾਮ ਨਾਲ ਘਰ ਬੈਠਣ ਨਜ਼ਾਰੇ ਲੈਣ ਜੀ ਨਾਲੇ।
1: ਪਰ ਇਹ ਗੱਲਾਂ ਕਹਿਣ ਦੀ ਲੋੜ ਹੀ ਕੀ ਹੁੰਦੀ ਹੈਗੀ ਚੁੱਪ ਕਰਕੇ ਜਦੋਂ ਆਪਾਂ ਬੋਲਣਾ ਹੀ ਨਹੀਂ, ਤਾਂ ਸੰਨਿਆਸ ਹੀ ਆ ਜੀ
0: ਬਿਲਕੁਲ।
1: ਸੰਨਿਆਸ ਦਾ ਤਾਂ ਮਤਲਬ ਇਹ ਹੁੰਦਾ ਨਾ ਜੀ ਫਿਰ ਮੁੜ ਕੇ ਜਿਹੜਾ ਹੈਗਾ ਆ ਜੇ ਤੁਸੀਂ ਕਿਤੇ ਐਕਟਿਵ ਹੁੰਦੇ ਹੈਗੇ ਆ ਤੇ ਹਰ ਕੋਈ ਬੰਦਾ ਕਹਿੰਦਾ ਨਾਲੇ ਤੂੰ ਸੰਨਿਆਸ ਲੈ ਰਿਹਾ ਸੀ ਹੈ ਜੀ, ਉਹਦੇ ਨਾਲ ਬਿਹਤਰ ਹੈਗਾ ਕਿ ਸਾਇਲੈਂਟ ਹੋ ਕੇ ਬਹਿ ਜਾਣ ਆਰਾਮ ਨਾਲ ਚੁੱਪ ਕਰਕੇ ਜਿਹੜਾ ਹੈਗਾ ਆ ਜੀ,
0: ਬਿਲਕੁਲ
1: ਪਤਾ ਹੀ ਲੱਗ ਗਿਆ ਹੈ ਵੀ ਇਸ ਪਾਰਟੀ ਨੇ ਕੁਛ ਨੀ ਪੱਲੇ ਪਾਉਣਾ, ਇਹ ਬੋਲਣ ਨਾਲ ਵੀ ਕੁਛ ਨੀ ਹੋਣਾ ਜੀ।
0: ਜੀ ਬਿਲਕੁਲ ਜੀ। ਪਰ ਦੂਸਰੇ ਪਾਸੇ ਕਾਂਗਰਸ
1: ਵੀ ਹੁਣ ਜਿਹੜਾ ਹੈਗਾ ਆ ਸਰ, ਕਾਂਗਰਸ ਦਾ ਵੀ ਹੁਣ ਝਾਕਾ ਲੱਥ ਗਿਆ ਹੈਗਾ, ਕਾਂਗਰਸ ਦੇ ਲੀਡਰ ਜਿਹੜੇ ਹੈਗੇ ਆ ਇਹਨਾਂ ਨੂੰ ਅਕਸੈਪਟ ਕਰਨਗੇ ਜੀ, ਉਹ ਗੱਲ ਹੀ ਨੀ ਬਣਨੀ ਜੀ, ਉਹ ਰੁਤਬਾ ਬਣਨਾ ਹੀ ਨੀ ਹੈਗਾ ਜੀ, ਕਿਸੇ ਵੇਲੇ ਕਮਾਂਡ ਹੁੰਦੀ ਹੈਗੀ ਆ ਜੀ, ਬਾਅਦ ਕਿੱਥੇ ਹੁੰਦੀ ਜੀ, ਹੁਣ ਸਾਰੇ ਹੀ ਕੈਪਟਨ ਆ, ਅਗਲੇ ਕਹਿੰਦੇ ਤੂੰ ਪੱਲਾ ਕਰਕੇ ਇੱਕ ਕੈਪਟਨ ਸੀ ਹੁਣ ਅਸੀਂ ਸਾਰੇ ਕੈਪਟਨ ਆ
0: ਜੀ।
1: ਹਾਂਜੀ
0: ਤੇ ਸੈਣੀ ਸਾਹਿਬ ਜਿਹੜਾ ਡਿਬਰੂਗੜ੍ਹ ਵਿੱਚ ਕੈਪਟਨ ਬੈਠਾ ਹੈ ਮਨਪ੍ਰੀਤ ਤਿਆਲੀ ਸਾਹਿਬ, ਕਹਿੰਦੇ ਹੈ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਬਾਰੇ ਕਿ ਉਹ ਦੋ ਹਲਕਿਆਂ ਤੋਂ ਕਹਿ ਸਕਦਾ ਕਿ ਚੋਣ ਜਿਹੜੀ ਆ ਲੜ ਸਕਦੇ ਹੋ, ਚਾਹੇ ਮਾਝੇ ਤੋਂ ਹੋਵੇ ਤੇ ਚਾਹੇ ਮਾਲਵੇ ਦੇ ਵਿੱਚ, ਦੋਵੇਂ ਪਾਸੇ ਕਹਿੰਦੇ ਬੇੜੀਆਂ ਚ ਪੈਰ ਰੱਖਣਗੇ ਜੀ।
1: ਚਲੋ ਚੰਗੀ ਗੱਲ ਹੈਗੀ ਆ, ਇਹ ਹਰ ਇੱਕ ਬੰਦੇ ਦਾ ਅਧਿਕਾਰ ਹੈਗਾ ਆ ਜੀ,
0: ਜੀ
1: ਕਾਨੂੰਨ ਇਜਾਜ਼ਤ ਦਿੰਦਾ ਆ ਜੀ, ਪਰ ਇਹ ਆ ਵੀ ਉਹ ਜਸਟਿਸ ਕਿਸ ਹਲਕੇ ਨੂੰ ਵੀ ਛੱਡਣਗੇ ਜੀ,
0: ਜੀ
1: ਮੰਨ ਲਓ ਦੋਨਾਂ ਤੋਂ ਜਿੱਤ ਜਾਂਦੇ ਹੈਗੇ ਆ ਤੇ ਇੱਕ ਤਾਂ ਜਿਹੜਾ ਛੱਡਣਾ ਪਊਗਾ ਜੀ,
0: ਜੀ
1: ਕੀ ਮਾਲਵਾ ਛੱਡਣਗੇ ਜਾਂ ਮਾਝਾ ਛੱਡਣਗੇ
0: ਜੀ,
1: ਜਾਂ ਪਹਿਲਾਂ ਹੀ ਡਿਕਲੇਅਰ ਕਰ ਦੇਣ ਜੀ ਵੀ ਜੇ ਮੈਂ ਦੋਨਾਂ ਤੋਂ ਜਿੱਤ ਗਿਆ ਤੇ ਫੇਰ ਮੈਂ ਆਹ ਛੱਡਣੀ ਆ ਤੇ ਆਹ ਰੱਖਣੀ ਆ ਜੀ।
0: ਜੀ
1: ਸੋ ਇਹ ਤਾਂ ਸਮੇਂ ਦੀ ਗਰਭ ਦੇ ਵਿੱਚ ਹੈਗਾ ਜੀ ਵੀ ਦੇਖੋ ਇਹਦੇ ਸਿਰ ਤੇ ਸਿਹਰਾ ਲੱਗਣਾ ਜੀ।
0: ਜੀ ਬਿਲਕੁਲ।
1: ਵੈਸੇ ਏਦਾਂ ਆ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਹੁਤ ਹੋ ਗਏ ਆ ਤੇ ਮੰਤਰੀ ਘੱਟ ਹੈਗੇ ਆ ਜੀ।
0: ਬਿਲਕੁਲ ਹੈ ਜੀ।
1: ਤੇ ਇਸ ਕਰਕੇ ਦੇਖਦੇ ਹੈਗੇ ਆ ਜੀ, ਇਹ ਉਹਨਾਂ ਦੀ ਚਲੋ ਜੀ ਚੋਇਸ ਹੈਗੀ ਆ ਤੇ ਕਾਨੂੰਨ ਇਜਾਜ਼ਤ ਦਿੰਦਾ ਆ, ਇਸ ਕਰਕੇ ਉਹਨਾਂ ਨੂੰ ਜਰੂਰ ਦੋ ਦੀਆਂ ਵੀ ਭਾਵੇਂ 3 ਲਾ ਲੈਣ, ਉਹਦੇ ਵਿੱਚ ਕਿਹੜੀ ਗੱਲ ਹੈਗੀ ਆ, ਘਰ ਘਰ ਦੀਆਂ ਹੀ ਸੀਟਾਂ ਆ, ਕਿਹੜਾ ਕਿਤੋਂ ਲੈਣ ਜਾਣੀ ਆ ਜੀ।
0: ਜੀ ਬਿਲਕੁਲ।
1: ਇਹ ਤਾਂ ਕਾਂਗਰਸ ਨੂੰ ਹੁੰਦਾ ਨਾ ਵੀ ਸੀਟਾਂ ਜਿਹੜੀਆਂ ਪਿਓ ਪੁੱਤ ਨੂੰ ਨੀ ਦਿੰਦੇ। ਰਾਣਾ ਗੁਰਜੀਤ ਦੇਖੋ ਕਾਮਯਾਬ ਹੋ ਗਿਆ ਸੁਲਤਾਨਪੁਰ ਤੋਂ, ਉਹਨੇ ਕਿਹਾ ਸੀ ਜੇ ਮੇਰਾ ਮੁੰਡਾ ਜਿਹੜਾ ਹਾਰ ਗਿਆ ਤੇ ਮੈਂ ਕਹਿੰਦਾ ਸਾਰੀ ਉਮਰ ਲਈ ਰਾਜਨੀਤੀ ਤੋਂ ਸੰਨਿਆਸ ਲੈ ਲਓ।
0: ਜੀ
1: ਹਾਂਜੀ, ਉਹਨੇ ਮੁੰਡਾ ਆਪਣਾ ਕਾਂਗਰਸ ਦੇ ਜਿਹੜਾ ਹੈਗਾ ਕੰਟੈਸਟਿੰਗ ਕੈਂਡੀਡੇਟ ਨਾਲ ਜਿਤਾ ਕੇ ਲੈ ਆਉਂਦਾ ਜੀ। ਹੁਣ ਵੀ ਜਿਹੜਾ ਹੈਗਾ ਜੇ ਕਾਂਗਰਸ ਨੇ ਏਦਾਂ ਦੀ ਕਾਂਗਰਸ ਵੱਲ ਨਾ ਮੰਥਨ ਜਿਹੜਾ ਹੈਗਾ ਆ ਵੀ ਸਟੇਟ ਦੇ ਅੰਦਰ ਬਹਿ ਕੇ ਜਿਹੜਾ ਆ ਉਹ ਕਰਨਾ ਚਾਹੀਦਾ,
0: ਜੀ
1: ਫੇਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਦੇਖੋ ਇਹਨਾਂ ਦਾ ਵਰਕਰ ਜਿਹੜਾ ਆ ਜਰੂਰ ਐਕਟਿਵ ਹੈਗਾ,
0: ਜੀ
1: ਕਾਂਗਰਸ ਦਾ ਵਰਕਰ ਜਰੂਰ ਐਕਟਿਵ ਹੈਗਾ। ਦੂਜਾ ਇਹ ਆ ਕਿ ਸੈਕੂਲਰ ਛਵੀ ਹੋਣ ਕਰਕੇ ਨਾ ਜੀ ਥੋੜੀ,
0: ਜੀ
1: ਤੇ ਲੋਕੀ ਜਿਹੜੇ ਆ ਪੜ੍ਹੇ ਲਿਖੇ ਲੋਕ ਜਿਹੜੇ ਹੈਗੇ ਆ ਉਹਨਾਂ ਦੀ ਚੋਇਸ ਜਿਹੜੀ ਹੈਗੀ ਆ ਇਹ ਕਾਂਗਰਸ ਹੁੰਦੀ
0: ਕਾਂਗਰਸ
1: ਆ
0: ਹੈ
1: ਜੀ,
0: ਜੀ।
1: ਜਿਹੜੇ ਹਾਂਜੀ ਬਹੁਤੇ ਪੰਥਕ ਨਹੀਂ ਹੈਗੇ ਜਿਹੜੇ ਬੰਦੇ,
0: ਜੀ
1: ਉਹ ਕਹਿੰਦੇ ਠੀਕ ਗੱਲ ਹੈਗੀ ਆ ਵੀ ਸਿਰਫ ਜਿਹੜੀ ਆ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈਗੀ ਆ, ਕੋਈ ਧਰਮ ਦੇ ਨਾਲ ਬਹੁਤਾ ਜਿਹੜਾ ਹੈਗਾ ਆ ਚਰਚਾ ਧਰਮ ਤੇ ਤਾਂ ਨਹੀਂ ਹੋਣਾ ਹੋਣੀ ਜੀ।
0: ਬਿਲਕੁਲ ਹੈ ਜੀ।
1: ਜੀ ਸਰ
0: ਤੇ ਸੈਣੀ ਸਾਹਿਬ ਆਖਰ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਮੈਨੀਫੈਸਟੋ ਦੀ ਜਿਹੜੀ ਤਿਆਰੀ ਕਰ ਰਿਹਾ ਹੈ ਤੇ ਅੱਜ ਚੰਡੀਗੜ੍ਹ ਦੇ ਵਿਚ ਉਹਨਾਂ ਨੇ ਮੀਟਿੰਗ ਕੀਤੀ ਹੈ 27 ਦੀਆਂ ਚੋਣਾਂ ਦੇ ਲੈ ਕੇ, ਤੇ ਦੇਖਦੇ ਹਾਂ ਕੀ ਕੁਝ ਮੈਨੀਫੈਸਟੋ ਦੇ ਵਿਚ ਆਉਂਦਾ ਹੈ। ਜਿੱਥੇ ਪਹਿਲਾਂ 9 ਮੈਂਬਰੀ ਇਹ ਕਮੇਟੀ ਸੀਗੀ ਉਹ ਵਧਾ ਕੇ ਹੁਣ 20 ਮੈਂਬਰੀ ਕਰ ਦਿੱਤੀ, ਗਿਣਤੀ ਵਧਾ ਤੀ ਇਹਦੀ, ਤੇ ਕਿਵੇਂ ਦੇਖਦੇ ਹੋ ਜੀ? ਵੈਸੇ ਲੋਕਾਂ ਦੇ ਵਿਚ ਸਟੇਜਾਂ ਦੇ ਉੱਤੇ ਤਾਂ ਲਾਰੇ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਯੋਜਨਾਵਾਂ ਤਾਂ ਲਾਗੂ ਕਰੀ ਜਾ ਰਿਹਾ, ਪਰ ਅਸਲ ਦੇ ਵਿਚ ਤਾਂ ਮੈਨੀਫੈਸਟੋ ਦੇ ਵਿਚ ਜੋ ਕੁਝ ਆਏਗਾ ਉਹ ਦੇਖਣਾ ਹੋਏਗਾ ਜੀ।
1: ਦੇ ਅਕਾਲੀ ਦਲ ਨੂੰ ਮੇਰਾ ਸੁਝਾਅ ਰਹਿਣ ਸਰਾਵਾਂ ਦੇ ਨਾਲ ਜਿਹੜਾ ਹੈਗਾ ਆ ਵੀ ਗੁਰਦੁਆਰੇ ਤੋਂ ਕੋਈ ਡਿਸਟੈਂਸ ਰੱਖ ਲੈਣ ਜੀ, ਵੀ 500 ਮੀਟਰ ਹਟ ਕੇ ਤੇ ਹੋਟਲ ਜਿਹੜਾ ਹੈਗੇ ਆ ਉਹ ਅਵੇਲੇਬਲ ਹੋਇਆ ਕਰਨਗੇ, ਹੋਟਲ ਖੋਲ ਦਿੱਤੇ ਜਾਣਗੇ ਜੀ, ਤੇ ਉਹ ਅੱਜ ਕੱਲ ਚੱਲ ਰਿਹਾ ਹੈਗਾ ਆ ਜੀ ਇੱਥੇ ਜਿਹੜਾ ਆ ਜੋ ਹਾਲਾਤ ਹੈਗੇ ਆ ਜੀ। ਮੈਨੀਫੈਸਟੋ ਕੀ ਕਰਨਾ ਜੀ, ਪਹਿਲਾਂ ਇੱਜ਼ਤ ਬਚਾਓ ਮੁਹਿੰਮ ਦਾ ਚਲਾ ਲਓ
0: ਜੀ।
1: ਸਰ ਲੋਕੀ ਬਹੁਤ ਗੱਲਾਂ ਕਰਦੇ ਹੈਗੇ ਆ, ਨਹੀਂ ਸੁਣੀਆਂ ਜਾਂਦੀਆਂ ਜੀ, ਸੋ ਇਸ ਕਰਕੇ ਵੀ ਤੁਸੀਂ ਦੇਖੋ ਤਾਂ ਸਹੀ ਤੁਹਾਡੀਆਂ ਸਰਾਵਾਂ ਦੇ ਵਿਚ ਕਿੰਨੇ ਕਿੰਨੇ ਦਿਨ ਤੁਸੀਂ ਠਹਿਰਾ ਰਹੇ ਹੈਗੇ ਆ, ਇੱਕ ਮੀਨ ਤੁਹਾਡੀ ਐਡਮਿਨਿਸਟ੍ਰੇਸ਼ਨ ਤਾਂ ਨੇ ਲਿਆ ਹੈ ਜੀ, ਤੁਹਾਨੂੰ ਪਤਾ ਹੀ ਨੀ ਵੀ ਥੱਲੇ ਕੀ ਹੋ ਰਿਹਾ ਜੀ, ਫਿਰ ਤੁਸੀਂ ਐਡਮਿਨਿਸਟ੍ਰੇਸ਼ਨ ਕਰਦੇ ਕਾਹਦੀ ਆ ਜੀ,
0: ਜੀ
1: ਕੀ ਤੁਹਾਡਾ ਕੰਟਰੋਲ ਆ ਵੀ ਜਿੱਥੇ ਜਿਹੜਾ ਬੰਦਾ ਬੈਠਾ ਹੈਗਾ ਆ ਉਹੀ ਰਾਜਾ ਬਣਿਆ ਆ ਜੀ, ਚੜਾਵੇ ਦੇ ਸਿਰ ਤੇ ਤੁਸੀਂ ਐਸ਼ਾਂ ਕਰਦੇ ਹੈਗੇ ਆ ਜੀ, ਸੋ ਇਸ ਕਰਕੇ ਮਹਾਰਾਜ ਇਹਨਾਂ ਦੀ ਤਾਂ ਗੱਲ ਮੈਨੀਫੈਸਟੋ ਦੇ ਵਿਚ ਦੇਖ ਲੈਣ ਜੋ ਮਰਜ਼ੀ ਕਰ ਲੈਣ ਜੀ, ਪਰ ਜੋ ਆਹ ਡੈਂਟ ਪੈ ਗਿਆ ਨਾ ਜੀ, ਪਰ ਸਭ ਗੱਲ ਤਾਂ ਇਹ ਹੈਗੀ ਇਹ ਘਟਨਾ ਦਾ ਜ਼ਾਹਰ ਹੋ ਗਈ
0: ਜੀ,
1: ਖਰੇ ਕਿੰਨੀਆਂ ਘਟਨਾਵਾਂ ਅੱਗੇ ਵਾਪਰਤੀਆਂ ਸੀ
0: ਜੀ,
1: ਇੱਜ਼ਤ ਬਚਾਉਣ ਦਾ ਮਾਰਾ ਹਰ ਕੋਈ ਬੰਦਾ ਚੁੱਪ ਕਰ ਜਾਂਦਾ ਕਈ ਵਾਰੀ,
0: ਬਿਲਕੁਲ
1: ਤੂੰ ਇਸ ਕਰਕੇ ਜਿਹੜਾ ਹੈਗਾ ਆ ਵੀ ਅਕਾਲੀ ਦਲ ਦਾ ਸਰ ਜਿਹੜਾ ਆ ਪਹਿਲਾਂ ਬਿਲਕੁਲ ਸਰ ਸਿੱਧਾ ਟੱਕਰ ਦਿਸਦੀ ਪਈ ਸੀ ਵੀ ਹਾਂ ਜੀ ਅਕਾਲੀ ਦਲ ਆ ਜਾਊਗਾ ਜੀ, ਆਹ ਘਟਨਾ ਜਿਹੜੀ ਹੈਗੀ ਆ ਇਹਨੇ ਏਦਾਂ ਦਾ ਡੈਂਟ ਪਾਇਆ ਹੈਗਾ ਆ ਜੀ ਕਿ ਲੋਕਾਂ ਦੇ ਹਿਰਦੇ ਦੁਖੀ ਤਾਂ ਹੋਏ ਆ ਜੀ, ਜਿਹੜਾ ਵੀ ਮਤਲਬ ਆਸਥਾ ਰੱਖਦਾ ਹੈਗਾ ਆ ਜੀ ਉਹ ਦੁਖੀ ਆ ਜੀ ਇਹਨਾਂ ਦੀਆਂ ਮਤਲਬ ਇਹ ਗੱਲਾਂ ਸੁਣ ਕੇ ਜੀ, ਤੇ ਹਜੇ ਤਾਂ ਰਾਜ ਭਾਗ ਹੈ ਨੀ 10 ਸਾਲ ਹੋ ਗਏ ਆ ਤੇ ਫੇਰ ਇਹੋ ਜਿਹੇ ਕੰਮ ਕਰਦੇ ਹੈਗੇ, ਜੇ ਇਹਨਾਂ ਦੇ ਰਾਜ ਆ ਜਾਂਦਾ ਫੇਰ ਕੀ ਹੋਊਗਾ ਜੀ,
0: ਬਿਲਕੁਲ
1: ਹੁਣ ਤਾਂ ਚਲੋ ਗੱਲ ਬਾਹਰ ਆ ਜਾਂਦੀ ਹੈਗੀ, ਫੇਰ ਤਾਂ ਜੇ ਰਾਜ ਭਾਗ ਇਹਨਾਂ ਦਾ ਹੋਵੇ ਫੇਰ ਕਿੱਥੇ, ਫੇਰ ਤਾਂ ਇਹੋ ਜਿਹਾ ਵਿਕਟਮ ਜਿਹੜਾ ਹੈਗਾ ਜੀ ਉਹ ਆਉਣਾ ਹੀ ਨੀ ਬਾਹਰ ਜੀ, ਉਹਨਾਂ ਨੇ ਪਹਿਲਾਂ ਹੀ ਇਲੀਮੀਨੇਟ ਕਰ ਲੈਣੇ ਹੈਗੇ ਜੀ, ਸੋ ਇਸ ਕਰਕੇ ਦੇਖੋ ਸਰ ਅੱਗੇ ਸਟੇਟ ਦਾ ਕਿੱਦਾਂ ਦਾ ਮਾਹੌਲ ਬਣਦਾ ਆ ਜੀ, ਬਟ ਇਹ ਆ ਵੀ ਮੈਂ ਦੇਖਿਆ ਵੀ ਕੈਪਟਨ ਸਾਹਿਬ ਦੀ ਪੋਲੀਟੀਕਲ ਆਬਜ਼ਰਵੇਸ਼ਨ ਜਿਹੜੀ ਆ ਨਾ ਜੀ ਉਹ ਠੀਕ ਆ ਸਰ, ਜੋ ਦਿਸਦਾ ਪਿਆ ਜੀ ਉਹਨਾਂ ਦੇ ਪੋਲੀਟੀਕਲ ਆਬਜ਼ਰਵੇਸ਼ਨ ਠੀਕ ਆ ਜੀ, ਆਖਿਰ ਉਹਨਾਂ ਨੇ ਵੀ ਜ਼ਿੰਦਗੀ ਦੇਖੀ ਆ ਸਰ
0: ਜੀ, ਬਿਲਕੁਲ ਜੀ
1: ਭਰਤ ਸਾਹਿਬ।
0: ਸੈਣੀ ਸਾਹਿਬ ਉਸਤਾਦ ਜੀ ਕਹਿੰਦੇ ਆ ਆਪ ਚੰਡੀਗੜ੍ਹ ਜਾਣ ਜੋਗੇ ਨਹੀਂ, ਜਿਹੜੇ ਰਹਿੰਦੇ ਨੇ ਉਹਨਾਂ ਨੂੰ ਜਰਦੇ ਨਹੀਂ, ਨਾ ਅਸੀਂ ਕਹਿੰਦੇ ਚੰਡੀਗੜ੍ਹ ਜਾਈਏ ਨਾ ਉੱਥੇ ਰਹਿਣ ਵਾਲਿਆਂ ਨੂੰ, ਕਿਤੇ ਰਹਿਣ ਦਿੰਦੇ ਅਸੀਂ ਨਫ਼ਰਤ ਜਾਂ ਚੰਗੇ ਕਹੀਏ ਜੀ। ਹਾਂਜੀ
1: ਦੇਖੋ ਜੀ ਗੱਲ ਏਦਾਂ ਹੈਗੀ ਆ ਸਾਨੂੰ ਕੀ ਪਤਾ ਅਖਬਾਰਾਂ ਉੱਥੋਂ ਚੱਲਦੀਆਂ ਹੈਗੀਆਂ ਸਾਰਾ, ਅਸੀਂ ਤਾਂ ਆਪ ਚੰਡੀਗੜ੍ਹ ਵਾਲੇ ਕਹਿੰਦੇ ਹੈਗੇ ਠੀਕ ਗੱਲ ਹੈ ਜੀ, ਪਰ ਰਿਪੋਰਟਾਂ ਜਿਹੜੀਆਂ ਆਉਂਦੀਆਂ ਆ ਅਸੀਂ ਤਾਂ ਉਹੀ ਕਹਿ ਰਹੇ ਹੈਗੇ ਆ ਜੀ, ਬਾਕੀ ਤਾਂ ਕੋਈ ਨੀ ਸਾਡਾ ਤੇ ਹਿਰ ਤੇ ਬੁਲੰਦੜਿਆ ਗਿਆ ਆ ਜੀ, ਹੁਣ ਉਸਤਾਦ ਜੀ ਦੂਰ ਬੈਠੇ ਹੈਗੇ ਆ ਇਸ ਕਰਕੇ ਆ ਜੀ,
0: ਇਹ ਦਰਦ ਨੀ ਸਮਝਦੇ ਪੰਜਾਬ ਦਾ ਦੇਖ ਲੋ।
1: ਹਾਂਜੀ ਪੰਜਾਬ ਦਾ ਦਰਦ ਕਿੱਥੇ ਸਮਝਦੇ ਹੈਗੇ ਆ, ਜੇ ਪੰਜਾਬ ਦਾ ਦਰਦ ਸਮਝਦੇ ਹੋਣ ਤੇ ਪੰਜਾਬ ਆਉਣ ਆ ਕੇ 4 ਦਿਨ ਜਿਹੜਾ ਹੈਗਾ ਆ ਲੋਕਾਂ ਨੂੰ ਮਤਲਬ ਕੋਈ ਦਿਸ਼ਾ ਦੇਣ, ਇੱਥੇ ਜਵਾਨੀ ਭਟਕ ਚੁੱਕੀ ਆ ਜੀ,
0: ਕਹਿੰਦੇ
1: ਪਰ
0: ਜਦੋਂ ਅਸੀਂ ਆਈਦਾ ਸੀ
1: ਜਾਂਦਾ ਜਾਂਦਾ ਕਵਾਂ ਜੀ
0: ਹਸੈਣੀ ਸਾਹਿਬ ਉਹ ਦੱਸੋ ਕਹਿੰਦੇ ਆ ਸੀ ਜਦੋਂ ਲੋਕਾਂ ਨੂੰ ਇੱਥੇ ਸਮਝਾਈਦਾ ਉਹ ਅੱਗੇ ਮੋਹਰੇ ਕਹਿੰਦੇ ਤੁਸੀਂ ਵੀ ਤਾਂ ਇੱਥੋਂ ਹੀ ਗਏ ਸੀ।
1: ਹਾਂਜੀ ਇਹ ਵੀ ਗੱਲ ਠੀਕ ਹੈਗੀ ਆ ਜੀ,
0: ਜੀ
1: ਉਹ ਗਏ ਸੀ ਤੇ ਫੇਰ ਉੱਥੋਂ ਸਮਝ ਗਏ ਨਾ
0: ਜੀ,
1: ਐਨ ਆਰ ਆਈ ਜਦੋਂ ਆਉਂਦੇ ਹੈਗੇ ਆ ਕੇ ਕੰਮ ਬੜਾ ਕਰਦੇ ਆ ਜੀ,
0: ਬਿਲਕੁਲ
1: ਇਹ ਵੀ ਤਾਂ ਜਦੋਂ ਪਿੰਡ ਆਏ ਸੀ ਆ ਕੇ ਫਟਾਫਟ ਨਾਲੀ ਕੱਢਣ ਦੌੜ ਪੈਂਦੇ ਸੀਗੇ, ਤਾਂ ਤੁਸੀਂ ਕੋਲ ਬੈਠੇ ਹੈਗੇ ਆ ਨਾਲੀ ਬੰਦ ਪਈ ਹੈਗੀ ਤੁਸੀਂ ਨਾਲੀ ਵੀ ਨੀ ਖੋਲ ਸਕਦੇ ਆਪਣੇ ਆਪ, ਅੱਛਾ ਜੀ, ਅਗਲੇ ਵੀ ਉਹਦੇ ਉਹ ਰਹਿਣ ਦੇ, ਤੂੰ ਰਹਿਣ ਦੇ ਕਰਕੇ ਅਗਲੇ ਵੀ ਕਹਿੰਦੇ ਸੀ ਕੱਢੀ ਜਾ ਕੱਢੀ ਜਾ ਆਰਾਮ ਨਾਲ। ਹਾਂਜੀ
0: ਮੁੜ ਕੇ ਜਦੋਂ ਬੰਦ ਵੀ ਹੁੰਦੀ ਆ ਫਿਰ ਵੀ ਉੱਥੇ ਨੂੰ ਕੋਲਾਂ ਕਰਦੇ ਅਮਰੀਕਾ ਨੂੰ ਵੀ ਆ ਜਾਓ ਭਾਈ।
1: ਆਹੋ ਉਹ ਸੱਚੀ ਗੱਲ ਹੈ ਜੀ। ਇੱਕ ਦਿਨ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਦਾ, ਇਹਨਾਂ ਨੂੰ ਪਿੰਡੋਂ ਫੋਨ ਆਇਆ ਵੀ ਜਿਹੜਾ ਵਾਟਰ ਸਪਲਾਈ ਵਾਲੀ ਮੋਟਰ ਸੜ ਗਈ ਆ। ਹਾਂਜੀ ਸੋ ਇਸ
0: ਕਿਆ ਬਾਤ ਹੈ, ਤੁਸੀਂ
1: ਮੋਟਰ ਪਿੰਡ ਸੜੀ ਤੇ ਰੌਲਾ ਮਿਸ਼ੀਗਨ ਚ।
0: ਬਿਲਕੁਲ ਹੈ ਜੀ, ਤੁਸੀਂ ਕੁਝ ਕਹਿਣ ਲੱਗੇ ਸੀ?
1: ਠੀਕ ਹੈ ਭਾਈ ਸਾਹਿਬ,
0: ਨਹੀਂ ਕਹਿਣ ਲੱਗੇ ਸੀ ਕੁਝ ਮਨ ਦੀ ਗੱਲ ਕਰਨ ਲੱਗੇ ਹੀ ਜਾਂਦੇ ਜਾਂਦੇ ਹੋ। ਹਾਂਜੀ
1: ਨਾ ਮੇਰੇ ਵੱਡੇ ਵੀਰੇ ਹੈਗੇ ਆ, ਨਾ ਮੈਨੂੰ ਕੁੱਟਣ ਗਿਆ ਵੀ ਨਹੀਂ ਬਈ ਨਹੀਂ, ਮੈਂ ਕੁਛ ਨੀ ਬੋਲਣਾ ਜੀ। ਹਾਂਜੀ ਦਿਓ ਇਜਾਜ਼ਤ ਸਰ, ਸ਼ੁਕਰੀਆ ਜੀ। ਮੈਂ ਮੁਹੰਮਦ ਸਾਹਿਬ ਨੂੰ ਦੇਖਣਾ ਹੈਗਾ, ਉਹਨਾਂ ਨੇ ਆ ਕੇ ਫਿਰ ਕੋਈ ਕਲਾਮ ਸੁਣਾਉਣਗੇ ਤੇ ਮੈਨੂੰ ਹਜੇ ਮੈਂ ਟਾਈਮ ਹੈਗਾ, ਮੈਂ 10 ਮਿੰਟ ਸੁਣ ਸਕਦਾ ਹੈਗਾ ਜੀ ਉਹਨਾਂ ਨੂੰ, ਮੈਂ ਉਹਨਾਂ ਦੀ ਉਡੀਕ ਰਹਿਣਾ। ਠੀਕ ਹੈ ਸਰ, ਸ਼ੁਕਰੀਆ ਜੀ, ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਸਰ।
0: ਲੋ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਨਾਲ ਹਾਸਾ ਠੱਠਾ ਵੀ ਨਾਲ ਦੀ ਨਾਲ ਚੱਲਦਾ ਹੈ। ਤੇ ਦੋਸਤੋ ਆਪਾਂ ਕਿਤਾਬ ਦੀ ਵੀ ਗੱਲ ਕਰਨੀ ਹੈ ਆਖਰ ਦੇ ਵਿੱਚ ਤੁਹਾਡੇ ਲਈ, ਵਿਦੇਸ਼ੀ ਖਬਰਾਂ ਨੇ ਉਹਨਾਂ ਨੂੰ ਲੈ ਕੇ ਫਿਰ 1-2 ਮਿੰਟ ਕਾਲ ਲੈ ਕੇ, ਤਾਂ ਫਿਰ ਉਸ ਤੋਂ ਬਾਅਦ ਜਲਦੀ ਜਲਦੀ ਆਪਾਂ, ਸਮਾਂ ਵੀ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ ਸਮਾਂ ਕਈ ਵਾਰੀ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਹੀ ਲੱਗ ਜਾਂਦਾ ਜੀ, ਤੇ ਜਲਦੀ ਤੋਂ ਜਲਦੀ ਆਪਾਂ ਚੱਲਦੇ ਹਾਂ ਫਿਰ ਅੱਜ ਦੇ ਜਿਹੜਾ ਕਿਤਾਬ ਦੇ ਸਿਲਸਿਲੇ ਦੇ ਵਿੱਚ, ਜਿਹੜਾ ਅੱਜ ਦਾ ਆਪਣਾ ਸਿਲਸਿਲਾ ਹੁੰਦਾ ਕਿਤਾਬਾਂ ਦੇ ਅੰਗ ਸੰਗ ਨੂੰ ਜਿਹੜਾ ਪਹੁੰਚ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਨੇ ਕੁਝ, ਉਹਨਾਂ ਦਾ ਜ਼ਿਕਰ ਜ਼ਰੂਰ ਤੁਹਾਡੇ ਨਾਲ ਕਰਦੇ ਹਾਂ, ਕਾਫੀ ਇੰਟਰਸਟਿੰਗ ਨੇ। ਪਿਛਲੇ ਦਿਨਾਂ ਦੇ ਵਿੱਚ ਵਾਦ ਵਿਵਾਦ ਜਿਹੜੇ ਨੇ CNN ਦੇ ਨਾਲ ਜਾਂ ਹੋਰ ਨਿਊਜ਼ ਏਜੰਸੀਆਂ ਦੇ ਨਾਲ ਟਰੰਪ ਸਾਹਿਬ ਦੇ ਪਏ, ਉਹਦੇ ਵਿੱਚ ਕੋਰਟ ਦੇ ਕੁਝ ਫੈਸਲੇ ਆਏ ਨੇ ਤੇ ਚੰਗੀ ਝਾੜ ਝੰਬ ਉਹਨਾਂ ਦੀ ਹੋਈ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ। ਤੇ ਈਰਾਨ ਵੀ ਜਿਹੜਾ ਅਮਰੀਕਾ ਦੇ ਵਿੱਚ ਹੈ ਤੇ ਉੱਥੇ ਵਾਰਤਾਲਾਪ ਦੇ ਦੌਰਾਨ ਉਹਨਾਂ ਨੇ 7 ਦਿਨ ਦਿੱਤੇ ਆ, ਜੇਕਰ ਸਮਝੌਤਾ ਹੁੰਦਾ ਤਾਂ ਠੀਕ ਆ, ਨਹੀਂ ਤਾਂ ਫਿਰ ਦੇਖਦੇ ਹਾਂ ਕਹਿੰਦੇ ਅਗਲੇ ਕੀ ਕਰਨਾ ਹੈ। ਡੋਨਲਡ ਟਰੰਪ ਦੇ ਬੈਨ ਸੰਬੰਧੀ ਹੁਕਮਾਂ ਦੇ ਉੱਤੇ ਰੋਕ ਮੀਡੀਆ ਅਦਾਰਿਆਂ ਨੂੰ ਵਾਈਟ ਹਾਊਸ ਤੱਕ ਪਹੁੰਚ ਬਹਾਲ ਕਰਨ ਦਾ ਹੁਕਮ ਹੋ ਗਿਆ। ਇੱਕ ਫੈਡਰਲ ਜੱਜ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਵਾਈਟ ਹਾਊਸ ਦੇ ਅਹਾਤੇ ਦੇ ਵਿੱਚ 3 ਮੀਡੀਆ ਅਦਾਰਿਆਂ ਦੇ ਉੱਤੇ ਲਾਈ ਗਈ ਪਾਬੰਦੀ ਦੇ ਉੱਤੇ ਅਸਥਾਈ ਰੋਕ ਜਿਹੜੀ ਲਾਤੀ ਹੈ। ਜੱਜ ਨੇ ਅੱਜ ਸਵੇਰੇ ਹੁਕਮ ਦਿੱਤੇ ਨੇ ਕਿ CNN, MS ਨਾਓ ਅਤੇ ਪੋਲੀਟਿਕੋ ਦੀ ਜਿਹੜੀ ਹੈ ਪਹੁੰਚ ਨੂੰ ਬਹਾਲ ਕੀਤਾ ਜਾਵੇ। ਇਹ ਟਰੰਪ ਅਤੇ ਉਨ੍ਹਾਂ ਮੀਡੀਆ ਅਧਾਰਿਆਂ ਦਰਮਿਆਨ ਵੱਧਦੇ ਤਣਾਅ ਦੇ ਵਿੱਚ ਨਵਾਂ ਮੋੜ ਹੈ, ਜਿਨ੍ਹਾਂ ਦੀ ਕਵਰੇਜ ਉਹ ਪਸੰਦ ਨਹੀਂ ਕਰਦੇ। ਟਰੰਪ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਮੀਡੀਆ ਅਧਾਰਿਆਂ ਦੇ ਉੱਤੇ ਪਾਬੰਦੀ ਜਿਹੜੀ ਲਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਝੂਠੀਆਂ ਖ਼ਬਰਾਂ ਕਿਹਾ ਸੀ। ਬਾਅਦ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਰਿਪੋਰਟਿੰਗ ਕੌਮੀ ਸੁਰੱਖਿਆ ਦੇ ਲਈ ਖ਼ਤਰਾ ਹੈ, ਤੇ ਉਧਰ ਮੀਡੀਆ ਅਧਾਰਿਆਂ ਦੇ ਨੇ ਜਿਹੜਾ ਸੀ ਦਲੀਲ ਦੇ ਦਿੱਤੀ ਸੀ ਕਿ ਪਾਬੰਦੀ ਪਹਿਲੀ ਹੀ ਸੋਧ ਦੀ ਸਰਾਸਰ ਉਲੰਘਣਾ ਹੈ, ਕਿਉਂਕਿ ਇਸ ਨੇ ਉਨ੍ਹਾਂ ਦੀ ਕਵਰੇਜ ਦੀ ਜਿਹੜੀ ਸਮੱਗਰੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਤੇ ਆਪਣੇ ਹੁਕਮ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੇ ਕਿਹਾ ਕਿ ਮੀਡੀਆ ਅਧਾਰਿਆਂ ਨੇ 14 ਦਿਨਾਂ ਦੇ ਲਈ ਪ੍ਰਭਾਵੀ ਆਰਜ਼ੀ ਰੋਕ ਜਿਹੜੀ ਉਹਦੇ ਉੱਤੇ ਹੁਕਮ ਪ੍ਰਾਪਤ ਕਰਨ ਦੇ ਲਈ ਕਾਨੂੰਨੀ ਮਾਪਦੰਡਾਂ ਨੂੰ ਪੂਰਾ ਕਰ ਲਿਆ। ਨਾਲ ਉਨ੍ਹਾਂ ਕਿਹਾ ਕਿ ਇਹ ਦਿਖਾਉਣ ਦੇ ਵਿੱਚ ਸਫਲ ਹੋਣ ਦੀ ਸੰਭਾਵਨਾ ਰੱਖਦੇ ਨੇ ਕਿ ਉਨ੍ਹਾਂ ਦੇ ਵਾਈਟ ਹਾਊਸ ਪ੍ਰੈਸ ਪਾਸ ਬਿਨਾਂ ਕਿਸੇ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਦੇ ਰੱਦ ਕੀਤੇ ਗਏ ਸਨ। ਤੇ ਉਨ੍ਹਾਂ ਲਿਖਿਆ ਕਿ ਇਹ ਉੱਚ ਪੈਮਾਨਾ ਹੈ, ਪਰ ਪਟੀਸ਼ਨਰਾਂ ਨੇ ਇਸ ਨੂੰ ਜਿਹੜਾ ਪੂਰਾ ਕਰ ਲਿਆ ਤੇ ਇਹ ਫੈਸਲਾ ਟਰੰਪ ਤੇ ਮੀਡੀਆ ਅਧਾਰਿਆਂ ਵਿਚਕਾਰ ਵੱਧਦੇ ਤਣਾਅ ਦੇ ਵਿੱਚ ਨਿਊਜ਼ ਆਊਟਲੈਟਾਂ ਨੂੰ ਰਾਹਤ ਜਿਹੜਾ ਦਿੰਦਾ ਹੈ। ਇਸੇ ਤਰ੍ਹਾਂ ਕੈਨੇਡਾ ਦੀ ਗੱਲ ਕਰੀਏ ਤਾਂ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਤਿਆਰੀ ਜ਼ਰੂਰ ਹੈ, ਮਾਰਕ ਕਾਰਨੀ ਨੇ ਕਹਿ ਦਿੱਤੀ ਹੈ ਇਹਦੇ ਵਿੱਚ, ਜਿਹੜੀ ਟੈਂਸ਼ਨ ਬਣੀ ਹੋਈ ਹੈ ਅਮਰੀਕਾ ਕੈਨੇਡਾ ਦੀ। ਕੈਨੇਡਾ ਤੇ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਦੂਰ ਦਾ ਖਤਰਾ ਦੱਸਿਆ, ਪਰ ਇਸ ਨੂੰ ਨਜ਼ਰ ਅੰਦਾਜ਼ ਕਹਿੰਦੇ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਦੇ ਲਈ ਤਿਆਰੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਰਹਿੰਦੀ ਹੈ। ਤੇ ਉਨ੍ਹਾਂ ਇਸ ਨੂੰ ਜਿਹੜਾ ਐਕਸਟ੍ਰੀਮ ਟੇਲ ਰਿਸਕ ਦੇ ਵਿੱਚ ਕਿਹਾ ਹੈ ਕਿ ਅਜਿਹਾ ਖਤਰਾ ਜਿਸ ਦੀ ਸੰਭਾਵਨਾ ਬਹੁਤ ਘੱਟ ਹੋਵੇ ਪਰ ਨਤੀਜੇ ਬੇਹੱਦ ਗੰਭੀਰ ਹੋ ਸਕਦੇ ਨੇ। ਇੱਕ ਇੰਟਰਵਿਊ ਦੇ ਵਿੱਚ ਕਾਰਨੀ ਨੇ ਕਿਹਾ ਕਿ ਇਹ ਕੋਈ ਬੇਸ ਕੇਸ ਨਹੀਂ ਹੈ, ਪਰ ਇਸ ਸੰਭਾਵਨਾ ਦੇ ਲਈ ਤਿਆਰ ਨਾ ਹੋਣਾ ਗੈਰ ਜ਼ਿੰਮੇਵਾਰ ਨਾ ਹੋਵੇਗਾ ਤੇ ਉਨ੍ਹਾਂ ਨੇ ਇਸ ਨੂੰ ਰਿਸਕ ਮੈਨੇਜਮੈਂਟ ਦਾ ਜਿਹੜਾ ਹਿੱਸਾ ਦੱਸਿਆ ਤੇ ਫੌਜੀ ਤਿਆਰੀਆਂ ਬਾਰੇ ਵੇਰਵੇ ਦੇਣ ਤੋਂ ਇਨਕਾਰ ਕੀਤਾ। ਮੈਕਕਾਰਨੀ ਦੇ ਬਿਆਨ ਨੇ ਕੈਨੇਡਾ ਅਮਰੀਕਾ ਸੰਬੰਧਾਂ 'ਚ ਪਹਿਲਾਂ ਤੋਂ ਚੱਲ ਰਹੇ ਤਣਾਅ ਨੂੰ ਹੋਰ ਚਰਚਾ ਦੇ ਵਿੱਚ ਲਿਆ ਦਿੱਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿਟੀ ਨੇ ਕਿਹਾ ਕਿ ਵੱਖ ਵੱਖ ਜੋਖਮਾਂ ਦਾ ਮੁਲਾਂਕਣ ਕਰਨਾ ਸਰਕਾਰਾਂ ਅਤੇ ਫੌਜਾਂ ਦੀ ਜਿਹੜੀ ਹੈ ਆਮ ਪ੍ਰਕਿਰਿਆ ਅਤੇ ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਦੀ ਸੁਰੱਖਿਆ ਨਾਲ ਜੁੜੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਂਦਾ ਹੈ ਤੇ ਗੁਰੇਜ਼ ਕੀਤਾ ਕਿ ਕੈਨੇਡਾ ਨੇ ਕਿਹੜੇ ਖਾਸ ਦ੍ਰਿਸ਼ਾਂ ਦੇ ਲਈ ਤਿਆਰੀ ਕੀਤੀ ਹੋਈ ਹੈ। ਮੰਤਰੀ ਇਵਾਨ ਸੁਲੋਮਨ ਨੇ ਵੀ ਕਿਹਾ ਕਿ ਕਿਸੇ ਵੀ ਸੰਭਾਵੀ ਸਥਿਤੀ ਨੂੰ ਪਰਖਣਾ ਸਰਕਾਰ ਦੇ ਕੰਮ ਦਾ ਹਿੱਸਾ ਹੈ ਤੇ ਉਨ੍ਹਾਂ ਕਿਹਾ ਕਿ ਹਰ ਲੰਮੇ ਸਮੇਂ ਦੇ ਜੋਖਮ ਨੂੰ ਧਿਆਨ ਦੇ ਵਿਚ ਰੱਖ ਕੇ ਸਰਕਾਰਾਂ ਤਿਆਰੀਆਂ ਕਰਦੀਆਂ ਨੇ ਪਰ ਫੌਜੀ ਤਿਆਰੀਆਂ ਦੀ ਕਿਸਮ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਨ੍ਹਾਂ ਕੋਈ ਵੇਰਵਾ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਅਗਲੀ ਖ਼ਬਰ ਵੱਲ ਨੂੰ ਵਧੀਏ ਤੇ ਖਤਮ ਹੋਵੇਗਾ ਟਕਰਾਅ। ਇਰਾਨ ਦੇ ਵੱਲੋਂ ਅਮਰੀਕਾ ਨਾਲ ਗੱਲਬਾਤ ਦੇ ਲਈ 7 ਦਿਨਾਂ ਦਾ ਪੇਸ਼ਕਸ਼ ਜਿਹੜੀ ਹੈ ਕਰ ਦਿੱਤੀ ਹੈ। ਇਰਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਹੋਰਮੁਜ ਸਟ੍ਰੇਟ ਨੂੰ ਮੁੜ ਖੋਲਣ ਤੇ 7 ਦਿਨਾਂ ਦੇ ਅੰਦਰ ਜੰਗ ਖਤਮ ਕਰਨ ਦੇ ਮਕਸਦ ਦੇ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਦੱਸਿਆ ਕਿ ਇਹ ਪ੍ਰਸਤਾਵ ਇਸੇ ਹਫ਼ਤੇ ਵਿਚੋਲਿਆਂ ਰਾਹੀਂ ਅਮਰੀਕੀ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਤੇ ਵਾਈਟ ਹਾਊਸ ਨੇ ਇਸ ਸਬੰਧੀ ਮੰਗੀ ਗਈ ਪ੍ਰਤੀਕਿਰਿਆ ਦੇ ਉੱਤੇ ਤੁਰੰਤ ਕੋਈ ਅਜੇ ਤੱਕ ਟਿੱਪਣੀ ਨਹੀਂ ਕੀਤੀ ਹੈ। ਇਹ ਪ੍ਰਸਤਾਵ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਤੇ ਹੋਰਮੁਜ਼ ਸਟ੍ਰੇਟ ਦੇ ਲਗਭਗ ਬੰਦ ਹੋਣ ਤੋਂ ਬਾਅਦ ਇੱਕ ਨਵੀਂ ਕੂਟਨੀਤਿਕ ਪਹਿਲ ਸਾਬਤ ਹੋ ਸਕਦਾ ਹੈ। ਵਿਸ਼ਵ ਦੀ ਕੁੱਲ ਤੇਲ ਸਪਲਾਈ ਦਾ 5ਵਾਂ ਤੋਂ 4ਥਾ ਹਿੱਸਾ ਇਸੇ ਰਸਤੇ ਜਿਹੜਾ ਲੰਘਦਾ ਹੈ। ਨਿਊਯਾਰਕ ਦੇ ਵਿੱਚ ਸੰਯੁਕਤ ਰਾਜ ਰਾਸ਼ਟਰ ਮਹਾਸਭਾ UNGA ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਾਗਚੀ ਨੇ ਕਿਹਾ ਕਿ ਇਹ ਸ਼ਰਤਾਂ ਦੋਵੇਂ ਦੇਸ਼ਾਂ ਵਿਚਾਲੇ ਜੂਨ ਮਹੀਨੇ ਹੋਈ ਸਹਿਮਤੀ ਵਾਂਗ ਹੀ ਨੇ ਤੇ ਇਹ ਕੋਈ ਨਵੀਂ ਮੰਗ ਨਹੀਂ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਦੇ ਵਿਚ ਆਪਣੇ ਸੰਬੋਧਨ ਦੇ ਦੌਰਾਨ ਕੂਟਨੀਤਿਕ ਸੰਪਰਕ ਦੀ ਪੁਸ਼ਟੀ ਕੀਤੀ ਹੈ ਤੇ ਟਰੰਪ ਨੇ ਕਿਹਾ ਕਿ ਇਰਾਨ ਸਮਝੌਤਾ ਕਰ ਸਕਦਾ ਹੈ ਜਾਂ ਫਿਰ ਤਬਾਹੀ ਦਾ ਸਾਹਮਣਾ ਕਰ ਸਕਦਾ ਹੈ। ਜਿਸ ਤੋਂ ਬਾਅਦ ਇਰਾਨੀ ਵਫਦ ਨੇ ਭਾਸ਼ਣ ਦੇ ਦੌਰਾਨ ਵਾਕਆਊਟ ਕੀਤਾ ਤੇ ਇਸ ਦੇ ਜਵਾਬ ਦੇ ਵਿਚ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਕਿਹਾ ਕਿ ਇਰਾਨ ਨੂੰ ਆਪਣੀ ਸੁਰੱਖਿਆ ਲਈ ਸ਼ਕਤੀਸ਼ਾਲੀ ਹੋਣਾ ਪਵੇਗਾ ਤੇ ਇਰਾਨ ਬਿਨਾਂ ਕਿਸੇ ਧੱਕੇਸ਼ਾਹੀ ਜਾਂ ਤਾਕਤ ਦੀ ਵਰਤੋਂ ਸਵੀਕਾਰ ਕੀਤੇ ਗੱਲਬਾਤ ਅਤੇ ਡਿਪਲੋਮੈਸੀ ਦੇ ਲਈ ਤਿਆਰ ਹੈ ਤੇ ਟਰੰਪ ਅਨੁਸਾਰ ਅਮਰੀਕੀ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਜੰਗ ਦੇ ਵਿਚ ਸ਼ਾਮਲ ਹੋਇਆ ਜਦਕਿ ਪਜੇਸ਼ਕੀਅਨ ਨੇ ਕਿਹਾ ਕਿ ਇਰਾਨ ਪਰਮਾਣੂ ਹਥਿਆਰ ਨਹੀਂ ਬਣਾਵੇਗਾ ਪਰ ਸ਼ਾਂਤੀਪੂਰਨ ਪਰਮਾਣੂ ਤਕਨਾਲੋਜੀ ਦਾ ਅਧਿਕਾਰ ਰੱਖਦਾ ਹੈ। ਪਰਮਾਣੂ ਗਤੀਵਿਧੀਆਂ ਦੋਵਾਂ ਦੇਸ਼ਾਂ ਵਿਚਾਲੇ ਮੁੱਖ ਰੁਕਾਵਟ ਬਣੀਆਂ ਹੋਈਆਂ ਨੇ ਜਿੱਥੇ ਅਮਰੀਕਾ ਸੁਰੱਖਿਆ ਗਰੰਟੀ ਦੀ ਮੰਗ ਕਰ ਰਿਹਾ ਹੈ। ਇਰਾਨ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਉੱਤੇ ਅੜਿਆ ਹੋਇਆ। ਨਵੇਂ ਪ੍ਰਸਤਾਵ ਦੇ ਵਿਚ ਹੋਰਮੁਜ਼ ਸਟ੍ਰੇਟ ਦੇ ਵਿਚ ਆਵਾਜਾਈ ਬਹਾਲ ਕਰਨ ਤੇ ਵਿਆਪਕ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਤੇ ਧਿਆਨ ਦਿੱਤਾ ਹੈ। ਅਰਾਕਚੀ ਨੇ ਇਹ ਨਹੀਂ ਦੱਸਿਆ ਜੇ ਕਿ 7 ਦਿਨਾਂ ਦੀ ਪ੍ਰਕਿਰਿਆ ਦੇ ਦੌਰਾਨ ਪਰਮਾਣੂ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਜਾਂ ਨਹੀਂ ਹੋਵੇਗੀ। ਇਟਲੀ ਚਲੀਏ ਤਾਂ ਇਟਲੀ ਦੇ ਸਕੂਲਾਂ ਦੇ ਵਿਚ ਬਦਲ ਗਏ ਨੇ ਨਿਯਮ। ਮੈਲੋਨੀ ਸਰਕਾਰ ਨੇ ਨਵੇਂ ਫੈਸਲੇ ਕੀਤੇ ਹੈ। ਇਟਲੀ ਦੀ ਸਰਕਾਰ ਨੇ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਕੈਬਨਿਟ ਨੇ ਵੀਰਵਾਰ ਨੂੰ ਕੱਲ੍ਹ ਬੀਤੇ 'ਚ ਇਕ ਫਰਮਾਨ ਪਾਸ ਕਰ ਦਿੱਤਾ ਹੈ। ਇਸ ਫਰਮਾਨ ਦੇ ਮੁਤਾਬਕ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਗਾਉਣ ਦੇ ਨਾਲ ਨਾਲ ਹਰੇਕ ਕਲਾਸ ਦੇ ਵਿਚ ਇਟਾਲੀਅਨ ਭਾਸ਼ਾ ਦੀ ਘੱਟ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਮੈਲੋਨੀ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਵਿਚ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਤੇ ਮੈਲੋਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਇਟਾਲੀਅਨ ਭਾਸ਼ਾ ਦੇ ਬਾਰੇ ਜਿਹੜੇ ਵਿਦਿਆਰਥੀਆਂ ਦੀ ਸਮਝ ਘੱਟ ਹੈ ਇਕ ਕਲਾਸ ਦੇ ਵਿਚ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ 30% ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਇਟਾਲੀਅਨ ਭਾਸ਼ਾ ਸਿੱਖਣ ਦੇ ਲਈ ਹੋਰ ਸਰੋਤ ਪ੍ਰਦਾਨ ਕੀਤੇ ਗਏ ਨੇ, ਨਾਲ ਹੀ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਅਤੇ ਪਾਬੰਦੀ ਲਗਾਈ ਹੈ। ਮੈਲੋਨੀ ਨੇ ਇਨ੍ਹਾਂ ਉਪਾਵਾਂ ਨੂੰ ਸਮਝਦਾਰੀ ਭਰਿਆ ਕਦਮ ਜਿਹੜਾ ਦੱਸਦੇ ਹੋਏ ਕਿਹਾ ਕਿ ਉਹ ਵੰਡ ਨਹੀਂ ਪਾਉਂਦੇ ਸਗੋਂ ਅਸਲ ਦੇ ਵਿਚ ਏਕੀਕਰਨ ਨੂੰ ਉਤਸ਼ਾਹਿਤ ਕਰ ਰਹੇ ਨੇ। ਸਿੱਖਿਆ ਮੰਤਰੀ ਗਿਓਸੇਪ ਵਾਲਦੀ ਤਾਰਾ ਨੇ ਕਿਹਾ ਕਿ ਇਹ ਸੀਮਾ ਪੂਰੀ ਤਰ੍ਹਾਂ ਭਾਸ਼ਾ ਦੇ ਨਾਲ ਸੰਬੰਧਿਤ ਹੈ ਤੇ ਨਾਗਰਿਕਤਾ ਦੇ ਨਾਲ ਨਹੀਂ। ਉਨ੍ਹਾਂ ਨੇ ਨਕਾਬ ਅਤੇ ਬੁਰਕੇ ਦੇ ਉੱਤੇ ਪਾਬੰਦੀ ਨੂੰ ਲਿੰਗ ਸਮਾਨਤਾ ਦੇ ਮੁੱਦੇ ਵਜੋਂ ਜਿਹੜਾ ਪੇਸ਼ ਕੀਤਾ। ਇਸ ਦੇ ਦੌਰਾਨ ਵਿਰੋਧੀ ਪਾਰਟੀਆਂ ਦਾ ਕਹਿਣਾ ਕਿ ਮੈਲੋਨੀ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਸੱਜੇ ਪੱਖੀ ਨੀਤੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਬੀਬੀਸੀ ਦੀ ਇਕ ਰਿਪੋਰਟ ਦੇ ਅਨੁਸਾਰ ਵੀਰਵਾਰ ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਸ ਫਰਮਾਨ ਦੇ ਕਈ ਖਰੜੇ ਤਿਆਰ ਕੀਤੇ ਗਏ ਪਰ ਮੁੱਖ ਨੁਕਤੇ ਸਪਸ਼ਟ ਸਨ। ਚਿਹਰਾ ਢੱਕਣ ਦੇ ਉੱਤੇ ਪਾਬੰਦੀ ਬੁਰਕੇ ਅਤੇ ਨਕਾਬ ਦੇ ਉੱਤੇ ਲਾਗੂ ਹੋਏਗੀ। ਹਿਜਾਬ ਨੂੰ ਬਾਹਰ ਰੱਖਿਆ ਗਿਆ ਕਿਉਂਕਿ ਇਸ ਦੇ ਵਿਚ ਚਿਹਰਾ ਦਿਸਦਾ ਰਹਿੰਦਾ ਹੈ। ਜੇਕਰ ਕਿਸੇ ਬੱਚੇ ਨੂੰ ਸਕੂਲ ਦੇ ਵਿਚ ਘੁਲਣ ਮਿਲਣ ਦੇ ਵਿਚ ਮੁਸ਼ਕਲ ਆਉਂਦੀ ਹੈ ਤਾਂ ਸਮਾਜਿਕ ਸੇਵਾਵਾਂ ਨੂੰ ਬੁਲਾਇਆ ਜਾਵੇਗਾ ਤੇ ਮਾਪਿਆਂ ਨੂੰ ਮੁਫ਼ਤ ਇਟਾਲੀਅਨ ਕਲਾਸਾਂ ਦੇ ਵਿਚ ਜਾਣ ਦੀ ਲੋੜ ਹੋਏਗੀ। ਅਜਿਹਾ ਕਰਨ ਦੇ ਵਿਚ ਅਸਫਲ ਰਹਿਣ ਦੇ ਉੱਤੇ 1,000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਵੀ ਲੱਗੇਗਾ। ਕੈਬਨਿਟ ਨੇ ਇਸ ਨੂੰ ਇਕ ਡਿਕਰੀ ਲਾ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਇਹ ਤੁਰੰਤ ਲਾਗੂ ਹੋ ਸਕਦਾ ਹੈ, ਪਰ ਇਸ ਨੂੰ 60 ਦਿਨਾਂ ਦੇ ਅੰਦਰ ਅੰਦਰ ਸੰਸਦ ਦੇ ਦੁਆਰਾ ਮਨਜ਼ੂਰੀ ਮਿਲਣੀ ਜ਼ਰੂਰੀ ਹੈ। ਮੈਲੋਨੀ ਸਰਕਾਰ ਨੇ ਨਿਯਮ ਅਜਿਹੇ ਸਮੇਂ ਪੇਸ਼ ਕੀਤੇ ਨੇ ਜਦੋਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਏਕੀਕਰਨ ਦਾ ਮੁੱਦਾ ਜਿਹੜਾ ਉੱਠ ਰਿਹਾ ਹੈ। ਅਮਰੀਕਾ ਚੀਨ ਵਿਚਾਲੇ ਰੇਸ ਹੋਵੇ ਰੈਸਲਿੰਗ ਨਾ ਹੋਵੇ, ਵਾਈਟ ਹਾਊਸ ਦੇ ਵਿਚ ਟਰੰਪ ਦੇ ਨਾਲ ਮੁਲਾਕਾਤ ਦੇ ਦੌਰਾਨ ਬੋਲੇ ਨੇ ਸ਼ੀ ਜਿਨਪਿੰਗ। ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਸ਼ਾਂਤੀ ਪੂਰਵਕ ਇਕੱਠੇ ਰਹਿਣਾ ਚਾਹੀਦਾ ਅਤੇ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਸਹਿਯੋਗ ਤੋਂ ਲਾਭ ਹੋ ਸਕਦਾ ਹੈ, ਜਦੋਂ ਕਿ ਟਕਰਾਅ ਦੋਵਾਂ ਦੇ ਲਈ ਨੁਕਸਾਨਦੇਹ ਹੋਏਗਾ। ਅਮਰੀਕਾ ਅਤੇ ਚੀਨ ਵਿਚਕਾਰ ਮੁਕਾਬਲੇ ਨੂੰ ਖਤਮ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਇਹ ਸਿਹਤਮੰਦ ਹੋਣਾ ਚਾਹੀਦਾ ਅਤੇ ਸੀਮਾਵਾਂ ਦੇ ਅੰਦਰ ਰਹਿਣਾ ਚਾਹੀਦਾ। ਇਹ ਅਮਰੀਕਾ ਅਤੇ ਚੀਨ ਵਿਚਕਾਰ ਇੱਕ ਦੌੜ ਹੋਣੀ ਚਾਹੀਦੀ ਹੈ, ਨਾ ਕਿ ਰੈਸਲਿੰਗ। ਉਨ੍ਹਾਂ ਨੇ ਇਸ ਨੂੰ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੱਸਿਆ, ਨਾ ਕਿ ਰੈਸਲਿੰਗ ਦੇ ਮੁਕਾਬਲੇ ਵਜੋਂ ਜਿੱਥੇ ਇਕ ਦੀ ਜਿੱਤ ਦੂਜੇ ਦੀ ਹਾਰ ਦੇ ਉੱਤੇ ਨਿਰਭਰ ਕਰਦੀ ਹੈ। ਤੇ ਪਰਮਾਣੂ ਸਮਝੌਤੇ ਜਾਂ ਹੋਰ ਸਾਰੀਆਂ ਟੈਕਨੀਕ ਟੈਕਨੋਲੋਜੀ AI ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਇਹਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਆਖਰੀ ਖਬਰ ਵੱਲ ਨੂੰ ਚੱਲਦੇ ਹਾਂ। ਇਰਾਨ ਤੇ ਹਮਲਾ ਹੁਣ ਤੱਕ ਸਭ ਤੋਂ ਆਸਾਨ ਫੈਸਲੇ ਦੇ ਵਿੱਚੋਂ ਇੱਕ ਸੀ। ਨੇਤਨਯਾਹੂ ਵੀ ਜਿਹੜੇ ਨੇ ਬੋਲੇ ਆ, ਪਰ ਲੋਕਾਂ ਨੇ ਇਹਨਾਂ ਨੂੰ ਪਸੰਦ ਨਹੀਂ ਕੀਤਾ। ਅੱਧੇ ਕੁ ਪਸੰਦ ਕਰਦੇ ਨੇ, ਅੱਧੇ ਕੁ ਨਹੀਂ ਪਸੰਦ ਕਰਦੇ ਨੇ, ਤੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ਨੈਤਿਕ ਰੂਪ ਦੇ ਵਿੱਚ ਕਾਇਰ ਕਹਿ ਦਿੱਤਾ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਇਰਾਨ ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਦੇ ਵਿੱਚੋਂ ਇੱਕ ਸੀ ਤੇ ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਜੋ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਉਨ੍ਹਾਂ ਦੇ ਮੰਚ ਦੇ ਉੱਤੇ ਆਉਂਦੇ ਹੀ ਬਾਹਰ ਚਲੇ ਗਏ ਤੇ ਨੇਤਨਯਾਹੂ ਨੇ ਉਨ੍ਹਾਂ ਨੂੰ ਨੈਤਿਕ ਰੂਪ ਦੇ ਵਿੱਚ ਕਾਇਰ ਕਰਾਰ ਦਿੱਤਾ ਹੈ। ਜਦੋਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੋਲਣ ਦੇ ਲਈ ਮਹਾਂਸਭਾ ਦੇ ਮੰਚ ਤੇ ਆਏ ਤਾਂ ਕਈ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਜਦਕਿ ਕਈਆਂ ਨੇ ਹੂਟਿੰਗ ਕਰ ਦਿੱਤੀ। ਬਹੁਤ ਸਾਰੇ ਨੁਮਾਇੰਦੇ ਬਾਹਰ ਚਲੇ ਗਏ ਤੇ ਬਾਅਦ ਦੇ ਵਿਚ ਜ਼ਿਆਦਾਤਰ ਸੀਟਾਂ ਖਾਲੀ ਰਹੀਆਂ। ਮਹਾਂਸਭਾ ਦੇ ਪ੍ਰਧਾਨ ਖਿਲੀਲੂਰ ਰਹਿਮਾਨ ਨੇ ਵਾਰ ਵਾਰ ਕਿਹਾ ਕਿ ਕਿਰਪਾ ਕਰਕੇ ਹਾਲ ਦੇ ਵਿਚ ਸ਼ਾਂਤੀ ਬਣਾਈ ਰੱਖੋ। ਨੇਤਨਯਾਹੂ ਨੇ ਕਿਹਾ ਕਿ ਜੇ ਕੋਈ ਹੋਰ ਵੀ ਨੈਤਿਕ ਰੂਪ ਦੇ ਵਿਚ ਕਾਇਰ ਹੈ ਜੋ ਹੁਣ ਤੱਕ ਹਾਲ ਤੋਂ ਬਾਹਰ ਨਹੀਂ ਗਿਆ ਤਾਂ ਕਿਰਪਾ ਕਰਕੇ ਹੁਣੇ ਹੀ ਬਾਹਰ ਚਲਾ ਜਾਏ ਤੇ ਆਪਣੀ ਰੱਖਿਆ ਕਰਦਿਆਂ ਹੋਇਆਂ ਇਜ਼ਰਾਇਲ ਉਨ੍ਹਾਂ ਕਈ ਦੇਸ਼ਾਂ ਦੀ ਵੀ ਰੱਖਿਆ ਕਰ ਰਿਹਾ ਜਿਨ੍ਹਾਂ ਦੇ ਨੁਮਾਇੰਦੇ ਹੁਣ ਇਸ ਹਾਲ ਤੋਂ ਬਾਹਰ ਚਲੇ ਗਏ ਨੇ। ਦਰਅਸਲ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਉਹ ਉਨ੍ਹਾਂ ਦੇ ਕਈ ਆਗੂ ਇਰਾਨ ਦੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਲਈ ਨਿੱਜੀ ਤੌਰ ਦੇ ਉੱਤੇ ਸਾਡੇ ਜਿਹੜਾ ਧੰਨਵਾਦ ਵੀ ਜਿਹੜਾ ਕਰ ਰਹੇ ਨੇ। ਸੰਯੁਕਤ ਰਾਸ਼ਟਰ ਦੇ ਵਿਚ ਫਲਸਤੀਨੀ ਮਿਸ਼ਨ ਨੇ 193 ਮੈਂਬਰ ਦੇਸ਼ਾਂ ਦੇ ਵਿਚੋਂ ਕਈਆਂ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਮਹਾਂਸਭਾ ਦੇ ਹਾਲ ਦੇ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਲਿਆਉਣ ਤੇ ਜਿਵੇਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਮ ਦੇ ਐਲਾਨ ਹੋਵੇ ਸਾਰੇ ਮਿਲ ਕੇ ਹਾਲ ਤੋਂ ਬਾਹਰ ਚਲੇ ਜਾਣ। ਸੁਨੇਹੇ ਦੇ ਵਿਚ ਕਿਹਾ ਗਿਆ ਸੀ ਕਿ ਇਸ ਦੇ ਨਾਲ ਨੇਤਨਯਾਹੂ ਤੇ ਉਨ੍ਹਾਂ ਦੀ ਸਰਕਾਰ ਨੂੰ ਸਾਫ਼ ਸੁਨੇਹਾ ਮਿਲੇਗਾ ਕਿ ਕੋਈ ਵੀ ਉਨ੍ਹਾਂ ਦੇ ਕਤਲੇਆਮ ਯੁੱਧ ਜਿਹੜਾ ਅਪਰਾਧਾਂ ਅਤੇ ਗੈਰ ਕਾਨੂੰਨੀ ਕਬਜ਼ੇ ਦੇ ਵਿਚ ਮਦਦ ਉਤਸ਼ਾਹ ਜਾਂ ਸਾਥ ਦੇਣ ਦੇ ਲਈ ਤਿਆਰ ਨਹੀਂ। ਸ਼ਾਂਤੀ ਪਸੰਦ ਕਰਨ ਵਾਲੇ ਸਾਰੇ ਦੇਸ਼ ਅਤੇ ਲੋਕ ਮੰਗ ਕਰਦੇ ਨੇ ਕਿ ਇਹ ਸਭ ਖਤਮ ਜਿਹੜਾ ਹੋਣਾ ਚਾਹੀਦਾ ਹੈ। ਲੋ ਦੋਸਤੋ, ਇਹ ਸੀ ਜੀ ਦੇਸ਼ਭਰ ਦੀਆਂ ਖਬਰਾਂ। ਆਖਰ ਦੇ ਵਿਚ ਕੈਨੇਡਾ ਪਾਵਨ ਬੀੜਾਂ ਦੀ ਬੇਅਦਬੀ ਅਕਾਲ ਤਖ਼ਤ ਵੱਲੋਂ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਨੂੰ ਜਿਹੜਾ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਨੇ। ਕੈਨੇਡਾ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਾਲ ਦੀ ਜਿਹੜੀ ਡਿੱਕੀ ਦੇ ਵਿਚ ਰੱਖ ਕੇ ਲੈ ਕੇ ਜਾਣ ਦੇ ਨਾਲ ਜਿਹੜਾ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ ਤੇ ਇਸ ਮਾਮਲੇ ਦੇ ਵਿਚ ਸ੍ਰੀ ਗੁਰੂ ਜਿਹੜੇ ਨੇ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਸਪਸ਼ਟੀਕਰਨ ਦੇਣ ਦਾ ਜਿਹੜਾ ਆਦੇਸ਼ ਦਿੱਤਾ ਗਿਆ ਹੈ। ਲੋ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਦੀਆਂ ਖਬਰਾਂ। ਆਖਰ ਦੇ ਵਿਚ ਇੱਕ ਕਾਲ ਲੈ ਕੇ ਫਿਰ ਆਪਾਂ ਕਿਤਾਬਾਂ ਦੀ ਦੁਨੀਆਂ ਦੇ ਵਿਚ ਚੱਲਦੇ ਹਾਂ। ਮੁਹੰਮਦ ਜੀ ਜੀ ਆਨੂ ਜੀ ਨਿੱਘਾ ਸਵਾਗਤ ਹੈ ਜੀ। ਜੀ ਆਨੂ ਜੀ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ। ਜੀ ਆਨੂ
2: ਜੀ, ਬਹੁਤ ਵਧੀਆ ਜਿਹੜਾ ਹੈਗਾ ਸੁਣੀ ਗੱਲਬਾਤ
3: ਜੀ।
2: ਕੁਦਰਤ ਜਿਹੜੀ ਹੈਗੀ ਆ, ਬਸ ਹੁਣ ਕਹਿਣ ਦਾ ਮਤਲਬ ਇਹ ਹੈਗਾ ਕਿ ਇੱਕ ਸਹੀ ਜਿਹੜਾ ਹੈਗਾ ਰਹਿਨੁਮਾ ਜਿਹੜਾ ਹੈਗਾ ਨਾ, ਉਹ ਅੱਗੇ ਆਉਣ ਦੀ ਜ਼ਰੂਰਤ ਹੈ। ਪਹਿਲਾਂ ਵਕਤ ਦੀ ਆਵਾਜ਼
3: ਜੀ,
2: ਇਸ ਵਕਤ ਜੋ ਸੁਰਤੇ ਹਾਲ ਬਣੀ ਹੈ ਨਾ, ਇਹ ਇੱਕ ਵਕਤ ਦੀ ਆਵਾਜ਼ ਹੈਗੀ ਆ ਕਿ ਕਦਮ ਇਸ ਤਰ੍ਹਾਂ ਦਾ ਸ਼ਖਸ ਅੱਗੇ ਆਵੇ ਜਿਹੜਾ ਹੈਗਾ, ਜਿਹਦੇ ਨਾਲ ਆਵਾਮ ਵੀ ਸੁੱਖ ਦਾ ਸਾਹ ਲਵੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਹੱਕ ਹਕੂਕ ਦਿੱਤੇ ਜਾਣ ਜਿਹੜਾ ਹੈਗਾ, ਤੇ ਮਤਲਬ ਕਿ ਸਹੀ ਇੱਕ ਸਮਾਜ ਦੀ ਸਿਰਜਣਾ ਹੋਵੇ ਹਨਾ
3: ਜੀ।
2: ਤੇ ਹੁਣ ਜਿਹੜਾ ਹੈਗਾ ਦੇਖੋ ਅੱਗੋਂ ਕੀ ਜਿਹੜਾ ਹੈਗਾ ਉਪਰੋਂ ਜਿਹੜਾ ਕੀ ਕਹਿੰਦੇ ਆ ਫਤਵਾ ਜਿਹੜਾ ਹੈਗਾ ਉਹ ਉਪਰੋਂ ਹੀ ਮਿਲਦੇ ਹੈਗੇ ਆ ਫਤਵੇ
0: ਜੀ।
2: ਤੇ ਬਾਕੀ ਜਿਹੜਾ ਹੈਗਾ ਚਲੋ ਜਮੀਨ ਦੇ ਉੱਤੇ ਧਰੀ ਚੜ੍ਹ ਸਾਨੂੰ ਮਿਲ ਜਾਂਦਾ ਨਾ ਪੰਜਾਬੀ, ਕਈ ਵਾਰੀ ਅਸੀਂ ਸੋਚਿਆ ਨੀ ਹੁੰਦਾ ਇਹੋ ਜਿਹੇ ਕਿਹਦੇ ਅੱਗੇ ਆ ਜਾਂਦੇ ਆ ਹਨਾ
0: ਜੀ।
2: ਤੇ ਬਾਕੀ ਚਲੋ ਦੇਖਦੇ ਅਸੀਂ ਤਾਂ ਸਾਡੀਆਂ ਦਾ ਦੁਆਵਾਂ ਐਕਦਮ ਵੀ ਕੋਈ ਸਹੀ ਸ਼ਖਸ ਜਿਹੜਾ ਅੱਗੇ ਆਵੇ ਜਿੰਨਾ ਅਵਾਮ ਵੀ ਸੁੱਖ ਦਾ ਸਾਥ ਹੋਵੇ ਸਾਰਿਆਂ ਦੇ ਹੱਕ ਜਿਹੜੇ ਉਹਨਾਂ ਨੂੰ ਮਿਲਣ ਜਿਹੜਾ ਹੈਗਾ
0: ਬਿਲਕੁਲ
2: ਕੋਈ ਵੀ ਜਿਹੜਾ ਹੈਗਾ ਰੋਵੇ ਨਾ ਹਨਾ, ਜਿਵੇਂ ਮਲਕੇ ਜਿਵੇਂ ਆਵਾਮ ਰੋਂਦਾ ਪਿਆ ਜਿਹੜਾ ਹੈਗਾ ਉਹਨਾਂ ਦੀ ਕੋਈ
0: ਜੀ
2: ਦਾਦ ਫਰਿਆਦ ਨਹੀਂ ਸੁਣਦਾ ਪਿਆ ਜਿਹੜਾ ਹੈਗਾ ਤੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਗੱਡੀਆਂ ਨਹੀਂ ਚੱਲਦੀਆਂ
0: ਬਿਲਕੁਲ
2: ਜਿਹੜਾ ਹੈਗਾ ਜ਼ਰੂਰਤ ਹੈ
0: ਜੀ।
2: ਤੇ ਚਲੋ ਆਵਾਜ਼ ਗਈ ਹੈਗੀ ਆ, ਚਲੋ ਉਹ ਵੀ ਸ਼ਾਇਦ ਜਿਹੜਾ ਹੈਗਾ ਗੌਰ ਕਰਨ ਜਿਹੜੇ ਹੈਗੇ ਆ ਮੌਜੂਦਾ ਰੂਲਿੰਗ ਜਿਹੜੇ ਹੈਗੇ ਆ
0: ਜੀ
2: ਜੀ। ਤੇ ਚਲੋ ਆਪ ਰੂਹਦਾਰੀ ਆਪਣਾ ਰਾਜਨ
0: ਜਰੂਰ ਜਰੂਰ
2: ਰੂਹਦਾਰੀ ਕਰੀਏ ਸੂਫੀ ਕਲਾਮ
0: ਜਰੂਰ ਜੀ
2: ਜੀ। ਰੱਬਾ ਮੇਰੇ

ਉੱਥੇ ਇਸ਼ਕ ਨੇ ਬਾਰਿਸ਼ ਕੀਤੀਏ, ਜਿੱਥੇ ਦਰਦ ਨੇ ਅੱਗ ਲਾਈ, ਉੱਥੇ ਇਸ਼ਕ ਨੇ ਬਾਰਿਸ਼ ਕੀਤੀਏ। ਨਫ਼ਰਤ ਵਿੱਚ ਇਸ਼ਕ ਲੱਭ ਲੈ, ਨਫ਼ਰਤ ਵਿੱਚ ਇਸ਼ਕ ਲੱਭ

0: ਥੈਂਕ ਯੂ
1: ਵਾਹ
0: ਸੋ
1: ਜੀ
0: ਮਚ।
1: ਵਾਹ, ਸ਼ੁਕਰੀਆ ਮੁਹੰਮਦ ਜੀ, ਬਹੁਤ ਬਹੁਤ ਸ਼ੁਕਰੀਆ ਇੰਨੀ ਪਿਆਰੀ ਆਵਾਜ਼ ਦੇ ਵਿੱਚ ਬੋਲਾਂ ਦੀ ਸਾਂਝ ਪਾਉਣ ਲਈ ਜੀ, ਬਹੁਤ ਬਹੁਤ ਸ਼ੁਕਰੀਆ,
0: ਸ਼ੁਕਰੀਆ।
1: ਥੈਂਕ ਯੂ ਜੀ। ਜੀ ਦੋਸਤੋ, ਇਹ ਸੀ ਜੀ ਮੁਹੰਮਦ ਜੀ, ਦੁਬਈ ਤੋਂ ਜੁੜੇ ਸੀ ਤੇ ਗੱਲਬਾਤ ਵੀ ਕਰਕੇ ਗਏ ਨਾਲ ਗੀਤ ਸੰਗੀਤ। ਥੋੜਾ ਜਿਹਾ ਦੋਸਤੋ ਅੱਜ ਦੇ ਦਿਨ ਦੇ ਵਿੱਚ ਬਿਜ਼ੀ ਸ਼ਡਿਊਲ ਹੁੰਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕੁਝ ਪੰਨੇ ਜਿਹੜੇ ਨੇ ਕਿਤਾਬਾਂ ਦੇ ਵਿੱਚੋਂ ਵੀ ਤੁਹਾਡੇ ਨਾਲ ਸਾਂਝ ਪਾਈ ਜਾਵੇ, ਨਾਲ ਕਿਤਾਬਾਂ ਦੇ ਵੀ ਜੋੜਿਆ ਜਾਵੇ। ਤੇ ਉਹ ਦਿਨ ਅੱਜ ਆ ਗਿਆ, ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਬਾਤ ਪਾਉਂਦੇ ਹਾਂ ਕਿਤਾਬਾਂ ਦੀ ਦੋਸਤੋ, ਤੇ ਉਹਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇਸ ਚੈਪਟਰ ਦੀ ਸਾਂਝ ਪਾ ਰਹੇ ਹਾਂ ਕਿਤਾਬ ਦੀ, ਪੰਜਾਬ ਦੀ, ਤੇ ਉਹਦੇ ਵਿੱਚੋਂ ਲੜੀਵਾਰ ਭਾਗ ਤੁਹਾਡੇ ਨਾਲ ਜਿਹੜਾ 14ਵਾਂ ਸਾਂਝਾ ਕਰਨ ਜਾ ਰਹੇ ਹਾਂ। ਤੇ ਅੱਗੇ ਵੱਧਦੇ ਹਾਂ ਉਹਦੇ ਵਿੱਚੋਂ ਤੇ ਕੁਝ ਹੀ ਪਲਾਂ ਦੇ ਵਿੱਚ ਦੋਸਤੋ, ਥੋੜਾ ਜਿਹਾ ਮਸਲੇ ਕਈ ਵਾਰੀ ਪੈ ਜਾਂਦੇ ਨੇ, ਉਹਨਾਂ ਨੂੰ ਆਪਾਂ ਨਾਲ ਦੀ ਨਾਲ ਹੱਲ ਕਰ ਲਈਏ ਤੇ ਫਿਰ ਖੁੱਲ੍ਹ ਕੇ ਇਸ ਨਾਵਲ ਦੇ ਵੱਲ ਨੂੰ ਚੱਲਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਮਤਲਬ ਕਿ ਬਾਅਦ ਦੇ ਵਿੱਚ ਹੁਣ ਮੈਂ ਕਾਲ ਨਹੀਂ ਲੈ ਪਾਵਾਂਗਾ, ਮਾਫ਼ੀ ਚਾਹਾਂਗਾ, ਜਿੰਨਾ ਚਿਰ ਮੈਂ ਕਿਤਾਬ ਦੀ ਸਾਂਝ ਪਾਵਾਂਗਾ ਦੋਸਤੋ। 8-10 ਪੰਨੇ ਅੱਜ ਜ਼ਰੂਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਇਸ ਦੇ ਵਿੱਚੋਂ ਸਾਂਝ ਪਾਉਣ ਦੇ ਲਈ। ਤੇ ਲਓ ਜੀ, ਜੀ ਦੋਸਤੋ ਅੱਜ ਫਰਾਈਡੇ ਵਾਲਾ ਦਿਨ ਹੈ ਤੇ ਉਸਦੇ ਵਿੱਚ ਤੁਹਾਡੇ ਨਾਲ ਕਿਤਾਬਾਂ ਦੇ ਅੰਗ ਸੰਗ ਦਾ ਸੈਗਮੈਂਟ ਲੈ ਕੇ ਫਿਰ ਤੋਂ ਹਾਜ਼ਰ ਹੈ, ਜਿਸਦੇ ਵਿੱਚ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਕਿਤਾਬ ਪੰਜਾਬ ਦੀ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। 13 ਚੈਪਟਰ ਇਹਦੇ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਹੁਣ ਤੱਕ ਆਵਾਜ਼ ਦੀ ਦੁਨੀਆ ਤੇ ਵਿੱਚ ਜੀ, ਤੇ 14ਵਾਂ ਚੈਪਟਰ 14ਵਾਂ ਭਾਗ ਭਾਵ ਕੀ ਲੈ ਕੇ ਹਾਜ਼ਰ ਹਾਂ। ਤੇ ਹੁਣ ਤੋਂ ਲੈ ਕੇ ਜਿੰਨਾ ਵੀ ਸਮਾਂ ਆਪਣੇ ਬਾਅਦ ਦੇ ਵਿੱਚ ਬਚਿਆ ਹੋਇਆ ਤੇ ਉਹਦੇ ਵਿੱਚ ਇਸ ਚੈਪਟਰ ਦੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਇਸ ਕਿਤਾਬ ਨੂੰ ਲਿਖਿਆ ਜੀ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹੈ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੀ ਦਾ ਮੰਚ ਤੇ ਲੜੀਵਾਰ ਭਾਗ 14ਵਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਦੇਖਦੇ ਹਾਂ ਅੱਜ ਸਾਨੂੰ ਅੱਜ ਦਾ ਚੈਪਟਰ ਕਿੱਥੇ ਲੈ ਕੇ ਜਾਂਦਾ ਹੈ। ਇਹ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਅਧਿਆਇ 5 ਤੋਂ, 1849 ਤੋਂ ਲੈ ਕੇ 1859 ਤੱਕ ਦਾ ਸਫ਼ਰ ਹੈ ਬ੍ਰਿਟਿਸ਼ ਪੰਜਾਬ ਤੇ 1857 ਦਾ ਗਦਰ, ਇਹਦੇ ਵਿੱਚ ਜਿਹੜਾ ਉਹਨਾਂ ਚੀਜ਼ਾਂ ਦਾ ਜ਼ਿਕਰ ਆਵੇਗਾ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਚੈਪਟਰ ਦੀ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 14। ਅਠਾਰਾਂ ਦੇ ਵਿੱਚ ਹੈਨਰੀ ਲਾਰਸ ਦੀ ਜਿਹੜੀ ਸੀ ਲਾਹੌਰ ਰੈਜ਼ੀਡੈਂਟ ਦੇ ਵਜੋਂ ਨਿਯੁਕਤੀ ਹੋ ਜਾਂਦੀ ਹੈ। ਅਸਲ ਹਾਕਮ ਉਹੀ ਰਿਹਾ ਇਸ ਸਾਲ ਤੋਂ ਲੈ ਕੇ 1947 ਤੱਕ ਜਦੋਂ ਭਾਰਤ ਆਜ਼ਾਦ ਹੁੰਦਾ ਹੈ। ਅੰਗਰੇਜ਼ਾਂ ਨੇ 101 ਸਾਲ ਪੰਜਾਬ ਦੇ ਉੱਤੇ ਰਾਜ ਕੀਤਾ। ਇਸ ਤੋਂ ਪਹਿਲਾਂ ਅਕਬਰ ਨੇ ਜਿਹੜਾ ਸੀ 1556 ਦੇ ਵਿੱਚ ਲਾਹੌਰ ਤੇ ਕਬਜ਼ਾ ਕੀਤਾ ਤੇ 1712 ਤੱਕ ਸ਼ਾਹ ਆਲਮ ਦੀ ਮੌਤ ਤੱਕ 156 ਸਾਲ ਮੁਗਲਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ। ਸ਼ਾਹ ਆਲਮ ਤੋਂ ਰਣਜੀਤ ਸਿੰਘ ਦੇ ਰਾਜ ਤੱਕ 9 ਦਹਾਕਿਆਂ ਦਾ ਸਮਾਂ ਜਿਹੜਾ 18ਵੀਂ ਸਦੀ ਦੀ ਜੁਗ ਗਰਦੀ ਕਤਲੋਗਾਰਤ ਦਾ ਦੌਰ ਹੈ। ਮੁੱਖ ਤੌਰ ਦੇ ਉੱਤੇ ਇਸ ਦੌਰ ਵਿਚਲੀ ਟੱਕਰ ਸਿੱਖਾਂ ਤੇ ਅਫਗਾਨਾਂ ਵਿਚਕਾਰ ਹੋਈ। ਕਦੇ ਇੱਕ ਦੀ ਪਕੜ ਮਜ਼ਬੂਤ ਹੋ ਜਾਂਦੀ ਤੇ ਕਦੇ ਦੂਜੇ ਦੀ। ਮੁਗਲ ਸੂਬੇਦਾਰ ਜ਼ਕਰੀਆ ਖਾਨ, ਮੀਰ ਮੰਨੂ ਤੇ ਅਰਾਈ ਅਦੀਨਾ ਬੇਗ ਨੇ ਜ਼ਰੂਰ ਆਪਣੀ ਆਪਣੀ ਪਕੜ ਮਜ਼ਬੂਤ ਰੱਖੀ। ਸਿੱਖ ਹਕੂਮਤ ਜਦੋਂ ਆਪਣੇ ਆਖਰੀ ਸਾਹਾਂ ਦੇ ਉੱਤੇ ਸੀ, ਤਿੰਨ ਅੰਗਰੇਜ਼ ਵਿਉਂਤ ਬਣਾ ਰਹੇ ਨੇ ਕਿ ਉਹਨਾਂ ਨੇ ਪੰਜਾਬ ਦੇ ਉੱਤੇ ਰਾਜ ਕਿਵੇਂ ਕਰਨਾ ਹੈ। ਪਹਿਲਾ ਸੀ ਹੈਨਰੀ ਲਾਰੰਸ, ਜੋ 1806 ਦੇ ਵਿੱਚ ਉੱਤਰੀ ਆਇਰਲੈਂਡ ਦੇ ਆਮ ਜਿਹੇ ਘਰ ਦੇ ਵਿੱਚ ਜੰਮਿਆ। ਸਕਾਟਲੈਂਡ ਦੇ ਨਾਲ ਵੀ ਉਸਦਾ ਕੋਈ ਰਿਸ਼ਤਾ ਸੀ। ਪਿਤਾ ਅਲੈਗਜ਼ਾਂਡਰ ਈਸਟ ਇੰਡੀਆ ਕੰਪਨੀ ਵੱਲੋਂ ਟੀਪੂ ਸੁਲਤਾਨ ਦੇ ਵਿਰੁੱਧ 1799 ਦੇ ਵਿੱਚ ਲੜਿਆ ਤੇ ਬਹਾਦਰੀ ਦੇ ਤਮਗੇ ਮਿਲੇ, ਪਰ ਘਰ ਦੇ ਵਿੱਚ ਗਰੀਬੀ ਰਹੀ। ਫਿਰ ਵੀ ਈਸਟ ਇੰਡੀਆ ਕੰਪਨੀ ਬਰਤਾਨੀਆ ਦੇ ਅਮੀਰਾਂ ਦੀ ਉਹ ਇਕਾਈ ਸੀ ਜਿਹੜੀ ਲੀਡਨ ਹਾਲ ਸਟਰੀਟ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਨਾਲ ਵਪਾਰ ਕਰਕੇ ਦੌਲਤ ਇਕੱਠੀ ਕਰ ਰਹੀ ਸੀ, ਖੁਸ਼ਹਾਲ ਹੋ ਰਹੀ ਸੀ ਤੇ ਰਾਜ ਕਰ ਰਹੀ ਸੀ। ਜਦੋਂ ਦਿਲ ਕਰੇ ਉਹ ਫੌਜ ਦੇ ਮਾਹਰ ਜਰਨੈਲਾਂ ਨੂੰ ਹੁਕਮ ਦੇ ਸਕਦੀ ਸੀ ਕਿ ਕਿਰਪਾਨਾਂ ਮਿਆਨ ਦੇ ਵਿੱਚੋਂ ਕੱਢੋ ਤੇ ਫਲਾਣੇ ਦੁਸ਼ਮਣ ਉੱਪਰ ਹੱਲਾ ਬੋਲ ਦਿਓ। ਚੰਗੇ ਭਾਗਾਂ ਨੂੰ ਲਾਰੈਂਸ ਦਾ ਜਿਹੜਾ ਇੱਕ ਰਿਸ਼ਤੇਦਾਰ ਹਡਲ ਸਟੋਨ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਤੇ ਮਦਰਾਸ ਦੇ ਵਿੱਚ ਕੰਪਨੀ ਦਾ ਡਾਇਰੈਕਟਰ ਨਿਯੁਕਤ ਕੀਤਾ ਨਿਯੁਕਤ ਵੀ ਹੋ ਗਿਆ। ਇਸ ਬੰਦੇ ਨੇ ਹੈਨਰੀ ਅਤੇ ਉਸਦੇ ਚਾਰ ਹੋਰ ਭਰਾਵਾਂ ਨੂੰ ਕੰਪਨੀ ਦੇ ਵਿੱਚ ਨੌਕਰੀਆਂ ਦਿੱਤੀਆਂ। ਹੈਨਰੀ ਤੇ ਉਸਦੇ ਤਿੰਨ ਭਰਾਵਾਂ ਨੂੰ ਸੈਨਿਕ ਟ੍ਰੇਨਿੰਗ ਦੇਣ ਵਾਸਤੇ ਅਮਰੀਕਾ ਭੇਜਿਆ ਗਿਆ ਤੇ ਉਸਦੇ ਇੱਕ ਭਰਾ ਜਨ ਨੂੰ ICS ਦੀ ਟ੍ਰੇਨਿੰਗ ਲੈਣ ਵਾਸਤੇ ਹੈਲੀਬਰੀ ਭੇਜ ਦਿੱਤਾ ਗਿਆ। ਅਜੇ ਮਸਫੁੱਟ ਜਾਣੀ ਕਿ ਮੁਸ਼ਫੁੱਟ ਜਿਹੜਾ ਸੀ ਅਜੇ ਮੁਸ਼ਫੁੱਟ ਜਵਾਨ ਹੀ ਸੀਗਾ ਜਦੋਂ ਹੈਨਰੀ ਬਰਮਾ ਦੇ ਵਿੱਚ ਜੰਗ ਲੜਨ ਚਲਿਆ ਗਿਆ। ਇੱਥੇ ਬਿਮਾਰ ਹੋ ਗਿਆ ਤੇ ਐਨ ਮਰਨ ਕਿਨਾਰੇ ਪਹੁੰਚ ਗਿਆ। ਇਸ ਦੀ ਬਦਲੀ ਭਾਰਤ ਦੇ ਵਿੱਚ ਪੂਰਬੀ ਯੂਪੀ ਦੇ ਵਿੱਚ ਕਰਵਾ ਦਿੱਤੀ ਗਈ। ਰਾਜੀ ਹੋ ਗਿਆ, ਸਿਹਤਮੰਦ ਹੋਇਆ। ਇੱਥੇ ਇਸ ਨੂੰ ਗੋਰਖਪੁਰ, ਲੁਧਿਆਣਾ, ਫਿਰੋਜ਼ਪੁਰ ਤੇ ਖੈਬਰ ਚਾਰ ਜ਼ਿਲ੍ਹਿਆਂ ਦਾ ਸਰਵੇ ਕਰਨ ਦਾ ਹੁਕਮ ਮਿਲ ਗਿਆ। ਉਸਨੇ ਇਨ੍ਹਾਂ ਜ਼ਿਲ੍ਹਿਆਂ ਦੇ ਹਰੇਕ ਪਿੰਡ ਦੇ ਵਿੱਚ ਜਾਣਾ ਸੀ। ਗੋਰਖਪੁਰ ਜੋ ਕਿ 1829 ਤੋਂ 30 ਦਾ ਸਰਵੇ ਕਰਦਿਆਂ ਉਹਨੇ ਆਪਣੀ ਕਜ਼ੀਨ ਹਨੋਰੀਆ ਮਾਰਸ਼ਲ ਦੇ ਨਾਲ ਵਿਆਹ ਕਰਾ ਲਿਆ ਤੇ 1842 ਦੀਆਂ ਗਰਮੀਆਂ ਦੇ ਵਿੱਚ ਜਦੋਂ ਪਿਛਲੇ ਸਾਲ ਮਾਰੇ ਗਏ ਹਜ਼ਾਰਾਂ ਸੈਨਿਕਾਂ ਦੀਆਂ ਮੌਤਾਂ ਦਾ ਬਦਲਾ ਲੈਣ ਵਾਸਤੇ ਕਾਬੁਲ ਦੇ ਵੱਲੋਂ ਮੁਹਿੰਮ ਚੱਲੀ, ਦਰਾ ਖੈਬਰ ਪਾਰ ਕਰਨ ਵਕਤ ਜਿਹੜਾ ਸੀ ਲਾਰਸ ਨੇ ਬਹੁਤ ਬਹਾਦਰੀ ਦਿਖਾਈ ਜਿਸਦਾ ਸਦਕਾ ਦਰਾ ਜਿਹੜਾ ਲੰਘ ਪਏ। ਲਾਰੰਸ ਦੀ ਜਿਹੜੀ ਸੀ ਅਗਲੀ ਨਿਯੁਕਤੀ ਨੇਪਾਲ ਦੇ ਰੈਜੀਡੈਂਟ ਦੇ ਵਜੋਂ ਹੋ ਗਈ। ਇੱਥੇ ਉਹਨੇ ਦੇਖਿਆ ਕਿ ਬ੍ਰਿਟਿਸ਼ ਸਿਪਾਹੀਆਂ ਦੇ ਬੱਚੇ ਜਿਹੜੇ ਅੱਧੇ ਅੰਗਰੇਜ਼ ਅੱਧੇ ਦੇਸੀ ਹੁੰਦੇ ਨੇ ਜਾਂ ਪੜ੍ਹਾਈ ਦਾ ਕੋਈ ਇੰਤਜ਼ਾਮ ਹੀ ਨਹੀਂ। ਕੋਈ ਗੋਰਾ ਦੇਸੀ ਕੁੜੀ ਦੇ ਨਾਲ ਵਿਆਹ ਕਰ ਲੈਂਦਾ ਤਾਂ ਉਸਦੀ ਔਲਾਦ ਨੂੰ ਐਂਗਲੋ ਇੰਡੀਅਨ ਕਿਹਾ ਜਾਂਦਾ। ਲਾਰੰਸ ਨੇ ਜਿਹੜਾ ਸੀ ਆਪਣੀ ਬਚਤ ਦੀ ਰਕਮ ਇਨ੍ਹਾਂ ਆਸ਼ਰਮਾਂ ਦੇ ਉੱਤੇ ਖਰਚਣੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਸੈਨਿਕਾਂ ਦੇ ਬੱਚਿਆਂ ਵਾਸਤੇ ਰੈਜ਼ੀਡੈਂਸ਼ੀਅਲ ਸਕੂਲ ਬਣਾਏ। ਸ਼ਿਮਲੇ, ਸਨਾਵਰ, ਨੀਲਗਿਰੀ ਦਾ ਲਵਡੇਲ ਪਾਕਿਸਤਾਨ ਦੇ ਵਿੱਚ ਮਰੀ ਸ਼ਹਿਰਾਂ ਦੇ ਵਿੱਚ ਵਿਚਲੇ ਸਕੂਲਾਂ ਨੂੰ ਅੱਜ ਵੀ ਲਾਰੰਸ ਸਕੂਲ ਕਹਿੰਦੇ ਨੇ, ਭਾਵੇਂ ਹੁਣ ਇਨ੍ਹਾਂ ਦੇ ਵਿੱਚ ਦਾਖਲਾ ਕੋਈ ਵੀ ਲੈ ਸਕਦਾ ਹੈ। ਪੰਜਾਬ ਦੇ ਨਾਲ 1845 ਤੋਂ 46 ਦੇ ਯੁੱਧ ਦੇ ਪਿੱਛੋਂ ਲਾਰੰਸ ਨੂੰ ਗਵਰਨਰ ਜਨਰਲ ਨੇ ਲਾਹੌਰ ਦਾ ਰੈਜ਼ੀਡੈਂਟ ਲਾ ਕੇ ਭੇਜਿਆ। ਪੰਜਾਬ ਦਾ ਹਾਕਮ ਇਸੇ ਨੇ ਹੋਣਾ ਸੀ ਕਿਉਂਕਿ ਬਾਲ ਜਿਹੜਾ ਸੀਗਾ ਬੱਚਾ ਦਲੀਪ ਸਿੰਘ ਨਾਮ ਦਾ ਹੀ ਮਹਾਰਾਜਾ ਸੀਗਾ। ਸ਼ਕਤੀਸ਼ਾਲੀ ਲਾਰੰਸ ਉਹਨਾਂ ਥੋੜੇ ਕੁ ਅੰਗਰੇਜ਼ਾਂ ਦੇ ਵਿੱਚੋਂ ਸੀ ਜੋ ਸੋਚਦੇ ਸਨ ਕਿ ਰਾਜ ਉਦੋਂ ਕਰ ਸਕੋਗੇ ਜਦੋਂ ਪ੍ਰਜਾ ਦਾ ਭਲਾ ਕਰਕੇ ਉਸਦਾ ਭਰੋਸਾ ਜਿੱਤ ਲਓਗੇ। 1843 ਦੇ ਵਿੱਚ ਉਹਨੇ ਆਪਣਾ ਇਹ ਵਿਚਾਰ ਲਿਖ ਕੇ ਗਦਰ ਤੋਂ 14 ਸਾਲ ਪਹਿਲਾਂ ਦੇ ਦਿੱਤਾ ਸੀ। ਬਤੌਰ ਰੈਜ਼ੀਡੈਂਟ ਉਹ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣ ਦੇ ਵਿਰੁੱਧ ਸੀਗਾ ਤੇ ਉਹ ਚਾਹੁੰਦਾ ਸੀ ਕਿ ਦਰਬਾਰ ਮੁੜ ਸਥਾਪਿਤ ਹੋਵੇ ਜਿੱਥੇ ਜਿੱਥੇ ਪੁਰਾਣੇ ਹਾਕਮ ਨੇ ਉਹਨਾਂ ਦੇ ਨਾਲ ਲਾਰੰਸ ਨੇ ਆਪਣੇ ਅੰਗਰੇਜ਼ ਸਲਾਹਕਾਰ ਲਾ ਤੇ। ਫੁਰਤੀਲੇ ਰੋਬਦਾਰ ਵਾਲੇ ਅਕਸਰ ਹੰਕਾਰੇ ਹੋਏ ਇਨ੍ਹਾਂ ਸਲਾਹਕਾਰਾਂ ਨੂੰ ਲਾਰੰਸ ਦੇ ਬੰਦੇ ਕਿਹਾ ਜਾਂਦਾ ਤੇ ਲਾਰੰਸ ਵਾਸਤੇ ਪੂਰੇ ਵਫ਼ਾਦਾਰ ਸਨ। ਇਸ ਪਰਿਵਾਰ ਦੇ ਵਿੱਚ ਲਾਰੰਸ ਪਿਤਾ ਦਾ ਰੋਲ ਕਰਦਾ ਤੇ ਪ੍ਰਜਾ ਦਾ ਮਿੱਤਰ ਹਾਕਮ। ਇਨ੍ਹਾਂ ਦੇ ਵਿੱਚੋਂ ਇੱਕ ਹੈਰੀ ਲਮਸਟਨ ਨੇ ਸਲਾਹ ਦਿੱਤੀ ਸੀ ਕਿ ਨਵੀਆਂ ਫੌਜਾਂ ਰੈਜੀਮੈਂਟਾਂ ਖੜੀਆਂ ਕਰੋ, ਖਾਸ ਕਰ ਫਰੰਟੀਅਰ ਇਲਾਕੇ ਦੇ ਵਿੱਚ ਗਾਈਡਸ ਰੈਜੀਮੈਂਟ ਦੀ ਜਿਹੜੀ ਫੌਰੀ ਲੋੜ ਹੈ। ਇਸ ਨੂੰ ਕੱਚੀ ਫੌਜ ਕਿਹਾ ਜਾਵੇ ਕਿਉਂਕਿ ਰੈਗੂਲਰ ਫੌਜਾਂ ਤਾਂ ਬੰਗਾਲ, ਬੰਬੇ ਤੇ ਮਦਰਾਸ ਰਹਿਣਗੀਆਂ, ਕਲਕੱਤਿਓ ਹੁਕਮ ਨਹੀਂ ਆਇਆ। ਲਾਹੌਰ ਦੇ ਰੈਜੀਡੈਂਟ ਨੇ ਦੀ ਪੰਜਾਬ ਇਰੈਗੂਲਰ ਫੋਰਸ ਜਿਹੜੀ ਸੀ PIF ਖੜੀ ਕਰ ਦਿੱਤੀ ਜਿਹਦੇ ਸ਼ੁਰੂ ਦੇ ਵਿੱਚ ਸਿੱਖ ਸਿਪਾਹੀ ਲਏ ਗਏ ਪਰ ਪਿੱਛੋਂ ਪੰਜਾਬੀ, ਮੁਸਲਮਾਨ ਤੇ ਪਖਤੂਣ ਵੀ ਜਿਹੜੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਗਏ। ਹੈਨਰੀ ਦਾ ਦੂਜਾ ਬੰਦਾ ਜੇਮਸ ਐਬਟ 1846 ਤੋਂ 1849 ਤੱਕ ਹਜ਼ਾਰੇ ਤੈਨਾਤ ਜਿਹੜਾ ਰਿਹਾ ਜਿਸ ਨੂੰ ਰਣਜੀਤ ਸਿੰਘ ਤੇ ਉਸਦੇ ਵਾਰਸ ਸਿੱਧਾ ਨਹੀਂ ਸੀ ਕਰ ਸਕੇ। ਐਬਟ ਨੇ ਹਜ਼ਾਰਾਂ ਵਾਸੀਆਂ ਨੂੰ ਜਿੱਤ ਦੇ ਲਈ ਜਿੱਤ ਤਾਂ ਲਿਆ ਜਿਸ ਦੇ ਫਲਸਰੂਪ 1849 ਦੇ ਵਿੱਚ ਜਦੋਂ ਚਤਰ ਸਿੰਘ 6 ਮਹੀਨੇ ਮਾਰੋ ਮਾਰ ਕਰਦਾ ਫਿਰਦਾ ਰਿਹਾ ਹਜ਼ਾਰਾਂ ਵਾਸੀਆਂ ਨੇ ਸਿੱਖਾਂ ਦੇ ਖਿਲਾਫ ਐਬਟ ਦਾ ਸਾਥ ਦਿੱਤਾ ਤਾਂ ਜਾ ਕੇ ਕਿਤੇ ਪਿਓ ਪੁੱਤ ਦੀਆਂ ਫੌਜਾਂ ਹਾਰੀਆਂ। ਐਬਟ ਨੇ ਅਜੇ 5 ਸਾਲ ਹੋਰ ਹਜ਼ਾਰਾਂ ਕਸਬਾ ਹੋਏਗਾ ਜੀ ਉਸ ਸਮੇਂ ਦਾ ਹਜ਼ਾਰਾ ਸੰਭਾਲਣਾ ਹੈ ਤੇ ਆਪਣੀ ਹਮਦਰਦੀ ਦੇ ਨਾਲ ਜੰਗ ਲਈ ਕਬਾਇਲੀਆਂ ਦਾ ਸੁਭਾਅ ਜਿਹੜਾ ਜੋ ਉਹਨਾਂ ਦੀ ਮਾਨਸਿਕਤਾ ਹੈ ਸੁਭਾਅ ਬਦਲ ਕੇ ਨਿਮਰ ਤੇ ਭਲੇ ਬਣਾ ਦਿੱਤੇ। ਇੰਨਾ ਅਮਨ ਅਮਾਨ ਹੋਰ ਕਿਸੇ ਸੂਬੇ ਦੇ ਵਿੱਚ ਨਹੀਂ ਹੋਇਆ ਜਿੰਨਾ ਹਜ਼ਾਰੇ ਦੇ ਵਿੱਚ, ਜਿੱਥੇ ਟਿਕ ਟਕਾਓ ਕਦੀ ਹੋਇਆ ਹੀ ਨਹੀਂ ਸੀ। ਇਸੇ ਕਰਕੇ ਅੱਜ ਤੱਕ ਇਸ ਦੇ ਸ਼ਹਿਰ ਦਾ ਨਾਮ ਐਬਟਾਬਾਦ ਹੈ ਜੋ ਬਦਲਿਆ ਨਹੀਂ ਹੈ। ਇਵੇਂ ਹੀ ਲਾਰੰਸ ਨੇ ਪੰਜਾਬੀਆਂ ਦੇ ਮਨ ਮੋਹ ਲਏ, ਸਿੱਖ ਸਰਦਾਰਾਂ ਦਾ ਸਤਿਕਾਰ ਕੀਤਾ, ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਭਰਤੀ ਸ਼ੁਰੂ ਕੀਤੀ। ਸਿੱਖਾਂ ਨੂੰ ਪਤਾ ਸੀ ਕਿ ਲਾਰੰਸ ਮਹਾਰਾਜਾ ਦਲੀਪ ਸਿੰਘ ਨੂੰ ਹਟਾ ਕੇ ਅੰਗਰੇਜ਼ੀ ਰਾਜ ਕਾਇਮ ਕਰਨ ਦੇ ਹੱਕ ਦੇ ਵਿੱਚ ਨਹੀਂ। ਇਸ ਕਰਕੇ ਰਾਣੀ ਜਿੰਦਾ ਦੀ ਜਲਾਵਤਨੀ ਨੂੰ ਸਿੱਖ ਜਿਹੜਾ ਸੀ ਬਰਦਾਸ਼ਤ ਕਰ ਗਏ ਸਨ। ਉਹ ਪੰਜਾਬ ਨੂੰ ਅੰਗਰੇਜ਼ਾਂ ਦੇ ਰਾਜ ਵਿਸਤਾਰ ਦੇ ਤੂਫਾਨ ਦੇ ਵਜੋਂ ਵਿੱਚੋਂ ਬਾਹਰ ਰੱਖਣ ਦਾ ਜਿਹੜਾ ਇੱਛੁਕ ਸੀਗਾ, ਜਿਹਨੇ ਹਿੰਦੁਸਤਾਨ ਦੇ ਅਨੇਕ ਆਜ਼ਾਦ ਖਿੱਤੇ ਨਿਗਲ ਲੈਣੇ ਸਨ। ਹਾਰਡਿੰਗ ਲਾਰੰਸ ਦਾ ਦੋਸਤ ਹੋ ਗਿਆ। ਜਿੰਨਾ ਚਿਰ ਹਾਰਡਿੰਗ ਰਹੇਗਾ, ਲਾਰੰਸ ਪੰਜਾਬ ਨੂੰ ਅੰਗਰੇਜ਼ੀ ਰਾਜ ਤੋਂ ਬਾਹਰ ਰੱਖ ਸਕੇਗਾ। ਪਰ ਉਸਦਾ ਸੁਪਨਾ ਭੰਗ ਹੋ ਗਿਆ ਜਦੋਂ 1848 ਦੇ ਵਿੱਚ ਡਲਹੌਜੀ ਉਸਦੀ ਥਾਂ ਦੇ ਉੱਤੇ ਆ ਗਿਆ। 1849 ਚ ਜਦੋਂ ਬਿਮਾਰੀ ਤੋਂ ਮੁਕਤ ਹੋ ਕੇ ਲਾਰੰਸ ਲਾਹੌਰ ਪਰਤਿਆ ਵਾਪਸ, ਤਾਂ ਉਹਨੇ ਡਲਹੌਜੀ ਦੇ ਨਾਲ ਦਿਲ ਦੀ ਗੱਲ ਕੀਤੀ ਕਿ ਹੋਰ ਖੂਨੀ ਯੁੱਧ ਕਰਕੇ ਪੰਜਾਬ ਤੇ ਕਬਜ਼ਾ ਨਾ ਕੀਤਾ ਜਾਵੇ। ਮੇਰੀ ਸਲਾਹ ਮੰਨ ਲਓ ਤਾਂ ਰੈਜ਼ੀਡੈਂਟ ਦਾ ਜਿਹੜਾ ਇਕਬਾਲ ਵੱਧ ਜਾਵੇਗਾ। ਡਲਹੌਜੀ ਨੇ ਉਸਦੀ ਗੱਲ ਦਾ ਬੁਰਾ ਮਨਾਇਆ। ਇੱਕ ਅੰਗਰੇਜ਼ ਦੇ ਸ਼ਬਦ ਦੇ ਵਿੱਚ, ਡਲਹੌਜੀ ਆਪਣੇ ਜੂਨੀਅਰ ਨੂੰ ਦੱਸੇਗਾ ਕਿ ਬਿਲਕੁਲ ਜਾਂ ਨੋ ਇਨਕਲਾਬ ਇਕਬਾਲ ਕਰਨਾ ਜਾਂ ਨਹੀਂ ਕਰਨਾ ਇਕਬਾਲ। ਇਸਦਾ ਫੈਸਲਾ ਡਲਹੌਜੀ ਕਰੇਗਾ ਆਪ, ਨਾ ਕਿ ਲਾਰੰਸ ਕਰੇਗਾ। ਅੰਤਿਮ ਫੈਸਲਾ ਡਲਹੌਜੀ ਦਾ ਹੋਏਗਾ। ਜਾਂ ਲਾਰੰਸ ਹੈਨਰੀ ਲਾਰੰਸ ਤੋਂ ਜਿਹੜਾ 5 ਸਾਲ ਛੋਟਾ ਸੀਗਾ, ਜਾਂ ਲਾਰੰਸ ਆਪਣੇ ਵੱਡੇ ਭਰਾ ਤੋਂ ਸੁਭਾਅ ਦੇ ਵਿੱਚ ਬਿਲਕੁਲ ਵੱਖਰਾ ਸੀ ਤੇ 1846 ਦੇ ਵਿੱਚ ਉਸ ਨੂੰ ਵੀ ਜਿਹੜਾ ਸੀ ਪੰਜਾਬ ਭੇਜਿਆ ਗਿਆ ਤੇ ਲੰਮਾ ਤੇ ਸਿਹਤਮੰਦ ਜਵਾਨ ਪੰਜਾਂ ਦੇ ਵਿੱਚੋਂ ਇਕੱਲਾ ਸਿਵਲ ਬੈਕਗਰਾਉਂਡ ਦਾ ਸੀ ਤੇ ਬਾਕੀ 4 ਫੌਜੀ ਪਿਛੋਕੜ ਦੇ। ਜਾਨ ਨੇ ਵੀ ਜਿਹੜਾ ਸੀ ਫੌਜ ਦੇ ਵਿੱਚ ਭਰਤੀ ਹੋ ਜਾਣਾ ਸੀ। ਪਿਤਾ ਨੇ ਕੰਪਨੀ ਅੱਗੇ ਤਰਲਾ ਕੀਤਾ, ਪੰਜਾਂ ਦੇ ਵਿੱਚੋਂ ਇੱਕ ਤਾਂ ਛੱਡ ਦਿਓ ਜਿਹੜਾ ਮੌਤ ਦੇ ਮੂੰਹ ਅੱਗੇ ਨਾ ਖਲੋਵੇ, ਇਸ ਨੂੰ ਸਿਵਲ ਦੇ ਵਿੱਚ ਰੱਖ ਲਓ। ਗੱਲ ਮੰਨ ਲਈ ਗਈ। ਉਹਨੇ ICS ਕੀਤੀ। ਹੈਲੀਬਰੀ ਕਾਲਜ ਦੇ ਵਿੱਚ ਪੜ੍ਹਦਿਆਂ ਉਹਨੇ ਬੰਗਲਾ ਸਿੱਖ ਲਈ, ਭਾਸ਼ਾ ਬੰਗਾਲੀ। ਇਸ ਤੋਂ ਪਹਿਲਾਂ ਉਹ ਬ੍ਰਿਸਟਲ ਦੇ ਸਕੂਲ ਦੇ ਵਿੱਚ ਪੜ੍ਹਿਆ। ਇਸ ਸਕੂਲ ਦੇ ਬਾਰੇ ਉਸਨੂੰ ਯਾਦ ਹੈ ਕਿ ਹਰ ਰੋਜ਼ ਡੰਡੇ ਖਾਂਦਾ, ਜਿਸ ਦਿਨ ਡੰਡੇ ਖਾਣ ਤੋਂ ਬਚ ਜਾਂਦਾ ਅਗਲੇ ਦਿਨ ਦੁੱਗਣੇ ਪੈ ਜਾਂਦੇ। ਕਲਕੱਤੇ ਦੇ ਵਿੱਚ ਉਹਨੇ ਫਾਰਸੀ ਅਤੇ ਹਿੰਦੁਸਤਾਨੀ ਸਿੱਖੀਆਂ। ਭਾਸ਼ਾਵਾਂ ਦਿੱਲੀ ਪਾਣੀਪਤ ਇਟਾਵਾ ਦੇ ਵਿੱਚ DC ਲੱਗ ਗਿਆ। ਇਹ ਸ਼ਾਨਦਾਰ ਜਿਹੜਾ ਅਫਸਰ ਹੈ, ਪਰ ਬਾਕੀ ਸਿਵਿਲੀਅਨ ਤੇ ਆਰਮੀ ਅਫਸਰਾਂ ਮੁਲਾਜ਼ਮਾਂ ਵਾਂਗ ਉਸ ਤੋਂ ਭਾਰਤ ਦੀਆਂ ਗਰਮੀਆਂ ਬਰਦਾਸ਼ਤ ਨਾ ਹੁੰਦੀਆਂ। ਜੀ ਕਰਦਾ ਕਿ ਇਨ੍ਹੀਂ ਦਿਨੀ ਲੰਡਨ ਦੇ ਵੱਲ ਨੂੰ ਉੱਡ ਜਾਵਾਂ। ਉਸਨੂੰ ਦਿੱਲੀ ਕਦੀ ਚੰਗੀ ਨਾ ਲੱਗੀ। 1830 ਦੇ ਵਿੱਚ ਉਹ ਦਿੱਲੀ ਦੇ ਵਿੱਚ ਸੀਗਾ। ਲਾਲ ਕਿਲੇ ਦੇ ਵਿੱਚ ਬਾਦਸ਼ਾਹ ਦਾ ਪਰਿਵਾਰ ਪੈਨਸ਼ਨ ਲੈ ਕੇ ਦਿਨ ਕਟੀ ਕਰ ਰਿਹਾ ਤੇ ਲਾਲ ਕਿਲੇ ਨੂੰ ਉਹ ਸ਼ਹਿਰ ਦਾ ਸੀਵਰ ਟੈਂਕ ਜਿਹੜਾ ਸੀਗਾ ਕਿਹਾ ਕਰਦਾ ਸੀ। ਜਾਨ ਨੇ ਦੇਖਿਆ ਕਿ ਕਿਲੇ ਦੇ ਅੰਦਰ ਗੁਲਾਮੀ ਸੀ, ਇੱਕ ਇੱਕ ਬੰਦੇ ਦੇ ਕਈ ਕਈ ਪਤਨੀਆਂ ਤੇ ਰਖੇਲਾਂ। ਕਿਲੇ ਦੇ ਬਾਹਰ ਕੰਪਨੀ ਰਾਜ ਦੇ ਵਿੱਚ ਆਜ਼ਾਦੀ ਸੀ, ਕਾਨੂੰਨ ਲਾਗੂ ਸੀ। ਦਿੱਲੀ ਦੇ ਵਿੱਚ ਜਾਨ ਦਾ ਬੌਸ ਇੱਥੋਂ ਦਾ ਰੈਜ਼ੀਡੈਂਟ ਤੇ ਕਮਿਸ਼ਨਰ ਟਮਸ ਮੈਟਕਾਫ ਸੀਗਾ। ਇਹ ਉਸੇ ਚਾਰਲਸ ਮੈਟਕਾਫ ਦਾ ਭਰਾ ਸੀ ਜਿਸ ਨੂੰ 1808 ਤੋਂ 9 ਦੇ ਵਿੱਚ ਅਸੀਂ ਰਣਜੀਤ ਸਿੰਘ ਦੇ ਨਾਲ ਗੱਲਬਾਤ ਕਰਦਾ ਹੋਇਆ ਦੇਖ ਚੁੱਕੇ ਹਾਂ ਪਹਿਲਾਂ। ਬੋਸਵਰਥ ਸਮਿਥ, ਜਿਸਨੇ ਜਾਨ ਲਾਰੰਸ ਦੀ ਜਿਹੜੀ ਸੀ ਜੀਵਨੀ ਲਿਖੀ, ਉਦੋਂ 21 ਸਾਲ ਦਾ ਸੀ ਜਦੋਂ ਉਹਨੇ ਅਜਿਹੇ ਦ੍ਰਿਸ਼ ਦੇਖੇ। ਮਹਿਲ ਦੇ ਵਿੱਚੋਂ ਰੋਂਦੀ ਬਾਹਰ ਭੱਜੀ ਆਉਂਦੀ ਜਵਾਨ ਕੁੜੀ ਨੂੰ ਜਾਨ ਪਨਾਹ ਦੇ ਰਿਹਾ। ਕੁੜੀ ਦੀ ਪਿੱਠ ਦੇ ਉੱਤੇ ਬੈਂਤਾਂ ਦੇ ਨੀਲ ਦਿਸ ਰਹੇ ਨੇ। ਮਹਿਲ ਦੇ ਸ਼ਾਹੀ ਖਾਨਦਾਨ ਦੇ ਵਿੱਚ ਪੈਦਾ ਹੋਇਆ ਇੱਕ ਹਰਾਮੀ ਮੁੰਡਾ ਕਿਲੇ ਦਾ ਗੇਟ ਟੱਪ ਕੇ ਅੰਗਰੇਜ਼ੀ ਇਲਾਕੇ ਦੇ ਵਿੱਚ ਕਦਮ ਰੱਖਦਾ ਹੈ। ਦੋਵੇਂ ਭਰਾਵਾਂ ਦਾ ਮੁਕਾਬਲਾ ਕਰਦਾ ਹੋਇਆ ਲਿਓਨਲ ਟ੍ਰੋਟਰ ਲਿਖਦਾ ਹੈ ਕਿ ਹੈਨਰੀ ਦੀ ਹਮਦਰਦੀ ਪੁਰਾਣੀ ਅਰਿਸਟੋਕ੍ਰੇਸੀ ਦੇ ਨਾਲ ਸੀ, ਜਾਨ ਦੀ ਜਿਹੜੀ ਸੀ ਹਮਦਰਦੀ ਉਸ ਆਮ ਪ੍ਰਜਾ ਦੇ ਨਾਲ ਸੀ ਜਿਹੜੀ ਹੱਥੀ ਕਮਾਈ ਕਰਕੇ ਰੋਟੀ ਟੁੱਕ ਕਮਾਉਂਦੀ ਹੈ। 19ਵੀਂ ਸਦੀ ਦੇ ਅਖੀਰ ਦੇ ਵਿੱਚ ਜਿਹੜੀਆਂ ਜੀਵਨੀਆਂ ਲਿਖੀਆਂ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਸੁਭਾਅ ਦਾ ਮੁਕਾਬਲਾ ਕੌਮਾਂ ਜਾਂ ਨਸਲਾਂ ਦੀ ਉਦਾਹਰਣ ਦੇ ਵਿੱਚੋਂ ਦਿਆ ਕਰਦੇ ਸਨ। ਇਸ ਫਾਰਮੂਲੇ ਦੇ ਮੁਤਾਬਕ ਹੈਨਰੀ ਦੇ ਵਿੱਚ ਆਇਰਿਸ਼ ਨਿੱਘ ਸੀਗਾ, ਜਾਨ ਦੇ ਵਿੱਚ ਸਕੋਟਿਸ਼ ਦ੍ਰਿੜਤਾ ਸੀਗੀ। ਸਿਸ ਸਤਲੁਜ ਪੰਜਾਬ ਦੇ ਵਿੱਚ 1834 ਤੋਂ 37 ਤੱਕ ਜਾਨ ਪਾਣੀਪਤ ਡੀਸੀ ਰਿਹਾ। 1809 ਤੋਂ ਬਾਅਦ ਇਹ ਅੰਗਰੇਜ਼ੀ ਇਲਾਕਾ ਹੀ ਸੀਗਾ। ਬੰਦੂਕ, ਕੁੱਤਾ ਤੇ ਘੋੜਾ, ਜਾਨ ਸਵਾਰ, ਗੋਰੇ ਭੂਰੇ ਸਿਪਾਹੀਆਂ ਦੇ ਨਾਲ ਪਿੰਡਾਂ ਦਾ ਦੌਰਾ ਕਰਦਾ ਤੇ ਸੁਰੱਖਿਆ ਪੱਖੋਂ ਲੋਕ ਨਿਸ਼ਚਿਤ ਰਹਿਣੇ ਚਾਹੀਦੇ ਨੇ। ਲੋਕਾਂ ਦੇ ਮੋਢਿਆਂ ਦੇ ਉੱਪਰੋਂ ਹਥਿਆਰ ਉਤਰ ਗਏ। ਪਿਛਲੇ ਸਮੇਂ ਦੇ ਵਿੱਚ ਚਾਹੇ ਹਾਲ ਵਾਹੁਣ ਜਾਣਾ ਚਾਹੇ ਪਸ਼ੂ ਚਾਰਨ, ਹੱਥ ਦੇ ਵਿੱਚ ਕਿਰਪਾਨ ਜਾਂ ਮੋਢੇ ਦੇ ਉੱਤੇ ਗੰਡਾਸਾ, ਬਰਛਾ ਜਾਂ ਬੰਦੂਕ ਲਾਜ਼ਮੀ ਹੁੰਦੀ ਸੀ। ਹਥਿਆਰਬੰਦ ਖੇਤੀ ਪੁਰਾਣੇ ਵੇਲਿਆਂ ਤੋਂ ਚੱਲਦੀ ਆ ਰਹੀ ਹੈ। ਰਣਜੀਤ ਸਿੰਘ ਵੇਲੇ ਵੀ ਲੋਕ ਹਥਿਆਰ ਪਹਿਣ ਕੇ ਹੀ ਰੱਖਦੇ ਤੇ ਛੁੱਟ ਪੁੱਟ ਸ਼ਕਤੀ ਸੰਘਰਸ਼ ਵੀ ਹੁੰਦੇ ਰਹਿੰਦੇ ਤੇ ਜੱਦੀ ਦੁਸ਼ਮਣੀਆਂ ਕਾਰਨ ਵੀ ਹਥਿਆਰਾਂ ਦੀ ਜ਼ਰੂਰਤ ਪੈਂਦੀ। ਪਾਣੀਪਤ ਜਾਂ ਦੇ ਨਾਲ ਕੰਮ ਕਰਦਾ ਇੱਕ ਕੁਲੀਗ ਚਾਰਲਸ ਰੇਕੀ ਉਸਦੇ ਹਰਮਨ ਪਿਆਰੇ ਹੋਣ ਦਾ ਭੇਦ ਦੱਸਦਿਆਂ ਲਿਖਦਾ ਹੈ ਕਿ ਉਸਦੇ ਵਿੱਚ ਸਕੋਟਿਸ਼ ਦ੍ਰਿੜਤਾ ਤੋਂ ਬਿਨਾਂ ਹੋਰ ਕੁਝ ਵੀ ਸੀ। ਪਹਿਲੀ ਗੱਲ ਤਾਂ ਇਹ ਕਿ ਉਹ ਹਰ ਸਮੇਂ ਹਰ ਥਾਂ ਭਾਵੇਂ ਬੈਡਰੂਮ ਦੇ ਵਿੱਚ ਹੋਵੇ ਮਿਲਣ ਦੇ ਲਈ ਤਿਆਰ ਬਾਰ ਤਿਆਰ ਰਹਿੰਦਾ। ਪੇਂਡੂ ਕਿਸਾਨਾਂ ਦੇ ਨਾਲ ਮਜ਼ਾਕ ਕਰਦਾ, ਸ਼ਾਹੂ

ਜੋ ਕਰਨਾ ਹੈ ਕਰਨਾ ਹੈ, ਗ੍ਰਿਫਤਾਰੀ ਹੈ ਜਾਂ ਫਿਰ ਲੜਾਈ ਝਗੜਾ ਸੁਲਝਾਉਣਾ ਹੈ। ਝਗੜੇ ਦਾ ਨਿਪਟਾਰਾ ਉਹ ਮੌਕੇ ਤੇ ਕਰ ਦਿੰਦਾ, ਇਹ ਨਹੀਂ ਕਿ ਅਦਾਲਤ ਦੇ ਵਿੱਚ ਬੈਠਾ ਦਲੀਲਾਂ ਸੁਣੀ ਜਾਵੇ। ਖੁਸ਼ਾਮਦੀਆਂ ਨੂੰ ਤੁਰੰਤ ਭਜਾ ਦਿੰਦਾ ਤੇ ਉਸਦਾ ਕੱਦ ਲੰਮਾ ਤੇ ਜਿਸਮ ਗੱਠਵਾਂ, ਪੇਂਡੂਆਂ ਦੇ ਵਿੱਚ ਕੱਦ ਕਾਟ ਰੋਬ ਪਾਉਂਦਾ ਹੈ। 1845 ਦੇ ਆਖਰ ਦੇ ਵਿੱਚ ਉਹ 34 ਸਾਲ ਦਾ ਹੋ ਗਿਆ। ਪਾਣੀਪਤ ਤੇ ਇਟਾਵਾ ਦੀ ਆਪਣੀ ਡਿਊਟੀ ਨਿਭਾ ਕੇ ਫਰਲੋ ਦੇ ਉੱਤੇ ਬਰਤਾਨੀਆ ਜਾ ਆਇਆ ਤੇ ਵਿਆਹਿਆ ਗਿਆ। ਵਾਪਸ ਦਿੱਲੀ ਉਸਨੂੰ ਮੈਜਿਸਟ੍ਰੇਟ ਅਤੇ ਕੁਲੈਕਟਰ ਲਾਇਆ ਗਿਆ। ਸਿੱਖਾਂ ਦੇ ਨਾਲ ਜੰਗ ਦੀ ਬਦਲਵਾਹੀ ਦੇਖ ਕੇ ਹਾਰਡਿੰਗ ਕਲਕੱਤਿਓਂ ਦਿੱਲੀ ਆ ਗਿਆ ਤੇ ਪੁਰਾਣੀ ਮੁਗਲ ਰਾਜਧਾਨੀ ਦੇ ਵਿੱਚ ਮੀਟਿੰਗ ਦੇ ਦੌਰਾਨ ਹਾਰਡਿੰਗ ਦੀ ਬਾਜ ਅੱਖ ਇਸ ਜਵਾਨ ਮੈਜਿਸਟ੍ਰੇਟ ਦੇ ਉੱਤੇ ਪੈ ਜਾਂਦੀ ਹੈ। ਇਹ ਸ਼ਾਨਦਾਰ ਘੋੜਸਵਾਰ ਇਮਾਨਦਾਰ, ਇਖਲਾਕ, ਜਾਣਨ ਸਿੱਖਣ ਦੇ ਲਈ ਉਤਸੁਕ, ਲਿਬਾਸ ਦੇ ਵੱਲੋਂ ਬੇਪਰਵਾਹ, ਜਿਸ ਨੂੰ ਕੋਈ ਕੰਮ ਔਖਾ ਨਹੀਂ ਲੱਗਦਾ, ਕੋਈ ਕੰਮ ਛੋਟਾ ਨਹੀਂ ਲੱਗਦਾ, ਸਭ ਕੰਮ ਆਪ ਕਰਨੇ ਚਾਹੁੰਦਾ, ਜਿੱਥੇ ਡਿਊਟੀ ਕਰਦਾ ਉੱਥੇ ਦੇ ਸਭ ਬੰਦਿਆਂ ਨੂੰ ਜਾਣਦਾ। ਇਸ ਦਿੱਲੀ ਮੀਟਿੰਗ ਤੋਂ ਬਾਅਦ ਜੋ ਹੋਇਆ ਅਸੀਂ ਦੇਖ ਲਿਆ। ਫੇਰੂ ਸ਼ਹਿਰ ਅਤੇ ਮੁਦਕੀ ਦੀਆਂ ਲੜਾਈਆਂ ਹਾਰਡਿੰਗ ਨੇ ਗਫ ਦੇ ਸਿਪਾਹੀ ਦੇ ਵਜੋਂ ਲੜੀਆਂ। ਜਦੋਂ ਹਾਰਡਿੰਗ ਨੇ ਦੇਖਿਆ ਕਿ ਅੰਗਰੇਜ਼ੀ ਫੌਜਾਂ ਥੱਕ ਗਈਆਂ, ਉਹਨੇ ਜਾਨ ਨੂੰ ਆਪਣੇ ਹੱਥ ਦੇ ਨਾਲ ਖੱਤ ਲਿਖਿਆ, ਜਿੰਨੀ ਟਰਾਂਸਪੋਰਟ ਦਾ ਇੰਤਜ਼ਾਮ ਕਰ ਸਕੇ ਕਰ ਤੇ, ਜਲਦੀ ਬਹੁਤ ਰਾਸ਼ਨ ਸਾਰੇ ਹਥਿਆਰ ਲੈ ਕੇ ਦਿੱਲੀ ਤੋਂ ਇੱਥੇ ਆ ਜਾ। ਲਾਰੈਂਸ ਪਹਿਲੋਂ ਹੀ ਹਾਰਡਿੰਗ ਦੇ ਮੋਢੇ ਦੇ ਨਾਲ ਮੋਢਾ ਡਾਹ ਕੇ ਲੜ ਰਿਹਾ ਸੀ। ਜਾਨ ਨੇ 4000 ਗੱਡੀਆਂ ਦਾ ਕਾਰਵਾਰ ਰਾਸ਼ਨ ਦੇ ਅਮਿਨੀਸ਼ਨ ਭਰ ਕੇ ਤੋਰ ਲਿਆ ਤੇ ਹਰੇਕ ਗੱਡਾ ਉਸਦਾ ਮਾਲਕ ਜੋੜੇਗਾ ਤੇ ਹੱਕੇਗਾ। ਹਾਰਡਿੰਗ ਦੀ ਜਿੱਤ ਉਹਨੇ ਯਕੀਨੀ ਬਣਾਤੀ ਤੇ ਸਾਬਤ ਕਰ ਦਿੱਤਾ ਕਿ ਜਿਵੇਂ ਉਹਨੇ ਜਾਨ ਬਾਰੇ ਸੋਚਿਆ ਸੀ ਉਵੇਂ ਦਾ ਹੀ ਨਿਕਲਿਆ। ਕੁਝ ਹਫ਼ਤਿਆਂ ਦੇ ਬਾਅਦ ਜਦੋਂ ਲਾਹੌਰ ਤੋਂ ਜਲੰਧਰ ਦੁਆਬ ਖੋਹ ਲਏ ਗਏ, ਜਾਨ ਨੂੰ ਦੁਆਬ ਦਾ ਕਮਿਸ਼ਨਰ ਲਾ ਦਿੱਤਾ ਗਿਆ ਤੇ ਹੈਨਰੀ ਨੂੰ ਲਾਹੌਰ ਦਾ ਰੈਜ਼ੀਡੈਂਟ। ਛੋਟਾ ਭਰਾ ਦੁਆਬ ਦੇ ਵਿੱਚ ਕਾਮਯਾਬ ਹੋਇਆ, ਉਹਨੇ ਧਾਰਮਿਕ ਆਜ਼ਾਦੀ ਦਾ ਐਲਾਨ ਕੀਤਾ। ਜਾਨ ਦਾ ਜੀਵਨੀ ਲੇਖਕ ਦੱਸਦਾ ਹੈ ਕਿ ਮਸੀਤਾਂ ਦੇ ਵਿੱਚੋਂ ਅਜ਼ਾਨ ਦੀਆਂ ਆਵਾਜ਼ਾਂ ਫਿਰ ਆਉਣ ਲੱਗ ਪਈਆਂ ਜੋ ਸਿੱਖਾਂ ਨੇ ਖਾਮੋਸ਼ ਕਰ ਛੱਡੀਆਂ ਸਨ। ਮੁਸਲਮਾਨਾਂ, ਹਿੰਦੂਆਂ, ਸਿੱਖਾਂ, ਈਸਾਈਆਂ ਨੂੰ ਆਪਣੀ ਆਪਣੀ ਧਾਰਮਿਕ ਰਸਮ ਕਰਨ ਦਾ ਹੱਕ ਹੈ, ਪਰ ਅਜਿਹਾ ਕਰਦਿਆਂ ਉਹ ਗੁਆਂਢੀ ਦੇ ਧਰਮ ਦੇ ਵਿੱਚ ਵਿਘਨ ਨਾ ਪਾਉਣ। ਦੂਜਾ ਕੰਮ ਉਹਨੇ ਮਾਮਲਾ ਘਟਾਉਣ ਦਾ ਜਿਹੜਾ ਕਰ ਦਿੱਤਾ। ਉਹਨੇ ਆਪਣੇ ਇੱਕ ਅਫਸਰ ਨੂੰ ਕਿਹਾ, ਕਿਸਾਨਾਂ ਨੂੰ ਰਿਆਇਤ ਦੇ, ਜੇ ਵਧੀਕੀ ਕੀਤੀ ਤਾਂ ਸਾਰੀ ਉਮਰ ਦੇ ਲਈ ਮੈਨੂੰ ਆਪਣਾ ਦੁਸ਼ਮਣ ਸਮਝ ਲਏ। ਹਾਂ, ਟੈਕਸ ਉਗਰਾਉਣ ਵੇਲੇ ਉਸਨੂੰ ਦੱਸ ਕਿ ਇੰਨੇ ਪੈਸਿਆਂ ਦੀ ਰਿਆਇਤ ਕੀਤੀ ਹੈ, ਇਸ ਪੈਸੇ ਦੇ ਨਾਲ ਖੂਹ ਖੁਦਵਾ ਲਾ। ਇਉਂ ਰਿਆਇਤਾਂ ਦੇ ਕੇ ਜਾਨ ਨੇ ਤਲਾਬ ਖੁਦਵਾਏ, ਦਰਖਤ ਲਵਾਏ। ਜਿਹੜਾ ਕਿਸਾਨ ਰਿਆਇਤ ਲੈ ਕੇ ਦੱਸੀ ਗਈ ਜ਼ਿੰਮੇਵਾਰੀ ਨਾ ਨਿਭਾਉਂਦਾ ਸੀ, ਉਹਨੂੰ ਵੀ ਉਹ ਦੇਖਦਾ ਸੀ, ਉਸਨੂੰ ਜੁਰਮਾਨਾ ਕਰਦਾ ਸੀ। ਜਿਸ ਕਿਸਾਨ ਨੇ ਦਿਖਾ ਦਿੱਤਾ ਕਿ ਖੇਤੀਬਾੜੀ ਦੇ ਵਿੱਚ ਉਹਨੇ ਸੁਧਾਰ ਲਿਆਂਦਾ ਹੈ ਤਾਂ ਇਨਾਮ ਦੇ ਵਜੋਂ ਮਾਮਲਾ ਮਾਫ ਹੈ। ਏਦਾਂ ਦੇ ਵੀ ਲੋਕ ਸਨ ਦੇਖੋ ਗੋਰਿਆਂ ਦੇ ਵਿੱਚ। ਜਾਨ ਨੇ ਦੁਆਬੇ ਦੇ ਵਿੱਚੋਂ ਆਵਾਜਾਈ ਟੈਕਸ ਅਤੇ ਐਕਸਾਈਜ਼ ਟੈਕਸ ਹਟਾ ਦਿੱਤਾ ਜੋ ਸਰਕਾਰ ਖਾਲਸਾ ਵਸੂਲਦੀ ਸੀ। ਇਸ ਦੇ ਨਾਲ ਉਦਯੋਗ ਦੇ ਵਿੱਚ ਸੁਧਾਰ ਹੋ ਗਿਆ। ਇਹ ਵੀ ਫੈਸਲਾ ਹੋ ਗਿਆ ਕਿ ਜਿਹੜਾ ਚੌਲ ਹੈ, ਚਾਵਲ ਦੀ ਥਾਂ ਮਾਮਲਾ ਜੇ ਨਗਦੀ ਦੇ ਵਿੱਚ ਤਾਰਨਾ ਹੈ ਆ ਗਿਆ ਹੈ। ਪਹਿਲਾਂ ਕਿਸਾਨਾਂ ਨੂੰ ਝੋਨਾ ਬੀਜਣ ਦੀ ਮਜਬੂਰੀ ਸੀ ਕਿਉਂਕਿ ਹੋਰ ਫਸਲਾਂ ਮਾਮਲੇ ਵਾਸਤੇ ਨਹੀਂ ਲਈਆਂ ਜਾਂਦੀਆਂ ਸਨ ਤੇ ਹੁਣ ਫਾਇਦਾ ਇਹ ਹੋਇਆ ਕਿ ਕਿਸਾਨ ਜੋ ਮਰਜ਼ੀ ਬੀਜ ਤੇ ਵੱਢਣ। ਪਹਾੜੀ ਰਾਜੇ ਜਿਸ ਰਾਜ ਦੇ ਅਧੀਨ ਹੁੰਦੇ ਉਸ ਰਾਜ ਨੂੰ ਲੋੜ ਪੈਣ ਦੇ ਉੱਤੇ ਫੌਜੀ ਮਦਦ ਦਿੰਦੇ। ਹੁਣ ਫੌਜੀਆਂ ਦੀ ਭਰਤੀ ਜ਼ਰੂਰੀ ਨਹੀਂ ਸੀਗੀ, ਨਗਦ ਮਾਮਲਾ ਅਦਾ ਕਰੋ ਤੇ ਜੇ ਪਹਾੜੀ ਰਾਜੇ ਫੌਜ ਦੀ ਨਫ਼ਰੀ ਘੱਟ ਕਰਨੀ ਚਾਹੁਣ ਤਾਂ ਬਰਤਰਫ ਸਿਪਾਹੀ ਕੰਪਨੀ ਭਰਤੀ ਕਰ ਲਵੇਗੀ ਤੇ ਉਹ ਬੇਰੁਜ਼ਗਾਰ ਨਹੀਂ ਹੋਣਗੇ। ਜਾਨ ਨੇ ਦੇਖਿਆ ਕਿ ਬੇਦੀਆਂ ਦੇ ਵਿੱਚ ਕੁੜੀ ਮਾਰਨ ਦਾ ਰਿਵਾਜ਼ ਹੈ। ਬੇਦੀਆਂ ਦੇ ਵਿੱਚ ਕੁੜੀ ਮਾਰਨ ਦਾ ਰਿਵਾਜ਼ ਹੈ। ਕਾਰਨ ਇਹ ਦੱਸਿਆ ਉਹਨੇ ਉਸ ਸਮੇਂ ਕਿ ਗੁਰੂ ਨਾਨਕ ਦੇ ਬੇਦੀ ਸਨ, ਸੋ ਦੁਨੀਆਂ ਦੇ ਵਿੱਚ ਸਭ ਤੋਂ ਉੱਚੀ ਜਾਤ ਬੇਦੀਆਂ ਦੀ ਹੈ। ਉੱਚੀ ਜਾਤ ਦੀਆਂ ਧੀਆਂ ਨੀਵੀਆਂ ਜਾਤਾਂ ਦੇ ਵਿੱਚ ਕਿਵੇਂ ਵਿਆਹ ਦੇਈਏ? ਫਿਰ ਇਸ ਦੇ ਨਾਲ ਤਾਂ ਕੁੜੀ ਭਿੱਟੀ ਜਾਵੇਗੀ, ਬੇਦੀ ਜਦ ਭਿੱਟੀ ਜਾਵੇਗੀ ਤੇ ਗੁਰੂ ਨਾਨਕ ਦੇਵ ਦਾ ਨਿਰਾਦਰ ਹੋਵੇਗਾ। ਬੇਦੀਆਂ ਦੀ ਧੀ ਬੇਦੀਆਂ ਦੇ ਵੀ ਨਹੀਂ ਵਿਆਹੀ ਜਾ ਸਕਦੀ ਹੈ, ਇੱਕੋ ਇਲਾਜ ਹੈ, ਜੰਮਦਿਆਂ ਹੀ ਮਾਰ ਦਿਓ। ਜਲੰਧਰ ਦੇ ਬੇਦੀਆਂ ਦਾ ਵਫਦ ਅਰਜ਼ੀ ਲੈ ਕੇ ਜਾਨ ਦੇ ਕੋਲ ਜਿਹੜਾ ਪੁੱਜ ਜਾਂਦਾ ਤੇ ਕਿਹਾ, ਤੁਸੀਂ ਐਲਾਨ ਕੀਤਾ ਕਿ ਗੁਆਂਢੀ ਦੇ ਧਰਮ ਧਾਰਮਿਕ ਰਸਮਾਂ ਦੇ ਵਿੱਚ

ਗੰਨੇ ਪਾਉਣਾ। ਸਾਡਾ ਇਹ ਰਿਵਾਜ ਸਦੀਆਂ ਤੋਂ ਚੱਲਦਾ ਆ ਰਿਹਾ। ਜਹਾਨੇ ਕਿਹਾ, ਗੁਰੂ ਨਾਨਕ ਦੇਵ ਜੀ ਤੇ ਤੁਹਾਡਾ ਧਰਮ ਗ੍ਰੰਥ ਕੁੜੀ ਮਾਰਨ ਦੇ ਖਿਲਾਫ ਨੇ, ਮੈਂ ਪਤਾ ਕਰ ਲਿਆ। ਮੈਂ ਇਹਨਾਂ ਸੈਂਕੜੇ ਇੱਥੇ ਆਏ ਲੋਕਾਂ ਦੇ ਵਿੱਚ ਐਲਾਨ ਕਰਦਾ ਕਿ ਕੁੜੀ ਮਾਰਨ ਦੀ ਆਗਿਆ ਦਰ ਕਿਨਾਰ ਜਿਹੜੇ ਬੰਦੇ ਕੁੜੀ ਮਾਰਨ ਦੇ ਦੋਸ਼ੀ ਪਾਏ ਗਏ, ਮੈਂ ਇੱਕ ਇੱਕ ਕਰਕੇ ਕਤਲ ਦਾ ਦੋਸ਼ੀ ਮੰਨ ਕੇ ਫਾਂਸੀ ਤੇ ਚੜਾ ਦਿਆਂਗਾ। ਅੱਗੇ ਤੋਂ ਜੇ ਹਰਕਤ ਕੀਤੀ ਦਾ ਇੱਕ ਹੋਰ ਫੈਸਲਾ ਜਿਹੜਾ ਸਾਰੇ ਸਰਦਾਰਾਂ ਸਰਪੰਚਾਂ ਦੇ ਕੋਲ ਲਿਖਤੀ ਪਹੁੰਚਾਇਆ ਗਿਆ ਤੇ ਮੁਨਾਦੀ ਕਰਵਾਈ ਗਈ ਕਿ ਉਹ ਸੀ ਸਤੀ ਦੀ ਭਿਆਨਕ ਰਸਮ ਬੰਦ ਕੀਤੀ, ਸਤੀ ਪ੍ਰਥਾ, ਜਿਸ ਪਰਿਵਾਰ ਦੇ ਵਿੱਚ ਇਹ ਕਰਤੂਤ ਵਾਪਰੇਗੀ ਸਜ਼ਾ ਦੀ ਉਡੀਕ ਕਰੇ। ਤੀਜਾ, ਕੋੜੀਆਂ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਜਾਂ ਪਾਣੀ ਦੇ ਵਿੱਚ ਡੋਬ ਕੇ ਮਾਰਨ ਦਾ ਰਿਵਾਜ਼ ਖਤਮ ਕਰਵਾਇਆ ਕਿ ਭਾਈ ਉਹਨਾਂ ਨੂੰ ਵੀ ਜਿਉਣ ਦਾ ਹੱਕ ਹੈ। ਪੰਜਾਬ ਦੇ ਲਾਰੰਸ ਭਰਾਵਾਂ ਦੀ ਜੋੜੀ ਤੋਂ ਇਲਾਵਾ ਤੀਜਾ ਮਜ਼ਬੂਤ ਇਰਾਦੇ ਵਾਲਾ ਬੰਦਾ ਡਲਹੌਜੀ 1812-60 ਦੇ ਵਿੱਚ ਦੇਖਿਆ ਗਿਆ। ਉਹਦਾ ਨਾਮ ਜੇਮਸ ਬਰਾਊਨ ਰੈਮਜ਼ੇ ਸੀ। ਹੈਨਰੀ ਲਾਰੰਸ ਤੋਂ 6 ਸਾਲ ਤੇ ਜਾਨ ਲਾਰੰਸ ਤੋਂ ਉਹ 1 ਸਾਲ ਛੋਟਾ। ਬਤੌਰ ਗਵਰਨਰ ਜਨਰਲ ਉਸਦੀ ਤਾਕਤ ਲਾਰੰਸ ਭਰਾਵਾਂ ਤੋਂ ਵਧੀਕ ਹੋਣੀ ਸੀ, ਪਰ ਇੱਕ ਮੁਸ਼ਕਲ ਪ੍ਰਤੱਖ ਸੀ, ਕਲਕੱਤਾ ਲਾਹੌਰ ਤੇ ਜਲੰਧਰ ਤੋਂ ਦੂਰ ਬਹੁਤ ਸੀਗਾ। ਉਹ ਲਾਹੌਰ ਤੋਂ 1000 ਮੀਲ ਦੂਰ ਦਾ ਪੂਰਬ ਦੇ ਵਿੱਚ ਡਲਹੌਜੀ ਇਲਾਕੇ ਦਾ ਨਾਮ ਹੈ। ਪਿਤਾ ਇਸਦੇ 9ਵੇਂ ਅਰਲ ਜਗੀਰਦਾਰ ਸਨ। ਸ਼ਾਹੀ ਖਾਨਦਾਨ ਦੇ ਵਿੱਚ ਜੰਮਿਆ ਇਸ ਕਾਟ ਪਿਤਾ 1820 ਦੇ ਵਿੱਚ ਕੰਪਨੀ ਦੀ ਭਾਰਤੀ ਫੌਜ ਦਾ ਕਮਾਂਡਰ ਇਨ ਚੀਫ ਸੀਗਾ। ਉਸ ਤੋਂ ਪਹਿਲਾਂ 6 ਸਾਲ ਕੈਨੇਡਾ ਦੇ ਵਿੱਚ ਗਵਰਨਰ ਜਨਰਲ ਰਿਹਾ। 10.5 ਵੇਂ ਅਰਲ ਦਾ ਬਚਪਨ ਕਿਉਂਕਿ ਅਮਰੀਕਾ ਦੇ ਵਿੱਚ ਬੀਤਿਆ, ਇਸ ਕਰਕੇ ਯੂਰਪ ਦੇ ਵਿੱਚ ਸੁੰਗੜ ਕੇ ਰਹਿਣ ਦੀ ਥਾਂ ਦੇ ਉੱਤੇ ਇਸ ਨੂੰ ਭਾਰਤ ਦੀ ਵਿਸ਼ਾਲਤਾ ਨੇ ਆਕਰਸ਼ਿਤ ਕੀਤਾ ਤੇ ਅਮਰੀਕਾ ਦਾ ਤਾਂ ਕੀ ਮੁਕਾਬਲਾ। ਪਰ ਬਰਤਾਨੀਆ ਆਪਣੇ ਅਨੁਸਾਰ ਹੁਣ ਭਾਰਤ ਦਾ ਰੰਗ ਰੂਪ ਬਦਲੇਗਾ। ਤਿੱਖਾ ਰਾਜਨੀਤੀ ਵਾਨ ਸੀਗਾ ਜਵਾਨ ਡਲਹੌਜੀ। ਪਹਿਲਾਂ ਬੋਰਡ ਆਫ ਟ੍ਰੇਡ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ, ਇਹ ਕੈਬਨਿਟ ਮੰਤਰੀ ਦੇ ਬਰਾਬਰ ਦਾ ਰੁਤਬਾ ਹੈ। ਫਿਰ ਜਦੋਂ ਉਸ ਨੂੰ ਭਾਰਤ ਦੇ ਵਿੱਚ ਸਿਖਰਲੀ ਕੁਰਸੀ ਮਿਲ ਗਈ, ਇਸ ਸ਼ਰਤ ਦੇ ਉੱਤੇ ਪ੍ਰਵਾਨ ਕੀਤੀ ਕਿ ਮੈਂ ਆਜ਼ਾਦ ਕੰਮ ਕਰਾਂਗਾ, ਦਖਲ ਅੰਦਾਜ਼ੀ ਨਾ ਹੋਵੇ, ਜਨਵਰੀ 1848 ਚ ਕਲਕੱਤੇ ਪੁੱਜਿਆ ਤੇ ਦਿਖਾਣਾ ਸ਼ੁਰੂ ਕਰ ਦਿੱਤਾ ਉਹਨੇ ਕਿ ਉਹ ਸਾਮਰਾਜਵਾਦੀ ਹੈ, ਆਧੁਨਿਕ ਖਿਆਲਾਂ ਦਾ ਹੈ, ਉਸਦੇ ਮੁਕਾਬਲੇ ਭਾਰਤੀ ਲੋਕ ਘਟੀਆ ਨੇ। ਸ਼ੁਰੂ ਦੇ ਵਿੱਚ ਦੇਸੀ ਸਰਦਾਰਾਂ ਨੇ ਉਸ ਤੋਂ ਦੂਰੀ ਬਣਾਈ ਰੱਖੀ। ਉਹਨੇ ਫੈਸਲਾ ਕੀਤਾ ਕਿ ਮੈਂ ਘਸੀਆਂ ਪਿੱਟੀਆਂ ਭਾਰਤੀ ਰਸਮਾਂ ਦੇ ਉੱਤੇ ਬੇਕਾਰ ਸੰਸਥਾਵਾਂ ਨੂੰ ਤੇਜ਼ੀ ਦੇ ਨਾਲ ਖਤਮ ਕਰਕੇ ਫਾਇਦੇਮੰਦ ਗੋਰਾ ਕਾਨੂੰਨ ਲਾਗੂ ਕਰਾਂਗਾ, ਯੂਨੀਵਰਸਿਟੀਆਂ ਖੋਲਾਂਗਾ, ਰੇਲਾਂ ਤੇ ਡਾਕ ਤਾਰ ਦਾ ਜਾਲ ਵਿਛਾ ਦਿਆਂਗਾ, ਭਾਰਤ ਦੀਆਂ ਹੱਦਾਂ ਦਾ ਵਿਸਤਾਰ ਕਰਾਂਗਾ। ਜਾਨ ਲਾਰੰਸ ਦੇ ਜੀਵਨੀਕਾਰ ਨੇ ਸਹੀ ਲਿਖਿਆ ਕਿ ਵੱਡੇ ਨਾਲੋਂ ਡਲਹੌਜੀ ਨੂੰ ਛੋਟਾ ਵੱਧ ਪਸੰਦ ਆਇਆ, ਜੋ ਉਸੇ ਵਰਗਾ ਹੀ ਸੀ। ਵੱਡੇ ਭਰਾ ਤੋਂ ਵੱਧ ਪ੍ਰੈਕਟੀਕਲ ਸੀਗਾ। ਹੈਨਰੀ ਦਾ ਇੱਕ ਕਸੂਰ ਇਹ ਵੀ ਸੀ ਕਿ ਉਹ ਹਾਰਡਿੰਗ ਦੇ ਬੜਾ ਨਜ਼ਦੀਕ ਸੀ। ਹੈਨਰੀ ਨੂੰ ਡਲਹੌਜੀ ਦੇ ਵਿੱਚ ਇਹ ਦੋਸ਼ ਨਜ਼ਰ ਆਉਂਦਾ ਸੀ ਕਿ ਉਹ ਹਾਰਡਿੰਗ ਵਾਂਗ ਦਿਆਲੂ ਨਹੀਂ ਹੈ। ਬੇਸ਼ੱਕ ਨਾ ਮਾਤਰ ਹੀ ਸਹੀ, ਡਲਹੌਜੀ ਦੇ ਆਉਣ ਤੱਕ ਸਿੱਖ ਹਕੂਮਤ ਅਜੇ ਸਾਹ ਲੈ ਰਹੀ ਹੈ, ਜਿਸ ਨੂੰ 2 ਲਾਰੰਸ ਭਰਾ ਚਲਾ ਰਹੇ ਨੇ। ਵੱਡਾ ਭਰਾ ਹੈਨਰੀ ਬਿਮਾਰ ਹੋ ਕੇ ਇੰਗਲੈਂਡ ਚਲਿਆ ਗਿਆ। ਛੋਟੇ ਜਾਨ ਨੂੰ ਲਾਹੌਰ ਦਾ ਰੈਜ਼ੀਡੈਂਟ ਲਾ ਦਿੱਤਾ ਗਿਆ। ਗਵਰਨਰ ਜਨਰਲ ਅਤੇ ਜਾਨ ਲਾਰੰਸ ਦੀ ਜੋੜੀ ਵਧੀਆ ਬਣੀ ਸੀ। 1 ਸਾਲ ਬਾਅਦ ਹੈਨਰੀ ਪਰਤ ਆਉਂਦਾ ਹੈ। ਮੁਲਤਾਨ ਚੇਲਿਆਂ ਵਾਲਾ ਤੇ ਗੁਜਰਾਤ ਦੀਆਂ ਲੜਾਈਆਂ ਦੇ ਦੌਰਾਨ ਡਲਹੌਜੀ ਕਾਲਾ ਪੈ ਗਿਆ, ਗੁੱਸੇ ਦੇ ਵਿੱਚ ਆ ਗਿਆ ਤੇ ਪੰਜਾਬ ਆਪਰੇਸ਼ਨਸ ਦਾ ਜਿਹੜਾ ਅੰਗਰੇਜ਼ ਬ੍ਰਿਟਿਸ਼ ਕਮਾਂਡਰ ਹਿਊ ਗਫ ਵੀ ਉਹਨੂੰ ਪਸੰਦ ਨਹੀਂ ਸੀ। ਫਰਵਰੀ 1849 ਦੇ ਵਿੱਚ ਡਲਹੌਜੀ ਵੱਲੋਂ ਹੈਨਰੀ ਦੇ ਨਾਮ ਸਖ਼ਤ ਸ਼ਬਦਾਵਲੀ ਦੇ ਵਿੱਚ ਖੱਤ ਲਿਖਿਆ ਜਾਂਦਾ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਸਿਵਲ ਅਤੇ ਆਰਮੀ ਦੋਹਾਂ ਦਾ ਮੈਂ ਸੁਪਰੀਮ ਜਿਹੜਾ ਕਮਾਂਡਰ ਹਾਂ, ਮੈਂ ਗਫ ਦੇ ਕੰਮ ਢੰਗ ਤੋਂ ਸੰਤੁਸ਼ਟ ਨਹੀਂ। ਮੇਰਾ ਫੈਸਲਾ ਹੈ ਕਿ ਜੇਲਮ ਪਾਰ ਕਰਕੇ ਮੇਰੀ ਸੈਨਾ ਪੰਜਾਬ ਤੇ ਕਬਜ਼ਾ ਕਰੇਗੀ। ਉਸ ਪਿੱਛੋਂ ਰੱਬ ਦੀ ਮਿਹਰ ਦੇ ਨਾਲ ਸਿੰਧ ਟੱਪ ਕੇ ਪਰਲੇ ਇਲਾਕੇ ਖੋਹਾਂਗੇ। ਆਪਾਂ ਜਾਣ ਗਏ ਹਾਂ ਕਿ ਸਿੱਖ ਫੌਜ ਹਰਾ ਕੇ ਪੰਜਾਬ ਬਰਤਾਨੀਆ ਰਾਜ ਦੇ ਵਿੱਚ ਕੰਮ ਕਰ ਲਿਆ, ਪਰ ਰੱਬ ਨੇ ਇੰਨੀ ਮਿਹਰ ਨਹੀਂ ਕੀਤੀ ਕਿ ਸਿੰਧ ਪਾਰ ਦੇ ਇਲਾਕੇ ਜਿੱਤ ਸਕੇ। ਹੈਨਰੀ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਣ ਤੋਂ ਤਾਂ ਨਹੀਂ ਸੀ ਰੋਕ ਸਕਿਆ, ਪਰ ਉਹ ਪੰਜਾਬ ਦੇ ਉੱਪਰ ਰਾਜ ਕਰਦਾ ਰਹੇਗਾ। ਉਸਦਾ ਇਕਬਾਲ ਬੁਲੰਦ ਸੀ ਤੇ ਉਸਦੇ ਬੰਦੇ ਵਿਭਾਗਾਂ ਦਾ ਪ੍ਰਬੰਧ ਜਿਹੜਾ ਸੀ ਠੀਕ ਚਲਾ ਰਹੇ ਨੇ।
ਡਲਹੌਜੀ ਹੈਨਰੀ ਨੂੰ ਰਾਜ ਕਰਨੋਂ ਹਟਾ ਤਾਂ ਨਾ ਸਕਿਆ, ਪਰ ਉਹਨੇ ਉਸਦੇ ਖੰਭ ਕੁਤਰ ਦਿੱਤੇ ਜ਼ਰੂਰ। ਉਸਨੇ ਫੈਸਲਾ ਕੀਤਾ ਕਿ ਇਕੱਲਾ ਹੈਨਰੀ ਨਹੀਂ, ਬੋਰਡ ਗਠਿਤ ਹੋਵੇਗਾ, ਬੋਰਡ ਰਾਜ ਚਲਾਵੇਗਾ। ਹੈਨਰੀ ਬੋਰਡ ਦੀ ਪ੍ਰਧਾਨਗੀ ਕਰੇਗਾ ਤੇ ਬੋਰਡ ਦੇ ਵਿਚ ਉਸਦਾ ਭਰਾ ਜਾਨ ਵੀ ਹੋਏਗਾ। ਯੂਪੀ ਤੋਂ ਸਿਵਲ ਅਫਸਰ ਚਾਰਲਸ ਮਨਸੀਲ ਹੋਵੇਗਾ। ਹੈਨਰੀ ਨੂੰ ਕਿਹਾ ਕਿ ਨਵੀਆਂ ਰੈਜੀਮੈਂਟਾਂ ਖੜੀਆਂ ਕਰ, ਪੰਜਾਬੀਆਂ ਨੂੰ ਹਥਿਆਰ ਰਹਿਤ ਕਰ। ਦਰਬਾਰ ਦੇ ਕੁਝ ਬੰਦੇ ਜਿਹੜੇ ਅਜੇ ਵੀ ਰਸੂਖ ਵਾਲੇ ਨੇ, ਉਹਨਾਂ ਦੀ ਫੂਕ ਕੱਢ। ਜਾਨ ਨੂੰ ਮਾਮਲਾ ਤੇ ਵਿੱਤ ਵਿਭਾਗ ਦਿੱਤਾ ਗਿਆ ਤੇ ਪੁਲਿਸ ਅਤੇ ਅਦਾਲਤਾਂ ਮਨਸੀਲ ਦੇ ਕੋਲ ਹੋਣਗੀਆਂ। ਦੋ ਗੱਲਾਂ ਅੰਗਰੇਜ਼ੀ ਪੰਜਾਬ ਵਾਸਤੇ ਵਰਦਾਨ ਬਣੀਆਂ। ਇੱਕ ਤਾਂ ਸਿੱਖ ਰਾਜ ਦੇ ਖਾਤਮੇ ਦੇ ਨਾਲ ਮੁਸਲਮਾਨ ਬਹੁਤ ਗਿਣਤੀ ਖੁਸ਼ ਹੋਈ। ਰਣਜੀਤ ਸਿੰਘ ਫਿਰਕਾ ਪ੍ਰਸਤ ਬਿਲਕੁਲ ਹੀ ਜਿਹੜਾ ਸੀ ਨਹੀਂ ਸੀ, ਤਾਂ ਵੀ ਤਲਬੋਤ ਲਿਖਦਾ ਹੈ, ਵੱਡੇ ਮੁਸਲਮਾਨ ਜ਼ਿਮੀਂਦਾਰਾਂ ਦੇ ਵਿੱਚੋਂ ਬਹੁਤਿਆਂ ਨੇ ਜੰਗਾਂ ਦੇ ਵਿੱਚ ਸਿੱਖਾਂ ਦੇ ਖਿਲਾਫ਼ ਅੰਗਰੇਜ਼ਾਂ ਦੀ ਮਦਦ ਕੀਤੀ। ਦੂਜਾ, ਸਿੱਖਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਹੈਨਰੀ ਲਾਰੈਂਸ ਉਹਨਾਂ ਦਾ ਹਮਦਰਦ ਹਾਕਮ ਹੈ, ਹਾਰ ਦੀ ਬੇਇੱਜ਼ਤੀ ਅਤੇ ਕੁੜੱਤਣ ਦੂਰ ਕਰਨੀ ਚਾਹੁੰਦਾ ਹੈ। ਬੇਸ਼ੱਕ ਵੱਡੇ ਭਰਾ ਜਿੰਨਾ ਦਿਆਲੂ ਤਾਂ ਨਹੀਂ ਹੈ ਉਹ, ਪਰ ਜਾਨ ਨੇ ਵੀ ਸਿੱਖਾਂ ਦੀ ਤਾਕਤ ਦੇਖ ਲਈ ਸੀ। ਪੰਜਾਬ ਦੇ ਸਰਦਾਰ ਮਹਿਸੂਸ ਕਰ ਰਹੇ ਸਨ ਕਿ ਹਾਰਿਆ ਹੋਇਆ ਨਾਲ ਜੋ ਬਦਸਲੂਕ ਜਿੱਤਣ ਵਾਲੇ ਕਰਿਆ ਕਰਦੇ ਨੇ, ਅੰਗਰੇਜ਼ਾਂ ਨੇ ਨਹੀਂ ਕੀਤਾ। ਬਾਅਦ ਦੇ ਵਿੱਚ ਜਾਨ ਨੇ ਲਿਖਿਆ, ਅਸੀਂ ਦੁਸ਼ਮਣੀ ਵਾਲੀ ਨਫ਼ਰਤ ਦੇ ਨਾਲ ਸਿੱਖਾਂ ਦੇ ਵਿਰੁੱਧ ਫੌਜਾਂ ਚੜਾਈਆਂ, ਪਰ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਕਿ ਇਹ ਸਤਿਕਾਰ ਦੇ ਹੱਕਦਾਰ ਨੇ। ਸਾਰੇ ਭਾਰਤ ਦੇ ਵਿੱਚੋਂ ਇਨ੍ਹਾਂ ਵਰਗਾ ਬਹਾਦਰ ਪੱਕੇ ਇਰਾਦੇ ਵਾਲਾ ਯੁੱਧ ਦੇ ਵਿੱਚ ਖੌਫ ਜ਼ਦਾ ਕਰਨ ਵਾਲਾ ਹੋਰ ਕੋਈ ਗਰੁੱਪ ਨਹੀਂ ਹੈ। ਅੰਗਰੇਜ਼ੀ ਪੰਜਾਬ ਦਾ ਸੁਚਾਰੂ ਪ੍ਰਬੰਧ ਚਲਾਉਣ ਦੇ ਲਈ ਅੰਗਰੇਜ਼ਾਂ ਨੇ 6 ਡਿਵੀਜ਼ਨਾਂ ਦੇ ਵਿੱਚ ਵੰਡਿਆ, ਲਾਹੌਰ, ਮੁਲਤਾਨ, ਜੇਹਲਮ ਤੇ ਲੇਹ, ਜਲੰਧਰ, ਦੁਆਬ ਅਤੇ ਅੰਬਾਲਾ। ਡੀਸੀ ਦੀ ਸਹਾਇਤਾ ਵਾਸਤੇ ਇੱਕ ਜਾਂ ਵਧੇਕ ਅਸਿਸਟੈਂਟ ਕਮਿਸ਼ਨਰ ਲਾਏ ਜਾ ਸਕਦੇ ਨੇ। ਅੱਧੇ ਅਫਸਰ ਮਿਲਟਰੀ ਦੇ ਵਿੱਚੋਂ ਸਨ ਤੇ ਸਾਰੇ ਅਫਸਰ ਅੰਗਰੇਜ਼ ਹੋਣਗੇ। ਪੰਜਾਬ ਬੋਰਡ ਦੇ ਪ੍ਰਧਾਨ ਨੇ ਪੰਜਾਬ ਦੇ ਅਫਗਾਨਿਸਤਾਨ ਵਾਲੇ ਪਾਸੇ ਕਿਲਿਆਂ ਦੀ ਜੰਜੀਰ ਉਸਾਰਨੀ ਸ਼ੁਰੂ ਕਰ ਦਿੱਤੀ। 10 ਕੱਚੀਆਂ ਰੈਜੀਮੈਂਟਾਂ ਥਾਪੀਆਂ ਗਈਆਂ ਤੇ 5 ਘੋੜ ਸਵਾਰ, 5 ਤੋਪਖਾਨਾ ਬੋਰਡ ਕਮਾਨ ਕਰੇਗਾ। ਕੌੜੀ ਹਾਰ ਦੇਖੀ ਸੀ। ਪਹਿਲਾਂ ਸਿੱਖ ਦੂਰ ਰਹੇ, ਪਰ ਫਿਰ ਹੌਲੀ ਹੌਲੀ ਭਰਤੀ ਹੋਣ ਲੱਗ ਪਏ। ਫਰੰਟੀਅਰ ਗਾਈਡ ਜਿਹੜੇ ਹੈਨਰੀ ਲਾਰੈਂਸ ਦੇ ਦਿਮਾਗ ਦੀ ਉਪਜ ਸੀਗੀ, ਸਭ ਤੋਂ ਪਹਿਲਾਂ ਬਣਾਈ ਰੈਜੀਮੈਂਟ ਸੀ, ਮਜ਼ਬੂਤ ਕੀਤੀ ਗਈ। ਡਲਹੌਜੀ ਨੇ ਫੈਸਲਾ ਕੀਤਾ ਕਿ ਪੇਸ਼ਾਵਰਵਾਦੀ ਕੇਵਲ ਕੱਚੀ ਫੌਜ ਦੇ ਨਾਲ ਹੀ ਨਹੀਂ ਸੰਭਾਲੀ ਜਾ ਸਕਦੀ ਹੈ। ਬੰਗਾਲ ਆਰਮੀ ਦੇ 10,000 ਫੌਜੀ ਤੇ 3,000 ਅੰਗਰੇਜ਼ ਇੱਥੇ ਪਹਿਰਾ ਦੇਣਗੇ। ਨਵੀਆਂ ਰੈਜੀਮੈਂਟਾਂ ਥਾਪਣ ਦੇ ਬਾਅਦ ਪੰਜਾਬ ਨੂੰ ਹਥਿਆਰ ਮੁਕਤ ਕਰਨ ਦਾ ਫੈਸਲਾ ਹੋਇਆ। ਆਖਰੀ ਜੰਗ ਦੇ 6 ਹਫ਼ਤਿਆਂ ਬਾਅਦ ਹਰੇਕ ਪਿੰਡ ਦੇ ਵਿੱਚ ਮੁਨਾਦੀ ਕਰਵਾਈ ਗਈ ਕਿ ਹਥਿਆਰ ਜਮ੍ਹਾਂ ਕਰਵਾਓ। ਹਜ਼ਾਰਾਂ ਤੇ ਸਿੰਧ ਵਾਲੇ ਪਾਸੇ ਇਹ ਜਿਹੜਾ ਕਾਰਵਾਈ ਨਹੀਂ ਕੀਤੀ ਗਈ, ਮਕਸਦ ਤਾਂ ਸਿੱਖਾਂ ਨੂੰ ਖਾਲੀ ਕਰਨ ਦਾ ਸੀਗਾ। ਹਰੇਕ ਸਾਈਜ਼ ਅਤੇ ਹਰ ਕਿਸਮ ਦੇ 1,20,000 ਹਥਿਆਰ ਜਮ੍ਹਾਂ ਹੋਏ, ਜਿਨ੍ਹਾਂ ਦੇ ਵਿੱਚ 19ਵੀਂ ਸਦੀ ਦੇ ਹਥਿਆਰਾਂ ਤੋਂ ਲੈ ਕੇ ਸਿਕੰਦਰ ਪੋਰਸ ਯੁੱਧ ਵੇਲੇ ਦੇ ਤੀਰ ਕਮਾਨ ਵੀ ਨੇ। ਬੋਸਵਰਤ ਸਮਿਥ ਅਨੁਸਾਰ ਜਦੋਂ ਪੰਜਾਬ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਬਹੁਤ ਥੋੜੀਆਂ ਜੇਲ੍ਹਾਂ ਸੀ। ਕੈਦੀਆਂ ਦੀ ਕੌਣ ਦੇਖਭਾਲ ਕਰੇ, ਜੁਰਮਾਨਾ ਕਰੋ, ਜਾਇਦਾਦ ਕੁਰਕ ਕਰੋ ਜਾਂ ਦੇਸ਼ ਨਿਕਾਲਾ ਦੇ ਦਿਓ। ਯੂਰਪੀਅਨ ਜਰਨੈਲ ਅਵਿਤ ਬੀਲ ਨੂੰ ਇੱਕ ਵਾਰ ਪੇਸ਼ਾਵਰ ਦਾ ਚਾਰਜ ਜਿਹੜਾ ਦਿੱਤਾ ਗਿਆ, ਉਹਨੇ ਬਾਗੀਆਂ ਨੂੰ ਤੋਪਾਂ ਦੇ ਨਾਲ ਉਡਾ ਦਿੱਤਾ ਸੀ ਤੇ ਹੈਨਰੀ ਨੇ 25 ਜੇਲ੍ਹਾਂ ਉਸਾਰੀਆਂ। ਪੰਜਾਬ ਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਗੈਰ ਹਾਜ਼ਰ ਦੇਖੀਆਂ ਉਹ ਸਨ ਵਹੀ ਖਾਤਿਆਂ ਦੀਆਂ ਬੈਲੈਂਸ ਸ਼ੀਟਾਂ, ਸੜਕਾਂ, ਪੁਲ, ਟਰਾਂਸਪੋਰਟ, ਸਕੂਲ ਤੇ ਹਸਪਤਾਲ। ਉਕਤ ਸਾਧਨ ਵਿਕਸਿਤ ਕਰਨ ਦੇ ਲਈ ਕਿਸਾਨੀ ਦਾ ਦਿਲ ਜਿੱਤਣਾ ਜ਼ਰੂਰੀ ਸੀਗਾ। ਫੈਸਲਾ ਹੋ ਗਿਆ ਮਾਮਲਾ ਅੱਧਾ ਮਾਫ਼, ਕਈ ਥਾਂ ਚੌਥਾ ਹਿੱਸਾ ਲਿਆ ਜਾਏਗਾ, ਬਾਕੀ ਮਾਫ਼ ਪਰ ਉਗਰਾਹੀ ਨਗਦ ਹੋਏਗੀ। ਟੈਕਸ ਘਟਾਉਣ ਦੇ ਨਾਲ ਬੋਰਡ ਨੂੰ ਕੋਈ ਨੁਕਸਾਨ ਨਾ ਹੋਇਆ। ਪਹਿਲੀ ਵਾਰ ਮੁਲਤਾਨ ਤੋਂ ਉਗਰਾਹੀ ਖਜ਼ਾਨੇ ਦੇ ਵਿੱਚ ਆਉਣ ਲੱਗ ਪਈ। ਹੋਰ ਇਲਾਕੇ ਵੀ ਅਜਿਹੇ ਸਨ ਜਿਨ੍ਹਾਂ ਤੋਂ ਨਵਾਂ ਮਾਮਲਾ ਆ ਗਿਆ। ਜਿਹੜੇ ਬਾਗੀ ਆਪਣੀਆਂ ਹਰਕਤਾਂ ਛੱਡ ਨਹੀਂ ਰਹੇ ਸਨ, ਉਹਨਾਂ ਦਾ ਮਾਲ, ਧਨ ਤੇ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਲੋਕਾਂ ਨੂੰ ਰਾਹਤ ਮਿਲੀ, ਸਰਕਾਰ ਦੀ ਆਮਦਨ ਥਿਰ ਰਹੀ ਤੇ 1 ਜਨਵਰੀ 1850 ਨੂੰ ਬੋਰਡ ਨੇ ਆਵਾਜਾਈ ਕਰ ਅਤੇ ਸ਼ਹਿਰੀ ਕਰ ਲੈਣੇ ਬੰਦ ਕਰ ਛੁੱਟੇ ਟੈਕਸ, ਜਾਣੀ ਕਿ ਸਰਕਾਰ ਖਾਲਸਾ ਦੇ ਆਖਰੀ ਸਾਲ। ਹਾਲਤ ਇਹ ਹੋ ਗਈ ਸੀ
ਕਿ ਜੇ ਕਿਸੇ ਵਪਾਰੀ ਨੂੰ ਸਾਰਾ ਪੰਜਾਬ ਪਾਰ ਕਰਨਾ ਪੈਂਦਾ ਤੇ 12 ਵਾਰ ਟੈਕਸ ਉੱਥੇ ਸੀ ਜਿਹੜਾ ਸੀ ਉਗਰਾਹਿਆ ਜਾਂਦਾ ਸੀ। ਇਹ ਟੈਕਸ ਲਾਹੌਰ ਨਹੀਂ ਪੁੱਜਦਾ ਸੀ, ਰਸਤੇ ਦੇ ਵਿੱਚ ਹੀ ਖੁਰ ਜਾਂਦਾ ਸੀ। ਚੰਗੀ ਕਿਸਮਤ, ਅੰਗਰੇਜ਼ੀ ਹਕੂਮਤ ਦੇ ਪਹਿਲੇ 3 ਸਾਲ ਬਾਰਿਸ਼ਾਂ ਬਹੁਤ ਵੱਧ ਹੋਈਆਂ, ਸਮੇਂ ਸਿਰ ਹੋਈਆਂ। ਹਜ਼ਾਰਾਂ ਜਿਹੜੀਆਂ ਸੀ ਸਿਪਾਹੀ ਨੌਕਰੀਓਂ ਨਿਕਲ ਕੇ ਖੇਤੀ ਕਰਨ ਲੱਗ ਪਏ। ਉਪਜ ਵਧਣੀ ਸ਼ੁਰੂ ਹੋ ਗਈ, ਪਰ ਕਿਸਾਨਾਂ ਦੀ ਕਿਸਮਤ ਮਾੜੀ, ਭਾਅ ਡਿੱਗ ਗਏ। ਸਟੇਟ ਦੀ 1849 ਦੇ ਵਿੱਚ ਉਗਰਾਹੀ 1.34 ਕਰੋੜ ਤੋਂ ਵੱਧ ਕੇ 1857 ਦੇ ਵਿੱਚ 2.05 ਕਰੋੜ ਹੋ ਗਈ। ਬੋਰਡ ਤੋਂ ਪਹਿਲਾਂ ਜਦੋਂ ਹੈਨਰੀ ਰੈਜ਼ੀਡੈਂਟ ਹੁੰਦਾ ਸੀਗਾ, ਉਸ ਦੇ ਨਾਲ ਇੱਕ ਇੰਜੀਨੀਅਰ ਕਰਨਲ ਰਾਬਰਟ ਨੇਪੀਅਰ ਨੇ ਕੰਮ ਕੀਤਾ। ਨੇਪੀਅਰ ਨੂੰ ਪੰਜਾਬ ਦੇ ਵਿੱਚ ਨਹਿਰਾਂ ਤੇ ਸੜਕਾਂ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਮਿਲਟਰੀ ਸੜਕਾਂ, ਵਪਾਰਕ ਸੜਕਾਂ, ਵੱਡੀਆਂ ਸੜਕਾਂ ਨੂੰ ਜੋੜਦੀਆਂ ਲਿੰਕ ਸੜਕਾਂ ਬਣਨ ਲੱਗ ਪਈਆਂ। ਜਿਹੜਾ ਸ਼ਾਹਰਾਹ ਸ਼ੇਰ ਸ਼ਾਹ ਸੂਰੀ ਨੇ ਤਿਆਰ ਕੀਤਾ, ਅਕਬਰ ਨੇ ਵਧਾਇਆ। ਪੇਸ਼ਾਵਰ ਤੋਂ ਬਰਾਸਤਾ, ਲਾਹੌਰ, ਦਿੱਲੀ, ਕਲਕੱਤੇ ਤੱਕ ਜਿਹੜਾ ਗ੍ਰੈਂਡ ਟਰੱਕ ਰੋਡ GT ਰੋਡ ਬਣੇਗੀ। ਅੰਗਰੇਜ਼ੀ ਰਾਜ ਦੇ ਪਹਿਲੇ 3 ਸਾਲਾਂ ਦੇ ਵਿੱਚ ਨੇਪੀਅਰ ਨੇ 1349 ਮੀਲ ਜਿਹੜੀ ਸੀ ਸੜਕ ਮੁਕੰਮਲ ਕਰ ਛੱਡੀ। 1853 ਮੀਲ ਉੱਪਰ ਕੰਮ ਚੱਲ ਰਿਹਾ ਸੀ। 2487 ਮੀਲ ਸੜਕਾਂ ਦੇ ਨਕਸ਼ੇ ਪਾਸ ਹੋ ਗਏ। 5272 ਮੀਲ ਦਾ ਸਰਵੇ ਕਰ ਲਿਆ ਗਿਆ। ਪੇਂਡੂ ਪੰਜਾਬੀ ਆਪਣੀ ਆਬਾਦੀ ਕੋਲੋਂ ਸੱਪ ਵਾਂਗ ਵਲ ਖਾਂਦੀ ਸੜਕ ਦੇਖ ਕੇ ਹੈਰਾਨ ਹੋ ਜਾਂਦੇ ਤੇ ਸੜਕਾਂ ਉਨ੍ਹਾਂ ਵਾਸਤੇ ਸਨ। ਸ਼ਾਹਜਹਾਂ ਨੇ 17ਵੀਂ ਸਦੀ ਦੇ ਵਿੱਚ ਹਿਮਾਲਾ ਤੋਂ ਲਾਹੌਰ ਤੱਕ ਜਿਹੜੀ ਨਹਿਰ ਖੁਦਵਾਈ ਸੀ ਉਹ ਉਸਦੇ ਸ਼ਾਲੀਮਾਰ ਬਾਗ ਵਾਸਤੇ ਸੀ, ਪਰ ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਮੁਲਤਾਨ ਵਾਸੀ ਨਹਿਰ ਦੇ ਨਾਲ ਸਿੰਜਾਈ ਕਰਨ ਤੋਂ ਜਿਹੜਾ ਅਣਜਾਣ ਨਹੀਂ ਸਨ। ਦਿਖਾਉਣ ਦੇ ਲਈ ਕਿ ਸਰਕਾਰ ਦੀ ਖੇਤੀਬਾੜੀ ਦੇ ਵਿੱਚ ਪੂਰੀ ਰੁਚੀ ਹੈ, ਬੋਰਡ ਨੇ 247 ਮੀਲ ਲੰਮੀ ਨਹਿਰ ਖੁਦਵਾਈ, ਜਿਹੜੀ ਸਰਕਾਰ ਦੇ ਬਾਗ ਸਿੰਜਣ ਦੇ ਲਈ ਨਹੀਂ, ਅਦੀਨਾ ਨਗਰ, ਅੰਮ੍ਰਿਤਸਰ ਤੇ ਪਟਿਆਲੇ ਤੱਕ ਫਸਲਾਂ ਸਿੰਜੇਗੀ ਤੇ ਨਹਿਰ ਵੀ ਰਾਵੀ ਦੇ ਉਸੇ ਥਾਂ ਤੋਂ ਲਿਆਂਦੀ ਗਈ ਹੈ ਜਿਸ ਪੁਆਇੰਟ ਤੋਂ ਸ਼ਾਹਜਹਾਂ ਲੈ ਕੇ ਆਇਆ ਸੀ। ਅੰਗਰੇਜ਼ੀ ਪੰਜਾਬ ਦੀ ਨਵੀਂ ਕਾਢ ਡਿਪਟੀ ਕਮਿਸ਼ਨਰ ਦੀ ਅਸਾਮੀ ਸੀਗੀ। ਉਹਨੇ ਇੱਕ ਜ਼ਿਲ੍ਹੇ ਦੇ ਵਿੱਚ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਸੰਭਾਲਣੀ ਹੈ। ਉਹ ਬੋਲੀਆਂ ਕਰਵਾਏਗਾ, ਕਰਜ਼ੇ ਮਨਜ਼ੂਰ ਕਰੇਗਾ ਤੇ ਉਗਰਾਹੇਗਾ, ਸੜਕ ਬਣਾਵੇਗਾ, ਜੰਗਲੀ ਲੱਕੜੀ ਵੇਚੇਗਾ, ਡਾਕਖਾਨੇ ਬਣਾਵੇਗਾ, ਹਸਪਤਾਲਾਂ ਵਿੱਚ ਦਵਾਈਆਂ ਦਾ ਪ੍ਰਬੰਧ ਕਰੇਗਾ, ਸਰਕਾਰੀ ਬਿੱਲਾਂ ਦਾ ਭੁਗਤਾਨ ਕਰੇਗਾ, ਮਾਮਲਾ ਉਗਰਾਹੇਗਾ, DC ਦਫ਼ਤਰ ਦੇ ਵਿੱਚ ਬੈਠ ਕੇ ਕੰਮ ਨਹੀਂ ਕਰੇਗਾ, ਸਾਲ ਦੇ ਵਿੱਚ ਘੱਟੋ ਘੱਟ 5 ਮਹੀਨੇ ਘੋੜੇ ਦੀ ਕਾਠੀ ਤੇ ਰਹੇਗਾ, ਉਹਦਾ ਤੰਬੂ ਨਾਲ ਜਿਹੜਾ ਜਾਏਗਾ ਜਿੱਥੇ ਜਿੱਥੇ ਉਹ ਜਾਏਗਾ, ਮੋਬਾਈਲ ਦਫ਼ਤਰ ਦੇ ਵਜੋਂ ਕੰਮ ਆਵੇਗਾ। ਝਗੜੇ ਨਿਪਟਾਉਣ ਦੇ ਲਈ, ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਉਹ ਕਿਸੇ ਦਰਖਤ ਹੇਠ ਜਾਂ ਖੂਹ ਕਿਨਾਰੇ ਬੈਠ ਕੇ ਸੁਣਵਾਈ ਕਰੇਗਾ। ਹੜਾਂ, ਦੰਗਿਆਂ ਜਾਂ ਹੋਰ ਕਤਲਾਂ ਵਕਤ ਉਹ ਮੌਕੇ ਉੱਤੇ ਬੇਖੌਫ ਜਾਵੇਗਾ ਤੇ ਸਾਰੇ DC ਚੜ੍ਹਦੀ ਉਮਰ ਵਾਲੇ ਚੁਸਤ ਫੁਰਤ, ਹਿੰਮਤੀ, ਸਹੀ ਫੈਸਲਾ ਕਰਨ ਯੋਗ, ਜਿਨ੍ਹਾਂ ਦੀ ਇੱਥੋਂ ਦੇ ਵਾਸੀਆਂ ਨੂੰ ਜਾਣਨ ਦੇ ਵਿੱਚ ਰੁਚੀ ਹੋਵੇ, ਨਿਯੁਕਤ ਕੀਤੇ ਜਾਂਦੇ। ਉਹ ਸਥਾਨਕ ਬੋਲੀ ਸਿੱਖਦੇ, ਲੋਕਾਂ ਦਾ ਆਦਰ ਕਰਦੇ ਤੇ ਪ੍ਰਯੋਗ ਬਹੁਤ ਕਾਮਯਾਬ ਰਿਹਾ। ਦੂਰ ਅੰਦੇਸ਼ ਹੈਨਰੀ ਐਵੇਂ ਨਹੀਂ ਸੀਗਾ। ਆਪਣੇ ਜ਼ਿਲ੍ਹਾ ਅਫਸਰਾਂ ਦੇ ਰਾਹੀਂ ਉਹਨੇ ਪੰਜਾਬ ਦੇ ਨੈਣ ਨਕਸ਼ ਬਦਲ ਦਿੱਤੇ। ਇਸ ਸਾਰੇ ਤਾਣੇ ਪੇਟੇ ਨੂੰ ਸਮਝਣ ਵਾਸਤੇ ਆਪਾਂ ਆਮ ਜਿਹਾ ਵਿਸ਼ਲੇਸ਼ਣ ਕਰਨ ਦੀ ਥਾਂ ਦੇ ਉੱਤੇ ਕਿਸੇ ਇੱਕ DC ਨੂੰ ਦੇਖੀਏ, ਪਰਖੀਏ। ਲਾਰੈਂਸ ਭਰਾਵਾਂ ਵਾਂਗ ਜਾਨ ਨਿਕਲਸਨ ਵੀ ਸਕੋਟ ਆਇਰਿਸ਼ ਸੀਗਾ, ਉਹਨਾਂ ਵਾਂਗ ਭਾਰਤ ਦੇ ਵਿੱਚ ਉਸਦਾ ਵੀ ਇੱਕ ਸਰਪ੍ਰਸਤ ਸੀ। ਇਹ ਸੀ ਨਿਕਲਸਨ ਦਾ ਮਾਮਾ ਜੇਮਸ ਹੋਗ, 2 ਵਾਰ ਕੰਪਨੀ ਦਾ ਡਾਇਰੈਕਟਰ ਰਿਹਾ, 1 ਵਾਰ ਚੇਅਰਮੈਨ। ਕਲਕੱਤੇ ਦੇ ਵਿੱਚ ਵਕਾਲਤ ਕਰਦਿਆਂ ਪਹਿਲਾਂ ਉਹਨੇ ਕਾਫੀ ਧਨ ਕਮਾਇਆ, ਫਿਰ 1834 ਦੇ ਵਿੱਚ ਈਸਟ ਇੰਡੀਆ ਸਟਾਕ ਨਾਮ ਦੀ ਕੰਪਨੀ ਖੜੀ ਕਰ ਲਈ। ਇਸ ਪਿੱਛੋਂ ਕੰਪਨੀ ਦੀ ਅਫਸਰੀ ਹਾਸਲ ਕੀਤੀ, ਬਾਅਦ ਦੇ ਵਿੱਚ ਪਾਰਲੀਮੈਂਟ ਦਾ ਮੈਂਬਰ ਰਿਹਾ ਤੇ ਬੈਰਨ ਦਾ ਖਿਤਾਬ ਹਾਸਲ ਕੀਤਾ। ਜਾਨ ਨਿਕਲਸਨ ਦਾ ਜਿਹੜਾ ਪਿਤਾ ਡਾਕਟਰ ਸੀਗਾ, ਚਾਚਾ ਈਸਟ ਇੰਡੀਆ ਕੰਪਨੀ ਦੇ ਜਹਾਜ਼ ਦੇ ਵਿੱਚ ਭਾਰਤ ਚਲਿਆ ਗਿਆ ਤੇ ਮੇਟ ਲੱਗ ਗਿਆ। ਪੂਰਬੀ UP ਦੇ ਸ਼ਹਿਰ ਮਿਰਜ਼ਾਪੁਰ ਦੇ ਵਿੱਚ ਕੰਪਨੀ ਦਾ ਫੀਮ ਡਿਪਾਰਟਮੈਂਟ ਸੀ, ਉਸ ਦੇ ਵਿੱਚ ਕੰਮ ਕਰਨ ਲੱਗ ਪਿਆ। ਜਾਨ 1830 ਦੇ ਵਿੱਚ 8 ਸਾਲ ਦਾ ਸੀ ਜਦੋਂ ਪਿਤਾ ਦੀ ਮੌਤ ਹੋ ਗਈ। 7 ਭੈਣਾਂ ਭਰਾਵਾਂ ਦੇ ਵਿੱਚ ਸਭ ਤੋਂ ਵੱਡਾ, ਚਾਚਿਆਂ ਤੇ ਮਾਮਿਆਂ ਭੈਣ ਭਰਾਵਾਂ ਦੀ ਭੀੜ ਦੇ ਵਿੱਚੋਂ ਉਹ ਆਪਣੇ ਹਿੱਸੇ ਦੀ ਥਾਂ ਲੱਭਣ ਲੱਗ ਪਿਆ। ਉਹ ਭਾਰਤ ਆਉਣ ਵਾਸਤੇ ਤਿਆਰ ਹੋਵੇਗਾ। 1839 ਦੇ ਵਿੱਚ 16 ਸਾਲ ਦੀ ਉਮਰ 'ਚ
ਹੀ ਉਹ ਲੰਮਾ ਕੱਦ ਕੱਢ ਆਇਆ। ਕਲਕੱਤੇ ਪੁੱਜ ਕੇ ਬੰਗਾਲ ਇਨਫੈਂਟਰੀ ਦੇ ਵਿੱਚ ਬਗੈਰ ਟ੍ਰੇਨਿੰਗ ਸਕੂਲ ਦੇ ਵਿੱਚ ਦਾਖਲਾ ਲਏ, ਸਿੱਧਾ ਕੈਂਡਿਡੇਟ ਜਿਹੜਾ ਭਰਤੀ ਹੋ ਗਿਆ। ਇਹ ਛੋਟ ਮਾਮੇ ਜੇਮਸ ਨੇ ਦਵਾਈ ਸੀ ਤੇ 6 ਫੁੱਟ 2 ਇੰਚ ਕੱਦ, ਪੂਰਾ ਹਿੰਮਤੀ, ਨਿਗਾਹ ਧਰਤੀ ਦੇ ਵੱਲ, ਜਿਹੜੀ ਨਿਗਾਹ ਸੀ ਉਹਦੀ ਧਰਤੀ ਦੇ ਵੱਲ ਝੁਕਾਉਣ ਦੀ ਥਾਂ ਅਸਮਾਨ ਵੱਲ ਸੀ, ਜਾਣੀ ਕਿ ਨਜ਼ਰ। ਸੁਭਾਅ ਦੇ ਵਜੋਂ ਗੁਸੈਲਾ ਸੀ। ਭਾਰਤ ਆਉਂਦਿਆਂ ਹੀ ਉਹਨੇ ਆਪਣੇ ਤੋਂ ਸੀਨੀਅਰ ਬ੍ਰਿਟਿਸ਼ ਕੈਂਡਿਡੇਟ ਨੂੰ ਜਿਹੜਾ ਸੀ ਡਿਊਲ ਦੇ ਲਈ ਵੰਗਾਰਿਆ ਤੇ ਸਾਥੀਆਂ ਨੇ ਮਨਾ ਕਰ ਦਿੱਤਾ, ਨਹੀਂ ਕੋਈ ਭਾਣਾ ਵਾਪਰ ਜਾਣਾ ਸੀ। 1840 ਦੇ ਅਖੀਰ ਦੇ ਵਿੱਚ ਜਦੋਂ ਫਿਰੋਜ਼ਪੁਰ ਦੇ ਵਿੱਚ 27ਵੀਂ ਨੇਟਿਵ ਇਨਫੈਂਟਰੀ ਦੇ ਵਿੱਚ ਬੋਰ ਹੋ ਰਿਹਾ ਸੀ, ਉਸਨੂੰ ਜਲਾਲਾਬਾਦ ਭੇਜ ਦਿੱਤਾ ਗਿਆ। ਰਸਤੇ ਦੇ ਵਿੱਚ ਪੇਸ਼ਾਵਰ ਸੀ ਜਿੱਥੇ ਸਰਕਾਰ ਖਾਲਸਾ ਦਾ ਅਵਿਤਾ ਬਿੱਲ ਸੂਬੇਦਾਰ ਸੀ ਤੇ ਸੂਬੇਦਾਰ ਨੇ ਨਿਕਸਨ ਅਤੇ ਉਸਦੀ ਰੈਜੀਮੈਂਟ ਦਾ ਜਿਹੜਾ ਸਵਾਗਤ ਕੀਤਾ, ਇੱਜ਼ਤ ਕੀਤੀ। ਖੈਬਰ ਦਰੇ ਦੇ ਉੱਤੇ ਅਫਰੀਦੀ ਗਾਰਦ ਸੀ, ਉਹਨਾਂ ਨੇ ਰਿਸ਼ਵਤ ਲੈ ਕੇ ਲਾਂਘਾ ਦੇ ਦਿੱਤਾ ਤੇ 1841 ਦੀਆਂ ਗਰਮੀਆਂ ਚ ਸ਼ਾਹ ਸੂਜ਼ਾ ਤੇ ਅੰਗਰੇਜ਼ਾਂ ਵਿਰੁੱਧ ਅਫਗਾਨਾਂ ਦੇ ਵਿੱਚ ਨਫ਼ਰਤ ਵੱਧ ਗਈ। ਨਿਕਲਸਨ 18 ਸਾਲਾਂ ਦਾ ਹੋ ਗਿਆ ਤੇ ਉਸ ਜਿੰਮੇ ਇਹ ਕੰਮ ਲਾਇਆ ਗਿਆ ਕਿ ਸ਼ਾਹ ਸੂਜ਼ਾ ਦੇ ਹਰਮ ਦੀਆਂ 600 ਔਰਤਾਂ ਨੂੰ ਕਾਬਲ ਪਹੁੰਚਾਉਣਾ ਹੈ। ਔਰਤਾਂ ਦਾ ਕੀ ਬਣਿਆ ਪਤਾ ਨਹੀਂ, ਪਰ ਨਿਕਲਸਨ ਅਤੇ ਉਸਦੀ ਫੌਜ ਨੂੰ ਗਜਨੀ ਦੇ ਕਿਲੇ ਅੰਦਰ ਦੋਸਤ ਮੁਹੰਮਦ ਦੇ ਹਮਦਰਦ ਪਠਾਣਾ ਨੇ ਬੰਦ ਕਰ ਦਿੱਤਾ। ਕਈ ਮਹੀਨਿਆਂ ਬਾਅਦ ਮਾਰਚ 1842 ਦੇ ਵਿੱਚ ਜਦੋਂ ਹਜ਼ਾਰਾਂ ਭਾਰਤੀ ਸੈਨਿਕ ਬਰਫਾਨੀ ਹਵਾਵਾਂ ਨੇ ਝੰਬ ਕੇ ਮਾਰ ਦਿੱਤੇ ਤਾਂ ਉਸ ਤੋਂ ਕੁਝ ਹਫ਼ਤਿਆਂ ਬਾਅਦ ਨਿਕਲਸਨ ਨੇ ਆਤਮ ਸਮਰਪਣ ਕੀਤਾ। ਇਨ੍ਹਾਂ ਬੰਦੀਆਂ ਦੇ ਉੱਤੇ ਅਫਗਾਨਾਂ ਨੇ ਸ਼ੁਰੂ ਦੇ ਵਿੱਚ ਬਹੁਤ ਸਖਤੀਆਂ ਕੀਤੀਆਂ, ਤਸੀਹੇ ਦਿੱਤੇ, ਪਰ ਬਾਅਦ ਦੇ ਵਿੱਚ ਕੁਝ ਸੁਧਾਰ ਹੋਇਆ। ਮੀਟ ਦੇ ਨਾਲ ਰੋਟੀ ਵੀ ਦੇਣ ਲੱਗੇ। ਦੋਸਤ ਦੇ ਬੇਟੇ ਅਕਬਰ ਨੇ ਕਾਬਲ ਦੇ ਵਿੱਚ ਡਿਨਰ ਦਿੱਤਾ ਤੇ ਰਿਹਾ ਕਰਤਾ। ਜਿੱਥੇ ਜਿੱਥੇ ਹੋਰ ਥਾਵਾਂ ਦੇ ਉੱਤੇ ਕੈਦ ਸਨ ਉਹ ਅੰਗਰੇਜ਼ ਵੀ ਰਿਹਾ ਕਰ ਦਿੱਤੇ, ਪਰ ਜਲਾਲਾਬਾਦ ਤੇ ਪੇਸ਼ਾਵਰ ਜਿਹੜੀ ਸੜਕ ਜਾਂਦੀ ਹੈ ਉਸ ਉੱਤੇ ਤੁਰਨ ਦੀ ਮਨਾਹੀ ਹੈ। ਲਾਰੈਂਸਾਂ ਦਾ ਤੀਜਾ ਭਰਾ ਜਾਰਜ ਕਿਸੇ ਹੋਰ ਥਾਂ ਤੋਂ ਰਿਹਾ ਹੋਇਆ। ਇਸ ਸਮੇਂ ਤੱਕ ਪਿਛਲੀਆਂ ਸਰਦੀਆਂ ਦੇ ਵਿੱਚ ਹੋਈਆਂ ਹਜ਼ਾਰਾਂ ਮੌਤਾਂ ਦਾ ਬਦਲਾ ਲੈਣ ਲਈ ਅੰਗਰੇਜ਼ ਤਿਆਰ ਸੀ। ਭਾਰਤ ਵਿਚਲੀਆਂ ਫੌਜਾਂ ਅਫਗਾਨਿਸਤਾਨ ਦੇ ਵੱਲ ਤੁਰ ਪਈਆਂ। ਵਾਪਸ ਪਰਤਦੀਆਂ ਨਿਕਲਸਨ ਦੀ ਫੌਜ ਅਜੇ ਕਾਬਲ ਦੇ ਵੱਲ ਚੜੀ। ਭਾਰਤੀ ਫੌਜ ਦਾ ਮੇਲ ਬਾਮਿਆਨ ਇਲਾਕੇ ਦੇ ਵਿੱਚ ਹੋਇਆ। ਵਾਪਸ ਪੇਸ਼ਾਵਰ ਪਰਤਦੀ ਸੈਨਾ ਵੀ ਹਮਲਾਵਾਰਾਂ ਦੇ ਵਿੱਚ ਸ਼ਾਮਲ ਹੋ ਕੇ ਕਾਬਲ ਦੇ ਵੱਲ ਨੂੰ ਤੁਰ ਪਈ ਤੇ ਸਤੰਬਰ 1842 ਦੇ ਵਿੱਚ ਅਫਗਾਨਾਂ ਨੂੰ ਸਬਕ ਸਿਖਾਇਆ। ਇਸ ਪਿੱਛੋਂ ਇਹ ਸਾਰੇ ਸਿਪਾਹੀ ਅਫਗਾਨ ਲਿਬਾਸ ਪਹਿਨੀ ਵਾਪਸ ਪਰਤ ਆਏ ਤੇ ਨਿਕਲਸਨ ਨੇ ਆਪਣੀ ਮਾਂ ਨੂੰ ਖੱਤ ਦੇ ਵਿੱਚ ਲਿਖਿਆ, ਅਫਸੋਸ, ਅਸੀਂ ਸਜ਼ਾ ਘੱਟ ਦਿੱਤੀ ਹੈ। ਇਹ ਵੀ ਲਿਖਿਆ ਕਿ ਅਫਗਾਨਾਂ ਵਰਗੀ ਧੋਖੇਬਾਜ਼ ਤੇ ਖੂਨ ਦੀ ਪਿਆਸੀ ਹੋਰ ਕੋਈ ਕੌਮ ਨਹੀਂ, ਪਰ ਉਹ ਸੋਹਣੇ ਤੇ ਤੰਦਰੁਸਤ ਨੇ, ਉਨ੍ਹਾਂ ਦੇ ਅੰਦਰ ਕੁਦਰਤੀ ਨਿਮਰਤਾ ਵੀ ਹੈਗੀ ਹੈ। ਕਾਬਲੋਂ ਰਵਾਨਾ ਹੋਣ ਤੋਂ ਪਹਿਲਾਂ ਜਾਰਜ ਨੇ ਆਪਣੇ ਵੱਡੇ ਭਰਾ ਲਾਰੈਂਸ ਦੇ ਨਾਲ ਨਿਕਲਸਨ ਨੂੰ ਮਿਲਿਆ ਤੇ ਉਸਦੇ ਗੁਣ ਦੱਸੇ ਤੇ ਦੱਸਿਆ ਕਿ ਇਸੇ ਦੀ ਤਾਕਤ ਦੇ ਨਾਲ ਅਸੀਂ ਖੈਬਰ ਦਾ ਦਰਾ ਪਾਰ ਕੀਤਾ। ਜਦੋਂ ਨਿਕਲਸਨ ਪੇਸ਼ਾਵਰ ਪਰਤ ਰਿਹਾ ਸੀ ਤੇ ਰਸਤੇ ਦੇ ਵਿੱਚ ਉਸਨੂੰ ਆਪਣੇ ਭਰਾ ਅਲੈਗਜ਼ੈਂਡਰ ਦੀ ਲਾਸ਼ ਮਿਲਦੀ ਹੈ ਤੇ ਮਾਮੇ ਦੀ ਮਦਦ ਦੇ ਨਾਲ ਉਹਨੇ ਇੰਡੀਆ ਪੁੱਜਿਆ। ਪਖਤੂਨ ਇਲਾਕੇ ਦੇ ਵਿੱਚ ਉਸਦੇ ਕਤਲ ਦਾ ਭੇਦ ਕਦੀ ਨਹੀਂ ਖੁੱਲਾ। ਕੁਝ ਸਮਾਂ ਫਿਰੋਜ਼ਪੁਰ, ਫਿਰ ਮੁਰਾਦਾਬਾਦ ਡਿਊਟੀ ਕਰਕੇ 1845 ਦੇ ਵਿੱਚ ਨਿਕਲਸਨ ਸਭਰਾਓ ਫਿਰ ਹੈਨਰੀ ਲਾਰੈਂਸ ਨੂੰ ਮਿਲ ਗਿਆ। ਹੈਨਰੀ ਨੇ ਉਸ ਵਿਚਲੇ ਆਤਮ ਵਿਸ਼ਵਾਸ, ਬਰਦਾਸ਼ਤ ਕਰਨ ਦੀ ਤਾਕਤ, ਲੀਡਰਸ਼ਿਪ ਗੁਣ ਦੇਖੇ ਤੇ 1847 ਦੇ ਵਿੱਚ ਜੰਮੂ ਕਸ਼ਮੀਰ ਰਾਜਾ ਗੁਲਾਬ ਸਿੰਘ ਦੀਆਂ ਫੌਜਾਂ ਨੂੰ ਅੰਗਰੇਜ਼ੀ ਟ੍ਰੇਨਿੰਗ ਦੇਣ ਪਿੱਛੋਂ ਫਿਰ ਉਹ ਲਾਹੌਰ ਆ ਗਿਆ ਜਿੱਥੇ ਲਾਰੈਂਸ ਨੇ ਉਸਨੂੰ ਆਪਣਾ ਅਸਿਸਟੈਂਟ ਰੱਖ ਲਿਆ। ਰੈਜੀਡੈਂਟ ਵਾਸਤੇ ਉਹਨੇ ਲਾਹੌਰ, ਰਾਵਲਪਿੰਡੀ, ਪੇਸ਼ਾਵਰ ਤੇ ਹੋਰ ਕਈ ਥਾਵਾਂ ਦੇ ਉੱਤੇ ਡਿਊਟੀ ਦਿੱਤੀ। 1849 ਚ ਜਿਹੜੀ ਐਂਗਲੋ ਸਿੱਖ ਜੰਗ ਹੋਈ ਉਸ ਵਾਸਤੇ ਨਿਕਲਸਨ ਨੇ ਤੱਥ, ਅੰਕੜੇ, ਇੰਟੈਲੀਜੈਂਸ ਇਕੱਠੇ ਕਰਕੇ ਹੈਨਰੀ ਨੂੰ ਦਿੱਤੇ। ਇਸ ਯੁੱਧ ਦੇ ਵਿੱਚ ਤੇਜ਼ ਘੋੜਾ ਦੌੜਾ ਦਿਆਂ, ਲੜਦਿਆਂ, ਇਲਾਕੇ ਬਾਰੇ ਜਾਣਕਾਰੀ ਲੈਂਦਿਆਂ ਉਹ ਥੱਕਦਾ ਹੀ ਨਹੀਂ ਸੀ। ਰਾਸ਼ਨ ਤੇ ਅਮਨੀਸ਼ਨ ਦੀ ਸਪਲਾਈ ਦੇ ਵਿੱਚ ਉਸਨੇ ਕਦੇ ਵਿਘਨ ਨਹੀਂ ਪੈਣ ਦਿੱਤਾ। ਇਸ ਜੰਗੀ ਦੌਰ ਦੇ ਵਿੱਚ ਰਾਵਲ ਪਿੰਡੀ ਦੇ ਗੱਖੜ ਸਰਦਾਰ ਰਾਜਾ ਮੁਹੰਮਦ ਖਾਨ ਨੇ ਡਟ ਕੇ ਉਸਦੀ ਮਦਦ ਕੀਤੀ। ਉਸਦੀ ਕੁਸ਼ਲਤਾ ਦੇਖਦਿਆਂ ਜੰਗ ਜਿੱਤਣ ਬਾਅਦ ਲਾਰੈਂਸ ਨੇ ਨਿਕਲਸਨ ਨੂੰ ਰਾਵਲ ਪਿੰਡੀ ਦਾ ਡਿਪਟੀ ਕਮਿਸ਼ਨਰ ਲਾਇਆ। ਲਿਓਨਲ ਟ੍ਰੋਟਰ ਨੇ 1890 ਚ ਉਸਦੀ ਜੀਵਨੀ ਦੇ ਵਿੱਚ ਲਿਖਿਆ,
ਇਥੋਂ ਦੇ ਵਸਨੀਕਾਂ ਨੇ ਦੋਵੇਂ ਬਾਹਾਂ ਫੈਲਾ ਕੇ ਉਸਦਾ ਸਵਾਗਤ ਕੀਤਾ। ਪਿਸਦੇ ਲੋਕਾਂ ਨੇ ਜਿਹੜੇ ਮਾਰ ਕੁੱਟ ਖਾਂਦੇ ਸੀ, ਪਿਸਦੇ ਲੋਕਾਂ ਨੇ ਮਜ਼ਬੂਤ ਪਰ ਇਨਸਾਫ ਕਰਨ ਵਾਲੇ ਨਿਕਲਸਨ ਨੂੰ ਜਿਹੜਾ ਸੀ ਪਸੰਦ ਕੀਤਾ। 27 ਸਾਲ ਦੇ ਡੀਸੀ ਨੇ ਪਹਿਲਾਂ ਕਿਸੇ ਇਲਾਕੇ ਦੇ ਲੋਕਾਂ ਨਾਲ ਪ੍ਰਜਾ ਵਾਂਗ ਵਿਹਾਰ ਨਹੀਂ ਸੀ ਕੀਤਾ। ਉਸਨੂੰ ਸਿਵਲ ਪ੍ਰਬੰਧ ਦਾ ਕੋਈ ਤਜਰਬਾ ਨਹੀਂ ਸੀ, ਪਰ ਹੁਣ ਉਹ ਇੱਕ ਜ਼ਿਲ੍ਹੇ ਦਾ ਬਾਦਸ਼ਾਹ ਸੀ। ਬੱਚੇ ਬੱਚੇ ਦੀ ਜ਼ੁਬਾਨ ਦੇ ਉੱਤੇ ਉਸਦਾ ਨਾਮ, ਉਸਦੀ ਜੰਗ ਦੇ ਵਿੱਚ ਬਹਾਦਰੀ ਦੀਆਂ ਸਾਖੀਆਂ ਘਰੋ ਘਰੀ ਪੁੱਜ ਗਈਆਂ। ਤਕੜੇ ਯੋਧੇ ਦੀ ਤਸਵੀਰ ਉਭਰੀ ਜਿਸਨੇ ਚਤਰ ਸਿੰਘ ਵਰਗੇ ਜਾਬਰਾਂ ਨੂੰ ਉਖਾੜ ਸੁੱਟਿਆ। ਰਾਵਲਪਿੰਡੀ ਨੂੰ ਮਿਥਿਹਾਸਕ ਰਾਜਾ ਜਿਹੜਾ ਮਿਲ ਗਿਆ ਸੀ। ਇੱਥੇ ਇੱਕ 15 ਸਾਲਾਂ ਮੁੰਡਾ ਪੜ੍ਹਨ ਦੇ ਵਿੱਚ ਤੇਜ਼ ਸੀ। ਇਹ ਵਾਹ ਦੇ ਮੁਹੰਮਦ ਹਯਾਤ ਖਾਂ ਦਾ ਬੇਟਾ ਸੀ ਤੇ ਜੱਟ ਪਰਿਵਾਰ ਕਦੀ ਖੁਸ਼ਹਾਲ ਹੁੰਦਾ ਸੀ, ਪਰ ਹੁਣ ਗਰੀਬੀ ਨੇ ਝੰਬ ਦਿੱਤਾ। ਨਿਕਲਸਨ ਨੇ ਪੜ੍ਹਨ ਵਾਸਤੇ ਮੁੰਡੇ ਦਾ ਵਜ਼ੀਫਾ ਲਾਤਾ। ਹਯਾਤ ਖਾਂ ਨੂੰ ਉਸਨੇ ਆਪਣਾ ਅਰਦਲੀ ਰੱਖ ਲਿਆ ਤੇ ਨਕਸਲ ਵਰਗੇ ਹੋਰ ਵੀ ਅਫਸਰ ਸਨ ਜਿਹੜੇ ਆਪਣੇ ਮਾਤਹਿੱਤ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਧਿਆਨ ਰੱਖਦੇ, ਬਾਕੀ ਦੀ ਪ੍ਰਜਾ ਆਪਣਾ ਖਿਆਲ ਆਪ ਰੱਖੇ। ਪ੍ਰਜਾ ਦਾ ਰੁਤਬਾ ਹਾਕਮ ਤੋਂ ਬਹੁਤ ਨਹੀਂ ਮਾਰਿਆ। ਇਸ ਪਿੱਛੋਂ ਉਹ ਫਰਲੋ ਦੇ ਉੱਤੇ ਜਿਹੜਾ ਦੇਸ਼ ਗਿਆ, ਯੂਰਪ ਦਾ ਦੌਰਾ ਕੀਤਾ। ਇੱਕ ਤਾਂ ਹੰਗੇਰੀਅਨ ਤੇ ਆਸਟਰੀਅਨ ਧੜਿਆਂ ਵਿਚਕਾਰ ਤਕਰਾਰ ਵੀ ਦੇਖਿਆ, ਪਰਖਿਆ ਤੇ ਨਿਬੜਨਾ ਚਾਹਿਆ। ਇਧਰੋਂ ਪੰਜਾਬ ਦੇ ਵਿੱਚ ਉਸਦਾ ਦੋਸਤ ਹਰੇਕ ਖੱਤ ਦੇ ਵਿੱਚ ਲਿਖਦਾ ਕਿ ਐਤਕੀ ਵਿਆਹ ਕਰਾ ਕੇ ਹੀ ਵਾਪਸ ਆਵੀਂ। ਇੱਕ ਭਲੀ ਔਰਤ ਤੁਹਾਨੂੰ ਪਿਆਰ ਕਰੇ, ਕੰਮਾਂ ਦੇ ਵਿੱਚ ਮਦਦਗਾਰ ਹੋਵੇ, ਰੱਬ ਨੂੰ ਛੱਡ ਕੇ ਦੁਨੀਆਂ ਦੇ ਹਰੇਕ ਮਰਦ ਔਰਤ ਦੇ ਨਾਲੋਂ ਵਧੇਕ ਹਿਤਕਾਰੀ ਪਤਨੀ ਤੋਂ ਸਿਵਾ ਕੌਣ ਹੋ ਸਕਦਾ ਹੈ। ਟ੍ਰੋਟਰ ਨੇ ਲਿਖਿਆ ਕਿ ਉਹ ਸ਼ਾਇਦ ਔਰਤ ਦੇ ਨਾਲੋਂ ਆਪਣੇ ਕੰਮ ਨੂੰ ਵਧੇਕ ਪਿਆਰ ਕਰਦਾ। ਉਸਦੇ ਦਿਲ ਦੇ ਵਿੱਚ ਰੋਮਾਂਸ ਦੀ ਸੂਖਮਤਾ ਦੇ ਨਾਲ ਉਹ ਸ਼ਾਇਦ ਗੁੱਸਾ ਵਧੇਕ ਸੀ। ਨਿਕਲਸਨ ਨੇ ਕਿਹਾ ਕਿ ਭਾਰਤ ਚੂਹੇ ਫੜਨ ਵਾਲੇ ਪਿੰਜਰੇ ਵਾਂਗ ਹੈ, ਅੰਦਰ ਆਰਾਮ ਦੇ ਨਾਲ ਲੰਘ ਆਓ, ਬਾਹਰ ਨਹੀਂ ਨਿਕਲ ਸਕਦੇ। ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸਨੂੰ ਲਾਹੌਰ, ਪਿੰਡੀ, ਕਸ਼ਮੀਰ, ਮੁਰਾਦਾਬਾਦ, ਫਿਰੋਜ਼ਪੁਰ ਜਾਂ ਭਾਰਤ ਦਾ ਕੋਈ ਖਿੱਤਾ ਚੰਗਾ ਲੱਗਾ ਹੋਵੇ, ਸਗੋਂ ਸਭ ਕੁਝ ਬੁਰਾ ਹੀ ਲੱਗਦਾ ਸੀ। ਜੇ ਉਹ ਲੜਾਕੇ ਹਾਕਮ ਦਾ ਰੋਲ ਪਸੰਦ ਕਰਦਾ ਸੀ ਤਾਂ ਵੀ ਉਸਨੂੰ ਲੜਾਈ ਘੱਟ, ਹਕੂਮਤ ਵਧੇਕ ਚੰਗੀ ਲੱਗੀ। 1852 ਚ ਪੰਜਾਬ ਆਇਆ ਤੇ ਬੰਨੂ ਜ਼ਿਲ੍ਹੇ ਦਾ ਡੀਸੀ ਲਾਤਾ, ਜਿਸ ਦੇ ਵਿਚ ਉਦੋਂ ਡੇਰਾ ਇਸਮਾਇਲ ਖਾਨ ਵੀ ਸੀ। 1851 ਤੱਕ ਉਸਦਾ ਦੋਸਤ ਬੰਨੂ ਦਾ ਡੀਸੀ ਰਿਹਾ। ਇੱਥੇ ਉਹਨੇ ਪੂਰੀ ਹੁਸ਼ਿਆਰੀ ਤੇ ਤਾਕਤ ਦੇ ਨਾਲ ਕੰਮ ਕੀਤਾ ਤੇ ਬਹੁਤ ਵਿਗੜੇ ਲੋਕਾਂ ਨੂੰ ਸਿੱਧਾ ਵੀ ਕੀਤਾ, ਜਿਨ੍ਹਾਂ ਨੂੰ ਸਿੱਧੇ ਕਰਨਾ ਸੌਖਾ ਕੰਮ ਨਹੀਂ ਸੀ। ਕਿਹਾ ਕਰਦਾ ਕਿ ਅਫਗਾਨਾਂ ਦੇ ਭੈੜੇ ਨਮੂਨੇ ਨੇ ਇਹ ਲੋਕ, ਮਨੁੱਖੀ ਨਸਲਾਂ ਦੇ ਵਿਚ ਇਨ੍ਹਾਂ ਤੋਂ ਘਟੀਆ ਕੋਈ ਨਹੀਂ ਹੈ। ਬੰਨੂ ਨਿਕਲਸਨ ਨੂੰ ਚੰਗਾ ਲੱਗਾ ਕਿਉਂਕਿ ਪੇਸ਼ਾਵਰ ਦੇ ਨੇੜੇ ਸੀ। ਐਡਵਰਡਸ ਨੇ 1853 ਦੇ ਵਿਚ ਸਾਰੀ ਪੇਸ਼ਾਵਰ ਡਿਵੀਜ਼ਨ ਦਾ ਚਾਰਜ ਜਿਹੜਾ ਲੈ ਲਿਆ, ਜਿਸਦੇ ਵਿਚ ਬੰਨੂ ਵੀ ਸੀ ਤੇ ਨਿਕਲਸਨ ਨੂੰ ਐਡਵਰਡਸ ਤੇ ਉਸਦੀ ਪਤਨੀ ਦਾ ਜਦੋਂ ਵੀ ਸਾਥ ਮਿਲਿਆ ਖੁਸ਼ ਹੋਇਆ। ਬੰਨੂ ਤੋਂ ਪੇਸ਼ਾਵਰ ਤੱਕ ਸੜਕ ਬਣ ਗਈ ਸੀਗੀ, ਜਿਸ ਕਰਕੇ 60 ਮੀਲ ਦਾ ਸਫ਼ਰ ਕੋਈ ਮੁਸ਼ਕਲ ਨਹੀਂ ਸੀ। ਐਡਵਰਡਸ ਤੋਂ ਬਾਅਦ ਇਹ ਸਾਰਾ ਇਲਾਕਾ ਨਿਕਲਸਨ ਦੇ ਪ੍ਰਬੰਧ ਹੇਠ ਆ ਗਿਆ। ਨਿਕਲਸਨ ਨੂੰ ਗੁੱਸਾ ਸੀ ਕਿ ਐਡਵਰਡਸ ਨੇ ਇਨ੍ਹਾਂ ਜਾਂਗਲੀ ਲੋਕਾਂ ਨੂੰ ਸਿੱਧੇ ਕਿਉਂ ਨਹੀਂ ਕੀਤਾ, ਇਨ੍ਹਾਂ ਦੀ ਬਦਤਮੀਜ਼ੀ ਅਤੇ ਡਾਕੇ ਰੁਕਣੇ ਜ਼ਰੂਰੀ ਨੇ। ਉਹਨੇ 1500 ਘੋੜ ਸਵਾਰਾਂ ਦੇ ਨਾਲ ਡਾਕੂਆਂ ਦਾ ਪਿੱਛਾ ਕੀਤਾ, ਪਹਾੜਾਂ ਦੇ ਵਿਚ ਧੱਕ ਦਿੱਤੇ। ਜਦੋਂ ਹਮਲਾਵਾਰਾਂ ਨੂੰ ਝਕਾਨੀ ਦੇਣ ਦੇ ਵਿਚ ਡਾਕੂ ਕਾਮਯਾਬ ਹੋ ਗਏ, ਉਹਨੇ ਇਨ੍ਹਾਂ ਨੂੰ ਘੇਰੇਬੰਦੀ ਦੇ ਵਿਚ ਲੈ ਲਿਆ। ਘੇਰੇਬੰਦੀ ਤੰਗ ਹੁੰਦੀ ਗਈ, ਦਬਾਅ ਵੱਧ ਗਿਆ ਤੇ ਡਾਕੂਆਂ ਦਾ ਸਰਦਾਰ ਬੰਨੂ ਦੇ ਵਿਚ ਆ ਗਿਆ। ਆਤਮ ਸਮਰਪਣ ਕਰਕੇ ਪੁੱਛਿਆ ਕੀ ਸ਼ਰਤਾਂ ਨੇ। ਇੱਕ ਵਾਰ ਫਿਰ ਜਿਹੜਾ ਸਿਰ ਬਚਾਉਣ ਦੇ ਲਈ 1 ਰੁਪਿਆ ਦਿਓ, ਅੱਗੋਂ ਨੂੰ ਬੰਦੇ ਬਣ ਕੇ ਰਹੋ ਤੁਸੀਂ ਇੱਥੇ, ਮਨਜ਼ੂਰ ਹੈ। ਉਹਨਾਂ ਨੇ ਸਬਕ ਸਿੱਖ ਲਿਆ। ਨਿਕਲਸਨ ਲੰਮੇ ਸਮੇਂ ਦੇ ਲਈ ਪਹਾੜੀ ਜੰਗ ਲਮਕਾਉਣੀ ਵੀ ਨਹੀਂ ਸੀ ਚਾਹੁੰਦਾ। ਥੋੜੇ ਦਿਨਾਂ ਬਾਅਦ ਇੱਕ ਕਬੀਲੇ ਦਾ ਸਰਦਾਰ ਪਸ਼ੂ ਚੋਰੀ ਕਰਦਾ ਘਿਰ ਗਿਆ, ਗੋਲੀ ਮਾਰ ਕੇ ਮਾਰ ਦਿੱਤਾ ਤੇ ਨਿਕਲਸਨ ਦੇ ਹੁਕਮ ਦੇ ਨਾਲ ਉਸਦੀ ਲਾਸ਼ ਦੇ 2 ਟੋਟੇ ਕਰਕੇ ਮੰਡੀ ਦੇ ਵਿਚ ਲਟਕਾ ਦਿੱਤੀ ਗਈ ਤਾਂ ਕਿ ਬਾਕੀ ਦੇ ਸਬਕ ਸਿੱਖ ਲੈਣ। ਉਸਨੂੰ ਪਤਾ ਲੱਗਦਾ ਗਿਆ ਕਿੱਥੇ ਕਿੱਥੇ ਭ੍ਰਿਸ਼ਟ ਮੁਲਾਜ਼ਮ ਨੇ। ਜਦੋਂ ਕੋਈ ਵੀ ਇਮਾਨਦਾਰ ਬੰਦਾ ਲੱਭ ਜਾਂਦਾ, ਪਹਿਲੇ ਨੂੰ ਬਰਤਰਫ ਕਰਕੇ ਦੂਜੇ ਨੂੰ ਲਾ ਦਿੰਦਾ। ਇੱਕ ਦਿਨ ਮੁਲਾਕਾਤ ਕਰਨ ਆਏ ਇੱਕ ਬੰਦੇ ਨੇ ਦੇਖਿਆ ਕਿ ਫਰਸ਼ ਦੇ ਉੱਤੇ ਸੁੱਟੀ ਪਈ ਕਾਇਦੇ ਕਾਨੂੰਨ ਦੀ ਕਿਤਾਬ ਨੂੰ ਠੁੱਡੇ ਮਾਰਦਿਆਂ ਨਿਕਲਸਨ ਕਹਿ ਰਿਹਾ ਸੀ, ਇਹ ਹੈ ਮੇਰਾ ਤਰੀਕਾ ਕਾਇਦੇ ਕਾਨੂੰਨ ਲਾਗੂ ਕਰਨ ਦਾ। ਬੰਨੂ ਦੇ ਵਿੱਚ ਉਸਦਾ ਅਕਸ ਪੱਥਰ ਦੇ ਜ਼ਾਲਮ ਆਦਮੀ ਦਾ ਬਣ ਗਿਆ।
ਨਿਕਲਸਨ ਤੋਂ ਕੁਝ ਬਾਅਦ ਕੁਝ ਸਾਲ ਦੇ ਬਾਅਦ ਬੰਨੂ ਨਿਯੁਕਤ ਹੋਏ। ਥੋਰਬਰਨ ਅਨੁਸਾਰ ਉਹ ਖੁਦ ਗਰਜ਼ੀ ਤੋਂ ਮੁਕਤ ਦਲੇਰ ਤੁਰੰਤ ਫੈਸਲਾ ਲੈ ਕੇ ਇਨਸਾਫ਼ ਲੈਣ ਦੇਣ ਵਾਲਾ ਜਿਹੜਾ ਅਫਸਰ ਬਣੇ ਬਾਰੇ ਦੋਵੇਂ ਤਰ੍ਹਾਂ ਦਾ ਪ੍ਰਭਾਵ ਸੀਗਾ। ਲੋਕ ਭੈਭੀਤ ਵੀ ਸਨ ਤੇ ਪ੍ਰਸੰਸਾ ਵੀ ਕਰਦੇ। ਉਸਦੇ ਅਖੀਰਲੇ ਸਾਲ ਡਕੈਤੀਆਂ ਧਾੜਾਂ ਤੇ ਕਤਲ ਪੂਰੇ ਬੰਦ ਹੋ ਗਏ। ਉਹ ਕੋੜੇ ਮਰਵਾ ਕੇ ਖੁਸ਼ ਹੁੰਦਾ। ਥੋਰਬਰਨ ਕੋਲ ਦੋ ਬੰਦੇ ਕੋਈ ਝਗੜਾ ਨਿਬੇੜਨ ਦੀ ਅਰਜ਼ ਲੈ ਕੇ ਆਏ ਤਾਂ ਆਪਸ ਦੇ ਵਿੱਚ ਤਕਰਾਰ ਕਰਨ ਲੱਗ ਪਏ। ਇੱਕ ਨੇ ਦੂਜੇ ਨੂੰ ਕਿਹਾ, ਕਮੀਜ਼ ਉਤਾਰ ਕੇ ਪਿੱਠ ਜਿਹੜੀ ਹੈ ਸਾਹਿਬ ਦੇ ਵੱਲ ਕਰ, ਇਹ ਦੇਖਣ ਤਾਂ ਸਹੀ ਤੈਨੂੰ ਕਿਵੇਂ ਕੋੜੇ ਵੱਜਦੇ ਰਹੇ ਨੇ। ਦੂਜੇ ਨੇ ਕਿਹਾ, ਤੂੰ ਵੀ ਕਮੀਜ਼ ਉਤਾਰ ਤੇ ਤੇਰੀ ਪਿੱਠ ਉੱਪਰ ਲਾਸ਼ਾਂ ਦੇ ਨਿਸ਼ਾਨ ਥੋੜੇ ਨਹੀਂ ਨੇ। ਨਿਕਲਸਨ ਨੇ ਅਜੇ ਬੰਨੂ ਦੇ ਵਿੱਚ ਡਿਊਟੀ ਸ਼ੁਰੂ ਹੀ ਕੀਤੀ ਸੀ, ਇੱਕ ਕਬਾਇਲੀ ਸਰਦਾਰ ਉਸਦੇ ਅੱਗੇ ਆ ਗਿਆ, ਖੰਗੂਰਾ ਮਾਰ ਕੇ ਜ਼ਮੀਨ ਉੱਪਰ ਥੁੱਕਿਆ। ਇਸਦਾ ਮਤਲਬ ਬੇਇੱਜ਼ਤੀ ਕਰਨਾ ਸੀ ਕਿ ਮੈਂ ਤੈਨੂੰ ਕੁਝ ਨਹੀਂ ਸਮਝਦਾ। ਨਿਕਲਸਨ ਨੇ ਜਿਹੜਾ ਅਰਦਲੀ ਬੁਲਾਏ, ਕੜਕਿਆ, ਇਸ ਨੂੰ ਕਹੋ ਥੁੱਕਿਆ ਚੱਟੇ, ਫਿਰ ਲੱਤਾਂ ਮਾਰ ਕੇ ਬਾਹਰ ਕੱਢੋ। ਹੁਕਮ ਦੀ ਤਾਮੀਲ ਹੋਈ। ਇੱਕ ਮੁੱਲਾ ਬਿਨਾਂ ਸਲਾਮ ਕੀਤੇ ਆਕੜ ਕੇ ਲੰਘ ਗਿਆ। ਹੁਕਮ ਹੋਇਆ, ਇਸਦੀ ਦਾੜੀ ਮੁੰਨ ਦਿਓ। ਰਾਜ ਕਰਦੀ ਧਿਰ ਦੇ ਕਿਸੇ ਅਫਸਰ ਦਾ ਨਿਰਾਦਰ ਹੋਵੇ, ਨਿਕਲ ਸਾਨੂੰ ਹਰਗਿਜ਼ ਵੀ ਮਨਜ਼ੂਰ ਨਹੀਂ। ਹੈਨਰੀ ਲਾਰੈਂਸ ਅਤੇ ਉਸਦੇ ਮੇਮ ਅਨੋਰੀਆ ਨੇ ਯਤਨ ਕੀਤਾ ਕਿ ਨਿਕਲਸਨ ਦੀ ਧਰਮ ਦੇ ਵਿੱਚ ਦਿਲਚਸਪੀ ਹੋ ਜਾਵੇ। ਕਿੰਨੇ ਕੁ ਸਫਲ ਹੋਏ ਪਤਾ ਨਹੀਂ। ਕਦੀ ਕਦੀ ਪਸ਼ਤੂਨ ਬੱਚਿਆਂ ਦੀ ਭਲਾਈ ਵੱਲ ਧਿਆਨ ਦਿੰਦਾ। ਉਹਨੇ 1854 ਦੇ ਵਿੱਚ ਐਡਵਰਡਸ ਨੂੰ ਇੱਕ ਖੱਤ ਲਿਖਿਆ ਤੇ ਖੱਤ ਚ ਲਿਖਿਆ ਕਿ ਮੇਰੇ ਕੋਲ ਵਜ਼ੀਰਿਸਤਾਨ ਦਾ ਇੱਕ ਬੱਚਾ ਪੇਸ਼ ਕੀਤਾ ਗਿਆ ਜਿਹੜਾ ਜ਼ਹਿਰ ਦੇ ਕੇ ਬੰਦਾ ਮਾਰਨ ਦੇ ਵਿੱਚ ਉਸਤਾਦ ਸੀਗਾ। ਮੈਂ ਪੁੱਛਿਆ, ਜ਼ਹਿਰ ਦੇ ਕੇ ਬੰਦੇ ਮਾਰਨੇ ਚੰਗੀ ਗੱਲ ਹੈ? ਬੱਚੇ ਨੇ ਕਿਹਾ, ਚਾਕੂ ਜਾਂ ਤਲਵਾਰ ਦੇ ਨਾਲ ਮਾਰਨ ਦੇ ਨਾਲੋਂ ਇਸ ਤਰ੍ਹਾਂ ਚੰਗੇ ਹੈ। ਕਿਉਂ? ਡੀਸੀ ਨੇ ਪੁੱਛਿਆ। ਬੱਚੇ ਨੇ ਕਿਹਾ, ਖੂਨ ਦੇ ਨਿਸ਼ਾਨ ਜਿਹੜਾ ਫੜਵਾ ਦਿੰਦੇ ਨੇ। ਤੇ ਨਿਕਲਸਨ ਨੇ ਇੱਕ ਕਬਾਇਲੀ ਸਰਦਾਰ ਨੂੰ ਕਿਹਾ, ਇਸ ਬੱਚੇ ਨੂੰ ਗੋਦ ਲੈ ਲੈ ਤੇ ਇਸਦਾ ਸੁਧਾਰ ਕਰ। ਇੱਕ ਖੱਤ ਜਿਹੜਾ ਸੀ ਉਹਦੇ ਵਿੱਚ ਲਿਖਿਆ, ਕੋਈ ਬੱਚਾ ਆਪਣੇ ਹੱਥਾਂ ਦੇ ਨਾਲ ਅੱਬੂ ਦੀ ਦਾੜੀ ਪਲੋਸਦਾ, ਅੱਬੂ ਬੱਚੇ ਦੇ ਸਿਰ ਦੇ ਵਾਲ ਪਲੋਸਦਾ ਦੇਖ ਕੇ ਕਿਸਦਾ ਦਿਲ ਨਹੀਂ ਪਸੀਜਦਾ। ਆਰਮੀ ਅਫਸਰ ਨੇਵਲ ਚੇਮਰਲੇਨ ਉਹ ਕੁਰਸੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਜਿਸ ਉੱਪਰ ਨਿਕਲਸਨ ਦੀ ਅੱਖ ਸੀ ਤੇ ਨਾ ਮਿਲੀ। ਉਸਨੇ ਇਸ ਨਾਕਾਮਯਾਬੀ ਮਗਰੋਂ ਨੇਵਲ ਨੂੰ ਖੱਤ ਲਿਖ ਕੇ ਕਿਹਾ, ਮੈਂ ਸਮਝਦਾ ਇਹ ਰੁਤਬਾ ਤੁਹਾਨੂੰ ਮਿਲਣਾ ਚਾਹੀਦਾ ਸੀ, ਤੁਸੀਂ ਮੈਥੋਂ ਵਧੀਕ ਕਾਬਲ ਹੋ। ਤੇ ਨੇਵਲ ਨੇ ਖੱਤ ਦਾ ਕੋਈ ਜਵਾਬ ਨਾ ਦਿੱਤਾ। ਕੁਰਸੀ ਨਾ ਮਿਲਣ ਤੇ ਇੰਨਾ ਕ੍ਰੋਧ ਨਹੀਂ ਆਇਆ ਜਿੰਨਾ ਇਸ ਗੱਲ ਦੇ ਉੱਤੇ ਤੈਸ਼ ਦੇ ਵਿੱਚ ਆ ਗਿਆ ਕਿ ਇਹ ਬਦਤਮੀਜ਼ ਬੰਦਾ ਇੰਨਾ ਗੁਸਤਾਖ ਕਿ ਖੱਤ ਮਿਲਣ ਦੀ ਰਸੀਦ ਤੱਕ ਨਾ ਦੇਵੇ। ਬੁਰਾ ਭਲਾ ਕਹਿ ਦਿੱਤਾ ਤੇ ਪਤਾ ਲੱਗਿਆ ਕਿ ਉਸਨੂੰ ਖੱਤ ਮਿਲਿਆ ਹੀ ਨਹੀਂ। ਫਿਰ ਖਿਮਾ ਜਾਂਚ ਨਾ ਕੀਤੀ ਤੇ ਉਸਦੀ ਸ਼ਖਸੀਅਤ ਗੁੰਝਲਦਾਰ ਸੀ। ਆਕੜ ਦੇ ਵਿੱਚ ਜਿਹੜਾ ਸਿਰ ਤਣਿਆ ਰਹਿੰਦਾ ਸੀ ਝੁਕ ਗਿਆ। ਹਰੇਕ ਡੀਸੀ ਉਸ ਵਰਗਾ ਘੁਮੰਡੀ, ਸਖਤ, ਬਦਲਾਖੋਰ, ਦਹਿਲ ਪਾਉਣ ਵਾਲਾ ਤੇ ਆਪਣੇ ਮਨੋਰਥ ਦੇ ਵਿੱਚ ਕਾਮਯਾਬ ਹੋਣ ਦੇ ਵਿੱਚ ਨਿਪੁੰਨ ਨਹੀਂ ਸੀ। ਹਾਕਮ ਜਮਾਤ ਦੇ ਬੰਦੇ ਉਸਦੇ ਗੁਣਾ ਅਗੁਣਾ ਤੋਂ ਵਾਕਫ ਸਨ। 1849 ਦੀ ਮਹਾਨ ਹਾਰ ਦੇ 3 ਸਾਲ ਅੰਦਰ ਰਣਜੀਤ ਸਿੰਘ ਦੀ ਆਪ ਹੁਦਰੀ ਪ੍ਰਜਾ ਸੁਧਰ ਕੇ ਭਲੀ ਮਾਨਸ ਹੋ ਗਈ ਤੇ ਅੰਗਰੇਜ਼ੀ ਰਾਜ ਦੀ ਸਭ ਤੋਂ ਵਧੀਕ ਅਨੁਸ਼ਾਸਿਤ ਹੋ ਗਈ। ਫਸਲਾਂ ਚੰਗੀਆਂ ਹੋਈਆਂ, ਲੋਕ ਸ਼ਾਂਤ ਹੋਏ। ਸਾਡਾ ਇਹ ਪ੍ਰਦੇਸ ਬੰਬੇ ਤੇ ਬੰਗਾਲ ਨਾਲੋਂ ਵਧੀਕ ਖੁਸ਼ਹਾਲ ਹੋ ਗਿਆ। ਡਲਹੌਜੀ ਦੀ ਲੀਡਰਸ਼ਿਪ ਹੇਠ ਸਾਡੇ ਅਫਸਰਾਂ ਨੇ ਇੰਨਾ ਕੰਮ ਕੀਤਾ ਕਿ ਸਭ ਤੋਂ ਪਿੱਛੋਂ ਸਾਡੇ ਪ੍ਰਬੰਧ ਦੇ ਵਿੱਚ ਆਉਣ ਵਾਲਾ ਪ੍ਰਾਂਤ ਸਭ ਤੋਂ ਅੱਗੇ ਲੰਘ ਗਿਆ। ਇਹ ਵਾਕ ਨਿਕਲਸਨ ਦੇ ਜੀਵਨੀਕਾਰ ਲਿਓਨਲ ਦੇ ਹਨ ਜੋ ਉਹਨੇ 19ਵੀਂ ਸਦੀ ਦੇ ਅਖੀਰ ਦੇ ਵਿੱਚ ਲਿਖੇ, ਪਰ ਹੋਰ ਅੰਗਰੇਜ਼ ਅਤੇ ਭਾਰਤੀ ਲੇਖਕਾਂ ਨੇ ਵੀ ਇਸ ਦੇ ਨਾਲ ਮਿਲਦੀ ਜੁਲਦੀ ਗੱਲ ਲਿਖੀ। ਹਿੰਦੁਸਤਾਨੀ ਮੂਲ ਦਾ ਪੰਜਾਬੀ ਦੇ ਵਿੱਚ ਜੱਜ ਮੁਹੰਮਦ ਲਤੀਫ ਵੀ 1890 ਦੇ ਵਿੱਚ ਲਿਖਦਾ ਹੈ ਕਿ ਅੰਗਰੇਜ਼ਾਂ ਦੇ ਕਾਇਮ ਕੀਤੇ ਅਮਨ ਕਾਨੂੰਨ ਦੇ ਵਿੱਚ ਸੁਖੀ ਵੱਸਦੇ ਹਿੰਦੂ, ਸਿੱਖ ਤੇ ਮੁਸਲਮਾਨ ਅੰਗਰੇਜ਼ਾਂ ਨੂੰ ਅਸੀਸਾਂ ਦਿੰਦੇ ਨੇ। ਤਾਬਿਆਦਾਰ ਪ੍ਰਜਾ, ਮਿਹਨਤਕਸ਼ ਕਿਸਾਨ, ਹਿੰਮਤੀ ਵਪਾਰੀ ਤੇ ਦੂਰ ਅੰਦੇਸ਼ੀ ਧਨਾੜਾ ਸਦਕਾ ਖੁਸ਼ਹਾਲੀ ਹੀ ਖੁਸ਼ਹਾਲੀ ਦਿਸਦੀ ਹੈ। ਉਪਰੋਕਤ ਕਥਨ ਪੂਰੀ ਤਰ੍ਹਾਂ ਸਹੀ ਹੋਣ ਜ਼ਰੂਰੀ ਨਹੀਂ, ਕਿਉਂਕਿ ਇਹ ਰਾਜ ਕਰਦੇ ਵਰਗ ਅਤੇ ਰਾਜ ਦੇ ਅਧੀਨ ਕੰਮ ਕਰਦੀ ਅਫਸਰਸ਼ਾਹੀ ਦੀਆਂ ਲਿਖਤਾਂ ਨੇ। ਇਨ੍ਹਾਂ ਦੇ ਵਿੱਚ ਸ਼ੇਖੀ ਅਤੇ ਖੁਸ਼ਾਮਦ ਦੋਵੇਂ ਮੌਜੂਦ ਨੇ, ਤਾਂ ਵੀ ਕੁਝ ਨਾ ਕੁਝ ਚੰਗਾ ਹੋਇਆ ਹੀ ਹੋਏਗਾ। ਪੰਜਾਬ ਬੋਰਡ ਨੇ ਕਈ ਪ੍ਰਾਪਤੀਆਂ ਕੀਤੀਆਂ, ਇੱਕ ਨੁਕਸਾਨ ਜ਼ਰੂਰ ਹੋ ਗਿਆ। ਜਿਹੜਾ ਅਮੁੱਲ ਕੋਹੇਨੂਰ ਪੰਜਾਬ ਸਰਕਾਰ ਦੀ
ਪ੍ਰਾਪਤੀ ਸੀ। ਅੰਗਰੇਜ਼ ਰਾਜ ਦੇ ਵਿੱਚ ਸ਼ਾਮਲ ਹੋਣ ਬਾਅਦ ਮਲਕਾ ਵਿਕਟੋਰੀਆ ਦੇ ਕੋਲ ਚਲਿਆ ਗਿਆ ਤੇ ਡਲਹੌਜ਼ੀ ਦਾ ਹੁਕਮ ਸੀ ਕਿ ਇਸ ਦੀ ਸਖ਼ਤ ਹਿਫਾਜ਼ਤ ਕੀਤੀ ਜਾਵੇ। ਜਾਨ ਲਾਰੰਸ ਉਸ ਨੂੰ ਜਿਹੜਾ ਸੀ ਓਵਰ ਕੋਟ ਦੀ ਜੇਬ ਦੇ ਵਿੱਚ ਪਾ ਕੇ ਰੱਖਦਾ ਜਿਹੜਾ ਉਹਨੇ ਪਹਿਨਣਾ ਹੁੰਦਾ। ਕੁਝ ਦਿਨਾਂ ਮਗਰੋਂ ਜਦੋਂ ਡਲਹੌਜ਼ੀ ਨੇ ਕਿਹਾ ਕਿ ਮਲਕਾ ਨੇ ਮੰਗਵਾਇਆ ਹੈ, ਹੀਰਾ ਭੇਜ ਦਿਓ, ਜਾਨ ਨੇ ਜੇਬ ਦੇ ਵਿੱਚ ਹੱਥ ਮਾਰਿਆ, ਕੋਹੇਨੂਰ ਗਾਇਬ, ਜੇਬ ਖਾਲੀ, ਚੁੱਪ ਕਰ ਗਿਆ। ਸੋਚਣ ਲੱਗ ਪਿਆ ਕਿ ਨੌਕਰ ਨੂੰ ਬੁਲਾ ਲਿਆ ਤੇ ਹੀਰੇ ਬਾਰੇ ਪੁੱਛਿਆ ਕਿ ਜੇਬ ਦੇ ਵਿੱਚੋਂ ਕਿੱਧਰ ਚਲਿਆ ਗਿਆ। ਨੌਕਰ ਨੇ ਕਿਹਾ, ਮੈਂ ਕੋਟ ਦੇ ਉੱਪਰ ਬਰੱਸ਼ ਫੇਰ ਰਿਹਾ ਸਾਂ ਤਾਂ ਜੇਬ ਦੇ ਵਿੱਚ ਕੋਈ ਚੀਜ਼ ਰੜਕੀ ਹੈ, ਕੱਢ ਕੇ ਦੇਖਿਆ ਤਾਂ ਸ਼ੀਸ਼ੇ ਦੀ ਡਲੀ ਸੀ, ਮੈਂ ਪੀਪੀ ਦੇ ਵਿੱਚ ਰੱਖ ਦਿੱਤੀ ਹੈ। ਸ਼ੁਕਰ ਰੱਬ ਦਾ, ਕਹਿੰਦਾ, ਸ਼ੀਸ਼ਾ ਪੀਪੀ ਦੇ ਵਿੱਚ ਪਿਆ ਮਿਲ ਗਿਆ। ਲਾਰਸ ਭਰਾ ਵੱਖ ਵੱਖ ਦਿਸ਼ਾਵਾਂ ਦੇ ਵਿੱਚ ਸੋਚ ਰਹੇ ਨੇ ਤੇ ਹੈਨਰੀ ਦੀ ਕੋਸ਼ਿਸ਼ ਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਨਾ ਮਿਲਾਇਆ ਜਾਵੇ ਕਾਮਯਾਬ ਨਹੀਂ ਹੋਈ। ਹੁਣ ਉਹ ਸੋਚ ਰਿਹਾ ਸੀ ਕਿ ਜੇ ਸਰਦਾਰਾਂ ਦੀ ਇੱਜ਼ਤ ਕਾਇਮ ਰੱਖੀਏ ਤਾਂ ਇਹ ਹਾਰ ਦੀ ਸੱਟ ਵਿੱਚੋਂ ਨਿਕਲ ਜਾਣਗੇ ਤੇ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਰੱਖੀਏ, ਸੱਤਾ ਦੇ ਵਿੱਚੋਂ ਹਿੱਸਾ ਦੇਈਏ, ਤਦ ਬਗਾਵਤ ਨਹੀਂ ਉੱਠੇਗੀ। ਜਾਨ ਨੇ ਵੱਡੇ ਭਰਾ ਨੂੰ ਲਿਖਿਆ, ਸਾਡੀ ਹੋਂਦ ਉਦੋਂ ਸੁਰੱਖਿਅਤ ਰਹੇਗੀ ਜਦੋਂ ਸਰਦਾਰਾਂ ਨੂੰ ਹੌਲੀ ਹੌਲੀ ਕਮਜ਼ੋਰ ਕਰ ਦਿਆਂਗੇ। ਵਿਚਾਰਾਂ ਦਾ ਇਹ ਵਖਰੇਵਾਂ ਡਲਹੌਜ਼ੀ ਅੱਗੇ ਵੀ ਪੇਸ਼ ਹੋਇਆ। ਰੇੜਕਾ, ਤਨਾਓ, ਵਿਰੋਧ ਤਿੱਖੇ ਸਨ। ਆਖਰ ਗਵਰਨਰ ਜਨਰਲ ਅਤੇ ਭਰਾ ਇਸ ਨਤੀਜੇ ਦੇ ਉੱਤੇ ਪੁੱਜੇ, ਕਿਸ ਤਰ੍ਹਾਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਜੇ ਦੋ ਧਿਰਾਂ ਖਲੋਂਦੀਆਂ ਨੇ ਫਿਰ ਬੋਰਡ ਚੱਲ ਹੀ ਨਹੀਂ ਸਕਦਾ। ਦੋਵਾਂ ਭਰਾਵਾਂ ਨੇ ਅਸਤੀਫੇ ਦੇਣ ਦੀ ਪੇਸ਼ਕਸ਼ ਕਰ ਦਿੱਤੀ। ਗਵਰਨਰ ਜਨਰਲ ਦੇ ਆਪਣੇ ਖਿਆਲ ਛੋਟੇ ਜਾਨ ਨਾਲ ਜਿਹੜਾ ਮਿਲਦੇ ਜੁਲਦੇ ਸਨ, ਜਿਹੜਾ ਵਧੀਕ ਪ੍ਰੈਕਟੀਕਲ ਸੀ, ਤੇ ਇਸ ਦੇ ਲਈ ਹੁਣ ਉਹ ਉਸ ਦੇ ਹੱਥ ਐਕਸ਼ਨ ਕਰਨ ਦਾ ਮੌਕਾ ਆ ਗਿਆ। ਹੈਨਰੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ, ਜਾਨ ਦਾ ਨਹੀਂ। ਹੈਨਰੀ ਨੂੰ ਰਾਜਪੂਤਾਨੇ ਦਾ ਰੈਜ਼ੀਡੈਂਟ ਲਾ ਕੇ ਅਜਮੇਰ ਭੇਜ ਦਿੱਤਾ। ਹੈਨਰੀ ਨਾਰਾਜ਼ ਨਾ ਰਹੇ। ਇਹ ਕਿਹਾ ਗਿਆ ਕਿ ਪੰਜਾਬ ਨੂੰ ਇਕੱਲਾ ਹਾਕਮ ਠੀਕ ਚਲਾਏਗਾ ਤੇ ਉਹ ਵੀ ਤਾਂ ਜੇ ਉਹ ਸਿਵਲ ਦਾ ਹੋਵੇ। ਲਾਰਸ ਮਿਲਟਰੀ ਕਾਡਰ ਦੇ ਵਿੱਚੋਂ ਸੀ ਤੇ ਜਾਨ ਸਿਵਲ ਕਾਡਰ ਚੋਂ। ਜੋ ਜਾਨ ਪੰਜਾਬ ਦਾ ਪ੍ਰਬੰਧ ਚਲਾਏ, ਹੈਨਰੀ ਦਾ ਸਵਾਲ ਸੀ ਕਿ ਮੈਂ 20 ਸਾਲ ਤੋਂ ਸਰਕਾਰ ਚਲਾ ਰਿਹਾ, ਇੰਨਾ ਤਜਰਬਾ ਕਾਫੀ ਨਹੀਂ ਕਿ ਮੈਂ ਸਿਵਲ ਮਿਲਟਰੀ ਦੋਵੇਂ ਜ਼ਿੰਮੇਵਾਰੀਆਂ ਨਿਭਾ ਸਕਾਂ। ਇਸ ਸਵਾਲ ਦਾ ਡਲਹੌਜ਼ੀ ਨੇ ਕੋਈ ਜਵਾਬ ਨਾ ਦਿੱਤਾ, ਜਵਾਬ ਹੈ ਹੀ ਨਹੀਂ ਸੀ। ਬਾਅਦ ਦੇ ਵਿੱਚ ਡਲਹੌਜ਼ੀ ਨੇ ਕਿਸੇ ਨੂੰ ਕਿਹਾ ਸੀ ਕਿ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਸਮਝਣ ਲੱਗ ਪਿਆ ਸੀ। ਹੈਨਰੀ ਦੀ ਬਦਲੀ ਨੇ ਅਫਸਰਾਂ, ਸਰਦਾਰਾਂ ਤੇ ਪੰਜਾਬ ਦੀ ਪ੍ਰਜਾ ਨੂੰ ਉਦਾਸ ਕੀਤਾ। ਉਹਨੇ ਆਪਣੀ ਅੱਖ ਦੇ ਨਾਲ ਪੰਜਾਬ ਦਾ ਚੱਪਾ ਚੱਪਾ ਦੇਖਿਆ, ਪ੍ਰਜਾ ਦੇ ਹਰੇਕ ਵਰਗ ਦੇ ਨਾਲ ਸੰਵਾਦ ਰਚਾਇਆ, ਆਪਣੇ ਮੁਲਾਜ਼ਮਾਂ ਦੇ ਘਰਾਂ ਤੱਕ ਜਾ ਪੁੱਜਦਾ। ਜਿਹੜੇ ਅਫਸਰ ਉਸਦੇ ਨਾਲ ਡਿਨਰ ਕਰਦੇ ਉਹਨਾਂ ਨੂੰ ਇੱਕ ਨਸੀਹਤ ਹਮੇਸ਼ਾ ਦਿੱਤੀ ਜਾਂਦੀ, ਦੇਸੀ ਪ੍ਰਜਾ ਵਾਸਤੇ ਰਹਿਮ ਦਿਲ ਰਹਿਣਾ ਹੈ। ਪੰਜਾਬ ਦੇ ਵਿੱਚ ਤੈਨਾਤ ਅੰਗਰੇਜ਼ਾਂ ਦੀਆਂ ਕਈ ਗਲਤ ਫਹਿਮੀਆਂ ਨਫ਼ਰਤਾਂ ਦੂਰ ਕੀਤੀਆਂ। 1853 ਫਰਵਰੀ ਦੇ ਵਿੱਚ ਉਹ ਪੰਜਾਬ ਦਾ ਚੀਫ ਕਮਿਸ਼ਨਰ ਨਿਯੁਕਤ ਹੋਇਆ। ਉਸਦੇ ਨਾਲ ਰਾਬਰਟ ਮਿਟ ਗੁਮਰੀ ਜੁਡੀਸ਼ੀਅਲ ਕਮਿਸ਼ਨਰ ਅਤੇ ਡੋਨਲਡ ਮੈਕਲਿਊਡ ਮਾਲ ਕਮਿਸ਼ਨਰ ਲਾ ਦਿੱਤੇ ਗਏ। ਥੋੜੇ ਦਿਨਾਂ ਬਾਅਦ ਖਾਲੀ ਨਿਗਾਹਾਂ ਲਟਕਿਆ, ਉਦਾਸ ਚਿਹਰਾ ਲੈ ਕੇ ਲਾਰੰਸ ਸਦਾ ਦੇ ਲਈ ਲਾਹੌਰ ਦੇ ਵਿੱਚੋਂ ਚਲਿਆ ਗਿਆ। ਨਵੇਂ ਚੀਫ ਕਮਿਸ਼ਨਰ ਜਾਨ ਦੇ ਬਾਰੇ ਉਸਦਾ ਜੀਵਨੀਕਾਰ ਦੱਸਦਾ ਹੈ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਸੀ, ਉਹਨੇ ਮਰੀ ਵਿਚਲਾ, ਜਿਹੜਾ ਪਾਕਿਸਤਾਨ ਦੇ ਵਿੱਚ ਮਰੀ ਹੈ, ਮਰੀ ਵਿਚਲਾ ਆਪਣਾ ਘਰ ਮੁਰੰਮਤ ਕਰਵਾਇਆ, ਪਰ ਉਸਦੀ ਉਂਗਲ ਉਦੋਂ ਵੀ ਪੰਜਾਬ ਦੀ ਨਬਜ਼ ਦੇ ਉੱਤੇ ਜਿਹੜਾ ਰਹੀ। ਪੰਜਾਬੀ ਬੋਲਣੀ ਤਾਂ ਉਸਨੂੰ ਨਹੀਂ ਸੀ ਆਈ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਆਰਾਮ ਦੇ ਨਾਲ ਗੱਲ ਕਰਦਾ। ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਚ ਸਰਕਾਰੀ ਬੋਲੀ ਉਰਦੂ ਸੀ ਤੇ ਪੱਛਮੀ ਡਿਵੀਜ਼ਨਾਂ ਦੇ ਵਿੱਚ ਫਾਰਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਸਿਰਜਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਜੋ ਤੁਹਾਡੇ ਸਾਹਮਣੇ ਇਸ ਨੂੰ ਪੇਸ਼ ਕਰ ਰਿਹਾ। ਅੱਜ ਸਮਾਂ ਤੁਹਾਡਾ ਫਿਰ ਜ਼ਿਆਦਾ ਲੈ ਗਿਆ, ਮਾਫ਼ੀ ਚਾਹਾਂਗਾ। ਤੇ ਲੋ, ਇੱਥੇ ਇਸ ਕਿਤਾਬ ਦੀ, ਨਾਵਲ ਦੀ ਕਰਦੇ ਹਾਂ ਸਮਾਪਤੀ। ਇੱਥੋਂ ਹੀ ਅਗਲੀ ਲੜੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਸੀ ਦੋਸਤੋ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 14, ਤੇ ਮੈਨੂੰ ਦਿਓ ਆਗਿਆ। ਇੱਥੇ ਹੀ ਆਪਾਂ ਇਸ ਕਿਤਾਬ ਦੀ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਤੇ ਆਖਰ ਦੇ ਵਿੱਚ ਦੋਸਤੋ, ਤੁਹਾਡੇ ਸੁਨੇਹੇ ਨੇ, ਮਾਫ਼ੀ ਚਾਹਾਂਗਾ ਅੱਜ ਮੈਂ ਪੜ੍ਹ ਨਹੀਂ ਪਾਵਾਂਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਵੀ ਜੁੜੇ ਨੇ ਨਾਲ। ਸਮਾਂ ਕਾਫ਼ੀ ਹੋ ਗਿਆ। ਹੈਵ ਏ ਨਾਈਸ ਵੀਕਐਂਡ।
ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੁਹਾਡੀ ਮੇਰੀ ਫਿਰ ਤੋਂ ਤੇ ਕੱਲ ਨੂੰ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਜੀ ਮਹਿਫਲ ਮਿੱਤਰਾਂ ਦੀ ਤੇ ਉਹਦੇ ਵਿੱਚ ਤੁਸੀਂ ਜ਼ਰੂਰ ਜੁੜਨਾ ਹੈ 8 ਵਜੇ ਤੋਂ ਲੈ ਕੇ 10 ਵਜੇ ਤੱਕ। ਜੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇਹ ਮੇਰੀ ਉਮੀਦ ਹੈ, ਗੁਜ਼ਾਰਿਸ਼ ਹੁੰਦੀ ਹੈ ਤੇ ਹੋਰ ਕੁਝ ਨਹੀਂ ਮੰਗਦੇ ਤੁਹਾਡੇ ਤੋਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਲਓ ਮੈਨੂੰ ਦਿਓ ਆਗਿਆ ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ। ਹੈਵ ਏ ਨਾਈਸ ਵੀਕਐਂਡ, ਇੰਜੋਏ ਕਰੋ ਤੇ ਦੁਆਬਾ ਰੇਡੀਓ ਨੂੰ ਸੁਣਦੇ ਰਹੋ ਤੇ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਸਾਂਝਾ ਕਰਦੇ ਰਹੋ। ਸਤਿ ਸ੍ਰੀ ਅਕਾਲ ਜੀ, ਇਸ ਦੇ ਨਾਲ ਜੀ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਦੋਸਤੋ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਭ ਦੋਸਤਾਂ ਦਾ ਸਵਾਗਤ ਹੈ। ਇਕ ਵਾਰੀ ਫਿਰ ਤੋਂ ਤੁਹਾਡਾ ਮੇਰਾ ਰਾਬਤਾ ਲਾਈਵ ਪ੍ਰੋਗਰਾਮ ਦੇ ਦੌਰਾਨ ਬਣ ਚੁੱਕਿਆ, ਜੁੜ ਚੁੱਕੇ ਆਪਾਂ ਇੱਕ ਦੂਸਰੇ ਦੇ ਨਾਲ ਤੇ 2.25 ਘੰਟੇ ਇਸੇ ਰਾਬਤੇ ਦੇ ਨਾਲ ਆਪਾਂ ਅੱਗੇ ਵਧਦੇ ਜਾਵਾਂਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ। ਅੱਜ ਖਾਸ ਕਰਕੇ ਅੱਜ ਦਾ ਵਿਸ਼ਾ ਜਿਹੜਾ ਰਹੇਗਾ ਪ੍ਰਦੂਸ਼ਣ, ਜਿਸ ਦੇ ਵਿੱਚ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਤੇ ਨਾਲ ਨਾਲ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਇਸ ਦੇ ਗੱਲਬਾਤ ਦੇ ਵਿੱਚ ਆਪਣਾ ਯੋਗਦਾਨ ਹਿੱਸਾ ਪਾ ਸਕਦੇ ਹੋ ਤੇ ਗੱਲ ਆਪਣੀ ਦੁਨੀਆ ਤੱਕ ਜਿਹੜੀ ਹੈ ਪਹੁੰਚਾ ਸਕਦੇ ਹੋ। ਪ੍ਰਦੂਸ਼ਣ ਜਿਹੜਾ ਹੈ ਇਕੱਲਾ ਕਹਿ ਸਕਦੇ ਹਵਾ ਪਾਣੀ ਦੇ ਵਿੱਚ ਨਹੀਂ, ਸਾਡੇ ਖਿਆਲ, ਸਾਡੇ ਜਜ਼ਬਾਤ ਜਾਂ ਸਾਡੀ ਸੋਚ ਦੇ ਵਿੱਚ ਵੀ ਜਿਹੜਾ ਉਹ ਸ਼ਾਮਲ ਹੋ ਰਿਹਾ, ਉਹਦੇ ਬਾਰੇ ਵੀ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ। ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਭਾਰਤੀ ਸਮਾਂ 9:30 ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਹੈ ਦੋਸਤੋ। ਤੇ ਲੋਕ ਗੱਡੀ ਆਪਾਂ ਜਲਦੀ ਜਲਦੀ ਭਜਾਉਂਦੇ ਹਾਂ, ਥੋੜੀ ਜਿਹੀ ਅੱਜ ਗੱਡੀ ਲੇਟ ਹੋਈ ਹੈ ਤੇ ਸਵੇਰ ਦੇ ਵੈਸੇ ਤਾਂ ਕਾਫੀ ਬਿਜ਼ੀ ਸ਼ੈਡਿਊਲ ਰਿਹਾ ਤੇ ਪਰ ਫਿਰ ਵੀ ਸਮੇਂ ਸਿਰ ਤੁਹਾਡੇ ਨਾਲ ਆ ਮਿਲੇ ਹਾਂ। ਤੇ ਬਾਤ ਦੋਸਤੋ ਅੱਜ ਪਾਵਾਂਗੇ ਪ੍ਰਦੂਸ਼ਣ ਦੇ ਉੱਤੇ, ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਨਾਲ ਦੀ ਨਾਲ ਫਿਰ ਆਪਾਂ ਗੱਲਾਂ ਬਾਤਾਂ ਤੋਰਦੇ ਹਾਂ। ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਸਾਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ। ਤੇ ਅੱਜ ਦੇ ਵਿਚਾਰ ਦੇ ਵਿੱਚ 24 ਸਤੰਬਰ 2026 ਦਾ ਦਿਹਾੜਾ ਹੈ ਤੇ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਕੁਝ ਲੋਕ ਹਮੇਸ਼ਾ ਤੁਹਾਡੇ ਰਾਹਾਂ ਦੇ ਵਿੱਚ ਪੱਥਰ ਸੁੱਟਦੇ ਰਹਿੰਦੇ ਨੇ ਤੇ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਨਾਂ ਪੱਥਰਾਂ ਦੀ ਜਿਹੜੀ ਹੈ ਕੰਧ ਬਣਾਉਣੀ ਹੈ ਜਾਂ ਫਿਰ ਉਹਦਾ ਪੁਲ ਬਣਾਉਣਾ ਹੈ। ਤੇ ਇਸੇ ਤਰ੍ਹਾਂ ਪੈਰਿਸ ਨੂੰ ਚੱਲਦੇ ਹਾਂ ਤੇ 1861 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, 24 ਸਤੰਬਰ 1861 ਦਾ ਸਮਾਂ ਜਦੋਂ ਪੈਰਿਸ ਦੇ ਵਿੱਚ ਪਹਿਲੀ ਵਾਰ ਔਰਤਾਂ ਦੇ ਹੱਕਾਂ ਦੇ ਲਈ ਕੌਮੀ ਝੰਡਾ ਲਹਿਰਾਉਣ ਵਾਲੀ ਮੈਡਮ ਪਿਕਾਚੀ ਕਾਮਾ ਦਾ ਜਿਹੜਾ ਜਨਮ ਹੁੰਦਾ ਹੈ ਤੇ 1932 ਦੇ ਵਿੱਚ ਅੰਗਰੇਜ਼ਾਂ ਦੀ ਯੂਰਪੀ ਕਲੱਬ ਚਿਟਾਗਾਓ ਜਿਹੜਾ ਸੀਗਾ ਉਹਦੇ ਉੱਤੇ ਬੰਬ ਦੇ ਨਾਲ ਹਮਲਾ ਕਰਨ ਵਾਲੀ ਦੇਸ਼ ਭਗਤ ਪ੍ਰੀਤੀ ਲਤਾ ਦੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦੀ ਹੁੰਦੀ ਹੈ। ਇਸੇ ਤਰ੍ਹਾਂ ਹੀ 1932 ਦੇ ਵਿੱਚ ਅਛੂਤਾਂ ਤੇ ਅਧਿਕਾਰਾਂ ਜਾਣੀ ਕਿ ਪੂਨਾ ਐਕਟ ਜਿਹੜਾ ਕਹਿੰਦੇ ਆ ਉੱਪਰ ਡਾਕਟਰ ਅੰਬੇਦਕਰ ਤੇ ਗਾਂਧੀ ਦੇ ਵਿੱਚ ਸਮਝੌਤਾ ਹੁੰਦਾ ਹੈ। 2009 ਦੇ ਵਿੱਚ ਦੇਸ਼ ਦੇ ਪਹਿਲੇ ਚੰਦਰਯਾਨ 1 ਨੇ ਚੰਦ ਦੀ ਸਤ੍ਹਾ ਦੇ ਉੱਤੇ ਪਾਣੀ ਲੱਭ ਲਿਆ ਤੇ 2012 ਦੇ ਵਿੱਚ ਗੁਜਰਾਤ ਦੇ ਵਿੱਚ ਅਕਸਰਧਾਮ ਮੰਦਰ ਦੇ ਉੱਤੇ ਅੱਤਵਾਦੀ ਹਮਲੇ ਦੇ ਵਿੱਚ 30 ਮੌਤਾਂ ਹੋਈਆਂ ਤੇ 80 ਜ਼ਖਮੀ ਹੋਏ। 2014 ਦੇ ਵਿੱਚ ਸੰਸਥਾ ਇਸਰੋ ਨੇ ਮੰਗਲਯਾਨ ਮਿਸ਼ਨ ਆਪਣਾ ਗ੍ਰਹਿ ਜਿਹੜਾ ਉਹਦੇ ਉੱਤੇ ਵਾਤਾਵਰਨ ਦੀ ਜਾਂਚ ਦੇ ਲਈ ਜਿਹੜਾ ਭੇਜਿਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ NSS ਕੌਮੀ ਸੇਵਾ ਯੋਜਨਾ ਦੀ ਸ਼ੁਰੂਆਤ ਹੁੰਦੀ ਹੈ 1969 ਦੇ ਵਿੱਚ। ਤੇ ਗੱਲ ਕਰਦੇ ਹਾਂ ਥੋੜੀ ਜਿਹੀ ਹਿਪਨੋਟਾਈਜ਼ਮ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਸ਼ਮੀ ਜੀ ਦੇ ਨਾਲ ਤਾਰਾਂ ਜੋੜਦੇ ਹਾਂ ਤੇ ਗੱਲਾਂ ਬਾਤਾਂ ਦੀ ਅੱਗੇ ਸਾਂਝ ਪਾਉਂਦੇ ਹਾਂ। ਹਿਪਨੋਟਾਈਜ਼ਮ ਇਹਦਾ ਅਰਥ ਹੈ ਸਮੋਹਨ ਨੀਂਦ। ਇਸ ਪ੍ਰਕਿਰਿਆ ਦੇ ਵਿੱਚ ਇਨਸਾਨ ਸਮੂਹਿਕ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਹਦਾ ਮਤਲਬ ਹੈ ਨਾ ਸੌਣ ਦੀ ਹਾਲਤ 'ਚ ਹੁੰਦਾ ਹੈ ਤੇ ਨਾ ਜਾਗਣ ਦੀ। ਤੇ ਮਰੀਜ਼ ਨੂੰ ਮੌਕੇ ਅਨੁਸਾਰ ਵੱਖ ਵੱਖ ਆਦੇਸ਼ ਦੇ ਕੇ ਹਿਪਨੋਟਾਈਜ਼ ਕੀਤਾ ਜਾਂਦਾ ਹੈ ਤੇ ਮਾਨਸਿਕ ਰੋਗਾਂ ਦੇ ਲਈ ਕਾਫ਼ੀ ਫਾਇਦੇਮੰਦ ਮੰਨੀ ਜਾਣ ਵਾਲੀ ਪ੍ਰਕਿਰਿਆ। ਪਰ ਇਸ ਤਕਨੀਕ ਦੀ ਮੁਹਾਰਤ ਹਾਸਲ ਕਰਨ ਦੇ ਲਈ ਬੜੀ ਹੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ ਤੇ ਅਭਿਆਸ ਦੇ ਉੱਤੇ ਸੂਝਬੂਝ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਇਸ ਪ੍ਰਣਾਲੀ ਦੇ ਵਿੱਚ ਲੋਕਾਂ ਦਾ ਰੁਝਾਨ ਘੱਟ ਹੋਣ ਕਰਕੇ ਮਾਹਰ ਬਹੁਤ ਘੱਟ ਨੇ, ਜਿਸ ਕਰਕੇ ਲੋਕਾਂ ਨੂੰ ਇਸ ਤਕਨੀਕ ਦੀ ਜਾਣਕਾਰੀ ਬਹੁਤ ਘੱਟ ਹੈ। ਜੋ ਇਨਸਾਨ ਇਸ ਕਲਾ ਦੇ ਵਿੱਚ ਮੁਹਾਰਤ ਹਾਸਲ ਕਰਦਾ ਹੈ ਉਹਨੂੰ ਕਾਫ਼ੀ ਗਿਆਨਵਾਨ ਮੰਨਿਆ ਜਾਂਦਾ ਹੈ, ਕਿਉਂਕਿ ਬਿਨਾਂ ਦਵਾਈਆਂ ਮਾਨਸਿਕ ਰੋਗਾਂ ਦਾ ਇਲਾਜ ਕਰਨਾ ਇੱਕ ਜਾਦੂ ਜਿਹੜਾ ਮੰਨਿਆ ਜਾ ਸਕਦਾ ਹੈ। ਇਸ ਕੈਟਾਗਰੀ ਦੇ ਵਿੱਚ ਜ਼ਿਆਦਾ ਮਾਨਸਿਕ ਰੋਗੀ ਉਹ ਹੁੰਦੇ ਨੇ ਜੋ ਡਰ, ਵਹਿਮ, ਘਰ ਵਾਲਿਆਂ ਨੂੰ ਫਜ਼ੂਲ ਤੰਗ ਕਰਨ ਤੇ ਗਾਲਾਂ ਕੱਢਣ ਵਾਲੇ ਹੁੰਦੇ ਹੈ। ਅਨਪੜਤਾ ਤੇ ਨਾ ਜਾਣਕਾਰੀ ਹੋਣ ਕਰਕੇ ਲੋਕ ਡਾਕਟਰੀ ਇਲਾਜ ਕਰਵਾਉਣ ਦੀ ਥਾਂ ਪਖੰਡੀ ਬਾਬੇ ਸਾਧਾਂ ਧਾਗੇ ਤਬੀਤਾਂ ਜਾਦੂ ਟੂਣਿਆਂ ਦੇ ਵਾਲਿਆਂ ਦੇ ਚੱਕਰਾਂ ਦੇ ਵਿੱਚ ਫਸਦੇ ਐ। ਡਾਕਟਰੀ ਇਲਾਜ ਮਹਿੰਗਾ ਹੋਣ ਕਰਕੇ ਵੀ ਲੋਕ ਇਨ੍ਹਾਂ ਦੇ ਡੇਰਿਆਂ ਦੇ ਉੱਤੇ ਜਾਣ ਨੂੰ ਪਹਿਲ ਦਿੰਦੇ ਨੇ। ਭਾਵੇਂ ਇਹ ਠੱਗ ਸਾਧ ਹੌਲੀ ਹੌਲੀ ਡਾਕਟਰੀ ਇਲਾਜ ਤੋਂ ਵੀ ਵੱਧ ਲੁੱਟ ਕਰਦੇ ਨੇ। ਮਰੀਜ਼ ਨੂੰ ਇਲਾਜ ਦੀ ਥਾਂ ਬਿਮਾਰੀਆਂ ਦੇ ਮੂੰਹ ਦੇ ਵਿੱਚ ਧੱਕਦੇ ਨੇ। ਹਿਪਨੋਟਾਈਜ਼ਮ ਦਾ ਜਿਹੜਾ ਮਾਹਰ ਆਪਣੀ ਕਲਾ ਦੇ ਨਾਲ ਮਰੀਜ਼ ਜਾਂ ਫਿਰ ਲੋੜਵੰਦ ਨੂੰ ਜਿਹੜਾ ਉਹਦੇ ਵਿੱਚ ਉਹਨੂੰ ਦਬਾ ਆਪਣੇ ਹਿਸਾਬ ਦੇ ਨਾਲ ਜੋ ਵੀ ਕੰਟਰੋਲ ਕਰਨਾ ਹੁੰਦਾ ਹੈ। ਭਾਰੀ ਨੀਂਦ ਹੋਣ ਕਾਰਨ, ਪਲਕਾਂ ਦਾ ਭਾਰੀ ਹੋਣਾ, ਨੀਂਦ ਮਹਿਸੂਸ ਕਰਨ ਬਾਰੇ ਜਿਹੜਾ ਗੱਲਾਂ ਕਰਦਾ ਹੈ, ਜਿਸ ਦੇ ਨਾਲ ਮਰੀਜ਼ ਪੂਰੀ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਉਸ ਸਮੇਂ ਸਮੂਹਿਕ ਨੀਂਦ ਦੇ ਵਿੱਚ ਹੋਣ ਕਰਕੇ ਸਭ ਕੁਝ ਸੱਚ ਸੱਚ ਦੱਸਦਾ ਹੈ। ਅੱਜ ਕੱਲ ਇਸ ਤਕਨੀਕ ਦੀ ਵਰਤੋਂ ਜ਼ਿਆਦਾ ਬਾਬੇ ਤੇ ਪਖੰਡੀ ਸਾਧ ਲੁਟੇਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵਰਤਦੇ ਨੇ ਤੇ ਇਸ ਵਿਧੀ ਦੀ ਵਰਤੋਂ ਕਰਕੇ ਲੁੱਟ ਦੀਆਂ ਦੁਕਾਨਾਂ ਜਿਹੜੀਆਂ ਨੇ ਖੋਲ੍ਹ ਰਹੇ ਨੇ। ਲੋਕ ਇਨ੍ਹਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਐ, ਪਰ ਤਰਕਸ਼ੀਲ ਸੋਸਾਇਟੀ ਵੱਲੋਂ ਹਿਪਨੋਟਾਈਜ਼ ਦੀ ਵਰਤੋਂ ਕਰਕੇ ਹਜ਼ਾਰਾਂ ਮਾਨਸਿਕ ਰੋਗੀ ਠੀਕ ਕੀਤੇ ਨੇ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਵੀ ਜਿਹੜਾ ਕੀਤਾ ਜਾਂਦਾ ਹੈ। ਤੇ ਕੰਪਿਊਟਰ ਦੀ ਦੁਨੀਆਂ ਦੇ ਨਾਲ ਗੱਲ ਵੈਸੇ ਜੁੜੀ ਹੈ, ਚਲੋ ਸੰਖੇਪ ਦੇ ਵਿੱਚ ਇਹਨੂੰ ਸਾਂਝੀ ਕਰਦੇ ਹਾਂ। PDF ਅਖਬਾਰ ਕਿਵੇਂ ਬਣਦੇ ਨੇ ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ, ਜਿਵੇਂ ਕਿ ਇਹ ਸੋਸ਼ਲ ਮੀਡੀਆ ਸੇਵਕਾਂ ਦੇ ਦੁਆਰਾ ਬਣਾਏ ਜਾਂਦੇ ਨੇ। ਤਕਰੀਬਨ ਬਹੁਤ ਸਾਰੇ ਅਖਬਾਰ ਰਾਤੀ 12 ਤੋਂ ਲੈ ਕੇ 1 ਵਜੇ ਵੈਬਸਾਈਟ ਦੇ ਉੱਤੇ ਚੜ ਜਾਂਦਾ ਹੈ। ਕੰਪਿਊਟਰ ਦੀ ਵੱਡੀ ਸਕਰੀਨ ਦੇ ਉੱਤੇ ਇਸਦਾ ਕੱਲਾ ਕੱਲਾ ਪੰਨਾ ਖੋਲ ਕੇ PDF ਸਾਫਟਵੇਅਰ ਰਾਹੀਂ PDF ਫਾਈਲ ਬਣਾਈ ਜਾਂਦੀ ਹੈ। ਇਸ ਤਰ੍ਹਾਂ ਕੋਈ 1 ਬਣਾ ਦਿੰਦਾ ਹੈ ਤੇ ਕੋਈ 2 ਇੰਟਰਨੈਟ ਦੇ ਉੱਤੇ ਚੜਾ ਦਿੰਦੇ ਨੇ। ਅੱਗੋਂ ਇਹ ਵਟਸਐਪ ਗਰੁੱਪਾਂ ਦੇ ਵਿੱਚ ਪਹੁੰਚ ਜਾਂਦੇ ਹੈ। ਮਿਸਾਲ ਦੇ ਵਜੋਂ ਅੱਜ PDF ਅਖਬਾਰਾਂ ਦੇ ਗਰੁੱਪ ਵੀ ਭਾਂ ਭਾਂ ਕਰ ਰਹੇ ਨੇ। ਅਖਬਾਰ ਛਾਪਣ ਵਾਲੀ ਕੰਪਨੀ ਵੱਲੋਂ ਇੰਟਰਨੈਟ ਦੇ ਉੱਤੇ ਈ ਪੇਪਰ ਜਾਂ ਫਿਰ ਆਨਲਾਈਨ ਐਡੀਸ਼ਨ ਰੱਖਿਆ ਜਾਂਦਾ ਹੈ, ਜਿਸ ਨੂੰ ਉਹ ਅਖਬਾਰ ਦੀ ਵੈਬਸਾਈਟ ਦੇ ਉੱਤੇ ਖੋਲ੍ਹ ਕੇ ਪੜ੍ਹਿਆ ਜਾ ਸਕਦਾ ਹੈ। ਛਾਪਣ ਵਾਲੀ ਕੰਪਨੀ ਵੱਲੋਂ PDF ਕਦੇ ਨਹੀਂ ਰੱਖੀ ਜਾਂਦੀ। ਅਖਬਾਰ ਪੜ੍ਹਨ ਦਾ ਦੂਸਰਾ ਤਰੀਕਾ ਕੁਝ ਐਪ ਵੀ ਬਣਾਈਆਂ ਹੋਈਆਂ ਨੇ, ਜਿਸ ਦੇ ਰਾਹੀਂ ਅਨੇਕਾਂ ਅਖਬਾਰਾਂ ਦੇ ਲਿੰਕ ਇੱਕੋ ਐਪ ਦੇ ਵਿੱਚ ਜਿਹੜੇ ਇਕੱਠੇ ਕੀਤੇ ਹੁੰਦੇ ਨੇ। ਦੁਨੀਆਂ ਦੇ ਵਿੱਚ ਹਰ ਰੋਜ਼ ਤਕਰੀਬਨ 15,000 ਤੋਂ ਵੱਧ ਅਖਬਾਰ ਜਿਹੜੇ ਨੇ ਛਪਦੇ ਐ ਤੇ ਅੱਜ ਕੱਲ ਬਹੁਤ ਸਾਰੀਆਂ ਆਨਲਾਈਨ ਅਖਬਾਰਾਂ ਛਪਦੀਆਂ ਨੇ, ਜਿਸ ਦੇ ਉੱਤੇ ਉਸ ਵੇਲੇ ਖਬਰ ਛਪ ਕੇ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਚੱਲਦੇ ਆ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ, ਜੋ ਸਾਡਾ ਅੱਜ ਦਾ ਵਿਸ਼ਾ ਹੈ ਪ੍ਰਦੂਸ਼ਣ। ਪ੍ਰਦੂਸ਼ਣ ਦੋਸਤੋ ਸਿਰਫ ਹਵਾ ਪਾਣੀ ਤੇ ਵਾਤਾਵਰਨ ਦਾ ਨਹੀਂ ਹੁੰਦਾ। ਪ੍ਰਦੂਸ਼ਣ ਜਿਹੜਾ ਹੈ ਕਿ ਇਹ ਸਾਡੀ ਸੋਚ, ਬੋਲਚਾਲ ਤੇ ਸਮਾਜਿਕ ਵਿਹਾਰ ਦੇ ਵਿੱਚ ਵੀ ਫੈਲ ਰਿਹਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ ਤੇ ਉਹਨਾਂ ਦੇ ਨਾਲ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਹਰਵਿੰਦਰ ਜੋਲ ਭੈਣ ਜੀ, ਗੁਰੀਮਾਨ ਜੀ, ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਨੂੰ ਜੀ, ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ, ਅੱਜ ਸ਼ੰਮੀ ਜੀ ਨੂੰ ਥੋੜੀ ਜਿਹੀ ਜਲਦੀ ਛੁੱਟੀ ਦੇਣੀ ਪੈਣੀ ਹੈ, ਥੋੜੇ ਜਿਹੇ ਬਿਜ਼ੀ ਨੇ, ਪਰ ਫਿਰ ਵੀ ਟਾਈਮ ਕੱਢਿਆ ਉਹਨਾਂ ਨੇ, ਲਾਉਂਦੇ ਆਪਾਂ ਉਹਨਾਂ ਦੇ ਨਾਲ ਕੁਝ ਪਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰਦੂਸ਼ਣ ਤੋਂ। ਸਿਰਫ ਹਵਾ ਪਾਣੀ ਦੇ ਵਿੱਚ ਨਹੀਂ, ਸਾਡੀ ਸੋਚ ਦੇ ਵਿੱਚ ਵੀ ਹੈ। ਸਤਿ ਸ਼੍ਰੀ ਅਕਾਲ ਸ਼ੰਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਤੇ ਦੁਆਬਾ ਰੇਡੀਓ ਸੁਣ ਰਹੇ, ਵੇਖ ਰਹੇ ਸਾਰੇ ਹੀ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ।
1: ਥੈਂਕ ਯੂ ਸ਼ੰਮੀ ਜੀ ਸਮਾਂ ਦੇਣ ਲਈ, ਨਾਲ ਜੁੜਨ ਲਈ ਜੀ। ਜੀਆਂ ਨੂੰ ਜੀ, ਕੀ ਹਾਲਾਤ ਨੇ ਜੀ ਸਾਡੇ ਪ੍ਰਦੂਸ਼ਣ ਦੇ ਜੀ? ਵੈਸੇ ਤਾਂ ਮੌਸਮ ਪੁੱਛਣਾ ਚਾਹੀਦਾ,
2: ਪ੍ਰਦੂਸ਼ਣ ਬਾਗੋ ਬਾਗ ਹੈ ਜੀ,
1: ਮੌਸਮ ਕਿਹੋ ਹੈ ਜੀ? ਜੀ
2: ਦੇਖੋ ਜੀ ਭਾਰਤ ਸਾਹਿਬ, ਮੌਸਮ ਜਿਹੜਾ ਬਹੁਤ ਹੀ ਵਧੀਆ, ਕਿਉਂਕਿ ਕੱਲ 23 ਸਤੰਬਰ ਸੀ ਔਰ ਕੱਲ ਦਾ ਜਿਹੜਾ ਦਿਨ ਹੁੰਦਾ ਉਹ ਇਕੁਇਨੋਕਸ ਹੁੰਦਾ, ਸਾਲ ਦੇ ਵਿੱਚ ਦਿਨ ਰਾਤ ਬਰਾਬਰ ਹੋ ਜਾਂਦੇ ਆ।
1: ਬਿਲਕੁਲ
2: ਤੇ ਕੱਲ ਤੋਂ ਜਿਹੜੇ ਦਿਨ ਰਾਤ ਤੋਂ ਬਰਾਬਰ ਹੋਏ ਆ ਤੇ ਹੁਣ ਜਿਹੜਾ ਅੱਗੇ ਇਹਦਾ ਜਿਹੜਾ ਸਿਸਟਮ ਚੇਂਜ ਹੋਊਗਾ, ਰਾਤਾਂ ਲੰਬੀਆਂ ਹੋਣੀ ਸ਼ੁਰੂ ਹੋ ਜਾਣਗੀਆਂ ਤੇ ਦਿਨ ਛੋਟੇ ਹੋਣੇ ਸ਼ੁਰੂ ਹੋਣਗੇ।
1: ਬਿਲਕੁਲ
2: ਤੇ ਇਹ ਦਸੰਬਰ ਤੱਕ ਚੱਲੇਗਾ ਕੰਮ, ਤੇ ਫੇਰ ਥੋੜਾ ਫੇਰ ਗੇੜਾ ਖਾਊ ਧਰਤੀ, ਫੇਰ ਅੱਗੇ ਤੋਂ ਅੱਗੇ ਜਿਹੜਾ ਕੈਲੰਡਰ ਚੱਲਦਾ ਏ ਔਰ ਇਹ ਇਨਫਿਨਿਟੀ ਦੀ ਤਰ੍ਹਾਂ ਚੱਲ ਰਿਹਾ ਹੈ। ਧਰਤੀ ਦਾ ਜਿਹੜਾ ਪ੍ਰੋਸੈਸ ਹੈ ਜਦੋਂ ਤੋਂ ਬਣੀ ਹੋਏਗੀ ਉਦੋਂ ਤੋਂ ਐਵੇਂ ਹੀ ਭਰਿਆ ਹੋਏਗਾ। ਇਹ ਬਹੁਤ ਹੀ ਖੂਬਸੂਰਤ ਵਰਤਾਰਾ
1: ਜੀ,
2: ਇਹਦੇ ਇਹਦੇ ਹੋਣ ਨਾਲ ਹੀ ਜਿਹੜਾ ਸਾਰੇ ਤਰ੍ਹਾਂ ਦੇ ਮੌਸਮ ਤੇ ਜਿਹੜਾ ਚੱਕਰ ਨੇ ਆਪਣੇ ਫਸਲਾਂ ਦੇ ਚੱਕਰ ਨੇ ਜਾਂ ਬਸੰਤ ਬਹਾਰ ਪਤਝੜ ਜੇ ਸਾਰੇ ਜਿਹੜੇ ਰੁੱਤਾਂ ਨੇ, ਇਹਨਾਂ ਦਾ ਗੇੜਾ ਵੀ ਇਹਦੇ ਕਰਕੇ ਹੀ ਜਿਹੜਾ ਸੰਭਵ ਹੁੰਦਾ ਹੈ ਤੇ ਜਿਹੜਾ ਸਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਂਦਾ ਹੈ ਜੀ, ਜਿਉਣ ਜੋਗਾ ਕਰ ਦਿੰਦਾ ਹੈ।
1: ਬਿਲਕੁਲ ਹੈ। ਤੇ ਸ਼ਮੀ ਜੀ, ਅੱਜ ਪ੍ਰਦੂਸ਼ਣ ਦੀ ਗੱਲ, ਵੈਸੇ ਆਪਾਂ ਸਮੇਂ ਸਮੇਂ ਦੇ ਉੱਤੇ ਮੁੱਦਾ ਚੱਕਦੇ ਰਹਿੰਦੇ ਆ, ਨਾਲ ਮੈਂ ਚਲੋ ਚੱਕ ਕੇ ਨਾਲ ਇਹ ਵੀ ਜੋੜ ਦਿੱਤਾ ਭਾਈ, ਪ੍ਰਦੂਸ਼ਣ ਕੱਲਾ ਹਵਾ ਪਾਣੀ ਦੇ ਵਿੱਚ ਹੀ ਨਹੀਂ ਤੇ ਸਾਡੀ ਮਾਨਸਿਕਤਾ ਦੇ ਵਿੱਚ ਵੀ ਜਿਹੜਾ ਖੋਰੂ ਪਾ ਰਿਹਾ ਤੇ ਜੋ ਹਾਲਾਤ ਸਾਡੀ ਮਾਨਸਿਕਤਾ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਹਰ ਚੀਜ਼ ਜਿਹੜੀ ਹੈ ਢਾਂਚਾ ਜਿਹੜਾ ਹੈ ਹਿੱਲ ਰਿਹਾ ਹੈ ਤੇ ਬੰਦਾ ਬੰਦੇ ਦੇ ਵਿੱਚ ਆਪਣੇ ਆਪ ਦੇ ਵਿੱਚ ਪਰੇਸ਼ਾਨ ਹੋ ਰਿਹਾ ਤੇ ਉਹ ਆਪਣੇ ਆਪ ਨੂੰ ਨਹੀਂ ਬਚਾ ਪਾ ਰਿਹਾ। ਜਿਹੜਾ ਆਲੇ ਦੁਆਲੇ ਚਾਹੇ ਉਹ ਸ਼ੋਰ ਸ਼ਰਾਬਾ ਹੈ, ਆਵਾਜ਼ ਦਾ ਸਪੀਕਰਾਂ ਦਾ ਸ਼ੋਰ ਹੈ, ਚਾਹੇ ਉਹ ਦੂਜਿਆਂ ਦੇ ਉੱਤੇ ਆਪਣੀਆਂ ਗੱਲਾਂ ਥੋਪਣ ਦਾ ਸ਼ੋਰ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ ਜੀ।
2: ਇਹ ਜਿਹੜੀ ਤੁਸੀਂ ਬਾਈ ਲਾਈਨ ਨਾਲ ਲਿਖੀ ਹੈ ਨਾ, ਇਹ ਬੜੀ ਕਮਾਲ ਦੀ ਆ, ਕਿਉਂਕਿ ਜਿੰਨੀ ਤਰ੍ਹਾਂ ਦੇ ਵੀ ਆਕਾਰ ਪ੍ਰਕਾਰ ਔਰ ਜਿਵੇਂ ਵੀ ਆਪਾਂ ਪੋਲੂਸ਼ਨ ਨੂੰ ਦੇਖਦੇ ਆ, ਉਹਨੂੰ ਕੈਟਾਗਰਾਈਜ਼ ਵੀ ਕਰਨ ਦੀ ਕੋਸ਼ਿਸ਼ ਕਰਦੇ ਆ
1: ਜੀ,
2: ਇਹਦੀ ਜੜ ਸਾਡੀ ਸੋਚ ਵਿੱਚ ਹੀ ਆ
1: ਜੀ।
2: ਚਾਹੇ ਉਹ ਹਵਾ ਦਾ ਪ੍ਰਦੂਸ਼ਣ ਹੋਏ, ਚਾਹੇ ਪਾਣੀ ਦਾ ਹੋਏ, ਚਾਹੇ ਜਿਵੇਂ ਤੁਸੀਂ ਵਿਚਾਰਾਂ ਦੇ ਪ੍ਰਦੂਸ਼ਣ ਦੀ ਵੀ ਗੱਲ ਕੀਤੀ
1: ਜੀ,
2: ਇਹ ਅਸਲ ਦੇ ਵਿੱਚ ਗੱਲ ਤੁਰਦੀ ਹੀ ਉੱਥੋਂ ਆ ਤੇ ਇਹ ਜੜ ਇੰਨੀ ਡੂੰਘੀ ਆ ਕਿ ਇਹਦੇ ਬਾਰੇ ਇਹਦੀ ਥਾਂ ਲਾਉਣੀ ਬੜੀ ਮੁਸ਼ਕਲ ਹੈ ਤੇ ਇਹਨੂੰ ਜਿਹੜਾ ਇਸ ਜੜ ਨੂੰ ਪੁੱਟਣਾ ਵੀ ਬੜਾ ਔਖਾ ਕੰਮ ਹੈ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਇਹਦੇ ਇੱਕ ਤਰ੍ਹਾਂ ਨਾਲ ਆਦੀ ਹੋ ਗਏ ਆ। ਕਈ ਵਾਰੀ ਐ ਲੱਗਦਾ ਹੈ ਕਿ ਹੁਣ ਤੁਸੀਂ ਦੇਖੋ ਜਿਹੜਾ ਇਹ ਕੁਦਰਤ ਜਿਹੜੀ ਹੈ ਉਹ ਆਪਾਂ ਜਦੋਂ ਧਿਆਨ ਨਾਲ ਦੇਖੀਏ ਉਹ ਪੋਲਿਊਸ਼ਨ ਵਾਲਾ ਮਾਹੌਲ ਉਹਦੇ ਕਰਕੇ ਨਹੀਂ ਹੈਗਾ, ਇਹ ਸਿਰਫ ਸਾਡੇ ਇਨਸਾਨਾਂ ਕਰਕੇ ਹੈ। ਕੁਦਰਤ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਮਾਈਨਸ ਇਨਸਾਨ ਲਾ ਲਓ
1: ਜੀ,
2: ਇਨਸਾਨ ਤੋਂ ਇਲਾਵਾ ਜੋ ਕੁਛ ਹੈਗਾ ਜੀਵ ਜੰਤੂ ਸਭ ਉਹ ਕੁਦਰਤ ਦੀ ਰਜਾ ਚ ਰਹਿ ਰਹੇ ਆ ਸਿਵਾਏ ਮਨੁੱਖ ਦੇ। ਹੁਣ ਮਨੁੱਖ ਨੂੰ ਆਪਾਂ ਇੱਕ ਪਾਸੇ ਕਰਕੇ ਕਿਉਂ ਦੇਖ ਰਹੇ ਹਾਂ, ਕਿਉਂਕਿ ਅਸੀਂ ਲੋਕਾਂ ਨੇ ਹੀ ਜਦੋਂ ਕੁਦਰਤ ਨੇ ਸਾਨੂੰ ਹਵਾ ਪਾਣੀ ਤੇ ਮਿੱਟੀ ਦੇ ਦਿੱਤੀ, ਅਸੀਂ ਜਦੋਂ ਸਾਡੀਆਂ ਐਕਟੀਵਿਟੀ ਸ਼ੁਰੂ ਕੀਤੀਆਂ, ਸਿਵਿਲਾਈਜੇਸ਼ਨ ਸ਼ੁਰੂ ਹੁੰਦੀਆਂ ਨੇ ਤੇ ਉਹ ਪ੍ਰੋਡਕਸ਼ਨ ਕੰਜਮਪਸ਼ਨ ਇਦਾਂ ਦੀਆਂ ਆਦਤਾਂ ਸਾਡੀਆਂ ਬਣ ਗਈਆਂ
1: ਜੀ,
2: ਤੇ ਉਹਦੇ ਨਾਲ ਇਹਦਾ ਬਾਈ ਪ੍ਰੋਡਕਟ ਕਹਿ ਲਓ ਜਾਂ ਸਾਈਡ ਇਫੈਕਟ ਵਾਲਾ ਜਾਂ ਉਹ ਇੱਕ ਨਿਕਲਣਾ ਸ਼ੁਰੂ ਹੋ ਗਿਆ, ਜਿਵੇਂ ਕਿ ਜਿਹੜੀ ਸਵਾਹ ਹੋ ਗਈ ਤੇ ਡਸਟ ਸਟੋਮ, ਇਹ ਤਾਂ ਚਲੋ ਕੁਦਰਤ ਦੇ ਹੈਗੇ ਆ
1: ਜੀ,
2: ਲੇਕਿਨ ਇਹਦੇ ਕਰਕੇ ਹਾਂਜੀ ਹੁਣ ਅਸੀਂ ਬੰਦੇ ਨੇ ਸਭ ਤੋਂ ਪਹਿਲਾਂ ਅੱਗ ਮਚਾਉਣੀ ਸਿੱਖੀ
1: ਜੀ,
2: ਤੇ ਹੁਣ ਅੱਗ ਦੇ ਸਾਨੂੰ ਫਾਇਦੇ ਤਾਂ ਬੜੇ ਹੋਏ
1: ਜੀ,
2: ਇਹ ਕੁਕਿੰਗ ਹੋ ਗਈ ਔਰ ਸਾਨੂੰ ਨਿੱਘ ਮਿਲ ਗਿਆ, ਪ੍ਰੋਟੈਕਸ਼ਨ ਮਿਲ ਗਈ, ਸਾਰਾ ਕੁਛ ਹੋ ਗਿਆ ਤੇ ਪ੍ਰੋਬਲਮ ਇੱਕ ਨਾਲ ਆਪਣੇ ਆਪ ਹੀ ਆ ਗਈ ਉਦੋਂ, ਉਹ ਸੀ ਧੂੰਏ ਦੀ ਤੇ ਜੇ ਅੰਦਰ ਗੁਫਾ ਦੇ ਵਿੱਚ ਉਹ ਅੱਗ ਬਾਲਦਾ ਤੇ ਉਹ ਛੱਤਾਂ ਤੋਂ ਛੱਤਾਂ ਨੂੰ ਧੂੰਆਂ ਲੱਗ ਕੇ ਉਹ ਗਾਲੀਆਂ ਗਾ ਲੈਂਦਾ ਸੀ। ਉਹ ਉਹਨਾਂ ਨੇ ਸ਼ੁਰੂ ਦੇ ਵਿੱਚ ਇਹ ਕੰਮ ਹੌਲੀ ਹੌਲੀ ਨਾਲ ਹੀ ਜੁੜਦਾ ਰਿਹਾ ਕੰਮ
1: ਜੀ,
2: ਜਦੋਂ ਉਹਨਾਂ ਨੇ ਖੇਤੀ ਸ਼ੁਰੂ ਕੀਤੀ, ਯਾਨੀ ਕਿ ਉਹਨਾਂ ਨੇ ਮਤਲਬ ਅਸੀਂ ਆਪ ਹੀ ਮਨੁੱਖਾਂ ਨੇ ਜਦੋਂ ਖੇਤੀ, ਕਿਉਂਕਿ ਹੋਰ ਕੋਈ ਪਸ਼ੂ ਪੰਛੀ ਇਹੋ ਜਿਹਾ ਕੰਮ ਨਹੀਂ ਕਰਦਾ
1: ਜੀ,
2: ਤੇ ਖੇਤੀ ਸ਼ੁਰੂ ਕੀਤੀ, ਸੈਟਲਡ ਹੋ ਗਏ, ਕਲਟੀਵੇਸ਼ਨ ਔਰ ਸਾਰਾ ਜਿਹੜੇ ਆ ਵੱਖਰੇ ਦੂਸਰੇ ਜਾਨਵਰਾਂ ਨੂੰ ਅਸੀਂ ਪਾਲਤੂ ਬਣਾਉਣਾ ਸ਼ੁਰੂ ਕਰ ਲਿਆ, ਆਹ ਵੀ ਸਾਡਾ ਉਹ ਵੀ ਸਾਡਾ, ਸਾਰੇ ਬੰਨ ਲਏ ਰਸੇ ਨਾਲ। ਹੁਣ ਇਹਦਾ ਸਾਨੂੰ ਇੱਕ ਫਾਇਦਾ ਹੋਇਆ ਵੀ ਸਾਡੇ ਕੋਲ ਭੋਜਨ ਦੀ ਇੱਕ ਸਿਕਿਉਰਿਟੀ ਹੋ ਗਈ, ਸਾਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਹੁਣ ਭੋਜਨ ਦੀ ਕੋਈ ਕਮੀ ਨਹੀਂ ਹੈਗੀ
1: ਜੀ,
2: ਤੇ ਕੋਈ ਦਿੱਕਤ ਨਹੀਂ ਹੈ। ਪਰ ਇਹਦੇ ਨਾਲ ਇੱਕ ਪ੍ਰੈਸ਼ਰ ਵੱਧ ਗਿਆ
1: ਜੀ
2: ਕਿ ਜਿਹੜੀ ਧਰਤੀ ਆ ਜਿਹੜੀ ਫ੍ਰੀ ਆ ਬਿਲਕੁਲ
1: ਅਦਰਵਾਈਜ਼,
2: ਉਹਦੇ ਉੱਤੇ ਜਿਹੜੀ ਆ ਕੌਣ ਇਹਨੂੰ ਵਰਤੂਗਾ, ਕੌਣ ਕਬਜ਼ਾ ਕਰੂਗਾ, ਉਹ ਗਾਹ ਪੈ ਗਿਆ। ਹੁਣ ਜਿਹੜੀ ਇਹ ਸਾਰੇ ਕੁਛ ਖੇਤੀਬਾੜੀ ਨੂੰ ਵੀ ਜੇ ਆਪਾਂ ਨੇ ਦੇਖਣਾ, ਉਹਦੀ ਫਿਰ ਸਿੰਚਾਈ ਕਰਨੀ ਆ, ਜਿਹੜੀ ਮਿੱਟੀ ਆ ਉਹ ਵੀ ਡੀਗ੍ਰੇਡ ਹੋਏਗੀ, ਐਗਰੀਕਲਚਰਲ ਜਿਹੜੇ ਰਨ ਆਫ ਉਹ ਵੀ ਹੈਗੇ ਆ ਕਿ ਇਹਦੇ ਚ ਆਪਾਂ ਕੀਟਨਾਸ਼ਕ ਪਾਉਣੇ ਸ਼ੁਰੂ ਕਰਤੇ। ਅੱਜ ਕੱਲ ਤੁਸੀਂ ਲਾ ਲੋ ਵੀ ਕਿੰਨਾ ਕੁਛ ਅਸੀਂ ਇਹਦੇ ਵਿੱਚ ਮਿਲਾਵਟ ਕਰੀ ਜਾਂਦੇ ਆ, ਫਲ ਹੋ ਰਹੇ ਆ ਉੱਥੇ ਸਪਰੇ ਹੋ ਰਿਹਾ, ਹਰ ਚੀਜ਼ ਦੇ ਉੱਤੇ ਜ਼ਹਿਰ। ਯਾਨੀ ਮਨੁੱਖ ਦਾ ਲੈਵਲ ਇਹ ਆ ਗਿਆ ਹੈ ਕਿ ਜੋ ਕੁਛ ਵੀ ਅਸੀਂ ਖਾਣਾ ਹੈ ਉਹਨੂੰ ਪੋਲਿਊਟ ਕਰ ਰਹੇ ਹਾਂ।
1: ਬਿਲਕੁਲ ਹੈ ਜੀ,
2: ਕਣਕ ਖਾਣੀ ਹੈ, ਕਣਕ ਚ ਦਵਾਈ ਪੈ ਰਹੀ ਹੈ, ਦੁੱਧ ਹੈ, ਚਾਹੇ ਕੁਛ ਵੀ ਹੈ, ਕੋਈ ਵੀ ਪ੍ਰੋਡਕਸ਼ਨ ਹੋ ਰਹੀ ਹੈ, ਹਰ ਚੀਜ਼ ਨੂੰ ਆਪਾਂ ਮਿਲਾਵਟੀ ਕਰ ਰਹੇ
1: ਜੀ।
2: ਇਹ ਤਾਂ ਸਾਡੀ ਤਰੱਕੀ ਦਾ ਸਿਖਰ ਹੋ ਗਿਆ, ਯਾਨੀ ਕਿ ਸਿਹਤਮੰਦ ਭੋਜਨ ਦੀ ਤਲਾਸ਼ ਦੇ ਵਿੱਚ ਅਸੀਂ ਇੱਥੇ ਆ ਪਹੁੰਚੇ ਕਿ ਹੁਣ ਭੋਜਨ ਹੀ ਜਿਹੜਾ ਸਾਡੇ ਲਈ ਖਤਰਾ ਬਣਦਾ ਜਾ ਰਿਹਾ ਹੈ। ਤੋ ਫਿਰ ਇੱਕ ਤੁਸੀਂ ਦੇਖੋ ਵੀ ਵੱਡੇ ਪੱਧਰ ਦੇ ਉੱਤੇ ਜਦੋਂ ਇੰਡਸਟਰੀ ਆਉਂਦੀ ਆ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇਸਦਾ ਪੱਧਰ ਪੋਲੂਸ਼ਨ ਦਾ ਫੈਲਦਾ ਹੈ
1: ਜੀ,
2: ਪ੍ਰੋਡਕਸ਼ਨ ਵੱਧ ਗਈ ਤੇ ਲੋਕਾਂ ਦੇ ਵਿੱਚ ਕੰਜ਼ੂਮਰ ਨੇ ਜ਼ਿਆਦਾ ਕੀਤਾ, ਕੰਜਮਪਸ਼ਨ ਵੀ ਹੋ ਗਈ
1: ਜੀ।
2: ਪਰ ਸਾਡੀ ਨਾ ਜਿਹੜੀ ਉਸ ਸਪੀਡ ਦੇ ਨਾਲ ਵੇਸਟ ਮੈਨੇਜਮੈਂਟ ਉਸ ਤਰ੍ਹਾਂ ਨਹੀਂ ਵਧੀ
1: ਜੀ,
2: ਉਹ ਚ ਆਪਾਂ ਮਹਾਰਤ ਹਾਸਲ ਨਹੀਂ ਕੀਤੀ। ਅਸੀਂ ਮਤਲਬ ਪ੍ਰੋਡਕਟ ਦਾ ਬਣਾ ਲਿਆ ਲੇਕਿਨ ਬਾਈ ਪ੍ਰੋਡਕਟ ਸੀਗੇ ਜੋ ਉਹਦੇ ਨਾਲ ਪੈਦਾ ਹੋਣ ਵਾਲੇ ਚੀਜ਼ਾਂ ਨੇ, ਗੰਦਗੀ ਆ, ਉਹਦੀ ਮੈਨੇਜਮੈਂਟ ਦੀ ਸਾਡੀ ਉਦਾਂ ਦੀ ਸਪੀਡ ਨਹੀਂ ਰਹੀ
1: ਬਿਲਕੁਲ
2: ਵੀ। ਜੇ ਉਹ ਮੈਚ ਹੋ ਜਾਂਦੀ ਸ਼ਾਇਦ ਇਹ ਪ੍ਰਦੂਸ਼ਣ ਦਾ ਮਸਲਾ ਉੱਠਦਾ ਹੀ ਨਾ ਮਸਲਾ
1: ਜੀ।
2: ਹੁਣ ਕੋਈ ਇੰਡਸਟਰੀ ਆ ਉਹ ਸਿੱਟ ਰਹੀ ਹੈ ਅਨਪ੍ਰੋਸੈਸਡ ਪਾਣੀ, ਜਿਹੜਾ ਗੰਦਾ ਪਾਣੀ ਉਹਨੂੰ ਸਿੱਟੀ ਜਾ ਰਿਹਾ, ਦਰਿਆਵਾਂ ਚ ਪਾਈ ਜਾ ਰਹੇ, ਸ਼ਹਿਰਾਂ ਦੇ ਸ਼ਹਿਰ ਆਪਣਾ ਜਿਹੜਾ ਸੀਵਰ ਹੈ ਉੱਥੇ ਪਾ ਰਹੇ ਨੇ ਆਪਣੇ ਕੋਲੋਂ ਲੰਘਦੇ ਨਦੀ ਨਾਲਿਆਂ ਦੇ ਵਿੱਚ। ਇਹ ਹੁਣ ਕਹਿ ਲੋ ਵੀ ਆਪਾਂ ਤਰੱਕੀ ਤਾਂ ਬਾਹਲੀ ਕਰ ਲਈ ਪਰ ਇਸ ਪੱਖੋਂ ਕਾਫੀ ਗਰੀਬੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਸੋਚ ਦੇ ਵਿੱਚ। ਉਹੀ ਜਿਵੇਂ ਤੁਸੀਂ ਕਿਹਾ ਨਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ ਸਾਡੀ ਸੋਚ ਵਿੱਚ ਹੀ ਫਸ ਗਿਆ ਅੱਗੇ।
1: ਦੇਖੋ ਨਾਲੇ ਪਹਿਲਾਂ ਸ਼ਮੀ ਜੀ ਜਿੱਦਾਂ ਤੁਸੀਂ ਫਸਲਾਂ ਦੀ ਗੱਲ ਕੀਤੀ ਹੈ ਜਾਂ ਅਨਾਜ ਦੀ ਗੱਲ ਕੀਤੀ ਹੈ, ਪਹਿਲਾਂ ਉਹਨੂੰ ਢਿੱਡ ਭਰਨ ਦੇ ਲਈ ਉਗਾਇਆ ਜਾਂਦਾ ਸੀ, ਪਰ ਹੁਣ ਉਹਨੂੰ ਐਨਰਜੀ ਪੈਦਾ ਕਰਨ, ਪਹਿਲਾਂ ਤਾਂ ਚਲੋ ਬੰਦੇ ਦੇ ਅੰਦਰ ਐਨਰਜੀ ਪੈਦਾ ਕਰਦੇ ਸੀ, ਪਰ ਹੁਣ ਉਹੀ ਜਿਹੜਾ ਫਸਲਾਂ ਨੇ ਜਾਂ ਹੋਰ ਸਾਰੀਆਂ ਵੇਸਟੇਜ ਹੈ, ਬਾਇਓ ਆਇਲ ਐਨਰਜੀ ਆ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ ਜਾਂ ਐਥਾਨੋਲ ਆ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਖਾਣੇ ਤੋਂ ਹੀ ਤਿਆਰ ਕਰਨ ਲੱਗ ਗਏ, ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ

0: ਜਿਹੜੇ ਚਾਹੇ ਉਹ ਕਿਸਾਨ ਨੇ ਤੇ ਚਾਹੇ ਆਪਾਂ ਆਪ ਵੀ ਆ। ਮੈਨੂੰ ਲੱਗਦਾ ਕਿ ਇਸ ਦੇ ਉੱਤੇ ਕਈ ਵਾਰੀ ਸ਼ੱਕ ਵੀ ਹੁੰਦਾ ਕਿ ਪ੍ਰਦੂਸ਼ਣ ਕਹਿੰਦੇ ਨੇ ਫੈਲ ਰਿਹਾ। ਵੈਸੇ ਜਦੋਂ ਆਪਾਂ ਸਮੁੰਦਰਾਂ ਦੇ ਪਾਣੀਆਂ ਦਾ ਲੈਵਲ ਦੇਖਦੇ ਆ, 1.5 ਇੰਚੀ ਤੋਂ 2.5 ਇੰਚੀ ਤੱਕ ਉਹ ਵੱਧ ਚੁੱਕਿਆ। ਗਲੇਸ਼ੀਅਰ ਜਿਹੜੇ ਨੇ ਵੱਡੀ ਤਾਦਾਦ ਦੇ ਵਿੱਚ, ਚਾਹੇ ਉਹ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਨੇ ਤਾਂ, ਚਾਹੇ ਨਾਰਵੇ ਦੇ ਵਿੱਚ ਨੇ, ਚਾਹੇ ਕਿਤੇ ਵੀ ਆਲੇ ਦੁਆਲੇ ਜਿੱਥੇ ਵੀ ਠੰਡੇ ਮੁਲਕ ਹੈਗੇ ਆ, ਤਾਂ ਉਹ ਬੜੀ ਤੇਜ਼ੀ ਦੇ ਨਾਲ ਜਿਹੜੇ ਨੇ ਪਿਘਲ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਜੋ ਹਾਲਾਤ ਆਏ ਹੋਏ ਨੇ, ਖਾਸ ਕਰ ਇੰਡੀਆ ਦੇ ਨੌਰਥ ਕਹਿ ਲਓ, ਜੋ ਵੀ ਸਾਰਾ ਸਿਸਟਮ ਹੈਗਾ ਉੱਥੇ, ਉਹ ਬੜੀ ਤੇਜ਼ੀ ਦੇ ਨਾਲ ਪਹਾੜਾਂ ਦੇ ਉੱਤੇ ਦੇਖੋ, ਜਦੋਂ ਗਰਮੀਆਂ ਦਾ ਸੀਜ਼ਨ ਆ ਜਾਂਦਾ ਤੇ ਸਾਡੇ ਲੋਕਾਂ ਨੂੰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਭਾਰਤ ਮਤਲਬ ਕਿ ਪਹਾੜਾਂ ਦੇ ਹਿਮਾਚਲ ਨੂੰ ਚੜ੍ਹ ਜਾਂਦਾ ਜੀ, ਤੇ ਹਲੇ ਕਿ ਉੱਥੇ ਮਿਆਦ ਰੱਖੀ ਹੁੰਦੀ ਹੈ ਕਿ ਇੰਨੀ ਕੁ ਪਬਲਿਕ ਇੱਥੇ ਆਵੇ। ਫਿਰ ਖਲਾਰਾ ਵੀ ਜ਼ਿਆਦਾ ਪਾਉਂਦੇ ਆ ਉੱਥੇ, ਸਾਫ਼ ਸਫਾਈ ਦੀ ਵੀ ਜ਼ਰੂਰਤ ਰਹਿੰਦੀ ਹੈ। ਉਹ ਕਿਤੇ ਨਾ ਕਿਤੇ ਕਈ ਵਾਰੀ ਤਾਂ ਚਲੋ ਇਹ ਚੀਜ਼ਾਂ ਠੀਕ ਵੀ ਲੱਗਦੀਆਂ ਕਿ ਇਹਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਜਿਹੜੇ ਵੱਡੇ ਲੋਕ ਨੇ ਦੁਨੀਆਂ ਨੂੰ ਚਲਾਉਣ ਦੀ ਗੱਲ ਕਰਦੇ ਆ ਜਾਂ ਉਹਨੂੰ ਕਾਬੂ ਕਰਕੇ ਰੱਖਿਆ ਹੋਇਆ ਹੈ, ਕਿਤੇ ਨਾ ਕਿਤੇ ਉਹਨਾਂ ਦਾ ਪ੍ਰੋਪਾਗੰਡਾ ਵੀ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਕਿ ਤੀਜੀ ਅੱਖ ਦੀ ਗੱਲ ਜਦੋਂ ਕਰਦੇ ਹਾਂ ਦੁਨੀਆਂ ਦੇ ਉੱਤੇ, ਜਿਹੜੀ ਤੀਜੀ ਅੱਖ ਹੈ ਸਾਨੂੰ ਦੇਖ ਰਹੀ ਹੈ ਹਰ ਪਾਸੇ ਕੀ ਕਰ ਰਹੇ ਹਾਂ, ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਉਹ ਪਲੇਨ ਲੈ ਕੇ ਆਪਣੇ ਆਪਣੇ ਏਡੇ ਏਡੇ ਵੱਡੇ ਬੋਇੰਗ ਤੇ ਕਦੇ ਅਮਰੀਕਾ ਦੇ ਵਿੱਚ ਇਕੱਠੇ ਹੁੰਦੇ ਆ, ਹੁਣ ਵੀ ਇਕੱਠੇ ਹੋਏ ਨੇ, ਉੱਥੇ ਵੀ ਪ੍ਰਦੂਸ਼ਣ ਦੀ ਗੱਲ ਕਰ ਰਹੇ ਨੇ, ਤੇ ਚਾਹੇ ਉਹ ਧਰਤੀ ਦੇ ਕਿਸੇ ਵੀ ਕੋਨੇ ਦੇ ਉੱਤੇ ਜੁੜਦੇ ਆ, ਉਹ ਆਪਣਾ ਆਪਣਾ 10-15 ਜਾਂ ਵੱਧ ਤੋਂ ਵੱਧ 100 ਬੰਦੇ ਦੀ ਟੀਮ ਹੁੰਦੀ ਹੈ ਤੇ ਆਪਣਾ ਵੱਡਾ ਸਭ ਤੋਂ ਵੱਡਾ ਜੈੱਟ ਜਿਹੜਾ ਲੈ ਕੇ, ਬੋਇੰਗ ਲੈ ਕੇ, ਤਾਂ ਉਸ ਦੇਸ਼ ਦੇ ਵਿੱਚ ਜਿਹੜਾ ਚਲੇ ਜਾਂਦੇ ਆ, ਉਹ ਕਿੱਡੀ ਵੱਡੀ ਪੱਧਰ ਦੇ ਉੱਤੇ ਜਿਹੜਾ ਮਾਰ ਕਰ ਰਹੇ ਨੇ ਜੀ, ਤੇ ਉਹ ਹਜੇ ਉੱਪਰਲੇ ਪਾਸੇ ਤਾਂ ਅਸੀਂ ਦੇਖ ਨਹੀਂ ਰਹੇ। ਤੇ ਜਦੋਂ ਆਪਾਂ ਸੈਟੇਲਾਈਟਾਂ ਦੀ ਗੱਲ ਕਰ ਲਈਏ, ਹੁਣ ਚੰਦ ਦੇ ਉੱਤੇ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਭਾਈ ਕਿਹਦਾ ਕਬਜ਼ਾ ਹੋ ਜਾਵੇ, ਵੱਧ ਤੋਂ ਵੱਧ ਸੈਟੇਲਾਈਟਾਂ ਕੌਣ ਭੇਜ ਦੇਵੇ, ਕਿਵੇਂ ਅਸੀਂ ਉੱਥੇ ਵੀ ਜਿਹੜਾ ਟੁੱਟ ਫੁੱਟ ਜਿਹੜੀ ਹੈ ਜਾਂ ਕਚਰਾ ਹੈ ਜਿਹੜਾ ਸਾਨੂੰ ਦਿਖਦਾ ਹੀ ਨਹੀਂਗਾ ਇੰਨੀ ਦੂਰੀ ਦੇ ਉੱਤੇ, ਉਹ ਕਿਵੇਂ ਅੰਬਰ ਦੇ ਵਿੱਚ ਤੈਰ ਰਿਹਾ ਹੈ, ਉਹਦੇ ਉੱਤੇ ਕੋਈ ਧਿਆਨ ਨਹੀਂ ਗਾ ਜੀ।
1: ਬਿਲਕੁਲ ਜੀ, ਅਸਮਾਨ ਜਿਹੜਾ ਹੈ ਨਾ ਉਹ ਰਾਕਟਾਂ ਰੁਕਟਾਂ ਨਾਲ ਤੇ ਅੱਜ ਨੇ ਸੈਟੇਲਾਈਟ ਉੱਪਰ ਸਿੱਟ ਸਿੱਟ ਕੇ ਉਹ ਤਾਂ ਐ ਬਣਾਇਆ ਪਿਆ ਜਿਵੇਂ ਦੀਵਾਲੀ ਤੋਂ ਅਗਲੇ ਦਿਨ ਨਾ ਸ਼ਹਿਰ ਦਾ ਹਾਲ ਹੁੰਦਾ ਪਟਾਕਿਆਂ ਨਾਲ।
0: ਬਿਲਕੁਲ,
1: ਉਹ ਪੂਰਾ ਇੱਕ ਜਿਵੇਂ ਆਪਾਂ ਸ਼ਹਿਰਾਂ ਚ ਕਚੜਾ ਪਾ ਰੱਖਿਆ ਆਲੇ ਦੁਆਲੇ ਪਿੰਡਾਂ ਚ ਰੂੜੀਆਂ ਦਾ ਹਾਲ ਮਾੜਾ ਤੇ ਹੋਰ ਜੀ, ਉਹੀ ਵੇਸਟ ਮੈਨੇਜਮੈਂਟ ਵਾਲਾ ਸਿਸਟਮ ਹੈ ਉਹ ਉੱਪਰ ਵੀ ਹੈ ਨੀ,
0: ਉੱਪਰ ਵੀ ਹੈ
1: ਨੀ, ਜਿਹੜੀ ਹਾਲਤ ਸਾਡੀ ਇੱਥੇ ਬਣੀ ਹੋਈ ਹੈ ਉਹੀ ਸਾਡੀ ਬ੍ਰਹਮੰਡ ਵਿੱਚ ਵੀ ਉਹੀ ਹਾਲ ਹੈ ਸਾਡਾ। ਉੱਥੋਂ ਵੀ ਆਪਾਂ ਦੱਸ ਰਹੇ ਹਾਂ ਚੀਕਾਂ ਮਾਰ ਮਾਰ ਕੇ ਪੂਰੀ, ਬਾਕੀ ਜੇ ਕੋਈ ਹੋਰ ਸਾਨੂੰ ਦੇਖਦਾ ਹੋਵੇ ਗ੍ਰਹਿ ਤੇ ਬੈਠਾ ਕਿ ਲੈ ਭਈਆ ਆ ਗਏ ਬੰਦੇ
0: ਜੀ,
1: ਇਹ ਮਤਲਬ ਡਸਟਬਿਨ ਇੱਥੇ ਸਿਰ ਤੇ ਟੰਗੀ ਬੈਠੇ।
0: ਬਿਲਕੁਲ,
1: ਉਹ ਡੇਂਜਰਸ ਆਈਡੀਆ, ਦੇਖੋ ਸੋਚ ਬਦਲਣੀ ਪਏਗੀ। ਇੱਕ ਮੈਂ ਹੁਣ ਵੀਡੀਓ ਦੇਖ ਰਿਹਾ ਸੀਗਾ ਕਿ ਇੱਕ ਟ੍ਰੇਨ ਹੈ ਬੜੀ ਸ਼ਾਨਦਾਰ ਟ੍ਰੇਨ ਜਿਹੜੀ ਹੁਣ ਨਵੀਂ ਚੱਲੀ ਹੈ ਬੰਦੇ ਭਾਰਤ, ਉਹਦੇ ਵਿੱਚ ਲੋਕ ਬੈਠੇ ਆ, ਸੇਮ ਟ੍ਰੇਨ ਆ, ਇੱਕ ਡੱਬੇ ਦੇ ਵਿੱਚ ਮਿਜ਼ੋਰਮ ਦੇ ਲੋਕ ਸੀ, ਇੱਕ ਦੇ ਵਿੱਚ ਕੋਈ ਹੋਰ ਹੋਣਗੇ ਆਪਾਂ ਹੁਣ ਨਾਂ ਨੀ ਲੈਂਦੇ, ਤੇ ਉਹ ਜਿਹੜੇ ਨੋਨ ਮਿਜ਼ੋਰਮ ਵਾਲੇ ਸੀ, ਦੂਸਰੀ ਸਟੇਟ ਵਾਲੇ ਸੀ, ਉਹਨਾਂ ਨੇ ਉਹ ਖਲਰਾ ਪਾਇਆ ਵਿੱਚ ਕੀ ਰਹੇ ਰੱਬ ਦਾ, ਉਹਨੂੰ ਜਿਹਦਾ ਬਦਲਾ ਨੀ ਲੈਣਾ ਹੁੰਦਾ ਟ੍ਰੇਨ ਤੋਂ, ਇੱਥੇ ਲਿਫਾਫੇ ਸਿੱਟ, ਇੱਥੇ ਕੇਲੇ ਦੇ ਛਿੱਲੜ ਸਿੱਟ, ਇੱਥੇ ਡੱਬੇ ਸਿੱਟ ਲਿਫਾਫੇ, ਪੂਰਾ ਗੰਦ ਪਾਇਆ ਜਦੋਂ ਉੱਠ ਕੇ ਗਏ ਆ। ਜਿਹੜੇ ਮਿਜ਼ੋਰਮ ਵਾਲੇ ਲੋਕ ਸੀ ਸਵਾਰੀਆਂ ਉਸੇ ਟ੍ਰੇਨ ਚ ਹੀ ਆ, ਉਹਨਾਂ ਦੇ ਪੂਰੇ ਏਰੀਏ ਦੇ ਵਿੱਚ, ਪੂਰੇ ਕੋਚ ਦੇ ਵਿੱਚ ਇੱਕ ਛਿਲਕਾ ਤੱਕ ਨੀ, ਇੱਕ ਕਾਗਜ਼ ਤੱਕ ਨੀ, ਉਹਨਾਂ ਨੇ ਆਪਣੇ ਜਿਹੜੇ ਪੋਲੀਥੀਨ ਦੇ ਜਾਂ ਕੋਈ ਲਿਫਾਫੇ ਉਹ ਜਿਹੇ ਥੈਲੇ ਜੇ ਉਹ ਟੰਗੇ ਹੋਏ ਆ, ਉਹਦੇ ਵਿੱਚ ਉਹ ਕਚਰਾ ਸਿੱਟ ਰਹੇ ਆ। ਬੱਚੇ ਖਾ ਰਹੇ, ਉਹ ਵੀ ਖਾ ਰਹੇ, ਉਧਰ ਵੀ ਬੱਚੇ ਖਾਂਦੇ ਸੀ, ਇੱਧਰ ਵੀ ਖਾਂਦੇ
0: ਜੀ,
1: ਲੇਕਿਨ ਉਹਨਾਂ ਦੇ ਹੁਣ ਜਿਹੜੇ ਪੇਰੈਂਟਸ ਆ ਉਹ ਗੰਦ ਪਵਾ ਰਹੇ ਸੀ ਪੂਰਾ ਟ੍ਰੇਨ ਚ, ਆਪ ਵੀ ਸਿੱਟੀ ਜਾਂਦੇ ਕੇਲਾ ਖਾ ਲਿਆ, ਉਹਦੇ ਸਿੱਟਤਾ ਥੱਲੇ
0: ਜੀ,
1: ਉਹ ਸੰਤਰੇ ਛਿੱਲੇ ਉਹ ਸਿੱਟ ਲੇ, ਮੂੰਗਫਲੀ ਜੇ ਉਹ ਫਲਾਨਾ ਜੋ ਵੀ ਨਿਕਲਿਆ, ਰੈਪਰ ਆ ਗਏ ਚੀਜ਼ਾਂ ਦੇ ਸਿੱਟੀ ਜਾ ਰਹੇ, ਠੰਡਾ ਪੀ ਲਿਆ, ਬੋਤਲ ਸਿੱਟਤੀ। ਪਰ ਉਹ ਜਿਹੜੇ ਮੈਂ ਸਲੂਟ ਕਰਦਾ ਭਾਈ ਇਹੋ ਜਿਹੜੇ ਮਿਜ਼ੋਰਮ ਦੇ ਲੋਕ ਆ, ਉਹਨਾਂ ਦੇ ਕਰੈਕਟਰ ਚ ਇਹ ਚੀਜ਼ ਆਈ ਆ ਕਿ ਆਪਾਂ ਗੰਦ ਨੀ ਪਾਉਣਾ, ਤੇ ਤੁਸੀਂ ਦੇਖੋਗੇ ਕਿ ਉਹ ਜਿਹੜਾ ਨੌਰਥ ਈਸਟ ਆ ਵੈਸੇ ਵੀ ਸਾਫ਼ ਸੁਥਰਾ, ਬਹੁਤ ਜ਼ਿਆਦਾ ਸਾਫ਼ ਸੁਥਰਾ ਹੈ। ਸਾਡੇ ਜਿਹੜੇ ਆ ਨੌਰਥ ਇੰਡੀਆ ਦੇ ਵਿੱਚ ਕਿਤੇ ਕਿਤੇ ਆਪਾਂ ਰੁਝਾਨ ਦੇਖਦੇ ਹਾਂ ਕਿ ਬਿਲਕੁਲ ਹੀ ਲਾਪਰਵਾਹੀ ਆਪਾਂ ਕਰਦੇ ਹਾਂ
0: ਜੀ,
1: ਪੰਜਾਬ ਚ ਵੀ, ਪੰਜਾਬ ਚ ਖਾਸ ਕਰਕੇ ਜਦੋਂ ਆਪਾਂ ਦੇਖਾਂਗੇ ਇਹ ਚੀਜ਼ ਜਿਹੜੀ ਆ ਸਾਨੂੰ ਖਟਕਦੀ ਆ ਅੱਖਾਂ ਚ ਕਿ ਬਈ ਇਹ ਕਿਉਂ ਐ ਹੋ ਰਿਹਾ। ਕੋਈ ਮਿਊਂਸੀਪਲ ਕਾਰਪੋਰੇਸ਼ਨ ਨੂੰ, ਕੋਈ ਪੰਚਾਇਤ ਨੂੰ ਆਪਾਂ ਦੋਸ਼ ਦੇਈ ਜਾਂਦੇ ਕਿ ਇਹ ਨੀ ਕਰਦੇ ਕੁਛ, ਤੇ ਆਪ ਬੰਦਾ ਐਨ ਜਿਹੜੀਆਂ ਗਰਣੀਆਂ ਘਰੋਂ ਕੂੜਾ ਹੁੰਝ ਕੇ ਲਿਆਉਂਦਾ, ਰਾਤ ਸਿੱਟੀ ਜਾ ਰਹੇ
0: ਜੀ,
1: ਉਹਨੂੰ ਕੌਣ ਚੁੱਕੇਗਾ
0: ਜੀ?
1: ਉਹ ਆਪਣੇ ਉੱਤੇ ਉਹ ਜਿਹੜਾ ਸਵਾਲ ਖੜਾ ਹੁੰਦਾ ਹੈ ਉਹਨੂੰ ਆਪਾਂ ਦੇਖਣਾ ਵੀ ਨੀ ਚਾਹੁੰਦੇ
0: ਜੀ।
1: ਤੋ ਇੱਕ ਹੋਰ ਭਾਰਤ ਸਾਹਿਬ ਜਿਹੜੀ ਆ ਇਹਨਾਂ ਤੋਂ ਇਲਾਵਾ ਜਦੋਂ ਆਪਾਂ ਇੰਡਸਟਰੀ ਰੈਵੋਲੂਸ਼ਨ

0: ਗੱਲ ਕਰਦੇ ਹਾਂ ਨਾ, ਜਦੋਂ ਕੋਲਾ ਆ ਗਿਆ, ਕੋਲੇ ਦੀ ਖਪਤ ਵੀ ਹੋ ਗਈ ਚਲੋ,
1: ਜੀ
0: ਤੇ ਫੈਕਟਰੀਆਂ ਲੱਗ ਗਈਆਂ, ਹੋਰ ਸਾਰਾ ਕੁਛ, ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਜਿਹੜੇ ਐਮੀਸ਼ਨਸ ਆ
1: ਜੀ
0: ਉਹ ਵਧੇ, ਹਵਾ ਜਿਹੜੀ ਆ ਉਹ
1: ਬਿਲਕੁਲ
0: ਖਰਾਬ ਹੋਈ, ਬਹੁਤ
1: ਜੀ
0: ਜ਼ਿਆਦਾ ਖਰਾਬ ਹੋਈ। ਆਪਾਂ ਨੇ ਇਹ, ਆਪਾਂ ਇੱਕ ਨਵੀਂ ਚੀਜ਼ ਨੂੰ ਵੀ ਫੇਸ ਕਰ ਰਹੇ ਹਾਂ, ਉਹ
1: ਜੀ
0: ਵੀ ਫਿਕਰਮੰਦੀ ਆ ਕਿ ਡਿਜੀਟਲ ਜਾਂ AI ਏਜ ਆ,
1: ਜੀ
0: ਇਹਦੇ ਵਿੱਚ ਵੀ ਰਿਸੋਰਸਿਸ ਦੀ ਵਰਤੋਂ ਹੋ
1: ਪ੍ਰਦੂਸ਼ਣ
0: ਰਹੀ
1: ਵੱਧ
0: ਆ,
1: ਰਹੇ ਨੇ।
0: ਔਰ ਉਹ ਵੀ ਪੋਲਿਊਟ ਕਰ ਰਿਹਾ ਕਿਸੇ ਤਰੀਕੇ ਨਾਲ।
1: ਸਾਡੇ
0: ਪਰ
1: ਦੇਖੋ,
0: ਇਹਨੂੰ ਨਾ
1: ਤੁਸੀਂ
0: ਆਪਾਂ ਇੱਕ,
1: AI ਦੀ ਗੱਲ ਕੀਤੀ ਨਾ ਸ਼ਮੀਜ਼, ਥੋੜੀ ਜਿਹੀ ਗੱਲ ਵੱਡੀ ਕਰਦਾ ਇੱਥੇ ਕਾਫੀ। ਚਲੋ
0: ਹਾਂਜੀ
1: ਇਹ ਸੋਚਿਆ ਜਾ ਰਿਹਾ, ਕਿਉਂਕਿ ਫਿਨਲੈਂਡ ਬੜਾ ਟੈਕਨੋਲੋਜੀ ਦੇ ਵਿੱਚ ਕਹਿ ਸਕਦੇ ਆ ਕਿ ਮੁਹਾਰਤ
0: ਜੀ
1: ਇਹਨਾਂ ਨੂੰ ਹੈਗੀ ਹੈ, ਕੋਈ ਵੀ ਚੀਜ਼ ਕ੍ਰੀਏਟ ਕਰਦੇ ਆ ਜਾਂ ਕਿੱਦਾਂ ਵੀ ਹੈ। ਹੁਣ ਦੇਖੋ ਇੱਥੇ ਫਿਨਲੈਂਡ ਦੇ ਵਿੱਚ ਪੂਰੇ ਦੇ ਵਿੱਚ ਪਤਾ ਨਹੀਂ ਕਿੰਨੇ 100 ਦੇ ਹਿਸਾਬ ਦੇ ਨਾਲ ਇਹ ਡਾਟਾ ਸੈਂਟਰ ਲਾ ਰਹੇ ਨੇ ਜੀ, ਤੇ ਉਹਨਾਂ ਦੇ ਲਈ ਪਾਣੀ ਦੀ ਵੀ ਜ਼ਰੂਰਤ ਹੈ ਤੇ ਉਹਦੇ ਲਈ ਬਿਜਲੀ ਦੀ ਵੀ ਜ਼ਰੂਰਤ ਹੈ, ਕਿਉਂਕਿ ਉਹ ਸੁਪਰ ਕੰਪਿਊਟਰ ਕਹਿ ਲਓ ਜਾਂ ਵੱਡੇ ਵੱਡੇ ਘਰਾਂ ਵਰਗੇ ਜਿਹੜੇ ਨੇ ਬਾਕਸ ਆ, ਉਹ ਪਾਣੀ ਦੇ ਵਿੱਚ ਡੁੱਬੇ ਹੋਣੇ ਚਾਹੀਦੇ ਆ, ਕਿਉਂਕਿ ਹੀਟ ਦੇ ਵਿੱਚ ਗਰਮ ਬਹੁਤ ਹੁੰਦੇ ਆ, ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ
0: ਜੀ
1: ਕਿੰਨਾ
0: ਜੀ ਬਿਲਕੁਲ
1: ਇਫੈਕਟ ਪੈਂਦਾ ਹੈ। ਹਾਲੇ ਕਿ ਇੱਥੇ ਦਰਖਤ ਬਹੁਤ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਬਹੁਤ ਨੇ ਜ਼ਿਆਦਾਤਰ, ਪਰ ਜਿਹੜਾ ਇੱਕ ਫੋਟੋ AI ਦੀ ਤਿਆਰ ਕਰਨ ਦੇ ਲਈ ਤਕਰੀਬਨ ਸਾਨੂੰ 2-3 ਲੀਟਰ ਪਾਣੀ ਦਾ ਜਿਹੜਾ ਅਸੀਂ ਮਤਲਬ ਕਿ ਉਹਦੇ ਨਾਲ ਪੇ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਨਹੀਂ ਦੀਦਾ ਕਿ ਅਸੀਂ ਚਲੋ ਫੋਟੋਆਂ ਤਾਂ ਜਾਂ ਹੋਰ ਸਾਰੀਆਂ ਜਾਣਕਾਰੀਆਂ ਤਾਂ ਇੰਨਾ ਨਹੀਂ, ਫੋਟੋਆਂ ਜਾਂ ਵੀਡੀਓਜ਼ ਜਿਹੜੀਆਂ ਜਿੰਨੀ ਚੀਜ਼ ਐਨਰਜੀ ਖਿੱਚਦੀਆਂ ਨੇ, ਤਾਂ ਉਹਦੇ ਨਾਲ ਫਿਰ ਲੋਕਾਂ ਦੇ ਵਿੱਚ ਇੱਥੇ ਬਿਜਲੀ ਮਹਿੰਗੀ ਹੋਣ ਦਾ ਵੀ ਡਰ ਦੇਖਣ ਨੂੰ ਮਿਲ ਰਿਹਾ ਕਿ ਇੰਨੀ ਇਲੈਕਟ੍ਰਿਸਿਟੀ ਉੱਥੇ ਜਾਏਗੀ ਤੇ ਉਹ ਫਿਰ ਕੰਪੀਟੀਸ਼ਨ ਜਿਹੜਾ ਉਹ ਵੀ ਘੱਟ, ਤੇ ਉਹ ਹਰ ਚੀਜ਼ ਜਿਹੜੀ ਕਿਤੇ ਨਾ ਕਿਤੇ ਨਾਲ ਜੁੜੀ ਹੋਈ ਹੈ ਜੀ।
0: ਬਸ ਸਾਹਿਬ ਬਿਲਕੁਲ ਜੀ, ਇਹ ਜਿਹੜਾ ਨਾ ਆਪਾਂ ਨੂੰ ਜਿਹੜਾ AI ਦੀ ਜੇ ਆਪਾਂ ਦੇਖੀਏ ਕਿ ਇਹਦਾ ਕੰਸਰਨ ਦੇਖੀਏ ਪੋਲੂਸ਼ਨ ਨੂੰ ਲੈ ਕੇ,
1: ਜੀ
0: ਇਹ ਬਿਲਕੁਲ ਓਦਾਂ ਹੀ ਆ, ਸਾਨੂੰ ਲੱਗਦਾ ਕਿ ਡਿਜੀਟਲ ਹੈ ਸਾਰਾ ਕੁਛ,
1: ਜੀ
0: ਜਦਕਿ ਇਹ ਫਿਜੀਕਲ ਰਿਸੋਰਸਿਸ ਨੂੰ ਬਹੁਤ ਜ਼ਿਆਦਾ ਯੂਜ਼ ਕਰਦਾ।
1: ਡੈਮੇਜ ਕਰ
0: ਇਹ ਤਾਂ ਐਂ
1: ਦਿੰਦਾ
0: ਮਹਿਸੂਸ ਕਰਦੇ ਹਾਂ ਜਿਵੇਂ ਆਪਾਂ ਕ੍ਰੈਡਿਟ ਕਾਰਡ ਲੈ ਕੇ ਖਰਚਾ ਕਰ ਦਈਏ ਨਾ, ਉਹ ਮਹਿਸੂਸ ਨਹੀਂ ਹੁੰਦਾ ਕਿ ਪੈਸੇ ਦਿੱਤੇ ਆ,
1: ਜੀ
0: ਤੇ ਉਹ ਚਾਹੇ ਲੱਖਾਂ ਦਾ ਹੀ ਸਮਾਨ ਲੈ ਆਓ, ਜਦੋਂ ਗਿਣ
1: ਜੀ
0: ਕੇ ਦੇਣੇ ਪੈਣ ਨੋਟ ਦਾ, ਫਿਰ ਲੱਗਦਾ ਉਹ ਬੜਾ ਮਹਿੰਗਾ ਸਮਾਨ ਆ ਗਿਆ, ਵੀ ਇਹ ਤਾਂ ਔਖਾ ਹੋ ਗਿਆ।
1: ਬਿਲਕੁਲ
0: ਤੇ ਇਹ ਜੇ ਲੋਕ ਸਾਹਮਣੇ ਦੇਖ ਲੈਣ ਕਿ ਬੈਕ ਐਂਡ ਦੇ ਉੱਤੇ ਕੀ ਚੱਲ ਰਿਹਾ
1: ਜੀ
0: ਤੇ ਕਿਵੇਂ ਮਸ਼ੀਨਰੀ ਕੰਮ ਕਰਦੀ ਆ, ਤੇ ਫਿਰ ਹੋ ਸਕਦਾ ਹੈ ਕਿ ਆਪਾਂ ਇਹਦੀ ਵਰਤੋਂ ਜਿਹੜੀ ਹੈ ਸੰਜਮ ਨਾਲ ਕਰੀਏ, ਜਾਂ
1: ਜੀ
0: ਇਹਨੂੰ ਆਪਾਂ ਜਸਟ ਇੱਕ ਜਿਵੇਂ ਸਰਚ ਇੰਜਣ ਦੀ ਤਰ੍ਹਾਂ ਉਹਨਾਂ ਕਿ ਇਹਨੂੰ ਹਲਕੇ ਦੇ ਵਿੱਚ ਨਾ ਲੈ ਕੇ,
1: ਜੀ
0: ਜੇ ਸੀਰੀਅਸ ਕੰਮ ਹੈਗਾ ਉਹ ਕਰੀਏ ਇਹਦੇ ਉੱਤੇ,
1: ਬਿਲਕੁਲ
0: ਯਾਨੀ ਕਿ ਇੱਕ ਬਹੁਤ ਹੀ ਕੀਮਤੀ ਟੂਲ ਹੈ ਜਿਹੜਾ ਬੜਾ ਲਾਹੇਵੰਦ ਵੀ ਹੈ,
1: ਜੀ
0: ਕਿਉਂਕਿ ਇੱਕ ਚੀਜ਼ ਨੂੰ ਆਪਾਂ ਦੇਖਦੇ ਹਾਂ ਕੀਮਤੀ, ਜਦੋਂ ਆਪਾਂ ਕਹਿੰਦੇ ਹਾਂ ਵੀ ਠੀਕ ਆ ਇਹਦੇ ਚ ਜਿਹੜੇ ਸਰਵਰ ਹੈ, ਡਾਟਾ ਸੈਂਟਰ ਹੈ,
1: ਜੀ
0: ਜਾਂ ਇਹਦੇ ਵਿੱਚ ਇਲੈਕਟ੍ਰਿਸਿਟੀ ਜਨਰੇਸ਼ਨ ਹੋ ਰਹੀ ਹੈ, ਕੂਲਿੰਗ ਸਿਸਟਮ ਦੇ ਵਿੱਚ, ਇਹ ਸਾਰਾ ਫਿਜੀਕਲ ਸੋਰਸ ਚੱਲਦਾ ਹੈ,
1: ਬਿਲਕੁਲ
0: ਡਿਜੀਟਲ ਦੁਨੀਆ ਭਾਵੇਂ ਪੇਪਰਲੈਸ ਹੈ
1: ਜੀ
0: ਪਰ ਇੱਦਾਂ ਨਹੀਂ ਹੈ, ਬਲਕਿ ਰਿਸੋਰਸਿਸ ਬਹੁਤ ਯੂਜ਼ ਹੋ ਰਹੇ ਹੈ।
1: ਜੀ
0: ਹੁਣ ਕੰਸਰਨ ਜਿਹੜੇ ਸਾਡੇ ਮੇਨ, ਆਪਾਂ ਜੇ ਕੈਟਾਗਰੀ ਬਣਾਈ ਹੋਵੇ ਤਾਂ ਹਵਾ, ਪਾਣੀ, ਮਿੱਟੀ, ਆਵਾਜ਼ ਦਾ, ਲਾਈਟ ਦਾ ਪੋਲੂਸ਼ਨ ਵੀ ਹੈਗਾ,
1: ਬਿਲਕੁਲ ਹੈ
0: ਪਲਾਸਟਿਕ ਹੋ ਗਈ, ਸੋਲਿਡ ਵੇਸਟ ਹੋ ਗਿਆ, ਇਹ ਸਾਡਾ ਸਾਰਾ ਸਿਸਟਮ ਦੇ ਆਪਾਂ ਧਿਆਨ ਦੇਣ ਯੋਗ ਆ।
1: ਜੀ
0: ਪੰਜ ਜਿਹੜੇ ਮੇਨ ਜਿਹੜੇ ਆਪਾਂ ਪਾਣੀ ਨੂੰ ਲੈ ਕੇ ਚੱਲਦੇ ਆ,
1: ਜੀ
0: ਪੰਜ ਜਿਹੜੇ ਮੇਨ ਸੈਕਟਰ ਹੈਗੇ ਆ ਪਾਣੀ ਨੂੰ ਜ਼ਿਆਦਾ ਯੂਜ਼ ਕਰਦੇ ਆ,
1: ਜੀ
0: ਐਗਰੀਕਲਚਰ ਹੈ, ਇਹ ਪੂਰੀ ਲਾਰਜੈਸਟ ਹੈ ਗਲੋਬਲ ਦੇ ਵਿੱਚ, ਜਿਹੜਾ ਕਿ
1: ਜੀ
0: ਫਰੈਸ਼ ਵਾਟਰ ਨੂੰ ਧਰਤੀ ਚੋਂ ਜਿਹੜਾ
1: ਪੀਣ ਵਾਲਾ
0: ਨਿਕਾਲਦੇ ਆ
1: ਪਾਣੀ
0: ਆਪਾਂ,
1: ਜਿਹੜਾ
0: ਤੇ
1: ਹੈ,
0: ਉਹ
1: ਹਾਂਜੀ
0: ਪੀਣ ਵਾਲਾ ਪਾਣੀ
1: ਜਿਹੜਾ ਕਹਿ
0: ਇਹ
1: ਲਓ
0: ਚ ਵਰਤਿਆ
1: ਆਮ
0: ਜਾਂਦਾ।
1: ਪੂਰੀ ਧਰਤੀ ਦੇ ਉੱਤੇ ਮੇਰੇ ਖਿਆਲ ਨਾਲ 2% ਜਿਹੜਾ ਪਾਣੀ ਪੀਣ ਯੋਗ ਹੈ ਪੂਰੀ ਧਰਤੀ ਤੇ ਬਾਕੀ 98% ਖਾਰਾ
0: ਜੀ
1: ਜਾਂ ਲੂਣ ਵਾਲਾ ਹੀ ਆ ਜਿਹੜਾ ਯੂਜ਼ ਨਹੀਂ ਕੀਤਾ ਜਾ ਸਕਦਾ ਪੀਣ ਲਈ।
0: ਉਹ ਇਹਦੇ ਚ ਨਹੀਂ ਵਰਤਿਆ ਜਾਂਦਾ
1: ਜੀ
0: ਜੀ ਬਿਲਕੁਲ, ਹਾਲਾਂਕਿ ਇੰਡਸਟਰੀ ਜਾਂ ਹੋਰ ਕੈਮੀਕਲ ਟੈਕਸਟਾਈਲ ਲਾ ਲਓ ਜਾਂ ਪੇਪਰ ਆ, ਉਹਦੇ ਵਿੱਚ ਵੀ ਇਹ ਪਾਣੀ ਵਰਤਿਆ ਜਾ ਰਿਹਾ ਹੈ, ਤੇ ਇਲੈਕਟ੍ਰਿਸਿਟੀ
1: ਬਿਲਕੁਲ ਹੈ
0: ਜਿਹੜੀ ਖਾਸ ਕਰਕੇ ਉਹ ਆਪਾਂ ਨਿਊਕਲੀਅਰ ਲੈ ਲਓ ਜਾਂ ਥਰਮਲ ਪਾਵਰ ਵਾਲੇ ਜਿਹੜੇ ਆ, ਉਹਦੇ
1: ਜੀ
0: ਵਿੱਚ ਕੂਲਿੰਗ ਬਹੁਤ ਜ਼ਿਆਦਾ ਪਾਣੀ ਚਾਹੀਦਾ।
1: ਜੀ
0: ਹੁਣ ਬਾਕੀ ਡੋਮੈਸਟਿਕ ਘਰਾਂ ਵਿੱਚ ਤੇ ਉਹ ਵੀ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਬਹੁਤ ਵੱਡੇ ਪੱਧਰ ਤੇ ਆਪਾਂ ਪਾਣੀ ਪੀਣ ਲਈ ਵਰਤ ਰਹੇ ਆ, ਨਹਾਉਣ ਧੋਣ ਲਈ ਤੇ ਉਹ
1: ਜੀ
0: ਸੈਨੀਟੇਸ਼ਨ ਲਈ, ਵਾਸ਼ਿੰਗ ਲਈ ਹੋ ਰਿਹਾ,
1: ਗੱਡੀਆਂ ਧੋਣ ਲਈ,
0: ਖਾਣੇ
1: ਕੱਪੜੇ
0: ਵਿੱਚ ਪੈ
1: ਧੋਣ
0: ਗਈ,
1: ਲਈ
0: ਫੂਡ
1: ਜੀ
0: ਪ੍ਰੋਸੈਸ ਹੋ ਰਿਹਾ,
1: ਜੀ
0: ਕੱਪੜੇ ਵੀ ਧੋਣੇ,
1: ਜੀ
0: ਕਲੀਨਿੰਗ ਹੋ ਗਈ, ਕੂਲਿੰਗ ਹੋ ਗਈ, ਤਾਂ ਹੋਰ ਖਾਣਾ ਬਣਾਉਣ ਲਈ ਸਾਰੇ ਉਧਰ ਪਾਣੀ ਦੀ ਵਰਤੋਂ ਤਾਂ ਹੈਗੀ ਹੈਗੀ ਹੈ।
1: ਜੀ
0: ਤੋ ਇਹਨੂੰ ਜੇ ਕਹਿ ਲੋ ਵੀ ਇਹਨੂੰ ਪੋਲਿਊਟ ਕਰ ਲਿਆ ਜਾਵੇ,
1: ਜੀ
0: ਕਿਉਂਕਿ ਜਿਵੇਂ ਤੁਸੀਂ ਦੱਸਿਆ ਜੀ ਕਿ ਭਾਈ ਹੈ ਹੀ ਬਹੁਤ ਥੋੜਾ,
1: ਜੀ
0: ਤੇ ਥੋੜੇ ਨੂੰ ਵੀ ਜੇ ਆਪਾਂ ਪੋਲਿਊਟ ਕਰਕੇ ਬਹਿ ਗਏ ਤਾਂ ਪ੍ਰੋਬਲਮ ਹੈ, ਇਹਦੇ ਬਾਰੇ ਸੋਚਣਾ ਜ਼ਰੂਰ ਪਏਗਾ।
1: ਜੀ
0: ਬਲੇਮ ਕਰਦੇ ਆ ਆਪਾਂ ਆਮ ਤੌਰ ਤੇ ਕਿਹਨੂੰ, ਕਿਉਂਕਿ ਬਲੇਮ ਹੋ ਜਾਂਦਾ ਜੀ ਇੰਡਸਟਰੀਅਲ ਵੇਸਟ ਵਾਟਰ ਹੈ,
1: ਜੀ
0: ਕੈਮੀਕਲ ਹੈ, ਮੈਟਲ ਹੈ, ਫਾਰਮਾਸਿਊਟੀਕਲ ਹੈ, ਪੈਟਰੋਕੈਮੀਕਲ ਇਹ ਸਾਰੇ ਕਰਦੇ ਆ,
1: ਬਿਲਕੁਲ ਜੀ
0: ਟੈਕਸਟਾਈਲ ਵਾਲੇ ਆ, ਪੇਪਰ ਵਾਲੀ ਇੰਡਸਟਰੀ ਆ, ਸ਼ੂਗਰ ਇੰਡਸਟਰੀ ਆ, ਫਿਰ
1: ਜੀ
0: ਸੀਵਰ ਵਾਲਾ ਕੰਮ ਹੈ।
1: ਜੀ
0: ਇਹ ਬਿਲਕੁਲ ਇੱਕ ਚੀਜ਼ ਨਹੀਂ ਹੈ ਕਿ ਜਿਹੜੀ ਪੋਲਿਊਸ਼ਨ ਕਰ ਰਹੀ ਹੈ,
1: ਜੀ
0: ਬਹੁਤ ਜ਼ਿਆਦਾ ਜਿਹੜਾ ਮਲਟੀਪਲ ਇਹਦੀਆਂ ਜਿਹੜੀਆਂ ਤਹਿਆਂ ਹੋ ਸਕਦੀਆਂ ਨੇ
1: ਜੀ ਕਿਉਂਕਿ ਦੇਖੋ ਇਹਦੇ
0: ਪੰਜਾਬ ਦੇ ਵਿੱਚ
1: ਵਿੱਚ
0: ਤੇ।
1: ਸ਼ਮੀ ਜੀ ਇੱਕ ਚੀਜ਼ ਹੋਰ ਹੈ ਕਿ ਇਹਨਾਂ ਚਲੋ ਐਡਵਾਂਸ ਮੁਲਕ ਨੇ ਤੇ ਮੈਂ ਇੱਕ ਆਰਟੀਕਲ ਇੱਥੇ ਦੀ ਲੈਂਗੁਏਜ ਦੇ ਵਿੱਚ ਅਖਬਾਰ ਦੇ ਵਿੱਚ ਲੱਗਿਆ ਹੋਇਆ ਪੜ੍ਹਦਾ ਸੀ ਕਿ ਜਿਹੜਾ
0: ਜੀ
1: ਚਾਹੇ ਉਹ ਫਿਨਲੈਂਡ ਦਾ ਪਾਣੀ ਹੈ ਜੀ ਉਹ ਮਤਲਬ ਕਿ ਕਹਿ ਸਕਦੇ ਹਾਂ ਜਿੱਦਾਂ ਆਪਣੇ ਪੰਜਾਬ ਦਾ ਪਾਣੀ ਹੈ ਨਾ ਅਸੀਂ ਟੂਟੀ ਖੋਲ ਕੇ ਅੱਜ ਵੀ ਪਾਣੀ ਦੀ ਵਰਤੋਂ ਕਰਦੇ ਹਾਂ ਕਿਤੇ ਉਹ ਬੋਤਲਾਂ ਨਹੀਂ ਲਈਦੀਆਂ। ਥੱਲੇ ਚਲੇ ਜਾਓ ਥੋੜਾ ਜਿਹਾ ਜਰਮਨ ਦੇ ਵੱਲ ਨੂੰ ਚਲ ਜਾਓ ਇਟਲੀ ਚਲ ਜਾਓ ਇੰਗਲੈਂਡ ਚਲ ਜਾਓ ਜਾਂ ਉਹਨਾਂ ਕੋਲ ਤਾਂ ਪਾਣੀ ਦਾ ਸੋਰਸ ਹੈ ਹੀ ਨਹੀਂਗਾ ਉਹ ਬਰਸਾਤ ਦਾ ਕਹਿ ਲਓ ਇਕੱਠਾ ਕਰਕੇ ਉਹਨੂੰ ਸ਼ੁੱਧ ਕਰਕੇ ਘਰਾਂ ਤੱਕ ਪਹੁੰਚਾਉਂਦੇ ਆ ਜਾਂ ਪੀਣ ਲਈ ਵਰਤਦੇ ਆ ਤੇ ਜ਼ਿਆਦਾਤਰ ਬੋਤਲ ਵਾਲਾ ਪਾਣੀ ਹੀ ਜਿਹੜਾ ਉਹ ਯੂਜ਼ ਕਰਦੇ ਆ ਪੀਣ ਦੇ ਲਈ ਵੀ ਤੇ ਅਸੀਂ ਇੱਥੇ
0: ਉਹ ਵੀ
1: ਆਰਾਮ ਦੇ
0: ਚੱਲਦਾ
1: ਨਾਲ
0: ਜੀ
1: ਘਰੋਂ
0: ਬਿਲਕੁਲ
1: ਟੂਟੀ ਖੋਲ ਕੇ ਤੇ ਅਸੀਂ ਪਾਣੀ ਬਹੁਤ ਘੱਟ ਮੁੱਲ ਲੈ ਆਈਦਾ ਜੇ ਉਹਨੂੰ ਹੀ ਦੇਖਿਆ ਜਾਵੇ ਘੱਟੋ ਘੱਟ ਇੱਥੇ ਜੇ ਯੂਰਪ ਦੇ ਵਿੱਚ ਸਕੈਂਡੀਨੇਵੀਆ 'ਚ ਰਹਿੰਦੇ ਆ ਤੇ ਕੱਲੋ
0: ਹਾਂਜੀ
1: ਕੱਲਾ ਹੀ ਜੇ ਤੁਸੀਂ ਪਾਣੀ ਦਾ ਹੀ ਖਰਚਾ ਲਾ ਲਓ ਨਾ ਮਹੀਨੇ ਦੇ ਵਿੱਚ ਜੇ ਟੱਬਰ ਦੇ ਵਿੱਚ 4 ਵਿਅਕਤੀ ਨੇ ਘੱਟੋ ਘੱਟ ਨਹੀਂ 300-400 ਯੂਰੋ ਦਾ ਪਾਣੀ ਹੀ ਲੱਗ ਜਾਂਦਾ ਜੀ ਕੱਲਾ ਪੀਣ ਦੇ ਲਈ ਜਾਂ ਵਰਤੋਂ ਦੇ ਵਿੱਚ ਤੇ ਬਾਕੀ ਜਿਹੜਾ
0: ਕਿਆ
1: ਮੂੰਹ ਧੋਣ
0: ਬਾਤ
1: ਦੇ
0: ਹੈ
1: ਲਈ ਵੱਖਰਾ ਜੀ ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਉਹ ਤਾਂ ਕਹੀਦਾ ਵੀ ਅਸੀਂ ਤਾਂ ਸਵਰਗ 'ਚ ਰਹਿ ਰਹੇ ਹਾਂ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਤੇ ਹੁਣ ਇਹ
0: ਬਿਲਕੁਲ
1: ਪਿਛਲੇ
0: ਸਹੀ
1: ਦਿਨਾਂ ਦੇ ਵਿੱਚ
0: ਬਿਲਕੁਲ
1: ਗੱਲ
0: ਸਹੀ
1: ਹੋ ਰਹੀ ਸੀ ਕਿ ਜਿਹੜਾ ਪਾਣੀ ਆ ਜਿੱਦਾਂ ਕਿ ਯੂਰਪੀਅਨ ਯੂਨੀਅਨ ਹੈ ਕਿ ਫਿਨਲੈਂਡ ਦਾ ਪਾਣੀ ਜਿਹੜਾ ਮਤਲਬ ਕਿ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਮਤਲਬ ਕਿ ਸ਼ੇਅਰਿੰਗ ਦੇ ਵਿੱਚ ਕਰ ਲਈਏ ਜਾਂ ਇਦਾਂ ਕੁਝ ਕਰ ਲਈਏ ਪਰ ਉਹ ਲੋਕ ਇਸ ਚੀਜ਼ ਦੇ ਖਿਲਾਫ ਨੇ ਕਿਉਂਕਿ ਆਉਣ ਵਾਲੇ ਸਮੇਂ ਤੇ ਜੋ ਭਵਿੱਖਬਾਣੀਆਂ ਨੇ ਜਾਂ ਗੱਲਬਾਤ ਹੁੰਦੀ ਹੈ ਕਿ ਅਗਲੀ ਵਰਲਡ ਵਾਰ ਜਿਹੜੀ ਲੱਗੇਗੀ ਪਾਣੀ ਨੂੰ ਲੈ ਕੇ ਲੱਗੇਗੀ ਉਹ ਜਿੱਥੇ ਮਰਜ਼ੀ ਦੇਖ ਲਓ ਜੋ ਹਾਲਾਤ ਬਣੇ ਹੋਏ ਨੇ ਤੇ ਉਹ ਸੋਰਸ ਜਿਹਦੇ ਕੋਲ ਹੈਗੇ ਨੇ ਮੈਨੂੰ ਲੱਗਦਾ ਉਹ ਤਾਂ ਬਹੁਤ ਰਿਚ ਹੈ ਪਰ ਸ਼ੇਅਰ ਵੀ ਕਰਨਾ ਚਾਹੀਦਾ ਹੈ ਪਰ ਜਿਹੜਾ ਜਿਨ੍ਹਾਂ ਕੋ ਇਹਦੇ ਮਿਸਯੂਜ਼ ਕਰ ਰਹੇ ਨੇ ਜਾਂ ਜਰਮਨ ਵਰਗੇ ਮੁਲਕ ਜਿਹੜੇ ਨੇ ਉੱਥੇ ਜਿਹੜਾ ਵਰਲਡ ਵਾਰ 2 ਹੋਈਆਂ
0: ਜੀ
1: ਜਾਂ 1 ਹੋਈ ਹੈ ਤਾਂ ਉਹ ਉਸ ਸਮੇਂ ਦੇ ਜੋ ਬੰਬਾਰੀ ਕੀਤੀ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਕਰਕੇ ਹੀ ਉਹ ਜ਼ਮੀਨਾਂ ਜਿਹੜੀਆਂ ਨੇ ਇੰਨਾ ਕੁ ਜ਼ਹਿਰ ਉਹਨਾਂ ਦੇ ਵਿੱਚ ਪਿਆ
0: ਜੀ
1: ਕਿ ਅਜੇ ਤੱਕ ਵੀ ਉਹ ਵਰਤੋਂ ਦੇ ਵਿੱਚ ਨਹੀਂ ਨੇ ਜੀ ਜੀ ਸ਼ਮੀ ਜੀ ਸ਼ਮੀ ਜੀ ਆਵਾਜ਼ ਆ ਰਹੀ
0: ਲੱਗਦਾ ਕੋਈ
1: ਹਾਂਜੀ
0: ਨੈਟਵਰਕ ਦਾ
1: ਹਾਂਜੀ ਹਾਂਜੀ
0: ਹਾਂਜੀ ਕੁਝ ਨੈਟਵਰਕ ਦਾ ਸੀ ਪੈ
1: ਆ ਰਹੀ ਹੈ ਜੀ
0: ਹਾਂਜੀ
1: ਆਵਾਜ਼ ਆ ਰਹੀ ਹੈ ਕੰਟੀਨਿਊ ਪਲੀਜ਼
0: ਜੀ ਹਾਂਜੀ ਹਾਂਜੀ
1: ਜੀ
0: ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਸਾਡੇ ਕੋਲ ਬਹੁਤ ਹੀ ਸ਼ਾਨਦਾਰ ਸੋਰਸਿਸ ਹੈਗੇ ਆ, ਨੇਚਰ ਨੇ ਕੋਈ ਜਿਹੜਾ ਲਕੋ ਨਹੀਂ ਰੱਖਿਆ, ਸਭ ਸਾਡੇ ਕੋਲ ਜਿਹੜਾ ਬਲੈਸਿੰਗ ਦਿੱਤੀ ਹੋਈ ਹੈ, ਹਵਾ ਪਾਣੀ ਸਭ ਕੁਛ ਹੈ।
1: ਜੀ
0: ਹੁਣ ਜਦੋਂ ਜੇ ਅਸੀਂ ਇਹ ਕਹੀਏ ਕਿ ਜਿਹੜਾ ਇਹ ਪੋਲਿਊਸ਼ਨ ਜਿਹਦੀ ਆਪਾਂ ਜੇ ਚਰਚਾ ਕਰ ਰਹੇ ਹਾਂ ਕਿ ਇਹ ਸਾਡੀ ਡਿਵੈਲਪਮੈਂਟ ਦੀ ਕੀਮਤ ਹੈ, ਕੀ ਡਿਵੈਲਪਮੈਂਟ ਤੇ ਇਨਵਾਇਰਮੈਂਟ ਬਿਲਕੁਲ ਆਪਾਂ ਇਹ ਤੋਂ ਮੰਨਦੇ ਹਾਂ ਕਿ ਬਿਲਕੁਲ ਇਹ ਗੱਲ ਨਹੀਂ ਹੈ, ਡਿਵੈਲਪਮੈਂਟ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ, ਲੇਕਿਨ ਸਵਾਲ ਤਾਂ ਇਹ ਹੈ ਕਿ ਡਿਵੈਲਪਮੈਂਟ ਅਸੀਂ ਕਰ ਕੇ ਹੀ ਰਹੇ ਹਾਂ, ਜਿਹੜਾ ਓਲਡ ਮਾਡਲ ਹੈ ਨਾ ਉਹਨੂੰ ਬਦਲਣਾ ਪੜਿਆ। ਓਲਡ ਮਾਡਲ ਚ ਕੀ ਹੈ, ਆਪਾਂ ਕੋਈ ਚੀਜ਼ ਚੁੱਕੋ, ਟੇਕ ਮੇਕ ਯੂਜ ਐਂਡ ਥਰੋ, ਆਪਾਂ ਉਧਰੋਂ ਸਮਾਨ ਚੁੱਕਿਆ ਇਧਰੋਂ ਤੇ ਉਹਦਾ ਚੀਜ਼ ਬਣਾਈ ਕੋਈ, ਉਹਨੂੰ ਵਰਤਿਆ ਤੇ ਸੁੱਟ ਦਿੱਤਾ। ਹੁਣ ਜਿਹੜਾ ਜ਼ਿਆਦਾ ਆਪਾਂ ਧਿਆਨ ਦਿੰਦੇ ਹਾਂ ਕਿ ਇਸ ਚੀਜ਼ ਦੇ ਉੱਤੇ ਸਕੂਲਾਂ ਚ ਵੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਕਿ ਭਾਈ ਆਪਾਂ ਨੂੰ ਮਾਡਲ ਬੈਟਰ ਇੱਕ ਥੋੜਾ ਕਰਨਾ ਪੈਣਾ ਕਿ ਇੱਕ ਤਾਂ ਰਿਡਿਊਸ ਕਰੀਏ ਵਰਤੋਂ, ਸੰਜਮ ਨਾਲ ਕਰੀਏ ਇਹਨਾਂ ਚੀਜ਼ਾਂ ਦੀ, ਫਿਰ ਜਿਹੜੀ ਵਰਤੋਂ ਆਪਾਂ ਕਰ ਲਈਏ ਉਹਨੂੰ ਆਪਾਂ ਰੀਯੂਜ ਵੀ ਕਰ ਲਈਏ
1: ਜੀ,
0: ਜਾਂ ਉਹਨੂੰ ਰਿਪੇਅਰ ਕਰ ਲਈਏ, ਰੀਸਾਈਕਲ ਕਰ ਲਈਏ ਤੇ ਰਿਕਵਰ ਵੀ ਕਰੀਏ
1: ਜੀ।
0: ਇਹ ਕਿਵੇਂ ਹੋਣਾ, ਇਹਦੇ ਇਹਦੇ ਸੋਚਣ ਵਾਲੀ ਚੀਜ਼ ਹੈ,
1: ਹੁਣ ਦੇਖੋ
0: ਇਹ
1: ਡਿਵਾਈਸ
0: ਆਪਾਂ ਕਰ
1: ਜਿਹੜੀਆਂ ਨੇ
0: ਸਕਦੇ ਹਾਂ
1: ਜੀ ਉਹ ਕਿੱਡੇ ਵੱਡੇ ਪੱਧਰ ਦੇ ਉੱਤੇ 3-4 ਸਾਲ ਮਸੀਂ ਕੱਢਦੀਆਂ ਨੇ ਜੀ। ਪਹਿਲਾਂ ਉਹਨਾਂ ਦੀ ਪ੍ਰੋਗਰਾਮਿੰਗ ਹੀ ਇਦਾਂ ਕਰ ਦਿੱਤੀ ਗਈ ਹੈ ਤੇ ਉਹਦੇ ਨਾਲ ਖਣਨ ਬਹੁਤ ਹੋ ਰਹੀ ਹੈ ਤੇ ਉਹਦੇ ਵਿੱਚ ਜਿਹੜਾ ਪ੍ਰੋਡਕਟ ਯੂਜ਼ ਕੀਤੇ ਜਾਂਦੇ ਆ ਉਹ ਦੇਖੋ। ਹੁਣ ਅੱਜ ਮੈਂ ਕੰਮ ਦੀ ਗੱਲ ਦੱਸਦਾ ਤੁਹਾਡੇ ਤੇ ਤੁਹਾਨੂੰ ਕੋਈ ਕੰਮ ਦੇ ਉੱਤੇ ਸੀਗਾ, ਸਾਡੇ ਇੱਕ ਬੰਦਾ ਆਇਆ ਜੀ ਜਿਹੜਾ ਸਾਰਾ ਕੰਪਿਊਟਰ ਸਿਸਟਮ ਨੂੰ ਫੋਨਾਂ ਵਗੈਰਾ ਨੂੰ ਸਾਰਾ ਸਾਡੇ ਮੈਨੇਜ ਕਰਦੇ ਆ। ਮੁਕੱਦਰ ਜੀ ਮੈਂ ਇਹ ਬਸ ਗੱਲ ਕਰਕੇ ਤੁਹਾਡੀ ਗੱਲ ਲੈਣਾ ਤੇ ਸ਼ਮੀ ਜੀ ਨੂੰ ਵੀ ਅੱਜ ਜਲਦੀ ਛੁੱਟੀ ਦੇਣੀ ਆ ਤੇ ਉਹ ਆਇਆ ਜੀ ਬੜੇ ਸੋਹਣੇ ਸ਼ਮੀ ਜੀ ਕੰਪਿਊਟਰ ਕੰਮ ਕਰ ਰਹੇ ਨੇ 3 ਸਾਲ ਤੋਂ ਕੋਈ ਕੰਪਲੇਂਟ ਨਹੀਂ ਹੈ, ਫੋਨ ਵਧੀਆ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ। ਉਹ ਆਇਆ ਜੀ ਅਖੇ ਜੀ ਇਹਨਾਂ ਦੀ ਲੀਸਿੰਗ ਖਤਮ ਹੋ ਗਈ ਹੈ ਤੇ ਆਹ ਨਵੇਂ ਡੱਬਾ ਬੰਦ ਲਿਆਇਆ, ਉਹਨਾਂ ਦੀ ਸੈਟਿੰਗ ਕੀਤੀ ਸਾਰਾ ਕੁਝ ਅਪਡੇਟ ਕੀਤਾ ਤੇ ਓਦਾਂ ਹੀ ਦੁਬਾਰਾ ਉਹ ਸਾਰੇ ਜਿੱਦਾਂ ਪਹਿਲਾਂ ਚੱਲਦੇ ਸੀ ਓਦਾਂ ਚੱਲਣ ਲਾ ਤੇ ਜੀ। ਤੇ ਹੁਣ ਇਹ ਨਹੀਂ ਸਮਝ ਆਉਂਦੀ ਕਿ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਬਣ ਰਹੀਆਂ ਨੇ ਉਹਨਾਂ ਨੂੰ ਡੰਪਿੰਗ ਕਰਨ
0: ਜੀ
1: ਦਾ ਜਾਂ ਸੋਰਸ ਜਿਹੜੇ ਨੇ ਸਾਡੇ ਕੋਲ ਦੁਨੀਆ ਦੇ ਉੱਤੇ ਜੰਗਾਂ ਲੱਗ ਰਹੀਆਂ ਨੇ ਇਹਨਾਂ ਚੀਜ਼ਾਂ ਦੇ ਲਈ ਭਈ ਸਾਨੂੰ ਵੱਧ ਤੋਂ ਵੱਧ ਲਿਥੀਅਮ ਚਾਹੀਦਾ ਹੈ, ਸਾਨੂੰ ਵੱਧ ਤੋਂ ਵੱਧ ਇਹ ਚੀਜ਼ਾਂ ਚਾਹੀਦੀਆਂ ਨੇ, ਬੈਟਰੀਆਂ ਬਣਾਉਣੀਆਂ ਨੇ ਕਾਰਾਂ ਦੇ ਲਈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੋਈ ਹੈ ਪੋਲੂਸ਼ਨ ਦੀ। ਇਸੇ ਤਰ੍ਹਾਂ ਹੀ ਕਹਿ ਲਓ ਕਿ ਜਿਹੜੀਆਂ ਪੌਣ ਚੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਯੂਰਪੀਅਨ ਕੰਟਰੀਆਂ ਜਿਹੜੀਆਂ ਨੇ ਲੱਖਾਂ ਅਰਬਾਂ ਟਨ ਜਿਹੜੀਆਂ ਨੇ ਪੌਣ ਚੱਕੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਸਪੈਸ਼ਲ ਜਿਹੜੇ ਨੇ ਪਲਾਸਟਿਕ ਜਾਂ ਹੋਰ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਮੈਟਲ ਯੂਜ਼ ਕੀਤਾ ਜਾਂਦਾ, ਤੇ ਉਹਨਾਂ ਦੇ ਵਿੱਚ ਐਗਰੀਮੈਂਟ ਵੀ ਇੱਦਾਂ ਦੇ ਕੀਤੇ ਜਾਂਦੇ ਆ ਕਿ ਤੁਸੀਂ ਜ਼ਮੀਨ ਦੇ ਉੱਤੇ ਜਿੰਨਾ ਚਿਰ ਲੱਗੀ ਹੈ ਆਪਣਾ ਕਿਰਾਇਆ ਲਈ ਜਾਓ ਵਧੀਆ ਤਰੀਕੇ ਨਾਲ। ਉਹਦੇ ਨਾਲ ਪੰਛੀ ਵੀ ਡਿਸਟਰਬ ਹੋ ਰਹੇ ਨੇ, ਉਹਨਾਂ ਦੇ ਰੂਟ ਬਦਲ ਗਏ, ਉਹਨਾਂ ਦਾ ਰਹਿਣ ਸਹਿਣ ਜਿਹੜਾ ਉੱਥੋਂ ਦੌੜ ਗਏ ਨੇ ਜੀ, ਅਲੱਗੇ ਨਹੀਂ ਰਹਿੰਦੇ ਉਸ ਚੀਜ਼ ਦੇ ਵਿੱਚ, ਤਾਂ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੈ ਕਿ ਆਉਣ ਵਾਲੇ 10 ਸਾਲਾਂ ਚ ਜਾਂ 20 ਸਾਲਾਂ ਦੇ ਵਿੱਚ ਇਹ ਜਿੰਨੀਆਂ ਵੀ ਪੌਣ ਚੱਕੀਆਂ ਨੇ ਇਹਨਾਂ ਨੂੰ ਡਿਸਟਰੋਏ ਕਿੱਥੇ ਕਰਨਾ ਜੀ।
0: ਜੀ ਉਹ ਉਹ ਨਹੀਂ ਸੋਚਿਆ ਗਿਆ ਨਾ, ਇਹੀ ਤਾਂ ਗੱਲ ਆ ਕਿ ਇਹਨੂੰ ਆਪਾਂ ਜਦ ਤੱਕ ਇੰਨੀ ਦੂਰ ਅੰਦੇਸ਼ੀ ਵਾਲੀ ਸੋਚ ਲੈ ਕੇ ਨਹੀਂ ਇਹਨੂੰ ਅੱਗੇ ਵਧਾਂਗੇ, ਫੇਰ ਇਹ ਪ੍ਰੋਬਲਮ ਸਿਰ ਤੇ ਰਹੇਗੀ, ਤਲਵਾਰ ਲਟਕਦੀ ਰਹਿਣੀ ਰਹਿਣੀ ਹੈ। ਇਹ ਸੋਚਣ ਦੀ ਲੋੜ ਆ ਕਿ ਜਦੋਂ ਵੀ ਅਸੀਂ ਕੋਈ ਡਿਵੈਲਪਮੈਂਟ ਕਰਦੇ ਹਾਂ ਤੇ ਉਸ ਜਿਹੜਾ ਉਹਦਾ ਮੇਨ ਪਲਾਨ ਬਣਦਾ ਉਹਦੇ ਵਿੱਚ ਘੱਟੋ ਘੱਟ ਮੰਨ ਲਓ ਕਿ ਆਪਾਂ ਕੋਈ ਪ੍ਰੋਡਿਊਸ ਕੀਤਾ ਕੁਛ ਵੀ ਚੀਜ਼ ਬਣਾਈ ਆ ਤੇ ਉਹਦਾ ਜੋ ਜੋ ਬਾਇਓ ਹਜ਼ਾਰਡ ਆ ਜਾਂ ਕੋਈ ਉਹਦਾ ਵੈਸੇ ਵੇਸਟ ਨਿਕਲ ਰਿਹਾ ਕੁਛ ਉਹਨੂੰ ਕਿਵੇਂ ਡੰਪ ਕਰਨਾ, ਡੰਪ ਕਰਨਾ ਡੰਪਿੰਗ ਕਿਹੜਾ ਕੋਈ ਉਹਦਾ ਸੋਲੂਸ਼ਨ ਆ? ਉਹਦੇ ਵਿੱਚ ਤਾਂ ਉਹ ਹੋਰ ਪਹਾੜ ਬਣਦੇ ਆ, ਸਾਡੇ ਸ਼ਹਿਰਾਂ ਚ ਕੂੜੇ ਦੇ ਪਹਾੜ ਬਣ ਗਏ,
1: ਬਿਲਕੁਲ
0: ਉਹ ਸਹੀ ਸੋਲੂਸ਼ਨ ਨਹੀਂ ਹੋਏਗਾ। ਆਪਾਂ ਨੂੰ ਇਹਦਾ ਕੁਛ ਨਾ ਕੁਛ ਇਹਦੀ ਵਰਤੋਂ ਦਾ ਜਿਹੜਾ ਸੋਚਣਾ ਪਏਗਾ, ਜੋ ਨੀਤੀ ਘੜੇ ਆ ਉਹਨਾਂ ਨੂੰ ਇਹਦੇ ਉੱਤੇ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਔਰ ਇੰਪਲੀਮੈਂਟ ਕਰਨਾ ਚਾਹੀਦਾ ਐਜ ਇੰਡੀਵਿਜੁਅਲ। ਸਾਨੂੰ ਬੜਾ ਜਿਹੜਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਕਿ ਭਾਈ ਆਪਣੇ ਰਿਸੋਰਸ ਦੀ ਵਰਤੋਂ ਸੋਚ ਸਮਝ ਕੇ ਕਰੀਏ ਤਾਂ ਕਿ ਘੱਟੋ ਘੱਟ ਅਸੀਂ ਕਲਪਰੇਟ ਨਾ ਬਣੀਏ, ਅਸੀਂ ਗੁਨਾਹਗਾਰ ਨਾ ਬਣੀਏ ਜਿਹੜਾ ਖਲਾਰਾ ਜ਼ਿਆਦਾ ਪਾ ਕੇ।
1: ਜੀ ਬਿਲਕੁਲ
0: ਜੀ
1: ਜੀ ਤੇ ਸ਼ਮੀ ਜੀ ਇੱਕ ਕਾਲ ਲੈ ਕੇ ਫਿਰ ਮੈਂ ਤੁਹਾਡੇ ਤੋਂ ਆਗਿਆ ਲੈਣਾ ਜੀ। ਮੁਕੱਦਰ ਜੀ ਜੇ ਲੇਟ ਹੋ ਰਹੇ ਹੋ ਤਾਂ ਦੱਸ ਦੇਣਾ ਜੀ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਜੀ ਬਿਲਕੁਲ ਜੀ ਭਾਰਤ ਭਾਈ ਜੀ, ਸ਼ਮੀ ਭਾਈ ਜੀ, ਸਤਿ
1: ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਮੁਕੱਦਰ ਜੀ,
0: ਸਤਿ ਸ੍ਰੀ ਅਕਾਲ ਜੀ।
2: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਾਬਾਦ,
0: ਜ਼ਿੰਦਗੀ ਜ਼ਿੰਦਾਬਾਦ।
2: ਆਪਾਂ ਤਾਂ ਗੱਲ ਚਲੋ ਸ਼ਮੀ ਬਾਈ ਜੁੜੇ ਨੇ, ਗੱਲ ਇੱਕੋ ਹੀ ਕਹਿ ਮੈਂ ਛੋਟੀ ਜਿਹੀ ਗੱਲ ਕਰਨੀ ਹੈ ਵੀ ਜਿਹੜੀ ਗੱਲ ਪ੍ਰਦੂਸ਼ਣ ਦੀ ਤੁਸੀਂ ਕਰਦੇ ਪਏ ਹੋ
1: ਜੀ
0: ਜੀ,
2: ਤੇ ਮੈਨੂੰ ਇਹ ਇਹ ਭਾਰਤ ਬਾਈ ਜੀ ਵੀ ਆਪਾਂ ਨੂੰ ਜੀ ਮੈਨੂੰ ਇੱਕੋ ਇੱਕੋ ਆਉਂਦੀ ਪਈ ਹੈ,
1: ਇੱਕੋ ਆਉਂਦੀ ਹੈ ਬੈਕਗ੍ਰਾਉਂਡ, ਇੱਧਰ ਮੈਂ ਮੈਨੂੰ ਫਿਰ ਦੂਸਰੇ ਲਾਈਨ ਦੇ ਉੱਤੇ ਲੈਣਾ ਪੈਣਾ, ਦੇਖਣਾ ਮੈਂ ਇੱਧਰੋਂ ਲੈਣਾ ਜੀ ਫਿਰ ਤੁਹਾਨੂੰ। ਹਾਂਜੀ
2: ਜੀ ਜੀ, ਉਹ ਅੱਜ ਘੁੰਮ ਕੇ ਆਉਂਦੀ, ਮੈਨੂੰ ਲੱਗਦਾ ਵੀ ਜੋ ਪਿੱਛੇ ਗੱਲ ਕਰੀ ਜਾਂਦੇ।
1: ਅੱਛਾ ਜੀ, ਪੈਸੇ
2: ਲਾਉਣਾ ਨਹੀਂ ਕੋਈ ਗੱਲ
1: ਨਹੀਂ, ਹੁਣ ਦੇਖੋ ਤਾਂ। ਹਾਂਜੀ
2: ਹੁਣ ਮਸ਼ਹੂਰੀ ਆ ਗਈ, ਹੁਣ ਇੱਕੋ ਨਹੀਂ ਹੁਣ ਮਸ਼ਹੂਰੀ ਆ,
1: ਦੂਸਰੀ ਲਾਈਨ ਤੇ ਲੈ ਲੈਣਾ ਤੁਹਾਨੂੰ ਇੱਧਰ। ਹਾਂਜੀ ਇੱਕ
2: ਮਿੰਟ
1: ਜੀ ਦੋਸਤ। ਹਾਂਜੀ ਸ਼ਮੀ ਜੀ ਕੰਟੀਨਿਊ ਪਲੀਜ਼, ਇੱਧਰੋਂ ਮੈਂ ਲੈ ਲੈਣਾ ਦੂਸਰੀ ਲਾਈਨ ਤੇ ਜੀ, ਇੱਧਰ ਥੋੜੀ ਪ੍ਰੋਬਲਮ ਹੋ ਸਕਦੀ ਹੈ ਜੀ।
0: ਜੀ ਠੀਕ ਹੈ ਠੀਕ ਹੈ ਜੀ, ਬਿਲਕੁਲ ਬਿਲਕੁਲ ਜੀ, ਇਹ ਤਕਨੀਕੀ ਮਾਮਲੇ ਕਈ ਵਾਰੀ ਬਣ ਜਾਂਦੇ ਆ ਤੇ ਫਿਰ ਔਖਾ ਹੋ ਜਾਂਦਾ
1: ਭਾਰੂ ਪੈ ਜਾਂਦੇ ਨੇ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ।
0: ਜੀ
2: ਹਾਂਜੀ ਹਾਂਜੀ ਹਾਂਜੀ, ਬਸ ਮੈਂ ਤਾਂ ਚਲੋ ਉਹ ਅਸਲ ਚ ਨਾ ਉਹ ਮੈਨੂੰ ਤਾਂ ਹੁਣ ਆ ਦਿਨ ਦਿਨ ਵੀ ਪਤਾ ਨਹੀਂ ਲੱਗਦਾ ਕਦੋਂ ਸ਼ਨੀ ਵੀਰਵਾਰ ਆ ਗਿਆ ਤੇ ਕੱਲ ਨੂੰ ਸ਼ੁੱਕਰਵਾਰ ਆ ਜਾਣਾ
1: ਜੀ,
2: ਪਰਸੋਂ ਨੂੰ ਸ਼ਨੀਵਾਰ ਤੇ ਐਤਵਾਰ ਆ ਜਾਣਾ
1: ਜੀ ਜੀ,
2: ਮੈਂ ਫਿਰ ਮਿੱਤਰਾਂ ਵੀ ਵਾਲਾ
1: ਜੀ।
2: ਹੁਣ ਸ਼ਮੀ ਬਾਈ ਜੀ ਹੌਲੀ ਹੌਲੀ ਬਾਅਦ ਨੇੜੇ ਹੁੰਦੇ ਜਾਂਦੇ ਨੇ
1: ਜੀ,
0: ਨੇੜੇ
2: ਨਹੀਂ ਹੋਇਆ ਵੀ ਹੁਣ ਮੈਨੂੰ ਅੱਜ ਚਲੋ ਮੈਂ ਵੈਸੇ ਹੁਣ
1: ਅੱਜ ਕੱਲ ਸੋਣੇ
2: ਧਿਆਨ ਕਰ ਦਿੰਦਾ ਹੁਣ,
1: ਦੂਰ ਦੂਰ ਰਹਿੰਦੇ ਹੋ ਹੈ,
2: ਦੂਰ ਦੂਰ ਰਹਿੰਦੇ ਨਹੀਂ ਨਹੀਂ ਮੈਨੂੰ ਅੱਜ ਮੈਂ ਤਾਂ ਕੁਦਰਤੀ ਆ ਪ੍ਰੋਗਰਾਮ ਤੁਹਾਡਾ ਖੋਲਿਆ ਹੋਇਆ, ਮੈਨੂੰ ਪਤਾ ਹੀ ਨੀ ਮੈਂ ਵੀ ਸ਼ਮੀ ਬਾਈ ਜੀ ਜੁੜੇ ਹੋਏ ਨੇ
1: ਜੀ,
2: ਤੇ ਚਲੋ ਕੋਈ ਗੱਲ ਨੀ ਜੁੜੇ ਹੋਏ ਨੇ ਤੇ ਆਪਾਂ ਉਹਨਾਂ ਦਾ ਲਾਹਾ ਲੈ ਲੈਂਦੇ ਹਾਂ, ਪਰ ਉਹ ਗੱਲ ਐ ਬਾਈ ਜੀ ਅਸਲ ਚ ਨਾ ਜਿਹੜਾ ਤੁਸੀਂ ਪ੍ਰਦੂਸ਼ਣ ਜਾਂ ਜੋ ਵੀ ਆਪਾਂ ਕੁਛ ਕਰਦੇ ਪਏ ਹਾਂ, ਚਲੋ ਮੈਂ ਗੱਲ ਮੈਂ ਨਾ ਬਾਈ ਜੀ ਮੈਂ ਅਕਸਰ ਹੀ ਸੋਚਦਾ ਨਾ ਵੀ ਕਿ ਆਪਾਂ ਨੂੰ ਚਲੋ ਠੀਕ ਹੈ ਓਹਨੂੰ ਕੋਈ ਕਿਸੇ ਗੱਲ ਗੱਲ ਦੇ ਹਿਸਾਬ ਨਾਲ ਜੋੜ ਦੂਗਾ, ਕੋਈ ਕਿਵੇਂ ਜੋੜ ਦੇਗਾ
1: ਜੀ
2: ਵੀ ਇਹਦੇ ਕੋਲ ਪੈਸੇ ਪਤਾ ਨੀ ਹੈਗੇ ਕਿ 3 ਕਰੋੜ ਦੀ ਗੱਡੀ ਖਰੀਦਣ ਵਾਸਤੇ ਜਾਂ 5 ਕਰੋੜ ਦੀ ਖਰੀਦਣ ਵਾਸਤੇ
1: ਜੀ,
2: ਪਰ ਇਹ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਜਿੰਨਾ ਅਸੀਂ ਜਿਹੜੇ ਸਾਡੇ ਬਜ਼ੁਰਗ ਜਾਉਂਗੇ ਬਾਈ ਜੀ, ਜਾਂ ਅਸੀਂ ਵੀ ਸਾਨੂੰ ਜ਼ਰੂਰੀ ਜ਼ਰੂਰੀ 3 ਕਰੋੜ ਦੀ ਗੱਡੀ ਚਾਹੀਦੀ ਜਾਂ 5 ਕਰੋੜ ਦੀ ਚਾਹੀਦੀ ਹੈ, ਇਹ ਕਿੰਨੇ ਸਾਨੂੰ ਇਹ ਆ ਜਿਹੜੇ ਸੁਪਨੇ ਵਿਖਾਏ ਜਾਂ ਆ ਸਾਰਾ ਕੁਝ ਜੋ ਵੀ ਹੈਗਾ
1: ਜੀ,
2: ਇਹ ਕਿੰਨੇ ਵਿਖਾਇਆ ਸਾਨੂੰ ਜਿਹੜੀ ਲੱਗਦੀ ਲਾਈਫ ਦੇ ਵਿੱਚ ਪ੍ਰਦੂਸ਼ਣ। ਬਾਈ ਜੀ ਪ੍ਰਦੂਸ਼ਣ ਕਾਰਨ ਕੀ ਹੈ ਬਾਈ ਜੀ? ਇਹੀ ਤਾਂ ਲੋਕ ਕਾਰਨ, ਆ ਜਿੰਨੇ ਫੈਕਟਰੀਆਂ ਵਾਲੇ ਨੇ, ਅਸੀਂ ਵੀ ਹੈਗੇ, ਮੈਂ ਨੀ ਕਹਿੰਦਾ ਹੈਗਾ ਅਸੀਂ ਆਮ ਲੋਕ ਵੀ, ਜੇ ਕੋਈ ਚੀਜ਼ ਖਾਧੀ ਤੇ ਲਿਫਾਫਾ ਉੱਥੇ ਸੁੱਟਤਾ ਤੇ ਉੱਥੇ ਸੁੱਟਤਾ, ਕਾਰਨ ਸਾਡਾ ਵੀ ਹੈਗਾ। ਪਰ ਜਿੰਨੇ ਵੱਡੇ ਪੱਧਰ ਤੇ ਇਹ ਪਲਿਊਟ ਕਰਦੇ ਨੇ ਆਪਣੇ ਵਾਤਾਵਰਨ ਨੂੰ, ਫੈਕਟਰੀਆਂ ਵਾਲੇ ਜਾਂ ਲੁਧਿਆਣੇ ਤੋਂ, ਜੋ ਤੁਸੀਂ ਲੁਧਿਆਣੇ ਤੋਂ ਚਿੱਟਾ ਕਮੀਜ਼ ਤੁਸੀਂ ਉੱਤੇ ਸੁੱਕਣੇ ਪਾ ਕੇ ਵੇਖ ਲਓ ਲਾਂ ਤੇ, ਫਿਰ ਆਪਾਂ ਵੇਖੋ ਤਾਂ ਕੀ ਗੱਲ ਹੋਊਗਾ। ਜਿੱਥੇ ਜਿੱਥੇ ਉਹ ਡਾਇੰਗ ਫੈਕਟਰੀਆਂ ਨੇ ਉੱਥੇ ਉਹ ਲੱਗ ਹੀ ਨੀ ਸਕਦੀਆਂ ਕੱਪੜੇ ਰੰਗਾਂ ਵਾਲੀਆਂ, ਜੋ ਵੀ ਕੁਛ ਹੈ ਕਿਵੇਂ ਹੋਈ ਜਾਂਦਾ।
1: ਬਿਲਕੁਲ,
2: ਤੇ ਗੱਲ ਤੁਸੀਂ ਪ੍ਰਦੂਸ਼ਣ ਦੀ ਕਰ ਦਿਓ ਬਾਈ ਜੀ, ਇਸ ਵਾਸਤੇ ਤਾਂ ਅਸੀਂ ਸਾਰੇ, ਜੇ ਪਹਿਲਾਂ ਤਾਂ ਆਪਣਾ ਸਟੈਪ ਹੋਣਾ ਚਾਹੀਦਾ ਵੀ ਅਸੀਂ ਪੋਲਿਊਟ ਵੀ ਅਸੀਂ ਖੁਦ ਨਾ ਕਰੀਏ, ਦੂਜੇ ਨੰਬਰ ਤੇ ਅਸੀਂ ਦੂਜੇ ਤੇ ਉਂਗਲ ਚੁੱਕ ਲਈ
1: ਜੀ,
2: ਪਰ ਅਸੀਂ ਜ਼ਿੰਮੇਵਾਰੀ ਤੇ ਕੋਈ ਲੈਣ ਨੂੰ ਤਿਆਰ ਹੀ ਨਹੀਂ ਹੈਗਾ ਬਾਈ।
1: ਬਿਲਕੁਲ ਹੈ ਜੀ,
2: ਤੇ ਵਿਸ਼ਾ ਤੁਹਾਡਾ ਵਧੀਆ ਹੈਗਾ,
1: ਥੈਂਕ ਯੂ।
2: ਪਤਾ ਨੀ ਮੈਨੂੰ ਇਹ ਨੀ ਪਤਾ ਕਿਵੇਂ ਸੱਜਣ ਘੱਟ ਵੱਧ ਕਹੇ, ਚਲੋ ਹੋ ਜਾਂਦਾ
1: ਜੀ,
2: ਪਰ ਗੱਲ ਤਾਂ ਇਹ ਵੀ ਪਹਿਲੇ ਸਟੈਪ ਤੇ ਸਾਨੂੰ ਜ਼ਿੰਮੇਵਾਰੀ ਸਾਨੂੰ ਲੈਣੀ ਪਊਗੀ, ਦੂਜੇ ਚਲੋ ਦੂਜਾ ਫਿਰ ਜੇ, ਕਿਉਂਕਿ ਜਦੋਂ ਆਪਾਂ ਲੈ ਲਾਂਗੇ ਫਿਰ ਦੂਜੇ ਨੰਬਰ ਤੇ ਉਂਗਲ ਆਪਾਂ ਦੂਜੇ ਵਾਲਾ ਕਰਾਂਗੇ।
1: ਬਿਲਕੁਲ ਹੈ ਜੀ,
2: ਜਿੰਨਾ ਪਰ ਜ਼ਿੰਦਗੀ ਜਿਉਣ ਵਾਸਤੇ ਜਿਵੇਂ ਤੁਸੀਂ ਗੱਲ ਕਰਦੇ ਹੋਏ ਸੀ ਨਾ, ਮੈਨੂੰ ਨਹੀਂ ਲੱਗਦਾ ਹੈਗਾ ਕਿ ਇੰਨੀਆਂ ਚੀਜ਼ਾਂ ਦੀ ਲੋੜ ਹੈਗੀ ਹੈ। ਜੇ ਅਸੀਂ ਵਧੀ ਜਾਵਾਂਗੇ ਤਾਂ ਉਹ ਅਮਰੀਕਾ ਦਾ ਰਾਸ਼ਟਰਪਤੀ ਕੋਈ ਜਹਾਜ਼ ਲਈ ਫਿਰਦਾ, ਫਿਰ ਕੋਈ ਹੋਰ ਲੈ ਲੂਗਾ।
1: ਬਿਲਕੁਲ,
2: ਫਿਰ ਸਾਨੂੰ ਵੀ ਚਾਹੀਦਾ ਬਾਈ, ਤੁਹਾਨੂੰ ਵੀ ਚਾਹੀਦਾ ਫਰਜ਼ ਬਾਈ। ਜੇ ਕੱਲ ਨੂੰ ਦੁਨੀਆ ਖਤਮ ਹੋਣ ਲੱਗੀ, ਉਹ ਕਹਿੰਦੇ ਵੀ ਉਹਨਾਂ ਕੀ ਕਹਿੰਦੇ ਸੀ ਉਹਨਾਂ ਅਮਰੀਕਾ ਦੇ ਜਹਾਜ਼ ਵਾਲੇ ਨੂੰ,
1: ਐਫ-1
2: ਪਬਲਿਕ ਕੀ ਕਹਿੰਦੇ ਸੀ ਵੀ ਉਹ ਲੈ ਕੇ ਉੱਡ ਜੂਗਾ
1: ਜੀ,
2: ਫਿਰ ਉਹਦੇ ਵਾਸਤੇ ਤੁਹਾਨੂੰ ਵੀ ਬਚਣ ਵਾਸਤੇ ਵੀ ਜਾਣ ਵਾਸਤੇ ਤੁਹਾਨੂੰ ਵੀ ਚਾਹੀਦੀ ਜ਼ਿੰਦਗੀ, ਮੈਨੂੰ ਵੀ ਚਾਹੀਦੀ
1: ਜੀ,
2: ਤੇ ਕਿਉਂ ਨਾ ਅਸੀਂ ਇਸ ਧਰਤੀ ਨੂੰ ਹੀ ਉਹੀ ਗੱਲ ਵੀ ਇਹਦੇ ਹਿਸਾਬ ਨਾਲ ਇਹਨੂੰ ਹੀ ਅਸੀਂ ਵਧੀਆ ਬਣਾ ਕੇ ਜਿਉਣ ਲਈਏ।
1: ਬਿਲਕੁਲ,
2: ਸਾਡੇ ਵਾਸਤੇ ਬਣੀ ਬਣਾਈ ਸਾਰੀ ਕੁਦਰਤ ਹੈ, ਇਹਨੂੰ ਅਸੀਂ ਕਿਉਂ ਖਰਾਬ ਕਰਨ ਲਈ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਕੋਈ ਸ਼ੱਕ ਨਹੀਂ।
2: ਅਸੀਂ ਕਈ ਵਾਰੀ ਕਹਿੰਦੇ ਜੇ ਇੱਥੇ ਕੋਈ ਉਲਕਾ ਡਿੱਗ ਪਿਆ, ਫਲਾਣਾ ਡਿੱਗ ਪਿਆ, ਇੱਥੇ ਕੁਦਰਤ ਨਸ਼ਟ ਹੋ ਗਈ, ਦੂਜੀ ਦੁਨੀਆਂ ਤੇ ਉੱਡ ਜਾਂਗੇ
1: ਜੀ,
2: ਵੀ ਤੁਹਾਨੂੰ ਕਿਉਂ ਕੀ ਲੋੜ ਹੈ ਤੁਸੀਂ ਇੱਥੇ ਖਰਾਬ ਕਰਕੇ ਫਿਰ ਦੂਜੀ ਦੁਨੀਆਂ ਤੇ ਜਾ ਕੇ ਉੱਥੇ ਖੱਪ ਪਾਈ ਜਾਇਆ
1: ਜੀ। ਬਿਲਕੁਲ,
0: ਉਧਰ ਵੀ ਇਹੀ ਹਾਲ
2: ਰਹਿਣਾ। ਤੁਹਾਡੀ ਗੱਲ ਮੈਂ ਉਹ ਤਾਂ ਹੀ ਕੀਤੀ ਸੀ, ਤੁਸੀਂ ਕਦੇ ਮੰਗਲ ਤੇ ਗਾਹ ਪਾਈ ਜਾਓ, ਕਦੇ ਸ਼ੁੱਕਰ ਤੇ ਪਾਈ ਜਾਓ
1: ਜੀ। ਨਹੀਂ ਹੁਣ ਇਸ ਧਰਤੀ ਤੇ ਕਹਿੰਦੇ ਆ ਕਿ ਸ਼ੁੱਕਰਵਾਰ ਹੈ, ਗ੍ਰਹਿ ਲੱਗਿਆ ਭਾਈ, ਕੁਛ ਨੀ ਕਰਨਾ, ਲੋਹਾ ਨੀ ਲੈਣਾ ਜਾਂ ਏਦਾਂ ਨੀ ਕਰਨਾ, ਫਿਰ ਉਹ ਜਦੋਂ ਸ਼ੁੱਕਰ ਦੇ ਉੱਤੇ ਚਲ ਗਏ, ਉਹ ਕਹਿਣਗੇ ਭਈ ਆ ਸਾਰਿਆਂ ਨਾਲੋਂ ਵੱਡੇ ਗ੍ਰਹਿ ਤਾਂ ਮੇਰੇ ਉੱਤੇ ਆ ਕੇ ਚੜ ਗਏ ਨੇ ਜੀ,
2: ਵੱਡੇ ਗ੍ਰਹਿ।
1: ਇਹਨਾਂ ਨੂੰ ਇਹ ਹੁਣ ਹੱਥ ਕਿਹਨੂੰ ਦਿਖਾਵੇ? ਬਿਲਕੁਲ ਹੈ ਜੀ,
2: ਉਹੀ ਗੱਲ ਹੈ, ਇਹਨਾਂ ਨੂੰ ਪ੍ਰਿਥਵੀ ਨੇ ਮਗਰ ਲਾਇਆ ਸੀ, ਜਿਹਨਾਂ ਨੂੰ ਸਾਰੀ ਹਵਾ ਪਾਣੀ ਸਾਰਾ ਕੁਛ ਦਿੱਤਾ ਇਹਨਾਂ ਲੋਕਾਂ ਨੂੰ, ਹੈ ਇਹ ਹੁਣ ਉਹਨੂੰ ਬਰਬਾਦ ਕਰਕੇ ਹੁਣ ਭਾਲ ਦੇ ਵੀ ਹੁਣ ਨਵਾਂ ਦੇ ਦੋ ਸਾਨੂੰ।
1: ਬਿਲਕੁਲ ਹੈ ਜੀ, ਉਹ ਕਹਿੰਦੇ ਹੋਣੇ ਮੰਗਲ ਵਾਲੇ, ਕਹਿੰਦੇ ਹੋਣੇ ਮਸੀਂ ਤਾਂ ਇਹਨਾਂ ਨੂੰ ਪ੍ਰਿਥਵੀ ਚ ਪ੍ਰਵੇਸ਼ ਕਰਾਇਆ ਸੀ, ਭਈ ਉੱਥੇ ਜਾ ਕੇ ਤਬਾਹੀ ਮਚਾਓ, ਜਿਹੜੀ ਮਚਾਉਣੀ ਆ ਇੱਧਰ ਨੂੰ ਨਾ, ਇਹ ਫਿਰ ਮੁੜ ਮੁੜੋ ਤੇ ਇੱਧਰ ਨੂੰ, ਮਸੀਂ ਤਾਂ ਇਹਨਾਂ ਨੂੰ ਉੱਥੇ ਛੱਡ ਕੇ ਆਇਆ ਜੀ।
2: ਬਿਲਕੁਲ, ਨਹੀਂ ਗੱਲ ਚਲੋ ਹਾਸੇ ਮਜ਼ਾਕ ਚ, ਪਰ ਅਸੀਂ ਨਾ ਪਹਿਲੇ ਨੰਬਰ ਤੇ ਜੇ ਆਪਣੀ ਜ਼ਿੰਮੇਵਾਰੀ ਸਮਝਾਂਗੇ ਫਿਰ ਸਾਰਾ ਕੁਝ, ਫਿਰ ਉਸ ਤੋਂ ਬਾਅਦ ਦੂਜਾ ਸਟੈਪ ਫਿਰ ਆ
1: ਜੀ।
2: ਉਹ ਚਲੋ ਸ਼ਮੀ ਬਾਈ ਜੀ ਜੁੜੇ ਹੁੰਦੇ ਨੇ, ਆਪਾਂ ਹਾਸੇ ਮਜ਼ਾਕ ਤੇ ਗੱਲ, ਹਾਸੇ ਮਜ਼ਾਕ ਜੀ ਵੀ ਚਲੋ ਆਪਾਂ ਗੱਲ ਉਹੀ ਕਰਨੀ
1: ਜੀ,
2: ਕੋਈ ਗੱਲ ਨਿਕਲੇ ਜੇ।
1: ਬਿਲਕੁਲ ਹੈ ਜੀ,
2: ਗੱਲ ਉਹੀ ਹੈ।
0: ਬਿਲਕੁਲ ਜੀ, ਬਿਲਕੁਲ,
2: ਜਿਹੜੇ ਮਰਜ਼ੀ ਗ੍ਰਹਿ ਤੇ ਲੈ ਜਾਓ, ਜੋ ਉਸਤੇ ਬੈਠਾ ਤੁਹਾਨੂੰ ਸੁੱਟੂਗਾ ਥੱਲੇ
1: ਜੀ। ਬਿਲਕੁਲ,
2: ਫਿਰੀ ਜਾਏ ਵਾਤਾਵਰਨ ਦੇ ਵਿਚਾਰੇ, ਉਹ ਕਹਿੰਦੇ ਵੀ ਉਹ ਕੀ ਕਹਿੰਦੇ ਹੁੰਦੇ ਗੁਰਤਵਾਕਰਸ਼ਣ,
1: ਨਾ
2: ਉੱਠਾਂ ਨੂੰ ਥੱਲੇ ਆਉਣ ਤੇ ਨਾ, ਨਹੀਂ ਸਾਡੇ ਲੋਕ ਹੈ ਵੀ ਇਸੇ ਵਾਹ ਵਾਲੀ, ਨਾ ਇਹ ਥੱਲੇ ਆਉਣ ਤੇ ਨਾ ਉੱਤੇ ਜਾਣੇ, ਕਿਸੇ ਗ੍ਰਹਿ ਤੇ ਜਾਣ ਜੋਗੇ ਹੈ
1: ਜੀ,
2: ਗੁਰਤਵਾਕਰਸ਼ਣ ਵਾਲੀ।
1: ਅਸਮਾਨ ਸੇ ਗਿਰਾ ਕਹਿੰਦੇ ਖਜੂਰ ਪੇ ਅਟਕਾ,
2: ਖਜੂਰ ਪੇ ਅਟਕਾ
1: ਜੀ,
0: ਰੌਲਾ ਹੀ ਹੈ।
2: ਰੌਲਾ ਹੀ ਇਹ ਹੈ, ਸਭ ਜਿੱਥੇ ਵੀ ਜਾਂਦਾ ਇਨਸਾਨ ਤਬਾਹ ਹੀ ਕਰਦਾ ਬਾਈ ਜੀ,
1: ਜੀ
2: ਹੈ ਹੀ ਪਤਾ ਨੀ ਹੁਣ ਕੀ ਹੈ। ਠੀਕ ਹੈ ਜਮੀ ਬਾਈ ਜੀ, ਹਾਸਾ ਖੇਡਾ ਕਰ
1: ਲਿਆ ਤੁਹਾਡਾ, ਸ਼ੁਕਰੀਆ ਮੁਕੱਦਰ ਜੀ, ਸ਼ੁਕਰੀਆ
0: ਸ਼ੁਕਰੀਆ ਜੀ,
1: ਥੈਂਕ ਯੂ,
2: ਜਿੰਦਾਬਾਦ
1: ਜ਼ਿੰਦਗੀ ਜਿੰਦਾਬਾਦ
0: ਜ਼ਿੰਦਗੀ ਜਿੰਦਾਬਾਦ
1: ਜਿੰਦਾਬਾਦ ਜੀ। ਜੀ ਸ਼ਮੀ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸ਼ਮੀ ਜੀ, ਲੰਘਿਆ ਜੀ ਦੋ
0: ਜੀ, ਪਰ ਸਾਹਿਬ ਬਿਲਕੁਲ ਜੀ, ਜਾਂਦੇ ਜਾਂਦੇ ਬਸ ਮੈਂ ਇੱਕ ਜਰੂਰ, ਜਿਹੜੀ ਚਰਚਾ ਆਪਣੀ ਹੋਈ ਹੈ ਬੜੀ ਸ਼ਾਨਦਾਰ ਹੈ, ਜਿਵੇਂ ਮੁਕੱਦਰ ਬਾਈ ਜੀ ਨੇ ਤੇ ਤੁਸੀਂ ਵੀ ਬਹੁਤ ਕਮਾਲ ਧਮਾਲ ਜਿਹੜਾ ਇਸ ਦੇ ਵਿੱਚ ਗੱਲਬਾਤ ਹੋਈ ਹੈ।
1: ਥੈਂਕ ਯੂ ਜੀ।
0: ਪਰ ਇਹ ਚਰਚਾ ਜਿਹੜੀ ਆ ਇਹ ਕੰਟੀਨਿਊ ਰਹਿਣੀ ਚਾਹੀਦੀ ਹੈ, ਔਰ ਚਰਚਾ ਤੋਂ ਅੱਗੇ ਜਾ ਕੇ ਜੇ ਮੈਂ ਆਪ ਸਭ ਤੋਂ ਪਹਿਲਾਂ ਇਹਦਾ ਹਿੱਸਾ ਬਣਾ ਕਿ ਮੈਂ ਭਾਈ ਖਲਾਰਾ ਨਹੀਂ ਪਾਉਣਾ, ਮੈਂ ਉਹਨੂੰ ਘੱਟੋ ਘੱਟ ਜਿਹੜੀ ਵੇਸਟ ਮੈਨੇਜਮੈਂਟ ਹੈ ਉਹ ਆਪਣੀ ਠੀਕ ਹੋਏ, ਇੰਡੀਵਿਜੁਅਲ ਤੋਂ ਕਹਾਣੀ ਚੱਲੂਗੀ, ਬੰਦੇ ਤੋਂ ਜਿਹੜੀ ਹੈ ਸਮਾਜ ਤੱਕ ਜਾਏਗੀ, ਬੰਦੇ ਤੋਂ ਪਰਿਵਾਰ ਤੱਕ ਹੈ, ਪਰਿਵਾਰ ਸਮਾਜ ਬਣਦਾ ਹੈ ਤੇ ਸਮਾਜ ਤੋਂ ਮੁਲਕ ਬਣ ਜਾਂਦੇ ਆ, ਪੂਰੀ ਧਰਤੀ ਆ
1: ਜੀ।
0: ਪਰ ਸ਼ੁਰੂਆਤ ਖੁਦ ਕਰਨੀ ਪਏਗੀ, ਆਪਾਂ ਦੂਜੇ ਤੋਂ ਆਸ ਨਹੀਂ ਰੱਖ ਸਕਦੇ ਕਿ ਉਹ ਪਹਿਲਾਂ ਸੁਧਰੇ ਫਿਰ ਮੈਂ ਸੁਧਰੂ, ਪਹਿਲਾਂ ਆਪ ਹੀ ਕਰ ਲਈ ਥੋੜਾ ਜਿਹਾ ਫਿਰ ਠੀਕ ਆ, ਤੇ ਜਿੰਨਾ ਹੋ ਸਕੇ ਕਿਉਂਕਿ ਇਹ ਵਰਤਮਾਨ ਦੇ ਵਿੱਚ ਜਿਹੜੀ ਸਾਨੂੰ ਇਹ ਚੈਲੰਜ ਨਜ਼ਰ ਆ ਰਿਹਾ ਹੈ ਅਸਲ ਵਿੱਚ ਫਿਕਰਮੰਦੀ ਫਿਊਚਰ ਦੀ ਆ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੀ ਆ ਕਿ ਉਹ ਅਸੀਂ ਉਹਨਾਂ ਲਈ ਕੀ ਛੱਡ ਕੇ ਚੱਲੇ ਆ, ਕਿ ਅਸੀਂ ਉਹ ਇਹੋ ਜਿਹਾ ਇੱਕ ਮਾਹੌਲ ਕ੍ਰੀਏਟ ਕਰਕੇ ਚਲੇ ਜਾਵਾਂਗੇ ਜਿਹੜਾ ਬਿਲਕੁਲ ਹੀ ਉਹਨਾਂ ਲਈ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਮੁਹਾਲ ਹੋ ਜਾਏਗੀ
1: ਜੀ,
0: ਉਹ ਉਹ ਸਾਨੂੰ ਅੱਜ ਹੀ ਸੋਚਣਾ ਪਏਗਾ। ਇਹ ਟੈਕਨੋਲੋਜੀ ਦਾ ਇਸ ਜਿੰਨੀ ਵੀ ਆਪਾਂ ਤਰੱਕੀ ਕਰ ਰਹੇ ਹਾਂ ਉਹਦਾ ਕੋਈ ਅਰਥ ਨਹੀਂ ਰਹਿ ਜਾਏਗਾ ਜੇ ਅੱਗੇ ਸਾਡੇ ਕੋਲ ਸ਼ੁੱਧ ਹਵਾ ਪਾਣੀ ਨਾ ਬਚਿਆ,
1: ਬਿਲਕੁਲ,
0: ਔਰ ਜਲ ਜੰਗਲ ਜ਼ਮੀਨ ਜਿਹੜੀ ਹੈ ਇਹਦੇ ਉੱਤੇ ਪਹਿਰਾ ਦੇਣਾ, ਇਹਨੂੰ ਸਾਂਭਣਾ, ਇਹ ਹਰੇਕ ਦਾ ਸਾਡਾ ਸਭ ਦਾ ਹੀ ਫਰਜ਼ ਬਣਦਾ, ਇਹਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਜਦੋਂ ਆਪਾਂ ਨੂੰ ਇਹ ਇੰਨੀ ਕੁ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਏਗਾ ਤੇ ਫਿਰ ਇਹ ਪੋਲੂਸ਼ਨ ਨਾਮ ਦਾ ਜਿਹੜਾ ਭੂਤ ਆਪੇ ਹੀ ਉੱਡ ਜਾਏਗਾ ਤੇ ਕਾਬੂ ਆ ਜਾਏਗਾ।
1: ਬਿਲਕੁਲ ਹੈ ਜੀ,
0: ਜੀ ਪਰ ਸਾਹਿਬ
1: ਜੀ, ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਇਨ ਸੋਹਣੇ ਵਿਚਾਰਾਂ ਦੇ ਲਈ ਜੀ, ਤੇ ਨਾਲ ਜੋੜਨ ਦੇ ਲਈ, ਤੇ ਆਉਣ ਵਾਲੇ ਦਿਨਾਂ
0: ਸ਼ੁਕਰੀਆ ਜੀ,
1: ਜੋੜਦੇ ਆ ਜੀ ਤੇ ਸੁਣਦੇ ਆ ਮਹਿਫਲ ਮਿੱਤਰਾਂ ਦੀ ਵੀ, ਤੇ ਅਗਲੇ ਹਫਤੇ ਖੁੱਲ ਕੇ ਹੋਰ ਗੱਲਾਂ ਬਾਤਾਂ ਕਰਾਂਗੇ ਕੁਝ ਨਵੇਂ ਮੁੱਦੇ ਦੇ ਉੱਤੇ ਵੀ ਜੀ।
0: ਜੀ ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੇ ਸਾਰੇ ਦੋਸਤਾਂ ਦਾ ਵੀ, ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਵਿੱਚ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਪ੍ਰਦੂਸ਼ਣ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ। ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਰਹੇਗਾ, ਚੱਲਦੇ ਆਪਾਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਤੇ ਕੀ ਕਹਿੰਦੀਆਂ ਨੇ ਖਬਰਾਂ ਤੇ ਪੰਜਾਬ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਜੋ ਕੁਝ ਈਡੀ ਦੇ ਛਾਪੇ ਪਏ ਨੇ ਤੇ ਉਹਨਾਂ ਨੇ ਕੀ ਕੁਝ ਜਿਹੜਾ ਹੁੰਝਾ ਫੇਰਿਆ, ਈਡੀ ਦੀ ਹੁੰਝਾ ਫੇਰ ਜਿਹੜੀ ਕਾਰਵਾਈ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਚੱਲਿਆ ਉਹਦੇ ਵੱਲ ਨੂੰ ਚੱਲਦੇ ਹਾਂ, ਤੇ ਹੋਰ ਸਮਾਂ ਲਾਉਂਦੇ ਹਾਂ ਤੁਹਾਡੇ ਨਾਲ, ਤੇ ਤੁਹਾਡੇ ਫੋਨ ਕਾਲਾਂ ਦੀ ਵੀ ਜਿਹੜੀ ਨਾਲ ਨਾਲ ਅਡੀਕ ਰਹੇਗੀ। +358 44 976 19 ਵਰਡ ਸਟੂਡੀਓ ਦਾ ਨੰਬਰ ਹੈ, ਕਾਲ ਮਿਲਾ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਅੱਜ 24 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ, ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਧਿਆਨ ਦਿੰਦੇ ਹਾਂ। ਈਡੀ ਦੀ ਹੁੰਝਾ ਫੇਰ ਕਾਰਵਾਈ, ਕਿਸ ਦੀ ਕੁਰਸੀ ਦਹਿਲਾਈ ਹੈ, ਤੇ ਵਲਟੋਹੇ ਤੇ ਐਕਸ਼ਨ, ਭੁੱਲਰ ਦੇ ਰਿਐਕਸ਼ਨ, ਤੇ ਈਰਾਨ ਦੀ ਜਿਹੜੀ ਹੈ ਡਾਇਰੈਕਸ਼ਨ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਝਾਤ ਮਾਰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਤੋਂ ਲੈ ਕੇ ਈਡੀ ਦੀਆਂ ਕਾਰਵਾਈਆਂ, ਗਮਾਂਡਾ ਮਾਮਲਾ, ਰਾਜਜੀਤ ਸਿੰਘ ਦੀ ਗ੍ਰਿਫਤਾਰੀ ਤੇ ਮਹਿਲਾ ਕਮਿਸ਼ਨ ਦਾ ਨੋਟਿਸ, ਵੋਟਰ ਲਿਸਟਾਂ ਨੂੰ ਲੈ ਕੇ ਉੱਠ ਰਹੇ ਨੇ ਸਵਾਲ ਕਿ ਸਿਰਫ ਖਬਰਾਂ ਤੱਕ ਹੀ ਸੀਮਤ ਰਹਿਣਗੇ ਜਾਂ ਇਹਨਾਂ ਦੇ ਉੱਤੇ ਹੋਰ ਵੀ ਜਿਹੜਾ ਅੱਗੇ ਜਿਹੜੇ ਨੇ ਸਟੈਪ ਲੈ ਜਾਣਗੇ। ਪੰਜਾਬ ਦੀ ਆਉਣ ਵਾਲੀ ਸਿਆਸਤ ਦੀ ਜਿਹੜੀ ਤਸਵੀਰ ਹੈ ਉਹ ਕੀ ਸੰਕੇਤ ਦਿੰਦੀ ਹੈ? ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ, ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਤੇ ਟਰੰਪ ਦੇ ਬਿਆਨ, ਈਰਾਨ ਅਮਰੀਕਾ ਤਣਾਅ ਤੇ UNSC ਦੇ ਵਿੱਚ ਭਾਰਤ ਦੀ ਦਾਅਵੇਦਾਰੀ, ਦੁਨੀਆ ਦੇ ਵੱਡੇ ਮਸਲੇ ਸਾਡੇ ਦਰਵਾਜ਼ੇ ਤੱਕ ਜਿਹੜੇ ਨੇ ਪਹੁੰਚ ਰਹੇ ਨੇ, ਤੇ ਤਿਕੜਮਬਾਜ਼ੀ ਦੁਨੀਆ ਦੇ ਵਿੱਚ ਭਾਰੀ ਹੈ, ਤੇ ਗੱਲਬਾਤ ਕਰਦੇ ਹਾਂ ਸਾਰੇ ਇਸ ਮਸਲਿਆਂ ਦੇ ਉੱਤੇ, ਤੇ ਨਾਲ ਦੀ ਨਾਲ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ। ਸ਼੍ਰੋਮਣੀ ਅਕਾਲੀ ਦਲ ਨੇ ਯੋਧ ਸਿੰਘ ਸਮਰਾ ਨੂੰ ਅਜਨਾਲਾ ਤੋਂ ਜਿਹੜਾ ਉਮੀਦਵਾਰ ਐਲਾਨਿਆ ਤੇ ਅੱਜ ਮਜੀਠਾ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਜ਼ਰ ਆਏ ਨੇ ਤੇ ਪੰਜਾਬ ਬਚਾਓ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਇਹਦੇ ਵਿਚ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਜਨਾਲਾ ਦੇ ਪਿੰਡ ਉੱਗਰ ਔਲਖ ਦੇ ਵਿਖੇ ਪੰਜਾਬ ਬਚਾਓ ਰੈਲੀ ਕੀਤੀ ਗਈ ਤੇ ਇਸ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਨੇ। ਇਸ ਰੈਲੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਯੋਧ ਸਿੰਘ ਸਮਰਾ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਪਾਰਟੀ ਦਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਆਟਾ ਦਾਲ ਸਕੀਮ ਨੂੰ ਮੁੜ ਮਜ਼ਬੂਤ ਕੀਤਾ ਜਾਵੇਗਾ ਤੇ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 50 ਕਿਲੋ ਅਨਾਜ ਦੇਣ ਦੀ ਗੱਲ ਕਹਿ ਦਿੱਤੀ ਫਿਰ ਤੋਂ ਤੇ ਉਹਨਾਂ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਨ ਦਾ ਵੀ ਜਿਹੜਾ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਯੋਧ ਸਿੰਘ ਸਮਰਾ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣ ਦੀ ਜਿਹੜੀ ਹੈ ਅਪੀਲ ਵੀ ਨਾਲ ਕੀਤੀ ਹੈ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਾਜ ਜੀਤ ਖੋਲੇਗਾ ਰਾਜ ਕੂ ਕਹਿੰਦੇ ਨੇ ਜੀ ਤੇ ਪੁਰਾਣਾ ਮਾਮਲਾ ਜੀ ਦੇਖਦੇ ਆ ਕੀ ਕੁਝ ਖੁੱਲਦਾ ਅੱਗੇ ਜਾ ਕੇ। ਤੇ ਸੀਐਮ ਮਾਨ ਹੁਣਾਂ ਦੀ ਗੱਲ ਕਰ ਲਈਏ ਤੇ ਵੈਸੇ ਇੱਕ ਸੁਨੇਹਾ ਹੋਰ ਆਇਆ ਸੀ ਉਹ ਅੱਗੇ ਜਾ ਕੇ ਪੜਾਂਗੇ। ਸੀਐਮ ਮਾਨ ਹੁਣਾਂ ਨੇ ਹਰੀਆਂ ਝੰਡੀਆਂ ਦੇ ਰਹੇ ਨੇ ਜੀ, ਹੁਣ ਲਾਲ ਝੰਡੀ ਜਿਹੜੀ ਹੈ ਪਾਸੇ ਰੱਖ ਦਿੱਤੀ ਹੈ ਤੇ ਹਰੀ ਝੰਡੀ ਹੱਥ ਦੇ ਵਿੱਚ ਫੜ ਲਈ ਹੈ। 2027 ਦੀ ਚੋਣ ਕਿਉਂਕਿ ਲਾਗੇ ਆ ਗਈ ਹੈ ਤੇ ਸਭ ਭਰਤੀਆਂ ਵੀ ਹੋ ਰਹੀਆਂ ਨੇ ਤੇ ਨਾਲ ਦੀ ਨਾਲ 450 ਨਵੇਂ ASI ਅਹੁਦੇ ਦੇ ਉੱਤੇ ਜਿਹੜੇ ਲਾਉਣ ਦੀ ਤਿਆਰੀ ਹੋ ਗਈ ਹੈ ਪੰਜਾਬ ਪੁਲਿਸ ਦੇ ਵਿੱਚ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਸਹਾਇਕ ਸਬ ਇੰਸਪੈਕਟਰ ਜਿਹੜੇ ਨੇ ASI ਦੇ 450 ਨਵੇਂ ਅਹੁਦਿਆਂ ਦੇ ਉੱਤੇ ਭਰਤੀ ਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ 450 ਨਵੇਂ ASI ਭਰਤੀ ਹੋਣ ਦੇ ਨਾਲ ਜਿੱਥੇ ਇੱਕ ਪਾਸੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਨਵਾਂ ਮੌਕਾ ਮਿਲੇਗਾ ਉੱਥੇ ਦੂਜੇ ਪਾਸੇ ਥਾਣਿਆਂ ਤੇ ਜਾਂਚ ਏਜੰਸੀਆਂ ਦੇ ਵਿੱਚ ਅਮਲੇ ਦੀ ਘਾਟ ਨੂੰ ਵੀ ਕਹਿੰਦੇ ਦੂਰ ਕੀਤਾ ਜਾ ਸਕੇਗਾ। ਭਾਈ ਆ ਜਿਹੜੇ ਜਣੇ ਖਰੇ ਨੂੰ ਗਨਮੈਨ ਦਿੱਤੇ ਹੋਏ ਨੇ ਉਹਨਾਂ ਨੂੰ ਹਟਾਓ, ਉਹਨਾਂ ਨੂੰ ਆਪਣੀਆਂ ਡਿਊਟੀਆਂ ਤੇ ਲਾਓ ਭਾਈ, ਥਾਣਿਆਂ 'ਚ ਬਿਠਾਓ, ਲੋਕਾਂ ਦੀ ਸੇਵਾ ਕਰਨ ਦੇ ਲਾਓ ਤੇ ਆਪੇ ਹੀ ਮਸਲੇ ਹੱਲ ਹੋ ਜਾਣੇ ਆ ਤੇ ਆਪਣੇ ਲਈ ਜਿਹੜੇ ਨੇ ਇੱਕ ਦੋ ਜਿਹੜੇ ਨੇ ਕੋਈ ਵੀ ਚਾਹੇ ਉਹ ਹੈਗਾ ਕਿਸੇ ਨੇ ਵੀ ਗਨਮੈਨ ਲੈਣੇ ਨੇ ਤਾਂ ਭਾਈ ਉਹ ਇੱਕ ਜਿਹੜਾ ਸਰਕਾਰੀ ਦੇ ਦਿਓ ਤੇ ਬਾਕੀ ਜਿਹੜੇ ਜਿੰਨੇ ਚਾਹੇ ਉਹਨੇ 10 ਰੱਖਣੇ ਚਾਹੇ 1000 ਰੱਖਣਾ ਆਪਣਾ ਪ੍ਰਾਈਵੇਟ ਲੈਵੇ ਜੀ, ਸਿਕਿਉਰਿਟੀ ਜੋ ਲੈਣੀ ਆ ਨਾਲੇ ਉਹ ਪੇ ਕਰੇ ਜਾਂ ਸਰਕਾਰ ਤੋਂ ਲੈਣੇ ਆ ਤਾਂ ਉਹ ਪੇ ਕਰੇ ਫਿਰ ਜੇ ਉਹਨੂੰ ਵੀ ਚਾਹੀਦੇ ਨੇ ਤੇ ਸਰਕਾਰੀ ਕੋਟੇ ਦੇ ਵਿੱਚ ਭਾਈ ਪੈਸਾ ਵੀ ਆਏਗਾ ਤੇ ਆਪੇ ਹੀ ਸਾਰਾ ਕੁਝ ਸੂਤ ਆਏਗਾ। ਪੰਜਾਬ ਸਰਕਾਰ ਵੱਲੋਂ 4.5 ਸਾਲਾਂ ਦੇ ਦੌਰਾਨ ਸੂਬੇ ਦੇ ਵਿੱਚ 65,000 ਦੇ ਕਰੀਬ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਤੇ ਸੂਬਾ ਸਰਕਾਰ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਿਭਾਗਾਂ ਦੇ ਵਿੱਚ ਵੀ ਅਸਾਮੀਆਂ ਭਰੀਆਂ ਜਾਣਗੀਆਂ। ਦੂਸਰੇ ਪਾਸੇ ਸੱਤਾ ਦਾ ਸ਼ਹਿਦ ਕੁਰਸੀ ਮਾਮੇ ਦੀ ਤੇ ਰੋਬ ਚਾਚੇ ਦਾ ED ਦੀ ਜਿਹੜੀ ਖ਼ਬਰ ਹੈ ਵਿਸਤਾਰ ਦੇ ਨਾਲ ਸਾਂਝੀ ਕਰਦੇ ਹਾਂ। ED ਦੀ ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਗੱਲ ਪਹਿਲਾਂ ਪਹਿਲ ਕਰਦੇ ਹਾਂ ਉਹਨਾਂ ਦੇ ਨਾਲ। ED ਦੀ ਛਾਪੇਮਾਰੀ ਨੇ ਜਿਹੜਾ ਰਿਸ਼ਤੇ ਨਾਤੇ ਕਲਚਰ ਦੀ ਜਿਹੜੀ ਹੈ ਨਵੀਂ ਗੱਠ ਖੋਲ ਦਿੱਤੀ ਹੈ ਜਿੱਥੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਭਤੀਜਾ ਗੁਰਪ੍ਰੀਤ ਸਿੰਘ ਸੈਣੀ ਕੇਂਦਰੀ ਏਜੰਸੀ ਦੇ ਬੀਤੇ ਦਿਨ ਪਏ ਛਾਪੇ ਤੋਂ ਬਾਅਦ ਚਰਚਾ ਦੇ ਵਿੱਚ ਆਇਆ ਉੱਥੇ ਹੁਣ ਇੱਕ ਹੋਰ ਮਾਮੇ ਭਾਣਜੇ ਦਾ ਮਾਮਲਾ ਸਾਹਮਣੇ ਆ ਗਿਆ। ਅੱਜ ਪੰਜਾਬ ਪੁਲਿਸ ਦੇ ਬਰਖਾਸਤ AIG ਜਿਹੜੇ ਨੇ ਰਣਜੀਤ ਸਿੰਘ ਸੋਰੀ ਰਾਜਜੀਤ ਸਿੰਘ ਦਾ ਉਹਨਾਂ ਦਾ ਵੀ ਮੁੱਦਾ ਚੱਕਦੇ ਆ। ਪਰ ਦੂਸਰੇ ਪਾਸੇ ਅਮਰਿੰਦਰ ਸਿੰਘ ਮੱਲੀ PCS ਅਧਿਕਾਰੀ ਨੇ ਜੋ ਕਿ ਬਰਖਾਸਤ AIG ਰਾਜਜੀਤ ਸਿੰਘ ਹੁਣੇ ਸਕੇ ਭਾਂਜੇ ਨੇ ਤੇ ਅਮਰਿੰਦਰ ਸਿੰਘ ਹੁਣੀ ਜਿਹੜੇ ਨੇ ਮੱਲੀ ਗਮਾਂਡਾ ਵਿੱਚ ਵਧੀਕ ਮੁੱਖ ਪ੍ਰਸ਼ਾਸਕ ਵਜੋਂ ਤਾਇਨਾਤ ਨੇ ਜਿੱਥੇ ਅੱਜ ਮਾਮਾ ਰਣਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ। ਸੋਰੀ ਰਣਜੀਤ ਸਿੰਘ ਕਹਿ ਮੂੰਹ ਤੋਂ ਨਿਕਲੀ ਜਾਂਦਾ ਰਾਜਜੀਤ ਹੈ ਜੀ, ਰਾਜਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ। ਉੱਥੇ ਹੀ ਅਮਰਿੰਦਰ ਸਿੰਘ ਮੱਲੀ ਵੀ ED ਦੇ ਵੱਲੋਂ ਕੀਤੀ ਗਈ ਪੁੱਛਗਿੱਛ ਕਾਰਨ ਚਰਚਾ ਦਾ ਹਿੱਸਾ ਬਣੇ ਰਹੇ ਨੇ। ਰਿਸ਼ਤਿਆਂ ਦੀ ਮਿਠਾਸ ਦੇ ਵਿੱਚ ਕਦੇ ED ਨੇ ਭੰਗ ਪਾਈ ਤੇ ਕਦੇ ਪੁਲਿਸ ਨੇ ਤੇ ਲੰਘੇ ਕੱਲ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਉਨ੍ਹਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਸੈਣੀ ਦੀ ਚਰਚਾ ਸਿਖਰ ਦੇ ਉੱਤੇ ਰਹੀ ਹੈ। ED ਨੇ ਗੁਰਪ੍ਰੀਤ ਸਿੰਘ ਦੇ ਘਰ ਉੱਤੇ ਜਿਹੜਾ ਛਾਪਾ ਵੀ ਮਾਰਿਆ ਸੀ। ਕਿਸੇ ਵੇਲੇ ਜਿਹੜਾ ਗਮਾਂਡਾ ਦਫ਼ਤਰ ਦੇ ਵਿੱਚ 2 ਦਿਨ ਛਾਪੇਮਾਰੀ ਤੋਂ ਬਾਅਦ 30 ਬੈਗ ਲੈ ਕੇ ਨਿਕਲੇ ਨੇ ED ਅਧਿਕਾਰੀ ਤੇ ਜ਼ਬਤ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਗਵਾਂਢਾ ਅਧਿਕਾਰੀਆਂ ਨੂੰ ਸਮਨ ਭੇਜੇ ਜਾ ਸਕਦੇ ਨੇ ਤੇ ਈਡੀ ਦੀ ਕਾਰਵਾਈ ਦੇ ਉੱਤੇ ਪੰਜਾਬ ਦੇ ਵਿੱਚ ਸਿਆਸੀ ਭੂਚਾਲ ਜਿਹੜਾ ਆਇਆ ਤੇ ਹਰਪਾਲ ਚੀਮਾ ਨੇ ਜਨਤਕ ਜਿਹੜਾ ਪੰਚਨਾਮਾ ਵੀ ਕੀਤਾ ਹੈ ਤੇ ਕੇਂਦਰ ਤੇ ਏਜੰਸੀਆਂ ਦੀ ਦੁਰਵਰਤੋਂ ਦਾ ਇਲਜ਼ਾਮ ਵੀ ਲਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਪਾ ਕੇ ਈਡੀ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਚੀਮਾ ਨੇ ਆਪਣੀ ਪੋਸਟ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੈਣੀ ਉਰਫ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ਦੀ ਜਿਹੜੀ ਹੈ 23 ਸਤੰਬਰ ਨੂੰ ਹੋਈ ਤਲਾਸ਼ੀ ਦੇ ਨਾਲ ਸੰਬੰਧਿਤ ਪੰਚਨਾਮਾ ਵੀ ਜਿਹੜਾ ਸਾਂਝਾ ਕੀਤਾ ਹੈ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਵਾਂਢਾ ਦੇ ਦਫ਼ਤਰ ਦੇ ਵਿੱਚ ਐਨਫੋਰਸਮੈਂਟ ਡਾਇਰੈਕਟਰ ਈਡੀ ਨੇ ਡਾਇਰੈਕਟੋਰੇਟ ਨੇ ਚਲਾਈ ਗਈ 2 ਦਿਨ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਦੇ ਸਵੇਰੇ ਜਿਹੜਾ ਅੱਜ ਖਤਮ ਕੀਤੀ ਹੈ ਤੇ ਆਮ ਆਦਮੀ ਪਾਰਟੀ ਆਪ ਦੇ ਵਰਕਰਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਵਿਚਾਲੇ ਪੁਲਿਸ ਟੀਮ ਨੂੰ ਈਡੀ ਦੀਆਂ ਟੀਮਾਂ ਨੂੰ ਗਵਾਂਢਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਜਿਹੜਾ ਸੁਰੱਖਿਅਤ ਬਾਹਰ ਕੱਢਣਾ ਪਿਆ। ਈਡੀ ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਜਿਹੜਾ ਆਪਣੇ ਨਾਲ ਲੈ ਤੁਰੀਆਂ। ਕੇਂਦਰੀ ਏਜੰਸੀ ਨੇ ਅੱਗੇ ਦੀ ਕਾਰਵਾਈ ਕਰਨ ਦੇ ਲਈ ਕਾਫ਼ੀ ਮਹੱਤਵਪੂਰਨ ਸਮੱਗਰੀ ਇਕੱਠੀ ਕਰ ਲਈ ਹੈ। ਈਡੀ ਦੀਆਂ ਟੀਮਾਂ ਵੱਲੋਂ ਗਵਾਂਢਾ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਗਵਾਂਢਾ ਦੇ ਉੱਚ ਅਧਿਕਾਰੀ ਵਾਪਸ ਆਪਣੇ ਕੰਮ ਦੇ ਉੱਤੇ ਪਰਤ ਆਏ ਨੇ। ਇਹ ਜਾਣਕਾਰੀ ਦਿੱਤੀ ਗਈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਈਡੀ ਆਉਣ ਵਾਲੇ ਦਿਨਾਂ ਦੇ ਵਿੱਚ ਅਧਿਕਾਰੀਆਂ ਨੂੰ ਸਮਨ ਜਾਰੀ ਕਰਕੇ ਪੁੱਛ ਦੇ ਗਿੱਛ ਦੇ ਲਈ ਵੀ ਜਿਹੜਾ ਬੁਲਾ ਸਕਦੀ ਹੈ। ਦੂਸਰੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਆਪ ਤੋਂ ਲੋਕਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਦੇ ਵਿੱਚ 4,000 ਈਡੀ ਅਧਿਕਾਰੀ ਕੀਤੇ ਨੇ ਤੈਨਾਤ। ਸਿਸੋਦੀਆ ਉਹਨਾਂ ਨੇ ਇਹ ਇਲਜ਼ਾਮਬਾਜ਼ੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਲੋਕਾਂ ਵੱਲੋਂ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਸਫਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਜੰਗ ਛੇੜ ਦਿੱਤੀ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਵਾਂਢਾ ਦੇ ਦਫ਼ਤਰ ਵਿਖੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ 50 ਘੰਟੇ ਚੱਲੀ ਤਲਾਸ਼ੀ ਤੇ ਨਿਗਰਾਨੀ ਕਾਰਵਾਈ ਜਿਹੜੀ ਹੈ ਜੋ ਅੱਜ ਦੁਪਹਿਰ ਖਤਮ ਹੋਈ ਉਹਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਸੋਦੀਆ ਨੇ ਕਿਹਾ ਕਿ ਈਡੀ ਜਿਹੜੀ ਹੈ ਉਹਦਾ ਨਾਮ ਬਦਲ ਕੇ PM ਮੋਦੀ ਦੇ ਜਿਹੜਾ ਇੰਪਲਾਈਡ ਡਾਕੂ ਤੱਕ ਕਹਿ ਦਿੱਤਾ ਉਹਨਾਂ ਨੂੰ ਰੱਖ ਦੇਣਾ ਚਾਹੀਦਾ ਹੈ। ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਵਾਲੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਯਾਤਰਾ ਸ਼ੁਰੂ ਕਰਨ ਦੇ ਲਈ ਆਪਣੀ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੂੰ ਭੇਜਿਆ। ਇਸ ਯਾਤਰਾ ਨੂੰ ਲੋਕਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਤੇ ਭਾਜਪਾ ਪ੍ਰਧਾਨ ਦੇ ਪ੍ਰੋਗਰਾਮ ਦੇ ਦੌਰਾਨ ਵੀ 2/3 ਕੁਰਸੀਆਂ ਖਾਲੀ ਰਹੀਆਂ। ਹਰ ਦਿਨ ਇਸ ਯਾਤਰਾ ਨੂੰ 400 ਲੋਕਾਂ ਦਾ ਸਮਰਥਨ ਵੀ ਨਹੀਂ ਮਿਲ ਪਾ ਰਿਹਾ। ਇਹ ਮਹਿਸੂਸ ਕਰਦੇ ਹੋਏ ਕਿ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਦੇ ਲਈ ਚੰਗਾ ਸੰਕੇਤ ਨਹੀਂ ਹੋਵੇਗਾ ਤੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿੱਚ ਈਡੀ ਤੈਨਾਤ ਕਰ ਦਿੱਤੀ ਹੈ। 4,000 ਈਡੀ ਅਧਿਕਾਰੀ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਨੂੰ ਇੱਕੋ ਇੱਕ ਕੰਮ ਸੌਂਪਿਆ ਗਿਆ ਹੈ ਕਿ ਲੋਕਾਂ ਨੂੰ ਆਪ ਤੋਂ ਦੂਰ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਕੁਝ ਆਗੂਆਂ ਤੇ ਵਰਕਰਾਂ ਦੇ ਘਰਾਂ ਸਮੇਤ ਕਈ ਥਾਵਾਂ ਦੇ ਉੱਤੇ 2 ਦਿਨ ਤੱਕ ਈਡੀ ਦੀ ਛਾਪੇਮਾਰੀ ਜਾਰੀ ਰਹੀ ਹੈ। ਆਪ ਆਗੂ ਨੇ ਦਾਅਵਾ ਕੀਤਾ ਕਿ ਹਰ ਥਾਂ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਉਨ੍ਹਾਂ ਨੇ ਈਡੀ ਅਧਿਕਾਰੀਆਂ ਨੂੰ ਤਲਾਸ਼ੀ ਦਾ ਕਾਰਨ ਵੀ ਪੁੱਛਿਆ ਪਰ ਈਡੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ। ਉਹ ਸਿਰਫ਼ ਖਾਂਦੇ ਪੀਂਦੇ ਨੇ ਤੇ ਗੱਦੇ ਮੰਗਵਾਉਂਦੇ ਨੇ ਤੇ ਆਪਣੇ ਸਿਆਸੀ ਆਕਾਵਾਂ ਦੇ ਲਈ ਕਹਿੰਦੇ ਸਿਆਸੀ ਏਜੰਡਾ ਤੈਅ ਕਰਨ ਵਾਸਤੇ ਤਸਵੀਰਾਂ ਖਿਚਵਾਉਂਦੇ ਨੇ। ਕਿਸੇ ਕੋਲੋਂ ਕੁਝ ਵੀ ਬਰਾਮਦ ਕਹਿੰਦੇ ਨਹੀਂ ਹੋਇਆ ਪਰ ਆਉਣ ਵਾਲੇ ਦਿਨਾਂ 'ਚ ਸਭ ਕੁਝ ਸਪਸ਼ਟ ਹੋ ਜਾਏਗਾ। ਜੀ ਸਿਸੋਦੀਆ ਜੀ ਕਾਲੇ ਕਾਹ ਤੋਂ ਪੈਂਦੇ ਹੋ? ਉਨ੍ਹਾਂ ਕਿਹਾ ਕਿ ਆਪ ਨੇ ਸਭ ਤੋਂ ਇਮਾਨਦਾਰ ਸ਼ਾਸਨ ਦਿੱਤਾ ਹੈ, ਕੱਟੜ ਇਮਾਨਦਾਰ ਨੇ, ਤੇ ਐਲਾਨ ਕੀਤਾ ਕਿ ਭਾਜਪਾ ਜਿੰਨੀ ਮਰਜ਼ੀ ਜਾਂਚ ਕਰਵਾ ਲਵੇ ਉਸਨੂੰ ਆਪ ਆਗੂਆਂ ਦੇ ਵਿਰੁੱਧ ਕੁਝ ਨਹੀਂ ਮਿਲੇਗਾ। ਦੂਸਰੇ ਪਾਸੇ ਨਾ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਤੇ ਨਾ ਦਬਾਅ ਪਾਇਆ। ਗਵਾਂਢਾ ਅਧਿਕਾਰੀਆਂ ਨੇ ਵਾਰੰਟ ਅਫਸਰਾਂ ਨੂੰ ਬਿਆਨ ਦਿੱਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਨਿਯੁਕਤ ਵਾਰੰਟ ਅਫਸਰ ਜਿਹੜੇ ਨੇ ਜਿਨ੍ਹਾਂ ਨੇ ਵੀਰਵਾਰ ਤੜਕੇ ਕਰੀਬ 2:50 ਦੇ ਉੱਤੇ ਗਵਾਂਢਾ ਹੈੱਡਕੁਆਰਟਰ ਦਾ ਦੌਰਾ ਕੀਤਾ, ਉਨ੍ਹਾਂ ਨੇ ਆਪਣੀ ਰਿਪੋਰਟ ਅਦਾਲਤ ਦੇ ਵਿੱਚ ਪੇਸ਼ ਕੀਤੀ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਗਵਾਂਢਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਖੁਦ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਕਿਸੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ। ਜਸਟਿਸ ਸੰਜੇ ਵਸ਼ਿਸ਼ਟ ਦੇ ਬੈਂਚ ਅੱਗੇ ਪੇਸ਼ ਕੀਤੀ ਆਪਣੀ ਰਿਪੋਰਟ ਦੇ ਵਿੱਚ ਵਾਰੰਟ ਅਫਸਰ ਰਾਜਨ ਨੰਦਾ ਨੇ ਇਹ ਵੀ ਜਿਹੜਾ ਲਿਖਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਉੱਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ ਤੇ ਰਿਪੋਰਟ 'ਚ ਕਿਹਾ ਕਿ ਸਾਰੇ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਇਮਾਰਤ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ। ਕਿਸੇ ਵੀ ਕਾਗਜ਼ ਦੇ ਉੱਤੇ ਦਸਤਖਤ ਜਿਹੜੇ ਨੇ ਕਰਨ ਜਾਂ ਕੋਈ ਵੀ ਗੱਲ ਜਿਹੜੀ ਹੈ ਕਰਨ ਜਾਂ ਮੰਨਣ ਦੇ ਲਈ ਉਨ੍ਹਾਂ ਦੇ ਉੱਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ। ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ। ਨੰਦਾ ਨੇ ਦੱਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਲਗਭਗ 2 ਘੰਟਿਆਂ ਦੇ ਲਈ ਆਪਣੇ ਘਰ ਜਾਣ ਦੀ ਵੀ ਇਜਾਜ਼ਤ ਦਿੱਤੀ ਗਈ। ਗਮਾਂਡਾ ਦੇ ਸਟੇਟ ਅਫਸਰ ਅਮਨ ਗੁਪਤਾ ਨੂੰ ਆਪਣੇ ਭਰਾ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਤੇ ਲੈਂਡ ਐਕੁਜੀਸ਼ਨ ਕੁਲੈਕਟਰ ਰੋਹਿਤ ਜਿੰਦਲ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਜਾਂ ਦੋਸਤਾਂ ਨੂੰ ਉਨ੍ਹਾਂ ਦੇ ਲਈ ਖਾਣਾ ਲਿਆਉਣ ਦੀ ਇਜਾਜ਼ਤ ਵੀ ਸੀ। ਨੰਦਾ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਹਿਲਾ ਸਟਾਫ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦੇ ਵੱਲੋਂ ਸ਼ਾਮ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਦਫ਼ਤਰ ਛੱਡਣ ਦੀ ਇਜਾਜ਼ਤ ਦਿੱਤੀ ਗਈ। ਇਹ ਘਟਨਾਕ੍ਰਮ ਜਸਟਿਸ ਵਿਸ਼ਿਸ਼ਟ ਵੱਲੋਂ 23 ਸਤੰਬਰ ਦੀ ਅੱਧੀ ਰਾਤ ਨੂੰ ਦਿੱਤੇ ਉਸ ਹੁਕਮ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿਚ ਗਮਾਂਡਾ ਇਮਾਰਤ ਦਾ ਦੌਰਾ ਕਰਨ ਤੇ ਸਮੁੱਚੀ ਸਥਿਤੀ ਦੀ ਜਾਂਚ ਕਰਨ ਦੇ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਗਿਆ ਜਿਸ ਦੇ ਵਿਚ ਇਹ ਵੀ ਸ਼ਾਮਲ ਸੀ ਕਿ ਕਿਸੇ ਅਧਿਕਾਰੀ ਨੂੰ ਬੇਲੋੜਾ ਹਿਰਾਸਤ ਦੇ ਵਿਚ ਰੱਖਿਆ ਜਾ ਰਿਹਾ ਤੇ ਕੀ ਅਧਿਕਾਰੀਆਂ ਜਾਂ ਗਮਾਂਡਾ ਵਿਰੁੱਧ ਪਹਿਲਾਂ ਹੀ ਕੋਈ ਮੂਲ ਅਪਰਾਧ ਜਿਹੜਾ ਦਰਜ ਕੀਤਾ ਗਿਆ। ਜਸਟਿਸ ਵਿਸ਼ਿਸ਼ਟ ਦੇ ਇਹ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਵਿਚ ਇਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਏ ਜਿਸ ਦੇ ਵਿਚ ਦੋਸ਼ ਲਾਇਆ ਗਿਆ ਸੀ ਕਿ ਕਈ ਅਧਿਕਾਰੀਆਂ ਨੂੰ 22 ਸਤੰਬਰ ਤੋਂ ਗਮਾਂਡਾ ਹੈੱਡਕੁਆਰਟਰ ਵਿਖੇ ਹਿਰਾਸਤ ਦੇ ਵਿਚ ਲਿਆ ਗਿਆ। ਪਟੀਸ਼ਨ ਦੇ ਵਿਚ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਤੇ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਇਕ ਵਾਰੰਟ ਅਫਸਰ ਇਮਾਰਤ ਦਾ ਦੌਰਾ ਕਰੇ ਤੇ ਹਿਰਾਸਤ ਦੇ ਵਿਚ ਰੱਖੇ ਗਏ ਵਿਅਕਤੀਆਂ ਦੀ ਭਾਲ ਕਰੇ ਤੇ ਉਨ੍ਹਾਂ ਨੂੰ ਜਿਹੜਾ ਆਜ਼ਾਦ ਕਰਵਾਵੇ। ਇਕ ਖ਼ਬਰ ਹੋਰ ਲੈ ਕੇ ਤੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਮਹਿਲਾ ਕਮਿਸ਼ਨ ਦੇ ਵੱਲੋਂ ਵਿਰਸਾ ਸਿੰਘ ਵਲਟੋਆ ਨੂੰ ਨੋਟਿਸ ਜਿਹੜਾ ਦਿੱਤਾ ਗਿਆ। ਪੰਜਾਬ ਜਿਹੜੇ ਰਾਜ ਮਹਿਲਾ ਕਮਿਸ਼ਨ ਨੇ ਜਬਰ ਜਨਾਹ ਪੀੜਤ ਔਰਤ ਦੇ ਬਾਰੇ ਕਥਿਤ ਤੌਰ ਦੇ ਉੱਤੇ ਇਤਰਾਜ਼ਯੋਗ ਜਿਹੜੀਆਂ ਟਿੱਪਣੀਆਂ ਕਰਨ ਤੇ ਉਸਦੀ ਪਛਾਣ ਉਜਾਗਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਨੋਟਿਸ ਜਾਰੀ ਕਰ ਦਿੱਤਾ। ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ 26 ਸਤੰਬਰ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਤੱਕ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਸੂਬੇ ਦੇ ਵਿਚ ਔਰਤਾਂ ਦੇ ਅਧਿਕਾਰਾਂ, ਮਾਨ ਸਨਮਾਨ ਤੇ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਤੇ ਭਾਈ ਜਦੋਂ ਆਹ 5 ਕਰੋੜ ਦਾ ਮਾਮਲਾ ਸੀ ਉਦੋਂ ਮਹਿਲਾ ਕਮਿਸ਼ਨ ਨੇ ਕੋਈ ਐਕਸ਼ਨ ਨਹੀਂ ਲਿਆ। ਕਮਿਸ਼ਨ ਦੇ ਅਨੁਸਾਰ ਮੀਡੀਆ ਦੇ ਵਿਚ ਆਈਆਂ ਖ਼ਬਰਾਂ ਤੇ ਵੀਡੀਓਜ਼ ਦੇ ਵਿਚ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਪੀੜਤ ਔਰਤ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ਦੀ ਜਾਣਕਾਰੀ ਸਾਹਮਣੇ ਆਈ। ਮਹਿਲਾ ਕਮਿਸ਼ਨ ਨੇ ਪੰਜਾਬ ਦੇ DGP ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਹੁਕਮ ਦਿੱਤੇ ਨੇ ਕਿ ਉਹ ਇਸ ਮਾਮਲੇ ਦੀ ਤੱਥਾਂ ਦੇ ਆਧਾਰ ਦੇ ਉੱਤੇ ਡੂੰਘਾਈ ਦੇ ਨਾਲ ਪੜਤਾਲ ਕਰਨ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਪਤਾ ਲਗਾਉਣ ਦੇ ਲਈ ਕਿਹਾ ਗਿਆ ਕਿ ਇਸ ਮਾਮਲੇ ਦੇ ਵਿਚ ਕਾਨੂੰਨੀ ਵਿਵਸਥਾਵਾਂ ਦੀ ਕੋਈ ਉਲੰਘਣਾ ਹੋਈ ਹੈ ਜਾਂ ਨਹੀਂ ਹੈ। ਜੇਕਰ ਕਿਸੇ ਵੀ ਕਾਨੂੰਨ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਨਿਯਮ ਦੇ ਤਹਿਤ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਤਿਆਰ ਕਰਕੇ 26 ਸਤੰਬਰ ਤੱਕ ਕਮਿਸ਼ਨ ਦੇ ਦਫ਼ਤਰ ਦੇ ਵਿਚ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਿਹੜੇ ਨੇ ਇਹਦੇ ਵਿਚ ਦੇ ਦਿੱਤੇ ਗਏ ਨੇ। ਤੇ ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅੱਜ ਦੇ ਮੁੱਦਿਆਂ ਨੂੰ ਜਿਹੜਾ ਖੰਗੋਲਦੇ ਆ ਥੋੜਾ ਜਿਹਾ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਾ ਜੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਉਂਝਾ ਫੇਰ ਛੱਡਿਆ ਜੀ?
3: ਹਾਲ ਜੀ, ਹਾਲ ਚਾਲ ਠੀਕ ਹੈ ਜੀ। ਉਹ ਕਹਿੰਦੇ ਨਾ ਜੀ, ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਉਚੋ ਨੀਚ ਜਿਹੜਾ ਉਹ ਵੀ ਉਹ ਹੀ ਕਰਦਾ ਜੀ। ਨੀਚੋ ਉਚ ਜੇ ਉਹ ਕਰਦਾ ਆ ਤੇ ਉਚੋ ਨੀਚ ਵੀ ਉਹ ਹੀ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ।
3: ਹੁਣ ਦੁੱਖ ਦੀ ਗੱਲ ਤਾਂ ਇਹ ਹੈਗੀ ਆ ਭਾਰਾ ਸਾਹਿਬ
1: ਜੀ,
3: ਗੁਰਬਾਣੀ ਕਹਿੰਦੀ ਕਿਆ ਹੰਸ ਕਿਆ ਬਗਲਾ, ਹਾਂਜੀ, ਜਾਸ ਤੇ ਨਜ਼ਰ ਕਰੇ ਨਦਰ ਕਰੇ ਤੇ ਸਾਪਣੀ ਤਾਂ ਕਾਕੋ ਹੰਸ ਕਰੇ।
1: ਹਾਂਜੀ,
3: ਇਹ ਨਾ ਇਹਨਾਂ ਤੇ ਨਜ਼ਰੇ ਨਾਇਤ ਪਰਮਾਤਮਾ ਦੀ ਹੋਈ ਸੀ ਤੇ ਇਹਨਾਂ ਨੂੰ ਮਿਲੀਆਂ ਪਾਵਰਾਂ। ਇਹਨਾਂ ਨੇ ਜਿਹੜਾ ਹੈਗਾ ਆ ਪੰਜਾਬ ਦੇ ਵਿਚ ਕੀਤਾ ਰਾਜ
1: ਜੀ।
3: ਪਰ ਸਵਾਲ ਇਹ ਹੈਗਾ ਆ ਜੀ ਕਿ ਇੰਟੈਂਸ਼ਨ ਜੇ ਮੈਲਾਫਾਈਡ ਹੋਵੇ ਤੇ ਫੇਰ ਉਹਦਾ ਰਿਜ਼ਲਟ ਵੀ ਮੈਲਾਫਾਈਡ ਹੀ ਆਉਂਦਾ ਹੁੰਦਾ
1: ਜੀ।
3: ਸਰ ਅੱਜ ਜਿਹੜੇ ਉੱਥੇ ED ਦੇ ਵਿਚ ਜਦੋਂ ਇਹਨਾਂ ਨੇ ਜਾ ਕੇ ਹੰਗਾਮਾ ਕੀਤਾ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ, ਰਿਪੋਰਟਾਂ ਤਾਂ ਸਾਰੀਆਂ ਵੀਡੀਓਗ੍ਰਾਫੀ ਨਾਲ ਆਉਂਦੀਆਂ ਆ ਜਾਂਦੀਆਂ ਉਸੇ ਵੇਲੇ
1: ਜੀ।
3: ਇਸ ਤਰ੍ਹਾਂ ਲੱਗਦਾ ਸੀ ਜਿੱਦਾਂ ਪੰਜਾਬ ਦੇ ਵਿਚ ਅਰਾਜਕਤਾ ਫੈਲੀ ਹੁੰਦੀ ਆ।
1: ਬਿਲਕੁਲ ਹੈ ਜੀ।
3: ਤੁਸੀਂ ਇਹ ਦੇਖੋ ਕਿ ਉੱਥੇ ਜਿਹੜੇ ਬੰਦੇ ਗਏ ਸੀਗੇ ਉਹ ਭੇਜੇ ਗਏ ਸੀ ਨਾ ਕਿ ਉਹ ਗਏ ਸੀ ਜੀ।
1: ਬਿਲਕੁਲ ਜੀ,
3: ਆਪ MLA ਮੰਤਰੀ ਜਿਹੜੇ ਆ ਆਰਾਮ ਨਾਲ ਬੈਠੇ ਜੀ, ਲਾਲਾ ਜੀ ਦਾ ਹੁਕਮ ਆਇਆ ਤੇ ਬੰਦੇ ਜਿਹੜੇ ਆ ਭਜਾ ਤੇ ਜੀ।
1: ਜੀ
3: ਅੱਜ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣ ਲੱਗਾ ਆ ਕਿ ਇਹਨਾਂ ਲੀਡਰਾਂ ਨੂੰ ਨਾ ਤਾਂ ਕਿਸੇ ਪਬਲਿਕ ਪ੍ਰੋਪਰਟੀ ਨਾਲ ਤੇ ਹੁੰਦਾ ਆ ਜੀ,
1: ਜੀ
3: ਨਾ ਇਹਨਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਨਾਲ ਜਿਹੜਾ ਆ ਪਿਆਰ ਹੁੰਦਾ ਆ ਜੀ।
1: ਜੀ
3: ਇਹਨਾਂ ਦਾ ਪਿਆਰ ਜਿਹੜਾ ਹੁੰਦਾ ਆ ਸਿਰਫ ਆਪਣੇ ਸਵਾਰਥ ਨਾਲ ਹੁੰਦਾ ਜੀ।
1: ਜੀ
3: ਕੇਜਰੀਵਾਲ ਸਾਹਿਬ ਦਾ ਤਾਂ ਇਹ ਆ ਜੀ ਕਿ ਜਦੋਂ ਆਪਣੇ ਤੇ ਭਾਰੀ ਪੈਂਦੀ ਹੈ ਇਹਨਾਂ ਨੂੰ ਕੋਈ ਦੇਸ਼ ਨੂੰ ਅੱਗ ਵੀ ਲਾਉਣੀ ਪਵੇ ਤੇ ਇਹਨਾਂ ਨੇ ਜਿਹੜਾ ਸੰਕੋਚ ਨਹੀਂ ਕਰਨਾ ਜੀ।
1: ਬਿਲਕੁਲ ਜੀ
3: ਸਰ, ਹੁਣ ਗੱਲ ਤਾਂ ਇਹ ਹੈਗੀ ਆ ਵੀ ਜੇ ਉੱਥੇ ਕੁਛ ਗਲਤ ਨਹੀਂ ਹੋ ਰਿਹਾ ਸੀ ਤੇ ਫੇਰ ਤੁਹਾਨੂੰ ਡਰ ਕਾਹਦਾ ਜੀ।
1: ਜੀ
3: ਦੇਖੋ ਇੱਕ ਸੈਂਟਰ ਦੀ ਏਜੰਸੀ ਆਈ ਹੈਗੀ ਆ, ਉਹ ਆ ਕੇ ਪਹਿਲਾਂ ਤੁਹਾਨੂੰ ਉਹਨਾਂ ਨੇ ਚਾਰ ਚਿੱਠੀਆਂ ਲਿਖੀਆਂ ਵੀ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਤੁਸੀਂ ਕਾਰਵਾਈ ਕਰੋ
1: ਜੀ।
3: ਹੈ ਜੀ ਤੁਸੀਂ ਉਹਨਾਂ ਨੂੰ ਕਦੀ ਕਹਿੰਦੇ ਹੈਗੇ ਸਬੂਤ ਜਿਹੜੇ ਹੈਗੇ ਆ ਸਾਨੂੰ ਦਿਖਾਓ ਤੁਹਾਡੇ ਕੋਲ ਕੀ ਆ ਜੀ, ਇਹਦਾ ਸੋਰਸ ਕੀ ਆ ਜੀ, ਕਦੀ ਤੁਸੀਂ ਜਿਹੜਾ ਹੈਗਾ ਟਾਲ ਮਟੋਲ ਕਰਦੇ ਜੀ। ਅਲਟੀਮੇਟਲੀ ਉਹਨਾਂ ਨੇ ਫਿਰ ਜਿਹੜਾ ਹੈਗਾ ਆ ਆਪਣੀ ਜਾਂਚ ਦਾ ਘੇਰਾ ਵਧਾਇਆ ਤੇ ਇੱਥੇ ਆ ਗਏ ਜੀ,
1: ਘੇਰਾ ਪਾਇਆ ਜੀ ਮੁੜ ਕੇ
3: ਹੁਣ। ਹਾਂਜੀ ਇਹ ਬਿਨਾਂ ਮਤਲਬ ਜਿਹੜਾ ਹੈਗਾ ਆ ਕਿ ਸਾਨੂੰ ਨਾ ਮਤਲਬ ਜਿਹੜਾ ਆ ਸੇਕ ਲੱਗੇ, ਇਹਨਾਂ ਨੇ ਇਹ ਵੀ ਨੀ ਦੇਖਿਆ ਕਿ ਉਹਦੇ ਵਿੱਚ ਜਿਹੜਾ ਆ ਇੱਕ ਫਾਈਲ ਜਿਹਦੀ ਉਹ ਜਾਂਚ ਕਰ ਰਹੇ ਸੀ ਉਹ ਤਾਂ ਕਾਂਗਰਸ ਦੇ ਟਾਈਮ ਦੀ ਸੀ
1: ਜੀ,
3: ਅਮਰਿੰਦਰ ਸਿੰਘ ਦੇ ਟਾਈਮ ਦੀ ਸੀ, ਜਦੋਂ ਅਮਰਿੰਦਰ ਸਿੰਘ ਨੇ ਜਿਹੜਾ ਆ ਹਾਰਸ ਰਾਈਡਿੰਗ ਦੀ ਜਿਹੜੀ ਹੈਗੀ ਉਹ ਵਾਸਤੇ ਜਿਹੜਾ ਆ 1 ਰੁਪਇਆ ਗਮਾਡਾ ਦੇ ਵਿੱਚ 1 ਰੁਪਇਆ ਪ੍ਰਤੀ ਗਜ ਦੇ ਰੇਟ ਦੇ ਉੱਤੇ ਲੀਜ਼ ਤੇ ਜਗ੍ਹਾ ਦੇ ਦਿੱਤੀ ਸੀ ਜੀ।
1: ਜੀ
3: ਸੋ ਇਸ ਕਰਕੇ ਫਾਈਲਾਂ ਤਾਂ ਉਹ ਸਾਰਿਆਂ ਦੀ ਜਾਂਚ ਕਰ ਰਹੇ ਹੈਗੇ ਜਿੱਥੇ ਜਿੱਥੇ ਇਰੈਗੂਲਰਿਟੀਜ਼, ਇਲੈਗੈਲਿਟੀਜ਼ ਤੇ ਕਰਪਸ਼ਨ, ਇਹਨਾਂ ਤਿੰਨਾਂ ਚੀਜ਼ਾਂ ਦੀ ਜਿੱਥੇ ਜਿੱਥੇ ਸਮੈਲ ਆ ਰਹੀ ਸੀ ਉੱਥੇ ਉੱਥੇ ਅਗਲੇ ਬੰਦੇ ਦੇਖ ਰਹੇ ਸੀ ਜੀ।
1: ਜੀ
3: ਅਧਿਕਾਰੀਆਂ ਦਾ ਉੱਥੇ ਰਹਿਣਾ ਇਸ ਲਈ ਜ਼ਰੂਰੀ ਸੀਗਾ ਜੀ ਕਿ ਅਧਿਕਾਰੀਆਂ ਨੇ ਤਾਂ ਦੱਸਣਾ ਹੈਗਾ ਆ ਜੀ ਵੀ ਅਸੀਂ ਜਿਹੜਾ ਹੈਗਾ ਕੀ ਪ੍ਰੋਸੈਸ ਫੋਲੋ ਕੀਤੀ ਆ ਤੇ ਕੀ ਕਿੱਥੇ ਕਿੱਥੇ ਲੈਕਸ ਹੈਗੇ ਉਹ ਉਹਨਾਂ ਨੇ ਲੱਭਣੇ ਆ ਜੀ।
1: ਜੀ
3: ਦੂਜੀ ਗੱਲ ਇਹ ਹੈਗੀ ਕਿ ਮੀਡੀਆ ਚ ਜੋ ਪ੍ਰਚਾਰਿਆ ਗਿਆ ਜੀ ਵੀ ਉੱਥੇ ED ਦੇ ਜਿਹੜੇ ਅਧਿਕਾਰੀ ਆ ਜੀ ਉਹ ਸ਼ਰਾਬ ਪੀ ਕੇ ਬੈਠੇ ਜੀ ਤੇ ਉਹਨਾਂ ਨੇ ਉੱਥੇ ਸ਼ਰਾਬ ਪੀ ਲੈ ਕੇ ਆਪ ਉੱਥੇ ਬੈਠੇ ਆ ਜੀ, ਇਹਨਾਂ ਨੂੰ ਅੰਤਰ ਕੀਤਾ ਆ ਜੀ, ਹਾਈ ਕੋਰਟ ਦੇ ਵਿੱਚ ਮਸਲਾ ਤੁਸੀਂ ਲੈ ਗਏ, ਇਹ ਤੁਹਾਨੂੰ ਹਾਈ ਕੋਰਟ ਦੇ ਉੱਤੇ ਭਰੋਸਾ ਹੈਗਾ ਸੀ ਤੇ ਫਿਰ ਆਹ ਹੰਗਾਮਾ ਕਰਨ ਦੀ ਕੀ ਲੋੜ
1: ਜ਼ਰੂਰਤ ਸੀ ਜੀ।
3: ਵਾਰੰਟ ਅਫਸਰ ਤੁਹਾਡਾ ਚਲਾ ਗਿਆ ਜੀ, ਵਾਰੰਟ ਅਫਸਰ ਕੋ ਜਿਹੜੇ ਆ ਆਫਿਸਰ ਦਾ ਸਟੇਟਮੈਂਟ ਦਿੰਦੇ ਹੈਗੇ ਆ ਕਿ ਸਾਨੂੰ ਮਤਲਬ ਏਦਾਂ ਦੀ ਕੋਈ ਗੱਲ ਨੀ ਹੈਗੀ ਜੀ ਵੀ ਸਾਨੂੰ ਘਰੋਂ ਜਿਹੜਾ ਆ ਵੀ ਖਾਣਾ ਵੀ ਮੰਗਵਾਇਆ ਕਿ ਮਿਲਿਆ ਹੈਗਾ ਜੀ, ਤੇ ਇਹ ਕਿਉਂਕਿ ਨੋ ਡਾਊਟ ਹਿਊਮਨਿਟੇਰੀਅਨ ਗਰਾਊਂਡ ਤੇ ਜੇ ਦੇਖਿਆ ਜਾਵੇ ਭਾਰਾ ਸਾਹਿਬ ਇੱਕ ਜਿਹੜੇ ਏਜ ਤੋਂ ਬਾਅਦ ਨਾ ਹਰ ਇੱਕ ਬੰਦਾ ਜਿਹੜਾ ਆ ਕਿਸੇ ਨਾ ਕਿਸੇ ਰੈਗੂਲਰ ਕੋਈ ਨਾ ਕੋਈ ਦਵਾਈ ਜਿਹੜੀ ਆ ਖਾਂਦਾ ਹੁੰਦਾ ਆ ਜੀ, ਤੇ ਕੋਈ ਬਲੱਡ ਪ੍ਰੈਸ਼ਰ ਦੀ ਕੋਈ ਖਾ ਰਿਹਾ, ਕੋਈ ਡਾਇਬਟਿਕ ਹੈਗਾ ਆ ਜੀ,
1: ਸੋ
3: ਇਹ ਏਦਾਂ ਦਾ ਰਿਸਕ ਏਜੰਸੀ ਲੈਂਦੀਆਂ ਨੀ ਹੁੰਦੀਆਂ, ਉਹਨਾਂ ਨੂੰ ਵੀ ਪਤਾ ਹੁੰਦਾ ਜੀ,
1: ਸੋ
3: ਇਸ ਕਰਕੇ ਸੋ ਜੋ ਪ੍ਰਚਾਰਿਆ ਗਿਆ ਨਾ ਜੀ ਉਹ ਟੋਟਲੀ ਮਤਲਬ ਗਲਤ ਸੀ, ਇੱਕ ਜਿਹੜਾ ਹੈਗਾ ਆ ਸ਼ਡਯੰਤਰ ਦਾ ਇੱਕ ਹਿੱਸਾ ਸੀ ਜੀ, ED ਵਾਲਿਆਂ ਦੀ ਗੱਡੀ ਭੰਨ ਦਿੱਤੀ, ਉਹਦੀ ਹਵਾ ਕੱਢਦਿਆਂ ਦੀਆਂ ਵੀਡੀਓ ਆ ਗਈਆਂ ਜੀ।
1: ਜੀ
3: ਸਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਦਿੱਲੀ ਵਾਲਿਆਂ ਨੇ ਜੇ ਸਰਕਾਰ ਬਦਲ ਗਈ ਸਾਨੂੰ ਨੀ ਪਤਾ ਕਿਹਦੀ ਆਉਣੀ ਕਿਹਦੀ ਨਹੀਂ ਆਉਣੀ ਹੈਗੀ, ਹੋ ਸਕਦਾ ਇਹ ਵੀ ਕਹਿੰਦੇ ਦਾਵਾ ਕਰਦੇ ਆ ਰਿਪੀਟ ਕਰ ਜਾਈਏ, ਜੇ ਤਾਂ ਇਹ ਰਿਪੀਟ ਕਰ ਜਾਣਗੇ
1: ਜੀ
3: ਤੇ ਇਹ ਆਪਣਾ ਪ੍ਰੋਟੈਕਸ਼ਨ ਇਹਨਾਂ ਨੂੰ ਮਿਲ ਜਾਊਗੀ
1: ਜੀ,
3: ਪਰ ਜਿਸ ਤਰੀਕੇ ਨਾਲ ਮੈਂ ਤਾਂ ਕੱਲ ਵੀ ਕਿਹਾ ਸੀ ਜੀ ਆਪਣੇ ਸ਼ੈਲੀ ਵੀਰ ਜੀ ਹੁਣਾਂ ਨੂੰ ਗੱਲ ਕਹੀ
1: ਜੀ,
3: ਮੈਂ ਕਿਹਾ ਜੀ ਅੱਧਾ ਪੰਜਾਬ ਤਾਂ ਜਿਹੜਾ ਆ ਰਾਤ ਨੂੰ ਮੂੰਹ ਮਲ ਕੇ ਸੌਂਦਾ ਹੈਗਾ ਆ ਕਿ ਹਰਕਦੀਆਂ ਤਾਂ ਹੱਡੀਆਂ ਸੇਕੀਆਂ ਹੀ ਆ।
1: ਬਿਲਕੁਲ
3: ਹੈ ਜੀ, ਹਜੇ ਆਸ ਰੱਖਦੇ ਹੈਗੇ ਆ ਕਿ ਅਸੀਂ ਦੁਬਾਰਾ ਆ ਜਾਣਾ ਆ
1: ਜੀ,
3: ਤੇ ਜਦੋਂ ਦੂਜੀ ਸਰਕਾਰ ਬਦਲ ਗਈ ਆ ਜਿਹੜੇ ਬੰਦੇ ਜਿਹੜੇ ਆ ਅੱਜ ਹੁਬ ਹੁਬ ਕੇ ਆਪਣੇ ਸਵਾਰਥ ਸਿੱਧੀ ਵਾਸਤੇ ਉੱਥੇ ਜਿਹੜਾ ਆ ਲਾ ਐਂਡ ਆਰਡਰ ਨੂੰ ਵਾਇਲੇਟ ਕਰਦੇ ਆ, ਨੋ ਡਾਊਟ ਕਿ ਪੰਜਾਬ ਪੁਲਿਸ ਦਾ ਤਾਂ ਉਹਨਾਂ ਨਾਲ ਸੋਫਟ ਕਾਰਨਰ ਹੈਗਾ ਸੀ, ਇਹ ਗਏ ਵੀ ਉੱਥੇ ਤੱਕ ਹੀ ਹੈਗੇ ਆ ਜੀ ਜਿੱਥੇ ਤੱਕ ਪੰਜਾਬ ਪੁਲਿਸ ਸੀ, ਜਦੋਂ ਅੱਗੇ ਜਾ ਕੇ ਦੇਖਿਆ ਨਾ ਵੀ CRP ਖੜੀ ਆ ਜੀ, ਫਿਰ ਉੱਥੋਂ ਆਪਣੇ ਆਪ ਇਹਨਾਂ ਦੇ ਪੈਰ ਦੱਬੇ, ਪੈਰ ਮੁੜ ਪਏ ਪਿੱਛੇ ਨੂੰ,
1: ਪਤਾ ਉਹਨਾਂ ਨੇ ਖਿੱਚ ਵੀ ਦੇਣਾ ਕੰਮ ਜੀ।
3: ਹੁਣ ਦੇਖੋ ਜੀ ਉਹਨਾਂ ਦੇ ਆਰ ਵੈਂਟ ਫੋਰ ਦਾ ਜੋਬ,
1: ਉਹਨਾਂ
3: ਤਾਂ ਜਾਂਦਾ ਹੀ ਸਿਕਿਉਰਿਟੀ ਵਾਸਤੇ ਆ ਜੀ, ਸਿਕਿਉਰਿਟੀ ਵਾਸਤੇ ਉਹਨਾਂ ਨੂੰ ਅਲਾਊਡ ਆ ਜੀ ਕਿ ਉਹ ਗੋਲੀ ਵੀ ਚਲਾ ਸਕਦੇ ਆ।
1: ਅਗਲੇ ਦੇ ਕਾਜ ਦੇ ਵਿਚ ਵਿਘਨ ਪਾਉਂਦੇ ਹੋ ਅਗਲੇ ਕਹਿਣਗੇ ਜੀ
3: ਦੇਖੋ ਇਹ ਨਾ ਜੀ ਮਤਲਬ ਉੱਥੇ ਵੀ ਅੱਤ ਹੋਈ ਸੀਗੀ ਏਦਾਂ ਦੀ ਗੱਲ ਹੈ ਨੀ ਕਿ ਆਪਾਂ ਵੈਸਟ ਬੰਗਾਲ ਦੇ ਵਿਚ ਮਮਤਾ ਬੈਨਰਜੀ ਸਾਰਾ 100% ਦੀ ਸਹੀ ਨਹੀਂ ਸੀ ਜੀ ਉਹਨੇ ਵੀ ਆਪਣਾ ਰਾਜ ਭਾਗ ਕਾਇਮ ਰੱਖਣ ਵਾਸਤੇ ਕਈ ਤਾਮ ਝਾਮ ਕੀਤੇ ਹੋਏ ਸੀ ਜੀ
1: ਬਿਲਕੁਲ ਹੈ ਜੀ
3: ਸਟੇਟ ਪੁਲਿਸ ਜਿਹੜੀ ਹੈਗੀ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਪਾਰਟੀ ਦੇ ਹੱਕ ਦੇ ਵਿਚ ਹੋ ਹੀ ਜਾਂਦੀ ਉਹ ਟੂਲ ਉਹਨਾਂ ਦੇ ਹੋ ਹੀ ਜਾਂਦੇ ਆ
1: ਜੀ
3: ਤੁਸੀਂ ਅੱਜ ਦੀ ਖਬਰ ਦੇਖ ਲੋ ਮਾਨ ਸਾਹਿਬ ਜਿਹੜੇ ਹੈਗੇ ਆ ਹੁਣ 450 ASI ਭਰਤੀ ਕਰਨ ਲੱਗੇ ਆ ਜੀ
1: ਬਿਲਕੁਲ ਹੈ ਜੀ
3: ਇਹ ਕਿਉਂ ਭਰਤੀ ਕਰਨ ਦੀ ਲੋੜ ਹੈ ਛੇਤੀ ਤੋਂ ਛੇਤੀ ਇਹਨਾਂ ਦੀ ਭਰਤੀ ਕਰਕੇ ਇਹਨਾਂ ਨੂੰ ਟ੍ਰੇਨਿੰਗ ਦਵਾ ਕੇ ਚੱਲ ਜਾਈਏ ਕਿ ਕੱਲ ਨੂੰ ਜਿਹੜਾ ਹੈਗਾ ਆ ਜੇ ਕਿਤੇ ਡਾਂਗ ਡੁੰਗ ਫੇਰਦੇ ਹੋਣ ਤੇ ਉਹਨਾਂ ਨੂੰ ਖਿਆਲ ਆ ਜਾ ਵੀ ਇਹਨਾਂ ਨੇ ਭਰਤੀ ਕੀਤਾ ਸਾਨੂੰ
1: ਬਿਲਕੁਲ ਹੈ ਜੀ ਜੀ
3: ਸੋ ਇਸ ਕਰਕੇ
1: ਪਰ ਇੱਕ ਦੂਸਰੇ ਦੀ ਏਜੰਸੀ ਨੂੰ ਇੰਪਲੋਇਡ ਡਾਕੂ ਕਹਿ ਦੇਣਾ ਇਹ ਕਿੱਡਾ ਕੁ ਜਾਇਜ਼ ਹੈ ਜੀ ਪੀਐਮ ਮੋਦੀ ਦੀ ਕਹਿੰਦੇ ਇੰਪਲੋਇਡ ਡਾਕੂ ਹੈ ਜੀ ਹੁਣ ਚਾਹੇ ਉਹ ਈਡੀ ਹੈ ਚਾਹੇ ਕੋਈ ਵੀ ਏਜੰਸੀ ਹੈ ਉਹ ਆਪਣਾ ਕਾਜ ਕਰ ਰਹੀ ਹੈ ਤੁਹਾਨੂੰ ਇਹ ਚੀਜ਼ ਲੱਗਦੀ ਕਾ ਤੋਂ ਉੱਤੋਂ ਤੁਸੀਂ ਕਹਿੰਦੇ ਹੋ ਅਸੀਂ ਕੱਟੜ ਇਮਾਨਦਾਰ ਆ ਤਾਂ ਤੁਸੀਂ ਤਾਂ ਕਹੋ ਭਾਈ ਆਓ ਜੀ ਜੀਆਂ ਨੂੰ ਜੀ ਚਾਹ ਪਾਣੀ ਵੀ ਪਿਲਾਉਂਦੇ ਆ ਬੈਠੋ ਜੇ ਤੁਸੀਂ 50 ਘੰਟੇ ਦੀ ਬਜਾਏ 100 ਘੰਟੇ ਤੁਸੀਂ ਜਾਣਕਾਰੀ ਲਓ ਜਿਹੜੀ ਲੈਣੀ ਹੈ ਜੀ ਅਸੀਂ ਕੋਪਰੇਟ ਕਰਦੇ ਹਾਂ ਜੀ
3: ਪਰ ਸਾਹਿਬ ਉਹ ਇਹ ਗੱਲ ਤਾਂ ਹੈਗੀ ਆ ਕਿ ਉਹ ਜੇ ਆਹ ਗੱਲ ਹੋਵੇ ਤੇ ਉਹ ਆਉਣੀ ਕਿਉਂ
1: ਬਿਲਕੁਲ
3: ਉਹ ਸਮੈਲ ਆਊਟ ਹੋਇਆ ਨਾ ਜੀ ਕੁਛ
1: ਜੀ
3: 100 ਕਰੋੜ ਦਾ ਇੱਕ ਘੁਟਾਲਾ ਸਾਹਮਣੇ ਆ ਰਿਹਾ 290 ਕਰੋੜ ਦਾ ਇੱਕ ਘੁਟਾਲਾ ਆਇਆ ਉਹਦੀ ਫਾਈਲ ਚੱਕੀ ਆ ਉਹਨਾਂ ਨੇ ਜੀ
1: ਜੀ
3: ਸੋ
1: ਉਹ ਮੈਂ ਪੜ੍ਹ ਰਿਹਾ ਸੀ ਕਿ ਮੰਤਰੀ ਦੇ ਕੋਲ 2.5 ਕਰੋੜ ਰੁਪਇਆ ਵੀ ਮਿਲਿਆ ਜੀ ਮੰਤਰੀ ਨੇ ਸ਼ਾਇਦ ਕੋਈ ਆਪਣਾ ਸੀਗਾ
3: ਜੀ ਆਫੀਸਰ ਦੇ ਆਫੀਸਰ ਦੇ
1: ਆਫੀਸਰ ਦੇ
3: ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ 1.5 ਕਿਲੋ ਸੋਨਾ ਵੀ ਹੈ ਜੀ ਉਹ ਵੀ ਤੁਸੀਂ ਲਿਖ ਲਓ
1: ਕੀ ਬਾਤ
3: ਹੈ ਹਾਂ ਜੀ ਏਦਾਂ ਦੀ ਕਿਹੜੀ ਗੱਲ ਹੈਗੀ ਹੈ ਸਰ
1: ਜੀ
3: 2.5-3 ਲੱਖ ਕਰੋੜ ਤੱਕ ਤਾਂ ਕਰਜ਼ਾ ਇਹਨਾਂ ਨੇ ਲੈ ਲਿਆ ਹੈਗਾ ਆ ਜੀ ਇਹਨਾਂ ਵਾਲਾ ਤੇ ਇਹਨਾਂ ਕੋਲ ਹੀ ਆ ਨਾ ਜੀ ਇਹਨਾਂ ਦੇ ਅਫਸਰ ਆ ਤੇ ਇਹਨਾਂ ਦੇ ਵਿਧਾਇਕਾਂ ਦੀ ਜਾਂਚ ਹੋ ਜਾਏ ਸਾਰਾ ਜਿਹੜਾ ਕਰਜ਼ਾ ਤੁਹਾਨੂੰ ਪਤਾ ਲੱਗ ਜੂਗਾ
1: ਤੇ
3: ਕਿੰਨਾ ਪੈਸਾ ਦਿੱਲੀ ਰਾਹੀਂ ਉੱਡ ਗਿਆ ਜੀ ਕਿੰਨਾ ਇੱਥੇ ਹੀ ਵੰਡ ਹੋਇਆ
1: ਜੀ
3: ਇੱਥੇ ਸਟੇਟ ਦੇ ਉੱਤੇ ਡਿਵੈਲਪਿੰਗ ਚਾਰਜਿਸ ਜਿਹੜੇ ਹੈਗੇ ਆ ਉਹ ਤਾਂ ਕਿਹੜੇ ਲੱਗੇ ਹੈਗੇ ਆ ਜੀ
1: ਜੀ
3: ਕਹਿੰਦੇ ਨਾ ਜੀ ਵੀ ਹਾਂ ਜੀ ਬਾਕੀ ਤਾਂ ਜਿਹੜਾ ਇਹ ਆ ਐਸੀ ਗੱਲ ਨੀ ਕਿ ਸਟੇਟ ਤੋਂ ਰੈਵਨਿਊ ਜਨਰੇਟ ਨੀ ਹੁੰਦਾ ਰੈਵਨਿਊ ਜਨਰੇਟ ਹੁੰਦਾ ਆ ਜੀ ਬਟ ਉਹਦੇ ਵਿੱਚ ਜਿਹੜਾ ਹੈਗਾ ਆ ਸੈਲਰੀ ਜਿਹੜੀ ਹੈਗੀ ਆ ਜੇ ਆਉਂਦੀਆਂ ਹੈਗੀਆਂ ਆ ਤੇ ਉਹ ਤੋਂ ਇਲਾਵਾ ਵੀ ਤਾਂ ਪੈਸੇ ਬਚਦੇ 52% ਜੇ ਸੈਲਰੀ ਹੋ ਜਾਂਦੀ ਹੈਗੀ ਤੇ 48% ਜਿਹੜਾ ਆ ਉਹ ਕਿੱਥੇ ਜਾਂਦਾ
1: ਜੀ
3: ਹੁਣ ਸਾਰੀਆਂ ਫ੍ਰੀ ਬੀਜ ਜੇ ਤੁਸੀਂ ਦਿੰਨੇ ਆ ਤੇ ਇਟ ਮੀਨਸ ਸਟੇਟ ਪੈਸਾ ਜਨਰੇਟ ਕਰਦੀ ਆ ਜੀ
1: ਜੀ
3: ਤੁਸੀਂ ਤਾਂ ਜਿਹੜਾ ਹੈਗਾ ਜੀ 16 ਸਟੇਟਾਂ ਦੇ ਵਿੱਚ ਤੁਹਾਡੀਆਂ ਮਸ਼ਹੂਰੀਆਂ ਚੱਲਦੀਆਂ ਹੈਗੀਆਂ ਜੀ ਇਨ ਸਪਾਈਟ ਆਫ ਦਾ ਗਾਈਡਲਾਈਨਸ ਆਫ ਦਾ ਹਾਈ ਕੋਰਟ
1: ਜੀ
3: ਤੇ ਉਹ ਇਸ ਕਰਕੇ ਐਡਮਿਨਿਸਟ੍ਰੇਸ਼ਨ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਇਹ ਪਹਿਲੀ ਗੱਲ ਤਾਂ ਇਹ ਆ ਕਿ ਗਵਾਡਾ ਦੇ ਵਿੱਚ ਜਿਹੜਾ ਆ ਸਾਰਿਆਂ ਨੂੰ ਪਤਾ ਵੀ ਉਹ ਸੋਨੇ ਦੀ ਖਾਨ ਆ
1: ਜੀ
3: ਸੋ ਉੱਥੇ ਕਿਸਾਨਾਂ ਕੋਲੋਂ ਜਿਹੜਾ ਆ ਐਕੁਜੀਸ਼ਨ ਦੇ ਵਿੱਚ ਸਟੇਟ ਕੋਲ ਰਾਈਟ ਹੁੰਦਾ ਆ ਜੀ ਵੀ ਪ੍ਰੋਪਰਟੀ ਐਕਵਾਇਰ ਕਰ ਸਕਦੀ ਆ ਜੀ ਉਹਦੇ ਵਿੱਚ ਜਿਹੜਾ ਆ ਫਿਰ ਕਿਸਾਨਾਂ ਕੋਲੋਂ ਜਿਹੜਾ ਹੈਗਾ ਆ ਲੈ ਕੇ ਉਹਦਾ ਜਿਹੜਾ ਆ ਅੱਗੇ ਡਿਵੈਲਪਰ ਨੂੰ ਦੇ ਕੇ ਤੇ ਸਰਕਾਰਾਂ ਬਿਜਨਸ ਕਰਦੀਆਂ ਜੀ ਜਿਹਦੇ ਵਿੱਚ ਉਹ ਪੈਸਾ ਕਮਾਉਂਦੀਆਂ ਹੈਗੀਆਂ ਜੀ ਹੁਣ ਇਹ ਇੱਕ ਸੋਰਸ ਏਦਾਂ ਦਾ ਸੀਗਾ ਜਿਹਦੇ ਕੋਲੋਂ 15,000 ਕਰੋੜ ਰੁਪਏ ਦੀ ਆਸ ਲਾ ਕੇ ਬੈਠੇ ਸੀ ਇਹ ਮੈਨੂੰ ਲੱਗਦਾ ਆ ਕਿ ਜਿਹੜੇ ਪ੍ਰੋਜੈਕਟ ਉੱਥੇ ਚੱਲ ਰਹੇ ਜੀ ਦੇਖੋ ਇਹ ਪਬਲਿਕ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਹੁੰਦੇ ਆ ਏਦਾਂ ਦੇ ਉਹਦੇ ਵਿੱਚ ਲੋਕਾਂ ਦਾ ਵੀ ਸਰ ਬਹੁਤ ਸਾਰਾ ਪੈਸਾ ਲਗਾਇਆ ਹੁੰਦਾ ਜੀ
1: ਬਿਲਕੁਲ
3: ਕਈਆਂ ਨੇ ਅਪਰੂਵਡ ਕਲੋਨੀਆਂ ਦੇ ਵਿੱਚ ਫਲੈਟ ਬੁੱਕ ਕਰਾਏ ਹੋਣੇ ਉਹਨਾਂ ਦਾ ਜਿਹੜੀ ਅਰਨੈਸਟ ਮਨੀ ਜਮਾਂ ਕਰਾਈ ਹੋਣੀ ਜੀ
1: ਹੁਣ
3: ਅਰਨੈਸਟ ਮਨੀ ਜਿਹਦੀ ਜਮਾਂ ਹੈਗੀ ਆ ਉਹ ਤਾਂ ਸੋਚਦਾ ਹੋਊਗਾ ਜੀ ਵੀ 1 ਸਾਲ ਨੂੰ ਜਾਂ 2 ਸਾਲ ਨੂੰ ਪਲਾਟ ਲੈਵਲ ਜਾਣਾ ਉਹ ਤਾਂ ਕਹਿੰਦੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਤਿਆਰ ਦੇ ਦੇਣਾ ਜੀ ਉਹ ਸਾਰੇ ਪ੍ਰੋਜੈਕਟ ਰੁਕ ਜਾਣੇ ਆ ਜੀ ਤੇ ਹੁਣ ਦੇਖਦੇ ਆ ਈਡੀ ਦਾ ਜਿਹੜਾ ਆ ਉਹ ਕਿੱਥੇ ਕ ਤੱਕ ਪਹੁੰਚਦੀ ਹੈਗੀ ਆ ਜੀ ਤੇ ਉਹਦਾ ਜਿਹੜਾ ਆ ਕੀ ਮਤਲਬ ਆਊਟਕਮ ਆਉਂਦਾ ਜੀ
1: ਜੀ
3: ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਕਿ ਇਸ ਏਜੰਸੀ ਦੇ ਕੰਮ ਕਰਨ ਦਾ ਜੀ
1: ਜੀ
3: ਪਰ ਸਾਹਿਬ ਇਟ ਇਜ਼ ਸੈਡ ਟੂ ਸੇ ਇਹ ਵੀ ਜਿਹੜੀ ਹੈਗੀ ਆ ਅਫਸੋਸ ਦੀ ਗੱਲ ਹੈਗੀ ਆ ਜੀ ਇਹ ਜਦੋਂ ਈਡੀ ਕੰਮ ਕਰਦੀ ਹੈਗੀ ਆ ਜੀ ਜਾਂ ਤਾਂ ਕਿਸੇ ਕੰਕਰੀਟ ਰਿਜ਼ਲਟ ਤੇ ਪਹੁੰਚੇ
1: ਜੀ
3: ਜਦੋਂ ਉਦੋਂ ਇਲੈਕਸ਼ਨ ਸੀਗਾ ਚੰਨੀ ਦੇ ਭਾਂਜੇ ਨੂੰ ਫੜ ਲਿਆ ਸੀਗਾ ਜੀ ਉਦੋਂ ਜਿਹੜਾ ਹੈਗਾ ਆ ਵੀ ਉਹਦੇ ਕੋਲੋਂ ਪੈਸੇ ਨਿਕਲੇ ਸਾਰਾ ਕੁਛ ਹੋ ਗਿਆ ਜੀ
1: ਜੀ
3: ਤੁਸੀਂ ਦੱਸੋ ਤੁਸੀਂ ਉਹਦੇ ਵਿੱਚ ਕੀਤਾ ਕੀ ਜੀ ਅੱਜ ਤੱਕ ਕੰਕਰੀਟ ਰਿਜ਼ਲਟ ਤੇ ਤੁਹਾਡਾ ਚਲਾਨ ਜੇ ਪੇਸ਼ ਹੋਇਆ ਹੋਵੇ, ਤੁਹਾਡੀ ਐਵੀਡੈਂਸ ਹੋਈ ਹੋਵੇ, ਆਈਦਰ ਕਨਵਿਕਸ਼ਨ ਔਰ ਅਕੁਇਟਲ ਕੋਈ ਚੀਜ਼ ਦਾ ਹੋਈ ਹੋਵੇ,
1: ਬਿਲਕੁਲ,
3: ਜਾਂ ਸਜ਼ਾ ਹੋਵੇ ਜਾਂ ਵਰੀ ਹੋਵੇ ਬੰਦੇ ਨੂੰ, ਤੁਹਾਡਾ ਆਊਟਕਮ ਤਾਂ ਆਵੇ ਨਾ, ਪਤਾ ਤਾਂ ਲੱਗੇ ਵੀ ਤੁਹਾਡਾ ਨੈਟ ਰਿਜ਼ਲਟ ਕੀ ਆ, ਕਦੋਂ ਕਦੋਂ ਦੇ ਕੇਸ ਆ, ਤੁਸੀਂ ਜਿਹੜਾ ਹੈਗਾ ਕਦੀ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਦੇ ਦਿੱਤਾ ਜਿਵੇਂ ਵਿਦੇਸ਼ੀ ਖਾਤਿਆਂ ਚ ਤੁਹਾਡੇ ਪੈਸਿਆਂ ਦਾ ਹਿਸਾਬ ਕਿਤਾਬ ਦੱਸਿਓ, ਉਹ ਭਾਈ ਤੁਹਾਡਾ ਤਾਂ ਇਹ ਹੈਗਾ ਵੀ ਫਾਈਲਾਂ ਤੁਹਾਡੀਆਂ ਫਿਰ ਕਿੱਥੇ ਚਲ ਜਾਂਦੀਆਂ ਹੈਗੀਆਂ, ਜੇ ਤੁਸੀਂ ਇੱਥੇ ਬੰਦਾ 100-100 ਬੰਦਾ ਨਾਲ ਡਿਪਿਊਟ ਕਰਕੇ ਤੇ ਲਾ ਸਕਦੇ ਹੈਗੇ ਆ ਛਾਪਾ ਮਾਰਨ ਵਾਸਤੇ, ਇਟ ਮੀਨ ਤੁਹਾਡੇ ਕੋਲ ਸਟਾਫ ਦੀ ਤਾਂ ਕਮੀ ਹੈ ਨੀ ਗੀ,
1: ਬਿਲਕੁਲ,
3: ਤੇ ਤੁਸੀਂ ਕਿਉਂ ਨੀ ਜਿਹੜੇ ਉਹ ਪੁਰਾਣੇ ਕੇਸ ਹੈਗੇ ਆ ਉਹਨਾਂ ਨੂੰ ਡਿਸਾਈਡ ਦਿਸ ਵੇ ਔਰ ਦੈਟ ਵੇ, ਇਸ ਗੱਲੋਂ ਆਮ ਆਦਮੀ ਪਾਰਟੀ ਠੀਕ ਕਹਿੰਦੀ ਹੈਗੀ ਆ ਜੀ, ਕਿ ਭਾਈ ਤੁਸੀਂ ਜਿਹੜਾ ਹੈਗਾ ਇਹਨੂੰ ਈਡੀ ਨੂੰ ਇੱਕ ਬਲੈਕਮੇਲਿੰਗ ਦਾ ਹਥਿਆਰ ਵਜੋਂ ਵਰਤਦੇ ਆ ਜੀ,
1: ਜੀ
3: ਬਤੌਰ ਏਜੰਸੀ ਅਸੀਂ ਉਹਨੂੰ ਕੰਡੈਮ ਨਹੀਂ ਕਰਦੇ, ਪਰ ਉਸ ਏਜੰਸੀ ਦੀ ਵਰਕਿੰਗ ਤੁਸੀਂ ਦੇਖੋ ਨਾ ਵੀ ਤੁਸੀਂ ਜਿਹੜਾ ਹੈਗਾ ਉਹਨੇ ਕੰਕਰੀਟ ਰਿਜ਼ਲਟ ਤੇ ਕਿਉਂ ਨੀ ਲੈ ਕੇ ਜਾਂਦੀ, ਆਪਣੇ ਸਪੀਡੀ ਟ੍ਰਾਇਲ ਕਿਉਂ ਨੀ ਕਰਦੀ ਜੀ, ਇਹਦੇ ਨਾਲ ਲੋਕਾਂ ਦਾ ਵੀ ਫੇਥ ਬਣੇ, ਜਿਹੜੀਆਂ ਗੱਲਾਂ ਜਿਹੜੀ ਹੈਗੀਆਂ ਲੋਕਾਂ ਨੂੰ ਬੋਲਣ ਦਾ ਮੌਕਾ ਮਿਲਦਾ ਹੈਗਾ ਆ, ਤੁਸੀਂ ਉਸ ਚੀਜ਼ ਨੂੰ ਤਾਂ ਪਹਿਲਾਂ ਐਡਰੈਸ ਕਰੋ
1: ਜੀ।
3: ਜੀ ਬਾਰਾ ਸਾਹਿਬ,
1: ਤੇ ਸੈਣੀ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਚਲੋ ਭੋਲਾ ਕੇਸ ਹੋ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਉਹਦੇ ਵਿੱਚ ਵੀ ਈਡੀ ਦਾ ਨਿਰੰਜਨ ਸਿੰਘ ਹੁਣੀ ਇਨਵੋਲਵ ਸੀਗੇ ਤੇ ਰਾਜਜੀਤ ਸਿੰਘ ਹੁੰਦਲ, ਖਬਰਾਂ ਤਾਂ ਇਹ ਨੇ ਕਿ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਕਾਫ਼ੀ ਸਮੇਂ ਤੋਂ ਭਗੌੜਾ ਸੀ ਜਾਂ ਸਾਰੀਆਂ ਚੀਜ਼ਾਂ ਛਪੀਆਂ ਨੇ, ਪਰ ਅਸਲ ਇਹ ਖਬਰ ਦੇ ਪਿੱਛੇ ਕੀ ਚਰਚਾ ਕੀ ਹੈ? ਦੂਸਰੇ ਪਾਸੇ ਇਹ ਵੀ ਸਾਹਮਣੇ ਆ ਰਿਹਾ ਉਹਨਾਂ ਦੇ ਵਕੀਲ ਨੇ ਸਤੰਬਰ 2026 ਚ ਰਾਜਜੀਤ ਉਹਨਾਂ ਦੇ ਜਿਹੜੇ ਵਕੀਲ ਨੇ ਸੁਪਰੀਮ ਕੋਰਟ ਨੂੰ ਉਹਨਾਂ ਨੇ ਦੱਸਿਆ ਸੀ ਕਿ ਉਸਦਾ ਜਿਹੜਾ ਮੁਵੱਕਲ ਹੈ ਆਤਮ ਸਮਰਪਣ ਕਰਨ ਦੇ ਲਈ ਤਿਆਰ ਹੈ ਤੇ ਬੈਂਚ ਨੇ ਉਸਨੂੰ ਜਿਹੜਾ ਸੀਗਾ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਿਹਦੇ ਨਾਲ ਉਸਦੇ ਆਤਮ ਸਮਰਪਣ ਦਾ ਜਿਹੜਾ ਰਸਤਾ ਸਾਫ਼ ਹੋ ਗਿਆ ਸੀ। ਪਰ ਖ਼ਬਰਾਂ ਇਹ ਨੇ ਕਿ ਪਟਿਆਲੇ ਤੋਂ ਗ੍ਰਿਫ਼ਤਾਰੀ ਕਰ ਲਈ ਹੈ ਜੀ, ਅਸੀਂ ਗ੍ਰਿਫ਼ਤਾਰ ਕਰ ਲਿਆ ਜੀ, ਉਹ ਨਸ਼ੇ ਦਾ ਮੁੱਦਾ ਕਿਤੇ ਨਾ ਕਿਤੇ ਫਿਰ ਚਮਕਾ ਰਹੇ ਨੇ ਜੀ ਕਿ ਅਸੀਂ ਪੂਰੇ ਐਕਸ਼ਨ ਦੇ ਵਿੱਚ
3: ਨਹੀਂ, ਉਹ ਆਪਣੀ ਪਿੱਠ ਤਪਤਪਾਉਣੀ ਹੁੰਦੀ ਸਰਕਾਰਾਂ ਨੇ
1: ਜੀ,
3: ਤੁਸੀਂ ਪਹਿਲਾਂ ਕਿਉਂ ਨੀ ਜਦੋਂ ਸੁਪਰੀਮ ਕੋਰਟ ਚ ਗਿਆ ਆ ਤਾਂ ਤੁਹਾਨੂੰ ਪਤਾ ਲੱਗਾ ਵੀ ਜੇ ਉਹ ਕਰ ਰਿਹਾ ਹੈਗਾ ਆ ਤੇ ਦੈਟ ਮੀਨ ਤੁਸੀਂ ਇਜ਼ ਹੇਅਰ
1: ਜੀ,
3: ਉਦੋਂ ਤੋਂ ਸਰਕਾਰ ਦੀ ਬਦਨਾਮੀ ਬਹੁਤ ਹੋ ਰਹੀ ਸੀ, ਥੂ ਥੂ ਹੋ ਰਹੀ ਸੀ ਜੀ
1: ਜੀ।
3: ਮੋਰ ਓਵਰ ਸਰ ਇਹਦੀ ਥੋੜੀ ਜੀ ਬੈਕਗ੍ਰਾਉਂਡ ਦੱਸਾਂ ਸਰ, ਇਹ ਰਾਜਜੀਤ ਦੇ ਪਿਤਾ ਜੀ DSP ਸੀਗੇ ਜੀ
1: ਜੀ,
3: ਉਹ ਡਿਊਰਿੰਗ ਟੈਰਰਿਜ਼ਮ ਏਰਾ ਉੱਥੇ ਉਹਨਾਂ ਦੇ ਸ਼ੂਟ ਕਰ ਦਿੱਤਾ ਗਿਆ ਸੀ ਤੇ ਹਾਂਜੀ ਉਹ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਇਹਨਾਂ ਨੂੰ ਨੌਕਰੀ ਮਿਲੀ ਸੀ, ਇਹਨਾਂ ਨੇ ਕਿਹੜਾ ਕੋਈ ਟੈਸਟ ਪਾਸ ਕੀਤਾ ਸੀ, ਇਹਨਾਂ ਦੇ ਸਾਡੇ ਤੋਂ 2 ਸਾਲ ਪਿੱਛੇ ਪੜ੍ਹਦੇ ਹੁੰਦੇ ਸੀ, ਉਸੇ ਕਾਲਜ ਚ ਪੜ੍ਹੇ ਆ ਜਿੱਥੇ ਮੈਂ ਪੜ੍ਹਿਆ ਜੀ, ਤੇ ਇਹਨਾਂ ਦੇ ਜਿੱਦਾਂ ਹੀ ਗ੍ਰੈਜੂਏਸ਼ਨ ਹੋਈ ਤੇ ਇਹਨਾਂ ਦੀ ਜੁਆਇਨਿੰਗ ਕਰਾ ਲਈ ਸੀ ਐਜ਼ ਅ ਇੰਸਪੈਕਟਰ
1: ਜੀ,
3: ਤੇ ਉਸ ਵੇਲੇ ਜਿਹੜਾ ਹੈਗਾ ਆ ਫਿਰ ਹੁਣ ਜਦੋਂ ਬੰਦੇ ਨੂੰ ਜਿਹੜਾ ਆ ਖੇਤੀ ਅਹੁਦਾ ਮਿਲ ਜਾਏ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਜਿਹੜੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ SSP ਵੀ ਰਹੇ ਜੀ, ਬੋਕੇ ਵੀ ਰਹੇ ਜੀ, ਹੁਸ਼ਿਆਰਪੁਰ ਵੀ ਰਹੇ ਜੀ, ਇੱਕ ਮੇਰੀ ਨਿੱਜੀ ਜਾਣਕਾਰੀ ਵੀ ਹੈਗੀ ਆ ਜੀ, ਕਿਉਂਕਿ ਮੇਰੇ ਕੋਲ ਕੋਈ ਏਦਾਂ ਦੇ ਕੇਸ ਹੈਗੇ ਸੀ ਵੱਡੇ ਬੰਦਿਆਂ ਦੇ ਜਿਹਨਾਂ ਨੂੰ ਮਤਲਬ ਕੰਮ ਹੀ ਜਿਹਨਾਂ ਦੇ ਏਦਾਂ ਦੇ ਹੈਗੇ ਸੀ ਕਿ ਉਹ ਲਾਟਰੀਆਂ ਲੂਟਰੀਆਂ ਵਾਲੇ ਜਿਹੜੇ ਆ ਉੱਥੇ ਸਟਾਲ ਚੱਲਦੇ ਹੈਗੇ ਆ ਜੀ, ਉਹ SHO ਜਿਹੜੇ ਲੱਗੇ ਸੀਗੇ ਜੀ, SHO ਬਿਲਕਦੇ ਹੁੰਦੇ ਸੀ ਵੀ ਸਾਡਾ ਜਿਹੜਾ ਹੁਣ ਨਵਾਂ ਕਪਤਾਨ ਆਇਆ ਆ
1: ਜੀ
3: ਇਹ ਪੈਸਿਆਂ ਚ ਰਿਸ਼ਵਤ ਨਹੀਂ ਲੈਂਦਾ, ਇਹਨੂੰ ਡਾਲਰ ਦੇਣੇ ਪੈਂਦੇ ਆ,
1: ਬਾਹਰਲੀ ਕਰੰਸੀ ਚ ਲੈਂਦਾ
3: ਡਾਲਰਾਂ ਚ ਲੈਂਦਾ ਸੀ ਜੀ। ਉਹ ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਉਹ ਤੋਂ ਵਿਦ ਇਨ 7 or 8 months ਆਫਟਰ ਉੱਥੇ ਨੋਟਬੰਦੀ ਹੋਈ ਜੀ, ਮੈਂ ਸ਼ੌਕਡ ਸੀਗਾ, ਮੈਂ ਕਿਹਾ ਦੇਖੋ ਵੀ ਲੋਕੀ ਕਿੰਨੇ, ਮੈਂ ਕਿਹਾ ਕਰਪਟ ਲੋਕ ਕਿੰਨੇ ਦਿਮਾਗੀ ਹੁੰਦੇ ਆ
1: ਜੀ,
3: ਹਾਂਜੀ ਪਰ ਇਹ ਆ ਵੀ ਕੁਦਰਤ ਜਿਹੜੀ ਹੈਗੀ ਜਿਹੜੀ ਮੈਂ ਗੱਲ ਕਹਿੰਦਾ ਹੈਗਾ ਆ ਜੀ ਵੀ ਨੀਚੋ ਉਂਚ ਕਰੇ ਮੇਰਾ ਗੋਬਿੰਦ ਤੇ ਗੋਬਿੰਦ ਜਿਹੜਾ ਹੈਗਾ ਆ ਫੇਰ ਉਂਚੋ ਨੀਚ ਵੀ ਕਰ ਦਿੰਦਾ ਜੀ,
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
3: ਸੋ ਇਸ ਕਰਕੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈਗੀ ਆ, ਜੋ ਤੁਸੀਂ ਕਹਿ ਰਹੇ ਹੋ ਗਏ 3.5 ਸਾਲ ਜਿਹੜਾ ਬੰਦਾ ਅਕਾਊਂਟ ਕੀਤਾ ਆ ਜੀ ਭਗੌੜਾ ਰਿਹਾ ਆ, ਇਹ ਉਹਨੂੰ ਪਤਾ ਆ ਜੀ, ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹੈਗੇ ਆ ਜੀ ਵੀ ਕੀ ਕਰੂਗਾ ਬੰਦਾ, ਹੋਟਲਾਂ ਦੇ ਵਿੱਚ ਤਾਂ ਰਹਿ ਨੀ ਸਕਦਾ ਇੰਨਾ ਲੰਬਾ ਸਮਾਂ ਜੀ, ਰਿਸ਼ਤੇਦਾਰਾਂ ਤੋਂ ਰਹਿਣਾ ਹੁੰਦਾ ਜੀ,
1: ਬਿਲਕੁਲ ਆ ਜੀ,
3: ਉਹ ਇਹ ਰਿਸ਼ਤੇਦਾਰ ਵੀ ਕਿਉਂਕਿ ਪੁਲਿਸ ਵਾਲੇ ਵੀ ਲੱਭਦੇ ਸੀਗੇ ਜੀ, ਰੇਡ ਹੁੰਦੀ ਸੀ ਜੀ ਜਿੱਥੋਂ ਉਹਨਾਂ ਨੂੰ ਸੂਹ ਮਿਲਦੀ ਸੀ ਜਾਂਦੇ ਜਰੂਰ ਸੀਗੇ ਜੀ, ਤੇ ਹੁਣ ਤਾਂ ਖਾਸ ਕਰਕੇ ਬਹੁਤ ਜਿਆਦਾ ਵੱਧ ਗਏ ਸੀ। ਕਹਿੰਦੇ ਵੀ ਇੱਕ ਰਿਸ਼ਤੇਦਾਰ ਨੇ ਤਾਂ ਡਿਊਰਿੰਗ ਦਿਸ ਟੇ ਨੇ ਉਹ ਜਿਹੜਾ ਹੈਗਾ ਆ ਸੁਸਾਈਡ ਕਰ ਲਏ, ਵੀ ਰੋਜ਼ ਹੀ ਪੁਲਿਸ ਸਾਡੇ ਘਰ ਤੋਂ ਨਹੀਂ ਰਹਿੰਦੀ ਆ ਜੀ।
1: ਜੀ ਬਿਲਕੁਲ ਹੈ ਜੀ।
3: ਉਹਦੇ ਤਾਂ ਰਿਸ਼ਤੇਦਾਰੀ ਦੇ ਵਿੱਚ ਬੜੀ ਨਿਬੋਸ਼ੀ ਹੋਈ ਸੀ, ਹੁਣ ਰਿਸ਼ਤੇਦਾਰ ਵੀ ਹੱਥ ਜੋੜਨ ਲੱਗ ਪਏ ਸੀ ਵੀ ਭਾਈ ਸਾਡੇ ਕੋਲੋਂ ਨਹੀਂ ਏਦਾਂ ਮਤਲਬ ਸਹਿ ਹੁੰਦਾ ਜੀ, ਤੁਸੀਂ ਜਾਂ ਤਾਂ ਸਰੈਂਡਰ ਕਰੋ
1: ਜੀ।
3: ਇੱਥੇ ਤੱਕ ਕਿ ਮਤਲਬ ਇਹਨਾਂ ਦੀ ਬੇਟੀ ਤੇ ਵਾਈਫ ਜਿਹੜੀ ਹੈਗੀ ਆ ਉਹਦੇ ਵੀ ਪੇਕਿਆਂ ਤੱਕ ਨੇ ਵੀ ਜਿਹੜਾ ਹੈਗਾ

0: ਜਿਹੜਾ ਨਾ ਵਿਦੇਸ਼ੀ ਪੈਸਾ ਹੁੰਦਾ ਹੈਗਾ ਆ, ਐਨ ਆਰ ਆਈ ਦਾ ਪੈਸਾ ਜਿਹੜਾ ਆ, ਜਿਸ ਬੰਦੇ ਨੇ ਖਾਧਾ ਨਾ ਉਹ ਉਹਦੇ ਵੀ ਹੱਡਾਂ ਚ ਬੈਠਾ, ਪਚਦਾ ਬੜਾ ਔਖਾ ਭਾਈ। ਕਿਉਂਕਿ ਮੈਂ ਕਿਹਾ ਜੀ ਉਹ ਕਿਉਂ, ਕਾਰਨ ਕਹਿੰਦੇ ਕਾਰਨ ਇਹ, ਇੱਕ ਤਾਂ ਉਸ ਬੰਦੇ ਦੇ ਦਸਾਂ ਨੌਵਾਂ ਦੀ ਕਿਰਤ ਹੁੰਦੀ ਆ,
1: ਕਿਉਂਕਿ
0: ਵਿਦੇਸ਼ਾਂ ਵਿੱਚ ਨਾ ਤੁਸੀਂ ਟੈਕਸ ਚੋਰੀ ਕਰ ਸਕਦੇ, ਨਾ ਤੁਸੀਂ ਕਿਸੇ ਤਰੀਕੇ ਕਰ ਸਕਦੇ, ਮਿਹਨਤ ਦਾ ਪੈਸਾ ਹੁੰਦਾ। ਕਿਸੇ ਨੇ 8 ਘੰਟੇ ਦਿਹਾੜੀਆਂ ਲਾਈਆਂ ਤੇ ਕਿਸੇ ਨੇ 16 ਘੰਟੇ ਲਾਈਆਂ।
1: ਬਿਲਕੁਲ
0: ਹਾਂਜੀ। ਦੂਜਾ ਫੇ ਇਹਨੇ ਰਿਸੀਵ ਕੀਤਾ ਆ, ਉਹਦੇ ਲਈ ਹੁੰਦੀ ਆ ਉਹ ਈਜ਼ੀ ਮਨੀ
1: ਜੀ,
0: ਨਾ ਤਾਂ ਉਹ ਸਦ ਉਪਯੋਗ ਕਰ ਸਕਦਾ ਹੈਗਾ ਆ, ਠੀਕ ਹੈ ਜੀ। ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਉਹਨੇ ਕੋਈ ਕੰਸਟਰਕਟਿਵ ਕੰਮ ਦੇ ਵਿੱਚ ਲਾਉਣੇ ਹੋਣ, ਤੇ ਫਿਰ ਜਿਹੜਾ ਹੈਗਾ ਆ ਉੱਥੋਂ ਅਰਨ ਕਰਕੇ ਉਹਦੀ ਇੰਟੈਂਸ਼ਨ ਹੋਵੇ ਕਿ ਮੈਂ ਇਹ ਰਿਟਰਨ ਕਰਨੇ ਆ ਜੀ, ਫਿਰ ਤਾਂ ਜਿਹੜਾ ਹੈਗਾ ਆ ਉਹ ਇਹ ਹੈਗਾ ਆ ਵੀ ਚਲੋ ਕੋਈ ਗੱਲ ਨੀ, ਬਤੌਰ ਜਿਹੜਾ ਹੈਲਪ ਨਾਂ ਦੇ ਮੰਗਣ ਤੇ ਵੀ ਹੈਲਪ ਚਾਹੀਦੀ ਹੈ ਜੀ, ਹੈਲਪ ਭੇਜ ਦਿਓ ਜੀ। ਉਹ ਹੈਲਪ ਜਿਹੜੀ ਹੈਗੀ ਆ ਨਾ ਜੀ, ਉਹ ਫਿਰ ਬੰਦੇ ਨੂੰ ਜਿਹੜਾ ਆ ਬਹੁਤ ਤੰਗ ਕਰਦੀ ਹੈ।
1: ਬਿਲਕੁਲ ਹੈ ਜੀ।
0: ਉਹ ਇਸੇ ਕਰਕੇ ਹੈਗਾ, ਇਹ ਪੈਸਾ ਸਕੂਨ ਨਹੀਂ ਦਿੰਦਾ ਜਿਹੜਾ ਇੱਦਾਂ ਹੇਰਾ ਫੇਰੀ ਦੇ ਵਿੱਚ ਆਇਆ ਹੋਵੇ, ਜਾਂ ਕਿਸੇ ਬੰਦੇ ਕੋਲੋਂ ਜਿਹੜਾ ਐਕਸਪਲਾਇਟ ਕਰਕੇ, ਚਾਹੇ ਉਹਦੇ ਸੈਂਟੀਮੈਂਟਸ ਨਾਲ ਖੇਡ ਕੇ ਲਿਆ ਹੋਵੇ, ਇਹ ਪੈਸਾ ਸੁੱਖ ਨਹੀਂ ਦਿੰਦਾ ਜੀ,
1: ਨਹੀਂ ਦਿੰਦਾ।
0: ਹੁਣ ਦੇਖੋ ਨਾ, ਬਹੁਤ ਪੈਸਾ ਸੀਗਾ ਇਹਨਾਂ ਨੇ, ਜਾਇਦਾਦ ਤਾਂ ਵੀ ਪਹਿਲਾਂ ਹੀ, ਜਦੋਂ ਕੇਸ ਪੈਣ ਤੋਂ ਪਹਿਲਾਂ ਹੀ ਇਹ ਸਾਰੀਆਂ ਜਿਹੜੀਆਂ ਆਪਣੀਆਂ ਵੇਚ ਦਿੱਤੀਆਂ ਸੀ। ਔਰ ਮੈਨੂੰ ਉਮੀਦ ਹੈਗੀ ਆ ਕਿ ਜਿਹੜੇ ਕਿਤੇ ਰਿਸ਼ਤੇਦਾਰਾਂ ਨੂੰ ਕਿਤੇ ਪੈਸੇ ਫੜਾਏ ਹੋਣੇ, ਉਹ ਵੀ ਗੁੱਡ ਬਾਏ ਕਹਿ ਗਏ ਹੋਣੇ ਆ ਜੀ, ਕਿਉਂਕਿ ਫਿਰ ਪੈਸਾ ਜਿਹੜਾ ਹੈਗਾ ਇਹ ਏਦਾਂ ਦਾ ਪੈਸਾ ਏਦਾਂ ਹੀ ਜਾਂਦਾ ਹੁੰਦਾ ਆ ਜੀ।
1: ਬਿਲਕੁਲ ਹੈ ਜੀ।
0: ਤੇ ਮੈਨੂੰ ਤਾਂ ਔਜਲਾ ਸਾਹਿਬ ਕਹਿੰਦੇ ਸੀ ਵੀ ਕਿਤੇ ਏਦਾਂ ਦੀ ਗੱਲ ਨਾ ਹੋਵੇ ਕਿ ਮੰਨ ਲਓ ਜਿਹੜਾ ਆ ਇਹ ਬੰਦਾ ਟੋਰਚਰ ਬਰਦਾਸ਼ਤ ਹੀ ਨਾ ਕਰ ਸਕੇ
1: ਜੀ,
0: ਕਿਉਂਕਿ ਜੇ ਤਾਂ ਸਰਕਾਰਾਂ ਜਿਹੜੀਆਂ ਮਦਦ ਕਰਦੀਆਂ ਹੋਣ ਜੀ, ਫੇਰ ਤਾਂ ਅਫਸਰਾਂ ਲਈ ਜੇਲ੍ਹ ਕੋਈ ਜੇਲ੍ਹ ਨਹੀਂ ਜੀ
1: ਜੀ।
0: ਫੇਰ ਤਾਂ ਸਤਿੰਦਰ ਜੈਨ ਵਰਗਿਆਂ ਦੀਆਂ ਵੀ ਫੋਟੋਆਂ ਆ ਜਾਂਦੀਆਂ ਆ ਵੀ ਜੇਲ੍ਹ ਦੇ ਵਿੱਚ ਮਾਲਿਸ਼ ਕਰਾਉਣ ਲੱਗੇ ਹੈਗੇ ਆ ਜੀ
1: ਜੀ।
0: ਤੇ ਕੇਜਰੀਵਾਲ ਹੁਣੀ ਜਿਹੜੇ ਹੈਗੇ ਆ 65 ਕਿਲੋ ਜਿਹੜੇ ਅੰਬ ਖਾਣ ਡਏ ਆ, ਜਿਹਨਾਂ ਦੀ ਕੀਮਤ 65 ਲੱਖ ਸੀ
1: ਜੀ,
0: ਤੇ ਤਿਹਾੜ ਵਾਲੇ ਹੱਥ ਜੋੜਨ ਭਾਈ ਇਹਨੂੰ ਲੈ ਜਾਓ
1: ਜੀ।
0: ਵੈਸੇ ਕਹਿੰਦੇ ਸ਼ੂਗਰ ਦੇ ਪੇਸ਼ੈਂਟ ਹੈਗੇ ਆ ਤੇ ਇੱਥੇ ਅੰਬ ਖਾੜੋ ਹੱਟਦੇ ਨੀ
1: ਜੀ।
0: ਇਹ ਵਾਪਰਿਆ ਜੀ, ਸਾਰਾ ਕੁਛ ਵਾਪਰਿਆ ਜੀ।
1: ਬਿਲਕੁਲ।
0: ਇਸ ਕਰਕੇ ਜਿਹੜਾ ਹੈਗਾ ਆ ਤੇ ਰਾਜੀਤ ਹੋਣਾ ਦਾ ਜਿਹੜਾ ਆ ਉਹ ਹੋ ਗਿਆ ਹੈ ਜੀ, ਗ੍ਰਿਫਤਾਰੀ ਹੋ ਗਈ ਆ, ਕਿਉਂਕਿ ਕਾਗਜ਼ਾਂ ਚ ਪੁਲਿਸ ਗ੍ਰਿਫਤਾਰ ਹੀ ਕਰਦੀ ਹੁੰਦੀ ਆ ਜੀ।
1: ਬਿਲਕੁਲ ਹੈ ਜੀ।
0: ਤੇ ਬਾਕੀ ਉਹ ਦੇਖਦੇ ਹੈਗੇ ਆ ਜੀ। ਹੁਣ ਮੈਨੂੰ ਲੱਗਦਾ ਨੀ ਛੇਤੀ ਕਿਤੇ, ਮਤਲਬ ਕਿਉਂਕਿ ਅਬਸਕਾਉਂਟਿੰਗ ਬਹੁਤ ਆ ਨਾ ਜੀ, ਕੋਰਟ ਨੇ ਏਡੀ ਛੇਤੀ ਜਿਹੜਾ ਹੈਗਾ ਆ ਬੇਲ ਦੀ ਰਿਲੀਫ ਦੇਣੀ ਨੇ ਜੀ।
1: ਬਿਲਕੁਲ ਹੈ ਜੀ, ਬਿਲਕੁਲ।
0: ਉਹ ਤਾਂ ਹੁਣ ਅੰਦਰ ਦੀਆਂ ਰੋਟੀਆਂ ਖਾਣੀਆਂ ਹੀ ਪੈਣੀਆਂ
1: ਜੀ।
0: ਅੰਦਰ ਕਿੰਨੀ ਕੋਪਰੇਸ਼ਨ ਮਿਲਦੀ ਹੈਗੀ ਆ ਉਹ ਹੁਣ ਦੇਖੋ, ਨਾਲ ਉਹਨਾਂ ਨੇ ਪ੍ਰੇਅਰ ਵੀ ਕੀਤੀ ਸੀ ਇਹ ਕਿ ਮੇਰਾ ਕੇਸ ਜਿਹੜਾ ਹੈਗਾ ਆ ਵੀ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਨੂੰ ਦਿੱਤਾ ਜਾਵੇ
1: ਜੀ,
0: ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਹੋਰ ਅਫਸਰਾਂ ਦੇ ਨਾਲ ਡਿਸਕਲੋਜ਼ ਕਰਨਾ ਚਾਹੁੰਦੇ ਹੈਗੇ ਆ
1: ਜੀ।
0: ਮੇਰੇ ਤੱਕ ਤਾਂ ਪਹੁੰਚ ਗਏ, ਮੇਰੇ ਤਾਂ ਉੱਪਰ ਵੀ ਆਕਾ ਬੈਠੇ ਸੀਗੇ, ਮੈਂ ਇਕੱਲਾ ਹੀ ਥੋੜਾ ਖਾਂਦਾ ਸੀ।
1: ਬਿਲਕੁਲ
0: ਹੈ ਜੀ,
1: ਬਿਲਕੁਲ।
0: ਜਾਂ ਮੈਂ ਇਕੱਲਾ ਹੀ ਥੋੜਾ ਰੈਕਡ ਚਲਾਉਂਦਾ ਸੀ, ਇੱਥੇ ਤਾਂ ਜੇ ਕਿਤੇ ਗੱਲ ਕੀਤੀ ਤੇ ਅਗਲਿਆਂ ਨੇ ਜਿਹੜੀ ਇਹ ਗੱਲ ਬਾਹਰ ਹੀ ਨੀ ਆਉਣ ਦੇਣੀ
1: ਜੀ।
0: ਕਿਸੇ ਮਤਲਬ ਇਹ ਹੈਗਾ ਕਿ ਇੱਕ ਪੁਲਿਸ ਦਾ ਆਫਿਸਰ ਵੀ ਜਿਹੜਾ ਕਿ ਲੋਕਾਂ ਨੂੰ ਮਤਲਬ ਜਿਹੜਾ ਆ ਬੁੱਕ ਕਰਦਾ ਰਿਹਾ, ਲੋਕਾਂ ਤੇ ਟ੍ਰਾਇਲ ਚਲਾਉਂਦਾ ਰਿਹਾ ਹੈਗਾ ਆ, ਉਹ ਵੀ ਅੱਜ ਜਦੋਂ ਸਮਾਂ ਪਿਆ ਹੈਗਾ ਆ ਤੇ ਉਹ ਵੀ ਆਪਣੀ ਪੁਲਿਸ ਤੇ ਫੇਥ ਨਹੀਂ ਕਰ ਰਿਹਾ, ਉਹ ਵੀ ਕਹਿੰਦਾ ਆ ਜਾਂਚ ਏਜੰਸੀ ਕੋਈ ਹੋਰ ਹੋਵੇ। ਇੱਥੋਂ ਪਤਾ ਲੱਗਦਾ ਹੈਗਾ ਆ ਜੀ ਕਿ ਸਾਡਾ ਸਿਸਟਮ ਜਿਹੜਾ ਹੈਗਾ ਆ ਉਹ ਕਿੰਨਾ ਕੁ ਜਿਹੜਾ ਆ ਕਰਪਟ ਹੋ ਚੁੱਕਾ ਆ ਜੀ।
1: ਬਿਲਕੁਲ
0: ਜੀ, ਭਾਰਤ ਸਾਹਿਬ
1: ਤੇ ਸੈਣੀ ਸਾਹਿਬ ਡੀ ਆਈ ਜੀ ਭੁੱਲਰ ਸਾਹਿਬ ਜਿਹੜੇ ਨੇ ਉਹਨਾਂ ਦੀਆਂ ਵੀ ਦਿੱਕਤਾਂ ਵੱਧਦੀਆਂ ਨਜ਼ਰ ਆਉਂਦੀਆਂ ਨੇ, ਕਿਤੇ ਰਾਹਤ ਮਹਿਸੂਸ ਕਰਦੇ ਸੀ, ਬਹੁਤ ਸਾਰੀਆਂ ਉਹਨਾਂ ਦੀਆਂ ਐਪਲੀਕੇਸ਼ਨਾਂ ਵੀ ਰੱਦ ਹੋਈਆਂ ਨੇ। ਤੇ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਖਬਰ ਕੀਤੀ ਸੀ ਕਿ ਜਿਹੜੇ ਸਨ ਆਕਾਸ਼ ਬੱਟਾ ਜਿਹੜੇ ਸੀ ਪਟੀਸ਼ਨ ਕਰਤਾ ਵੀ ਕਹਿ ਸਕਦੇ ਆ, ਸੀ ਬੀ ਆਈ ਅਦਾਲਤ ਦੀ ਵਿਸ਼ੇਸ਼ ਜੱਜ ਜਿਹੜੇ ਨੇ ਭਾਵਨਾ ਜੈਨ ਨੇ ਭ੍ਰਿਸ਼ਟਾਚਾਰ ਮਾਮਲੇ ਚ ਅਗਲੇ ਸਰਕਾਰੀ ਗਵਾਹ ਦੇ ਵਜੋਂ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਸਮਨ ਭੇਜਣ ਦੀ ਸੀ ਬੀ ਆਈ ਦੀ ਜਿਹੜੀ ਸੀ ਅਰਜੀ ਸੀ ਉਹ ਪ੍ਰਵਾਨ ਕਰ ਲਈ ਸੀ, ਤੇ ਉਹਦੇ ਉੱਤੇ ਹੁਣ ਜਿਹੜੇ ਨੇ ਇਗਜ਼ਾਮੀਨੇਸ਼ਨ ਇਨ ਚੀਫ ਜਿਹੜੇ ਨੇ ਉਹਨਾਂ ਦੇ ਬਿਆਨ ਜਿਹੜੇ ਨੇ ਦਰਜ ਕਰਨ ਦੀ ਪ੍ਰਕਿਰਿਆ ਜਿਹੜੀ ਆ ਜੀ ਸ਼ੁਰੂ ਹੋ ਗਈ ਹੈ। ਤੇ ਡੀ ਆਈ ਜੀ ਭੁੱਲਰ ਸਾਹਿਬ ਦੀਆਂ ਮੁਸੀਬਤਾਂ ਵੱਧਦੀਆਂ ਨੇ ਕਿ ਘਟਦੀਆਂ ਨਜ਼ਰ ਆਉਂਦੀਆਂ ਨੇ ਜੀ।
0: ਬਾਰੇ ਸਾਹਿਬ ਜਦੋਂ ਕੰਪਲੇਨੈਂਟ ਆਪਣੇ ਸਟੈਂਡ ਤੇ ਖੜਾ ਰਹਿ ਜਾਏ ਨਾ ਜੀ, ਤੇ ਉਸ ਵੇਲੇ ਕੇਸ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ
1: ਜੀ।
0: ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸਰ ਜਿਹੜਾ ਹੈਗਾ ਆ ਜਦੋਂ ਬਰੀ ਕਰਾਉਂਦੇ ਆ ਤੇ ਇਹ ਟੈਕਨੀਕ ਨਾਲ ਹੀ ਜਿੱਤਦੇ ਆ ਵੀ ਗਵਾਹ ਨੂੰ ਬਿਠਾਲ ਲਓ ਜੀ।
1: ਬਿਲਕੁਲ।

0: ਉਹ ਕਹਿ ਦੇਵੇ ਜੀ ਮੈਨੂੰ ਪਤਾ ਨਹੀਂ ਸੀ ਮੈਂ ਇੱਦਾਂ ਕਰਕੇ ਆ ਜੀ ਮੈਂ ਉਹ
1: ਮੁਕਰ
0: ਕੁਛ ਨਾ
1: ਜਾਂਦੇ ਨੇ
0: ਕੁਛ ਦੋ ਚਾਰ
1: ਮੁਕਰਾ
0: ਲਾਈਨਾਂ ਦੋ ਚਾਰ ਬਿਆਨਾਂ ਦੇ ਵਿੱਚ ਨਾ ਥੋੜੀ ਮੋਡੀਫਿਕੇਸ਼ਨ ਕਰਾ ਦੇਈ ਦੀ ਹੁੰਦੀ ਆ,
1: ਜੀ
0: ਦੋ ਚਾਰ ਗੱਲਾਂ ਟਵਿਸਟ ਕਰਾ ਦੇਈ ਦੀਆਂ ਆ, ਬਾਕੀ ਉਹਨੂੰ ਕ੍ਰੋਸ ਐਗਜ਼ਾਮੀਨੇਸ਼ਨ ਦੇ ਵਿੱਚ ਲੈ ਜਾਈਦਾ ਤਾਂ ਕਿ ਉਹਨੂੰ ਹੋਸਟਾਈਲ ਡਿਕਲੇਅਰ ਕਰਾ ਕੇ ਬਾਅਦ ਦੇ ਵਿੱਚ ਜਿਹੜਾ ਆ ਸਰਕਾਰੀ ਵਕੀਲ ਫਿਰ ਜਿਹੜਾ ਆ ਹੋਸਟਾਈਲ ਦੇ ਜਿਹੜੇ ਆ ਬਿਆਨ ਲਿਖਾ ਲੈਂਦਾ ਆ ਜੀ, ਤੇ
1: ਬਿਲਕੁਲ
0: ਇਹ ਬੰਦੇ ਬਰੀ ਹੋ ਜਾਂਦੇ ਆ ਜੀ। ਹੁਣ
1: ਬਿਲਕੁਲ
0: ਕਾਰਨ ਇਹ ਹੈਗਾ ਕਿ ਇੱਥੇ ਬਿਆਨ ਜਿਹੜੇ ਆ ਆਕਾਸ਼ ਵੱਟਾ ਦੇ ਹੋਏ ਆ ਜੀ, ਉਹ ਬੰਦਾ ਆਪਣੇ ਬਿਆਨਾਂ ਤੇ ਕਾਇਮ ਰਹਿ ਗਿਆ ਹੈਗਾ ਜੀ, ਉਹਨੇ ਸਾਰੀ ਡਿਟੇਲ ਜਿਹੜੀ ਆ ਦੱਸੀ ਆ ਵੀ ਕਿੱਦਾਂ ਕਿੱਦਾਂ ਵਾਪਰਿਆ ਸੀ, ਵੀ ਇਹਨਾਂ ਨੇ ਜਿਹੜਾ ਆ ਪਹਿਲਾਂ 4 ਲੱਖ ਰੁਪਇਆ ਮੰਗਿਆ ਸੀਗਾ ਜੀ, ਤੇ ਬਾਅਦ ਦੇ ਵਿੱਚ ਕਹਿਤਾ ਜੀ ਵੀ ਤੂੰ ਹੁਣ ਦਿਨ ਬੜੇ ਪਾ ਤੇ 8 ਲੱਖ ਰੁਪਇਆ ਲੱਗੂ ਹੈ ਜੀ, ਉਹ ਕਹਿੰਦਾ ਮੈਂ ਤਾਂ ਮਰ ਜਾਊਂਗਾ ਜੀ, ਤੇ ਉਹਨੇ ਫਿਰ ਜਿਹੜਾ ਹੈਗਾ ਆ ਤੇ ਇਹਨਾਂ ਨੇ ਵਟਸਐਪ ਦੇ ਉੱਤੇ ਜਿਹੜਾ ਆ ਜਦੋਂ ਚੰਡੀਗੜ੍ਹ ਆਦੇ ਤੇ ਇਹਨਾਂ ਨੇ ਵਟਸਐਪ ਕਾਲ ਕੀਤੀ ਤੇ ਇਹਨਾਂ ਨੇ ਕਾਲ ਚੱਕ ਲਈ ਤੇ ਇਹਨਾਂ ਨੇ ਕਾਲ ਚੱਕ ਕੇ ਕਿਹਾ ਹੁਣ ਤਾਂ ਭਾਈ ਤੈਨੂੰ 8 ਲੱਖ ਦੇਣੇ ਪੈਣੇ ਆ, ਹੁਣ 4 ਚ ਗੱਲ ਨਹੀਂ ਬਣਨੀ 8 ਚ ਬਣਨੀ ਹੈ ਜੀ। ਉਹ ਦੇਖੋ CBI ਨੇ ਪ੍ਰੂਫ ਪਹਿਲਾਂ ਇਕੱਠੇ ਕੀਤੇ ਸੀਗੇ ਜੀ, ਤੋਂ ਅਰੈਸਟ ਪਾਈ ਉਹਨਾਂ ਨੂੰ ਵੀ ਪਤਾ ਸੀ ਏਡੇ ਵੱਡੇ ਅਫਸਰ ਨੂੰ ਹੱਥ ਪਾਉਣ ਲੱਗੇ ਆ ਤੇ ਕੱਚਾ ਹੱਥ ਨਹੀਂ ਪਾਉਣਾ ਚਾਹੀਦਾ
1: ਜੀ।
0: ਨੋ ਡਾਊਟ ਕਿ ਸਾਡੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਮਦਦ ਦੇ ਵਿੱਚ ਆਈ, ਉਹਨਾਂ ਨੇ ਇਸ ਅਫਸਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ, ਉਹਨਾਂ ਨੇ ਵਿਜੀਲੈਂਸ ਦਾ ਇੱਕ ਪਰਚਾ ਦਰਜ ਕਰ ਲਿਆ
1: ਜੀ
0: ਵੀ ਆਪਣੀ ਕਸਟਡੀ ਚ ਲੈ ਲਈਏ ਹਾਂਜੀ, ਤੇ ਜਦੋਂ ਦੇਖਿਆ ਵੀ ਉਹਦਾ ਇੱਕ ਟੈਕਨੀਕਲ ਗਰਾਊਂਡ ਹੁੰਦੀ ਆ ਵੀ ਜਿਹਨੇ ਪਰਚਾ ਪਹਿਲਾਂ ਦਰਜ ਕੀਤਾ ਹੋਵੇ ਉਸ ਏਜੰਸੀ ਕੋਲ ਰਹਿ ਜਾਂਦਾ ਜੀ ਬੰਦਾ
1: ਜੀ,
0: ਤੇ CBI ਵਾਲੇ ਪਹਿਲਾਂ ਹੀ ਜਿਹੜਾ ਹੈਗਾ ਆ ਕੰਮ ਕਰਕੇ ਹੀ ਆਏ ਸੀਗੇ ਹਾਂਜੀ, ਤੇ ਇਸ ਕਰਕੇ ਉਹ ਦੇਖਿਆ ਵੀ ਉਹਨਾਂ ਦੀ ਟਾਈਮਿੰਗ ਤੇ ਇਹਨਾਂ ਦੀ ਟਾਈਮਿੰਗ ਚ ਫਰਕ ਸੀਗਾ, ਇਸ ਕਰਕੇ ਉਹਨਾਂ ਦਾ ਪਹਿਲਾਂ ਬਣਦਾ ਸੀ ਤੇ ਪਹਿਲਾਂ ਹੱਕ ਉਹਨਾਂ ਦਾ ਹੀ ਰਹਿ ਗਿਆ ਜੀ।
1: ਬਿਲਕੁਲ
0: ਸਰਕਾਰ ਨੇ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਕੰਪਲੇਨੈਂਟ ਹੁਣ ਆਪਣੇ ਸਟੈਂਡ ਤੇ ਕਾਇਮ ਰਹਿ ਗਿਆ ਆ ਜੀ, ਤੇ ਇਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਵਧੀਆਂ ਆ ਜੀ, ਹੁਣ ਥੋੜਾ ਜਿਹਾ ਜਿਹੜਾ ਹੈਗਾ ਆ ਔਖਾ ਨਿਕਲ ਹੋਣਾ, ਜੇ ਬੇਲ ਦਾ ਵੀ ਕੰਮ ਚੱਲਦਾ ਸੀਗਾ
1: ਜੀ
0: ਤੇ ਉਹ ਵੀ ਥੋੜਾ ਜਿਹਾ ਹੁਣ ਰੁਕ ਜਾਊਗਾ ਡਿਲੇ ਹੋਊਗਾ ਜੀ ਕਿਸੇ ਸਟੇਜ ਤੇ, ਵੈਸੇ ਵੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਜੀ ਵੀ ਤੁਸੀਂ ਅੱਜ ਬੇਲ ਰਿਜੈਕਟ ਕਰਾਉਣੀ ਆ ਕਿ ਬਾਅਦ ਚ ਕਰਾਉਣੀ ਆ ਜੀ, ਉਹ ਵਕੀਲ ਬਹਾਨਾ ਨਾਲ ਲੈ ਗਿਆ ਜੀ ਤਰੀਕ ਵੀ ਅੱਜ ਹੀ ਕੱਲ ਨੂੰ ਕਹਿ ਦਿਆਂਗੇ ਜੀ ਅਸੀਂ ਬਹੁਤ ਜ਼ੋਰ ਲਾਇਆ ਪੈਸੇ ਤਾਂ ਹਜਮ ਕਰੀਏ।
1: ਬਿਲਕੁਲ
0: ਇਹ ਵੀ ਉਸੇ ਚੀਜ਼ ਦੀ ਹੈਗੀ ਆ ਜੀ ਕਿ ਜਿੱਦਾਂ ਆਪਾਂ ਕਹਿੰਦੇ ਹੈਗੇ ਆ ਭਾਈ ਪੈਸਾ ਗਲਤ ਪੈਸਾ ਜਿਹੜਾ ਹੈਗਾ ਆ ਉਹ ਧੋਖ ਨਹੀਂ ਦਿੰਦਾ, ਤੇ ਇਹ ਵੀ ਇੱਕ ਸੈਕਿੰਡ ਐਗਜ਼ਾਮਪਲ ਉਹ ਵੀ ਜਾਲ ਸੈੱਟ ਹੋ ਰਹੀ ਹੈ ਜੀ।
1: ਬਿਲਕੁਲ ਹੈ ਜੀ।
0: ਸੈਣੀ
1: ਸਾਹਿਬ ਮਾਮਾ ਧੀਆਂ ਯੋਜਨਾ ਜਿਹੜੀ ਆਈ ਸੀ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਹਾਈ ਕੋਰਟ ਦੇ ਵਿੱਚ ਮਾਮਾ ਧੀਆਂ ਸਤਿਕਾਰ ਯੋਜਨਾ ਨੂੰ ਚੁਣੌਤੀ ਦੇ ਦਿੱਤੀ ਗਈ ਹੈ, ਜਨਹਿਤ ਪਟੀਸ਼ਨ ਪਾਈ ਹੈ, ਉਹਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਣੀ ਹੈ ਤੇ ਅੱਜ ਉਹਦੀ ਜਿਹੜੀ ਹੈ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ਦੇ ਵੋਟਾਂ ਬਦਲੇ ਲਾਭ ਦੇਣ ਦੇ ਦੋਸ਼ ਜਿਹੜੇ ਲੱਗੇ ਨੇ ਤੇ ਅੱਜ ਉਹਦੀ ਸੁਣਵਾਈ ਹੋਈ ਹੈ ਤੇ ਜਿਸ ਦੇ ਵਿੱਚ ਹਾਈਕੋਰਟ ਨੇ ਇਸ ਯੋਜਨਾ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਉੱਤੇ ਸੁਣਵਾਈ ਦੇ ਲਈ ਅਗਲੀ ਤਰੀਕ 5 ਅਕਤੂਬਰ ਜਿਹੜੀ ਹੈ ਨਿਰਧਾਰਿਤ ਕਰ ਦਿੱਤੀ ਹੈ ਜੀ, ਤੇ ਇਹਦੇ ਵਿੱਚ ਉਹ ਕਹਿੰਦੇ ਨੇ ਆਪਣੇ ਪਟੀਸ਼ਨ ਕਰਤਾ ਦੇ ਜਿਹੜੇ ਨੇ ਵਕੀਲ ਨੇ ਉਹਨਾਂ ਨੇ ਅੱਜ ਮੁੱਖ ਜੱਜ ਅਸ਼ਵਨੀ ਕੁਮਾਰ ਮਿਸ਼ਰਾ ਤੇ ਜੱਜ ਰੋਹਿਤ ਕਪੂਰ ਦੇ ਬੈਂਚ ਨੂੰ ਦੱਸਿਆ ਕਿ ਇਹ ਯੋਜਨਾ ਸਿਰਫ ਵੋਟਾਂ ਹਾਸਲ ਕਰਨ ਦੇ ਮਕਸਦ ਦੇ ਨਾਲ ਸ਼ੁਰੂ ਕੀਤੀ ਗਈ ਸੀ, ਹੋਰ ਪਿੱਛੇ ਦੇ ਕੁਛ ਨਹੀਂ ਆ, 1000 ਰੁਪਈਆ ਜਾਂ 1500 ਰੁਪਈਆ ਜੀ।
0: ਪਰ ਇਹ ਨਾ ਜੇ ਮੈਂ ਇਸ ਖਬਰ ਦਾ ਵਿਸ਼ਲੇਸ਼ਣ ਇੱਕ ਵਕੀਲ ਦੇ ਨਜ਼ਰੀਏ ਨਾਲ ਕਰਾਂ
1: ਜੀ,
0: ਸਰ ਹੁੰਦਾ ਕੀ ਆ ਸਾਡੀ ਹਾਈਕੋਰਟ ਦਾ ਵਿਊ ਕੀ ਹੈਗਾ ਆ ਜੀ, ਇਹ ਨੋਟਿਸ ਤਾਂ ਕਰ ਦਿੰਦੇ ਹੈਗੇ ਆ ਜੀ,
1: ਜੀ
0: ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਇਹ ਰਿਟ ਅਡਬੇਟ ਨਹੀਂ ਹੋਏਗੀ, ਇਹ ਵੀ ਨਹੀਂ ਹੋਣੀ, ਕਿਉਂ ਨਹੀਂ ਹੋਣੀ, ਇਹ ਰਿਟ ਜਿਹੜੀ ਹੈਗੀ ਆ PIL ਕਿਤੇ ਮੁਲਾਜ਼ਮ ਇਕੱਠੇ ਹੋ ਕੇ ਜਿਹੜੀ ਮੁਲਾਜ਼ਮ ਦੇ ਵਕੀਲ ਜਿਹੜੇ ਹੈਗੇ ਸੀ ਨਾ ਜੀ ਉਹ ਆ ਕੇ ਚੈਲੰਜ ਕਰ ਦਿੰਦੇ ਵੀ ਇੱਕ ਪਾਸੇ ਤਾਂ ਜਿਹੜਾ ਹੈਗਾ ਆ ਸਟੇਟ ਕੋਲ ਸਾਨੂੰ ਜੇ ਦੇਣ ਨੂੰ ਹੈ ਨਹੀਂ ਜੀ, ਤੇ ਅਸੀਂ ਐਗਜ਼ੀਕਿਊਸ਼ਨ ਪਾਈ ਆ ਕੰਟੈਂਪਟ ਆਫ ਕੋਰਟ ਪਾਈ ਆ ਜੀ, ਇੱਥੇ ਕੀ ਲੈਕਨੈਸ ਆਉਣੀ ਹੈਗੀ ਆ, ਜੋ ਮੇਰੀ ਸਮਝ ਕਹਿੰਦੀ ਹੈਗੀ, ਮੈਂ ਗਲਤ ਵੀ ਹੋ ਸਕਦਾ, ਮੈਂ ਪਹਿਲਾਂ ਮਾਫ਼ੀ ਮੰਗ ਲਾਂ, ਪਰ ਮੈਨੂੰ ਲੱਗਦਾ ਨੀ ਮੈਂ ਗਲਤ ਹੋਊਂਗਾ, ਇਹ ਸਰ ਜਿਹੜਾ ਹੈਗਾ ਇਹਦੇ ਵਿੱਚ ਨਾ ਲੋਕਲ ਸਟੈਂਡੀ ਤੇ ਆਉਂਦਾ ਹੁੰਦਾ ਆ, ਅਗਲੇ ਬੰਦੇ ਤੇ ਫਿਰ ਬਹਿਸ ਕਰਦੇ ਅਗਲੇ ਵੀ ਤੈਨੂੰ ਕੀ ਅਧਿਕਾਰ ਆ,
1: ਹਾਂਜੀ
0: ਸਟੇਟ ਦੀ ਇੱਕ ਯੋਜਨਾ ਹੈਗੀ ਆ ਉੱਥੇ ਸਟੇਟ ਹਾਵੀ ਹੋ ਜਾਂਦੀ ਹੈ ਵੀ ਸਟੇਟ ਦੀ ਆਪਣੀ ਐਡਮਿਨਿਸਟ੍ਰੇਸ਼ਨ ਹੈ, ਸਟੇਟ ਨੇ ਦੇਖਣਾ ਹੈਗਾ ਜਾਂ ਕਿ ਫਾਈਨਾਂਸ ਕਿੱਦਾਂ ਰਨ ਕਰਨਾ ਹੈਗਾ ਜਾਂ ਕਿੱਦਾਂ ਕਿਹੜਾ ਲੋਕਾਂ ਨੂੰ ਰਿਲੀਫ ਦੇਣੀ ਹੈਗੀ ਆ, ਡਾਊਨ ਟ੍ਰੋਡਨ ਲੋਕ ਹੈਗੇ ਆ ਉਹਨਾਂ ਨੂੰ ਰਿਲੀਫ ਦਿੱਤੀ ਜਾਂਦੀ ਆ, ਉਹ ਜਿੱਦਾਂ ਮਾਨ ਸਾਹਿਬ ਲੈਕਚਰ ਕਰਦੇ ਉਹ ਤਾਂ ਵਕੀਲ ਸਾਹਿਬ ਲੈਕਚਰ ਕਰਨਗੇ, ਮਾਂ ਕੋਈ ਹੈਗੀ ਆ ਜੀ ਉਹ ਕੋਈ ਦੇਖੋ ਉਹਨੇ ਰਹਿਣ ਕਲਵਾ ਲਈ ਜੀ ਜੀ ਜਿਹੜੀ ਮਸ਼ਹੂਰੀ ਦਿਖਾਉਂਦੇ ਆ, ਤੇ
1: ਜੀ
0: ਇਹ ਪੈਸੇ ਹਰ ਮਹੀਨੇ ਭੇਜਣਗੇ, ਕੋਈ ਆਪਣਾ ਆ ਤੇ ਪੈਸੇ ਭੇਜਦਾ ਜੀ, ਉਹ
1: ਜੀ
0: ਸਾਰੀਆਂ ਚੀਜ਼ਾਂ ਬਹਿਸ ਉੱਥੇ ਹੀ ਹੋਣੀ ਜੀ, ਉਹ
1: ਬਿਲਕੁਲ
0: ਲੋਕਲ ਸਟੈਂਡਿੰਗ ਤੇ ਹੋਣੀ ਆ ਜੀ, ਵੀ ਹਾਂ ਵੀ ਯੂ ਆਰ ਨੋਟ ਅਫੈਕਟਿਡ ਪਾਰਟੀ।
1: ਜੀ
0: ਇੱਥੇ ਕੀ ਸੀ, ਮੁਲਾਜ਼ਮ ਜਾਂਦੇ ਸਰ ਸਾਡਾ DADU ਹੈਗਾ ਆ ਜੀ, ਸਟੇਟ ਸਾਨੂੰ ਪੈਸੇ ਦੇ ਨਹੀਂ ਰਹੀ ਜੀ, ਉਲਟਾ ਇਹੋ ਜਿਹੀਆਂ ਯੋਜਨਾ ਚਲਾ ਰਹੀ ਹੈਗੀ, ਤੇ ਉਹ ਪਹਿਲੀ ਨਜ਼ਰ ਦੇ ਵਿੱਚ ਹੀ ਸੈਟਿਸਫਾਈਡ ਹੋ ਜਾਣੀ ਸੀ।
1: ਜੀ ਬਿਲਕੁਲ ਹੈ ਜੀ,
0: ਹੁਣ ਜਾਂ ਤਾਂ ਸਾਡਾ ਜਿਹੜਾ ਹੈਗਾ ਜੀ ਵੀ ਸਾਡੀ ਫਿਰਕੀ ਘੁੰਮ ਗਈ ਹੈਗੀ ਆ, ਤੇ ਜਾਂ ਜਿਹੜੇ ਬੰਦੇ ਉੱਥੇ ਬੈਠੇ ਚੰਡੀਗੜ੍ਹ ਉਹ ਹੀ ਨੀ ਸੋਚਦੇ ਜੀ ਵੀ ਭਾਈ ਤੁਸੀਂ ਕਰ ਰਹੇ ਆ, ਤੇ ਇਸ ਤਰੀਕੇ ਨਾਲ ਥੋੜਾ ਸਲਾਹ ਕਰਕੇ ਕਰ ਲਓ,
1: ਜੀ
0: ਤੇ
1: ਜਾਂ ਵੀ ਮਿੱਟੀ ਝਾੜਦੇ ਨੇ ਜੀ, ਬਸ ਇਹ ਕਹਿ ਸਕਦੇ ਆ ਜੀ।
0: ਹਾਂਜੀ ਜੀ
1: ਜੀ
0: ਸਾਡੇ ਤਾਂ ਆਪਣੇ ਮੈਨੂੰ ਕਹਿ ਦਿੰਦੇ ਹੈਗੇ ਆ ਜੀ, ਕਹਿੰਦੇ ਕੋਈ ਸਿਆਣਾ ਵਕੀਲ ਹੈਗਾ ਦੱਸੂਗੇ, ਮੈਂ ਕਿਹਾ ਹੈਗੇ ਤਾਂ ਬਥੇਰੇ ਹੈਗੇ, ਬਾਅਦ ਤੁਸੀਂ ਕਹਿਣਾ ਸਾਨੂੰ ਸਾਡਾ ਕਮਲਾ ਹੀ ਠੀਕ ਸੀ। ਹਾਂਜੀ
1: ਕਿਆ ਬਾਤ ਹੈ ਜੀ, ਸੈਣੀ ਸਾਹਿਬ ਵਕੀਲਾਂ ਦੀ ਗੱਲ ਚੱਲਦੀ ਹੈ, ਪੰਜਾਬ ਰਾਜ ਮਹਿਲਾ ਕਮਿਸ਼ਨ ਉਹਨੇ ਜਬਰ ਜਨਾਹ ਪੀੜਤ ਔਰਤ ਦਾ ਜਿਹੜਾ ਹੱਕ ਪੂਰ ਲਿਆ, ਤੇ ਵਿਰਸਾ ਸਿੰਘ ਬਲਟੂਆ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ, ਤੇ ਨਾਲ DGP ਦੀ ਡਿਊਟੀ ਲਾ ਦਿੱਤੀ ਹੈ ਕਿ ਭਾਈ ਪੂਰੀ ਰਿਪੋਰਟ ਕਰੋ, ਪੁੱਛ ਪੜਤਾਲ ਕਰੋ ਕਿ ਇਹ ਕਿਵੇਂ ਹੋਇਆ, ਕਿੱਦਾਂ ਹੋਇਆ, ਪਛਾਣ ਨਸ਼ਰ ਕਰ ਦਿੱਤੀ ਹੈ, ਕਿਵੇਂ ਕਰ ਦਿੱਤੀ ਹੈ। ਪਰ ਮੈਂ ਸੋਚਦਾ ਸੀ ਕਿ ਜਿਹੜਾ 5 ਕਰੋੜ ਦਾ ਮਾਮਲਾ ਜਿਹੜਾ ਸੀਗਾ ਉਹਦੇ ਵਿੱਚ ਕਈ ਔਰਤਾਂ ਦਾ ਨਾਂ ਆਉਂਦਾ ਸੀ, ਤੇ ਉਹ ਉਹਦੇ ਉੱਤੇ ਕੁਝ ਨਹੀਂ ਬੋਲੀ ਜੀ ਇਹ ਪੰਜਾਬ ਰਾਜ ਮਹਿਲਾ ਕਮਿਸ਼ਨ ਜੀ।
0: ਮਹਿਲਾ ਕਮਿਸ਼ਨ ਵੀ ਤਾਂ ਇੱਕ ਟੂਲ ਆ ਸਰਕਾਰ ਦਾ
1: ਜੀ,
0: ਚੱਕਰ ਤਾਂ ਇਹ ਹੈ ਜੀ, ਪਰ ਹੁਣ ਮੈਂ ਨਾ ਇੱਕ ਚੀਜ਼ ਨਹੀਂ ਸਮਝਿਆ ਅਜੇ ਤੱਕ
1: ਜੀ,
0: ਐਨੀਵੇ ਇਹ ਨੋਟਿਸ ਅਜੇ ਤਾਂ DGP ਨੂੰ ਭੇਜਿਆ ਹੈਗਾ ਜੀ, ਬਿਰਸਾ ਸਿੰਘ ਬਲਟੂ ਇਹਨੂੰ ਤਾਂ ਭੇਜਿਆ ਨੀ ਵੀ ਆਹ ਕਾਰਵਾਈ ਕਰੋ ਜੀ, ਇਸ ਧਾਰਾ ਥੱਲੇ ਅਪਰਾਧ ਡੰਡਣੀ ਹੈ, ਉਹਨਾਂ ਨੂੰ ਹਿੰਟ ਵੀ ਦਿੱਤਾ ਗਿਆ ਬਕਾਇਦਾ ਤੌਰ ਤੇ
1: ਜੀ
0: ਵੀ ਇਹ ਇਹਦੇ ਤੇ ਕ੍ਰਿਮੀਨਲ ਪਰਚਾ ਦਰਜ ਕਰੋ
1: ਜੀ,
0: ਉਹਨਾਂ ਨੂੰ ਹਿੰਟ ਦਿੱਤਾ ਗਿਆ ਡੰਡਣੀ ਹੈ ਲਿਖਿਆ ਆ ਜੀ,
1: DGP ਨੂੰ ਕਿਹਾ ਕਿ ਐਕਸ਼ਨ ਕਰੋ ਭਾਈ।
0: ਹਾਂ DGP ਨੂੰ ਕਿਹਾ ਹੈਗਾ ਆ ਵੀ ਜੋ ਇਹਨੇ ਅਪਰਾਧ ਕੀਤਾ ਉਹ ਡੰਡਣੀ ਹੈ
1: ਜੀ,
0: ਤੇ ਠੀਕ ਹੈ ਜੀ ਡੰਡਣੀ ਹੈ ਤੇ ਤੁਸੀਂ ਕਰੋ ਪਰਚਾ ਦਰਜ
1: ਜੀ,
0: FIR ਹੋ ਸਕਦਾ ਕੁਐਸ਼ ਹੋ ਜਾਏ, ਕਿੱਦਾਂ ਕੁਐਸ਼ ਹੋ ਸਕਦੀ ਹੈਗੀ ਆ ਜੀ ਹਾਈ ਕੋਰਟ ਚ ਜਾ ਕੇ। ਸਰ ਬਿਰਸਾ ਸਿੰਘ ਬਲਟੂ ਜੋ ਮੈਨੂੰ ਨੀ ਪਤਾ, ਹੋ ਸਕਦਾ ਮੈਂ ਮਤਲਬ ਜਿਹੜਾ ਹੈਗਾ ਆ ਵੀ ਵੀਡੀਓ ਬਾਅਦ ਚ ਦੇਖੀ ਹੋਵੇ
1: ਜੀ,
0: ਬਿਰਸਾ ਸਿੰਘ ਬਲਟੂਆ ਜਦੋਂ ਤੱਕ ਵੀਡੀਓ ਬਣਾਉਂਦੇ ਹੈਗੇ ਆ ਉਹ ਤੋਂ ਪਹਿਲਾਂ ਤੱਕ ਤਾਂ ਜਿਹੜੀ ਹੈਗੀ ਆ ਉਹ ਔਰਤ ਖੁਦ ਮੀਡੀਆ ਚ ਆ ਕੇ ਤੇ ਉਹਨੇ ਆਪਣਾ ਵੀਡੀਓ ਨੀ ਬਣਾਇਆ ਜੀ,
1: ਬਣਾਇਆ ਸੀ ਜੀ ਸੋਸ਼ਲ ਮੀਡੀਆ ਤੇ ਪਾਇਆ, ਮੇਰੇ ਨਾਲ ਇਦਾਂ ਹੋ ਗਿਆ ਤਾਂ
0: ਫੇਰ ਉਹਦੀ ਆਈਡੈਂਟੀ ਡਿਸਕਲੋਜ਼ ਬਲਟੂਏ ਨੇ ਥੋੜਾ ਕੀਤੀ, ਉਹਨੇ ਤਾਂ ਆਮ ਮੀਡੀਆ ਦੇ ਵਿੱਚ ਆ ਗਈ ਹੈਗੀ ਏ ਜੀ, ਪਹਿਲਾਂ ਆ ਗਈ ਆ ਜੀ
1: ਬਿਲਕੁਲ, ਉਹ ਤਾਂ ਕਹਿੰਦੇ ਆ ਮੈਂ ਇੱਥੇ ਵੀ ਗਈ ਆ, ਉਹਨਾਂ ਕੋਲ ਵੀ ਗਈ ਆ, ਮੇਰੀ ਸੁਣੀ ਨੀ ਗਈ।
0: ਬਾਕੀ ਜਿੱਥੇ ਤੱਕ ਹੈਗਾ ਕਹਿੰਦੇ ਵੀ ਡੈਰੋਗੇਟਰੀ ਰਿਮਾਰਕਸ ਦਿੱਤੇ ਹੈਗੇ ਆ ਜੀ, ਬੋਨਾਫਾਈਡ ਸਟੇਟਮੈਂਟ ਜਿਹੜੀ ਟਰੂ ਸਟੇਟਮੈਂਟ ਆ ਉਹ ਜਿਹੜੀ ਹੈਗੀ ਆ ਕਦੀ ਵੀ ਡਿਫੇਮੇਸ਼ਨ ਚ ਆਉਂਦੀ ਨੀ ਜੀ, ਜੇ ਡਿਫੇਮੇਸ਼ਨ ਦਾ ਹੀ ਕੱਲਾ ਗੱਲ ਐਲੀਗੇਸ਼ਨ ਬਹਿ ਜਾਂਦਾ ਹੈਗਾ ਆ ਜੀ, ਸਿਰਫ ਆਈਡੈਂਟੀਫਿਕੇਸ਼ਨ ਦਾ ਜਿਹੜਾ ਹੈਗਾ ਨਾ ਜੀ ਉਹ ਕ੍ਰਿਮੀਨਲ ਡੰਡੀਗਨ ਨਹੀਂ ਹੈਗਾ, ਜਿਹੜਾ ਕੱਲਾ ਡਿਫੇਮੇਸ਼ਨ ਦਾ ਹੈਗਾ ਆ ਉਹ ਰਾਈਟ ਇਨ, ਦੋ ਤਰੀਕੇ ਦੇ ਭਾਰੇ ਸਾਹਿਬ ਰਾਈਟ ਹੁੰਦੇ ਆ ਜੀ, ਇੱਕ ਹੁੰਦਾ ਰਾਈਟ ਇਨ ਰੈਮ, ਇੱਕ ਹੁੰਦਾ ਰਾਈਟ ਇਨ ਪਰਸਨਮ। ਰਾਈਟ ਇਨ ਰੈਮ ਜਿਹੜਾ ਹੁੰਦਾ ਆ ਉਹਦੇ ਵਿੱਚ ਮੰਨ ਲਓ ਮਰਡਰ ਹੋ ਗਿਆ ਜੀ,
1: ਜੀ
0: ਉਹਦੇ ਵਿੱਚ ਪਰਚਾ ਜਿਹੜਾ ਹੈਗਾ ਕੋਈ ਵੀ ਬੰਦਾ ਦਰਜ ਕਰਾ ਸਕਦਾ ਜੀ,
1: ਜੀ
0: ਇਹ ਨੀ ਹੈਗਾ ਵੀ ਉਸ ਮਰਡਰ ਦਾ ਰਿਸ਼ਤੇਦਾਰ ਹੀ ਹੋਵੇ ਉਹੀ ਕਰਾਊਗਾ, ਇਹਨੇ ਦੇਖ ਲਿਆ ਉਹਨੇ ਹੀ ਤੋਂ ਪਰਚਾ ਦਰਜ ਕਰਾ ਦੇਣਾ ਹੈਗਾ ਜੀ। ਐਨੀਵਨ ਕੈਨ ਸੈਟ ਲਾ ਇਨ ਟੂ ਮੋਸ਼ਨ, ਜਿਹੜਾ ਰਾਈਟ ਇਨ ਪਰਸਨਮ ਹੁੰਦਾ ਨਾ ਜੀ,
1: ਜੀ
0: ਇਹ ਅਪਰਾਧ ਇੱਕ ਪਰਸਨ ਦੇ ਖਿਲਾਫ ਆ ਇੱਥੇ ਹੱਦ ਤੱਕ ਜਿਹੜੀ ਆ, ਜਿਹੜੇ ਰਾਈਟ ਇਨ ਪਰਸਨਮ ਆ ਜਿਹੜਾ ਜਿਹੜੀ ਉਹ ਪਹਿਲੀ ਗੱਲ ਹੈਗੀ ਨਾ ਨੋਟਿਸ ਦੇ ਵਿੱਚ ਜੇ ਉਹਦੀ ਆਈਡੈਂਟੀ ਡਿਸਕਲੋਜ਼ ਕੀਤੀ, ਆਈਡੈਂਟੀ ਡਿਸਕਲੋਜ਼ ਵਾਲਾ ਤਾਂ ਜੇ ਉਹਦੀ ਵੀਡੀਓ ਪਹਿਲਾਂ ਆਈ ਜੀ ਹੋਈ ਜਨਾਨੀ ਦੀ ਤੇ ਉਸ ਗਰਾਊਂਡ ਦੇ ਉੱਤੇ ਹਾਈ ਕੋਰਟ ਚੋਂ ਕੁਐਸ਼ ਹੋ ਜਾਣੀ ਆ, ਤੇ ਜਿਹੜਾ ਹੈਗਾ ਆ ਕਿ ਹਾਂ ਜੀ ਉਹਨੂੰ ਜਿਹੜਾ ਹੈਗਾ ਕਿ ਗਲਤ ਸ਼ਬਦਾਵਲੀ ਬੋਲੀ ਹੈਗੀ ਆ ਜੀ, ਉਹਦੇ ਕੋਲ ਅਗਲੇ ਕੋਲ ਡਿਫੈਂਸ ਉਹਨੇ ਆਪਣਾ ਜਿਹੜਾ ਹੈਗਾ ਕੋਰਟ ਚ ਦੇ ਦਊਗਾ, ਉਦਾਂ ਦੀ ਕੋਈ ਗੱਲ ਨੀ, ਉਹਦੇ ਤੇ ਸਟੇਟ ਪਰਚਾ ਦਰਜ ਨਹੀਂ ਕਰ ਸਕਦੀ, ਉਹ ਆਪਣੇ ਆਪ ਜਿਹੜੀ ਹੈਗੀ ਲੇਡੀ ਜਾ ਕੇ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰ ਸਕਦੀ ਹੈ ਜੀ।
1: ਜੀ ਬਿਲਕੁਲ ਹੈ ਜੀ,
0: ਸੋ ਇਸ ਕਰਕੇ ਇਹ ਟੈਕਨੀਕਲ ਗਰਾਊਂਡ ਹੈਗੀਆਂ ਆ ਜਿਹਦੇ ਕਰਕੇ ਮੈਨੂੰ ਨੀ ਲੱਗਦਾ ਵੀ ਇਹ ਕੋਈ ਵੱਡੀ ਮੁਸੀਬਤ ਹੋਊਗੀ, ਪ੍ਰੋਵਾਈਡਡ ਕੋਈ ਵਕੀਲ ਚੰਗਾ ਮਿਲ ਜਾਏ ਜੀ ਬਲਟੂਆ ਸਾਹਿਬ ਨੂੰ
1: ਜੀ,
0: ਤੇ ਇਹ ਕਿਤੇ ਵਿਚਾਰ ਕਰ ਲੈਣਗੇ ਤੇ ਫੇਰ ਤਾਂ ਨਿਕਲ ਜਾਣਗੇ ਜੀ।
1: ਬਿਲਕੁਲ
0: ਹੈਗੇ ਬੈਠੇ ਸਿਆਣੇ ਉਹਨਾਂ ਕੋਲ ਅਕਾਲੀ ਦਲ ਕੋ,
1: ਜੀ
0: ਤੋ ਦੇਖ
1: ਬਿਲਕੁਲ
0: ਲੈਣਗੇ ਜੀ ਇਸ ਚੀਜ਼ ਨੂੰ ਵੀ
1: ਜੀ।
0: ਕੀ
1: ਤੇ
0: ਭਰਾ ਸਾਹਿਬ।
1: ਸੈਣੀ ਸਾਹਿਬ, ਆਖਰ ਦੇ ਵਿੱਚ ਕੱਲ ਵੀ ਆਪਾਂ ਚਲੋ ਵਿਸਤਾਰ ਦੇ ਵਿੱਚ ਖਬਰ ਕੀਤੀ ਸੀ SIR ਵੋਟਰ ਲਿਸਟ ਦੇ ਮਾਮਲੇ ਚ, ਚੋਣ ਕਮਿਸ਼ਨ ਦੇ ਜਿਹੜੇ ਨੇ ਮੁਖੀ ਨੇ ਗਣੇਸ਼ ਕੁਮਾਰ ਹੁਣੀ ਜਿਹੜੇ ਨੇ, ਉਹਨਾਂ ਨੂੰ 48 ਘੰਟੇ ਦੇ ਵਿੱਚ ਅਸਤੀਫਾ ਦੇਣ ਦੇ ਲਈ ਕਿਹਾ ਗਿਆ, ਨਹੀਂ ਤਾਂ ਦੇਸ਼ ਭਰ ਦੇ ਵਿੱਚ ਅੰਦੋਲਨ ਕਰਾਂਗੇ। ਕਾਂਗਰਸ ਜਨਤਾ ਪਾਰਟੀ ਨੇ ਵੀ ਇਹ ਜਿਹੜੀ ਬਿਆਨਬਾਜ਼ੀ ਕੀਤੀ ਹੈ, ਤੇ ਰਾਹੁਲ ਗਾਂਧੀ ਹੁਣੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ PM ਮੋਦੀ, ਅਮਿਤ ਸ਼ਾਹ, CEC ਦੇਸ਼ ਧਰੋਹੀ ਨੇ। ਗਿਆਨੇਸ਼ ਕੁਮਾਰ ਜਿਹੜੇ ਨੇ ਤੁਰੰਤ ਅਸਤੀਫਾ ਦੇਣ, ਤੇ ਵੋਟਾਂ ਬਰਬਾਦ ਕਰਨ ਵਾਲਿਆਂ ਨੂੰ ਭੁਗਤਣਾ ਪੈਣਗੇ ਇਹਨਾਂ ਦੇ ਨਤੀਜੇ, ਤੇ ਗਿਆਨੇਸ਼ ਕੁਮਾਰ ਦਾ ਜਿਹੜਾ ਬਣ ਜਾਣਾ ਸਰਕਾਰੀ ਗਵਾਹ ਜਿਹੜਾ ਹੈ, ਇਦਾਂ ਦੀਆਂ ਖਬਰਾਂ ਨੇ। ਤੇ ਨਾਲ ਦੀ ਨਾਲ ਇਸ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਨੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਨਾਲ ਵੀ ਜਿਹੜੀ ਹੈ ਵਾਰਤਾਲਾਪ ਕੀਤੀ ਹੈ, ਤੇ ਉਹਨਾਂ ਦਾ ਸਹਿਯੋਗ ਵੀ ਲੈ ਰਹੇ ਨੇ, ਤੇ ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਵੱਡਾ ਜਿਹੜਾ ਇਹਦੇ ਵਿੱਚ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਜੀ, ਤਾਂ ਕਿ ਜਿਹੜਾ ਹੈ ਲੋਕ ਹਿੱਤਾਂ ਦੀ ਜਿਹੜੀ ਹੈ ਉਹ ਰਾਖੀ ਕਰ ਸਕੀਏ ਜੀ।
0: ਪਰ ਇਹ ਸਭ ਗੱਲ ਤਾਂ ਹੈਗੀ ਆ, ਅਪੋਜੀਸ਼ਨ ਦਾ ਕੰਮ ਹੀ ਹੁੰਦਾ ਹੈਗਾ ਆ ਜੀ, ਇਸ ਚੀਜ਼ ਨੂੰ ਮੰਗਣਾ, ਅਸਤੀਫਾ ਮੰਗਣਾ ਜਾਂ ਇਸ ਤਰੀਕੇ ਨਾਲ ਹੋਰ ਉਹਨੂੰ ਅਸਤੀਫਾ ਜਿਹੜਾ ਹੈਗਾ ਆ ਉਹਨੂੰ ਕਿਸੇ ਨੇ ਨੀ ਕਹਿਤਾ ਹੈਗਾ, ਇਹਨਾਂ ਨੇ ਮੰਗ ਕੀਤੀ ਆ ਜੀ, ਅਗਲਾ ਕਿਉਂ ਦੇਊਗਾ ਅਸਤੀਫਾ ਜਦ
1: ਜੀ
0: ਉਹ ਤੋਂ ਪਹਿਲਾਂ ਜਿਹੜਾ ਹੈਗਾ ਕਾਨੂੰਨ ਦੀ ਪ੍ਰੋਟੈਕਸ਼ਨ ਆ ਉਹਨੂੰ ਜੀ, ਕਿ ਭਾਈ ਜਦੋਂ ਇਹ ਕੰਮ ਕਰਨ ਲੱਗਾ ਸੀ ਉਹਨੂੰ ਵੀ ਪਤਾ ਸੀਗਾ ਵੀ ਬੜੀ ਲਾਲਾ ਲਾਲਾ ਹੋਣੀ ਆ ਜੀ,
1: ਜੀ
0: ਪ੍ਰਕਿਰਿਆ ਦੇ ਵਿੱਚ ਤਰੁਟੀਆਂ ਆਈਆਂ ਹੈਗੀਆਂ ਆ, ਜਿੱਥੇ ਤੱਕ ਮੇਰਾ ਖਿਆਲ ਹੈਗਾ ਆ ਜੀ, ਹੋ ਸਕਦਾ ਸਰਕਾਰ
1: ਜੀ
0: ਇਸ ਪ੍ਰਕਿਰਿਆ ਨੂੰ ਇੱਕ ਸਬ ਕਲੋਜ਼ ਦੇ ਵਿੱਚ ਬਦਲ ਕੇ ਇੱਕ ਰੈਕਟੀਫਿਕੇਸ਼ਨ ਦੇ ਤੌਰ ਤੇ ਜਿਹੜਾ ਆ ਨਾ ਜੀ, ਵੀ ਜਿਸ ਤਰ੍ਹਾਂ ਆਪਾਂ ਜਿੱਦਾਂ ਵੋਟਾਂ ਦੀ ਸੁਧਾਈ ਕਰਦੇ ਹੈਗੇ ਆ ਜੀ, ਇਹ ਤਾਂ ਇਸ ਪ੍ਰਕਿਰਿਆ ਦੀ ਸੁਧਾਈ ਦੇ ਨਾਂ ਤੇ ਵੀ ਕੋਈ ਨਾ ਕੋਈ ਪ੍ਰੋਸੈਸ ਲਾਂਚ ਜ਼ਰੂਰ ਕਰੂਗੀ ਜਦੋਂ ਇੰਨੀ ਜ਼ਿਆਦਾ ਅਨਰੈਸਟ ਆ ਜੀ। ਬਾਕੀ ਦੇ ਬਾਕੀ ਤਾਂ ਇਹਨਾਂ ਨੂੰ ਮੁੱਦਾ ਮਿਲੇ ਤੇ ਬੰਦੇ ਤਾਂ ਫਟਾਫਟ, ਹੁਣ ਤਾਂ ਕਾਕਰੋਚ ਵਾਲਿਆਂ ਨੇ ਵੀ ਤੇ ਇਸੇ ਕਰਕੇ ਉਹਨਾਂ ਨੂੰ ਪਤਾ ਲੋਕੀ ਆਵਾਜ਼ ਮਾਰਿਆ ਫਟਾਫਟ ਆ ਜਾਂਦੇ ਆ ਜੀ
1: ਜੀ।
0: ਇੱਥੇ ਹਰ ਇੱਕ ਬੰਦਾ ਕਹਿੰਦਾ ਹੈਗਾ ਜੀ ਕੋਈ ਗੱਲ ਨੀ ਮੈਂ ਜੋ ਵਿਹਲਾ ਹੈਗਾ ਇਸੇ ਕੰਮਾਂ ਨੂੰ।
1: ਪਰ ਸਾਈਂ ਸਾਹਿਬ ਉਹ ਕਹਿੰਦੇ ਆ ਕਿ ਹੁਣ ਅਸੀਂ ਭਾਈ ਚੋਣਾਂ ਚੋਣਾਂ ਨੀ ਲੜਨੀਆਂ, ਅਸੀਂ ਇੱਕ ਪ੍ਰੈਸ਼ਰ ਗਰੁੱਪ ਦੇ ਉੱਤੇ ਕੰਮ ਕਰਾਂਗੇ ਜੀ, ਕਹਿੰਦੇ ਤਾਂ ਸਾਰੇ ਪਹਿਲਾਂ ਇੱਦਾਂ ਹੀ ਨੇ ਜੀ।
0: ਸਰ ਚੋਣਾਂ ਉਹਨਾਂ ਦੇ ਆਕਾ ਚੋ ਲੜ ਰਹੇ ਹੈਗੇ ਆ ਜੀ, ਉਹ ਜਾਹਰ ਚ ਹੋ ਗਿਆ ਪਤਾ ਲੱਗ ਗਿਆ ਵੀ ਕੌਣ ਆ ਇਹ ਬੰਦੇ ਜੀ
1: ਜੀ,
0: ਜਦੋਂ ਦਾ ਇਹ ਗੱਲ ਪਤਾ ਲੱਗ ਗਈ ਆ ਕਿ ਇਹ ਬੰਦਿਆਂ ਦੇ ਪਿੱਛੇ ਕੌਣ ਹੈਗਾ ਜੀ, ਉਦੋਂ ਦਾ ਲੋਕਾਂ ਦਾ ਸੋਫਟ ਕਾਰਨਰ ਵੀ ਜਿਹਨਾਂ ਦੇ ਨਾਲ ਉਹ ਥੋੜਾ ਜਿਹਾ ਟੁੱਟ ਗਿਆ ਜੀ
1: ਜੀ।
0: ਗੱਲ ਉਹ ਨਹੀਂ ਰਹੀ ਹੈਗੀ, ਪਹਿਲਾਂ ਲੋਕੀ ਇਹਨਾਂ ਨੂੰ ਮਸੀਹੇ ਦੇ ਤੌਰ ਤੇ ਦੇਖਦੇ ਸੀ, ਤੇ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਮਾਸਕ ਲੱਥ ਗਿਆ ਆ ਕਿ ਭਾਈ ਬੰਦੇ ਆਹ ਹੀ ਹੈਗੇ ਆ, ਇਹ ਪੜ੍ਹੇ ਲਿਖੇ ਬੰਦੇ, ਇਹਨਾਂ ਨੇ ਆਪਣੀਆਂ PhD ਟੀਮਾਂ ਤਿਆਰ ਕੀਤੀਆਂ ਹੀ ਆ, ਇਹਨਾਂ ਨੇ ਦੇਸ਼ ਦੇ ਵਿੱਚ ਅਨਰੈਸਟ ਕਰਾਉਣੀ ਹੀ ਕਰਾਉਣੀ ਆ ਜੀ।
1: ਬਿਲਕੁਲ
0: ਸਰ ਚਾਹੀਦਾ ਮੇਰੀ ਮੈਂ ਮਤਲਬ ਜੋ ਸੋਚਦਾ ਹਾਂ ਜੀ
1: ਜੀ,
0: ਕਿ ਇੱਕ SIR ਦੇ ਵਿੱਚ ਜਿਹੜਾ ਆ ਤੁਹਾਨੂੰ ਤਰੁਟੀਆਂ ਲੱਭੀਆਂ ਆ, ਤੁਸੀਂ ਸਰਕਾਰ ਕੋਲੋਂ ਮੰਗ ਕਰੋ ਕਿ ਭਾਈ ਇਸ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਤਰੁਟੀਆਂ ਰਹਿ ਗਈਆਂ ਹੈਗੀਆਂ ਉਹਨੂੰ ਮਤਲਬ ਜਿਹੜੇ ਆ ਦੂਰ ਕਰਨ ਵਾਸਤੇ 1 ਮਹੀਨੇ ਦੇ ਅੰਦਰ ਅੰਦਰ ਕੋਈ ਪ੍ਰੋਸੈਸ ਲਾਂਚ ਕਰੋ, ਨਹੀਂ ਤਾਂ ਅਸੀਂ ਜਿਹੜਾ ਆ ਸੰਘਰਸ਼ ਕਰਾਂਗੇ ਫੇਰ ਕਰਾਂਗੇ ਜੀ। ਉਸ ਚੀਜ਼ ਨੂੰ ਤਾਂ ਗੱਲ ਕਰਦੇ ਹੈ ਨਹੀਂ ਗੇ ਜੀ, ਗੱਲ ਤਾਂ ਇਹ ਹੈਗੀ ਆ ਜੀ ਕਿ ਦੇਖੋ ਉਹਦੇ ਵਿੱਚ ਜਿਹੜਾ ਆ ਲੋਕ ਤਾਂ ਪਹਿਲਾਂ ਵੀ ਸੋਚਦੇ ਹੈਗੇ ਸੀ ਕਿ ਮਰਿਆਂ ਦੀਆਂ ਵੋਟਾਂ ਵਿੱਚ ਐਡਜਸਟ ਕਰਦੀਆਂ ਸੀ ਵੋਟਰ ਲਿਸਟਾਂ ਤੇ
1: ਜੀ,
0: BLO ਕੱਟਦੇ ਨੀ ਸੀਗੇ ਜੀ, ਲੋਕੀ ਜਾਲੀ ਵੋਟਾਂ ਵੀ ਬਣਾਉਂਦੇ ਸੀਗੇ ਜੀ, 4 ਦਿਨ ਕੋਈ ਕਿਤੇ ਰਹਿ ਗਿਆ ਤੇ ਉੱਥੇ ਵੋਟ ਬਣਾ ਲਈ, ਫਿਰ ਮੁੜ ਕੇ ਅੱਗੇ ਜਾ ਕੇ ਬਣਾ ਲਈ ਜੀ, ਪਿਛਲੀ ਕਟਾ ਕੇ ਨੀ ਆਏ
1: ਜੀ।
0: ਵੋਟਾਂ ਦੀ ਸੁਧਾਈ ਤਾਂ ਹੋਣੀ ਚਾਹੀਦੀ ਸੀ ਜੀ, ਪਰ ਉਸ ਪ੍ਰੋਸੈਸ ਦੇ ਨਾਂ ਦੇ ਉੱਤੇ ਜਿਹੜਾ ਆ ਇਹਨਾਂ ਨੇ ਜਿਹੜੀ ਉਹ ਆਪਣਾ ਨਿਸ਼ਾਨੇ ਦੇ ਉੱਤੇ ਕੰਪੇਨ ਚਲਾਈ, ਉਹ ਦੈਟ ਵਾਜ ਬੈਡ
1: ਜੀ।
0: ਇਹਨਾਂ ਨੂੰ ਚਾਹੀਦਾ ਹੈਗਾ ਆ ਕਿ ਹੁਣ ਦੇਸ਼ ਦੇ ਵਿੱਚ ਥੂ-ਥੂ ਹੋ ਰਹੀ ਹੈਗੀ ਆ, ਤੁਹਾਡਾ ਜਿਹੜਾ ਹੈਗਾ ਚਤੁਰਾਈ ਉਹ ਹੁੰਦੀ ਹੈ ਜਿਹੜੀ ਫੜੀ ਨਾ ਜਾਏ, ਜਿਹੜੀ ਚਤੁਰਾਈ ਫੜ ਹੋ ਜਾਏ ਉਹ ਚਤੁਰਾਈ ਨੀ ਹੁੰਦੀ, ਉਹ ਬੇਵਕੂਫੀ ਹੁੰਦੀ ਆ, ਤੇ ਇਹਨੂੰ ਜਿਹੜਾ ਹੈਗਾ ਆ ਰੈਕਟੀਫਿਕੇਸ਼ਨ ਕਰਕੇ ਤੇ ਜਿਹੜੇ ਜੈਨੂਇਨ ਵੋਟ ਹੈਗੇ ਆ ਉਹਨਾਂ ਨੂੰ ਇਨਕਲੂਡ ਕਰੋ 1 ਮਹੀਨੇ ਦੇ ਅੰਦਰ ਅੰਦਰ ਤੇ ਲਿਸਟਾਂ ਫਰੈਸ਼ ਜਾਰੀ ਕਰੋ ਜੀ। ਕੋਈ ਵੀ ਬੰਦਾ ਇਹ ਨਾ ਕਹਿ ਸਕੇ ਕਿ ਹਾਂ ਜੀ ਵੀ ਮੈਂ ਇੱਥੇ ਦਾ ਨਾਗਰਿਕ ਹੈਗਾ ਆ ਜੀ, ਆਈ ਐਮ ਅਲਾਈਵ ਤੇ ਮੈਂ ਇੱਥੇ ਦਾ ਵੋਟਰ ਹੈਗਾ ਸੀ, ਮੈਂ ਵੋਟ ਪਾਉਂਦਾ ਰਿਹਾ ਹੈਗਾ ਆ ਜੀ, ਮੇਰੀ ਵੋਟ ਵੋਟਰ ਲਿਸਟ ਵਿੱਚ ਹੈ ਨਹੀਂ ਗੀ, ਇਹੋ ਜਿਹਾ ਨਹੀਂ ਸੁਣਨ ਚ ਆਉਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ,
0: ਤੁਸੀਂ ਜਾਲੀ ਵੋਟ ਨਾ ਬਣਨ ਦਿਓ, ਇਹ ਤੁਹਾਡੀ ਅਬਿਲਿਟੀ ਤਾਂ ਇਹ ਹੈ ਨਾ ਜੀ, ਤੇ ਤੁਸੀਂ ਜਾਲੀ ਵੋਟ ਨੀ ਬਣਨ ਦੇਣੀ
1: ਜੀ,
0: ਜਾਂ ਡਬਲਿੰਗ ਵੋਟ ਨਹੀਂ ਹੋਣੀ ਚਾਹੀਦੀ, ਇਹ ਕੰਮ ਤਾਂ ਤੁਸੀਂ ਇਹ ਕਰਨਾ ਸੀ ਤੇ ਕੰਮ ਤੁਸੀਂ ਇਹ ਕਰਿਆ ਕਿ ਇੱਕ ਪੋਲੀਟੀਕਲ ਪਾਰਟੀ ਦੇ ਨਿਸ਼ਾਨ ਕਹਿਣ ਦੇ ਉੱਤੇ ਜਾਂ ਉਹਨਾਂ ਦੇ ਮਕਸਦ ਨੂੰ ਮਤਲਬ ਮੁੱਖ ਰੱਖ ਕੇ ਤੇ ਤੁਸੀਂ ਜਿਹੜੀਆਂ ਇਹ ਆ ਵੀ ਇੰਨੀਆਂ ਵੋਟਾਂ ਕੱਟ ਦਿੱਤੀਆਂ ਜੀ, ਜਿਹਦੇ ਵਿੱਚ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ, ਫੌਜ ਦੇ ਬੰਦਿਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ, ਤੁਸੀਂ ਪ੍ਰੋਸੈਸ ਹੀ ਜਿਹੜੀ ਹੈਗੀ ਏਦਾਂ ਦੀ ਕਿਉਂ ਰੱਖੀ ਵੀ ਜਿਹਦੇ ਵਿੱਚ ਜਿਹੜਾ ਇਹ ਇੰਨਾ ਕੰਪਲੀਕੇਟਡ ਕੰਮ ਰੱਖਿਆ ਜੀ, ਫੇਰ ਤੁਸੀਂ ਉਹ ਜਿਹੜਾ ਇਸ ਵੋਟਾਂ ਨੂੰ ਇਨਕਲੂਡ ਕਰਨ ਦਾ ਅਸੈਸ ਜਿਹੜਾ ਹੈਗਾ ਆ ਉਹ ਕਿਸੇ ਕੋਲ ਜਿਹੜੇ ਥੱਲੜੇ ਅਫਸਰ ਹੈਗੇ ਡੀ ਸੀ ਜਾਂ ਐਸ ਡੀ ਐਮ ਉਹਨਾਂ ਕੋਲ ਹੈ ਨਹੀਂ
1: ਜੀ,
0: ਉਹ ਉਸਦੀ ਸਾਰੇ ਹੀ ਬੰਦੇ ਜਿਹੜੇ ਬੇਈਮਾਨ ਹੋ ਗਏ ਜੀ।
1: ਬਿਲਕੁਲ ਬਿਲਕੁਲ,
0: ਪੀ ਐਲ ਓ ਤਾਂ ਬੰਨਿਆ ਜੀ ਜਦੋਂ ਸਾਰੀਆਂ ਵੈਰੀਫਿਕੇਸ਼ਨਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਵੀ ਇੰਨੀਆਂ ਵੋਟਾਂ ਜੈਨੂਅਨ ਆ ਜਿਹੜੀਆਂ ਇਨਕਲੂਡ ਨਹੀਂ ਹੋਈਆਂ ਤੇ ਤੁਹਾਡਾ ਜਿਹੜਾ ਹੈਗਾ ਆ ਅਸੈਸ ਜਿਹੜਾ ਹੈਗਾ ਆ ਤੁਹਾਡੇ ਡੀ ਸੀ ਕੋਲ ਜਾਂ ਐਸ ਡੀ ਐਮ ਕੋਲ ਹੋਣਾ ਚਾਹੀਦਾ ਵੀ ਹਾਂ ਠੀਕ ਗੱਲ ਹੈ ਜੀ ਵੋਟ ਜੈਨੂਅਨ ਸੀ, ਉਹ ਜਿਹੜਾ ਐਸ ਡੀ ਐਮ ਵੋਟ ਜਿਹੜੀ ਆ ਇਨਕਲੂਡ ਕਰੂਗਾ ਜਾਂ ਡੀ ਸੀ ਇਨਕਲੂਡ ਕਰੂਗਾ ਉਹ ਆਪਣੀ ਰਿਸਪੋਂਸੀਬਿਲਟੀ ਤੇ ਕਰੂਗਾ, ਬਹੁਤੀ ਗੱਲ ਹੈਗੀ ਆ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਭਾਈ ਇਹ ਤੁਹਾਡੀ ਰਿਸਪੋਂਸੀਬਿਲਟੀ ਹੈਗੀ ਆ ਤੇ ਤੁਸੀਂ ਇਨਕਲੂਡ ਕਰ ਰਹੇ ਹੈ ਤੇ ਵੋਟ ਜੈਨੂਅਨ ਹੋਣੀ ਚਾਹੀਦੀ ਆ ਔਰ ਉਹਦੀ ਡਬਲਿੰਗ ਨਹੀਂ ਹੋਣੀ ਚਾਹੀਦੀ।
1: ਬਿਲਕੁਲ ਦਰੁਸਤ ਹੈ ਜੀ ਜੀ।
0: ਤੇ
1: ਸੈਂਟ ਸਾਹਿਬ ਕੱਲ ਨਵੀਂ ਬਣੀ ਪਾਰਟੀ ਦੀ ਥੋੜੀ ਜਿਹੀ ਗੱਲ ਮੈਂ ਸੁਣ ਰਿਹਾ ਸੀ, ਵੀਡੀਓ ਵਗੈਰਾ ਦੇਖ ਰਿਹਾ ਸੀ, ਆਪਣੇ ਅਮਿਤੋਜ ਮਾਨ ਹੋਣਾ ਲਈ ਪਾਰਟੀ ਦੀ ਗੱਲ ਕਰਨ ਲੱਗਿਆ, ਸਾਂਝੀਵਾਲਤਾ ਦਲ ਜਿਹੜਾ ਬਣਿਆ ਜੀ ਤੇ ਉਹਦੇ ਵਿੱਚ 19 ਨੀਤੀਆਂ ਉਹਨਾਂ ਨੇ ਜਾਰੀ ਕੀਤੀਆਂ ਨੇ ਤੇ ਉਹਦੇ ਵਿੱਚ ਮੇਨ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ 12,500 ਕਰੋੜ ਰੁਪਏ ਖਰਚ ਕੇ 23 ਫਸਲਾਂ ਦੇ ਉੱਤੇ MSP ਜਿਹੜੀ ਦਿੱਤੀ ਜਾਏਗੀ। ਕੀ ਇਹਨਾਂ ਨੂੰ ਲੱਗਦਾ ਕਿ ਕਿਸਾਨੀ ਵਰਗ ਜਿਹੜਾ ਹੈਗਾ ਉਹਨਾਂ ਨੂੰ ਖੁਸ਼ ਕਰਕੇ ਅਸੀਂ ਕਿਤੇ ਨਾ ਕਿਤੇ ਭਰੋਸਾ ਜਿੱਤ ਕੇ ਆਪਣੀਆਂ ਵੋਟਾਂ ਨੂੰ ਜਿਹੜਾ ਪਾਣੀ ਦੇ ਸਕਦੇ ਹਾਂ ਜਾਂ ਕਿੱਦਾਂ ਕੀ ਸਿਸਟਮ ਹੈ ਜੀ?
0: ਪਹਿਲਾਂ ਤਾਂ ਜਿਹੜਾ ਹੈਗਾ ਆ ਜੀ ਇਹ ਜਿਹੜਾ ਕਰਜ਼ ਜਾਲ ਆ ਇਹਤੋਂ ਦੱਸੋ ਕਿੱਦਾਂ ਕੱਢੋਗੇ ਪੰਜਾਬ ਨੂੰ ਉੱਥੇ ਦੇਣ, ਬਾਕੀ ਤਾਂ ਪੈਸੇ ਜਿਹੜੇ ਹੈਗੇ ਖਰਚ ਕੇ ਸਾਰੇ ਹੀ ਦੇ ਦੇਣਗੇ MSP
1: ਜੀ,
0: ਪੈਸੇ ਹੈ ਜਿਹਦੇ ਕੋਲ ਆ ਜੀ ਇਹ
1: ਜੀ ਜੀ ਸੈਣੀ ਸਾਹਿਬ ਲੱਗਦਾ ਜੀ ਕਾਲ ਡ੍ਰੌਪ ਹੋ ਗਈ, ਸ਼ਾਇਦ ਕਿਤੇ ਬੈਟਰੀ ਨਾ ਉੱਡ ਗਈ ਹੋਵੇ ਉਧਰੋਂ, ਤੇ ਇੱਕ ਮਿੰਟ ਦੇਖਦੇ ਹਾਂ ਜੀ ਦੁਬਾਰਾ ਜੋੜਦੇ ਹਾਂ ਸੈਣੀ ਸਾਹਿਬ ਨੂੰ, ਗੱਲ ਪਿੱਛੇ ਰਹਿ ਗਈ ਉਹਨਾਂ ਦੀ। ਤੇ ਦੋਸਤੋ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕਦੇ। ਹਾਂਜੀ ਸੈਣੀ ਸਾਹਿਬ ਜੀ ਹਾਂ ਜੀ, ਫਿਰ ਤੋਂ ਜੀ
0: ਮੈਂ ਬੇਨਤੀ ਕਰ ਰਿਹਾ ਸੀ ਕਿ ਪਰ ਇਹ ਸਭ ਗੱਲ ਏਦਾਂ ਹੈਗੀ ਆ ਕਿ ਫਸਲਾਂ ਦੇ ਉੱਤੇ MSP ਦੇਣ ਨੂੰ ਤਾਂ ਸਾਰੀਆਂ ਪਾਰਟੀਆਂ ਦੇ ਦੇਣਗੀਆਂ ਪਰ ਪੈਸੇ ਲੱਗਣੇ ਆ, ਪੈਸੇ ਕਿੱਥੋਂ ਆਉਣੇ ਆ ਜੀ?
1: ਨਹੀਂ ਨਾਲੇ ਪੰਜਾਬ ਦੇ ਵਿੱਚ ਤਾਂ MSP ਪਹਿਲਾਂ ਹੀ ਮਿਲ ਰਹੀ ਆ ਜੀ।
0: ਉਹ ਸਰ ਉਹ ਤਾਂ ਸੈਂਟਰ ਦੇ ਰਿਹਾ ਹੈਗਾ ਯਾ ਉਹ ਕਹਿਣ ਦੀਆਂ ਗੱਲਾਂ ਹੈਗੀਆਂ ਸਰ ਕਿਹੜੇ ਹੈਗੇ ਜੀ ਇਹ ਵੀ ਮਤਲਬ ਦੇਖ ਲੈਣ ਜੀ, ਇਹ ਦੇਖਦੇ ਹੈਗੇ ਕਿ ਬਾਲਟੀ ਚੋਂ 2 ਮੱਘ ਅਸੀਂ ਵੀ ਕੱਢ ਲਈਏ, ਉਹ ਹੈ ਨੀ ਜੀ ਬਾਲਟੀ ਚ ਹੈ ਨੀ ਕੁਛ ਵੀ।
1: ਹਾਂਜੀ
0: ਉਧਰ ਸਰ ਨਿਰੰਜਨ ਸਿੰਘ ਤੇ ਐਲੀਗੇਸ਼ਨ ਲੱਗਣੇ ਸ਼ੁਰੂ ਹੋ ਗਏ ਜੀ।
1: ਹਾਂਜੀ ਹਾਂਜੀ ਬਿਲਕੁਲ ਹੈ ਜੀ,
0: ਨਿਰੰਜਨ ਸਿੰਘ ਤੇ ਐਲੀਗੇਸ਼ਨ ਇਹ ਲੱਗ ਰਹੇ ਆ ਕਿ ਡਿਊਰਿੰਗ ਦੀ ਇਨਵੈਸਟੀਗੇਸ਼ਨ ਆਫ ਮਿਸਟਰ ਮਜੀਠੀਆ ਹੀ ਹੈਡ ਅਟੇਨਡ ਕਰੋੜਸ ਆਫ ਰੂਪੀਸ।
1: ਹਾਂਜੀ
0: ਉਹ ਕਹਿੰਦੇ ਮਤਲਬ ਕਰੋੜਾਂ ਰੁਪਈਏ ਲਏ ਆ ਜੀ ਵੀ ਮਤਲਬ ਕਿਸੇ ਬੰਦੇ ਨੂੰ ਵਿੱਚੋਂ ਜਿਹੜਾ ਹੈਗਾ ਕਲੀਨ ਚਿੱਟ ਦੇਣ ਵਾਸਤੇ ਉਹਨੇ ਆਪਣਾ ਸਟੱਡ ਫਾਰਮ ਜਿਹੜਾ ਹੈਗਾ ਆ ਉਹ ਵੇਚ ਕੇ ਤੇ ਫੇਰ ਪੈਸੇ ਦਿੱਤੇ ਜੀ।
1: ਕਿਆ ਬਾਤ,
0: ਫੇਰ ਕਹਿੰਦੇ ਕਰੋਸ ਐਗਜ਼ਾਮ ਉਹ ਸਾਰੀਆਂ ਚੀਜ਼ਾਂ ਬਾਹਰ ਆ ਰਹੀਆਂ ਜੀ ਵੀ ਕਰੋਸ ਐਗਜ਼ਾਮੀਨੇਸ਼ਨ ਚ ਇਹਦੇ ਜਿਹੜੇ ਹੈਗੇ ਆ ਵੀ ਬੇਟੇ ਦੇ ਵਿਆਹ ਦੇ ਉੱਤੇ ਜਾਂ ਬੇਟੀ ਦੇ ਵਿਆਹ ਤੇ ਦੱਸਿਆ ਵੀ ਦਲਜੀਤ ਦੋਸਾਂਝ ਆਇਆ ਇਹਨੂੰ ਕੁਐਸਚਨ ਕੀਤਾ ਗਿਆ ਵੀ ਉਹਨੂੰ ਤੁਸੀਂ ਕਿੰਨੀ ਪੇਮੈਂਟ ਕੀਤੀ, ਕਹਿੰਦਾ ਜੀ ਉਹ ਤਾਂ ਗੈਸਟ ਦੀ ਲਿਸਟ ਵਿੱਚ ਆਇਆ ਸੀ ਲੋਕਾਂ ਨੇ ਡਿਮਾਂਡ ਕੀਤੀ ਤੇ ਉਹਨੇ ਫਿਰ ਮਤਲਬ ਜਿਹੜਾ ਹੈਗਾ 2 ਗੀਤ ਗਾਤੇ ਜੀ।
1: ਜੀ ਕਿਆ ਬਾਤ ਹੈ ਜੀ।
0: ਹਾਂਜੀ
1: ਨਹੀਂ ਵੈਸੇ ਸੈਣੀ ਸਾਹਿਬ ਇੱਕ ਜਗ੍ਹਾ ਗਿਆ ਕਿ ਸਿਆਸਤ ਦੇ ਵਿੱਚ ਆ ਜਾਓ ਨਾ, ਪਹਿਲਾਂ ਤਾਂ ਚਲੋ ਸਾਰਾ ਕੁਝ ਢੱਕਿਆ ਪਿਆ ਸੀਗਾ ਫਿਰ ਹੁਣ ਮੈਨੂੰ ਲੱਗਦਾ ਕਿ ਪੀੜੀਆਂ ਦੀਆਂ ਪੀੜੀਆਂ ਫਰੋਲ ਦੇਣੀਆਂ ਉਹਨਾਂ ਨੇ ਇਹਨਾਂ ਦੇ ਬਾਰੇ ਜੀ ਜੋ ਕੁਝ ਵੀ ਸਾਰਾ ਕੁਝ ਚੱਲੇਗਾ ਫਿਰ।
0: ਪਰ ਇਮਾਨਦਾਰੀ ਦਾ ਨਕਾਬ ਜਿਹੜਾ ਆ ਨਾ ਜਦ ਤੱਕ ਓੜਿਆ ਰਹੇ ਤੇ ਓੜਿਆ ਰਹੇ, ਜਦੋਂ ਲੱਥ ਜਾਂਦਾ ਹੈਗਾ ਨਾ ਤੇ ਸਾਰਿਆਂ ਦਾ ਪਤਾ ਹੈਗਾ ਆ, ਅਸੀਂ ਵੀ ਜਾਣਦੇ ਹੈਗੇ ਆ ਜੀ
1: ਜੀ
0: ਜਿੰਨਾ ਕੋਈ ਅਫੀਸਰ ਸਟ੍ਰਿਕਟ ਹੁੰਦਾ ਹੈਗਾ ਆ ਨਾ ਜੀ ਓਨਾ ਹੀ ਉਹਦਾ ਰੇਟ ਵੱਧ ਹੁੰਦਾ ਆ, ਹੋਰ ਕੋਈ ਗੱਲ ਨੀ ਜੀ। ਅਸੀਂ ਵੀ ਇੱਥੇ ਇਸੇ ਸਮਾਜ ਚ ਰਹਿੰਦੇ 35 ਸਾਲ ਹੋ ਗਏ ਪਬਲਿਕ ਲਾਈਫ ਚ ਤੇ ਆਹੀ ਕੁਛ ਦੇਖਿਆ, ਜਿਹੜਾ ਬੰਦਾ ਬੜਾ ਸਟ੍ਰਿਕਟ ਆ ਦੈਟ ਮੀਨਸ ਉਹਦੀ ਫੀਸ ਜ਼ਿਆਦੇ ਆ, ਬਾਕੀ ਹੋਰ ਇੱਥੇ ਸਭ ਕੁਛ ਬਕਾਊ ਆ ਜੀ, ਅੱਜ ਤੱਕ ਤਾਂ ਅਸੀਂ ਇਹੀ ਦੇਖਿਆ ਜੀ।
1: ਜੀ ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਨੇ ਅੱਜ ਦੇ ਵਿਸ਼ਿਆਂ ਦੇ ਉੱਤੇ ਜੋ ਪੰਜਾਬ ਦੇ ਮੁੱਦੇ ਜਿਹੜੇ ਨੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਹੋਈ ਹੈ ਤੇ ਇਸ ਨੂੰ ਵੱਖਰਾ ਕਰਕੇ ਵੀ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਪਾਦਮਾ, ਤਾਂ ਕਿ ਜਿਹੜੇ ਦੋਸਤ ਖਬਰਾਂ ਦੇ ਨਾਲ ਹੀ ਵਾਹ ਵਾਸਤਾ ਰੱਖਣਾ ਚਾਹੁੰਦੇ ਨੇ ਜਾਂ ਸੁਣਦੇ ਨੇ ਉਹਨਾਂ ਦੇ ਲਈ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਕੰਮ, ਤਾਂ ਕਿ ਉਹਨਾਂ ਨੂੰ ਲੱਭਣਾ ਨਹੀਂ ਪੈਂਦਾ ਦੋਸਤੋ। ਤੇ ਅਗਲੀਆਂ ਖਬਰਾਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਉਹ ਵੀ ਕਾਫੀ ਇੰਟਰਸਟਿੰਗ ਨੇ ਤੇ ਆਪਣੇ ਮੁਹੰਮਦ ਜੀ ਵੀ ਕਾਲ ਕਰ ਰਹੇ ਸੀ ਉਹਨਾਂ ਦੀ ਵੀ ਗੱਲ ਸੁਣਦੇ ਆ ਤੇ ਨਾਲ ਦੀ ਨਾਲ ਆਪਾਂ ਦੋ ਚਾਰ ਖਬਰਾਂ ਜਿਹੜੀਆਂ ਨੇ ਇੰਟਰਨੈਸ਼ਨਲ ਉਹਨਾਂ ਦੀ ਬਾਤ ਪਾ ਕੇ ਕੀ ਹਾਲਾਤ ਨੇ ਟਰੰਪ ਸਾਹਿਬ ਦੇ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੀ ਵਧਾਂਗੇ ਤੇ 15-20 ਮਿੰਟ ਆਪਾਂ ਹੋਰ ਲਾਉਂਦੇ ਆ ਵਿੱਚ। ਬ੍ਰਿਟਿਸ਼ ਕੋਲੰਬੀਆ ਮੱਧਕਾਲੀ ਚੋਣਾਂ ਹੋਈਆਂ ਕੱਲ ਜਿਹੜੀ ਸੀ ਭੰਗ ਕਰ ਦਿੱਤੀਆਂ ਨੇ ਜੀ ਤੇ ਹੁਣ ਜਿਹੜਾ ਉੱਥੇ ਵੀ ਚੋਣਾਂ ਦੀ ਰੇਸ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਰਚਨਾ ਸਿੰਘ ਨੂੰ ਜਿਹੜਾ ਟਿਕਟ ਤੋਂ ਨਾ ਹੋ ਗਈ ਹੈ। ਕੈਨੇਡਾ ਦੇ ਪੱਛਮੀ ਤੱਟੀ ਜਿਹੜੇ ਨੇ ਸੂਬੇ ਬ੍ਰਿਟਿਸ਼ ਕੋਲੰਬੀਆ ਚ ਸੱਤਾਧਾਰੀ ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਅਚਾਨਕ ਮੱਧਕਾਲੀ ਚੋਣਾਂ ਦੇ ਐਲਾਨ ਤੇ ਉਮੀਦਵਾਰਾਂ ਨੂੰ ਟਿਕਟਾਂ ਦੀ ਜਿਹੜੀ ਹੈ ਅਲਾਟਮੈਂਟ ਹੁੰਦੇ ਸਾਰ ਹੀ ਚੋਣਾਂ ਦੇ ਉੱਤੇ ਵਿਦੇਸ਼ੀ ਪਰਛਾਵੇਂ ਦੀ ਜਿਹੜੀ ਚਰਚਾ ਛਿੜ ਚੁੱਕੀ ਹੈ। ਸਰੀ ਦੇ ਗ੍ਰੀਨ ਟਿੰਬਰ ਹਲਕੇ ਦੇ ਵਿੱਚੋਂ ਜਿਹੜੇ ਨੇ ਚੋਣ ਜਿੱਤ ਕੇ ਸਿੱਖਿਆ ਮੰਤਰਾਲਾ ਸੰਭਾਲਦੀ ਰਹੀ ਰਚਨਾ ਸਿੰਘ ਨੂੰ ਇਸ ਵਾਰ ਜਿਹੜਾ ਟਿਕਟ ਤੋਂ ਨਾ ਕੀਤੀ ਗਈ ਹੈ। ਮੱਧਕਾਲੀ ਚੋਣਾਂ ਨੂੰ ਮੁੱਖ ਮੰਤਰੀ ਡੇਵਿਡ ਈਬੀ ਵੱਲੋਂ ਪਾਟੋ ਧਾੜ ਦੇ ਹੋਈ ਵਿਰੋਧੀ ਧਿਰ ਦੇ ਫਾਇਦੇ ਦੇ ਵਜੋਂ ਖੇਡਿਆ ਗਿਆ ਸਿਆਸੀ ਪੱਤਾ ਜਿਹੜਾ ਮੰਨਿਆ ਜਾ ਰਿਹਾ। ਸੱਤਾਧਾਰੀ ਜਿਹੜੀ ਪਾਰਟੀ ਹੈ ਉਹਦੇ ਸਾਬਕਾ ਸੀਨੀਅਰ ਆਗੂਆਂ ਵੱਲੋਂ ਮੱਧਕਾਲੀ ਚੋਣਾਂ ਦੇ ਫੈਸਲੇ ਨੂੰ ਬੇਤੁੱਕਾ ਅਤੇ ਲੋਕਾਂ ਦੇ ਬੇਲੋੜਾ ਬੋਝ ਕਿਹਾ ਗਿਆ ਤੇ 2017 ਦੇ ਵਿੱਚ ਗ੍ਰੀਨ ਪਾਰਟੀ ਦੇ ਦੋ ਵਿਧਾਇਕਾਂ ਦੀ ਹਮਾਇਤ ਦੇ ਨਾਲ ਸੱਤਾ ਦੇ ਵਿੱਚ ਆਈ ਐਨਡੀਪੀ ਦੇ ਆਗੂ ਜੌਹਨ ਹੌਰਗਨ ਦੇ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀਆਂ ਯਾਦਾਂ ਲੋਕ ਤਾਜ਼ੀਆਂ ਕਰ ਰਹੇ ਨੇ ਪਰ ਗਲੇ ਦੇ ਕੈਂਸਰ ਦੀ ਲਪੇਟ ਦੇ ਵਿੱਚ ਆਉਣ ਕਰਕੇ ਉਸਦੇ ਅਸਤੀਫੇ ਦੇ ਦੇਣ ਤੋਂ ਬਾਅਦ ਸਾਬਕਾ ਵਕੀਲ ਡੇਵਿਡ ਈਬੀ ਮੁੱਖ ਮੰਤਰੀ ਬਣੇ ਸੀ ਜਿਨ੍ਹਾਂ ਦੇ ਵਿਹਾਰ ਉੱਤੇ ਭਾਰਤ ਪੱਖੀ ਉਂਗਲਾਂ ਜਿਹੜੀਆਂ ਨੇ ਅਕਸਰ ਉੱਠਦੀਆਂ ਰਹੀਆਂ ਨੇ ਤੇ ਹੁਣ ਟਿਕਟਾਂ ਦੀ ਵੰਡ ਤੋਂ ਉਹ ਜਿਹੜੇ ਨੇ ਚਰਚੇ ਸੱਚ ਦੇ ਵਿੱਚ ਜਿਹੜੇ ਨੇ ਸਾਬਤ ਹੋਣ ਲੱਗ ਪਏ ਨੇ। ਅਗਲੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਦੋਸਤੋ ਕੈਨੇਡਾ ਤੋਂ ਹੀ ਆਪਣੇ ਨਾਲ ਜੁੜੇ ਹੋਏ ਨੇ ਤੇ ਗੁਰਮੇਲ ਦਾਦੂ ਜੀ ਤੇ ਨਾਲ ਮੁਹੰਮਦ ਜੀ ਜੁੜੇ ਆ। ਮੁਹੰਮਦ ਜੀ ਥੋੜਾ ਜਿਹਾ ਹੋਲਡ ਰੱਖਣਾ ਜੀ, 2 ਮਿੰਟ ਆਪਾਂ ਗੁਰਮੇਲ ਜੀ ਦੀ ਗੱਲਬਾਤ ਸੁਣ ਲਈਏ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੁਰਮੇਲ ਜੀ।
2: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ ਤੇ ਸਾਰੇ ਸੁਣਨ ਵਾਲੇ ਪੀਰਾਂ ਭੈਣਾਂ ਨੂੰ
1: ਸਤਿ ਸ੍ਰੀ ਅਕਾਲ ਜੀ ਬਾਈ ਜੀ।
2: ਸੈਣੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬੜਾ ਸੋਹਣਾ ਵਿਸ਼ਲੇਸ਼ਣ ਕਰਦੇ ਆ।
1: ਥੈਂਕ ਯੂ ਜੀ।
2: ਤੇ ਅੱਜ ਸਮਾਂ ਸੀ ਲਾਈਵ ਸੁਣਨ ਦਾ, ਮੈਂ ਚਲੋ ਥੋੜੇ ਟਾਈਮ ਤੋਂ ਲਾਈਵ ਸੁਣੀ ਜਾਂਦਾ
1: ਜੀ
2: ਤੇ ਪ੍ਰੋਗਰਾਮ ਬੜਾ ਵਧੀਆ, ਸਾਰੇ ਰੋਜ਼ ਹੀ ਵਧੀਆ ਹੁੰਦਾ।
1: ਸ਼ੁਕਰੀਆ ਜੀ।
2: ਤੇ ਨਵੀਆਂ ਗੱਲਾਂ ਆਉਂਦੀਆਂ, ਪਰ ਜਿਹੜੀਆਂ ਪੰਜਾਬ ਬਾਰੇ ਆਪਾਂ ਗੱਲ ਕਰੇ, ਮੈਨੂੰ ਲੱਗਦਾ ਜਦੋਂ ਹਜੇ ਨਾ ਵੋਟਾਂ ਹਜੇ ਹੋਰ ਨੇੜੇ ਆਉਣਗੀਆਂ
1: ਜੀ,
2: ਉਦੋਂ ਹਜੇ ਘੋਲ ਪਥੋਲ ਜਿਵੇਂ ਕਹਿ ਲੋ ਵੀ ਉਹ ਹੋਰ ਹੋਣਾ
1: ਜੀ। ਬਿਲਕੁਲ, ਇਹ ਤਾਂ ਛਾਲਾਂ ਵੱਜਣੀਆਂ ਜੀ, ਹਜੇ ਬਥੇਰਾ ਕੁਝ ਹੋਣਾ ਜੀ।
2: ਹਾਂਜੀ, ਹੁਣ ਤਾਂ ਮੈਨੂੰ ਤਾਂ ਐ ਲੱਗਦਾ ਜੀ ਵੀ ਲੋਕ ਜਿਵੇਂ ਕਈ ਵਾਰ ਆਪਣੇ ਵੀਰ ਮੁਕੱਦਰ ਜੀ ਕਹਿੰਦੇ ਹੁੰਦੇ ਆ
1: ਜੀ
2: ਵੀ ਵੋਟ ਨਹੀਂ ਪਾਉਣੀ, ਮੈਨੂੰ ਲੱਗਦਾ ਵੀ ਵੋਟ ਦਾ ਕੋਈ ਮਤਲਬ ਹੀ ਨੀ, ਤੁਸੀਂ ਪਾਓ ਨਾ ਪਾਓ, ਜਿਹੜਾ ਕੁਛ ਹੋਣਾ ਉਹ ਤਾਂ ਉਹ ਬਿਹਾਇੰਡ ਦੀ ਸੀਨ ਉਹ ਹੋ ਹੀ ਰਿਹਾ।
1: ਬਿਲਕੁਲ,
2: ਉਹਦਾ ਹੁਣ ਮੈਨੂੰ ਤਾਂ ਇੱਥੋਂ ਤੱਕ ਲੱਗ ਰਿਹਾ ਵੀ ਇਹਦਾ ਕੋਈ ਵੋਟ ਦਾ ਜਿਵੇਂ ਕੋਈ ਮਤਲਬ ਨਹੀਂ ਹੈਗਾ
1: ਜੀ।
2: ਤੇ ਮੈਂ ਨਾ 2 ਮਿੰਟ ਤੁਹਾਡੇ ਹੋਰ ਲਓ, ਗੁਰਦਾਸ ਰਾਮ ਆਲਮ ਦੀਆਂ ਨਾ ਚਾਰ ਕਲਾਣਾ
1: ਅੰਦਰ
2: ਉਹ ਚਾਰ ਕਲਾਣਾ ਹੋ ਜਾਂਦੇ ਸੀ ਤੇ ਮੈਂ ਉਹ ਸ਼ੇਅਰ ਕਰਦਾ
1: ਜ਼ਰੂਰ।
2: ਹਾਂਜੀ, ਗੁਰਦਾਸ ਰਾਮ ਆਲਮ ਦੀ ਰਚਨਾ ਕਹਿੰਦਾ, ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ,
2: ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ, ਤੇ ਪੰਡਤ ਹੋਰ ਦੱਸਦੇ ਨੇ, ਮੁਲਾਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ ਜੀ, ਵਾਹ ਜੀ।
2: ਜਦੋਂ ਪੁੱਛਦਾ ਤਬੀਬਾਂ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ
1: ਜੀ,
2: ਨਵੇਂ ਕੁਝ ਹੋਰ ਦੱਸਦੇ ਨੇ, ਪੁਰਾਣੇ ਹੋਰ
1: ਦੱਸਦੇ ਨੇ। ਕੀ ਬਾਤ ਹੈ ਜੀ,
2: ਅਜੇ ਮੇਰੇ ਮਸੀਹਾ ਨੂੰ ਮੂਰਤ ਦਿਨ ਨਹੀਂ ਲੱਭਦਾ
1: ਜੀ,
2: ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ ਜੀ,
2: ਮੰਜੇ ਦੀਆਂ ਪੈਲਾਂ ਹੁੰਦੀਆਂ ਤੇ ਸਰਾਣਾ ਹੁੰਦਾ, ਉਹ ਗੱਲ ਕਰੀ ਇਹਨਾਂ ਨੇ। ਮੇਰੇ ਮਸੀਹਾ ਮੂਰਤ ਦਿਨ ਨੀ ਲਾਉਂਦਾ, ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ, ਮੇਰੀ ਜਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਜਦੋਂ ਕੀਤੀ, ਉਹ ਟਿਕਦੇ ਹੋਰ ਕਿਧਰੇ ਨੇ, ਟਿਕਾਣੇ ਹੋਰ ਦੱਸਦੇ ਨੇ। ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨੀ ਕਿੱਧਰ ਨੂੰ ਜਾਣਾ, ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨੀ ਕਿੱਧਰ ਨੂੰ ਜਾਣਾ, ਇਹ ਸਾਗਰ ਹੋਰ ਦੱਸਦੇ ਨੇ, ਮੁਹਾਣੇ ਹੋਰ ਦੱਸਦੇ ਨੇ, ਕਰੇ ਇਤਵਾਰ ਕੀ ਆਲਮ ਇਹਨਾਂ ਵਾਅਦੇ ਬਿਆਨਾਂ ਦਾ
1: ਜੀ,
2: ਕਹਿੰਦਾ ਕਰੇ ਇਤਵਾਰ ਕੀ ਆਲਮ ਇਹਨਾਂ ਬਾਹਰੇ ਬਿਆਨਾਂ ਦਾ, ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ ਦੱਸਦੇ ਨੇ,
1: ਕਿਆ ਬਾਤ ਹੈ ਜੀ,
2: ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ
1: ਹੋਰ ਦੱਸਦੇ ਨੇ, ਕਿਆ ਬਾਤ ਹੈ ਜੀ।
2: ਹਾਂਜੀ ਤੇ ਬਾਕੀ ਪ੍ਰੋਗਰਾਮ ਸੋਹਣਾ ਜੀ, ਚਲੋ ਕੈਨੇਡਾ ਦੇ ਹਾਲ ਵੀ ਸਾਡੇ ਹੁਣ ਪਤਝੜ ਦੀ ਜਿਵੇਂ ਆਲਮੋਸਟ ਮੌਸਮ
1: ਬਹੁਤ ਵਧੀਆ
2: ਸੁਹਾਵਣਾ
1: ਹੋ ਜਾਂਦਾ ਜੀ, ਮਾਹੌਲ ਦੇਖਣ ਵਾਲਾ ਹੁੰਦਾ ਜੀ, ਬਿਲਕੁਲ ਹੈ ਜੀ,
2: ਤੇ ਵਧੀਆ ਜੀ ਬਹੁਤ ਸੋਹਣਾ।
1: ਗੁਰਮੇਲ ਜੀ ਤੁਹਾਡੇ ਤੋਂ ਜਰੂਰ ਇੱਕ ਜਾਣਕਾਰੀ ਲਵਾਂਗਾ ਇੱਕ ਅੱਧੇ ਮਿੰਟ ਚ ਹੀ, ਜਿਵੇਂ ਕਿ ਟਰੰਪ ਦਾ ਜ਼ੋਰ ਚੱਲ ਰਿਹਾ ਦੂਸਰੇ ਪਾਸੇ ਤੇ ਉਹ ਕੈਨੇਡਾ ਜਿਹੜਾ ਆ ਇੱਥੇ ਯੂਰਪ ਦੇ ਨਾਲ ਜਿਹੜਾ ਹੱਥ ਮਿਲਾ ਰਿਹਾ ਜੀ, ਤੇ ਕਾਫੀ ਜਾਂ ਕਹਿ ਲਓ ਕਿ ਕਾਰਨੀ ਸਾਹਿਬ ਨੇ ਬੜਾ ਵਧੀਆ ਜਿਹੜਾ ਸ਼ਾਸਨ ਵੀ ਚਲਾਇਆ, ਹੁਣ ਤਾਂ ਬਹੁਮਤ ਵੀ ਮਿਲ ਗਈ ਆ, ਪਹਿਲਾਂ ਇਹੀ ਹੁੰਦੀ ਸੀਗੀ ਸਰਕਾਰਾਂ ਡਿੱਗਦੀਆਂ ਰਹਿੰਦੀਆਂ ਸੀ ਵਿੱਚ ਵਿੱਚ, ਕਾਫੀ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਜਾਂ ਜੜਾਂ ਨੂੰ ਸਟਰੋਂਗ ਕੀਤਾ ਹੈ, ਤਾਂ ਸਟੈਪ ਜਿਹੜੇ ਨੇ ਉਹਨਾਂ ਨੇ ਚੰਗੀ ਤਰ੍ਹਾਂ ਜਮਾ ਲਏ ਨੇ ਆਪਣੇ, ਤੇ ਹੁਣ ਜਿਹੜਾ ਕਿਵੇਂ ਦੇਖਦੇ ਹੋ ਜਿਵੇਂ ਕਿ ਚੈਲੰਜ ਇੱਕ ਦੂਸਰੇ ਨੂੰ ਕੀਤਾ ਜਾ ਰਿਹਾ, ਜਾਂ ਯੂਰਪ ਦੇ ਨਾਲ ਵੀ ਵਪਾਰਕ ਜਾਂ ਹੋਰ ਸਾਰੀਆਂ ਐਨਰਜੀ ਦੇ ਨਾਲ ਜਿਹੜੀਆਂ ਡੀਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਹੋਰ ਸਾਰਾ ਹੋ ਸਕਦਾ, ਕਿ ਕਿਹੋ ਜਿਹਾ ਮਾਹੌਲ ਹੈ ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ?
2: ਮਾਹੌਲ ਬਹੁਤ ਵਧੀਆ ਜਿਹੜਾ ਕਰਨੀ ਸਾਹਿਬ ਨੇ ਯੂਰਪ ਦੇ ਨਾਲ ਗੱਲਬਾਤ ਕਰੀ ਨਾ ਚਾਹੀਦੀ, ਮੈਂ ਇੱਕ ਜਿਵੇਂ ਅਸੀਂ ਕੱਲ ਅਸੀਂ ਤਕਰੀਬਨ ਰੋਜ਼ ਇਹ ਗੱਲਾਂ ਚਲੋ ਕਰਦੇ ਰਹਿੰਦੇ, ਅਸੀਂ ਗੱਲ ਕਰਦੇ ਸੀ, ਮੈਂ ਨਾ ਗੱਲ ਕਰੀ ਸੀ, ਮੈਂ ਕਿਹਾ ਵੀ ਜਿਹੜਾ ਕਰਨੀ ਸਾਹਿਬ ਨੇ ਯੂਰਪ ਯੂਨੀਅਨ ਦੇ ਨਾਲ ਸਾਰੀ ਗੱਲ, ਭਾਵੇਂ ਇਹ ਚੋਂ ਕੁਛ ਵੀ ਨਾ ਨਿਕਲੇ ਪਰ ਇਹ ਇੱਕ ਬਹੁਤ ਸੋਹਣਾ ਮੈਸੇਜ ਗਿਆ ਜੀ
1: ਜੀ,
2: ਤੇ ਇਹ ਮੈਂ ਇਸ ਕਰਕੇ ਟਰੰਪ ਨੂੰ ਨਾ ਜਿਵੇਂ ਕਹਿ ਲੋ ਇਹ ਜੇ ਮੈਂ ਦੱਸਾਂ ਜੀ, ਟਰੰਪ ਇੱਕ ਥਾਂ ਨਾਲ ਅਲੱਗ ਥਾਂ ਪਿਆ ਹੋਇਆ, ਜਿਹੜੇ ਆਮ ਲੋਕ ਆ ਨਾ ਸਾਡੇ, ਹੁਣ ਇੱਥੋਂ ਜਿੱਥੇ ਮੈਂ ਰਹਿੰਦਾ ਜੀ, ਮੇਰੇ ਤੋਂ ਬਾਰਡਰ ਅਮੈਰੀਕਨ ਬਾਰਡਰ ਸਾਰਾ 200 ਕਿਲੋਮੀਟਰ ਆ ਮੈਕਸੀਮਮ, 200 ਤੋਂ ਵੀ ਘੱਟ ਆ
1: ਜੀ,
2: ਜਿਹੜੇ ਸਾਡੇ ਨਾਲ ਦੇ ਹੈਗੇ ਆ ਮੈਨੂੰ ਮਿਲਦੇ ਰਹਿੰਦੇ ਆ ਬੰਦੇ, ਜਿਵੇਂ ਅਮੈਰੀਕਾ ਦੇ ਕਦੇ ਕਦਾਈ ਜਿਵੇਂ ਆਉਂਦੇ ਰਹਿੰਦੇ ਆ
1: ਜੀ
2: ਇੱਧਰ,
1: ਹਾਂਜੀ
2: ਵਿਜ਼ਿਟ ਕਰਨ ਜਿਵੇਂ, ਹਾਂਜੀ ਉਹ ਗੱਲਾਂ ਬਾਤਾਂ ਕਰਦੇ, ਉਹ ਜਿਹੜੀ ਆਮ ਲੋਕਾਂ ਦੇ ਵਿੱਚ ਟਰੰਪ ਟਰੰਪ ਦਾ ਕੁਛ ਨੀ ਰਿਹਾ
1: ਜੀ
2: ਦੇਖਿਆ ਜਾਵੇ ਤਾਂ
1: ਜੀ,
2: ਤੇ ਜਿਹੜਾ ਇਹ ਯੂਰਪ ਦੇ ਨਾਲ ਹੁਣ ਗੱਲਬਾਤ ਹੋਈ ਆ ਕਰਨੀ ਸਾਹਿਬ, ਬੜਾ ਅੱਜ ਦੀ ਡੇਟ ਜੇ ਆਪਾਂ ਕਰਨੀ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਉਹ ਜੀ ਉਹਨਾਂ ਦੇ ਉੱਤੇ ਕੋਈ ਅਸੀਂ ਕਰ ਨੀ ਸਕਦੇ ਕਿੰਤੂ ਪ੍ਰੰਤੂ
1: ਜੀ,
2: ਬਾਕੀ ਜਿਹੜਾ ਨਾ ਇਸ ਚੀਜ਼ ਨਾਲ ਇੱਕ ਹੋਰ ਬੜੀ ਸੋਹਣੀ ਗੱਲ ਹੋਈ ਆ ਜਿਹੜਾ ਟਰੰਪ ਨੇ ਕੀਤਾ, ਮੈਂ ਕਹੂੰਗਾ ਜਿਵੇਂ ਕਹਿੰਦੇ ਕੁੱਬੇ ਦੇ ਬੱਜੀ ਲੱਤ ਰਾਸ ਆਉਣ ਵਾਲੀ ਗੱਲ ਹੋਈ,
1: ਰਾਸ ਆ ਗਏ ਜੀ, ਹਾਂਜੀ
2: ਹਾਂਜੀ, ਉਹਨਾਂ ਪਹਿਲਾਂ ਜਿਹੜੇ ਕੈਨੇਡਾ ਦੇ ਪ੍ਰੋਵਿੰਸ ਸੀ ਉਹ ਬੜੇ ਇੱਕ ਦੂਜੇ ਨੂੰ ਅਲੱਗ ਅਲੱਗ ਸਾਰਾ ਕੁਛ ਸੀਗਾ ਉਹਨਾਂ ਦਾ
1: ਜੀ,
2: ਹੁਣ ਜ਼ਿਆਦਾਤਰ ਜਿਹੜੇ ਸੂਬਿਆਂ ਦਾ ਜਿਹੜੇ ਜ਼ਿਆਦਾਤਰ ਕੈਨੇਡਾ ਦੇ ਸੂਬੇ ਨਾ ਉਹ ਇਕੱਠੇ ਹੋ ਰਹੇ ਆ, ਉਹ ਇੱਕ ਦੂਜੇ ਨਾਲ ਆਪਦਾ ਬਿਜ਼ਨਸ ਇੱਕ ਦੂਜੇ ਨਾਲ ਆਪਦਾ ਜਿਵੇਂ ਸ਼ੇਅਰ ਕਰ ਰਹੇ ਆ
1: ਜੀ,
2: ਤੇ ਉਹ ਇੱਕ ਦੂਜੇ ਦੀਆਂ ਸਾਰੇ ਪ੍ਰੀਮੀਅਰ ਵੀ ਇਕੱਠੇ ਹੁੰਦੇ ਆ ਸਾਰਾ ਨਾ, ਉਹ ਵਧੀਆ ਗੱਲ ਗਈ ਆ
1: ਜੀ,
2: ਤੇ ਦੂਜੀ ਗੱਲ ਇੱਕ ਹੋਰ ਆ ਜੀ, ਜਿਹੜਾ ਮੇਰਾ ਸੂਬਾ ਮੈਨੀਟੋਬਾ, ਸਾਡੇ ਸੂਬਾ ਨਾ ਸਭ ਤੋਂ ਵੱਧ ਬਿਜਲੀ ਆ ਜਿਹੜੀ ਅਮੈਰੀਕਾ ਨੂੰ ਵੇਚਦਾ
1: ਪੈਦਾ ਕਰਦਾ ਜੀ, ਬਿਲਕੁਲ ਹੈ ਜੀ,
2: ਪੈਦਾ ਵੀ ਵੱਧ ਕਰਦਾ, ਸਾਡੇ ਟੈਂਪਰੇਚਰ ਲੋ ਹੁੰਦਾ, ਪਰ ਕਈ ਵਾਰ ਨਾ ਸਾਡੇ ਇੱਥੇ ਡੈਮ ਆ, ਮੈਂ ਚਲੋ ਕਈ ਡੈਮਾਂ ਦੇ ਜਾਣ ਦਾ ਮੌਕਾ ਮਿਲਿਆ, ਇੱਕ ਡੈਮ ਬੰਦ ਹੋਇਆ ਉਹਦੇ ਤੇ ਮੈਂ ਗਿਆ ਕਿ ਜਿਹੜਾ ਰਾਈਟ ਨੂੰ ਸਾਡੇ ਚੱਲਦਾ ਥੋੜੀ ਦੂਰ ਤੇ ਹੀ ਆ, ਉਹ ਉੱਥੇ ਗੱਲਾਂ ਬਾਤਾਂ ਕਰੀਆਂ, ਕਹਿੰਦੇ ਬਹੁਤ ਜ਼ਿਆਦਾ ਬਿਜਲੀ ਜਿਹੜੀ ਆ ਉਹਨਾਂ ਨੂੰ ਵੇਚੀ ਜਾਂਦੀ ਆ
1: ਜੀ,
2: ਤੇ ਪਰ ਅੱਜ ਦੀ ਡੇਟ ਦੇ ਵਿੱਚ ਵੈਸੇ ਕੈਨੇਡਾ ਇਕਾਨਮੀ ਤੌਰ ਤੇ ਹੱਲੀ ਹੋਈ ਆ ਉਦਾਂ ਗੱਲਬਾਤ ਜੀ, ਕੋਈ ਕਿਉਂਕਿ ਬੈਂਕ ਆਫ ਕੈਨੇਡਾ ਵੀ ਰੇਟ
1: ਨਾਲੇ ਦੇਖੋ ਕੈਨੇਡਾ ਕੋਲ ਆਪਣੇ ਬਹੁਤ ਅਜੇ ਜਿੱਥੇ ਐਡੀ ਧਰਤੀ ਆ ਰਿਸੋਰਸ ਬਹੁਤ ਹੈਗੇ ਨੇ, ਤੇਲ ਉਹਨਾਂ ਕੋਲ ਆਪਣੇ ਕੋਲ ਹੈਗਾ, ਚਲੋ ਰਿਫਾਇਨਰੀ ਨਹੀਂ ਹੈ, ਪਰ ਜੇ ਯੂਰਪ ਦੇ ਨਾਲ ਸੌਦਾ ਕਰਦੇ ਆ ਤੇ ਜਿੱਦਾਂ ਹੁਣ ਅਮਰੀਕਾ ਸਭ ਤੋਂ ਵੱਧ ਜਿਹੜਾ ਸੀਗਾ ਆਇਲ ਲੈਂਦਾ ਸੀਗਾ ਜਾਂ ਕਰਦਾ ਸੀਗਾ, ਕਿਤੇ ਨਾ ਕਿਤੇ ਉਹਦੇ ਲਈ ਇਹ ਜੇ ਬਾਹਰ ਯੂਰਪ ਦੇ ਨਾਲ, ਕਿਉਂਕਿ ਯੂਰਪ ਦੀ ਇੱਕ ਪ੍ਰੋਬਲਮ ਹੈ ਉਹ ਰਸ਼ੀਆ ਦੇ ਨਾਲ ਜਿਹੜੀ ਵਿਗਾੜੀ ਹੈ ਟਰੰਪ ਕਰਕੇ ਬੇੜੀ ਹੈ, ਤੇ ਡੈਮੇਜ ਤਾਂ ਅਸਲ ਦੇ ਵਿੱਚ ਯੂਰਪ ਨੂੰ ਹੀ ਕਰਨੇ ਚਾਹੁੰਦੇ ਸੀ, ਪਰ ਚਾਲ ਥੋੜੀ ਜਿਹੀ ਪੁੱਠੀ ਪੈ ਕੇ ਲੱਗਦੀ ਹੈ ਕਿ ਜਿੱਦਾਂ ਹੁਣ ਇਹਨੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਕਹਿ ਲਓ ਕਿ ਯੂਨਾਈਟਿਡ ਕਿੰਗਡਮ ਜਿਹੜਾ ਹੈਗਾ, ਵੇਲਸ ਹੈਗਾ ਜਾਂ ਹੋਰ ਹੈਗੇ, ਉਹਨਾਂ ਦੇ ਜਿਹੜਾ ਵੋਟਿੰਗ ਅੰਦਰ ਕਰਾ ਕੇ ਉਹਨਾਂ ਨੇ ਇਹ ਵੀ ਫੈਸਲਾ ਕਰ ਲਿਆ, ਕਿਉਂਕਿ ਇੰਗਲੈਂਡ ਪਹਿਲਾਂ ਯੂਰਪੀਅਨ ਯੂਨੀਅਨ ਦੇ ਵਿੱਚ ਸੀਗਾ ਤੇ ਉਹਨੇ ਆਪਣੇ ਆਪ ਨੂੰ ਵੱਖ ਕੀਤਾ, ਤੇ ਉਹ ਜਿੰਨੇ ਵੀ ਸਾਰਾ ਕੁਝ ਫਿਰ ਉਹ ਜਿਹੜਾ ਖਰਚਾ ਆਇਆ ਜਿੱਦਾਂ ਕਿ ਯੂਰਪੀਅਨ ਯੂਨੀਅਨ ਨੂੰ ਵੀ ਦੇਣਾ ਪੈਣਾ ਹੈ ਜੇ ਉਹਨਾਂ ਦਾ ਮੈਂਬਰ ਬਣਦਾ ਹੈ, ਤੇ ਉਹਨਾਂ ਦੀਆਂ ਜਿਹੜੀਆਂ ਨੇ ਸਾਰੀਆਂ ਜੋ ਪ੍ਰੋਟੋਕੋਲ ਹੈ ਉਹਨੂੰ ਵੀ ਫੋਲੋ ਕਰਨੇ ਪੈਣੇ ਨੇ, ਤੇ ਇਸੇ ਤਰ੍ਹਾਂ ਹੀ ਜਿਹੜਾ ਉਹ ਵੇਲਸ ਜਾਂ ਹੋਰ ਜਿਹੜੇ ਉੱਥੇ ਦੇ ਇਲਾਕੇ ਨੇ ਜਾਂ ਦੇਸ਼ ਨੇ ਵੱਖਰੇ ਨੇ, ਸਕਾਟਲੈਂਡ ਹੈ, ਉਹ ਪੇ ਵੱਡੇ ਪੱਧਰ ਦੇ ਉੱਤੇ ਰਾਜਾ ਸ਼ਾਹੀ ਨੂੰ ਕਰਦਾ ਹੈ, ਤੇ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਗਾ ਚਾਹੇ ਉਹ ਯੂਰਪ ਦੇ ਵਿੱਚ ਐਂਟਰ ਕਰ ਦੇਣ, ਤੇ ਕਿਉਂਕਿ ਇੰਗਲੈਂਡ ਦੀ ਪ੍ਰੋਬਲਮ ਵੱਡੀ ਬਣੀ ਹੋਈ ਹੈ ਕਿ ਉਹ ਜਿਹੜਾ ਇੰਪੋਰਟ ਐਕਸਪੋਰਟ ਜਿਹੜਾ ਸਬਜ਼ੀਆਂ ਹੋਰ ਸਾਰੀਆਂ ਚੀਜ਼ਾਂ ਖਾਣ ਪੀਣ ਦਾ ਜਾਂ ਗੈਸ ਜਾਂ ਸਾਰੀਆਂ ਚੀਜ਼ਾਂ ਉਹ ਵੀ ਤਾਂ ਬਾਹਰੋਂ ਹੀ ਮੰਗਵਾਉਂਦਾ ਹੈ, ਤੇ ਉਹ ਕਹਿੰਦੇ ਵੀ ਅਸੀਂ ਸਿੱਧਾ ਹੀ ਫਿਰ ਯੂਰਪ ਦੇ ਨਾਲ ਕਿਉਂ ਨਾ ਜੁੜੀਏ, ਤੇ ਯੂਰਪ ਦੀ ਪ੍ਰੋਬਲਮ ਵੀ ਇਹ ਹੀ ਹੈ ਕਿ ਉਧਰ ਟਰੰਪ ਕਹਿੰਦਾ ਕਿ ਭਾਈ ਤੁਸੀਂ ਕੋਈ ਨੀ ਇੰਗਲੈਂਡ ਨੂੰ ਤੋੜਨ ਦੇ ਲਈ ਉਹ ਤਿਆਰ ਹੈ, ਤੇ ਇਧਰ ਇੰਗਲੈਂਡ ਤੇ ਜੇ ਗੱਲ ਕਰੀਏ ਰਾਜਾਸ਼ਾਹੀ ਦੀ, ਕੈਨੇਡਾ ਦੋਵੇਂ ਉਹਦੇ ਤੋਂ ਇੱਕ ਦੂਸਰੇ ਤੋਂ ਵੱਖ ਰਹੀ ਹੈ, ਉਹਨਾਂ ਦੀ ਕਲੋਨੀ ਹੈ, ਤੇ ਉਹ ਪਾੜਾ ਤਾਂ ਉੱਥੇ ਵੀ ਪਾ ਰਿਹਾ ਜੀ।
2: ਹਾਂਜੀ ਪਾ ਰਿਹਾ, ਉਹ ਜਦੋਂ ਨਾ ਕਹਿੰਦੇ ਵੀ ਹੁਣ ਆਪਾਂ ਗੱਲ ਕਰਦੇ ਹੁੰਦੇ ਜੀ, ਕਹਿੰਦੇ ਵੀ ਕਿਸੇ ਦੇ ਖੂਹ ਪੱਟਾਂਗੇ ਤਾਂ ਮੂਹਰੇ ਸਾਡੇ ਵਾਸਤੇ ਦੋ ਖੂਹ ਪੱਟੇ ਜਾਣਗੇ।
1: ਬਿਲਕੁਲ ਹੈ ਜੀ,
2: ਉਹ ਜੇ ਦੇਖਿਆ ਜਾਵੇ ਜੀ ਤਾਂ ਇਹ ਹਜੇ ਤੱਕ ਇਹਦੀ ਬਾਜੀ ਪੁੱਠੀ ਪਈ ਹੈ ਇਸਨੂੰ
1: ਜੀ। ਬਿਲਕੁਲ,
2: ਜੇ ਵੈਸੇ ਜੇ ਪੁਰਾਣੀਆਂ ਪਹਿਲਾਂ ਤੋਂ ਆਪਾਂ ਪੁਰਾਣੀ ਗੱਲ ਕਰੀਏ, ਅੱਜ ਤੋਂ 20 ਸਾਲ ਪਹਿਲਾਂ ਵੀ ਕਈ ਬਿਜ਼ਨਸ ਇੱਥੋਂ ਕੈਨੇਡਾ ਚੋਂ ਮੂਵ ਹੋ ਕੇ ਮੈਕਸੀਕੋ
1: ਚਲੇ ਗਏ ਜੀ।
2: ਹਾਂਜੀ, ਉੱਥੇ ਜਿਹੜੀ ਲੇਬਰ ਸਸਤੀ ਕਰਕੇ ਜਾਂ ਹੋਰ ਕਰਕੇ
1: ਜੀ,
2: ਹਾਂਜੀ ਪ੍ਰੋਬਲਮ ਇਹੀ ਆ। ਕੈਨੇਡਾ ਕੋਲ ਹੁਣ ਜਿਵੇਂ ਤੇਲ ਆ ਉਹ ਧਰਤੀ ਚ ਹੀ ਪਿਆ ਜੀ, ਉਹ ਰਿਫਾਇਨਰੀ ਨੀ ਉਹ ਚੀਜ਼ ਦੀ ਜਿਹੜੀਆਂ, ਤੇ ਫਿਰ ਇੱਕ ਜਿਹੜੇ ਮੂਲ ਵਾਸੀ ਇੱਥੋਂ ਦੇ ਉਹ ਵੀ ਥੋੜਾ ਜਿਹਾ ਜਿਵੇਂ ਕਈ, ਹਾਂਜੀ ਚਲੋ ਨਹੀਂ ਮੈਂ ਇਹ ਥੋੜਾ ਜਿਹਾ ਪਾਠ ਹੋਰ ਹੋ ਜਾਂਦਾ, ਮੈਂ ਥੋੜਾ ਜਿਹਾ ਬੋਲਦਾ
1: ਜੀ।
2: ਪਰ ਉਹ ਵੀ ਚਲੋ ਉਹ ਨੇਚਰ ਨੂੰ ਥੋੜਾ ਜਿਹਾ ਕਈ ਵਾਰੀ, ਹੁਣ ਮੈਂ ਇੱਥੇ ਨਾ ਸਾਡੇ ਜਿਹੜਾ ਵਿਨੀਪੈਗ ਹੈ ਨਾ ਜੀ, ਇਹ ਕੈਨੇਡਾ ਦਾ ਸੈਂਟਰ ਆ
1: ਜੀ,
2: ਤੇ ਇੱਥੇ ਬਹੁਤ ਜਿਹੜੀਆਂ ਕਨਵਰਸੇਸ਼ਨਾਂ ਜਾਂ ਹੋਰ ਕਨਵੈਨਸ਼ਨਾਂ ਹੁੰਦੀਆਂ ਤਕਰੀਬਨ ਆਸੇ ਪਾਸੇ ਤੋਂ ਕੈਨੇਡਾ ਤੋਂ ਲੋਕ ਆਉਂਦੇ ਆ
1: ਹਾਂਜੀ,
2: ਤੇ ਉਹ ਇੱਥੇ ਜਿਹੜੇ ਉਹ ਪਿੱਛੇ ਜੇ ਮੂਲ ਵਾਸੀ ਕਿਤੇ ਕਨਵੈਨਸ਼ਨ ਹੋਈ ਤੇ ਉਹਨਾਂ ਨੇ ਮੈਂ ਇੱਕ ਬੰਦੇ ਨੂੰ ਰਾਇਡ ਦਿੱਤੀ, ਮੈਂ ਕਿਹਾ ਵੀ ਤੁਹਾਡਾ ਕਾਹਦੇ ਵਾਸਤੇ ਇੱਥੇ ਉਰੇ, ਕਹਿੰਦਾ ਵੀ ਸਾਡੀ ਧਰਤੀ ਆ ਜਿਹੜੀ ਉੱਥੇ ਪਥਰੀਲੀ ਆ ਜਿੱਥੇ ਅਸੀਂ ਰਹਿੰਦੇ ਹਾਂ, ਤੇ ਉਹ ਥੱਲੋਂ ਸਾਡੇ ਉਹ ਕਹਿੰਦਾ ਇਹਨਾਂ ਨੇ ਮਾਈਨਿੰਗ ਕਰਨੀ ਆ, ਤੇ ਅਸੀਂ ਉਹਦੇ ਬਾਰੇ ਕਰ ਰਹੇ ਹਾਂ ਵੀ ਤੁਸੀਂ ਇਹਨੂੰ ਥੋੜਾ ਜਿਹਾ ਹਿਸਾਬ ਨਾਲ ਕਰੋ ਵੀ ਸਾਡੀ ਨੇਚਰ ਉਹ ਹੁੰਦੀ ਆ
1: ਜੀ,
2: ਤੇ ਉਹ ਜਿਵੇਂ ਇਹਨਾਂ ਚੀਜ਼ਾਂ ਨੂੰ ਉਹ ਕਰ ਰਹੇ ਆ। ਪਰ ਓਵਰਆਲ ਜਿਵੇਂ ਤੁਸੀਂ ਦੱਸਿਆ ਜੀ, ਕੈਨੇਡਾ ਕੋਲੇ ਬਹੁਤ ਕੁਛ ਹੈਗਾ ਜੀ,
1: ਬਿਲਕੁਲ ਹੋਰ ਬਥੇਰੇ ਮਿਨਰਲ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜੀ, ਲਿਥੋਮੀਅਮ ਹੈਗਾ ਬਥੇਰਾ ਕੁਝ ਆ ਜੀ,
2: ਯੂਰੇਨੀਅਮ ਕਹਿ ਲੋ, ਹੋਰ ਜਿਵੇਂ ਇਹਦੇ ਨੌਰਥ ਦੇ ਵਿੱਚ ਬਹੁਤ ਮਾਈਨਿੰਗ ਹੁੰਦੀ ਹੈ, ਸੋਨਾ ਤਾਂਬਾ ਹੋਰ ਚੀਜ਼ਾਂ
1: ਜੀ, ਤਕਰੀਬਨ 90% ਧਰਤੀ ਤਾਂ ਅਜੇ ਛੇੜੀ ਨਹੀਂ ਗਈ ਨੇ ਉੱਥੇ ਦੀ, ਬਿਲਕੁਲ ਹੈ ਜੀ, ਉਦਾਂ ਹੀ ਪਈ ਹੈ
2: ਜੀ। ਜੇ ਹੁਣ ਇੱਕ ਚੀਜ਼ ਹੋਰ ਦੇਖੋ ਜੀ, ਜਿਹੜੀ ਕਣਕ ਆ ਦੁਨੀਆਂ ਦੇ ਪਹਿਲੇ 10-15 ਦੇਸ਼ਾਂ ਦੇ ਵਿੱਚ ਕੈਨੇਡਾ ਦਾ ਨਾਂ ਆਉਂਦਾ ਜੀ, ਕਣਕ ਪੈਦਾ ਕਰਨ ਦੇ ਵਿੱਚ ਜੇ ਤੁਸੀਂ ਚੈੱਕ ਕਰੋ
1: ਜੀ।
2: ਫਿਰ ਜਿਹੜਾ ਕਨੋਲਾ ਓਇਲ ਹੈ ਜੀ, ਕਨੋਲਾ ਓਇਲ ਸਾਡੇ ਇੱਥੇ ਜਿਹੜੇ ਪ੍ਰੈਰੀ ਪ੍ਰੋਵਿੰਸ ਆ ਜਿਹੜੇ ਸਾਡੇ, ਉਹ ਕਨੋਲਾ ਦੇ ਜਮਾਨ ਹੱਬ ਆ ਜੀ, ਉੱਥੇ ਕਨੋਲਾ
1: ਯੂਰਪ ਦੇ ਵਿੱਚ ਯੂਜ਼ ਕੀਤਾ ਜਾਂਦਾ ਉਹ, ਜਾਂ ਇੱਥੇ ਵੀ ਚਲੋ ਉਗਾਉਂਦੇ ਆ ਉਹ, ਪਰ ਵੱਡੀ ਤਾਦਾਦ ਦੇ ਵਿੱਚ ਪੈਦਾ ਕਰਦੇ ਆ, ਬਿਲਕੁਲ।
2: ਤੁਸੀਂ ਦਾਲਾਂ ਲੈ ਲੋ ਜੀ, ਇੰਡੀਆ ਤੱਕ ਕੈਨੇਡਾ ਤੋਂ ਦਾਲਾਂ ਐਕਸਪੋਰਟ ਕਰਦਾ ਜੀ
1: ਜੀ।
2: ਹਾਂਜੀ, ਪਰ ਉਸ ਚੀਜ਼ ਨੂੰ ਨਾ ਜਿਵੇਂ ਕਹਿ ਲੋ ਇੱਕ ਰਾਹ ਦੀ ਰੋੜਾ, ਕਰਨੀ ਸਾਹਿਬ ਠੀਕ ਕਰ ਰਹੇ ਆ, ਕਰਨੀ ਸਾਹਿਬ ਤੋਂ ਮਤਲਬ ਹਜੇ ਤੱਕ ਕਿਸੇ ਤੋਂ ਕਈ ਬੰਦਿਆਂ ਤੋਂ ਚਲੋ ਗੱਲਬਾਤ ਹੁੰਦੀ ਰਹਿੰਦੀ ਆ, ਪੁੱਛੇਗਾ ਵੀ ਕਰਨੀ ਸਾਹਿਬ ਬਾਰੇ ਤੁਸੀਂ ਕੋਈ, ਕਈ ਬੰਦੇ ਚਲੋ ਉਹਨਾਂ ਕੋਲ ਕੋਈ ਏਦਾਂ ਦਾ ਹਜੇ ਤੱਕ ਹੈ ਨੀ ਜਿਹੜਾ ਕਿ ਕਰਨੀ ਸਾਹਿਬ ਤੇ ਕੋਈ ਉਹ ਉਂਗਲਾਂ
1: ਖੜੀ ਕਰ ਸਕੇ ਜੀ। ਬਿਲਕੁਲ ਨਹੀਂ, ਬਹੁਤ ਵਧੀਆ ਕਰ ਰਹੇ ਨੇ ਜੀ, ਜੇ ਦੇਖਿਆ ਜਾਵੇ ਤਾਂ ਬਿਲਕੁਲ।
2: ਬਾਕੀ ਜਿਹੜੇ ਯੂਰਪ ਦੇ ਨਾਲ ਜਿਹੜਾ ਇਹਨਾਂ ਨੇ ਕਰਕੇ ਆਏ ਆ, ਉਹ ਚੀਜ਼ ਦਾ ਜੀ ਬਹੁਤ ਸੋਹਣਾ ਪਲੱਸ ਪੁਆਇੰਟ, ਉਹ ਜਾਂਦੀ ਆ ਵਰਲਡ ਲੈਵਲ ਤੇ ਗੱਲ ਜਾਂਦੀ ਆ
1: ਜੀ, ਬੋਲਡ ਸਟੈਪ ਲੈ ਰਹੇ ਨੇ ਜੀ, ਉਹ ਕਰਨਾ ਵੀ ਚਾਹੀਦਾ, ਟੱਕਰ ਦੇਣ ਵਾਲਾ ਚਾਹੀਦਾ ਨਾ, ਇਹ ਥੋੜੀ ਧੱਕਾ ਹੀ ਕਰੀ ਜਾਵੇ ਜੀ ਹਰ ਕੋਈ, ਬਿਲਕੁਲ।
2: ਕਿਉਂਕਿ ਅੱਜ ਕੱਲ ਦੁਨੀਆਂ ਜਿਹੜੀ ਇੱਕ ਛੋਟਾ ਜਿਹਾ ਪਿੰਡ ਬਣ ਚੁੱਕਿਆ
1: ਜੀ,
2: ਤੇ ਤੁਸੀਂ ਕੋਈ ਉਹ ਨੀ ਹੁਣ ਖਬਰ ਸੁਣੋ ਤੁਸੀਂ ਦੇਖੋ ਜਾਂ ਹੋਰ ਲਾ ਲਓ, ਉਹ ਸਾਰੀਆਂ ਚੀਜ਼ਾਂ ਉਹ ਇੱਧਰ ਉੱਧਰ। ਹੁਣ ਜੇ ਮੈਂ ਸੁਣੂ ਇੰਡੀਆ ਜਾਂ ਪੰਜਾਬ ਦੀਆਂ ਗੱਲ ਕਰਾਂ ਤਾਂ ਮੈਂ ਕੱਲੇ ਤੁਹਾਡੇ ਰੇਡੀਓ ਤੋਂ ਬਿਨਾਂ ਹੋਰ ਕੋਈ ਰੇਡੀਓ ਨੀ ਸੁਣਦਾ ਜੀ, ਤੁਹਾਡੇ ਤੋਂ ਜਿਹੜੀਆਂ ਪੰਜਾਬ ਦੀਆਂ ਜਾਂ ਇੰਡੀਆ ਦੀਆਂ ਗੱਲਾਂ ਮਿਲਦੀਆਂ ਓਕੇ ਆ ਮੈਨੂੰ ਬਹੁਤ, ਪਰ ਮੈਂ ਜਿਹਨੇ ਦੂਜਾ ਖਬਰ ਆਸੇ ਪਾਸੇ ਸੁਣਨਾ
1: ਜੀ।
2: ਬਾਕੀ ਬਹੁਤ ਸੋਹਣਾ
1: ਸ਼ੁਕਰੀਆ ਜੀ, ਸ਼ੁਕਰੀਆ ਗੁਰਮੇਲ ਜੀ, ਬਹੁਤ ਬਹੁਤ ਸ਼ੁਕਰੀਆ ਯੋਗਦਾਨ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ, ਐਪਰੀਸ਼ੀਏਟ ਲਈ ਜੀ। ਜੀ ਦੋਸਤੋ, ਇਸ ਸਾਲ ਕੈਨੇਡਾ ਤੋਂ ਆਪਣੇ ਨਾਲ ਗੁਰਮੇਲ ਦਾਦੂ ਜੀ ਕਦੇ ਕਦੇ ਗੱਲ ਕਰਦੇ ਆ, ਬਹੁਤ ਵਧੀਆ ਗੱਲਾਂ ਹੁੰਦੀਆਂ ਇਹਨਾਂ ਦੀ, ਪੜ੍ਹਦੇ ਲਿਖਦੇ ਵੀ ਹੈ, ਗੁੜੇ ਹੋਏ ਨੇ ਜੀ। ਤੇ ਮੁਹੰਮਦ ਜੀ ਮਾਫੀ ਚਾਹੁੰਦਾ ਜੀ, 12 ਮਿੰਟ ਤੁਹਾਨੂੰ ਹੋਲਡ ਤੇ ਰੱਖਿਆ, ਸਵਾਗਤ ਹੈ ਬਾਈ ਜੀ ਜੀ ਆਨੂ ਜੀ।
3: ਥੈਂਕ ਯੂ ਸੋ ਮਚ, ਨੋ ਪ੍ਰੋਬਲਮ ਜੀ, ਭਵਿੰਦਰ ਜੀ, ਨੋ ਪ੍ਰੋਬਲਮ, ਬਹੁਤ ਸੋਹਣੀ ਗੱਲਬਾਤ ਸੀ, ਬਾਕੀ ਕਾਬਲੇ ਗੌਰ ਔਰ ਬਿਲਕੁਲ ਸੁਣਨ ਵਾਲੀ ਸੀ ਗੱਲ
1: ਜੀ,
3: ਤੇ ਬਿਲਕੁਲ ਹੁਣ ਹਾਰ ਵੀਰ ਜੀ ਹੈਗੇ ਆ ਔਰ ਕਾਫੀ ਜਿਹੜਾ ਮਾਲੂਮਾਤ ਰੱਖਦੇ ਆ
1: ਜੀ,
3: ਬਿਲਕੁਲ ਸੁਣਨਾ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਆਪਣੇ ਵੀਰ ਆ, ਲਾਜ਼ਮ ਉਹਨਾਂ ਦੇ ਕੋਲੋਂ ਵੀ ਮਾਲੂਮਾਤ ਮਿਲਦੀ ਆ, ਬੜੀ ਕੀਮਤੀ ਵੈਲੂਏਬਲ ਸੁਜੈਸ਼ਨ ਸੁਣਨੇ ਦਿੱਤੇ ਆ ਔਰ ਬੜੀ ਸੁਣੀ ਗੱਲਬਾਤ ਆ
1: ਬਿਲਕੁਲ।
3: ਤੇ ਗੱਲਾਂ ਬਾਤਾਂ ਕਰ ਰਹੇ ਸੀ, ਰਾਜਨ ਸੈਣੀ ਸਾਹਿਬ ਵੀ ਆਏ ਸੀ, ਤੇ ਮੁੜ ਕੇ ਗੱਲਾਂ ਬਾਤਾਂ ਵਾਕਈ ਹੁਣ ਮੌਜੂਦਾ ਸੂਰਤ ਹਾਲ ਜਿਹੜੀ ਹੈਗੀ ਆ ਉਹ ਆਪਣੇ ਸਾਹਮਣੇ ਹੈਗੀ ਆ ਜੋ ਵੀ ਆ
1: ਜੀ,
3: ਲੇਕਿਨ ਗੱਲ ਉਹੀ ਆ ਵੀ ਕਹਿੰਦੇ ਨਾ ਤਰੀਕੇ ਦੇ ਨਾਲ ਜਿਹੜਾ ਹੈਗਾ ਤਰਤੀਬ ਦੇ ਨਾਲ ਕੋਈ ਵੀ ਕੰਮ ਹੈਗਾ ਵੀਰ ਭੁਪਿੰਦਰ ਦੀ ਤਰਤੀਬ ਨਾਲ ਕੰਮ ਕਰੀਏ ਤੇ ਬੜਾ ਸੋਹਣਾ ਹੁੰਦਾ ਹਨਾ
1: ਜੀ,
3: ਤੇ ਬੇਤਰਤੀਬੀ ਜਿਹੜੀ ਹੈਗੀ ਆ ਉਹਦੇ ਚ ਵਾਲਾ ਸਾਰਾ ਕੁਛ ਉਲਟਾ ਪੁਲਟਾ ਹੋ ਜਾਂਦਾ ਤੇ ਬਾਅਦ ਦੇ ਵਿੱਚ ਉਹੀ ਕਹਿੰਦੇ ਨੇ ਜਿਵੇਂ ਸਤਿਆਨਾਸ਼ ਵਾਲਾ ਹੀ ਕੰਮ ਹੁੰਦਾ
1: ਜੀ, ਬਿਲਕੁਲ।
3: ਇਸ ਕਰਕੇ ਜਿਹੜਾ ਹੈਗਾ ਇਹ ਉੱਤੇ ਹੁਣ ਕਰੀਮ ਪਰਸਨੈਲਿਟੀ ਜਿਹੜੀਆਂ ਹੈਗੀਆਂ ਕਹਿੰਦੇ ਨਾ ਹਰ ਚੀਜ਼ ਦਾ ਜੋੜਾ ਆ, ਪਲੱਸ ਮਾਈਨਸ ਆ, ਪਲੱਸ ਵੀ ਆ ਮਾਈਨਸ ਵੀ ਹੋ ਜਾਂਦੇ, ਕਈ ਵਾਰੀ ਆਊਟ ਟਰੈਕ ਵੀ ਹੋ ਜਾਂਦੇ ਆ। ਇਸ ਕਰਕੇ ਕੱਲ ਵੀ ਇਹ ਗੱਲਾਂ ਆਉਣ ਡਈਆਂ ਸੀ, ਜਿਹੜੇ ਹੈਗੇ ਵੱਡੇ ਵੱਡੇ ਜਦੋਂ ਉਹੀ ਕਹਿੰਦੇ ਨਾ ਆਊਟ ਹੋਊਗਾ ਤੇ ਬਾਕੀ ਆਵਾਮ ਦਾ ਕੀ ਬਣੂਗਾ। ਲਾਜ਼ਮ ਸੋਚ ਸਮਝ ਕੇ ਚੱਲਣ ਔਰ ਜਿਹੜਾ ਭਲੇ ਦੀ ਭਾਵਨਾ ਲੈ ਕੇ ਚੱਲਣ ਔਰ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰਨ ਜਿਹੜਾ ਹੈਗਾ, ਜਿਹੜੇ ਹੱਕ ਔਰ ਹਕੂਕ ਜਿਹੜੇ ਹੈਗੇ ਆਵਾਮ ਦੇ, ਆਵਾਮ ਕਾਹਤੋਂ ਰੁੜਦਾ ਪਿਆ ਹੈ? ਆਵਾਮ ਨੇ ਰੋ ਕਹਿੰਦੇ ਰੋਣਾ ਕਾਹਤੋਂ? ਕਹਿੰਦਾ ਜੀ ਥਾਲੀ ਚ ਕੁਛ ਨੀ ਦਿਖਦਾ, ਜਦੋਂ ਦਿਖਣਾ ਨੀ ਭਾਜੀ ਜਿਹੜਾ ਹੈਗਾ
1: ਰੋਣਾ। ਉਹ ਕਹਿੰਦਾ ਕੁੱਟਦੇ ਵੀ ਆ ਜੀ ਤੇ ਰੋਣ ਬੜੀ ਦਿੰਦੇ ਜੀ, ਇਹ ਤਾਂ
3: ਇਹਨਾਂ ਦਾ ਇਹ ਹੈ ਮਤਲਬ ਕਿ ਗੱਲ ਜਿਹੜਾ ਹੈਗਾ ਆਵਾਮ ਜਿਹੜਾ ਹੈਗਾ ਉਹਦਾ ਸਾਨੂੰ ਖਿਆਲ ਰੱਖੇ, ਕਿਉਂਕਿ ਰੂਲਿੰਗ ਅਸੀਂ ਕਿਹਨਾਂ ਤੇ ਕਰਨੀ ਆ, ਇਹਨਾਂ ਤੇ ਹੀ ਆ ਨਾ ਕਰਦੇ ਪੈ, ਤੇ ਇਹੋ ਹੀ ਸਾਡਾ ਫਾਇਦਾ ਵੀ ਅਗਲੇ ਕਰਦੇ। ਹੁਣ ਜਿਹੜਾ ਆਪਾਂ ਟੈਕਸ ਵਗੈਰਾ ਵੀ ਕਹਿੰਦੇ
1: ਹੈਗੇ
3: ਸਾਨੂੰ ਜਿਹੜਾ ਹੈਗਾ ਦਿੰਦੇ, ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਬਾਕੀ ਜਿਹੜਾ ਹੈਗਾ ਇੱਕ ਰੂਦਾਰੀ ਕਰ ਲਈਏ,
1: ਜਰੂਰ ਜਰੂਰ ਜਰੂਰ ਪਾਓ ਜਰੂਰ ਜੀ ਜਰੂਰ ਜਰੂਰ
3: ਜੀ ਜੀ।

ਹੰਝੂਆਂ ਦੀ ਵਿੱਚ ਗਮ ਨੂੰ ਪਾ ਕੇ ਪੀੜਾ ਸਿੱਖ ਨਿਆ ਹੰਝੂਆਂ

0: ਹੰਝੂਆਂ ਦੇ ਵਿੱਚ ਗਮੇ ਨੂੰ ਪਾ ਕੇ ਪੀਣਾ ਸਿੱਖ ਲਿਆ ਹੈ। ਹੰਝੂਆਂ ਦੇ ਵਿੱਚ ਗਮੇ ਨੂੰ ਪਾ ਕੇ ਪੀਣਾ ਸਿੱਖ ਲਿਆ।
1: ਵਾਹ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਹਰ ਵਾਰ ਦੀ ਤਰ੍ਹਾਂ ਬਾਕਮਾਲ ਜੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਦੁਬਈ ਤੋਂ ਮੁਹੰਮਦ ਜੀ ਜੁੜੇ ਸਨ ਤੇ ਗੀਤ ਦੇ ਅੰਦਾਜ਼ ਦੇ ਵਿੱਚ ਬਹੁਤ ਸਾਰਾ ਕੁਝ ਕਹਿ ਗਏ। ਤੇ ਦੋਸਤੋ, ਗੱਲ ਕਰਦੇ ਹਾਂ ਕੈਨੇਡਾ ਦੀ, ਇੱਕ ਦੋ ਖ਼ਬਰਾਂ ਨੇ ਬੜੀਆਂ ਇੰਟਰਸਟਿੰਗ ਨੇ ਅਗਲੀਆਂ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਕੈਨੇਡਾ ਸਰਕਾਰ ਦੀਆਂ ਆਵਾਸ ਨੀਤੀਆਂ ਦੇਸ਼ ਨੂੰ ਕਹਿੰਦਾ ਹੈ ਤਬਾਹ ਕਰ ਦੇਣਗੀਆਂ ਟਰੰਪ। ਤੇ ਟਰੰਪ ਨੇ ਹਰੇਕ ਸਾਲ ਲੱਖਾਂ ਲੋਕਾਂ ਦੀ ਆਮਦ ਦੇ ਵਿੱਚ ਅਪਰਾਧਿਕ ਪਿਛੋਕੜ ਵਾਲਿਆਂ ਦੀ ਸ਼ਮੂਲੀਅਤ ਦੇ ਉੱਤੇ ਸਵਾਲ ਚੁੱਕੇ ਨੇ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਹਰੇਕ ਸਾਲ ਲੱਖਾਂ ਲੋਕਾਂ ਨੂੰ ਦੇਸ਼ ਦੇ ਵਿੱਚ ਬੁਲਾ ਕੇ ਖੁਦ ਆਪਣੇ ਪੈਰੀ ਕੁਹਾੜਾ ਮਾਰਦੇ ਹੋਏ ਆਪਣੀ ਤਬਾਹੀ ਦੇ ਵੱਲ ਵੱਧ ਰਿਹਾ। ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਪਾਈ ਪੋਸਟ ਦੇ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ, ਕੈਨੇਡਾ ਬਿਨਾਂ ਡੂੰਘੀ ਜਾਂਚ ਕੀਤੇ ਅਜਿਹੇ ਲੋਕਾਂ ਨੂੰ ਦੇਸ਼ ਦੇ ਵਿੱਚ ਵੜਨ ਦੇ ਰਿਹਾ ਹੈ ਜੋ ਆਪਣੇ ਦੇ ਨਾਲ ਵੱਡੀਆਂ ਸਮੱਸਿਆਵਾਂ ਲੈ ਕੇ ਜਿਹੜੀਆਂ ਨੇ ਆ ਰਹੇ ਨੇ। ਟਰੰਪ ਨੇ ਦੁੱਖ ਵੀ ਪ੍ਰਗਟਾਇਆ ਤੇ ਪ੍ਰਗਟਾਉਂਦੇ ਹੋਏ ਕਿਹਾ ਕਿ ਉਸਦੇ ਗੁਆਂਢੀ ਦੇਸ਼ ਦੇ ਲਈ ਇਹੀ ਸਮੱਸਿਆਵਾਂ ਭਵਿੱਖ ਦੇ ਵਿੱਚ ਵੱਡੀਆਂ ਹੋਣ ਦੇ ਉੱਤੇ ਸੰਭਾਲੀਆਂ ਨਹੀਂ ਜਾਣੀਆਂ। ਟਰੰਪ ਨੇ ਨਾਲ ਦਾਅਵਾ ਕੀਤਾ ਕਿ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਵੱਧ ਰਹੀ ਹੈ। ਤੇ ਦੂਜੇ ਪਾਸੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਵਿਦੇਸ਼ੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ 2024 ਤੋਂ ਆਵਾਸ ਨੀਤੀਆਂ ਨੂੰ ਸਖ਼ਤ ਕਰਕੇ ਵਿਦੇਸ਼ੀਆਂ ਦੀ ਆਮਦ ਕਾਫ਼ੀ ਘਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਵਾਸ ਪੱਧਰਾਂ ਨੂੰ ਸਥਿਰ ਬਣਾ ਰਹੀ ਹੈ ਤੇ ਅਗਲੇ ਸਾਲ ਦੇ ਅੰਤ ਤੱਕ ਆਰਜ਼ੀ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੱਕ ਹੇਠਾਂ ਲਿਆਉਣ ਦੇ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਸਤੀ ਰਿਹਾਇਸ਼ ਅਤੇ ਸਿਹਤ ਸੰਭਾਲ ਸੇਵਾਵਾਂ ਦੇ ਬਾਰੇ ਚਿੰਤਤ ਹੈ, ਜਿਸਦੇ ਲਈ ਕਈ ਸਖ਼ਤ ਨਿਯਮ ਬਣਾਏ ਜਾ ਰਹੇ ਨੇ। ਇਸ ਸਾਲ ਤੋਂ 2028 ਤੱਕ ਵਿਦੇਸ਼ੀ ਆਮਦ ਕੋਟਾ ਪ੍ਰਤੀ ਸਾਲ 380,000 ਤੈਅ ਕੀਤਾ ਗਿਆ, ਜਿਸਦੇ ਵਿੱਚ ਪਹਿਲ ਜਿਹੜੀ ਹੈ ਦੇਸ਼ ਦੇ ਵਿੱਚ ਮੌਜੂਦਾ ਜਿਹੜੇ ਨੇ ਹੁਨਰਮੰਦ ਤੇ ਤਜਰਬੇਕਾਰ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਇਸ ਕੋਟੇ ਨੂੰ ਹਰ ਹਾਲਤ ਦੇ ਵਿੱਚ ਸਥਿਰ ਰੱਖਿਆ ਜਾਏਗਾ। ਉਨ੍ਹਾਂ ਦੀ ਸਰਕਾਰ ਲੰਮੇ ਸਮੇਂ ਦੇ ਫੈਸਲੇ ਲੈਣ ਦੀ ਥਾਂ ਸਿਰਫ ਤਿੰਨ ਸਾਲਾਂ ਦੀਆਂ ਯੋਜਨਾਵਾਂ ਉਲੀਕ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਨੇਪਰੇ ਜਿਹੜਾ ਚਾੜਨਾ ਸੁਖਾਲਾ ਰਹੇ। ਵਿਦੇਸ਼ ਮੰਤਰੀ ਨੇ ਕੁਝ ਤੱਥ ਪੇਸ਼ ਕਰਦਿਆਂ ਟਰੰਪ ਦੇ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਾ ਵਾਧੇ ਵਾਲੇ ਦਾਅਵੇ ਨੂੰ ਵੀ ਮੁੱਢੋ ਉਨ੍ਹਾਂ ਨੇ ਖਾਰਜ ਕਰ ਦਿੱਤਾ ਹੈ। ਦੂਸਰੇ ਪਾਸੇ ਅੱਜ ਤਹਿਰਾਨ ਨੂੰ ਮੌਕਾ ਮਿਲਿਆ ਹੈ ਅਮਰੀਕਾ ਦੇ ਵਿੱਚ ਆਪਣੀ ਆਵਾਜ਼ ਉਠਾਉਣ ਦਾ। ਤਹਿਰਾਨ ਅਮਰੀਕਾ ਦੇ ਨਾਲ ਜੰਗ ਦੇ ਵਿੱਚ ਆਤਮ ਸਮਰਪਣ ਨਹੀਂ ਕਰੇਗਾ ਤਾਂ ਕਹਿੰਦਾ, ਪਰ ਕੂਟਨੀਤੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਇਰਾਨੀ ਰਾਸ਼ਟਰਪਤੀ ਨੇ ਜਿਹੜੇ ਨੇ ਇਹ ਗੱਲਬਾਤ ਕਹੀ ਹੈ। ਪਜੇਸ਼ਕਿਅਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬੋਲਣ ਤੋਂ ਇਕ ਦਿਨ ਬਾਅਦ 193 ਮੈਂਬਰੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ। ਇਰਾਨ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨਾਲ ਜੰਗ ਦੇ ਵਿਚ ਇਰਾਨ ਆਤਮ ਸਮਰਪਣ ਨਹੀਂ ਕਰੇਗਾ, ਪਰ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਕੂਟਨੀਤੀ ਦੇ ਵਿਚ ਵਿਸ਼ਵਾਸ ਜ਼ਰੂਰ ਰੱਖਦਾ। ਇਹ ਗੱਲ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕਿਅਨ ਨੇ ਜਿਹੜੀ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਵਿਚ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿਚ ਕਹੀ ਹੈ। ਪਜੇਸ਼ਕਿਅਨ ਦੇ ਭਾਸ਼ਣ ਦੀ ਸ਼ੁਰੂਆਤ ਦੇ ਵਿਚ ਅਮਰੀਕੀ ਵਫਦ ਬਾਹਰ ਜਿਹੜਾ ਚਲਿਆ ਗਿਆ ਤੇ ਸੰਯੁਕਤ ਰਾਸ਼ਟਰ ਦੇ ਵਿਚ ਅਮਰੀਕੀ ਮਿਸ਼ਨ ਨੇ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਿਹੜਾ ਜਵਾਬ ਨਾ ਦਿੱਤਾ। ਹਾਰਮੁਜ਼ ਜਲਮਾਰਗ, ਜੋ ਜੰਗ ਤੋਂ ਪਹਿਲਾਂ ਵਿਸ਼ਵ ਵਿਆਪੀ ਤੇਲ ਤੇ ਤਰਲ ਕੁਦਰਤੀ ਗੈਸ ਦਾ 5ਵਾਂ ਹਿੱਸਾ ਸੀ, ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਦਾ ਕੇਂਦਰ ਬਣਿਆ ਹੋਇਆ। ਪਜੇਸ਼ਕਿਅਨ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਹਰ ਕੋਈ ਹਾਰਮੁਜ਼ ਦੀ ਜਲਮਾਰਗ ਤੋਂ ਲਾਭ ਉਠਾਵੇ ਜਦੋਂ ਕਿ ਸਾਨੂੰ ਇਸ ਜਲਮਾਰਗ ਦੇ ਰਾਹੀਂ ਸ਼ਿਪਿੰਗ ਤੱਕ ਪਹੁੰਚ ਤੋਂ ਵਾਂਝੇ ਰੱਖਿਆ ਜਾਵੇ। ਦੁਸ਼ਮਣ ਬੇੜਿਆਂ ਦੀ ਸਥਾਈ ਤੈਨਾਤੀ ਤੇ ਜੰਗ ਦਾ ਵਿਸਤਾਰ ਸ਼ਾਂਤੀ ਦੇ ਵੱਲ ਨਹੀਂ ਲੈ ਕੇ ਜਿਹੜਾ ਜਾ ਰਿਹਾ ਹੈ। ਤੇ ਦੂਸਰੇ ਪਾਸੇ ਚੀਨ UNSC ਦੇ ਵਿਚ ਮੈਂਬਰਸ਼ਿਪ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ। ਪੰਜ ਦੇਸ਼ਾਂ ਨੇ ਜਿਹੜਾ ਪਿਛਲੇ ਦਿਨਾਂ ਚ ਕੱਲ ਆਪਾਂ ਖ਼ਬਰਾਂ ਕੀਤੀਆਂ ਸੀ ਸਮਰਥਨ ਦਿੱਤਾ ਹੈ, ਪਰ ਚੀਨ ਇਹਦੇ ਅਗੇਂਸਟ ਜਿਹੜਾ ਖੜ ਰਿਹਾ। ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਜਿਹੜਾ ਕਿਹਾ ਕਿ ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਦੇ ਵਿਚ 27 ਸੀਟ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕਰਨ ਦੇ ਲਈ ਤਿਆਰ ਨਹੀਂ ਹੈ। PTI ਵੀਡੀਓ ਦੇ ਨਾਲ ਗੱਲ ਕਰਦੇ ਹੋਏ ਬੋਲਟਨ ਨੇ ਜਿਹੜਾ ਕਿਹਾ ਕਿ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੀ ਬਣਤਰ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦਹਾਕਿਆਂ ਤੋਂ ਜਾਰੀ ਨੇ ਪਰ ਹੁਣ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ। ਇਸ ਦੇ ਵਿਚ ਸੁਧਾਰ ਦੀਆਂ ਸੰਭਾਵਨਾਵਾਂ ਘੱਟ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਚੀਨ ਇਸ ਮੁੱਦੇ ਦੇ ਉੱਤੇ ਆਪਣੀ ਰੁੱਖ ਜਿਹੜਾ ਬਦਲ ਸਕਦਾ। ਮੈਨੂੰ ਲੱਗਦਾ ਕਿ ਉਹ ਪੰਜ ਮੈਂਬਰੀ ਜਿਹੜੀ ਹੈ ਪ੍ਰਣਾਲੀ ਨੂੰ ਤਰਜੀਹ ਦਿੰਦਾ ਹੈ ਤੇ ਜਿਸ ਦੇ ਵਿਚ ਇਕਲੌਤਾ ਏਸ਼ੀਆਈ ਦੇਸ਼ ਹੈ। ਮੈਨੂੰ ਇਸ ਦੇ ਵਿਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦਿੰਦੀ ਹੈ। ਬੋਲਟਨ ਨੇ ਕਿਹਾ ਕਿ 27 ਮੈਂਬਰਾਂ ਦੀ ਗਿਣਤੀ ਵਧਾਉਣ ਦੇ ਲਈ ਸੰਯੁਕਤ ਰਾਸ਼ਟਰ ਚਾਰਟਰ ਵਿਚ ਜਿਹੜਾ ਸੋਧ ਦੀ ਲੋੜ ਹੋਏਗੀ ਤੇ ਚੀਨ ਭਾਰਤ ਦੀ ਦਾਅਵੇਦਾਰੀ ਨੂੰ ਰੋਕ ਸਕਦਾ ਤੇ ਉਨ੍ਹਾਂ ਕਿਹਾ ਕਿ ਜੇਕਰ ਮੰਨ ਲਓ ਭਾਰਤ ਬਹੁਤ ਸਫਲ ਹੁੰਦਾ ਹੈ ਤਾਂ ਉਸ ਨੂੰ ਮਜ਼ਬੂਤ ਸਮਰਥਨ ਮਿਲਦਾ ਦਿਸਦਾ ਹੈ ਤਾਂ ਮੇਰਾ ਮੰਨਣਾ ਹੈ ਕਿ ਚੀਨ ਸੰਯੁਕਤ ਰਾਸ਼ਟਰ ਚਾਰਟਰ ਦੇ ਵਿਚ ਸੋਧ ਤੇ ਵੀਟੋ ਕਰ ਦੇਵੇਗਾ ਕਿਉਂਕਿ ਇਹ ਇਕ ਨਵੇਂ 27 ਮੈਂਬਰ ਨੂੰ ਦਾਖਲ ਕਰਨ ਦੇ ਲਈ ਜ਼ਰੂਰੀ ਹੋਵੇਗਾ। UNSC ਦੇ 15 ਮੈਂਬਰ ਦੇਸ਼ ਨੇ ਜਿਨ੍ਹਾਂ ਦੇ ਵਿਚ ਵੀਟੋ ਪਾਵਰ ਵਾਲੇ 5 27 ਮੈਂਬਰ ਤੇ 2 ਸਾਲਾਂ ਦੇ ਕਾਰਜਕਾਲ ਦੇ ਲਈ ਚੁਣੇ ਗਏ 10 ਗੈਰ 27 ਮੈਂਬਰ ਸ਼ਾਮਲ ਨੇ। 5 27 ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਸੰਯੁਕਤ ਰਾਜ ਨੇ। ਬੋਲਟਨ ਨੇ ਕਿਹਾ ਕਿ ਬ੍ਰਾਜ਼ਿਲ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਨੇ ਵੀ 27 ਮੈਂਬਰਸ਼ਿਪ ਦੀ ਮੰਗ ਕੀਤੀ ਹੈ ਜਦੋਂ ਕਿ ਹੋਰ ਪ੍ਰਸਤਾਵ ਵੀ ਜਿਹੜਾ ਪੇਸ਼ ਕੀਤੇ ਗਏ ਨੇ। ਸੰਯੁਕਤ ਰਾਸ਼ਟਰ ਖੁਦ ਵਿਆਪਕ ਸੰਸਥਾਗਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਤੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਤੋਂ ਜਿਹੜਾ ਬਾਹਰ ਨਿਕਲਣ ਦਾ ਕੋਈ ਰਸਤਾ ਦਿਖਾਈ ਨਹੀਂ ਦਿੰਦਾ। ਮੇਰਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਇਕ ਬਹੁਤ ਹੀ ਗੰਭੀਰ ਸੰਕਟ ਦੇ ਵਿਚ ਹੈ। ਆਖਰੀ ਖ਼ਬਰ ਵੱਲ ਨੂੰ ਚੱਲਦੇ ਹਾਂ ਜੋ ਹਾਲਾਤ ਬਣੇ ਹੋਏ ਨੇ ਗਾਜ਼ਾ ਦੇ ਵਿਚ। ਆਟੇ ਦੀਆਂ 2 ਬੋਰੀਆਂ ਬਦਲੇ ਧੀਆਂ ਦਾ ਸੌਦਾ, ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਕਰਵਾਏ ਜਾ ਰਹੇ ਨੇ ਵਿਆਹ ਤੇ ਸੰਯੁਕਤ ਰਾਸ਼ਟਰ ਦਾ ਇਹ ਖੁਲਾਸਾ ਜਿਹੜਾ ਸਾਹਮਣੇ ਆਇਆ ਹੈ। ਗਾਜ਼ਾ ਦੇ ਵਿਚ ਔਰਤਾਂ ਦੇ ਨਾਲ ਹੋ ਰਹੇ ਅਤਿਆਚਾਰਾਂ ਦੀਆਂ ਹੱਦਾਂ ਪਾਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਰਿਪੋਰਟ ਦੇ ਮੁਤਾਬਕ ਔਰਤਾਂ ਦਾ ਖਾਣੇ ਦੇ ਬਦਲੇ ਸੌਦਾ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਉਨ੍ਹਾਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾਏ ਜਾ ਰਹੇ ਨੇ। ਗਾਜ਼ਾ ਦੇ ਵਿਚ ਔਰਤਾਂ ਤੇ ਹੋ ਰਹੇ ਅਤਿਆਚਾਰਾਂ ਸੰਬੰਧੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਸਾਹਮਣੇ ਆ ਗਈ ਹੈ। ਇਸ ਫਲਸਤੀਨੀ ਖੇਤਰ ਦੇ ਵਿਚ ਲਿੰਗ ਆਧਾਰਿਤ ਹਿੰਸਾ ਜਿਹੜੀ ਆ GBV ਦੀਆਂ ਕੁੱਲ ਘਟਨਾਵਾਂ ਦੇ ਵਿਚੋਂ 68% ਦੀਆਂ ਜਿਹੜੀਆਂ ਸ਼ਿਕਾਰ 18 ਤੋਂ ਜਿਹੜੀਆਂ ਨੇ 59 ਸਾਲ ਦੀਆਂ ਔਰਤਾਂ ਸਨ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਜਿਹੜਾ UNFPA ਨੇ ਇਹ ਦੇਖਿਆ ਕਿ ਸਾਲ 2026 ਦੀ ਪਹਿਲੀ ਤਿਮਾਹੀ ਦੇ ਵਿਚ ਘੱਟ ਉਮਰ ਤੇ ਜ਼ਬਰਦਸਤੀ ਵਿਆਹ ਦੀਆਂ ਘਟਨਾਵਾਂ ਦੇ ਵਿਚ 123% ਦਾ ਵਾਧਾ ਹੋ ਗਿਆ। ਖੋਜਕਰਤਾਵਾਂ ਨੇ ਉਨ੍ਹਾਂ ਔਰਤਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜਿਨ੍ਹਾਂ ਨੇ ਦਸਿਆ ਕਿ ਇਜ਼ਰਾਈਲ ਹਮਾਸ ਜੰਗ ਕਾਰਨ ਪੈਦਾ ਹੋਏ ਮਨੁੱਖੀ ਜਿਹੜਾ ਸੰਕਟ ਦੇ ਦੌਰਾਨ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾ ਦਿੱਤੇ ਗਏ ਤੇ ਕੁਝ ਲੜਕੀਆਂ ਨੂੰ ਖਾਣੇ ਦੇ ਬਦਲੇ ਵੇਚ ਦਿੱਤਾ ਗਿਆ, ਜਦਕਿ ਕੁਝ ਦੇ ਸਰਪ੍ਰਸਤਾਂ ਨੇ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਛੱਡ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀਆਂ ਇਹ ਰਿਪੋਰਟਾਂ ਜੰਗ ਤੋਂ ਪ੍ਰਭਾਵਿਤ ਇਸ ਖੇਤਰ ਦੇ ਵਿਚ ਰਾਸ਼ਟਰਪਤੀ ਟਰੰਪ ਦੇ ਪੀਸ ਬੋਰਡ, ਸ਼ਾਂਤੀ ਬੋਰਡ ਦੀ ਮਹੱਤਤਾ ਨੂੰ ਜਿਹੜਾ ਰੇਖਾ ਕਿੱਤ ਵੀ ਕਰਦੀਆਂ ਨੇ। ਹਲੇ ਕੱਲ ਹੀ ਕਹਿ ਕੇ ਹਰਿਆ ਪਰਸੋਂ ਕਿ ਭਾਈ ਮੈਂ 8 ਦੇਸ਼ਾਂ ਦੇ ਵਿਚ ਮੁਲਕਾਂ ਦੀਆਂ ਜੰਗਾਂ ਰੁਕਵਾਈਆਂ, ਪੀਸ ਕਰਵਾਇਆ, ਪਰ ਆਹ ਪੀਸ ਹੈ ਜੀ ਇਹਨਾਂ ਦਾ। ਖੋਜਕਰਤਾਵਾਂ ਨੇ ਰਿਪੋਰਟਾਂ ਦੇ ਵਿਚ ਇਹ ਵੀ ਲਿਖਿਆ ਕਿ ਲਿੰਗ ਆਧਾਰਿਤ ਹਿੰਸਾ ਦਾ ਦੂਜਾ ਸਭ ਤੋਂ ਆਮ ਜਿਹੜਾ ਰੂਪ ਹੈ ਮਨੋਵਿਗਿਆਨਕ ਤੇ ਭਾਵਨਾਤਮਕ ਹਿੰਸਾ ਸੀਗੀ। ਇਸ ਤੋਂ ਬਾਅਦ ਸਰੀਰਕ ਹਿੰਸਾ, ਜਿਨਸੀ ਹਿੰਸਾ ਤੇ ਜ਼ਬਰਦਸਤੀ ਜਾਂ ਘੱਟ ਉਮਰ ਦੇ ਵਿਚ ਵਿਆਹ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਹ ਜਿਹੜਾ ਰੁਝਾਨ ਔਰਤਾਂ ਤੇ ਮਰਦਾਂ ਦੇ ਵਿਚ ਵੱਧ ਰਹੇ ਤਣਾਅ ਦੇ ਕਾਰਨ ਨੇ ਤੇ ਉਨ੍ਹਾਂ ਨੂੰ ਨਾਕਾਫ਼ੀ ਸਹੂਲਤਾਂ ਵਾਲੇ ਤੇ ਭੀੜ ਭੜੱਕੇ ਵਾਲੇ ਆਸਰਾ ਕੇਂਦਰਾਂ ਦੇ ਵਿਚ ਰਹਿਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਇਸ ਦੇ ਨਾਲ ਹੀ ਖਾਣੇ, ਪਾਣੀ, ਸਫਾਈ ਦੇ ਲਈ ਜ਼ਰੂਰੀ ਸਮਾਨ ਅਤੇ ਕੱਪੜਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਲਗਾਤਾਰ ਜਿਹੜੀ ਸੀਮਤ ਹੋ ਰਹੀ ਹੈ। ਗਾਜ਼ਾ ਸ਼ਹਿਰ ਜਿਹੜਾ ਅਤੇ ਖਾਨ ਯੂਨਸ ਦੇ ਸ਼ਰਨਾਰਥੀ ਜਿਹੜੇ ਕੈਂਪਾਂ ਦੇ ਵਿਚ ਵਾਪਰੀਆਂ ਕੁਝ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਕੈਂਪਾਂ ਦੇ ਵਿਚ 230 ਔਰਤਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ ਤੇ ਸਕੂਲ ਦੇ ਵਿਚ ਬਣੇ ਆਸਰਾ ਕੇਂਦਰ ਦੇ ਵਿਚ ਰਹਿ ਰਹੀ ਇਕ ਸ਼ਰਨਾਰਥੀ ਔਰਤ ਜੋ ਜਬਰ ਜਨਾਹ ਦਾ ਸ਼ਿਕਾਰ ਹੋਈ, ਉਹਨੇ ਦੱਸਿਆ ਕਿ ਔਰਤਾਂ ਨੂੰ ਅਕਸਰ ਬਦਨਾਮੀ ਤੇ ਸ਼ਰਮ ਤੋਂ ਬਚਣ ਦੇ ਲਈ ਆਪਣੇ ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਵਿਆਹ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤ ਨੇ ਕਿਹਾ, ਜਦੋਂ ਸਕੂਲਾਂ ਦੇ ਵਿਚ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਅਗਲੇ ਹੀ ਦਿਨ ਉਥੇ ਵਿਆਹ ਅਤੇ ਜਸ਼ਨ ਦੇਖਣ ਨੂੰ ਮਿਲਦੇ ਹੈ। ਇਕ ਹੋਰ ਔਰਤ ਨੇ ਦੱਸਿਆ ਕਿ ਇਕ ਵਿਅਕਤੀ ਨੇ ਆਪਣੀ 14 ਸਾਲਾਂ ਦੀ ਧੀ ਦਾ ਵਿਆਹ ਸਿਰਫ ਆਟੇ ਦੀਆਂ 2 ਬੋਰੀਆਂ ਦੇ ਬਦਲੇ ਕਰ ਛੱਡਿਆ ਤਾਂ ਜੋ ਉਹ ਅਤੇ ਉਸਦੇ ਬਾਕੀ ਬੱਚੇ ਜਿਹੜੇ ਨੇ ਖਾਣਾ ਖਾ ਸਕਣ। ਜੀ ਦੋਸਤੋ, ਇਹ ਹੈ ਜੀ ਤਰੱਕੀ ਦੇ ਦਾਅਵੇ ਜਿਹੜੇ ਨੇ ਤੇ ਸੁਧਾਰ ਦੇ ਦਾਅਵੇ ਜਿਹੜੇ ਨੇ ਇਹ ਮੁਲਕ ਜਿਹੜੇ ਨੇ ਐਡਵਾਂਸ ਮੁਲਕ ਦੇ ਜਿਹੜੇ ਨੇ ਉਹ ਕਰਦੇ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ, ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਵੇਗਾ। ਤੇ ਚੰਗਾ ਲੱਗਿਆ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਦੇ ਉੱਤੇ ਸੰਖੇਪ ਦੇ ਵਿੱਚ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਸਟੂਡੀਓ ਦਾ ਨੰਬਰ +358 44 976 1968 ਹੈ। ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ 2-3 ਮਿੰਟ। ਤੇ ਇਸੇ ਤਰ੍ਹਾਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਆਪਣੇ ਇੱਕ ਪਾਸੇ ਜੀ, ਸੁਨੇਹੇ ਉੜ ਜਾਂਦੇ ਆ ਕਈ ਵਾਰੀ, ਚਲੋ ਮੈਂ ਇਧਰੋਂ ਦੇਖਦਾ ਦੂਸਰੇ ਪਾਸਿਓ। ਤੇ ਸੁਨੇਹੇ ਤਾਂ ਬਹੁਤ ਸਾਰੇ ਦੋਸਤਾਂ ਦੇ ਆਏ ਹੋਏ ਨੇ, ਤੇ ਮੈਂ ਸੰਖੇਪ ਦੇ ਵਿੱਚ ਹੀ ਲੈਣ ਦੀ ਕੋਸ਼ਿਸ਼ ਕਰਦਾ ਜੀ, ਤੇ ਸਮਾਂ ਕਾਫੀ ਹੋ ਗਿਆ। ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੇ, ਹਰਵਿੰਦਰ ਜੋਹਰ ਭੈਣ ਜੀ ਨੇ, ਗੁਰੀਮਾਨ ਬਾਈ ਜੀ ਨੇ, ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੱਜਣਾ ਮਿੱਤਰਾਂ ਦੋਸਤਾਂ ਨੂੰ ਭੇਜੀ ਹੈ, ਪਰਿਵਾਰ ਨੂੰ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਦਵਿੰਦਰ ਭਾਰਤ ਜੀ ਨੇ, ਰਾਜਨ ਸੈਣੀ ਸਾਹਿਬ ਨੇ, ਤੇ ਮੁਕੱਦਰ ਬਾਈ ਜੀ, ਗੁਰੀਮਾਨ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਗੁਰੀਮਾਨ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ, ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਤੇ ਲਿਖਦੇ ਨੇ, ਗ੍ਰਹਿ ਦੇ ਉੱਤੇ ਜਾਣਾ ਅਸੀਂ ਤਾਂ 2 ਫੁੱਟ ਕੰਧ ਨਾ ਟੱਪਣ ਦਈਏ, ਪੰਜਾਬੀ ਹੁੰਦੇ ਹਾਂ ਅਸੀਂ। ਤੇ ਔਜਲਾ ਸਾਹਿਬ ਕਹਿੰਦੇ, ਰਾਜਨ ਜੀ ਕਿੱਧਰ ਰਹਿ ਗਏ ਨੇ। ਤੇ ਇਸੇ ਤਰ੍ਹਾਂ ਹੀ ਰਾਜਜੀਤ ਖੋਲੇਗਾ ਰਾਜ ਕੂ ਕਹਿੰਦੇ ਨੇ ਔਜਲਾ ਸਾਹਿਬ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਬਹੁਤ ਸਾਰੇ ਸੁਨੇਹੇ ਨੇ ਉਹਨਾਂ ਦੇ ਵੀ। ਪੰਜਾਬੀ ਸਟੋਰੀਸ ਤੋਂ ਲਿਖਦੇ ਨੇ, ਆਲ ਦੁਆਬਾ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਹੈ ਜੀ, ਜੀਆਂ ਨੂੰ ਛੋਟੇ ਜਿਹੇ ਪਰਿਵਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਪਹਿਲੀ ਵਾਰੀ ਤੁਹਾਡਾ ਮੈਸੇਜ ਮਿਲਿਆ, ਦਿਲ ਖੁਸ਼ ਹੋਇਆ ਜੀ। ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ, ਤੇ ਸੋਹਣੀ ਗੱਲਬਾਤ ਹੋ ਰਹੀ ਹੈ ਕਹਿੰਦੇ, ਰਾਜਨ ਵੀਰ ਜੀ ਦੇ ਨਾਲ ਗੁਰੂ ਜੀ ਐਪਰੀਸ਼ੀਏਟ ਕਰਦੇ ਆ। ਤੇ ਵਾਹ ਜੀ ਵਾਹ, ਬਹੁਤ ਵਧੀਆ ਕਹਿੰਦੇ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ US ਤੋਂ। ਗੁਰੀਮਾਨ ਜੀ ਕਹਿੰਦੇ, ਤਾਕਤ ਸ਼ੋਹਰਤ ਰਾਜਨ ਵੀਰ ਜੀ ਪਹੁੰਚਾਉਣੀ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ, ਰੱਬ ਨੇ ਮੌਕਾ ਇਹਨਾਂ ਅਖੌਤੀ ਇਨਕਲਾਬੀਆਂ ਦਿੱਤਾ ਜ਼ਰੂਰ ਬੱਸ, ਪਰ ਇਹਨਾਂ ਨੇ ਮੌਕਾ ਸਾਂਭਿਆ ਨਹੀਂ ਹੈ। ਤੇ ਇਸੇ ਤਰ੍ਹਾਂ ਮੈਂ ਵੀ ਕਰਦਾ ਕਹਿੰਦੇ ਜੀ ਫੋਨ, ਤੁਸੀਂ ਰਾਜਨ ਵੀਰ ਜੀ ਦੇ ਨਾਲ ਕਰ ਲਵੋ ਜੀ ਗੱਲਬਾਤ, ਰਹਿ ਗਏ ਜੀ ਤੁਸੀਂ ਅੱਜ ਦੇਖ ਲਓ, ਤੇ ਸ਼ਾਇਦ ਬਿਜ਼ੀ ਹੋ ਗਏ ਕਿਤੇ। ਤੇ ਭੁਪਿੰਦਰ ਵੀਰ ਜੀ ਕਹਿੰਦੇ, ਗੁਰੀਮਾਨ ਜੀ ਤੁਸੀਂ ਵੀ ਕਹਿੰਦੇ ਮੌਕਾ ਨਹੀਂ ਛੱਡਦੇ ਇਹਨਾਂ ਅਖੌਤੀ ਇਨਕਲਾਬੀਆਂ ਨੂੰ, ਕਹਿੰਦੇ ਜੀ ਤਾਨੇ ਮੇਣੇ ਦੇਣ ਦਾ। ਤੇ ਗੁਰੀਮਾਨ ਜੀ ਕਹਿੰਦੇ ਆ, ਮਾਰਿਆ ਮਰਿਆ ਸੱਪ ਗਲ ਪਾਉਣਾ ਜੀ ਇਹਨਾਂ ਨੇ, ਬਿਲਕੁਲ ਹੈ ਜੀ, ਤੇ ਨਾਲੇ ਹੱਸ ਰਹੇ ਨੇ ਜੀ। ਤੇ ਇਸੇ ਤਰ੍ਹਾਂ ਹੀ ਮੁਹੰਮਦ ਜੀ ਦੇ ਕਹਿੰਦੇ ਨੇ, ਵੀਰ ਭੁਪਿੰਦਰ ਜੀ ਤੇ ਵੀਰ ਰਾਜਨ ਸੈਣੀ ਸਾਹਿਬ ਸੋਹਣੀ ਗੱਲਬਾਤ ਕਰ ਰਹੇ ਨੇ। ਗੁਰੂ ਜੀ ਲਿਖਦੇ ਆ ਕਿ ਰਾਜਨ ਵੀਰ ਜੀ 3 ਲੱਖ ਕਰੋੜ ਦੇ ਵਿੱਚੋਂ ਪੰਜਾਬ ਦੇ ਉੱਤੇ ਲਾਇਆ ਇੱਕ ਧੇਲਾ ਵੀ ਨਹੀਂ ਹੈ। ਬੇਅੰਤ ਸੰਧੂ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਕਹਿੰਦੇ ਆ। ਤੇ ਇਸੇ ਤਰ੍ਹਾਂ ਲਾਈਕ ਨੰਬਰ 13, ਕਰਜ਼ਾ ਤਾਂ ਕਹਿੰਦੇ ਰੇਤਾ ਹੀ ਖਤਮ ਕਰ ਸਕਦਾ ਹੈ, ਪਰ ਰੇਤੇ ਦਾ ਕੰਮ ਦਿਨ ਰਾਤ ਚੱਲ ਰਿਹਾ, ਰੋਪੜ ਦਾ ਚੱਡਾ ਤੇ ਹਰਜੋਤ ਬੈਂਸੀ ਕਹਿੰਦੇ ਰੇਤਾ ਸਾਰਾ ਖਾ ਰਹੇ ਨੇ ਜੀ। ਗੁਰੀਮਾਨ ਜੀ ਲਿਖਦੇ ਆ, ਬੇਅੰਤ ਸੰਧੂ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਸੈਣੀ ਸਾਹਿਬ ਨੂੰ ਤੇ ਗੁਰੂ ਜੀ ਨੂੰ। ਗੁਰੂ ਜੀ ਕਹਿੰਦੇ ਬੇਅੰਤ ਸੰਧੂ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਤੇ ਗੁਰੀਮਾਨ ਸੈਣੀ ਸਾਹਿਬ, ਸਿਕੰਦਰ ਔਜਲਾ ਸਾਹਿਬ, ਸਿਕੰਦਰ ਮਹਾਨ, ਪਿਆਰ ਭਰੇ ਉਦਾਸ ਗੀਤ ਗਾਉਣ ਵਾਲੇ ਦੋਨੇ ਵੀਰਾਂ ਨੂੰ ਵੀ ਕਹਿੰਦੇ, ਮੁਕੱਦਰ ਤੇ ਮੁਹੰਮਦ ਜੀ ਨੂੰ, ਬਾਈ ਜੀ ਨੂੰ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਭਾਰਤ ਸਾਹਿਬ ਕਹਿੰਦੇ ਜੀ, ਰਾਜਜੀਤ ਤਾਂ ਆਤਮ ਸਮਰਪਣ ਕਰਕੇ ਆਇਆ ਹੈ, ਗ੍ਰਿਫਤਾਰੀ ਦਾ ਝੂਠਾ ਕਹਿੰਦੇ ਪ੍ਰਚਾਰ ਕਰ ਰਹੇ ਨੇ। ਤੇ ਬਾਕੀ ਸੈਣੀ ਵੀਰ ਜੀ ਕਹਿੰਦੇ, ਬੜੇ ਚੰਗੀ ਤਰ੍ਹਾਂ ਜਾਣੂ ਨੇ ਜੀ ਰਾਜਜੀਤ ਦੇ ਬਾਰੇ। ਤੇ ਸੱਚੀ ਗੱਲ ਹੈ ਜੀ, ਕਹਿੰਦੇ ਡਾਲਰ ਦੇ ਵਿੱਚ ਪੈਸੇ ਲੈਂਦਾ ਸੀ, ਇਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਸੀ ਨੋਟਬੰਦੀ ਹੋਣੀ ਹੈ, ਤੇ ਇਸ ਕਰਕੇ ਕਹਿੰਦੇ ਡਾਲਰ ਦੇ ਵਿੱਚ ਲੈਣ ਦੇਣ ਕਹਿੰਦੇ ਚੱਲ ਰਿਹਾ ਸੀ। ਸੈਣੀ ਵੀਰ ਜੀ ਤੁਸੀਂ ਕਹਿੰਦੇ ਲੇਟੈਸਟ ਰਾਜਜੀਤ ਦੀ ਫੋਟੋ ਦੇਖੀ ਹੈ, ਬੜੇ ਵਿਚਾਰੇ ਬਣ ਕੇ ਕਹਿੰਦੇ ਸਾਹਮਣੇ ਆਏ ਨੇ ਜੀ। ਬਿਲਕੁਲ ਜੀ ਬਿਲਕੁਲ, ਗੁਰੂ ਜੀ ਕਹਿੰਦੇ ਕੰਮ ਕਰਦੇ ਆ ਜੀ, ਖਾ ਗਏ ਪੈਸਾ, ਰਿਸ਼ਤੇਦਾਰ ਵੀ ਕਹਿੰਦੇ ਜੋ ਹਾਲਾਤ ਦੇਖਦੇ ਨੇ ਸੈਣੀ ਸਾਹਿਬ, ਸੱਚੀ ਲੱਗਦਾ ਨਹੀਂ ਰਾਜਜੀਤ ਜਿਹੜੇ ਨੇ ਟਾਰਚਰ ਬਰਦਾਸ਼ਤ ਕਰ ਸਕੂਗਾ ਜੀ। ਅੱਗੇ ਲਿਖਦੇ ਨੇ, ਬਣੂਗਾ ਕੀ ਜੀ ਇਹਨਾਂ ਦਾ, ਉਹ ਤੇ ਵਕਤ ਦੀ ਬੁੱਕਲ ਦੇ ਵਿੱਚ ਹੈ ਅਜੇ, ਪਰ AIG ਜਿਹੜੇ ਨੇ ਪੰਜਾਬ ਵੀ ਰੱਬ ਦੀ ਕਚਹਿਰੀ ਦੇ ਵਿੱਚੋਂ ਬਚ ਨਾ ਸਕਿਆ ਸੀ। ਆਕਾਸ਼ ਬੱਟਾ ਵੀ ਕਹਿੰਦੇ ਭਾਰਤ ਵੀਰ ਦੋ ਨੰਬਰ ਦਾ ਬੰਦਾ ਹੈ ਤੇ ਦੋ ਨੰਬਰ ਦੇ ਕੰਮ ਕਰਦਾ ਸੀ।

ਚਾਹੁੰਦਾ। ਕਈ ਵਾਰੀ ਛੋਟੇ ਅੱਖਰ ਹੁੰਦੇ ਆ ਜੀ, ਪੜ੍ਹਨ ਦੇ ਵਿੱਚ ਇੱਧਰ ਉੱਧਰ ਹੋ ਜਾਂਦੇ ਆ। ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਕੱਟੜ ਇਮਾਨਦਾਰ ਤੁਸੀਂ ਦਿੱਤੇ ਸਾਨੂੰ। ਗੁਰੂ ਜੀ ਕਹਿੰਦੇ ਮੁਕੱਦਰ ਵੀਰ ਜੀ ਕੱਟੜ ਠੱਗ ਕਹੋ। ਬਿਲਕੁਲ ਗੁਰੀ ਮਾਨ ਜੀ ਤੇ ਬਿਲਕੁਲ ਸੈਣੀ ਵੀਰ ਜੀ, ਮੁਲਾਜ਼ਮ ਠੋਕ ਸਕਦੇ ਸੀ ਇਸ ਸਰਕਾਰ ਦੀ ਸਕੀਮ ਨੂੰ ਕਹਿੰਦੇ ਜੀ। ਤੇ ਹੋਰ ਬਹੁਤ ਸਾਰੇ ਦੋਸਤੋ ਤੁਹਾਡੇ ਸੁਨੇਹੇ ਨੇ, ਮਾਫ਼ੀ ਚਾਹਵਾਂਗਾ ਸਾਰੇ ਨਹੀਂ ਲੈ ਪਾਵਾਂਗਾ। ਤੇ ਬਾਕੀ ਸਾਰੇ ਸੱਜਣਾਂ ਦਾ ਮਿੱਤਰਾਂ ਦਾ ਜ਼ਿਕਰ ਕਰ ਹੀ ਦਿੱਤਾ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਗਰੇਵਾਲ ਸਾਹਿਬ ਕਹਿੰਦੇ ਆ ਕਿ ਭਾਈ ਅੱਜ ਸ਼ੰਮੀ ਜੀ ਆਏ ਨੇ ਜੀ, ਆਏ ਸੀ ਜੀ, ਸਤਿ ਸ਼੍ਰੀ ਅਕਾਲ ਵੀ ਭੇਜੀ ਆ ਉਹਨਾਂ ਨੇ ਤੇ ਗਰੇਵਾਲ ਸਾਹਿਬ ਨੇ, ਤੇ ਪੁੱਛ ਰਹੇ ਸੀ ਨਹੀਂ ਆ ਗਏ ਜੀ, ਉਹ ਆ ਕੇ ਗਏ ਨੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ। ਤੇ ਗਰੇਵਾਲ ਸਾਹਿਬ ਵੀ ਸਪੋਰਟ ਕਰਦੇ ਆ, ਸ਼ੁਕਰੀਆ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ, ਜਾਣਕਾਰੀ ਲਈ ਧੰਨਵਾਦ ਕਹਿੰਦੇ ਨੇ। ਤੇ ਗੁਰੀ ਮਾਨ ਜੀ ਅੱਜ ਲਓ ਦੋਸਤੋ, ਫਿਰ ਇਹਦੇ ਨਾਲ ਹੀ ਮੈਨੂੰ ਦਿਵਾ ਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਵੱਧ ਘੱਟ ਬੋਲ ਗਏ ਉਸ ਤਾਕੀ ਮਾਫ਼, ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇਹ ਬੇਨਤੀ ਹੈ। ਸਤਿ ਸ਼੍ਰੀ ਅਕਾਲ ਜੀ।

0: ಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ

0: ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਦੋ ਸਵਾ ਦੋ ਘੰਟੇ ਲਈ ਤੁਹਾਡੀ ਹਾਜ਼ਰੀ ਦੇ ਵਿੱਚ ਫਿਰ ਤੋਂ ਬਰਕਰਾਰ ਹੈ ਜੀ, ਜੁੜ ਚੁੱਕੇ ਹਾਂ ਹਾਜ਼ਰੀ ਭਰਨ ਦੇ ਲਈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਤਕਰੀਬਨ 20-25 ਮਿੰਟ ਤੱਕ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਤੇ ਸਭ ਤੋਂ ਪਹਿਲਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੀਆ ਨੂੰ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ ਤੇ ਗੁਲਾਬ ਦੇ ਨਾਲ ਨਾਲ ਫੁੱਲ ਵੀ ਭੇਜੇ ਨੇ। ਤੇ ਦੋਸਤੋ ਅੱਜ 23 ਸਤੰਬਰ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਕਰਦੇ ਆ ਤੇ ਕੱਲ ਨੂੰ ਆਪਾਂ ਵੀਰਵਾਰ ਵਾਲਾ ਦਿਨ ਹੈ ਤੇ ਜਿਸ ਦੇ ਵਿੱਚ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਵਿਸ਼ਿਆਂ ਨੂੰ ਲੈ ਕੇ। ਤੇ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:05 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 5 ਮਿੰਟ ਹੋ ਗਏ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:35 ਤੇ ਯੂਕੇ ਦੇ ਵਿੱਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਘੜੀਆਂ ਦੇ ਉੱਤੇ ਸ਼ਾਮ ਦੇ 6:05 ਦਾ ਸਮਾਂ ਹੈ ਜੀ। ਤੇ ਲੋ ਦੋਸਤੋ ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਲਾ ਦਿਓ ਸੁਨੇਹਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਤੇ ਨਾਲ ਨਾਲ ਇੱਕ ਜ਼ਰੂਰੀ ਜਾਣਕਾਰੀ ਦੀ ਵੀ ਗੱਲ ਕਰਾਂਗੇ। ਆਪਣੇ ਹਰਜਿੰਦਰ ਸਿੰਘ ਬਾਈ ਜੀ, ਹਰਜਿੰਦਰਜੀਤ ਬਾਈ ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਬਾਕਮਾਲ ਉਹਨਾਂ ਦੀ ਆਵਾਜ਼ ਤੇ ਅੰਦਾਜ਼ ਹੈ ਗੀਤਕਾਰੀ ਦੇ ਵਿੱਚ ਤੇ ਉਹਨਾਂ ਦਾ ਇੱਕ ਜਿਹੜਾ ਗੀਤ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਦਾਦੇ ਦੀ ਪੈਲੀ ਤੇ ਹਰਿੰਦਰ ਹਰ ਉਹਨਾਂ ਦੀ ਆਵਾਜ਼ ਦੇ ਵਿੱਚ ਤੇ ਲਿਖਤ ਹੈ ਦੇਵ ਉਹਨਾਂ ਦੀ ਤੇ ਉਹਨਾਂ ਦਾ ਗੀਤ ਜਲਦ ਹੀ ਆ ਰਿਹਾ ਦੋਸਤੋ। ਕਿਸੇ ਦਿਨ ਉਹਨਾਂ ਨਾਲ ਲੈ ਕੇ ਗੱਲਬਾਤ ਵੀ ਕਰਾਂਗੇ ਤੇ ਉਹਦੇ ਉੱਤੇ ਝਾਤ ਵੀ ਪਾਵਾਂਗੇ ਤੇ ਉਹਨਾਂ ਦੀ ਇੱਕ ਫਰਮਾਇਸ਼ ਸੀਗੀ ਤਾਂ ਕਰਕੇ ਕੋਸ਼ਿਸ਼ ਹੈ। ਚਲੋ ਚੰਗੀਆਂ ਕਲਮਾਂ, ਚੰਗੀਆਂ ਗੱਲਾਂ ਬਾਤਾਂ, ਚੰਗੇ ਗੀਤ ਸੰਗੀਤ ਨੂੰ ਪਿਆਰ ਕਰਨਾ ਚਾਹੀਦਾ ਤੇ ਵੱਧ ਤੋਂ ਵੱਧ ਦੋਸਤਾਂ ਤੱਕ ਜਿਹੜਾ ਉਸਨੂੰ ਪਹੁੰਚਾਉਣਾ ਵੀ ਚਾਹੀਦਾ ਤੇ ਕਿਸੇ ਦਿਨ ਆਪਣੇ ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ ਜ਼ਰੂਰ, ਹਰਿੰਦਰਜੀਤ ਹਰ ਉਹਨਾਂ ਦੇ ਨਾਲ ਤੇ ਬਾਕਮਾਲ ਉਹਨਾਂ ਦਾ ਅੰਦਾਜ਼ ਤੇ ਗੱਲਬਾਤ ਦਾ ਵੀ ਤੇ ਗੀਤ ਸੰਗੀਤ ਦਾ ਵੀ ਅੰਦਾਜ਼ ਬੜਾ ਹੀ ਨਜ਼ਾਰੇਦਾਰ ਹੈ। ਤੇ ਦੋਸਤੋ ਇਸੇ ਤਰ੍ਹਾਂ ਹੀ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ। 23 ਸਤੰਬਰ ਦਾ ਅੱਜ ਦਾ ਵਿਚਾਰ ਕਹਿੰਦਾ ਹੈ, ਸਾਹਿਤ ਦੀ ਗੱਲ ਹੋਈ ਹੈ, ਚੰਗੇ ਗੀਤ ਸੰਗੀਤ ਦੀ ਗੱਲ ਹੋਈ ਹੈ ਤੇ ਕਹਿੰਦੇ ਜਿਹੜੇ ਚੰਗਾ ਸਾਹਿਤ ਪੜ੍ਹਦੇ ਨੇ ਤੇ ਉਹ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਨੇ, ਪਰ ਜਿਹੜੇ ਭੈੜੇ ਕੰਮ ਕਰਦੇ ਨੇ ਉਹ ਚੰਗਾ ਸਾਹਿਤ ਪੜ੍ਹਨ ਤੋਂ ਜਿਹੜੇ ਨੇ ਬਚਦੇ ਰਹਿੰਦੇ ਹੈ। ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਅੱਜ ਦੇ ਦਿਹਾੜੇ ਦੀ ਵੀ ਬਾਤ ਪਾਉਂਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਅੱਜ ਦੇ ਵਿਚਾਰ ਦੇ ਵਿੱਚ 23 ਸਤੰਬਰ 1846 ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਨੈਪਚੂਨ ਜਿਹਨੂੰ ਵਰੁਣ ਵੀ ਕਿਹਾ ਜਾਂਦਾ ਹੈ, ਗ੍ਰਹਿ ਦੀ ਖੋਜ ਹੋਈ ਸੀ ਤੇ 1915 ਦੇ ਵਿੱਚ ਦੇਸ਼ ਭਗਤ ਜੈਫਰ ਥੇਵਰ ਗੁਜਰਾਤ ਦੀ ਕੀਨੀਆ ਦੇ ਵਿੱਚ ਜਿਹੜੀ ਗੋਲੀ ਦੇ ਨਾਲ ਉਹਨੂੰ ਸ਼ਹੀਦ ਕੀਤਾ ਗਿਆ ਸੀ। 1939 ਦੇ ਵਿੱਚ ਮਨੋਵਿਗਿਆਨੀ ਸਿੰਗਮੰਡ ਫਰਾਇਡ ਦਾ ਦੇਹਾਂਤ ਹੁੰਦਾ ਹੈ ਤੇ 1965 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਖਤਮ ਹੁੰਦਾ ਹੈ। 1998 ਚ ਪ੍ਰਸਿੱਧ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜਿਹੜਾ ਦੇਹਾਂਤ ਹੋਇਆ, ਦਿਨ ਰਾਤ ਬਰਾਬਰ ਹੁੰਦੀ ਹੈ ਇਸ ਦਿਨ ਦੇ ਉੱਤੇ, ਕਿਉਂਕਿ ਜਿਹੜੀਆਂ ਆਪਣੇ ਸਿਆਲ ਤੇ ਗਰਮੀ ਦੀਆਂ ਰੁੱਤਾਂ ਦੇ ਵਿੱਚ ਵਿਚਕਾਰ ਜਿਹੜਾ ਕੰਮ ਸਮਾਪਤ ਹੋ ਜਾਂਦਾ ਹੈ ਤੇ ਸਿਆਲ ਦੀਆਂ ਰੁੱਤਾਂ ਦਾ ਸ਼ੁਰੂ ਹੋ ਜਾਂਦੇ ਆ ਤੇ ਇਹ ਕੁਝ ਦਿਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਬਰਾਬਰ ਦਾ ਦਿਨ ਤੇ ਬਰਾਬਰ ਦੀ ਰਾਤ ਜਿਹੜੀ ਹੈ ਓਨੀ ਲੰਬੀ ਹੁੰਦੀ ਹੈ। ਤੇ ਨੈਪਚੂਨ ਦਾ ਜ਼ਿਕਰ ਆਇਆ ਤੇ 2006 ਤੋਂ ਪਹਿਲਾ ਸੂਰਜੀ ਪਰਿਵਾਰ ਦੇ 9 ਗ੍ਰਹਿ ਸਨ ਤੇ 8ਵਾਂ ਗ੍ਰਹਿ ਜਿਹੜਾ ਸੀ ਪਲੂਟੋ, ਜਿਹੜਾ ਕਿ 1930 ਦੇ ਵਿੱਚ ਕਲਾਈਡ ਟੋਮ ਬੋ ਅਮਰੀਕੀ ਵਿਗਿਆਨੀ ਨੇ ਲੱਭਿਆ ਸੀ ਤੇ 14 ਤੋਂ 26 ਅਗਸਤ 2005 ਨੂੰ ਹੋਈ ਅੰਤਰਰਾਸ਼ਟਰੀ ਤਾਰਾ ਯੂਨੀਅਨ ਦੇ ਵੱਲੋਂ ਗ੍ਰਹਿ ਸ਼ਬਦ ਦੀ ਨਵੀਂ ਪਰਿਭਾਸ਼ਾ ਜਿਹੜੀ ਸੀ ਆਉਣ ਦੇ ਉੱਤੇ ਉਸਨੂੰ ਬੋਨਾ ਗ੍ਰਹਿ ਦਾ ਨਾਂ ਜਿਹੜਾ ਦਿੱਤਾ ਗਿਆ ਸੀ ਤੇ ਹੁਣ ਪਲੂਟੋ ਗ੍ਰਹਿ ਜਿਹੜਾ ਨਹੀਂ ਰਿਹਾ। ਇਸੇ ਤਰ੍ਹਾਂ ਹੀ ਇਹਨਾਂ ਦੀ ਕਿੱਦਾਂ ਮਤਲਬ ਕਿ ਇਹਨਾਂ ਨੂੰ ਸੂਚੀਬੰਦ ਕੀਤਾ ਜਾਂਦਾ ਹੈ, ਖਾਸ ਕਰਕੇ ਜਿਹੜੇ ਪੁਲਾੜ ਹੈ ਜਾਂ ਉਹਨਾਂ ਨੂੰ ਨਾਮ ਕਿਵੇਂ ਦਿੱਤਾ ਜਾਂਦਾ ਹੈ, ਉਹਨਾਂ ਦੇ ਵਿੱਚ ਕਿਹੋ ਜਿਹੀਆਂ ਜਿਹੜੀਆਂ ਨੇ ਹੋਂਦ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਤੇ ਪੁਲਾੜ ਵਸਤੂ ਨੂੰ ਮੰਨਿਆ ਜਾਵੇਗਾ ਉਸਨੂੰ ਫਿਰ ਸੂਰਜ ਦੇ ਦੁਆਲੇ ਘੁੰਮਦਾ ਹੋਵੇ, ਆਪਣੇ ਗੁਰਤਵ ਆਕਰਸ਼ਣ ਸਦਕਾ ਆਪਣੇ ਆਪ ਨੂੰ ਲਗਭਗ ਗੋਲ ਕਰ ਬਣਾ ਲਿਆ ਹੋਵੇ, ਤਿੰਨ ਜਿਹੜਾ ਹੈਗਾ ਨੰਬਰ ਉਹਦੇ ਵਿੱਚ ਆਪਣੇ ਗ੍ਰਹਿ ਪੰਥ ਜਿਹੜਾ ਗ੍ਰਹਿ ਪਥ ਨੂੰ ਨਜ਼ਦੀਕ ਦੀਆਂ ਸਾਰੀਆਂ ਪੁਲਾੜੀ ਵਸਤੂਆਂ ਉੱਪਰ ਜਿਹੜਾ ਹੈ ਸਾਫ਼ ਕਰ ਲਿਆ ਹੋਵੇ, ਤੇ ਜੇਕਰ ਉਸਨੇ ਗ੍ਰਹਿ ਪੰਥ ਦੇ ਨੇੜੇ ਦੀਆਂ ਵਸਤੂਆਂ ਨੂੰ ਆਪਣੇ ਵਿੱਚ ਸਮੇਟ ਕੇ ਆਪਣਾ ਰਸਤਾ ਸਾਫ਼ ਨਹੀਂ ਕੀਤਾ ਤਾਂ ਉਸਨੂੰ ਬੋਣਾ ਗ੍ਰਹਿ ਕਿਹਾ ਜਾਵੇਗਾ। ਉਹ ਗ੍ਰਹਿਾਂ ਨੂੰ ਛੱਡ ਕੇ ਬਾਕੀ ਸਾਰੀਆਂ ਪੁਲਾੜੀ ਵਸਤਾਂ ਨੂੰ ਸੂਰਜੀ ਪਰਿਵਾਰ ਦੇ ਛੋਟੇ ਪਿੰਡ ਕਿਹਾ ਜਾਵੇਗਾ। ਤੇ ਪਲੂਟੋ ਤੀਜੀ ਸ਼ਰਤ ਪੂਰੀ ਨਾ ਕਾਰਨ ਜਿਹੜਾ ਸੀ 2006 ਦੇ ਵਿੱਚ ਬੋਣਾ ਗ੍ਰਹਿ ਰਹਿ ਗਿਆ, ਭਾਵ ਕਿ ਹੁਣ 8 ਗ੍ਰਹਿ ਨੇ। ਨੈਪਚੂਨ 7ਵੇਂ ਯੂਰੇਨਸ ਗ੍ਰਹਿ ਤੋਂ ਅੱਗੇ ਹੈ ਤੇ ਪਹਿਲਾਂ ਇਸ ਨੂੰ ਜਿਹੜਾ ਸੀ ਯੂਰੇਨਸ ਤੋਂ ਪਾਰ ਦਾ ਜਿਹੜਾ ਸੀ ਗ੍ਰਹਿ, ਫਿਰ ਤਾਰਾ ਵਿਗਿਆਨੀਆਂ ਦੇ ਨਾਵਾਂ ਦੇ ਉੱਤੇ ਉਰਬੇਨ ਲੀ ਵੈਰੀਅਰ ਦੇ ਜੈਨਸ ਦਾ ਨਾਂ ਜਿਹੜਾ ਦਿੱਤਾ ਗਿਆ। ਅਖੀਰ ਦੇ ਵਿੱਚ ਜਿਸ ਵਿਗਿਆਨੀ ਨੇ ਇਸ ਨੂੰ ਲੱਭਿਆ ਸੀ ਉਹਦੇ ਇਸਦਾ ਨਾਂ ਜਿਹੜਾ ਸੀ ਉਹਦੇ ਉੱਤੇ ਰੱਖ ਦਿੱਤਾ ਗਿਆ। ਨੈਪਚੂਨ ਰੋਮਨ ਸਮੁੰਦਰ ਦਾ ਦੇਵਤਾ ਰੱਖਿਆ ਉਹਦਾ ਅਰਥ ਬਣਦਾ ਹੈ। ਇਹ ਧਰਤੀ ਤੋਂ 17 ਗੁਣਾ ਵੱਡਾ ਹੈ ਤੇ ਇਸਦਾ ਅਰਧ ਜਿਹੜਾ ਵਿਆਸ ਹੈ 24,622 ਕਿਲੋਮੀਟਰ ਹੈ, ਜਦਕਿ ਧਰਤੀ ਦਾ 6,500 ਕਿਲੋਮੀਟਰ ਹੈ। ਇਹ ਇੱਕੋ ਗ੍ਰਹਿ ਹੈ ਜਿਸ ਨੂੰ ਗਣਿਤ ਦੇ ਨਾਲ ਲੱਭਿਆ ਗਿਆ ਤੇ 1845 ਦੇ ਵਿੱਚ ਅੰਗਰੇਜ਼ ਹਿਸਾਬਦਾਨ ਜੋਹਨ ਕਾਊਚ ਐਡਮਸ ਨੇ ਕਲਪਨਾ ਕਰ ਦਿੱਤੀ ਸੀ ਤੇ 1612 ਤੇ 13 ਦੇ ਵਿੱਚ ਗਲੈਲੀਓ ਨੇ ਇਸ ਨੂੰ ਵੇਖ ਲਿਆ ਸੀ ਤੇ ਉਹਨੇ ਇੱਕ ਸਥਿਰ ਤਾਰਾ ਹੀ ਜਿਹੜਾ ਇਹਨੂੰ ਮੰਨਿਆ ਸੀ। ਬਰਲਿਨ ਦੂਰਬੀਨ ਦੇ ਜਿਹੜੇ ਵਿਗਿਆਨੀ ਨੇ ਜੋਹਨ ਗੋਟਫ੍ਰਾਈਡ ਗੈਲੇ ਤੇ ਹੈਨਰਿਚ ਲੁਡਵਿੰਗ ਨੇ ਜਿਹੜਾ ਸੀ 23 ਸਤੰਬਰ 1846 ਨੂੰ ਪਲੂਟੋ ਗ੍ਰਹਿ ਲੱਭ ਲਿਆ ਤੇ ਅਸਲ ਦੇ ਵਿੱਚ ਇਹ ਸੂਰਜ ਤੋਂ ਸਭ ਤੋਂ ਜ਼ਿਆਦਾ ਦੂਰੀ ਦੇ ਉੱਤੇ ਬਰਫ਼ ਦੇ ਦੋ ਵੱਡੇ ਗੋਲੇ ਨੇ। ਯੂਰੇਨਸ ਤੇ ਅਖੀਰਲਾ ਨੈਪਚੂਨ ਇਹ 8ਵੇਂ ਸਥਾਨ ਦੇ ਉੱਤੇ ਹੋ ਕੇ ਸੂਰਜ ਦੇ ਦੁਆਲੇ ਚੱਕਰ ਲਾ ਰਿਹਾ ਹੈ। ਇਹਦਾ ਜਿਹੜਾ ਤਾਪਮਾਨ 0 ਦਰਜੇ ਤੋਂ ਲੈ ਕੇ 216 ਜਿਹੜਾ ਡਿਗਰੀ ਤੱਕ ਮਾਈਨਸ ਤੱਕ ਜਿਹੜਾ ਸੈਲਸੀਅਸ ਤੱਕ ਨੋਟ ਕੀਤਾ ਗਿਆ। ਕਿਆ ਬਾਤਾਂ ਜੀ, ਮਤਲਬ ਕਿ ਸਾਡੇ ਨਾਲੋਂ ਠੰਡ ਉੱਥੇ ਵੀ ਜ਼ਿਆਦਾ ਪੈਂਦੀ ਹੈ ਜੀ। 216 ਮਾਈਨਸ ਡਿਗਰੀ ਦੇ ਵਿੱਚ ਇਹ ਰਹਿੰਦਾ ਹੈ। ਇਸ ਦੇ ਦੁਆਲੇ 14 ਜਿਹੜੇ ਨੇ ਚੰਦ ਵਿੱਚ, ਜਿਹੜਾ ਚੰਨਾ ਦੇ ਵਿੱਚ ਟ੍ਰਾਈਟਨ ਸਭ ਤੋਂ ਵੱਡਾ ਚੰਨ ਹੈ। ਨੈਪਚੂਨ ਦੇ ਦੁਆਲੇ 6 ਜਿਹੜੇ ਨੇ ਮੱਧਮ ਜਿਹੜੇ ਲਾਲ ਭਾ ਮਾਰ ਦੇ ਛੱਲੇ ਜੋ ਸਿਲੀਕੇਟ ਜਾਂ ਕਾਰਬਨ ਦੇ ਯੋਗਿਕ ਦੇ ਕਣਾਂ ਦੇ ਉੱਤੇ ਬਣੇ ਹੋਏ ਨੇ। ਇੱਥੇ ਦਿਨ 8 ਘੰਟੇ ਦਾ ਤੇ ਤਕਰੀਬਨ 1.5 ਮਿੰਟ ਦੇ ਉੱਤੇ ਜਿਹੜਾ ਰਾਤ ਵੀ 1.5 ਗੁਣਾ ਕਹਿ ਸਕਦੇ ਹਾਂ ਕਿ ਜਿੱਦਾਂ ਆਪਣੇ 12 ਘੰਟਿਆਂ ਦੀ ਉੱਥੇ ਮਤਲਬ ਕਿ 1.5 ਘੰਟੇ ਦੇ ਵਿੱਚ ਹੋਰ ਲਾ ਲਓ, 1.5 ਰਾਤ ਲਾ ਲਓ, ਇੰਨੀ ਲੰਬੀ ਹੁੰਦੀ ਹੈ। ਤੇ ਇਸਦਾ ਜਿਹੜਾ 1 ਸਾਲ ਧਰਤੀ ਦੇ ਉੱਤੇ ਉੱਥੇ ਦੇ ਹਿਸਾਬ ਦੇ ਨਾਲ 164.79 ਜਿਹੜਾ ਨੇ 79 ਸਾਲਾਂ ਦੇ ਬਰਾਬਰ ਹੈ। 1 ਸਾਲ 164 ਤਕਰੀਬਨ 165 ਹੀ ਕਹਿ ਲਓ, 165 ਸਾਲ ਬਣ ਜਾਂਦੇ ਨੇ ਤੇ ਧਰਤੀ ਦਾ 1 ਸਾਲ। ਬੀਤੇ ਦਿਨੀ ਨੂੰ ਸੌਰ ਮੰਡਲ ਤੋਂ ਬਾਹਰ ਦੀ ਦੁਨੀਆ ਲੱਭ ਰਹੇ ਨਾਸਾ ਨੇ 2 ਹੋਰ ਨਵੇਂ ਗ੍ਰਹਿਾਂ ਦੇ ਉੱਤੇ ਸੁਪਰ ਅਰਥ ਪਾਈ ਮੈਸੇ ਤੇ LHS ਜਿਹੜਾ 3844B ਦੀ ਖੋਜ ਕੀਤੀ ਹੈ। ਵਿਗਿਆਨੀਆਂ ਨੇ ਕਿਹਾ ਕਿ ਦੋਵੇਂ ਗ੍ਰਹਿ ਜ਼ਿਆਦਾ ਗਰਮ ਹੋਣ ਕਰਕੇ ਜੀਵਨ ਸੰਭਵ ਨਹੀਂ ਹੈ ਉੱਥੇ, ਤੇ ਸੁਪਰ ਅਰਥ ਪਾਈ ਮੈਸੇ ਗ੍ਰਹਿ ਧਰਤੀ ਤੋਂ 60 ਪ੍ਰਕਾਸ਼ ਸਾਲ ਦੂਰ ਹੈ ਜੋ ਕਿ 63 ਦਿਨਾਂ ਦੇ ਵਿੱਚ ਆਪਣੇ ਤਾਰੇ ਦੀ ਪਰਿਕਰਮਾ ਕਰਦਾ ਹੈ। LHS 3844B49 ਸਾਲ ਪ੍ਰਕਾਸ਼ ਦੂਰ ਹੈ ਤੇ 11 ਘੰਟੇ ਦੇ ਵਿੱਚ ਆਪਣੇ ਸੂਰਜ ਦੀ ਜਿਹੜੀ ਹੈ ਪਰਿਕਰਮਾ ਕਰਦਾ ਹੈ। ਲਓ ਦੋਸਤੋ, ਇਹ ਸੀ ਜੀ ਕੁਝ ਗੱਲਾਂ ਬਾਤਾਂ ਵਿਗਿਆਨ ਦੇ ਨਾਲ ਜੁੜੀਆਂ ਹੋਈਆਂ ਕੁਝ ਗ੍ਰਹਿਾਂ ਦੀਆਂ। ਤੇ ਦੂਸਰੇ ਪਾਸੇ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਆਪਾਂ ਰਿਸ਼ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਢਾਡੀ ਸੋਹਣ ਸਿੰਘ ਸ਼ੀਤਲ ਜੋ ਕਿ ਪੰਜਾਬ ਦੀ ਲਗਭਗ 600 ਸਾਲ ਪ੍ਰਾਚੀਨ ਕਲਾ ਦੇ ਵਿੱਚੋਂ ਜਦੋਂ ਗੱਲ ਆਉਂਦੀ ਹੈ ਢਾਡੀ ਕਲਾ ਦੀ ਤੇ ਢਾਡੀਆਂ ਦਾ ਜਦ ਜ਼ਿਕਰ ਹੁੰਦਾ ਹੈ ਤਾਂ ਸੋਹਣ ਸਿੰਘ ਸ਼ੀਤਲ ਹੋਣਾ ਦਾ ਨਾਂ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਆਉਂਦਾ ਹੀ ਆਉਂਦਾ ਹੈ। ਉਹਨਾਂ ਦਾ ਜਨਮ ਜਿਹੜਾ ਸੀ 7 ਅਗਸਤ 1909 ਨੂੰ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਵਿੱਚ ਖੁਸ਼ਹਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੇ ਕੁੱਖੋਂ ਹੁੰਦਾ ਹੈ। 1930 ਦੇ ਵਿੱਚ ਮੈਟ੍ਰਿਕ ਪਹਿਲੇ ਦਰਜੇ ਦੇ ਵਿੱਚ ਤੇ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ ਤੇ ਇਹਨਾਂ ਦੀ ਸ਼ਾਦੀ ਜਿਹੜੀ ਸੀ ਵਿਆਹ ਜਾਣੀ ਕਿ ਬੀਬੀ ਕਰਤਾਰ ਕੌਰ ਦੇ ਨਾਲ ਹੁੰਦਾ ਹੈ ਤੇ ਉਹਨਾਂ ਦੇ ਜਿਹੜੇ ਸੀ 2 ਪੁੱਤਰ ਰਘਬੀਰ ਸਿੰਘ ਤੇ ਸੁਰਜੀਤ ਸਿੰਘ ਤੇ 1 ਪੁੱਤਰੀ ਹੈ। 12-13 ਸਾਲ ਤੋਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਤੇ ਪਹਿਲੀ ਕਵਿਤਾ ਅਕਾਲੀ ਅਖ਼ਬਾਰ ਦੇ ਵਿੱਚ ਛਪਦੀ ਹੈ। 1935 ਦੇ ਵਿੱਚ ਢਾਡੀ ਜੱਥਾ ਬਣਾਇਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਨਵਾਂ ਮੋੜ ਆਇਆ। ਵੰਡ ਤੋਂ ਬਾਅਦ ਲੁਧਿਆਣੇ ਆਣ ਵਸਦੇ ਹੈ ਤੇ ਉਹਨਾਂ ਦੀ ਲਿਖਿਆ ਗਈਆਂ ਜੜੀਆਂ ਨੇ ਵਾਰਾਂ ਸਦਕਾਂ ਉਹ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਢਾਡੀ ਤੌਰ ਦੇ ਉੱਤੇ ਪ੍ਰਸਿੱਧ ਹੋਏ। ਉਹ ਸਿੱਖ ਇਤਿਹਾਸ ਦੇ ਚੰਗੇ ਵਾਕਫ਼, ਚੰਗੇ ਵਿਆਖਿਆਕਾਰ ਤੇ ਅਨੇਕਾਂ ਦੇਸ਼ਾਂ ਦੇ ਵਿੱਚ ਆਪਣੇ ਢਾਡੀ ਜਥੇ ਦੇ ਨਾਲ ਜਾਂਦੇ ਐ ਤੇ ਉਹਨਾਂ 80 ਦੇ ਲਗਭਗ 12 ਇੱਕ ਨਾਟਕ, ਗੀਤ, ਕਵਿਤਾ ਤੇ 2 ਦਰਜਨ ਨਾਵਲ, ਜਿਨ੍ਹਾਂ ਦੇ ਵਿੱਚ ਤੂਤਾਂ ਵਾਲਾ ਖੂਹ ਵੀ ਸਿਲੇਬਸ ਦੇ ਵਿੱਚ ਵੀ ਲੱਗਾ ਰਿਹਾ, ਮੁੱਲ ਦਾ ਮਾਸ, ਪਤਵੰਤੇ ਕਾਤਲ, ਸਿੱਖ ਰਾਜ ਕਿਵੇਂ ਗਿਆ, ਦੁਖਦਈ, ਦੁਖੀਏ ਮਾਂ ਪੁੱਤ ਜਿਹੜੇ ਨੇ ਉਹ ਸ਼ਾਮਲ ਨੇ ਉਹਨਾਂ ਦੇ ਵਿੱਚ। ਉਹ ਯੁੱਗ ਬਦਲ ਗਿਆ ਬੜਾ ਦਿਲਚਸਪ ਨਾਵਲ ਹੈ। ਉਹਦੇ ਲਈ ਸਾਹਿਤ ਸ਼੍ਰੋਮਣੀ ਜਿਹੜਾ ਸੀਗਾ ਉਹਦਾ ਸਨਮਾਨ ਮਿਲਿਆ ਤੇ ਨਾਵਲ ਲਿਖਣ ਤੋਂ ਪਹਿਲਾਂ ਉਹਨਾਂ ਹਿੰਦੀ ਪੰਜਾਬੀ ਦੇ ਕਈ ਨਾਵਲ ਤੇ ਲੇਖਕ ਦੋਸਤੋ ਵਸਕੀ ਜਿਹੜੇ ਨੇ ਰਸ਼ੀਅਨ ਮੇਰਾ ਦਾਗਿਸਤਾਨ ਵਾਲੇ, ਹਾਰਡੀ, ਟਾਲਸਟਾਏ ਨੂੰ ਜਿਹੜਾ ਪੜ੍ਹਿਆ ਵੀ ਤੇ ਕ੍ਰਾਂਤੀਕਾਰੀ ਸੋਹਣ ਸਿੰਘ ਸ਼ੀਤਲ 23 ਸਤੰਬਰ ਅੱਜ ਦੇ ਦਿਹਾੜੇ ਦੇ ਉੱਤੇ 1998 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਆ। ਲੋ ਦੋਸਤੋ, ਇਹ ਸਨ ਉਹ ਰੂਹਾਂ ਜਿਨ੍ਹਾਂ ਨੇ ਸਾਰਾ ਕੁਝ ਆਪਣਾ ਪਿੰਡਿਆਂ ਦੇ ਉੱਤੇ ਹੰਢਾਇਆ ਤੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਖਬਰਾਂ ਦੇ ਬਾਰੇ। ਅੱਜ ਦੀਆਂ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਗੱਲ ਕਰਾਂਗੇ ਕਿ ਕੁਝ ਹਾਲਾਤ ਬਣ ਰਹੇ ਨੇ ਤੇ ਨਾਲ ਦੀ ਨਾਲ ਅੱਜ ਜਿਹੜੇ ਹਾਲਾਤ ਨੇ, ਦਿਲ ਮੰਗੇ ਮੋਹਰ ਤੇ ਇੱਕ ਪਾਰਟੀ ਹੋਰ, ਸੈਂਟਰ ਹੱਥ ਡੋਰ, ਈਡੀ ਅੱਗੇ ਨਹੀਂ ਜ਼ੋਰ ਭਾਈ ਤੇ ਟਰੰਪ ਦਾ ਹੈਗਾ ਅਮਰੀਕਾ ਦੇ ਵਿੱਚ ਸ਼ੋਰ। ਇਸ ਤਰ੍ਹਾਂ ਦੀਆਂ ਖਬਰਾਂ ਦੀ ਬਾਤ ਪਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਖਬਰਾਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ ਤੇ 15-20 ਮਿੰਟ ਤਾਂ ਤੁਹਾਡੇ ਲਈ ਦੋਸਤੋ ਲਾਈਨਾਂ ਜਿਹੜੀਆਂ ਖੋਲ ਦਿੱਤੀਆਂ ਜਾਣਗੀਆਂ। ਸਭ ਤੋਂ ਪਹਿਲਾਂ ਪੰਜਾਬ ਦੀਆਂ ਤੇ ਕੇਂਦਰ ਦੀਆਂ, ਦੇਸ਼ ਦੀਆਂ ਜਿਹੜੀਆਂ ਖਬਰਾਂ ਭਾਰਤ ਦੀਆਂ ਸਾਂਝੀਆਂ ਕਰਦੇ ਹਾਂ ਤੇ ਉਹਦੇ ਉੱਤੇ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੋੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਝੋਨਾ ਆ ਗਿਆ ਭਾਈ, ਝੋਨਾ ਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਖਰੀਦ ਤੁਰੰਤ ਜਿਹੜਾ ਸ਼ੁਰੂ ਕਰਨ ਦੀ ਮੰਗ ਰੱਖ ਦਿੱਤੀ ਗਈ ਹੈ ਤੇ ਭਾਈ ਜਦੋਂ ਆ ਗਿਆ ਉਦੋਂ ਮੰਗ ਰੱਖੀ ਹੈ। ਪਹਿਲਾਂ ਹਰ ਕੋਈ ਆਪਣੇ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਜਿਹੜੀ ਹੈ ਮੰਗ ਕਰ ਲਈ ਹੈ ਤੇ ਇਸ ਦੇ ਨਾਲ ਹੀ ਮੋਰਚੇ ਨੇ ਹਰਿਆਣਾ ਦੇ ਵਿੱਚ ਹੋ ਰਹੀ ਦੇਰੀ ਤੋਂ ਦੁਖੀ ਹੋਏ ਕਿਸਾਨਾਂ ਦੇ ਉੱਪਰ ਭਾਜਪਾ ਸਰਕਾਰ ਦੇ ਵੱਲੋਂ ਲਾਠੀਚਾਰਜ ਕਰਨ, ਹੰਝੂ ਗੈਸ ਦੇ ਗੋਲੇ ਦਾਗਣ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਜ਼ੋਰਦਾਰ ਨਿੰਦਾ ਵੀ ਕੀਤੀ ਹੈ। SKM ਜਿਹੜੀ ਹੈ ਪੰਜਾਬ ਨੇ ਮੰਗ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਫੌਰੀ ਸ਼ੁਰੂ ਕੀਤੀ ਜਾਵੇ। ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਉੱਤੇ ਜਬਰ ਕਰਨ ਪ੍ਰਤੀ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਆਪਣੇ ਭਰਾਵਾਂ ਤੇ ਹੋ ਰਹੇ ਜਿਹੜੇ ਨੇ ਜਬਰ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖਣਗੇ। SKM ਪੰਜਾਬ ਨੇ ਭਗਵੰਤ ਸਿੰਘ ਮਾਨ ਸਰਕਾਰ ਨੂੰ ਕਿਹਾ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਦੇ ਵੱਲੋਂ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਇਸੇ ਤਰ੍ਹਾਂ ਬਿਜਾਈ ਦੇ ਲਈ DAP ਦੀ ਜਿਹੜੀ ਘਾਟ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ SKM ਪੰਜਾਬ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ ਤੇ DAP ਦੀ ਜਿਹੜੀ ਹੈ ਢੁਕਵੀਂ ਸਪਲਾਈ ਯਕੀਨੀ ਬਣਾਈ ਜਾਵੇ। ਦੂਸਰੇ ਪਾਸੇ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੇ ਸਾਬਕਾ DSP ਬਲਵਿੰਦਰ ਸੇਖੋਂ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਅੱਜ ਸ਼ਾਮਲ ਹੋ ਗਏ ਹੈ। ਕੱਲ ਰਾਤੀ ਆਪਾਂ ਖਬਰ ਪੂਰੀ ਕਰ ਹੀ ਦਿੱਤੀ ਸੀ। ਦੂਸਰੇ ਪਾਸੇ ਭਿਖਾਰੀ ਮੁਕਤ ਪੰਜਾਬ ਬਣਾਉਣਾ, ਕਹਿੰਦੇ ਬਾਲ ਤਸਕਰੀ ਨੂੰ ਠੱਲ ਪਾਈ ਹੈ ਤੇ ਭਰ ਪਾਈ ਸਾਰਾ ਪੰਜਾਬ ਹੀ ਕਹਿ ਸਕਦੇ ਹਾਂ ਕਿ ਬਣਾ ਦਿੱਤਾ ਹੈ, ਹੁਣ ਕੀ ਕਹੀਏ। ਤੇ ਹਰ ਕੋਈ ਮਤਲਬ ਕਿ ਮੰਗ ਰਿਹਾ ਹੈ, ਹਰ ਕੋਈ ਘਰ ਘਰ ਰਾਸ਼ਨ ਪਹੁੰਚਾ ਰਿਹਾ ਤੇ ਇਹ ਮੁੱਦੇ ਚੱਲ ਰਹੇ ਨੇ। ਤੇ ਦੂਸਰੇ ਪਾਸੇ ਕਹਿੰਦੇ ਨੇ ਮੰਗ ਤੇ ਖਤਮ ਕਰ ਦੇਣੇ ਪਰ ਮੰਗ ਤੇ ਜਿਹੜੇ ਨੇ ਸਰਕਾਰ ਹੀ ਜ਼ਰੂਰ ਬਣਾ ਦੇਣੇ ਨੇ। ਪੰਜਾਬ ਅੰਦਰ ਬੱਚਿਆਂ ਦੀ ਤਸਕਰੀ ਤੇ ਸੜਕਾਂ ਦੇ ਉੱਤੇ ਭੀਖ ਮੰਗਵਾਉਣ ਵਾਲੇ ਗਰੋਹਾਂ ਦੇ ਖਿਲਾਫ਼ ਸੂਬਾਈ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਦਾ ਅਹਿਦ ਲੈ ਲਿਆ। ਇਸ ਦੇ ਤਹਿਤ ਸੜਕਾਂ ਦੇ ਉੱਤੇ ਭੀਖ ਮੰਗਦੇ ਬੱਚਿਆਂ ਦੀ ਪਛਾਣ ਤੇ ਸੁਰੱਖਿਆ ਦੇ ਲਈ ਜਿਹੜਾ DNA ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਆਰੰਭੀ ਹੈ। ਪਰ ਭਾਈ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਤੁਹਾਡੇ ਕੋਲ ਜਿਹੜਾ ਪੂਰੇ ਪੰਜਾਬ ਦੇ ਜਾਂ ਪੂਰੇ ਇੰਡੀਆ ਦੇ ਕੋਲ, ਇੰਡੀਆ ਦੇ ਜਿਹੜੇ ਨੇ DNA ਹੈ ਉਹਨਾਂ ਦਾ ਸੈਂਪਲ ਹੈਗਾ, ਤੁਹਾਡੇ ਕੋਲ ਡਾਟਾ ਹੈਗਾ ਹੈ, ਇਹ ਕਿਹਦੇ ਨਾਲ ਮੈਚ ਕਰੋਗੇ ਜਿਹੜੇ ਬੱਚਿਆਂ ਦਾ DNA ਲਵੋਗੇ। ਭੀਖ ਮੰਗਣ ਨੂੰ ਕਹਿੰਦੇ ਠੱਲ ਪਾਉਣ ਦੇ ਲਈ ਸੂਬਾ ਸਰਕਾਰਾਂ ਦੇ ਵੱਲੋਂ ਪ੍ਰੋਜੈਕਟ ਜੀਵਨ ਜੋਤ 2.0 ਸ਼ੁਰੂ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਪ੍ਰੋਜੈਕਟ ਜੀਵਨ ਜੋਤ ਤੇ ਜੀਵਨ ਜੋਤ 2.0 ਤਹਿਤ 704 ਬੱਚਿਆਂ ਨੂੰ ਭੀਖ ਮੰਗਣ ਵਾਲਿਆਂ ਦੀ ਚੁੰਗਲ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਹ ਪ੍ਰੋਜੈਕਟ ਬਾਲ ਸੁਰੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਦੇ ਯਤਨਾਂ ਦੀ ਕਹਿੰਦੇ ਸ਼ਾਨਦਾਰ ਮਿਸਾਲ ਹੈ। ਸਰਕਾਰ ਦਾ ਮੁੱਖ ਜਿਹੜਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਸੜਕਾਂ ਜਾਂ ਚੌਂਕਾਂ ਦੇ ਉੱਤੇ ਵੱਡਿਆਂ ਦੇ ਨਾਲ ਭੀਖ ਮੰਗਦੇ ਹੋਏ ਬੱਚੇ ਅਸਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਹਨ ਜਾਂ ਨਹੀਂ। ਕਈ ਮਾਮਲਿਆਂ ਦੇ ਵਿੱਚ ਬੱਚਿਆਂ ਦੀ ਤਸਕਰੀ ਤੇ ਸ਼ੋਸ਼ਣ ਦੇ ਖਤਰੇ ਸਾਹਮਣੇ ਆਏ ਨੇ, ਜਿਸ ਦੇ ਕਾਰਨ ਇਹ ਸਖ਼ਤ ਕਦਮ ਜਿਹੜੇ ਚੁੱਕਿਆ ਗਿਆ ਹੈ। ਚੰਗਾ ਕੰਮ ਵੀ ਹੈ ਜੇ ਕਰ ਰਹੇ ਨੇ ਤੇ ਇਮਾਨਦਾਰੀ ਨਾਲ, ਵੈਸੇ ਕੱਟੜ ਇਮਾਨਦਾਰ ਕਹਿੰਦੇ ਨੇ। ਤੇ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਪਿਛਲੇ ਮਹੀਨਿਆਂ ਦੇ ਵਿੱਚ ਸੈਂਕੜੇ ਬੱਚਿਆਂ ਨੂੰ ਸੜਕਾਂ ਤੋਂ ਬਚਾ ਕੇ ਉਹਨਾਂ ਦੇ ਅਸਲ ਪਰਿਵਾਰਾਂ ਨਾਲ ਕਹਿੰਦੇ ਮਿਲਾਇਆ ਗਿਆ ਤੇ ਕਈਆਂ ਨੂੰ ਸਕੂਲਾਂ ਦੇ ਤੇ ਆਂਗਣਵਾੜੀ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਪਹਿਲਕਦਮੀ ਦੇ ਤਹਿਤ ਬਚਾਏ ਗਏ ਬੱਚਿਆਂ ਤੇ ਉਹਨਾਂ ਦੇ ਨਾਲ ਲਿਆਉਣ ਵਾਲੇ ਬਾਲਗਾਂ ਦੇ ਰਿਸ਼ਤਿਆਂ ਦੀ ਪੁਸ਼ਟੀ ਕਰਨ ਦੇ ਲਈ DNA ਟੈਸਟ ਜਿਹੜੇ ਕੀਤੇ ਜਾਂਦੇ ਨੇ, ਤੇ ਜੇਕਰ DNA ਨਤੀਜੇ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਤਾਂ ਦੋਸ਼ੀਆਂ ਦੇ ਵਿਰੁੱਧ FIR ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਦੂਸਰੀ ਖ਼ਬਰ ਦੇ ਉੱਤੇ ਚੱਲੀਏ ਤੇ 26 ਸਤੰਬਰ ਤੋਂ ਭਾਈ ਬੈਂਕਾਂ ਵਾਲੇ ਭੱਜ ਲਓ ਬੈਂਕਾਂ ਵੱਲ ਨੂੰ, ਪੈਸਾ ਪੂਸਾ ਕਢਾਉਣਾ ਤਾਂ ਲੋੜ ਹੈ ਭਾਈ, ਚੱਲ ਪੋ ਨਹੀਂ ਤਾਂ 5 ਦਿਨ ਕੋਈ ਪੈਸਾ ਧੇਲਾ ਨਹੀਂ ਮਿਲਣਾ ਕੈਸ਼ ਦੇ ਤੌਰ ਦੇ ਉੱਤੇ। 26 ਸਤੰਬਰ ਤੋਂ ਲਗਾਤਾਰ 5 ਦਿਨ ਬੰਦ ਰਹਿਣਗੀਆਂ ਬੈਂਕਾਂ ਤੇ SBI ਇੰਡੀਅਨ ਬੈਂਕ ਦੇ ਵੱਲੋਂ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਬੈਂਕ ਯੂਨੀਅਨਾਂ ਦੇ ਵੱਲੋਂ ਹਫ਼ਤੇ ਦੇ ਵਿੱਚ 5 ਦਿਨ ਕੰਮ ਕਰਨ, ਜਿਹੜਾ 5-day ਵਰਕਿੰਗ ਵੀਕ ਦੇ ਵਿੱਚ ਦੀ ਮੰਗ ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ PLI ਸਕੀਮ ਨੂੰ ਵਾਪਸ ਲੈਣ ਦੇ ਹੱਕ ਦੇ ਵਿੱਚ ਦਿੱਤੇ ਗਏ 3 ਦਿਨਾਂ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ 2 ਮੁੱਖ ਸਰਕਾਰੀ ਬੈਂਕਾਂ ਸਟੇਟ ਬੈਂਕ ਆਫ਼ ਇੰਡੀਆ SBI ਤੇ ਇੰਡੀਅਨ ਬੈਂਕ ਨੇ ਆਪਣੇ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਬੈਂਕਿੰਗ ਸੇਵਾਵਾਂ ਦੇ ਲਈ ਪਹਿਲਾਂ ਹੀ ਜਿਹੜਾ ਪ੍ਰਬੰਧ ਕਰਨ ਦੀ ਐਡਵਾਇਜ਼ਰੀ ਜਾਰੀ ਕਰਤੀ ਹੈ। 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਦੇ ਕਾਰਨ ਬੈਂਕ ਛੁੱਟੀ ਹੈ ਤੇ 27 ਸਤੰਬਰ ਨੂੰ ਐਤਵਾਰ ਹੈ, ਜਿਸ ਦੇ ਕਾਰਨ ਲਗਾਤਾਰ 5 ਦਿਨ ਫਿਜ਼ੀਕਲ ਬੈਂਕਿੰਗ ਦਾ ਜਿਹੜਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ। ਸਟੇਟ ਬੈਂਕ ਆਫ਼ ਇੰਡੀਆ ਦੇ ਵੱਲੋਂ ਮੰਗਲਵਾਰ ਸ਼ਾਮ ਆਪਣੇ ਗਾਹਕਾਂ ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ, ਪਿਆਰੇ ਗਾਹਕੋ, ਬੈਂਕ ਕਰਮਚਾਰੀਆਂ ਦੀਆਂ ਕੁਝ ਯੂਨੀਅਨਾਂ ਨੇ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ, ਕਿਰਪਾ ਕਰਕੇ ਆਪਣੇ ਜ਼ਰੂਰੀ ਲੈਣ ਦੇਣ ਸਮੇਂ ਜਿਹੜਾ ਤੋਂ ਪਹਿਲਾਂ ਹੀ ਨਿਪਟਾ ਲਵੋ। ਇਸ ਦੇ ਦੌਰਾਨ ATM, ADWM, CSP ਤੇ YONO ਇੰਟਰਨੈਟ ਜਿਹੜਾ ਹੈ, ਮੋਬਾਈਲ ਬੈਂਕਿੰਗ, UPI ਅਤੇ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ। ਫਿਲਹਾਲ ਸਟੇਟ ਬੈਂਕ ਆਫ਼ ਇੰਡੀਆ, ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ PNB ਤੇ ਯੂਨੀਅਨ ਬੈਂਕ ਆਫ਼ ਇੰਡੀਆ ਵੱਲੋਂ ਆਪਣੇ ਗਾਹਕਾਂ ਨੂੰ ਸਾਵਧਾਨੀ ਵਜੋਂ ਇਹ ਸੂਚਨਾਵਾਂ ਭੇਜੀਆਂ ਗਈਆਂ ਨੇ। ਇੰਡੀਅਨ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਪ੍ਰਸਤਾਵਿਤ ਬੈਂਕ ਹੜਤਾਲ 28 ਤੋਂ 30 ਸਤੰਬਰ 26 ਜਿਹੜੀ ਹੈ ਨਾਲ ਲਾਈ ਹੈ, ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ। ਕਿਰਪਾ ਕਰਕੇ ਮੋਬਾਈਲ ਬੈਂਕਿੰਗ, ATM ਅਤੇ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ ਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ ਦਿੱਤੇ ਗਏ ਇਸ 3 ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਖੇਤਰੀ ਗ੍ਰਾਮੀਣ ਬੈਂਕਾਂ ਦਾ ਵੀ ਸਮਰਥਨ ਜਿਹੜਾ ਹਾਸਲ ਹੋ ਗਿਆ। ਇਹ ਹੜਤਾਲ 30 ਸਤੰਬਰ ਨੂੰ ਖਾਤਿਆਂ ਦੀ ਛਮਾਹੀ ਕਲੋਜ਼ਿੰਗ ਜਿਹੜੀ ਹੈ, ਹਾਫ ਈਅਰ ਜਿਹੜੀ ਕਲੋਜ਼ਿੰਗ ਹੁੰਦੀ ਹੈ ਉਹਦੇ ਸਮੇਂ ਦੇ ਨਾਲ ਮੇਲ ਖਾਂਦੀ ਹੈ, ਜਿਹਦੇ ਕਾਰਨ ਖਜ਼ਾਨਾ ਸੰਚਾਲਨ ਜਿਹੜਾ ਚੈੱਕ ਕਲੀਅਰਿੰਗ ਅਤੇ ਕਾਰਪੋਰੇਟ ਲੈਣ ਦੇਣ ਦੇ ਵਿੱਚ ਵੱਡੀ ਰੁਕਾਵਟ ਆ ਸਕਦੀ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹੜਤਾਲ ਦੇ ਦੌਰਾਨ ਇੰਟਰਨੈਟ ਬੈਂਕਿੰਗ, ਮੋਬਾਈਲ ਐਪਸ ਅਤੇ UPI ਸੇਵਾਵਾਂ ਆਮ ਵਾਂਗ ਹੀ ਚੱਲਦੀਆਂ ਰਹਿਣਗੀਆਂ। ਦੂਸਰੇ ਪਾਸੇ ਗਮਾਂਡਾ ਵਿੱਚ ਖੌਫ ਤੇ ਬੇਬਸੀ ਦਾ ਮਾਹੌਲ ਬਣ ਗਿਆ। ਅਫਸਰਾਂ ਦੇ ਦਫ਼ਤਰ ਬਣੇ ਨੇ ਬੈਡਰੂਮ, ਗੱਦੇ ਮੰਗਾ ਲਏ ਨੇ ਤੇ ਦੇਰ ਰਾਤ ਤੱਕ ਜਿਹੜੀ ਪੁੱਛ ਪੜਤਾਲ ਚੱਲੀ ਹੈ ਤੇ ਬਾਹਰੋਂ ਗੱਦੇ ਤੇ ਕੱਪੜੇ ਮੰਗਵਾ ਕੇ ਅਫਸਰਾਂ ਨੇ ਦਫ਼ਤਰਾਂ ਦੇ ਵਿੱਚ ਹੀ ਰਾਤ ਕੱਟੀ ਹੈ। ED ਦੇ ਵੱਲੋਂ ਮੋਹਾਲੀ ਸਥਿਤ ਗਮਾਂਡਾ ਦਫ਼ਤਰ ਦੇ ਵਿੱਚ ਰਾਤ ਭਰ ਤੋਂ ਛਾਪੇਮਾਰੀ ਜਾਰੀ ਸੀ ਤੇ ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਜਿਹੜਾ ਘਰ ਵੀ ਪਹੁੰਚ ਟੀਮ ਜਿਹੜੀ ਕੀਤੀ ਹੈ ਤੇ ਲੈਂਡ ਐਗਰੀਗੇਟਰ ਜਿਹੜੇ ਨੇ ਉਹ ਵੀ ਜਿਹੜੇ ਜਾਂਚ ਦੇ ਘੇਰੇ ਦੇ ਵਿੱਚ ਆ ਗਏ ਨੇ। ਮੋਹਾਲੀ ਦੇ ਜਿਸ ਗਮਾਂਡਾ ਦਫ਼ਤਰ ਦੇ ਵਿੱਚ ਉੱਚ ਅਧਿਕਾਰੀਆਂ ਦੀ ਤੂਤੀ ਬੋਲਦੀ ਸੀ, ਇੱਕ ਹੁਕਮ ਦੇ ਨਾਲ ਅਰਬਾਂ ਰੁਪਏ ਦੀ ਜ਼ਮੀਨ ਜਿਹੜੀ ਹੈ ਉਹਦੇ ਫੈਸਲੇ ਹੁੰਦੇ ਸਨ, ਪਿਛਲੇ 2 ਦਿਨਾਂ ਤੋਂ ਉਸੇ ਦਫ਼ਤਰ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ। ED ਨੇ ਆਪਣੇ ਕੈਮਰੇ ਤੋਪਾਂ ਵਾਂਗ ਬੀਟ ਕੇ ਰੱਖੇ ਹੋਏ ਨੇ ਤੇ ਹਰ ਹਰਕਤ ਕੈਮਰੇ ਦੇ ਵਿੱਚ ਕੈਦ ਕੀਤੀ ਜਾ ਰਹੀ ਹੈ। ED ਦੀਆਂ ਟੀਮਾਂ ਵੱਲੋਂ ਲਾਂਚ ਲਗਾਤਾਰ ਜਾਰੀ ਹੈ, ਜਾਂਚ ਜਿਹੜੀ ਚੱਲ ਰਹੀ ਹੈ ਤੇ ਲੰਘੀ ਰਾਤ ਤੋਂ ਦਫ਼ਤਰ ਦੇ ਵਿੱਚ ਅਜੀਬੋ ਗਰੀਬ ਖਮੋਸ਼ੀ ਛਾਈ ਹੋਈ ਹੈ। ਜਿਨ੍ਹਾਂ ਦਫ਼ਤਰਾਂ ਦੇ ਵਿੱਚ ਅਫਸਰਾਂ ਦੇ ਹੁਕਮਾਂ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿਲਦਾ, ਉੱਥੇ ਅੱਜ ਅਫਸਰਾਂ ਤੇ ਮੁਲਾਜ਼ਮਾਂ ਦੇ ਸਾਹ ਲੈਣ ਦੀ ਵੀ ਜਿਹੜੀ ਆਵਾਜ਼ ਦੀ ਵੀ ਜਿਹੜੀ ਹੈ ਡਰ ਕੇ ਨਿਕਲ ਰਹੀ ਹੈ। ਅੱਜ ਪੂਰਾ ਮਾਹੌਲ ਬੇਬਸੀ ਦੇ ਵਿੱਚ ਬਦਲਿਆ ਹੋਇਆ ਨਜ਼ਰ ਆਇਆ। ਵੇਰਵਿਆਂ ਦੇ ਅਨੁਸਾਰ ਲੰਘੀ ਦੇਰ ਰਾਤ ਤੱਕ ਚੱਲੀ ਤਿੱਖੀ ਪੁੱਛਗਿੱਛ ਤੋਂ ਬਾਅਦ ਜਦੋਂ ਅਫਸਰਾਂ ਨੂੰ ਨੀਂਦ ਆਉਣ ਲੱਗੀ ਤਾਂ ਬਾਹਰੋਂ ਗੱਦੇ ਮੰਗਵਾ ਕੇ ਦਫ਼ਤਰਾਂ ਦੇ ਵਿੱਚ ਹੀ ਵਿਛਾਏ ਗਏ ਤੇ ਰਾਤ 2 ਵਜੇ ਜਾ ਕੇ ED ਨੇ ਉੱਚ ਅਧਿਕਾਰੀਆਂ ਨੂੰ ਅੱਖਾਂ ਮੀਟਣ ਦੀ ਇਜਾਜ਼ਤ ਦਿੱਤੀ ਹੈ। ਅਫਸਰਾਂ ਦੇ ਲਈ ਖਾਣਾ ਵੀ ਜਿਹੜਾ ਬਾਹਰੋਂ ਹੀ ਮੰਗਵਾਇਆ ਗਿਆ। ਬੁੱਧਵਾਰ ਦੀ ਸਵੇਰ ਵੀ ਅਧਿਕਾਰੀਆਂ ਦੇ ਲਈ ਕੋਈ ਵੀ ਨਵੀਂ ਉਮੀਦ ਨਹੀਂ ਲੈ ਕੇ ਆਈ, ਸਗੋਂ ਪੁੱਛਗਿੱਛ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਪਰਿਵਾਰਾਂ ਦੇ ਵੱਲੋਂ ਦਫ਼ਤਰ ਦੇ ਬਾਹਰੋਂ ਕੱਪੜਿਆਂ ਦੇ ਬੈਗ ਭੇਜੇ ਗਏ, ਜਿਨ੍ਹਾਂ ਦੇ ਵਿੱਚ ਕਲਮਾਂ ਨੇ ਕਦੇ ਅਨੇਕਾਂ ਵੱਡੇ ਫੈਸਲੇ ਲਿਖੇ ਸਨ। ਅੱਜ ਉਹ ਕਲਮਾਂ ਵਾਲੇ ਜਿਹੜੇ ਅਫਸਰ ਨੇ ਈਡੀ ਦੇ ਸਵਾਲਾਂ ਦੇ ਅੱਗੇ ਕੰਬਦੇ ਨਜ਼ਰ ਆਏ ਨੇ। ਤੇ ਦੂਸਰੇ ਪਾਸੇ ਜਿਹੜੀ ਖਬਰ ਇਹ ਵੀ ਹੈ, ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਦੇ ਘਰ ਜਿਹੜਾ ਈਡੀ ਦੀ ਛਾਪੇਮਾਰੀ ਹੋਈ ਹੈ। ਦੁਪਹਿਰ ਕਰੀਬ 2:30 ਵਜੇ ਪਹੁੰਚੀ ਹੈ ਈਡੀ ਦੀ ਟੀਮ ਬਠਿੰਡਾ ਵੀ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਈ ਤੇ ਖਬਰ ਲਿਖੇ ਜਾਣ ਤੱਕ ਅਜੇ ਵੀ ਜਿਹੜਾ ਜਾਰੀ ਰਹੀ ਹੈ। ਜਿਵੇਂ ਹੀ ਈਡੀ ਦੇ ਅਧਿਕਾਰੀ ਪੁਲਿਸ ਸਮੇਤ ਤਲਾਸ਼ੀ ਮੁਹਿੰਮ ਦੇ ਲਈ ਪ੍ਰਿੰਸ ਦੇ ਘਰ ਪੁੱਜਦੇ ਹੈ ਤੇ ਵਸਨੀਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਪ੍ਰਿੰਸ ਨੂੰ ਅਕਸਰ ਆਪਣੇ ਚਾਚੇ ਹਰਦੀਪ ਮੁੰਡੀਆਂ ਦੇ ਨਾਲ ਕਈ ਸਮਾਗਮਾਂ ਦੇ ਵਿੱਚ ਦੇਖਿਆ ਜਾਂਦਾ ਸੀ। ਪਰਿਵਾਰ ਦੇ ਇੱਕ ਕਰੀਬੀ ਨੇ ਵੀ ਜਿਹੜਾ ਦੱਸਿਆ ਕਿ ਪ੍ਰਿੰਸ ਕੈਬਨਿਟ ਮੰਤਰੀ ਮੁੰਡੀਆਂ ਦੇ ਦਫ਼ਤਰ ਦੇ ਪਿਛਲੇ ਪਾਸੇ ਸਿਰਫ 100 ਵਰਗ ਗਜ਼ ਦੇ ਘਰ ਦੇ ਵਿੱਚ ਰਹਿੰਦਾ। ਉਸਦੀ ਪਤਨੀ ਧਨਾਸੂ ਵਿਖੇ ਟਾਟਾ ਸਟੀਲਜ਼ ਵਿੱਚ ਕੰਮ ਕਰਦੀ ਹੈ। ਲਗਭਗ ਇੱਕ ਹਫ਼ਤੇ ਦੇ ਅੰਦਰ ਅੰਦਰ ਪ੍ਰਿੰਸ ਪੱਕੇ ਤੌਰ ਦੇ ਉੱਤੇ ਨਿਊਜ਼ੀਲੈਂਡ ਜਾਣ ਵਾਲਾ ਸੀਗਾ ਤੇ ਇਸਦੇ ਮੌਜੂਦਾ ਛਾਪੇ ਨੇ ਸਾਹਨੇਵਾਲ ਦੇ ਵਿੱਚ ਹਰ ਕਿਸੇ ਨੂੰ ਜਿਹੜਾ ਹੈਰਾਨ ਕਰਕੇ ਰੱਖ ਦਿੱਤਾ। ਭਾਵੇਂ ਪ੍ਰਿੰਸ ਦਾ ਘਰ ਛੋਟਾ ਹੈ ਪਰ ਜਿਸ ਕਲੋਨੀ ਦੇ ਵਿੱਚ ਇਹ ਸਥਿਤ ਹੈ ਉਸ ਨੂੰ ਕਥਿਤ ਤੌਰ ਦੇ ਉੱਤੇ ਮੰਤਰੀ ਦੇ ਵੱਲੋਂ ਹੀ ਵਿਕਸਿਤ ਕੀਤਾ ਗਿਆ। ਉੱਥੇ ਮੁੰਡੀਆਂ ਦਾ ਆਪਣਾ ਇੱਕ ਫਾਰਮ ਹਾਊਸ ਵੀ ਹੈ। ਪ੍ਰਿੰਸ ਹਮੇਸ਼ਾ ਮੰਤਰੀ ਦੇ ਨਾਲ ਰਹਿੰਦਾ ਸੀ ਤੇ ਕਥਿਤ ਤੌਰ ਦੇ ਉੱਤੇ ਉਸਦੇ ਸਾਰੇ ਵਿੱਤੀ ਮਾਮਲਿਆਂ ਦੇ ਉੱਤੇ ਕਾਰੋਬਾਰਾਂ ਨੂੰ ਜਿਹੜਾ ਸੀ ਸੰਭਾਲਦਾ ਸੀ। ਲੋ ਭਾਈ, ਪਰਤਾਂ ਖੁੱਲਣ ਲੱਗੀਆਂ ਨੇ। ਪਹਿਲਾਂ ਸੰਜੀਵ ਅਰੋੜਾ ਤੇ ਹੁਣ ਇਸੇ ਮਹਿਕਮੇ ਦੇ ਮੰਤਰੀ ਖੁੱਡੀਆਂ ਸਾਹਿਬ ਵੀ ਅੜਿੱਕੇ ਦੇ ਵਿੱਚ ਆ ਚੁੱਕੇ ਹੈ। ਦੂਸਰੇ ਪਾਸੇ ਪੰਜਾਬ ਡੀਏ ਦਾ ਮਾਮਲਾ, ਪੰਜਾਬ ਦੇ ਮੁਲਾਜ਼ਮਾਂ ਦੇ ਲਈ ਖੁਸ਼ਖਬਰੀ ਆ ਰਹੀ ਹੈ ਹੁਣ ਕਹਿੰਦੇ, ਕਿਉਂਕਿ ਤਰੀਕ ਲਾਗੇ ਆ ਗਈ ਹੈ। ਸਰਕਾਰ ਦੇ ਵੱਲੋਂ ਡੀਏ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਹੜਾ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਓਫੀਸ਼ੀਅਲ ਤੌਰ ਦੇ ਉੱਤੇ ਅਜੇ ਹੋਇਆ ਨਹੀਂ ਹੈ ਤੇ ਉਹਨਾਂ ਨੇ ਪਾਈ ਹੁਣ ਚਿੱਠੀ ਕੱਢ ਦਿੱਤੀ ਹੈ ਓਫੀਸ਼ੀਅਲ ਤੌਰ ਦੇ ਉੱਤੇ ਡੀਏ ਦੀ। ਤੇ ਸਤੰਬਰ ਤੇ ਅਕਤੂਬਰ ਦੀ ਤਨਖਾਹ ਦੇ ਨਾਲ 4-4 ਫੀਸਦੀ ਦੀਆਂ 2 ਕਿਸ਼ਤਾਂ ਦੇ ਵਿੱਚ ਮਿਲੇਗਾ ਲਾਭ। ਇਹ ਗੱਲ ਕਹੀ ਹੈ ਕਿਉਂਕਿ ਕੋਰਟ ਦੇ ਵਿੱਚ ਪਾਈ ਜਵਾਬ ਵੀ ਦੇਣਾ ਜਾ ਕੇ ਕੁਝ ਨਾ ਕੁਝ ਪੇਪਰ ਵਰਕ ਤਾਂ ਦਿਖਾਉਣਾ ਹੀ ਪਊਗਾ ਵੀ ਅਸੀਂ ਆਹ ਕਰ ਰਹੇ ਹਾਂ ਜੀ ਜਨਾਬ ਜੀ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਡੀਏ ਦੇ ਵਿੱਚ 8 ਫੀਸਦੀ ਵਾਧੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸਰਕਾਰ ਨੇ ਪਹਿਲਾਂ ਡੀਏ ਦੇ ਵਿੱਚ 8 ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਜ਼ਮਾਂ ਦੀ ਜਿਹੜੀ ਹੈ ਹੋਈ ਮੀਟਿੰਗ ਦੇ ਦੌਰਾਨ ਸਹਿਮਤੀ ਬਣੀ। ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਜਿਹੜਾ ਕੁੱਲ 8 ਫੀਸਦੀ ਡੀਏ ਵਧਾਉਣ ਦਾ ਫੈਸਲਾ ਲਿਆ ਗਿਆ ਤੇ ਇਹ ਵਾਧਾ 4 ਫੀਸਦੀ 2 ਕਿਸ਼ਤਾਂ ਦੇ ਵਿੱਚ ਕਹਿੰਦੇ ਲਾਗੂ ਕੀਤਾ ਜਾਏਗਾ। ਉਹ ਕਿੱਦਾਂ ਕੀਤਾ ਜਾਏਗਾ? ਪਹਿਲੀ ਕਿਸ਼ਤ ਜਿਹੜੀ ਹੈ ਸਤੰਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੀ ਜਾਊ, ਦੂਜੀ ਕਿਸ਼ਤ ਜਿਹੜੀ ਹੈ 4 ਫੀਸਦੀ ਦੀ ਅਕਤੂਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੇ ਜਾਣ ਦੀ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਕੁੱਲ ਡੀਏ ਜਿਹੜਾ 50 ਫੀਸਦੀ ਹੋਵੇਗਾ ਤੇ ਸਰਕਾਰ ਤੇ ਪਵੇਗਾ ਕਹਿੰਦੇ ਕਰੋੜਾਂ ਰੁਪਏ ਦਾ ਬੋਝ। ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਡੀਏ ਤੇ ਹੋਰ ਮੰਗਾਂ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ਤੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਕੁੱਲ ਡੀਏ ਵੱਧ ਕੇ ਕਹਿੰਦੇ 50 ਫੀਸਦੀ ਹੋ ਜਾਏਗਾ ਤੇ ਰਿਪੋਰਟ ਦੇ ਅਨੁਸਾਰ ਇਸ ਵਾਧੇ ਦੇ ਨਾਲ ਸੂਬਾ ਸਰਕਾਰ ਦੇ ਉੱਤੇ ਲਗਭਗ 248 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਕਹਿੰਦੇ ਪੈ ਜਾਏਗਾ। ਨੌਜਵਾਨਾਂ ਦੇ ਲਈ ਵੀ ਖੁਸ਼ਖਬਰੀ ਦੇ ਦਿੱਤੀ ਹੈ, ਕਹਿੰਦੇ ਭਰਤੀਆਂ ਖੋਲ੍ਹ ਦਿੱਤੀਆਂ ਨੇ। ਚੀਮਾ ਸਾਹਿਬ ਕਹਿੰਦੇ ਨੇ ਪੰਜਾਬ ਦੇ ਜਿਹੜੇ ਨੇ ਵਿੱਤ ਮੰਤਰੀ, ਪੰਜਾਬ ਦੇ ਵਿੱਚ ਅਧਿਆਪਕਾਂ ਦੀ ਭਰਤੀ ਦਾ ਰਾਹ ਕਹਿੰਦੇ ਸਾਫ਼ ਕਰ ਦਿੱਤਾ ਹੈ ਤੇ ਐਲਾਨ ਕਰਤਾ ਅੱਜ। ਪੰਜਾਬ ਦੇ ਵਿੱਚ ਅਧਿਆਪਕ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਦੇ ਲਈ ਵੱਡੀ ਖ਼ਬਰ, ਸਾਰੀਆਂ ਵੱਡੀਆਂ ਹੀ ਖ਼ਬਰਾਂ ਨੇ ਜੀ ਇਹਨਾਂ ਨੇ ਲਿਖੀਆਂ ਅੱਜ। ਭਗਵੰਤ ਮਾਨ ਸਰਕਾਰ ਨੇ ਨਵੀਂ ਅਧਿਆਪਕ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਹੈ ਤੇ ਸਿੱਖਿਆ ਵਿਭਾਗ ਵੱਲੋਂ ਜਲਦ ਹੀ ਅਹੁਦਿਆਂ ਦੇ ਲਈ ਅਰਜ਼ੀਆਂ ਮੰਗਣ ਸਬੰਧੀ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਅੱਜ ਕਰਮਚਾਰੀਆਂ ਦੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਸਿੱਖਿਆ ਖੇਤਰ ਦੀਆਂ 100 ਯੂਨੀਅਨਾਂ ਅਤੇ ਬਿਜਲੀ ਵਿਭਾਗ ਦੇ ਥਰਮਲ ਪਲਾਂਟ ਕਰਮਚਾਰੀ ਸੰਘ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਦੇ ਦੌਰਾਨ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ। ਮੁਲਾਜ਼ਮ ਮਾਮਲਿਆਂ ਦੇ ਜਿਹੜੇ ਨੇ ਹੱਲ ਦੇ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਚੀਮਾ ਹੁਣਾਂ ਨੇ ਯੂਨੀਅਨ ਨੁਮਾਇੰਦਿਆਂ ਦੀਆਂ ਮੰਗਾਂ ਸੁਣੀਆਂ ਤੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦਾ ਜਲਦ ਹੀ ਤੇ ਹਮਦਰਦੀ ਦੇ ਨਾਲ ਹੱਲ ਕਰਨ ਦੇ ਲਈ ਵਚਨਬੱਧ ਹੈ। ਸਿੱਖਿਆ ਵਿਭਾਗ ਦੇ ਨਾਲ ਸੰਬੰਧਤ ਯੂਨੀਅਨਾਂ ਨੇ ਮੁੱਖ ਤੌਰ ਦੇ ਉੱਤੇ ਨਵੀਂ ਭਰਤੀ ਤਬਾਦਲਿਆਂ ਤੇ ਤਨਖਾਹ ਢਾਂਚੇ ਦੇ ਵਿੱਚ ਸੋਧ ਦੇ ਨਾਲ ਸੰਬੰਧਤ ਜਿਹੜੀਆਂ ਮੰਗਾਂ ਉਠਾਈਆਂ ਤੇ ਚੀਮਾ ਹੁਣਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਆਪਕ ਭਰਤੀ ਦੇ ਨਾਲ ਸੰਬੰਧਤ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਬਿਨਾਂ ਕਿਸੇ ਦੇਰੀ ਦੇ ਪੂਰੀਆਂ ਕੀਤੀਆਂ ਜਾਣ ਜਿਨ੍ਹਾਂ ਮਾਮਲਿਆਂ ਦੇ ਵਿਚ ਕੈਬਨਿਟ ਦੀ ਮਨਜੂਰੀ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਵੀ ਤੇਜ਼ੀ ਦੇ ਨਾਲ ਕਹਿੰਦੇ ਸਰਕਾਰ ਦੇ ਸਾਹਮਣੇ ਭੇਜਣ ਦੇ ਲਈ ਕਿਹਾ ਗਿਆ ਹੈ। ਦੂਸਰੇ ਪਾਸੇ ਬੀਜੇਪੀ ਦੇ ਵੱਲੋਂ ਸਤੀਸ਼ ਪੁਨੀਆ ਪੰਜਾਬ ਦੇ ਵਿਚ ਜਿਹੜੇ ਨਿਯੁਕਤ ਕੀਤੇ ਹੈ, ਸਿਮਰਤੀ ਇਰਾਨੀ ਨੂੰ ਹਰਿਆਣਾ ਦੇ ਵਿਚ ਤੇ ਮਹਿੰਦਰਾ ਪਾਂਡੇ ਜਿਹੜੇ ਨੇ ਚੰਡੀਗੜ੍ਹ ਦੇ ਇੰਚਾਰਜ ਨਿਯੁਕਤ ਕਰ ਦਿੱਤੇ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਨੇ 2027 ਦੇ ਆਗਾਮੀ ਵਿਧਾਨ ਸਭਾ ਚੋਣ ਚੱਕਰ ਤੋਂ ਪਹਿਲਾਂ ਸੰਗਠਨਾਤਮਕ ਜਿਹੜਾ ਢਾਂਚੇ ਦੇ ਵਿਚ ਵੱਡਾ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਤਾ ਹੈ। ਪਾਰਟੀ ਦੀ ਸੀਨੀਅਰ ਆਗੂ ਤੇ ਨਵ ਨਿਯੁਕਤ ਕੌਮੀ ਜਨਰਲ ਸਕੱਤਰ ਸਿਮਰਤੀ ਇਰਾਨੀ ਨੂੰ ਹਰਿਆਣਾ ਦਾ ਇੰਚਾਰਜ ਲਗਾਇਆ ਤੇ ਸਰਹੱਦੀ ਸੂਬੇ ਪੰਜਾਬ ਦੀ ਕਮਾਨ ਜਿਹੜੀ ਹੈ ਸਤੀਸ਼ ਪੁਨੀਆ ਨੂੰ ਸੌਂਪ ਦਿੱਤੀ ਗਈ ਹੈ, ਜਦੋਂ ਕਿ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਅਲਕਾ ਗੁਰਜ਼ਰ ਨੂੰ ਪੰਜਾਬ ਦੇ ਸਹਿ ਇੰਚਾਰਜ ਦੇ ਵਜੋਂ ਤੈਨਾਤ ਕੀਤਾ ਹੈ। ਹਰਿਆਣਾ ਦੇ ਵਿਚ ਸ੍ਰੀਮਤੀ ਇਰਾਨੀ ਦੀ ਮਦਦ ਦੇ ਲਈ ਭੋਲਾ ਸਿੰਘ ਨੂੰ ਸਹਿ ਇੰਚਾਰਜ ਬਣਾਇਆ ਗਿਆ। ਹਿਮਾਚਲ ਪ੍ਰਦੇਸ਼ ਦੇ ਵਿਚ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਸੀਨੀਅਰ ਨੇਤਾ ਸ਼੍ਰੀਕਾਂਤ ਸ਼ਰਮਾ ਨੂੰ ਇੰਚਾਰਜ ਥਾਪਿਆ, ਜਦੋਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਜਿੰਮੇਵਾਰੀ ਮਹਿੰਦਰ ਪਾਂਡੇ ਨੂੰ ਦੇ ਦਿੱਤੀ ਗਈ। ਮਹਾਰਾਸ਼ਟਰ ਚ ਪਾਰਟੀ ਨੇ ਰਾਜ ਸਭਾ ਮੈਂਬਰ ਜਿਹੜੇ ਨੇ ਆਪਣੇ ਵਿਜੇ ਬਾਈ ਜੈਨਤ ਪਾਂਡਾ ਨੂੰ ਇੰਚਾਰਜ ਬਣਾਇਆ, ਜਿਨ੍ਹਾਂ ਦੇ ਨਾਲ ਭਾਜਪਾ ਦੇ ਆਈ ਟੀ ਸੈੱਲ ਦੇ ਸਾਬਕਾ ਮੁਖੀ ਅਮਿਤ ਮਾਲਵੀਆ ਤੇ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਸਹਿ ਇੰਚਾਰਜ ਦੀ ਭੂਮਿਕਾ ਨਿਭਾਉਣਗੇ। ਰਾਜਨੀਤਿਕ ਦ੍ਰਿਸ਼ਟੀ ਤੋਂ ਅਹਿਮ ਨਿਯੁਕਤੀਆਂ ਤਹਿਤ ਭਾਜਪਾ ਦੇ ਸੀਨੀਅਰ ਨੇਤਾ ਤਰੁਣ ਝੁੱਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇੰਚਾਰਜ ਦੇ ਵਜੋਂ ਵੱਡੀ ਜਿੰਮੇਵਾਰੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਜਿਹੜੇ ਨੇ ਬਿਪਲਬ ਦੇਵ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਹੈ ਤੇ ਰਾਜਧਾਨੀ ਦਿੱਲੀ ਦੀ ਕਮਾਨ ਸੀਨੀਅਰ ਆਗੂ ਵਿਨੇ ਹੁਣਾਂ ਨੂੰ ਜਿਹੜੀ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਦੇ ਨਾਲ ਲੱਦਾਖ ਦੇ ਸਾਬਕਾ ਸੰਸਦ ਮੈਂਬਰ ਜਾਮਿਆਂਗ ਤਸੇਰਿੰਗ ਨਾਮਗਿਆਲ ਸਹਿ ਇੰਚਾਰਜ ਦੇ ਵਜੋਂ ਕੰਮ ਕਰਨਗੇ ਤੇ ਆਗਾਮੀ ਚੋਣਾਂ ਵਾਲੇ ਸੂਬਿਆਂ ਦੇ ਲਈ ਵੀ ਪਾਰਟੀ ਨੇ ਵਿਸ਼ੇਸ਼ ਰਾਜਨੀਤੀ ਤਹਿਤ ਤਾਇਨਾਤੀਆਂ ਕੀਤੀਆਂ ਨੇ ਤੇ ਇਸ ਲੜੀ ਦੇ ਤਹਿਤ ਪੰਜਾਬ ਦੇ ਵਿਚ ਸਤੀਸ਼ ਪੁਨੀਆ, ਉੱਤਰ ਪ੍ਰਦੇਸ਼ ਦੇ ਵਿਚ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ, ਗੋਆ ਦੇ ਵਿਚ ਸਾਬਕਾ ਮੰਤਰੀ ਭਾਰਤੀ ਪਵਾਰ ਤੇ ਮਨੀਪੁਰ ਦੇ ਵਿਚ ਰਾਜਦੀਪ ਰੋਏ, ਹਿਮਾਚਲ ਪ੍ਰਦੇਸ਼ ਦੇ ਵਿਚ ਸ਼੍ਰੀਕਾਂਤ ਸ਼ਰਮਾ ਤੇ ਗੁਜਰਾਤ ਦੇ ਵਿਚ ਤਰੁਣ ਝੁੱਗ ਨੂੰ ਮੋਰਚਾ ਸੰਭਾਲਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਜਥੇਦਾਰ ਸਾਹਿਬ ਨੇ ਪਾਕਿਸਤਾਨ ਨੂੰ ਇਕ ਖੱਤ ਲਿਖਿਆ, ਉਨ੍ਹਾਂ ਦੀ ਬਾਤ ਪਾਉਂਦੇ ਆ। ਜਥੇਦਾਰ ਗੜਗੱਜ ਹੁਣਾਂ ਵੱਲੋਂ ਮਰੀਅਮ ਨਵਾਜ਼ ਨੂੰ ਪੱਤਰ ਲਾਹੌਰ ਦੇ ਵਿਚ ਸਿੱਖ ਵਿਰਾਸਤੀ ਸਥਾਨਾਂ ਦੀ ਸੰਭਾਲ ਦੀ ਮੰਗ ਕੀਤੀ ਹੈ। ਸਿੱਖ ਇਤਿਹਾਸ ਦੇ ਨਾਲ ਸੰਬੰਧਤ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਜਿਹੜਾ ਕਰਵਾਉਣ ਦੇ ਲਈ ਵੀ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨੀ ਸ਼ਹਿਰ ਦੇ ਵਿਚ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਤੇ ਸੰਭਾਲ ਯਕੀਨੀ ਬਣਾਉਣ ਦੀ ਮੰਗ ਰੱਖੀ ਹੈ। ਉਨ੍ਹਾਂ ਵਿਸ਼ੇਸ਼ ਤੌਰ ਦੇ ਉੱਤੇ ਲਾਹੌਰ ਅੰਦਰੂਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਤ ਲਾਲ ਖੂਹ ਕੱਟੜੀ ਚੰਦੂ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਦੇ ਲਈ ਕਿਹਾ ਗਿਆ। ਮੁੱਖ ਮੰਤਰੀ ਜਿਹੜੇ ਨੇ ਉਨ੍ਹਾਂ ਨੂੰ ਲਿਖੇ ਪੱਤਰ ਜਿਹੜੇ ਨੇ ਉਨ੍ਹਾਂ ਦੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਿਤ ਕੀਤਾ ਹੈ। ਜਥੇਦਾਰ ਗੜਗੱਜ ਹੁਣਾਂ ਕਿਹਾ ਕਿ ਇਸ ਪੱਤਰ ਦਾ ਮਕਸਦ ਕਿਸੇ ਸਰਕਾਰ, ਸੰਸਥਾ ਜਾਂ ਵਿਅਕਤੀ ਉੱਤੇ ਦੋਸ਼ ਲਗਾਉਣਾ ਨਹੀਂ, ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਦੇ ਵੱਲ ਧਿਆਨ ਦਿਵਾਉਣਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਜੁੜੇ ਹੋਏ ਨੇ। ਲਾਹੌਰ ਸਿੱਖ ਇਤਿਹਾਸ ਦੇ ਲਈ ਕੋਈ ਬਾਹਰੀ ਸਥਾਨ ਨਹੀਂ ਹੈ, ਸਗੋਂ ਇਹ ਉਹੀ ਧਰਤੀ ਹੈ ਜਿੱਥੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਯਾਦਾਂ, ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਗੁਰਸਿੱਖ ਪਰੰਪਰਾਵਾਂ ਦੇ ਦਿਨ ਅਨੇਕਾਂ ਅਧਿਆਇ ਜਿਹੜੀਆਂ ਨੇ ਆਪਣੀਆਂ ਭੌਤਿਕ ਨਿਸ਼ਾਨੀਆਂ ਸਮੇਤ ਮੌਜੂਦ ਰਹੇ ਨੇ। ਜਥੇਦਾਰ ਹੁਣਾਂ ਕਿਹਾ ਕਿ ਸਮੇਂ ਦੇ ਬਦਲਾਅ, ਸ਼ਹਿਰੀ ਵਿਕਾਸ, ਪੰਜਾਬ ਦੀ ਵੰਡ ਅਤੇ ਹੋਰ ਇਤਿਹਾਸਕ ਹਾਲਾਤਾਂ ਦੇ ਕਾਰਨ ਇਨ੍ਹਾਂ ਦੇ ਵਿਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਤਾਂ ਮਿਟ ਚੁੱਕੀਆਂ ਨੇ ਜਾਂ ਆਪਣੀ ਪਹਿਲੀ ਸਥਿਤੀ ਦੇ ਵਿਚ ਨਹੀਂ ਰਹੀਆਂ। ਇਸ ਦੇ ਲਈ ਅੱਜ ਵੀ ਮੌਜੂਦ ਇਤਿਹਾਸਕ ਜਿਹੜੀਆਂ ਨਿਸ਼ਾਨੀਆਂ ਨੇ ਉਹਦੀ ਸੰਭਾਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਆਖਰ ਚ ਜਥੇਦਾਰ ਹੁਣਾਂ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਵਿਚ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਅਤੇ ਉਨ੍ਹਾਂ ਨੂੰ ਮੁੜ ਖੋਲਣ ਦੇ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ ਦੇ ਉੱਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸੇ ਤਰ੍ਹਾਂ ਦੋਸਤੋ ਗੱਲਬਾਤ ਅੱਗੇ ਵਧਾਉਂਦੇ ਹਾਂ ਤੇ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ। ਰਿਸ਼ਵਤ ਕਾਂਡ ਜਿਹੜਾ ਸੀ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਦਾ ਸੀਗਾ ਮੁੱਦਾ, ਸੀਬੀਆਈ ਕੋਰਟ ਦੇ ਵੱਲੋਂ 13 ਲੱਖ ਦੀ ਰਿਸ਼ਵਤ ਕੇਸ ਦੇ ਵਿੱਚ ਮੁਲਜ਼ਮ ਅੰਕਿਤ ਨੂੰ ਜ਼ਮਾਨਤ ਦਿੱਤੀ ਗਈ ਹੈ। ਇਹ 11 ਮਈ ਨੂੰ ਇਸ ਕੇਸ ਦੇ ਵਿੱਚ 3 ਮੁਲਜ਼ਮਾਂ ਨੂੰ ਜਿਹੜਾ ਸੀ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਇਸ ਮੁੱਦੇ ਦੇ ਵਿੱਚ ਤੇ ਉਹਦੇ ਵਿੱਚੋਂ ਇੱਕ ਨੂੰ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਗਈ ਹੈ, ਜੋ ਕਿ 13 ਲੱਖ ਦਾ ਮਾਮਲਾ ਸੀਗਾ ਇਹਦੇ ਵਿੱਚ। ਤੇ ਸੀਬੀਆਈ ਨੇ ਮਲੋਟ ਦੇ ਇੱਕ ਸਟੇਟ ਟੈਕਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਜਿਹੜੀ ਸੀ ਸ਼ਿਕਾਇਤ ਦੇ ਮਾਮਲੇ ਦਰਜ ਕਰਕੇ 11 ਮਈ ਨੂੰ ਇਸ ਕੇਸ ਦੇ ਵਿੱਚ 3 ਮੁਲਜ਼ਮਾਂ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਬਾਅਦ ਦੇ ਵਿੱਚ ਇਸ ਕੇਸ ਦੇ ਵਿੱਚ ਪੰਜਾਬ ਡੀਜੀਪੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀਗਾ ਤੇ ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਸ਼ਿਕਾਇਤਕਰਤਾ ਅਮਿਤ ਕੁਮਾਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਡੀਏ ਦਾ ਜਿਹੜਾ ਇੱਕ ਫਰਜ਼ੀ ਕੇਸ ਪੰਜਾਬ ਵਿਜੀਲੈਂਸ ਕੋਲ ਲੰਬਿਤ ਸੀਗਾ ਤੇ ਮੁਲਜ਼ਮ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੇ 29 ਅਪ੍ਰੈਲ 2026 ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਦੇ ਨਾਲ ਉਸਦੇ ਦਫ਼ਤਰ ਦੇ ਵਿੱਚ ਸ਼ਿਕਾਇਤਕਰਤਾ ਦੀ ਮੀਟਿੰਗ ਕਰਵਾਈ ਸੀ ਤੇ ਰਿਸ਼ਵਤ ਦੀ ਮੰਗ ਜਿਹੜੀ ਕੀਤੀ ਸੀਗੀ। ਤੇ ਇਸੇ ਤਰ੍ਹਾਂ ਹੀ ਭਾਰਤ ਦੀ ਵੀ ਗੱਲ ਕਰਦੇ ਹਾਂ, ਜੋ SIR ਦਾ ਮੁੱਦਾ ਹੈ। ਸੈਣੀ ਸਾਹਿਬ ਦੇ ਨਾਲ ਇਸੇ ਖਬਰ ਤੋਂ ਅੱਗੇ ਸ਼ੁਰੂਆਤ ਕਰਾਂਗੇ ਤੇ ਹੋਰ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਤੜਤੱਲੀ ਮਚਾਈ ਹੋਈ ਆ, ਤੁਸੀਂ ਕੀ ਕਰੀ ਜਾਂਦੇ ਹੋ, ਕਰਾਈ ਜਾਂਦੇ ਹੋ?
1: ਹਾਲ ਚਾਲ ਠੀਕ ਹੈ ਜੀ, ਤਰਸੱਲੀ ਮਚਣੀ ਹੈਗੀ ਆ ਜੀ। ਜਦੋਂ ਕਹਿੰਦੇ ਹੈਗੇ ਆ ਵੀ ਕਿਸੇ ਦੀ ਪਰਵਾਹ ਹੀ ਨੀ ਕਰਨੀ ਲਾਅ ਐਂਡ ਆਰਡਰ ਦੀ, ਤੇ ਫਿਰ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਦਬੀਆਂ ਨਹੀਂ ਰਹਿ ਸਕਦੀਆਂ ਜੀ, ਬਾਹਰ ਆ ਹੀ ਜਾਂਦੀਆਂ।
0: ਬਿਲਕੁਲ ਹੈ ਜੀ।
1: ਮੈਂ ਦੇਖ ਰਿਹਾ ਸੀ ਵੀ ਉਹ ਜਿੱਦਾਂ ਨਾ ਜੀ ਕੱਪੜੇ ਆਲੇ ਜਿਹੜੀ ਦੁਕਾਨ ਹੁੰਦੀ ਆ ਨਾ, ਉਹ ਕੱਪੜੇ ਆਲੇ ਦੇਖਦੇ ਹੈਗੇ ਆ ਭਾਈ ਗਾਹਕ ਕਿਹੜਾ ਕਿਹੜਾ ਹੈਗਾ ਆ, ਉਹਦੇ ਹਿਸਾਬ ਨਾਲ ਕੱਪੜਾ ਕੱਢੀਏ ਜੀ।
0: ਨਹੀਂ ਉਹ ਥਾਂ ਸਿੱਟੀ ਜਾਂਦੇ, ਉਹ ਮੈਂ ਵੀ ਦੇੜ ਦੇੜ ਕੇ
1: ਹਾਂਜੀ ਉਹ ਫਿਰ ਦੇਖ ਲੈਂਦੇ ਹੈਗੇ ਨਾ। ਹੁਣ ਕਿਤੇ ਜਿਹੜੀ ਲੜਕੀ ਆਈ ਹੈਗੀ ਆ ਉਹਨੂੰ ਸਫਿਆਨੇ ਸੂਟ ਥੋੜਾ ਦੇਣੇ ਹੈਗੇ ਆ, ਉਹਨੂੰ ਕੋਈ ਰੰਗਦਾਰ ਸੂਟ ਦੇਣਾ ਆ, ਕੋਈ ਲਹਿੰਗਾ ਅੱਗੇ ਸਿੱਟਣਾ ਹੈਗਾ ਆ ਜੀ, ਜੇ ਕੋਈ ਬਜ਼ੁਰਗ ਔਰਤ ਆਈ ਹੈਗੀ ਆ ਉਹਨੂੰ ਹੈਗਾ ਆ ਆਪਣੇ ਉਸ ਹਿਸਾਬ ਨਾਲ ਹੈਗਾ ਜੀ।
0: ਬਿਲਕੁਲ।
1: ਤੇ ਮੈਂ ਵੀ ਆਪਣੀ ਆਡੀਅੰਸ ਦੇਖਦਾ ਸੀਗਾ ਵੀ ਉਹਦੇ ਮੁਤਾਬਕ ਹੀ ਜਿਹੜਾ ਹੈਗਾ ਆ ਵੀ ਮੈਂ ਪਟਾਰੀ ਦੇ ਵਿੱਚੋਂ ਸਮਾਨ ਕੱਢੀਏ ਜੀ। ਤੇ ਖੈਰ ਮੈਨੂੰ ਜੋਰ ਪੈ ਜੀ ਦੱਸੇ ਤਾਂ ਹੈ ਨਹੀਂ, ਪਰ ਉਹਨਾਂ ਨੂੰ ਮਤਲਬ ਯਾਦ ਕਰਦੇ ਹੋਏ ਮੈਂ ਕਿਹਾ ਸ਼ੁਰੂਆਤ ਜਿਹੜੀ ਹੈਗੀ ਆ ਇਸੇ ਤਰੀਕੇ ਨਾਲ ਕਰ ਦਿੰਦਾ ਜੀ। ਇੱਕ ਰਹੀਮ ਦਾ ਦੋਹਾ ਆ ਜੀ, ਉਹ ਕਹਿੰਦਾ ਜੀ ਰਹਿਮਨ ਕਵੀ ਨਾ ਛੋੜੀਏ ਲੇਨ ਹਰੀ ਕੋ ਨਾਮ, ਮਨੁਸ਼ ਮਜੂਰੀ ਦੇਤ ਹੈ ਭਲਾ ਕਿਉਂ ਰੱਖੇਗੇ ਰਾਮ
0: ਜੀ। ਕਿਆ ਜੀ,
1: ਉਹ ਕਹਿੰਦਾ ਜੇ ਬੰਦੇ ਦੇ ਦਿਹਾੜੀ ਲਾਈਏ ਤੇ ਅਗਲਾ ਪੈਸੇ ਦਿੰਦਾ ਹੀ ਆ, ਜੇ ਰੱਬ ਦੇ ਦਿਹਾੜੀ ਲਾਈਏ ਤੇ ਉਹ ਵੀ ਕਿਉਂ ਰੱਖੂਗਾ, ਐਡਾ ਨਿਆਣਾ ਉਹ ਵੀ ਨੀਗਾ ਜੀ।
0: ਹਾਂਜੀ,
1: ਹੁਣ ਆ ਜੀ ਇਹ ਤੁਹਾਡੀ SIR ਵਾਲਾ ਖਬਰ ਜੋ ਤੁਹਾਡਾ ਦੇਸ਼ ਹੋਇਆ ਕਿ ਪਹਿਲਾਂ ਮੈਂ ਇਸ ਖਬਰ ਨੂੰ ਲੈਣਾ ਆ ਜੀ।
0: ਮੈਂ ਸੋਚਦਾ ਸੀਗਾ ਕਿੱਥੇ ਟਰੰਪ ਸਾਹਿਬ ਵੀ ਉੱਥੇ ਦੀਆਂ ਕੋਰਟ ਦੇ ਨਾਲ ਪੰਗਾ ਲੈ ਬੈਠੇ, ਤੇ ਪਹਿਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਪਿਛਲੇ ਮਹੀਨੇ ਜਿਹੜਾ ਇੰਡੀਆ ਦਾ ਚੋਣ ਕਮਿਸ਼ਨ ਸੀਗਾ ਉਹਦੀ ਬੜੀਆਂ ਤਾਰੀਫਾਂ ਦੇ ਪੁਲ ਬੰਨੇ ਕਿ ਉਦਾਂ ਦਾ ਇਹ ਸਿਸਟਮ ਸਾਡੇ ਅਮਰੀਕਾ ਦੇ ਵਿੱਚ ਵੀ ਭਾਈ ਲਾਗੂ ਹੋਣਾ ਚਾਹੀਦਾ ਹੈ। ਤੇ ਪਰ ਅੱਜ ਜੋ ਹਾਲਾਤ ਬਣੇ ਨੇ ਜਿਸ ਦੇ ਵਿੱਚ ਆਪਾਂ ਝਾਤ ਮਾਰੀਏ ਤਾਂ SIR ਮੁੱਦਾ ਜਿਹੜਾ ਸੀਗਾ ਉਹਦੇ ਵਿੱਚ ਗਣੇਸ਼ ਕੁਮਾਰ ਹੁਣੀ ਜਿਹੜੇ ਸਨ ਫਸਦੇ ਨਜ਼ਰ ਆ ਰਹੇ ਨੇ ਜੀ, ਤੇ ਲੋਕਤੰਤਰ ਦਾ ਜੋ ਹਾਲਾਤ ਬਣਦੇ ਸੀਗੇ ਜਿਹੜਿਆਂ ਨੇ ਲੋਕਾਂ ਨੇ ਆਵਾਜ਼ ਚੁੱਕੀ ਸੀ, ਉਹ ਚਾਹੇ ਸਮਾਜ ਸੇਵੀ ਚਾਹੇ ਜਿਹੜੇ ਇਹਨਾਂ ਵੋਟ ਨੀਤੀ ਦੇ ਕਹਿ ਸਕਦੇ ਹਾਂ ਹੱਕ ਦੇ ਵਿੱਚ, ਤੇ ਜਿਹੜੇ ਜਾਗਰੂਕ ਲੋਕ ਨੇ ਕਾਫੀ ਲੰਮੇ ਤੋਂ ਇਸ ਦੇ ਵਿੱਚ ਸੰਘਰਸ਼ ਕਰ ਰਹੇ ਨੇ ਵੋਟਾਂ ਕੱਟਣ ਦਾ, ਵੱਢਣ ਦਾ, ਹੋਰ ਸਾਰੀਆਂ ਚੀਜ਼ਾਂ, ਉਹ ਕਿਤੇ ਨਾ ਕਿਤੇ ਹੁਣ ਦੋ ਚੋਣ ਕਮਿਸ਼ਨਾਂ ਦੇ ਜਿਹੜੇ ਇਤਰਾਜ਼ ਤੋਂ ਬਾਅਦ ਸਿਆਸੀ ਪਾਰਾ ਵੀ ਵਧਿਆ ਤੇ ਵਿਰੋਧੀਆਂ ਦੇ ਵੱਲੋਂ CAC ਨੂੰ ਜਿਹੜਾ ਹਟਾਉਣ ਦੀ ਮੰਗ ਵੀ ਰੱਖ ਦਿੱਤੀ ਹੈ, ਭਾਈ ਅਸਤੀਫਾ ਦੇਵੋ, ਕਿਵੇਂ ਦੇਖਦੇ ਹੋ?
1: ਪਰ ਇਹ ਬੇਨਤੀ ਹੈਗੀ ਆ ਕਿ ਜਦੋਂ ਟਰੰਪ ਸਾਹਿਬ ਨੇ ਸਿਫਤ ਕਰ ਦਿੱਤੀ ਨਾ ਜੀ, ਤੇ ਆਮ ਜਨਤਾ ਨੂੰ ਤਾਂ ਸ਼ੱਕ ਪਹਿਲਾਂ ਹੈਗਾ ਸੀਗਾ ਤੇ ਉਹ ਫਿਰ ਜਿਹੜਾ ਕਨਫਰਮ ਹੋ ਗਿਆ ਵੀ ਬੰਦਾ ਇਹ ਇਮਾਨਦਾਰ ਨਹੀਂ ਹੋ ਸਕਦਾ
0: ਜੀ।
1: ਉਹਦਾ ਕਾਰਨ ਇਹ ਹੈਗਾ ਨਾ ਜੀ ਜੇ ਟਰੰਪ ਸਾਹਿਬ ਨੇ ਜੇ ਸ਼ਿਫਟ ਕੀਤੀ ਹੈਗੀ ਆ ਤੇ ਉਹਨਾਂ ਨੇ ਇਸ ਚੀਜ਼ ਨੂੰ ਬੜਾ ਅਨਾਲਿਸਿਸ ਕੀਤਾ ਹੋਊਗਾ ਵੀ ਭਾਈ ਇਹੋ ਜਿਹਾ ਬੰਦੇ ਜਿਹੜੇ ਆ ਵੀ ਬੰਦੇ ਨੂੰ ਮੁੜ ਕੇ ਸੱਤਾ ਦਵਾ ਸਕਦੇ ਆ।
0: ਜੀ ਕਿਉਂਕਿ ਦੇਖੋ
1: ਹਾਂਜੀ
0: ਮੋਦੀ ਸਾਹਿਬ ਨੇ
1: ਸੋ
0: ਵੀ ਤਾਂ
1: ਇਸ
0: ਨਾਰਾ ਲਾਇਆ ਸੀ ਅਮਰੀਕਾ ਜਾ ਕੇ ਅਬ ਕੀ ਬਾਰ ਟਰੰਪ ਸਰਕਾਰ ਤੇ, ਉਹ ਕਹਿੰਦਾ ਹੁਣ ਮੈਂ ਪਿੱਛੇਗਾ ਤੋਂ ਰਵਾਂ, ਮੈਂ ਵੀ ਤਾਂ ਤਾਰੀਫ ਕਰਨੀ ਆ ਥੋੜੀ ਬਹੁਤ ਚਾਹੇ ਕਿਸੇ ਦੀ ਕਰਾਂ ਜੀ।
1: ਚਲੋ ਕਿਸੇ ਤਰੀਕੇ ਮੁੱਲ ਮੋੜਿਆ ਬੰਦੇ ਨੇ, ਮੋੜਿਆ ਤਾਂ ਸਹੀ
0: ਮੋੜਿਆ ਤਾਂ
1: ਜੀ,
0: ਹੈ ਜੀ।
1: ਉਹ ਤਾਂ ਹੁਣ ਜਿਹੜਾ ਹੈਗਾ ਆ ਉਹ ਇਹ ਬੰਦੇ ਵੀ ਚਾਹੁੰਦਾ ਆ, ਉਹ ਇਹ ਵੀ ਚਾਹੁੰਦਾ ਹੈਗਾ ਆ ਵੀ ਤੀਜੀ ਟਰਮ ਵੀ ਮੈਨੂੰ ਮਿਲਣੀ ਚਾਹੀਦੀ ਹੈਗੀ ਆ, ਅਮੈਰੀਕਾ ਦੇ ਵਿੱਚ ਬਹੁਤ ਕੁਛ ਕਰਨ ਵਾਲਾ ਆ।
0: ਬਿਲਕੁਲ
1: ਜਿੱਦਾਂ ਕੈਪਟਨ ਕਹਿੰਦਾ ਸੀ ਪੰਜਾਬ ਦੇ ਮੁੱਦੇ ਅਜੇ ਮਤਲਬ ਅਡਰੈਸ ਨਹੀਂ ਹੋਏ ਤੇ ਇਸ ਕਰਕੇ ਇੱਕ ਟਰਮ ਮੈਨੂੰ ਹੋਰ ਚਾਹੀਦੀ ਆ।
0: ਜਿੱਦਾਂ ਕਹਿਣਗੇ ਇੱਕ
1: ਹਾਂਜੀ
0: ਜਨਮ ਹੋਰ ਤੁਹਾਡੇ ਨਾਮ
1: ਆ ਜਾਓ ਤੇ ਉਹ ਨਾ ਪਹਿਲਾਂ ਪਹਿਲੀ ਜਿਹੜੀ ਟਰਮ ਚ ਇਹ ਬਣਿਆ ਸੀ ਜੀ, ਉਦੋਂ ਇਹਨੇ ਲਾਸਟ ਟਰਮ ਕਹਿ ਕੇ ਜਿਹੜਾ ਹੈਗਾ ਆ ਇਲੈਕਸ਼ਨ ਜਿੱਤਿਆ ਸੀ,
0: ਬਿਲਕੁਲ।
1: ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਫੇਰ ਮਨ ਬੇਈਮਾਨ ਹੋ ਗਿਆ ਵੀ ਨਹੀਂ ਇੱਕ ਟਰਮ ਹੋਰ ਜੀ ਅਜੇ ਪੰਜਾਬ ਦੇ ਮੁੱਦੇ ਐਡਰੈਸ ਨਹੀਂ ਹੋਏ।
0: ਜੀ
1: ਸੋ ਏਦਾਂ ਹੀ ਟਰੰਪ ਸਾਹਿਬ ਸੋਚਦੇ ਹੈਗੇ ਆ ਵੀ ਅਮੈਰੀਕਾ ਜਿਹੜਾ ਹੈਗਾ ਜੀ ਗ੍ਰੇਟ ਬਣਿਆ, ਇੱਕ ਟਰਮ ਮੈਨੂੰ ਮਿਲ ਜਾਏ ਤੇ ਮੈਂ ਪੂਰੀ ਤਰ੍ਹਾਂ ਗ੍ਰੇਟ ਬਣਾ ਦਊ।
0: ਜੀ
1: ਹਾਂਜੀ ਤੇ ਜਿਹੜੇ ਅਮੈਰੀਕਾ ਦੇ ਵਿੱਚ ਵਾਸੀ ਹੈਗੇ ਉਹ ਕਹਿੰਦੇ ਅਸੀਂ ਤਾਂ ਹੋਰ ਗ੍ਰੇਟ ਐਂਡ ਗ੍ਰੇਟ ਹੋ ਜਾਵਾਂਗੇ ਜੀ
0: ਜੀ
1: ਜਦੋਂ ਤੇਲ ਦੀਆਂ ਕੀਮਤਾਂ ਡਬਲ ਹੋ ਗਈਆਂ।
0: ਜੀ
1: ਸੋ ਸਰ ਇੱਥੇ ਜਿਹੜਾ ਹੈਗਾ ਆ ਬੜੀ ਚੰਗੀ ਗੱਲ ਹੋਈ ਆ ਜੀ ਜੋ ਵੀ ਹੋਇਆ, ਕਾਰਨ ਇਹ ਹੈਗਾ ਆ ਕਿ ਨਹੀਂ ਤਾਂ ਇਹ ਜਿਹੜੇ ਦੋ ਕਮਿਸ਼ਨਰ ਨਾਲ ਲੱਗੇ ਸੀ ਚੀਫ ਕਮਿਸ਼ਨਰ ਦੇ,
0: ਹਾਂਜੀ
1: ਉਹ ਲੋਕੀ ਉਹਨਾਂ ਨੂੰ ਵੀ ਉਸੇ ਨਜ਼ਰ ਨਾਲ ਦੇਖਦੇ ਸੀ ਕਿ ਇਹ ਵੀ ਸਾਰੇ ਮਿਲੇ ਹੋਏ ਆ ਤੇ ਇਹ ਜਿਹੜੇ ਆ ਹਾਂਜੀ ਵੀ ਰਲੇ ਮਿਲੇ ਆ ਤੇ ਇਹ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਜੀ। 30 ਸਟੇਟਾਂ ਦੇ ਵਿੱਚ 13 ਕਰੋੜ ਵੋਟਾਂ ਜਿਹੜੀਆਂ ਹੈਗੀਆਂ ਵੋਟਰ ਜਿਹੜਾ ਆ ਉਹ ਬਾਹਰ ਰਹਿ ਗਿਆ ਜੀ ਲਿਸਟ ਤੋਂ।
0: ਜੀ ਮੈਂ ਵੈਸੇ ਜੇ ਅੰਕੜਾ ਦੇਖਦੇ ਸੈਣੀ ਸਾਹਿਬ ਬੰਗਲਾਦੇਸ਼ੀ ਜਿਹਨਾਂ ਕਰਕੇ ਸਾਰਾ ਕੁਝ ਪ੍ਰਕਿਰਿਆ ਕੀਤੀ ਜਾ ਰਹੀ ਹੈ, ਉਹਨਾਂ ਦੀ ਤਾਂ ਆਬਾਦੀ 11 ਕੁ ਕਰੋੜ ਹੈਗੀ ਆ ਜੀ ਤੇ ਵੋਟਾਂ ਲਗਭਗ ਦੇਖ ਰਹੀਆਂ ਨੇ
1: 13 ਕਰੋੜ ਇਹਨਾਂ ਨੇ ਛੱਡ ਦਿੱਤੇ
0: ਜੀ।
1: ਭਾਰਤ ਸਾਹਿਬ ਮੈਂ ਨਾ ਤੁਸੀਂ ਇਸ ਚੀਜ਼ ਦਾ ਗਵਾਹ ਮੁਕੱਦਰ ਵੀਰ ਹੈਗਾ ਆ, ਮੈਂ ਇਸ ਚੀਜ਼ ਦੇ ਉੱਤੇ ਆਰਗੂ ਕਰਦਾ ਰਿਹਾ ਹੈਗਾ ਆ ਵੀ ਜਿਹਨਾਂ ਦੀਆਂ ਡਬਲ ਵੋਟਾਂ ਹੈਗੀਆਂ ਜਿਹਨਾਂ ਦੀਆਂ ਜਾਲੀ ਵੋਟਾਂ ਬਣੀਆਂ ਆ ਉਹ ਕੱਟ ਹੋਣੀਆਂ ਚਾਹੀਦੀਆਂ। ਤੁਸੀਂ ਵੀ ਦੇਖਿਆ ਹੋਣਾ ਕਿ ਮੈਂ ਇਸ ਚੀਜ਼ ਦੀ ਵਕਾਲਤ ਕਰਦਾ ਰਿਹਾ ਹੈਗਾ ਆ ਜੀ ਹਾਂਜੀ, ਬਟ ਜਦੋਂ ਹੁਣ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਕੱਟ ਹੋਣ ਲੱਗ ਪਈਆਂ ਜੀ
0: ਬਿਲਕੁਲ
1: ਤੇ ਉਹ ਮਤਲਬ ਜਿਹੜਾ ਆ ਦੂਰ ਕੀ ਜਾਣਾ ਮੇਰੇ ਭਾਂਜੇ ਦੀ ਵੋਟ ਜਿਹੜੀ ਹੈਗੀ ਆ ਉਹ ਆਰਮੀ ਦੇ ਵਿੱਚ ਆ ਤੇ ਉਹਦੀ ਵੋਟ ਜਿਹੜੀ ਆ ਉਹ ਕੱਟ ਦਿੱਤੀ ਜੀ
0: ਜੀ ਬਿਲਕੁਲ ਜੀ।
1: ਤੋ ਹੁਣ ਚਲੋ ਚਾਰਾ ਚੋਰੀ ਕਰ ਲਾਂਗੇ ਨਹੀਂ ਤਾਂ ਸਾਡੇ ਕੋਲ ਤਾਂ ਰਿੱਟ ਕਰ ਦਿਆਂਗੇ ਹੋਰ ਤੇ ਕੀ ਆ
0: ਜੀ,
1: ਬਟ ਇਹ ਜਿਹੜਾ ਆ ਲੋਕਾਂ ਵਾਸਤੇ ਤਾਂ ਪ੍ਰੋਬਲਮ ਖੜੀ ਹੋ ਗਈ ਨਾ ਜੀ
0: ਬਿਲਕੁਲ ਖੱਜਲ ਤੋਂ ਵਾਰਤਾ ਕੀਤਾ ਨਾ ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਤੁਸੀਂ ਪ੍ਰੋਸੈਸ ਦੇ ਵਿੱਚ ਲੋਕਾਂ ਨੂੰ ਲਿਆਉਣਾ ਆ ਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚੋਂ ਲੋਕਾਂ ਦਾ ਮੋਹ ਭੰਗ ਕਰਨਾ
0: ਭੰਗ ਕਰਨਾ ਜੀ।
1: ਫੇਰ ਤੁਸੀਂ ਸਰ ਏਦਾਂ ਕਰਦੇ ਆ ਨਾ ਜੀ ਇਹ ਬਹੁਤ ਸ਼ਡਿਊਲਡ ਹੈਗੇ ਆ ਜੀ
0: ਜੀ
1: ਇੱਕ ਚੀਜ਼ ਹੈਗੀ ਆ ਫੈਸਿਲਿਟੀ ਜਿਹੜੀ ਆ ਚੀਜ਼ ਉਹ ਵੋਟਰ ਜਿਹੜੀ ਆ ਵੋਟ ਜਿਹੜੀ ਆ ਬਣਨੀ ਆ ਨਾ ਜੀ ਉਹਦੇ ਨਾਲ ਕੱਲੀ ਵੋਟ ਕਾਸਟ ਨਹੀਂ ਨਾ ਹੋਣੀ ਜੀ ਉਹਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਉਹ ਆਈਡੈਂਟੀਫਿਕੇਸ਼ਨ ਬੰਦੇ ਦੀ ਤੈਅ ਕਰਨੀ ਆ ਜੀ
0: ਜੀ।
1: ਸੋ ਇਸ ਕਰਕੇ ਬੰਦੇ ਵਾਸਤੇ ਜਰੂਰੀ ਹੋ ਜਾਣਾ ਮੈਂਡੇਟਰੀ ਹੋ ਜਾਣਾ ਕਿ ਵੋਟ ਪਾਵਾਂ ਜਾਂ ਨਾ ਪਾਵਾਂ ਪਰ ਮੇਰੀ ਵੋਟ ਬਣੀ ਜਰੂਰ ਹੋਣੀ ਚਾਹੀਦੀ ਹੈ।
0: ਕਈ ਵਾਰੀ ਸੈਣੀ ਸਾਹਿਬ ਮੈਂ ਸੋਚਦਾ ਹੁੰਦਾ ਸੀ ਇਸ ਚੀਜ਼ ਦੇ ਉੱਤੇ ਚਲੋ ਆਪਣੇ ਅੰਦਰ ਹੀ ਮਨ ਦੇ ਕਿ ਪਤਾ ਨਹੀਂ ਡੈਮੋਕ੍ਰੇਸੀ ਜਾਂ ਕਹਿ ਲਓ ਕਿ ਡਿਕਟੇਟਰਸ਼ਿਪ ਜਾਂ ਚੋਣ ਪ੍ਰਕਿਰਿਆ ਜੋ ਹੈਗੀ ਆ ਮਤਲਬ ਕਿ ਉਹ ਕਿ ਵੋਟਿੰਗ ਦੇ ਉੱਤੇ ਨਿਰਭਰ ਕਰਦੀ ਹੈ। ਮੈਨੂੰ ਉਹ ਸਮਾਂ ਚੇਤੇ ਆਉਂਦਾ ਜਦੋਂ ਅਮਰੀਕਾ ਦੇ ਵਿੱਚ ਬਹੁਤ ਮਾਹੌਲ ਖਰਾਬ ਸੀਗਾ ਤੇ ਮਨਮੋਹਨ ਸਿੰਘ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਇਕਨੋਮਿਕ ਸਿਸਟਮ ਨੂੰ ਸੂਤ ਕਰਨ ਦੇ ਲਈ ਜਾਂ ਉਹਨਾਂ ਤੋਂ ਸਲਾਹਾਂ ਲਈਆਂ ਗਈਆਂ ਸਾਰਾ ਕੁਝ ਢਾਂਚਾ ਕ੍ਰੀਏਟ ਕਰਨ ਦੇ ਲਈ ਸਾਰਾ ਕੁਝ, ਤਾਂ ਉਦੋਂ ਹੀ ਜਿਹੜਾ ਸੀਗਾ ਉਸ ਸਮੇਂ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਆਉਣ ਵਾਲਾ ਜਿਹੜਾ ਪ੍ਰੈਜ਼ੀਡੈਂਟ ਪ੍ਰਧਾਨ ਮੰਤਰੀ ਹੋਊਗਾ ਇੰਡੀਆ ਤਾਂ ਉਹ ਮਨਮੋਹਨ ਸਿੰਘ ਹੋਏਗਾ ਤੇ ਉਹੋ ਹੀ ਉਹ 2-4 ਸਾਲਾਂ ਬਾਅਦ ਜਦੋਂ ਚੋਣ ਹੋਈ ਹੈ ਤਾਂ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਆ ਗਈ ਸੀ ਤੇ ਉਹ PM ਵੀ ਬਣ ਗਏ ਸੀ ਤੇ ਉਹ ਚੀਜ਼ ਤੋਂ ਮੈਨੂੰ ਕਿਤੇ ਨਾ ਕਿਤੇ ਉਹਨਾਂ ਸਮਿਆਂ ਦੇ ਵਿੱਚੋਂ ਹੀ ਮਨ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਸੱਚੀ ਹੀ ਲੋਕਾਂ ਦੀ ਜਿਹੜੀ ਵੋਟ ਪਵਾਈ ਜਾਂਦੀ ਹੈ ਉਹ ਗਿਣੀ ਜਾਂਦੀ ਹੈ ਜਾਂ ਫਿਰ ਉਹ ਉਸ ਹਿਸਾਬ ਦੇ ਨਾਲ ਹੀ ਲੀਡਰਸ਼ਿਪ ਨੂੰ ਜਿਹੜਾ ਚੁਣਿਆ ਜਾਂਦਾ ਹੈ ਕਿ ਇਹ ਸਿਰਫ ਇੱਕ ਲੋਕ ਦਿਖਾਵਾ ਹੈਗਾ ਆ ਮਤਲਬ ਕਿ ਤੁਹਾਡੀ ਵੋਟ ਲਈ ਜਾਂਦੀ ਹੈ ਜਾਂ ਡੈਮੋਕ੍ਰੇਸੀ ਹੈ ਦੁਨੀਆਂ ਦੀ ਵੱਡੀ ਡੈਮੋਕ੍ਰੇਸੀ ਹੈ ਜੀ ਜੇ ਹੈ ਜੀ ਵੋ ਆ ਸਾਰੇ ਮੁਲਕ ਜਿਹੜੇ ਕਰਦੇ ਹੀ ਹੈ ਤੇ ਕੱਲਾ ਇੰਡੀਆ ਦੀ ਗੱਲ ਨਹੀਂ ਕਰਦਾ ਹੋਰ ਮੁਲਕਾਂ ਦੇ ਉੱਤੇ ਵੀ ਮੈਂ ਕਈ ਵਾਰੀ ਇਸ ਚੀਜ਼ ਨੂੰ ਸੋਚਦਾ ਪਰ ਇਹਨਾਂ ਨੇ ਤਾਂ ਉਸ ਚੀਜ਼ ਦੇ ਉੱਤੇ ਮੋਹਰ ਲਾ ਦਿੱਤੀ ਹੈ ਮੇਰੀ ਗੱਲ ਦੇ ਉੱਤੇ ਲੱਗਦਾ ਮੈਨੂੰ।
1: ਪਰ ਸਾਹਿਬ ਸਮਾਂ ਬਦਲ ਗਿਆ। ਜਿੱਥੇ ਤੱਕ ਡਾਕਟਰ ਮਨਮੋਹਨ ਸਿੰਘ ਦੀ ਗੱਲ ਹੈਗੀ ਨਾ ਜੀ,
0: ਜੀ
1: ਤੇ ਡਾਕਟਰ ਮਨਮੋਹਨ ਸਿੰਘ ਦੀ ਤਾਂ ਉਹਨਾਂ ਨੇ ਅਬਿਲਟੀ ਦੇਖੀ ਤੇ ਅਬਿਲਟੀ ਨੂੰ ਉਹਨਾਂ ਨੇ ਕਿਹਾ ਵੀ ਓਨਰ ਹੋਊਗਾ, ਤੇ ਤਾਂ ਕਰਕੇ ਉਹਨਾਂ ਨੇ ਸੋਚਿਆ ਵੀ ਹਾਂ ਇਸ ਬੰਦੇ ਦੇ ਵਿੱਚ ਕਾਬਲੀਅਤ ਹੈਗੀ ਆ ਤੇ ਇਹ ਬੰਦਾ ਇੱਕ ਨਾ ਇੱਕ ਦਿਨ ਜਿਹੜਾ ਆ ਪ੍ਰਧਾਨ ਮੰਤਰੀ ਬਣੂਗਾ। ਉਹਨਾਂ ਨੇ ਤਾਂ ਇਹ ਸੋਚਿਆ ਕਿ ਜਿਹੜੀ ਲੀਡਰਸ਼ਿਪ ਕੋਈ ਵੀ ਹੈਗੀ ਆ ਉਹ ਇਸ ਇੰਟੈਲੀਜੈਂਸ ਦਾ ਬੁੱਲ ਪਾਊਗੀ
0: ਪਾਊਗੀ
1: ਤੇ ਕਾਂਗਰਸ ਨੇ ਪਾਇਆ ਵੀ
0: ਜੀ।
1: ਤੇ ਵੈਸੇ ਜਿਹੜਾ ਹੈਗਾ ਆ ਕਿ ਬੰਦੇ ਦੀ ਇੰਟੈਲੀਜੈਂਸ ਤੇ ਤੇਜ਼ ਤਰਾਰ ਜਿਹੜਾ ਬੰਦਾ ਹੁੰਦਾ ਆ, ਤੇ ਨਹਿਰੂ ਨੇ ਮਤਲਬ ਜਿਹੜਾ ਆ ਇੱਕ ਫੋਰਨ ਡੈਲੀਗੇਟ ਆਇਆ ਸੀ ਉਹਨਾਂ ਨੂੰ ਕਿਹਾ ਵੀ ਆਓ ਮੈਂ ਤੁਹਾਨੂੰ ਇੱਕ ਬੰਦੇ ਨਾਲ ਮੁੰਡੇ ਨਾਲ ਮਿਲਾਵਾਂ
0: ਜੀ,
1: ਤੇ ਉਹ ਵਾਜਪੇਈ ਨਾਲ ਜਿਹੜਾ ਹੈਗਾ ਆ ਮਿਲਾਉਂਦੇ ਹੋਏ ਉਹਨਾਂ ਨੇ ਕਿਹਾ ਵੀ ਵਨ ਡੇ ਹੀ ਵਿਲ ਬੀ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ
0: ਜੀ।
1: ਹਾਂਜੀ, ਉਹਨਾਂ ਨੇ ਬਹੁਤ ਦੇਰ ਪਹਿਲਾਂ ਜਿਹੜਾ ਹੈਗਾ ਨਹਿਰੂ ਨੇ ਭਵਿੱਖਬਾਣੀ ਕਰ ਦਿੱਤੀ ਸੀ, ਹਾਲਾਂਕਿ ਉਹ ਆਪੋਜਿਟ ਪਾਰਟੀ ਦੇ ਵਿੱਚ ਸੀਗੇ ਜੀ ਵਾਜਪੇਈ ਸਾਹਿਬ
0: ਜੀ।
1: ਉਹ ਇੰਟਲੈਕਚ ਦੇ ਮਤਲਬ ਜਿਹੜਾ ਹੈਗਾ ਆ ਟੇਲੈਂਟ ਦੇਖ ਕੇ ਤੇ ਭਵਿੱਖਬਾਣੀ ਕਰ ਦਿੰਦੇ ਹੈਗੇ ਆ ਜਾਂ ਏਦਾਂ ਦੀ ਕੋਈ ਗੱਲ ਆਸ ਰੱਖ ਲੈਂਦੇ ਹੈਗੇ ਆ ਜੀ।
0: ਜੀ,
1: ਹੁਣ ਸਮਾਂ ਬਦਲ ਗਿਆ ਸਰ
0: ਜੀ,
1: ਹੁਣ ਸਮਾਂ ਇਹ ਹੈਗਾ ਆ ਜੀ ਕਿ ਜਿਹੜੇ ਬੰਦੇ ਨੂੰ ਜੁਗਾੜ ਲਾਉਣਾ ਆਉਂਦਾ ਆ ਉਸ ਬੰਦੇ ਦਾ ਜਿਹੜਾ ਆ ਪਤਾ ਹੁੰਦਾ ਵੀ ਇਹਨੇ ਅੱਗੇ ਚੱਲ ਜਾਣਾ ਜੀ।
0: ਜੀ,
1: ਇੰਟੈਲੀਜੈਂਸੀ ਜਿਹੜੀ ਹੈਗੀ ਆ ਉਹ ਤੁਹਾਡੀ ਜਿੰਨੀ ਮਰਜ਼ੀ ਹੋਵੇ, ਜੇ ਤੁਹਾਨੂੰ ਜੁਗਾੜ ਲਾਉਣਾ ਨਹੀਂ ਆਉਂਦਾ ਤੁਸੀਂ ਮਤਲਬ ਤਰੱਕੀ ਨਹੀਂ ਕਰ ਸਕਦੇ, ਅੱਗੇ ਨਹੀਂ ਜਾ ਸਕਦੇ, ਅਹੁਦਾ ਨਹੀਂ ਅਟੇਨ ਕਰ ਸਕਦੇ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਜੀ, ਹੁਣ ਗੱਲ ਤਾਂ ਇਹ ਹੈ ਕਿ ਦੋ ਕਮਿਸ਼ਨਰ ਜਿਹੜੇ ਆ ਉਹ ਕਹਿੰਦੇ ਆ ਵੀ ਸਾਡੀ ਤਾਂ ਸੁਣੀ ਨੀ ਗਈ ਜੀ।
0: ਜੀ,
1: ਸਾਡੇ ਜਿਹੜਾ ਹੈਗਾ ਆ ਇਹ ਦੇਖੋ ਇਹਨਾਂ ਨੇ ਪਹਿਲਾਂ ਜਿਹੜਾ ਆ ਵੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਨਾ ਇੱਦਾਂ ਦੀ ਮਿੰਟੀ ਦੇ ਤੀ ਜਿੱਦਾਂ ਦੀ ਪ੍ਰੈਜੀਡੈਂਟ ਆਫ ਇੰਡੀਆ ਨੂੰ,
0: ਬਿਲਕੁਲ ਹੈ ਜੀ,
1: ਕਿ ਉਹ ਕੁਛ ਵੀ ਕਰ ਲਏ ਹੀ ਕਾਂਟ ਬੀ ਪ੍ਰੋਸੀਕਿਊਟਿਡ
0: ਜੀ,
1: ਆਫਟਰ ਹਿਜ਼ ਰਿਟਾਇਰਮੈਂਟ ਹੀ ਕਾਂਟ ਬੀ ਕਾਲਡ ਇਨ ਦਾ ਕੋਰਟ ਫਾਰ ਦੋਜ਼ ਐਕਟਸ ਵਿਚ ਹੈਵ ਡਨ ਡਿਊਰਿੰਗ ਡਿਊਟੀ ਟਾਈਮ। ਹਾਂਜੀ, ਉਹ ਸਾਰਾ ਕੁਛ ਜਿਹੜਾ ਹੈਗਾ ਆ ਵੀ ਜਦੋਂ ਉਹਨੇ ਡਿਊਟੀ ਟਾਈਮ ਚ ਜੋ ਕੁਛ ਕੀਤਾ ਆ ਉਹਨੂੰ ਤੁਸੀਂ ਬਾਅਦ ਦੇ ਵਿੱਚ ਵੀ ਕੁਐਸਚਨ ਨਹੀਂ ਕਰ ਸਕਦੇ। ਜਦੋਂ ਇੰਨੀ ਜ਼ਿਆਦਾ ਲਿਬਰਟੀ ਦਿੱਤੀ ਹੋਵੇ ਫਿਰ ਅਗਲੇ ਕੋਲੋਂ ਜੋ ਮਰਜ਼ੀ
0: ਕਰਾ ਲਓ ਜੀ, ਬਿਲਕੁਲ।
1: ਅਗਲੇ ਨੂੰ ਪਹਿਲਾਂ ਤੇਰੇ ਅਸੀਂ ਕੰਡੇ ਕੱਢ ਦਿੱਤੇ ਆ, ਤੈਨੂੰ ਕੋਈ ਪੁੱਛਣ ਵਾਲਾ ਨੀ, ਜੋ ਮਰਜ਼ੀ ਕਰ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਇਹ ਪਤਾ ਨੀ ਇਹਨਾਂ ਦਾ ਜਿਹੜਾ ਤਰੀਕਾ ਕੀ ਸੀ। ਇੱਕ ਫਾਰਮ 6 ਹੈਗਾ ਆ ਉਹਦੇ ਉੱਤੇ ਵੀ ਉਹਨਾਂ ਨੇ ਜਿਹੜੇ ਦੋਨੇ ਕਮਿਸ਼ਨਰ ਆ ਉਹਨਾਂ ਨੇ ਇਤਰਾਜ਼ ਦਿੱਤਾ ਸੀ ਕਿ ਭਾਈ ਆਹ ਤਾਂ ਹੋਇਆ ਵੀ ਹਾਂ ਜੀ ਮੈਂ ਆਪਣਾ ਨਾਂ ਐਡਰੈਸ ਸਾਰਾ ਕੁਛ ਦੇਣਾ ਹੈਗਾ, ਮੈਂ ਆਪਣੀ ਪ੍ਰੈਟੇਜ ਜਿਹੜੀ ਹੈਗੀ ਆ ਉਹ ਵੀ ਮੇਰੇ ਦਾਦੇ ਦੀ ਵੋਟ ਕਿੱਥੇ ਸੀ ਤੇ ਮੇਰੇ ਬਾਬੇ ਦੀ ਵੋਟ ਕਿੱਥੇ ਸੀ,
0: ਉਹ
1: ਸਾਰੀਆਂ ਚੀਜ਼ਾਂ ਜਿਹੜੀਆਂ ਮੈਂਸ਼ਨ ਰੱਖਣੀਆਂ ਉਹ ਮੈਂਡੇਟਰੀ ਕਿਉਂ ਕੀਤਾ ਹੈਗਾ ਜੀ, ਉਹ ਸਾਰੀਆਂ ਚੀਜ਼ਾਂ ਤੇ ਹੈਗਾ ਜੀ। ਇਹ ਹੁਣ ਜਿਹੜਾ ਮਸਲਾ ਹੈਗਾ ਜੀ, ਪਹਿਲਾਂ ਤਾਂ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਸੁਪਰੀਮ ਕੋਰਟ ਦੇ ਵਿੱਚ ਦੋ ਜੱਜਾਂ ਦੀ ਬੈਂਚ ਕੋਲ ਵਿਚਾਰੀ ਜਾਂਦੀ ਸੀ, ਹੁਣ ਜਿਹੜਾ ਹੈਗਾ ਇਹਨਾਂ ਦੇ ਮਤਲਬ ਇਤਰਾਜ਼ ਕਰਨ ਦੇ ਨਾਲ ਹੋ ਸਕਦਾ ਮੈਟਰ ਜਿਹੜਾ ਹੈਗਾ ਜੀ ਫੁੱਲ ਬੈਂਚ ਕੋਲ ਜਾਵੇ। ਕਿ ਇਹ ਜੋ ਸਰਕਾਰ ਦਾ ਜਨਰਲੀ ਕੀ ਹੁੰਦਾ ਆ ਜੀ ਕਿ ਜਨਰਲੀ ਪਾਰਲੀਮੈਂਟ ਦਾ ਕੋਈ ਵੀ ਜਿਹੜਾ ਆ ਸਟੈਚੂ ਹੁੰਦਾ ਉਹਨੂੰ ਸੁਪਰੀਮ ਕੋਰਟ ਸੈਟਿਸਫਾਈਡ ਨਹੀਂ ਕਰਦੀ ਅਨਲੈਸ ਐਂਡ ਅੰਟਿਲ ਇਟ ਇਜ਼ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ
0: ਜੀ।
1: ਹੁਣ ਇਹ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ ਹੈ ਹੀ ਆ ਜੀ ਕਿ ਇੱਕ ਬੰਦਾ ਜਿਹੜਾ ਹੈਗਾ ਇੰਨੀ ਇਮੈਂਟੀ ਇੰਜੋਏ ਕਰੇ ਕਿ ਉਹਦੇ ਕੀਤੇ ਉਹ ਕਿਉਂ ਸਹੀ ਕੰਮ ਕਰੂਗਾ ਜੀ, ਉੱਥੇ ਗਲਤ ਪੋਸੀਬਿਲਿਟੀ ਜਿਹੜੀ ਹੈਗੀ ਆ ਵਧੇਗੀ ਸਗੋਂ। ਸੋ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਇਹ ਰਿਟ ਇਨ ਦਾ ਲੌਂਗ ਰਨ ਚਾਹੇ ਸ਼ੋਰਟ ਟਰਮ ਦੇ ਵਿੱਚ ਇਹ ਫਾਈਲ ਹੋਏਗੀ ਔਰ ਇਹ ਐਡਮਿਟ ਵੀ ਹੋਏਗੀ ਔਰ ਇਹਦੇ ਤੇ ਜਿਹੜਾ ਹੈਗਾ ਕੋਈ ਫੈਸਲਾ ਵੀ ਪੋਜ਼ਿਟਿਵ ਆਏਗਾ ਜਿਹੜਾ ਕਿ ਸਰਕਾਰ ਦੇ ਅਗੇਂਸਟ ਹੋਏਗਾ।
0: ਬਟ
1: ਕਰਨਾ ਕੀ ਆ ਜੀ, ਜਦੋਂ ਤੱਕ ਇਹ ਕੰਮ ਹੋਣਾ ਆ ਜੀ ਤਦ ਤੱਕ ਜਿਹੜਾ ਹੈਗਾ ਆ ਸਰਕਾਰਾਂ ਬਦਲੀਆਂ ਜਾ ਚੁੱਕੀਆਂ ਹੋਣਗੀਆਂ ਜਾਂ ਤਾਂ ਵੀ ਦੁਬਾਰਾ ਟਰਮ ਜੋ ਉਹਨਾਂ ਨੇ ਗੋਲ ਰੱਖਿਆ ਸੀ ਉਹ ਅਚੀਵ ਕੀਤਾ ਜਾ ਚੁੱਕਾ ਹੋਏਗਾ
0: ਜੀ। ਪਰ ਸਾਈਂ ਸਾਹਿਬ ਜੇ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਆਪ ਵੀ ਸਮਝਣਾ ਮੈਂ ਵੀ ਸਮਝਣਾ ਹੋਵੇ ਜਾਂ ਦੋਸਤ ਵੀ ਜਿਹੜੇ ਲਾਅ ਦੇ ਨਾਲ ਨਹੀਂ ਜੁੜੇ ਹੋਏ, ਜੇ ਸਪਸ਼ਟ ਸ਼ਬਦਾਂ ਚ ਜਾਂ ਦੇਸੀ ਭਾਸ਼ਾ ਚ ਕਹੀਏ ਕਿ ਜਿਹੜਾ ਚੋਣ ਕਮਿਸ਼ਨ ਹੁੰਦਾ ਹੈ ਦੇਸ਼ ਦਾ ਉਹਦਾ ਕੰਮ ਹੁੰਦਾ ਕਿ ਆਰਗਨਾਈਜ਼ ਕਰਨਾ ਮਤਲਬ ਕਿ ਚੋਣਾਂ ਦੀ ਪ੍ਰਕਿਰਿਆ ਜਿਹੜੀ ਆ ਜਾਂ ਉਹਦੇ ਵਿੱਚ ਤੇ ਉਹਨੂੰ ਉਸ ਹਿਸਾਬ ਦੇ ਨਾਲ ਅੱਗੇ ਕਰਨਾ, ਨਾ ਕਿ ਉਹਦੇ ਵਿੱਚ ਚੇਂਜਸ ਕਰਨਾ ਕਹਿ ਸਕਦੇ, ਮਤਲਬ ਉਹਦੇ ਵਿੱਚ ਬਦਲਾਅ ਨਹੀਂ ਕੀਤੇ ਜਾ ਸਕਦੇ ਜੋ ਲਾਅ ਹੈਗਾ ਆ, ਬਸ ਉਹਨਾਂ ਦਾ ਅਰੇਂਜਮੈਂਟ ਹੀ ਕਰਨਾ ਹੁੰਦਾ ਜੀ, ਪ੍ਰਕਿਰਿਆ ਕਰਨੀ ਹੁੰਦੀ ਅੰਦਰ ਜਾਣਾ ਮਤਲਬ ਕਿ ਕਿਸ ਹਿਸਾਬ ਦੇ ਨਾਲ ਸਭ ਠੀਕ ਠਾਕ ਸਲਾਮਤ ਜਿਹੜੀ ਆ ਚੋਣ ਪ੍ਰਕਿਰਿਆ ਜਿਹੜੀ ਆ ਆਰੰਭੀ ਜਾਵੇ ਤੇ ਉਹ ਸਮਾਪਤੀ ਕੀਤੀ ਜਾਵੇ ਜੀ। ਕਹਿਣ ਦਾ ਮਤਲਬ ਇਹ
1: ਸਰ ਵੋਟਾਂ ਦੀ ਸੁਧਾਈ ਜਿਹੜੀ ਹੈਗੀ ਆ ਕਰਦੇ ਆ ਜੀ, ਅੱਗੇ ਵੀ ਕਰਦੇ ਰਹੇ ਹੈਗੇ ਆ, ਇਹ ਕੋਈ ਨਵੀਂ ਗੱਲ ਨਹੀਂ ਸੀ
0: ਜੀ।
1: ਪਰ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਆ ਇੱਕ ਮੋਟਿਵ ਰੱਖ ਕੇ ਇੱਕ ਡਿਜ਼ਾਈਨ ਰੱਖ ਕੇ ਕਿ ਵੋਟਾਂ ਦੀ ਜਿਹੜੀ ਹੈਗੀ ਆ ਉਹ ਸੁਧਾਈ ਨਹੀਂ ਕੀਤੀ, ਕਟਾਈ ਕੀਤੀ ਕਿਸ ਤਰੀਕੇ ਨਾਲ ਕੀਤੀ ਹੈਗੀ ਆ ਜੀ, ਵੀ ਉਹਦਾ ਇੱਕ ਜਿਹੜਾ ਆ ਉਹ ਚਾਰਟ ਬਣਾ ਲਿਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿਸੇ ਨੂੰ ਟ੍ਰੈਪ ਚ ਲਿਆ ਜਾਵੇ ਤੇ ਉਹਦੀ ਵੋਟ ਜਿਹੜੀ ਹੈਗੀ ਆ ਕੱਟੀ ਜਾ ਸਕਦੀ ਹੈਗੀ ਆ। ਟੂ ਬੀ ਵੈਰੀ ਫਰੈਂਕ, ਮੈਂ ਬੋਲਣਾ ਨਹੀਂ ਸੀ ਚਾਹੁੰਦਾ ਵੀ ਇੱਕ ਫਿਰਕੇ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਕੱਟਣ ਵਾਸਤੇ ਇਹ ਡਿਜ਼ਾਈਨ ਕੀਤਾ ਗਿਆ ਸੀ, ਤੇ ਉਹ ਉਹ ਉਹਨਾਂ ਨੇ ਅਚੀਵ ਵੀ ਕੀਤਾ ਹੋਏਗਾ ਜੀ। ਬੰਗਾਲ ਸਾਡੇ ਸਾਹਮਣੇ ਹੈਗਾ ਜੀ। ਸਰ ਸਾਡੇ ਨਾ ਕਾਨੂੰਨ ਦਾ ਇੱਕ ਬਹੁਤ ਬੇਸਿਕ ਫੰਡਾ ਆ, ਉਹ ਕਹਿੰਦੇ ਆ ਕਿ 100 ਗੁਨਾਹਗਾਰ ਬਸ਼ੱਕ ਤੁਹਾਡੇ ਕੋਲੋਂ ਬਰੀ ਹੋ ਜਾਣ, ਛੁੱਟ ਜਾਣ ਜੀ, ਪਰ ਇੱਕ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਹੁਣ ਇਸੇ ਵੀ ਏਦਾਂ ਹੀ ਹੈਗਾ ਆ ਜੀ, ਵੀ 100 ਵੋਟਾਂ ਜਾਂ ਦੂਜੀਆਂ ਪੈ ਜਾਂਦੀਆਂ ਜਿਹੜੀਆਂ ਡਬਲਿੰਗ ਹੋਈਆਂ ਹੁੰਦੀਆਂ, ਪਰ ਇੱਕ ਵੀ ਜੈਨੂਅਨ ਵੋਟ ਜਿਹੜੀ ਆ ਉਹ ਨਹੀਂ ਸੀ ਛੁੱਟਣੀ ਚਾਹੀਦੀ।
0: ਬਿਲਕੁਲ ਆ ਜੀ, ਬਿਲਕੁਲ।
1: ਇੱਥੇ ਕੀ ਹੈਗਾ ਆ ਕਿ ਤੁਸੀਂ ਜਿਹੜਾ ਹੈਗਾ ਇੱਕ ਜਿਹੜੀ ਹੈਗੀ ਆ ਏਦਾਂ ਦੀ ਵੋਟ ਜਿਹੜੀ ਆ ਫੇਕ ਵੋਟ ਦੀ ਨੂੰ ਕੱਟਦੇ ਕੱਟਦੇ 100 ਜੈਨੂਅਨ ਵੋਟਾਂ ਵੀ ਕੱਟ ਜਾਂਦੇ ਹੈਗੇ ਆ, ਉਹਨੂੰ ਫਿਰ ਵੀ ਜਸਟੀਫਾਈ ਠਹਿਰਾਇਆ ਜਾ ਰਿਹਾ ਹੈਗਾ ਜੀ।
0: ਬਿਲਕੁਲ ਆ ਜੀ।
1: ਸੋ ਸਧਾਰਨ ਸ਼ਬਦਾਂ ਦੇ ਵਿੱਚ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਪ੍ਰੋਸੈਸ ਹੋਈ ਆ 30 ਸਟੇਟਾਂ ਦੇ ਵਿੱਚ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਵੋਟਾਂ ਕੱਟੀਆਂ ਗਈਆਂ ਹੈਗੀਆਂ, ਇਹ ਟਾਕ ਆਫ ਦਾ ਜਿਹੜਾ ਹੈਗਾ ਆ ਟਾਊਨ ਜਿਹਨੂੰ ਕਹਿੰਦੇ ਹੈਗੇ ਆ ਜੀ, ਵੀ ਅੱਗੇ ਚਰਚਾ ਦਾ ਵਿਸ਼ਾ ਜ਼ਰੂਰ ਬਣੂਗਾ ਜੀ। ਸੋ ਇਸ ਕਰਕੇ ਔਰ ਹੋ ਸਕਦਾ ਹੈਗਾ ਇਸ ਪ੍ਰੋਸੈਸ ਦੇ ਉੱਤੇ ਜਿਹੜਾ ਆ ਕੋਈ ਅੰਕੁਸ਼ ਲੱਗੇ ਜਾਂ ਇਹਦੇ ਵਿੱਚ ਮੋਡੀਫਿਕੇਸ਼ਨ ਹੋਵੇ
0: ਤਕਰੀਬਨ 23-24 ਵੱਖਰੀਆਂ ਵੱਖਰੀਆਂ ਸਥਾਨਾਂ ਦੇ ਉੱਤੇ ਦਿੱਲੀ ਦੇ ਵਿੱਚ ਵੀ ਜਿਹੜਾ ਰੇਡ ਕੀਤੀ ਸਾਰਾ ਕੁਝ ਹੋਇਆ। ਕੱਲ ਤਾਂ ਗੱਦੇ ਵੀ ਮੰਗਾ ਲਏ ਗਏ, ਰਾਤ ਵੀ ਉਹਨਾਂ ਨੇ ਕੱਟੀ ਹੈ ਤਾਂ ਅੰਦਰੇ ਹੀ ਜਿੱਥੇ ਕਹਿੰਦੇ ਕਦੇ ਪੱਤਾ ਨਹੀਂ ਹਿਲਦਾ ਹੁੰਦਾ ਸੀ ਉਹਨਾਂ ਦੀ ਇਜਾਜ਼ਤ ਤੋਂ, ਤੇ ਹੁਣ ਕਹਿੰਦੇ ਨੇ ਉਹ ਆਪ ਥੜ ਥੜ ਕੰਬ ਰਹੇ ਨੇ। ਤੇ ਦੂਸਰੇ ਪਾਸੇ ਅੱਜ ਨਵਾਂ ਹੀ ਕੰਮ ਖੁੱਲ ਗਿਆ ਜੀ, ਜੋ ਸੁਰਖੀਆਂ ਲੱਗੀਆਂ ਨੇ ਕਿ ਦੁਪਹਿਰ ਤਕਰੀਬਨ 2:30 ਬਠਿੰਡਾ ਵੀ ED ਪਹੁੰਚ ਗਏ ਜੀ। ਕੈਬਨਿਟ ਮੰਤਰੀ ਜਿਹੜੇ ਪਹਿਲਾਂ ਹੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਅਰੋੜਾ ਸਾਹਿਬ ਲੁਧਿਆਣੇ ਤੋਂ, ਉਹ ਤਾਂ ਹੈਗੇ ਹੀ ਹੈਗੇ ਨੇ ਅੰਦਰ ਅਜੇ ਵੀ। ਪਰ ਦੂਸਰੇ ਪਾਸੇ ਹੁਣ ਇਸੇ ਮਹਿਕਮੇ ਦੇ ਵਿੱਚੋਂ ਹਰਦੀਪ ਸਿੰਘ ਮੁੰਡੀਆਂ ਉਹਨਾਂ ਦੇ ਭਤੀਜੇ ਦਾ ਘਰ ਵੀ ED ਨੇ ਰੇਡ ਮਾਰ ਲਈ ਆ ਜੀ, ਤੇ ਹਰਦੀਪ ਸਿੰਘ ਮੁੰਡੀਆਂ ਵੀ ਚਰਚਾ ਦੇ ਵਿੱਚ ਆ ਚੁੱਕੇ ਆ।
1: ਪਾਣੀ ਸਾਹਿਬ ਮੈਂ ਨਾ ਜਦੋਂ ਹੈਡ ਨਿਊਜ਼ ਆਪਣਾ ਹੈਡਿੰਗ ਲਿਖਾਇਆ ਸੀਗਾ ਤੇ ਇਸੇ ਕਰਕੇ ਦਿਲ ਮੰਗੇ ਮੋੜ ਦਾ ਮਤਲਬ ਇਹ ਸੀ ਵੀ ED ਰੱਜਦੇ ਹੀ ਨੀ ਪਏ ਜੀ ED ਵਾਲੇ। ਹਾਂਜੀ, ਉਹ ਕਿਤੇ ਮੋਹਾਲੀ ਤੋਂ ਬਠਿੰਡੇ ਤੱਕ ਪਹੁੰਚ ਗਏ ਹੈਗੇ, ਇਹਨਾਂ ਨੂੰ ਰਾਜ ਹੀ ਨੀ ਆਉਂਦਾ ਵੀ ਤੁਸੀਂ ਲੈ ਜਾਓ ਜਿੰਨੇ ਜਾਣੇ ਹੈਗੇ ਆ, ਬਾਕੀ ਹੁਣ ਕੁਛ ਤਾਂ ਛੱਡ ਜਾਓ।
0: ਬਠਿੰਡਾ ਸੈਣੀ ਸਾਹਿਬ ਪੁਰਾਣੀ ਰਾਜਧਾਨੀ ਹੈ, ਦੇਖਿਆ ਜਾਵੇ ਤਾਂ ਉੱਥੇ ਸਭ ਤੋਂ ਵੱਡੀਆਂ ਵੱਧ ਰੇਲਾਂ ਦਾ ਜੰਕਸ਼ਨ ਕਹਿ ਸਕਦੇ ਆ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ ਤਾਂ ਉੱਥੋਂ ਹੀ ਤਾਂ ਕੰਮ ਸ਼ੁਰੂ ਹੁੰਦਾ ਜੀ। ਜੀ
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਜਨਰਲੀ ਨਾ ਜਿਹੜਾ ਹੈਗਾ ਆ ਜਦ ਤੱਕ ਰੇਡ ਚੱਲਦੀ ਹੁੰਦੀ ਆ ਨਾ ਜੀ, ਤਦ ਤੱਕ ਜਿਹੜਾ ਆ ਸੈਕਸ਼ਨ 16 ਜਿਹੜਾ ਆ ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਆ ਉਹ ਅਪਲਾਈ ਨਹੀਂ ਕੀਤਾ ਜਾਂਦਾ ਹੋਣਾ। ਉਹ ਹੁੰਦਾ ਹੈਗਾ ਜੀ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸੀਜ਼ ਕਰਨ ਦਾ ਜੀ। ਇੱਥੇ ਕੀ ਹੈਗਾ ਜੀ, ਤੁਸੀਂ ਦੇਖੋ ਕਈਆਂ ਦੇ ਫੋਨ ਸੀਜ਼ ਕੀਤੇ ਹੈਗੇ, ਨਾਲੋ ਨਾਲ ਹੀ ਸੈਕਸ਼ਨ 16 ਦੀ ਐਪਲੀਕੇਸ਼ਨ ਹੋ ਗਈ ਆ ਜੀ,
0: ਸਾਰਾ ਕੁਝ ਲਈ ਜਾਂਦੇ ਆ ਜੀ। ਬਿਲਕੁਲ
1: ਹਾਂਜੀ, ਉਹ ਨਾਲ ਹੀ ਨਾਲ ਜਿਹੜਾ ਹੈਗਾ ਜਾਂ ਉਹ ਕਬਜ਼ੇ ਦੇ ਉਹ ਫਿਰ ਕੇਸ ਪ੍ਰੋਪਰਟੀ ਬਣ ਜਾਂਦੀ ਸਰ, ਇਸ ਕਰਕੇ ਅਵਾਇਡ ਕੀਤਾ ਜਾਂਦਾ ਹੁੰਦਾ ਵੀ ਕੇਸ ਪ੍ਰੋਪਰਟੀ ਵਿੱਚ ਨੈਸੈਸਿਟੀ ਇਨ ਦਾ ਕੇਸ ਉਹੋ ਹੀ ਜਿਹੜੀ ਹੈਗੀ ਜ਼ਰੂਰੀ ਹੋਣੀ ਚਾਹੀਦੀ ਆ ਜੀ, ਬਾਕੀ ਜਿਹੜਾ ਹੈਗਾ ਆ ਉਹ ਉਹਨੂੰ ਨਹੀਂ ਕਰਦੇ ਹੈਗੇ। ਪਰ ਇੱਥੇ ਜਿਹੜਾ ਹੈਗਾ ਆ ਬਹੁਤ ਸਾਰਾ ਮਟੀਰੀਅਲ, ਬਹੁਤ ਸਾਰੇ ਡਾਕੂਮੈਂਟਸ ਇਨਕਲੂਡਿੰਗ ਦੀ ਫੋਨਸ, ਇਹ ਜਿਹੜੇ ਹੈਗੇ ਆ ਇਹਨਾਂ ਨੇ ਕਬਜ਼ੇ ਦੇ ਵਿੱਚ ਆਪਣੇ ਲੈ ਲਏ ਆ ਤੇ ਉਹਨਾਂ ਨੂੰ ਸੀਜ਼ ਕਰ ਦਿੱਤਾ ਹੈਗਾ ਜੀ।
0: ਜੀ
1: ਹੋਰ ਜਿਹੜਾ ਹੈਗਾ ਆ ਜੀ, ਇੱਕ ਕਹਿੰਦੇ ਹੈਗੇ ਜੀ ਕਿ 290 ਕਰੋੜ ਦਾ ਘਟਾਲਾ ਹੈਗਾ ਆ ਇੱਕ, ਜਿਹੜਾ ਕਿ ਐਕਸਟਰਨਲ ਡਿਵੈਲਪਮੈਂਟ ਚਾਰਜਿਸ ਦੇ ਨਾਂ ਦੇ ਉੱਤੇ ਹੇਰਾਫੇਰੀ ਕੀਤੀ ਹੈਗੀ ਸੀ ਜੀ। ਇੱਕ 100 ਕਰੋੜ ਦਾ ਕੇਸ ਹੈਗਾ ਜੀ, ਜਦੋਂ ਏਡੇ ਏਡੇ ਵੱਡੇ ਅਮਾਊਂਟ ਦੇ ਕੇਸ ਹੈਗੇ ਆ ਜੀ, ਤੇ ਇਹਦੇ ਵਿੱਚ ਜਿਹੜਾ ਆ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀ ਪਈ ਆ, ਜਿਤਨੇ ਜਿਹੜਾ ਆ ਇੱਥੇ ਸਤਿੰਦਰ ਜੈਨ ਜਿਹੜਾ ਦਿੱਲੀ ਦਾ ਮੰਤਰੀ ਸੀਗਾ ਜੀ, ਜਿਹੜਾ ਪੰਜਾਬ ਚ ਵੀ ਘੁੰਮਦਾ ਰਿਹਾ, ਉਹਦੇ ਤੇ ਉਹਦੇ ਨੇੜਲੇ ਬੰਦਿਆਂ ਤੇ ਜੀ। ਹੁਣ ਇਹ ਹੈ ਤਾਂ ਦਿੱਲੀ ਲੋਬੀ ਹੀ ਆਈ ਸੀ ਸਰ, ਇੱਥੇ ਪੰਜਾਬ ਵਾਲੇ ਜਿਹੜੇ ਆ ਨਾ ਜੀ ਇਹ ਗੱਲਾਂ ਗੁੱਲਾਂ ਕਰ ਸਕਦੇ ਹੈਗੇ, ਮਤਲਬ ਹਿਸਾਬ ਕਿਤਾਬ ਦੇ ਵਿੱਚ ਮਨੀ ਮੈਟਰਸ ਦੇ ਵਿੱਚ ਇਹ ਜ਼ਿਆਦਾ ਕੋਈ ਪਰਵਾਹ ਨਹੀਂ ਕਰਦੇ ਹੈਗੇ ਜੀ, ਤੇ ਨਾ ਹੀ ਇੰਨਾ ਇੰਡਲਜ ਕਰਦੇ ਹੈਗੇ ਜੀ। ਤੇ ਮੈਂ ਤਾਂ ਮਤਲਬ ਇਹ ਵੀ ਸੋਚਦਾ ਹੈਗਾ ਆ ਕਿ ਇਹ ਸਾਰੀ ਜਿਹੜੀ ਵਿਉਂਤਬੰਦੀ ਹੈ ਨਾ ਜੀ, ਕਿੱਦਾਂ ਮਤਲਬ ਇੱਥੋਂ ਪੈਸਾ ਕੱਢਣਾ ਆ, ਉਹ ਸਾਰੀ ਉਹ ਜਿਹੜੀ ਦਿੱਲੀ ਦੀ ਟੀਮ ਆਈ ਸੀ ਉਹਨਾਂ ਦੀ ਸੀ ਜੀ। ਬਟ ਇਹ ਆ ਕਿ ਮਾਨ ਸਾਹਿਬ ਦੀ ਸਰਕਾਰ ਵੀ ਬਦਨਾਮ ਹੋ ਰਹੀ ਆ ਤੇ ਇਹਨਾਂ ਦੇ ਆਪ ਇਹ ਚਕੰਨੇ ਹੋਏ ਵੀ ਹੁਣ ਕਿਹਦੇ ਕੋਲ ਚੱਲੇ, ਹੁਣ ਕਿਹਦੇ ਕੋਲ ਚੱਲੇ ਜੀ।
0: ਸੈਣੀ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਉਹ ਸੀਐਮ ਹਾਊਸ ਤੱਕ ਵੀ ਤਾਰਾਂ ਜੁੜਦੀਆਂ ਨੇ ਜੀ, ਉਹ ਤਾਂ ਇਹ ਵੀ ਕਹਿ ਰਹੇ ਨੇ ਜੀ।
1: ਜੁੜਦੀਆਂ ਹੈਗੀਆਂ, ਪਰ ਸੀਐਮ ਹਾਊਸ ਦਾ ਵੀ ਜਿਹੜਾ ਹੈਗਾ ਨਾ ਜੀ, ਅੱਜ ਮੈਂ ਵੀ ਇੱਕ ਵਿਸ਼ਲੇਸ਼ਣ ਸੁਣਦਾ ਪਿਆ ਸੀਗਾ, ਉਹਦੇ ਵਿੱਚ ਉਹ ਕਹਿੰਦੇ ਹੈਗੇ ਵੀ ਇਹਨਾਂ ਦਾ ਵੀ ਪਤਾ ਨਹੀਂ ਲੱਗਦਾ ਬੀਜੇਪੀ ਦਾ, ਹਰਿਆਣੇ ਦੇ ਵਿੱਚ ਜਿਹੜਾ ਹੈਗਾ ਆ ਮਾਨ ਸਾਹਿਬ ਦੇ ਕੇਸ ਦੇ ਵਿੱਚ ਜਿਹੜਾ ਆ ਕੋਈ ਪ੍ਰੋਗਰੈਸ ਨਹੀਂ, ਉੱਥੇ ਜਿਹੜਾ ਹੈਗਾ ਇਹ ਚਾਹੁੰਦੇ ਹੈਗੇ ਆ ਵੀ ਹਾਂ ਜੀ ਵੀ ਏਦਾਂ ਲੱਗਦਾ ਆ ਵੀ ਜਿੱਦਾਂ ਫੇਵਰ ਕਰਦੇ ਹੁੰਦੇ ਮਾਨ ਸਾਹਿਬ ਨੂੰ, ਇੱਥੇ ਆ ਕੇ ਇੱਥੇ ਵੀ ਸਿੱਧਾ ਹੱਥ ਨਹੀਂ ਪਾ ਰਹੇ ਹੈਗੇ, ਪਤਾ ਨਹੀਂ ਕਿਉਂ, ਮਤਲਬ ਜਿਹੜਾ ਹੈਗਾ ਨਾ ਸਾਰਾ ਕੁਛ ਸਟਾਕ ਇਕੱਠਾ ਕਰਕੇ ਰੱਖੀ ਜਾਂਦੇ ਹੈਗੇ ਆ, ਇਹ ਜਿੱਦਣ ਬੰਬ ਸਿੱਟਣਗੇ ਇੱਕੋ ਵਾਰੀ ਸਿੱਟਣਗੇ ਜੀ।
0: ਸਿੱਟਣਗੇ ਜੀ ਬਿਲਕੁਲ ਜੀ,
1: ਹਾਂਜੀ।
0: ਤੇ ਸੈਣੀ ਸਾਹਿਬ ਪੰਜਾਬ ਦੇ ਵਿੱਚ ਨਵੀਆਂ ਨਵੀਆਂ ਪਾਰਟੀਆਂ ਬਣ ਰਹੀਆਂ ਨੇ ਜੀ, ਹੁਣ ਸਾਂਝੀਵਾਲ ਤਾਂ ਦਲ ਬਣ ਗਿਆ ਜੀ, ਕਹਿੰਦੇ ਸਰਬੱਤ ਦਾ ਭਲਾ ਇਹ ਵੀ ਕਰਨਗੇ ਕੁਛ ਕਿ ਮਤਲਬ ਕਿ ਫਿਲਮਾਂ ਵਾਲਾ ਸਿਸਟਮ ਹੀ ਹੈ ਜਾਂ ਚਲੋ ਪਕੜ ਤਾਂ ਚੰਗੀ ਆ, ਮਤੋਜਮਾਨ ਹੋਣਾ ਦੀ ਸਾਰਾ ਕੁਝ ਹੈ, ਪਰ ਜਿੱਦਾਂ ਸਿੱਧੇ ਤੌਰ ਦੇ ਉੱਤੇ ਸੱਤਾ ਦੇ ਵਿੱਚ ਆ ਜਾਣਾ ਜਾਂ ਸੱਤਾ ਚ ਤਾਂ ਨਹੀਂ ਆਏ, ਚਲੋ ਕਿਤੇ ਨਾ ਕਿਤੇ ਚੋਣ ਪ੍ਰਕਿਰਿਆ ਕਹਿ ਲਓ ਜਾਂ MLA ਜਾਂ ਹੋਰ ਸਾਰੀਆਂ ਚੀਜ਼ਾਂ ਬਣਨਗੇ, ਤੇ ਜਿਹੜਾ ਇੱਕ ਬਾਹਰ ਰਹਿ ਕੇ ਜਿਹੜਾ ਕਾਜ ਕਰ ਸਕਦੇ ਆ ਜਾਂ ਇੱਕ ਓਪੋਜੀਸ਼ਨ ਦਾ ਰੋਲ ਨਿਭਾ ਸਕਦੇ ਆ ਜਾਂ ਸਮਾਜਿਕ ਮੁੱਦੇ ਜਿਹੜੇ ਨੇ ਚੱਕ ਸਕਦੇ ਆ, ਤਾਂ ਉਹ ਤੋਂ ਕਿਤੇ ਨਾ ਕਿਤੇ ਦੂਰੀ ਬਣਾਉਂਦੇ ਵੀ ਨਜ਼ਰ ਆਉਂਦੇ ਨੇ। ਤੇ ਦੂਸਰੇ ਪਾਸੇ ਨਿਰੰਜਨ ਸਿੰਘ ਹੁਣੀ ਤੇ ਸੇਖਵਾਂ ਉਹਨਾਂ ਦੀ ਆਪਾਂ ਗੱਲ ਕੀਤੀ ਸੀ ਕੱਲ, ਤੇ ਉਹਨਾਂ ਨੇ ਵੀ ਜਿਹੜੀ ਆ ਵਾਰਸ ਪੰਜਾਬ ਜੁਆਇਨ ਕਰ ਲਈ ਆ ਜੀ, ਤੇ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਆਫਿਸਰ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੀਆਂ ਉਹ ਡਾਇਰੀਆਂ ਲਿਖਦੇ ਨੇ ਜਾਂ ਕਿਤਾਬਾਂ ਵੀ ਲਿਖਦੇ ਨੇ, ਕੁਝ ਨਾ ਕੁਝ ਚੀਜ਼ਾਂ ਨਸ਼ਰ ਵੀ ਕਰਦੇ ਆ ਜਦੋਂ ਆਨ ਡਿਊਟੀ ਦੇ ਵਿੱਚ ਰਹਿ ਕੇ ਉਹ ਨਈ ਚੀਜ਼ਾਂ ਦਾ ਖੁਲਾਸਾ ਕਰ ਸਕਦੇ ਹੁੰਦੇ ਆ, ਸਮਾਜ ਦੇ ਢਾਂਚੇ ਨੂੰ ਸਮਝਣ ਤੇ ਅਫਸਰਸ਼ਾਹੀ ਦੇ ਵਿੱਚ ਜਦੋਂ ਕੰਮ ਕਰਦੇ ਆ ਦੋਵਾਂ ਪੱਖਾਂ ਨੂੰ ਉਹ ਚੰਗੀ ਤਰ੍ਹਾਂ ਵਿਚਾਰ ਸਕਦੇ ਆ ਤੇ ਹੱਕ ਸੱਚ ਦੀ ਗੱਲ ਉਹ ਬੜੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ, ਪਰ ਕਿਤੇ ਨਾ ਕਿਤੇ ਉਹ ਵੀ ਇਸੇ ਪਾਸੇ ਨੂੰ ਤੁਰ ਪਏ ਨੇ ਜੀ।
1: ਭਾਰੀ ਸਾਹਿਬ ਮੇਰੀ ਆਪਣੀ ਸੋਚ ਹੈਗੀ ਆ ਜੀ ਕਿ ਇੰਨੀਆਂ ਪਾਰਟੀਆਂ ਪਹਿਲਾਂ ਹੀ ਮੌਜੂਦ ਹੈਗੀਆਂ ਸੀ, ਉੱਥੇ ਇੱਕ ਪਾਰਟੀ ਹੋਰ ਬਣੀ ਹੈਗੀ ਆ ਤੇ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਵੱਡਾ ਮਾਰਕਾ ਮਾਰੇਗੀ, ਉਹ ਵੀ ਐਨ ਚੋਣਾਂ ਦੇ ਨੇੜੇ ਆ ਕੇ ਜੀ। ਨੋ ਡਾਊਟ ਵੀ ਜਿਹੜੇ ਬੰਦਿਆਂ ਨੇ ਇਹ ਪਾਰਟੀ ਬਣਾਈ ਹੈਗੀ ਆ, ਨਵਕਿਰਨ ਸਿੰਘ ਹੋਣੀ ਤਾਂ ਚਲੋ ਹਾਈ ਕੋਰਟ ਦੇ ਵਿੱਚ ਐਡਵੋਕੇਟ ਹੈਗੇ ਆ ਜੀ, ਉਹਨਾਂ ਨੇ ਬਹੁਤ ਸਾਰੇ ਮੁੱਦੇ ਜਿਹੜੇ ਆ ਚੱਕੇ ਆ ਜੀ,
0: ਤੇ
1: ਹਿਊਮਨ ਰਾਈਟ ਕਮਿਸ਼ਨ ਦੇ ਨਾਲ ਵੀ ਜੁੜੇ ਰਹੇ ਆ ਜੀ,
0: ਜੀਰਾ ਸਾਹਿਬ ਵੀ ਜੁੜੇ ਹੋਣੇ, ਉਹਨਾਂ ਦੇ ਮਿਲ ਦਾ ਮਾਮਲਾ ਸੀਗਾ ਉਹ ਵੀ ਚੱਕਦੇ ਰਹੇ ਨੇ ਸਾਰਾ ਕੁਝ।
1: ਹਾਂਜੀ ਚੱਕਦੇ ਰਹੇ ਹੈਗੇ ਜੀ ਹਾਈ ਕੋਰਟ ਦੇ, ਕਾਫੀ PIL ਵੀ ਪਾਈਆਂ ਜੀ, ਆ ਨਿਰੰਜਨ ਸਿੰਘ ਦੀ ਵੀ PIL ਇਹਨਾਂ ਨੇ ਪਾਈ ਸੀ, ਉਹਦੀ ਟ੍ਰਾਂਸਫਰ ਜਿਹੜੀ ਚੈਲੰਜ ਕੀਤੀ ਸੀ ਉਹ ਇਹਨਾਂ ਨੇ ਕੀਤੀ ਸੀ, ਤੇ ਉਹ ਡੈਟ ਵਾਜ ਟਾਕ ਆਫ ਦਾ ਟਾਊਨ ਔਨ ਦੋਸ ਡੇਜ਼। ਤੇ ਇਹ ਜਿਹੜਾ ਹੈਗਾ ਆ ਹੁਣ ਇਹਨਾਂ ਦਾ ਇਹ ਬਣਾਉਣਾ ਜੀ ਪੰਜਾਬ ਸਾਂਝੀਵਾਲਤਾ ਦਲ ਪੰਜਾਬ ਸਾਂਝੀਵਾਲਤਾ ਦਲ
0: ਜੀ।
1: ਹੁਣ ਇਹ ਹੁਣ ਪਤਾ ਨੀ ਜਿਹੜਾ ਆ ਕਿ ਕੀ ਇਹਨਾਂ ਦਾ ਮੋਟਿਵ ਹੈ, ਕੀ ਇਹਨਾਂ ਦਾ ਡਿਜ਼ਾਇਨ ਹੈ ਜੀ, ਕਿੱਥੇ ਕਿਹਦੇ ਰੋਡ ਮੈਪ ਕੀ ਹੈਗਾ ਜੀ, ਤੇ ਇਹ ਇਸ਼ੂ ਕਿਹੜੇ ਟੇਕ ਅਪ ਕਰਨੇ ਆ ਜੀ, ਇਟ ਇਜ਼ ਟੂ ਅਰਲੀ ਟੂ ਸੇ, ਇਹ ਬਹੁਤ ਮਤਲਬ ਛੇਤੀ ਦੀ ਗੱਲ ਹੋਏਗੀ ਕਿ ਉੱਥੇ ਆਪਾਂ ਕੋਈ ਕਮੈਂਟ ਕਰੀਏ। ਕਿ ਮੈਨੂੰ ਨਹੀਂ ਲੱਗਦਾ ਕਿ ਮਤਲਬ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ ਵੀ ਕੋਈ ਅਚੀਵ ਕਰ ਸਕਣਗੇ। ਅਮਿਤੋਜਮਾਨ ਹੋਣਾ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਜੀ, ਉਹਨਾਂ ਦਾ ਨਾਂ ਖੁਸ਼ਵਿੰਦਰ ਕੀ ਹੈਗਾ ਜੀ ਉਹਨਾਂ ਦਾ ਨਾਂ,
0: ਤੇ
1: ਖੁਸ਼ਵਿੰਦਰ ਸਿੰਘ ਉਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀਆਂ ਹੈਗੀਆਂ ਜੀ, ਸਮਾਣਾ ਮੋਰਚਾ ਦੇ ਵਿੱਚ ਜਾਂ ਹੋਰ ਕਈ ਜਗ੍ਹਾ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਐਕਟੀਵਿਟੀ ਜਿਹੜਾ ਆ ਉਹ ਦੇਖਿਆ ਗਿਆ ਜਾਂ ਪਾਰਟੀਸਪੇਟ ਕਰਦਿਆਂ ਨੂੰ ਵੀ, ਬਟ ਉਹਨਾਂ ਤੇ ਕੋਈ ਬਹੁਤਾ ਲੋਕੀ ਜਿਹੜੇ ਹੈਗੇ ਆ ਫੇਥ ਨਹੀਂ ਕਰਦੇ ਜੀ, ਪਤਾ ਨੀ ਕਿਉਂ, ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈ ਜੀ, ਕੋਈ ਹਿਸਾਬ ਕਿਤਾਬ ਦੇ ਵਿੱਚ ਕਿੱਥੇ ਜਿੱਥੇ ਜਿੱਥੇ ਮੋਰਚੇ ਲੱਗੇ ਜਾਂ ਉੱਥੇ ਉੱਥੇ ਜਿਹੜਾ ਵੱਲੋਂ ਉਂਗਲ ਆਈ ਆ ਜੀ, ਤਾਂ ਕਰਕੇ ਆ ਜੀ। ਵੈਸੇ ਜਿਹੜਾ ਹੈਗਾ ਆ ਜੇ ਪੰਜਾਬ ਦੇ ਸੰਜੀਦਾ ਬੰਦੇ ਜਿਹੜੇ ਆ ਨਾ ਜੀ, ਉਹਨਾਂ ਨੂੰ ਤਾਂ ਚਾਹੀਦਾ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣ ਜੀ, ਸਰਕਾਰ ਕੋਈ ਵੀ ਆਵੇ ਪਾਰਟੀ ਕੋਈ ਵੀ ਹੋਵੇ ਉਹਨਾਂ ਨੂੰ ਆਪਣੇ ਆਪ ਨੂੰ ਰਾਜਨੀਤੀ ਤੋਂ ਪਰੇ ਰੱਖਣਾ ਚਾਹੀਦਾ ਤੇ ਰਾਜਨੀਤਿਕ ਮੁੱਦਿਆਂ ਦੇ ਉੱਤੇ ਕੰਸੰਟਰੇਟ ਕਰਕੇ ਤੇ ਉਹ ਇਹਨਾਂ ਕੋਲੋਂ ਹੱਲ ਕਰਾਉਣੇ ਚਾਹੀਦੇ ਆ ਜੀ। ਲੋਕਾਂ ਦਾ ਸਮਰਥਨ ਜਿਹੜਾ ਹੈਗਾ ਆ ਉਹ ਬਹੁਤ ਵੱਡੇ ਪੱਧਰ ਤੇ ਮਿਲੇਗਾ ਜੇ ਮਤਲਬ ਕੋਈ ਪ੍ਰੈਸ਼ਰ ਗਰੁੱਪ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਐਕਟਿਵ ਹੁੰਦਾ ਆ ਜੀ।
0: ਬਿਲਕੁਲ
1: ਤੁਸੀਂ ਦੇਖੋ ਨਾ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਵੀ ਮਤਲਬ ਦਬਦਬਾ ਇਸ ਕਰਕੇ ਘੱਟ ਗਿਆ ਜੀ ਕਿ ਉਹਨਾਂ ਨੇ ਨਾ ਜੀ ਸੇਮ ਮੈਥਡ ਹੀ ਅਡੋਪਟ ਕੀਤਾ ਆ ਜੀ। ਉਹਦੇ ਨਾਲ ਨਾ ਤਾਂ ਲੀਡਰਾਂ ਨੂੰ ਫਰਕ ਪੈਂਦਾ, ਧਰਨੇ ਆ ਜੀ ਤੇ ਸੜਕਾਂ ਰੋਕਣੀਆਂ ਜੀ, ਉਹਦੇ ਨਾਲ ਜਿਹੜਾ ਹੈਗਾ ਪਬਲਿਕ ਜਿਹੜੀ ਆ ਉਹ ਹਰਾਸ ਹੁੰਦੀ ਹੈਗੀ ਆ। 10% ਲੋਕ ਜਿਹੜੇ ਹੈਗੇ ਆ ਉਹਨਾਂ ਦੀ ਮਜਬੂਰੀ ਸਮਝਦੇ ਹੈਗੇ ਆ ਜੀ, ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੈਗੇ ਆ ਜੀ। ਬਾਕੀ ਜਿਹੜੇ ਅੰਦਰੋਂ ਅੰਦਰੀ ਕੁਛ ਇੱਕ ਜਿਹੜੇ ਹੈਗੇ ਆ ਮੌਕੇ ਦੀ ਜਾਕਤ ਨੂੰ ਸਮਝਦੇ ਹੋਏ ਚੁੱਪ ਕਰ ਜਾਂਦੇ ਆ ਜੀ।

0: ਖਾਣੇ ਦੇ ਨਾਲ ਵਿੱਤ ਘਰਾਣੀ ਸਾਂਭਾਂਗੇ ਸਹਾਂਗੇ ਜੀ। ਤੇ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਮੁੱਦੇ ਹੁਣ ਕਿੱਥੇ ਨੇ ਜੀ? ਚੁੱਪ ਕਾਹਤੋਂ ਕਰ ਗਏ ਨੇ ਸਾਰੇ ਮੁੱਦਿਆਂ ਦੇ ਉੱਤੇ? ਕਿਉਂ ਨੀ ਉਹਨਾਂ ਦਾ ਘਰਾ ਜਾਂ ਉਹਨਾਂ ਨੂੰ ਇਹ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ ਜੀ? ਚਲੋ ਉਹਨਾਂ ਦਾ ਵੀ ਹੱਕ ਹੈਗਾ ਆ ਰੈਲੀਆਂ ਕੱਢਣੀਆਂ ਜੋ ਜੋ ਮਰਜ਼ੀ ਕਰਨਾ, ਪਰ ਆਪਣੀ ਆਵਾਜ਼ ਜਿਹੜੀ ਆ ਇਸ ਸਮੇਂ ਦੇ ਵਿੱਚ ਉਹਨਾਂ ਦੇ ਕੰਨਾਂ ਦੇ ਲਾਗੇ ਨੀ ਗੂੰਜਣੀ ਚਾਹੀਦੀ ਵੀ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ?
1: ਅਜੇ ਭਾਰਤ ਸਾਹਿਬ ਜਿਹੜਾ ਹੈਗਾ ਆ ਝੋਨਾ ਜਿਹੜਾ ਆ ਜਿਹੜਾ ਐਡਵਾਂਸ ਏਰੀਆ ਹੁੰਦਾ ਨਾ ਜੀ ਬਹੁਤ ਥੋੜਾ ਉਥੋਂ ਆ ਰਿਹਾ ਜੀ। ਜਿੱਦਾਂ ਹੀ ਇਹ ਤੁਸੀਂ ਕਾਇੰਡਲੀ 10 ਦਿਨ ਰੁਕ ਜਾਓ, 10-20 ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਇੱਕਦਮ ਮੰਡੀਆਂ ਭਰੀਆਂ ਤੇ ਇੱਥੇ ਜਗ੍ਹਾ ਨਾ ਹੋਈ ਹੈ ਜੀ, ਤੇ ਉਸ ਵੇਲੇ ਔਖਾ ਹੋ ਜਾਣਾ ਹੈਗਾ ਜੀ।
0: ਪਿਛਲੇ ਮਹੀਨੇ ਮੈਂ ਕਹਿਣਾ ਨੀ ਚਾਹੁੰਦਾ ਸੀਗਾ ਵੀ ਇਹਦੇ ਉੱਤੇ ਕਿਸੇ ਦਾ ਧਿਆਨ ਹੀ ਨੀਗਾ ਜੀ, ਝੋਨੇ ਦੀ ਫਸਲ ਆ ਰਹੀ ਹੈ ਜੀ, ਤੁਸੀਂ ਕਿਹਾ ਸੀ ਪਿਛਲੇ
1: ਨਾ ਜੀ ਨਾ ਨਾ ਨਾ ਮੈਂ ਤੁਹਾਨੂੰ ਮੈਂ 1 ਮਹੀਨਾ ਪਹਿਲਾਂ ਜਿਹੜਾ ਹੈਗਾ ਇਸੇ ਕਰਕੇ ਕਹਿਣ ਲੱਗ ਪਿਆ ਸੀ ਵੀ ਇਹ ਜਿਹੜਾ ਆ ਵੀ ਤੁਸੀਂ ਦੇਖੋ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਵੀ ਭਾਈ ਅਸੀਂ ਇਹਦਾ ਅਰੇਂਜਮੈਂਟ ਕਰਨੇ ਹੈਗੇ ਆ, ਉਥੋਂ ਥਾਂ ਜਗ੍ਹਾ ਖਾਲੀ ਕਰਾਉਣੀ ਹੈਗੀ ਆ, ਸਪੈਸ਼ਲ ਵੀ ਤੁਹਾਨੂੰ ਹਫਤੇ ਚ 1 ਮਿਲਦੀ ਰਹੀ ਆ ਤੇ ਬਟ ਜਦ ਹੈ ਨੀ ਜੀ ਧਿਆਨ ਹੈ ਨੀ ਗਾ, ਤੁਸੀਂ ਦੇਖੋ ਸੀ ਹੋਣਾ ਕੀ ਆ, ਬਿਲਕੁਲ ਅਨਰੈਸਟ ਹੋਣੀ ਆ ਜੀ, ਕਿਸਾਨਾਂ ਦੀ ਖੱਜਲ ਖਰਾਬੀ ਤਾਂ ਤੈਅ ਆ ਜੀ, ਇਹ ਤਾਂ ਲਿਖਿਆ ਆ ਜੀ,
0: ਬਿਲਕੁਲ
1: ਇਸ ਕਰਕੇ ਦੇਖਦੇ ਹੈਗੇ ਜੀ।
0: ਜੀ
1: ਤੇ ਸਿਆਣਿਆਂ ਨੇ ਹੋਰ ਵੀ ਕੰਮ ਕਰਨੇ ਹੈਗੇ ਜੀ, ਉਹਨਾਂ ਨੇ ਜਿਹੜਾ ਇਹ ਆ ਵੀ ਬਾਹਰੋਂ ਬਾਹਰ ਸ਼ੈਲਰਾਂ ਵਾਲਿਆਂ ਨਾਲ ਪਹਿਲਾਂ ਹੀ ਕਹਾਣੀ ਪਾ ਲੈਣੀ ਹੈਗੀ ਆ ਜੀ, ਤੇ ਕਰੀਏ ਕੀ ਜਿਹੜਾ 200-400 ਘੱਟ ਮਿਲਦਾ ਹੈਗਾ ਲੈ ਕੇ ਤੇ ਕੰਮ ਕਰ ਦਿਆਂਗੇ ਜੀ, ਅਦਰਵਾਈਜ਼ ਔਖਾ ਹੋ ਜਾਣਾ ਜੀ,
0: ਔਖਾ ਹੋ ਜਾਣਾ ਜੀ,
1: ਇਹ ਤਾਂ ਬਹੁਤ ਸਿਚੁਏਸ਼ਨ ਖਰਾਬ ਹੋਣੀ ਜੀ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਡੀਏ ਦਾ ਡੀਏ ਦੀ ਇੱਕ ਖਬਰ ਸੀਗੀ ਵੱਡਾ ਫੈਸਲਾ ਜਾਂ ਸਾਰਾ ਕੁਝ ਕੋਰਟ ਜਾਣ ਤੋਂ ਪਹਿਲਾਂ ਆਪਣੇ ਪੇਪਰ ਵਰਕ ਕਰਨਾ ਸ਼ੁਰੂ ਕਰ ਦਿੱਤਾ, 4-4% ਕਰਕੇ ਕਹਿੰਦੇ ਨੇ ਜੀ ਕਿਸ਼ਤਾਂ 2 ਟਰਮ ਦੇ ਵਿੱਚ ਦੇ ਦੇਣੀਆਂ ਨੇ, ਤੇ ਕਿਵੇਂ ਦੇਖਦੇ ਹੋ ਇਹ ਮਸਲਾ?
1: ਭਾਰਤ ਸਾਹਿਬ 62% ਉਹ ਮੰਗਦੇ ਆ ਜੀ, ਤੇ 62% ਇਹਨਾਂ ਨੇ ਦਿੱਤਾ ਵੀ ਹੈ IAS ਲੌਬੀ ਨੂੰ ਜਾਂ PCS ਲੌਬੀ ਨੂੰ, ਉਹ ਲੈ ਗਏ ਅਫਸਰਾਂ ਨੂੰ ਤੁਸੀਂ ਦੇ ਸਕਦੇ ਆ ਜੀ, ਤੇ ਮੁਲਾਜ਼ਮਾਂ ਨੂੰ ਨੀ ਦੇ ਸਕਦੇ ਜੀ। ਉਹਨਾਂ ਨੇ ਦੇਖੋ ਜਿਹੜੀ ਬੰਦੇ ਤਨਖਾਹਾਂ ਬਣਾਉਂਦੇ ਹੈਗੇ ਉਹ ਆਪਾਂ ਨੂੰ ਕਦੀ ਮੰਤਰੀ ਇਹਨਾਂ ਨੇ ਨੀ ਲਿਆ ਜੀ, ਸਾਰਿਆਂ ਨੇ ਲਿਆ, ਮੁਲਾਜ਼ਮਾਂ ਦੇ ਉੱਤੇ ਆ ਕੇ ਗਾਜ ਗਿਰ ਗਈ ਹੈਗੀ ਆ ਜੀ। ਉੱਥੇ ਜਿਹੜਾ ਆ ਹੁਣ ਤੁਸੀਂ 42% ਦਿੰਦੇ ਹੈਗੇ ਆ, 62% ਦੀ ਉਹਨਾਂ ਦੀ ਡਿਮਾਂਡ ਆ, ਤੁਸੀਂ 8% ਆਪਾਂ ਕੋਰਟ ਨੇ ਫੈਸਲਾ ਉਹਨਾਂ ਦੇ ਹੱਕ ਚ ਦਿੱਤਾ ਆ, ਤੁਸੀਂ ਡਿਗਰੀ ਹੋਲਡਰ ਦੀ ਕੰਸੈਂਟ ਤੋਂ ਬਿਨਾਂ ਹੀ ਪਾਰਟ ਵੀ ਜਿਹੜਾ ਆ ਕੋਰਟ ਦੇ ਫੈਸਲੇ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ
0: ਜੀ,
1: ਜਾਂ ਕੋਰਟ ਨੂੰ ਕੰਫੀਡੈਂਸ ਲਏ ਬਿਨਾਂ ਹੀ ਡਿਗਰੀ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ ਜੀ? ਇਹਨਾਂ ਨੇ ਇੱਕ ਜ਼ਰੀਆ ਬਣਾਇਆ ਇੱਕ ਹਾਂਜੀ
0: ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਨਾ ਜੀ ਅੱਜ, ਆਪਾਂ ਕੱਲ ਹੀ ਗੱਲ ਕਰ ਰਹੇ ਸੀ
1: 8% ਕਹਿ ਕੇ ਹੁਣ 8% ਨੂੰ 8% ਨੂੰ ਵੀ 2-2 ਹਿੱਸਿਆਂ ਦੇ ਵਿੱਚ ਵੰਡ ਰਹੇ ਆ ਜੀ,
0: 4-4 ਕਰਤਾ ਜੀ
1: ਪਰ ਸਭ ਬਾਕੀ ਹਾਂਜੀ 4-4 ਕਰ ਦਿੱਤਾ, ਉਹ ਤਾਂ ਊਂਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈਗੀ ਆ, ਤੇ ਪਿਛਲਾ ਬਕਾਇਆ ਕਿਹਨੇ ਦੇਣਾ ਜੀ? ਗੱਲ ਤਾਂ ਆ ਆ
0: ਇਹ ਤਾਂ ਉਹੀ ਹਾਲ ਹੋਣਾ ਜਿਹੜਾ ਜੀ ਔਰਤਾਂ ਨੂੰ 1000-1000 ਰੁਪਇਆ ਸੀ,
1: ਤੁਸੀਂ ਅੱਜ ਤੋਂ ਹੀ ਪੂਰਾ ਦੇ ਦਿਓ ਉਹਨਾਂ ਦਾ, ਅੱਜ ਤੋਂ ਹੀ ਪੂਰਾ ਦੇ ਦਿਓ, ਤੁਸੀਂ ਜਾ ਕੇ ਸੁਪਰੀਮ ਕੋਰਟ ਉੱਥੇ ਹਾਈ ਕੋਰਟ ਕਹਿਣ ਵਾਲੇ ਤਾਂ ਬਣਦੇ ਜੀ ਵੀ ਅਸੀਂ ਅੱਗੇ ਤੋਂ ਦੇ ਰਹੇ ਹੈਗੇ ਆ, ਪਿਛਲੇ ਦਾ ਫਾਈਨਾਂਸ ਦਾ ਇੰਤਜ਼ਾਮ ਕਰ ਰਹੇ ਹੈਗੇ ਆ ਜੀ, ਉੱਥੋਂ ਤੁਹਾਨੂੰ ਸਮਾਂ ਮਿਲ ਜੂਗਾ, 2 ਮਹੀਨੇ ਜਿਹੜੇ ਤੁਸੀਂ ਕੱਢਣੇ ਕੱਢ ਲਓ ਆਪਣੇ
0: ਜੀ, ਬਿਲਕੁਲ ਹੈ ਜੀ।
1: ਤੋ ਇਸ ਕਰਕੇ ਹੁਣ ਪਰ ਇਹ ਨਾ ਵੋਟਾਂ ਵੀ ਨੀ ਨਾ ਬਰਬਾਦ ਹੋਣ ਦੇਣੀਆਂ ਚਾਹੁੰਦੇ, ਤੇ ਪਬਲਿਕ ਦੇ ਵਿੱਚ ਇੱਕ ਮੈਸੇਜ ਇਹ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ ਮੁਲਾਜ਼ਮਾਂ ਦੇ ਬਹੁਤ ਖੈਰ ਖਾ ਹੈਗੇ ਆ, ਤੇ ਮੁਲਾਜ਼ਮ ਵੀ ਸਾਡੇ ਨਾਲ ਸਹਿਮਤ ਆ ਤੇ ਖੁਸ਼ ਹੈਗੇ ਆ ਜੀ, ਇਸੇ ਕਰਕੇ ਫੋਟੋ ਬਰਫੀ ਵਾਲੀ ਫੋਟੋ ਜਿਹੜੀ ਲੱਡੂ ਵਾਲੀ ਉਹ ਆ ਜਾਂਦੀ ਆ ਬਾਹਰ, ਤੇ ਨਾਲ ਲੋਈ ਪਾਉਂਦਿਆਂ ਦੀ ਮੁਲਾਜ਼ਮਾਂ ਦੀ, ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਭਾਈ ਸਾਡੇ ਨਾਲ ਗੇਮ ਲੱਗ ਗਈ ਆ
0: ਜੀ,
1: ਤੇ ਪਰ ਜਦੋਂ ਕਿਸੇ ਕੋਲ ਜਾਂਦੇ ਹੈਗੇ ਆ ਤੇ ਉਦੋਂ ਆਪਾਂ ਕੱਲ ਵੀ ਗੱਲ ਕਰਦੇ ਸੀ ਉਦੋਂ ਅਗਲਾ ਡੋਮੀਨੈਂਸ ਪੋਜੀਸ਼ਨ ਚ ਹੋਵੇ ਤੇ ਫਿਰ ਕੀ ਕਰ ਲੋਗੇ ਤੁਸੀਂ?
0: ਬਿਲਕੁਲ ਦਰੁਸਤ ਹੈ ਜੀ, ਦਰੁਸਤ ਹੈ। ਤੇ ਸੈਣੀ ਸਾਹਿਬ ਅੱਗੇ ਲੈਣ ਤੋਂ ਪਹਿਲਾਂ ਤੁਹਾਡੇ ਨਾਲ ਚਲੋ ਇੱਕ ਅੱਧੀ ਖਬਰ ਜੇ ਰਹਿ ਗਈ ਤਾਂ ਜਰੂਰ ਤੁਸੀਂ ਕਰ ਲਿਓ, ਤੇ ਮੁਕੱਦਰ ਜੀ ਨਾਲ ਜੁੜੇ ਨੇ ਪਹਿਲਾਂ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਗੱਲ ਵੀ ਨਾਲ ਸੁਣ ਲੈਂਦੇ ਆ, ਸ਼ਾਇਦ ਕੋਈ ਗੱਲ ਕਰ
1: ਜਰੂਰ ਜਰੂਰ।
0: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
1: ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਬਾਈ ਜੀ ਸਵਾਗਤ ਹੈ ਜੀ।
2: ਸਿਆਸਤ ਜਾਂ ਭਾਵੇਂ ਧਾਰਮਿਕ ਹੁਣ ਜੀ ਨੀ ਕਰਦਾ ਬਾਈ ਜੀ,
0: ਨਹੀਂ ਮੁਕੱਦਰ ਜੀ ਹੁਣ ਤਾਂ ਦੇਖੋ ਚਲੋ ਕਿਤੇ ਨਾ ਕਿਤੇ ਪਬਲਿਕ ਦੇ ਹੱਕ ਦੇ ਵਿੱਚ ਜਾਂ ਪੋਜ਼ਿਟਿਵ ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ ਚੰਗੇ ਜਿਹੜੇ ਚਲੋ ਆਫਿਸਰ ਨੇ ਸਮਾਂ ਜ਼ਰੂਰ ਲੱਗਦਾ ਹਰ ਚੀਜ਼ ਦੇ ਉੱਤੇ ਪਰ ਰਿਜ਼ਲਟ ਤਾਂ ਕਿਤੇ ਨਾ ਕਿਤੇ ਆਉਂਦਾ ਹੀ ਹੈ ਜੀ ਜਿਹੜੇ ਟਫ

0: ਚੀਜ਼ਾਂ ਨੇ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਜੀ।
1: ਨਹੀਂ ਭਾਰਦਵਾ ਜੀ, ਮੈਂ ਇਹ ਨੀ ਕਹਿੰਦਾ ਹੈ ਮੈਂ ਬਹੁਤ ਅਖਲਾਕੀ ਹੈਗਾ, ਮੈਂ ਕਿਸੇ ਤੋਂ ਪਹਿਲੀ ਉਂਗਲ ਮੈਂ ਆਪਣੇ ਵੱਲ ਹੀ
0: ਬਿਲਕੁਲ ਹੈ
1: ਕਰਕੇ
0: ਜੀ,
1: ਚੱਲਦਾ ਹਾਂ
0: ਬਿਲਕੁਲ ਹੈ ਜੀ।
1: ਵੀ ਮੈਂ ਦੂਜੇ ਤੇ ਉਂਗਲ ਚੁੱਕਾ ਉਦੋਂ ਪਹਿਲਾਂ ਮੇਰੇ ਵੱਲ ਵੀ ਉਹੀ ਗੱਲ, ਜੇ ਚਾਰ ਇੱਕ ਉਂਗਲ ਦੂਜੇ ਵੱਲ ਚੁੱਕਾਂਗਾ ਚਾਰ ਮੇਰੇ ਵੱਲ ਹੋਣਗੇ।
0: ਜੀ ਜੀ ਜੀ ਜੀ
1: ਪਰ ਜਿਹੜਾ ਜਿਹੜਾ ਅਸਲ ਚ ਨਾ ਜਿਹੜੇ ਜਿੰਨੇ ਵੀ ਮਸਲੇ ਨੇ ਬਾਈ ਜੀ, ਤੁਸੀਂ ਇਹ ਦੇਖੋ ਵੀ ਸਾਡੇ ਆਪਣਾ ਮੈਂ ਕਿਉਂਕਿ ਜਿਹੜਾ ਆਪਣਾ ਨੇੜੇ ਹੋਵੇ ਨਾ, ਭਾਵੇਂ ਖੇਤਰੀ ਪਾਰਟੀ ਹੈ ਬਾਈ ਜੀ,
0: ਜੀ
1: ਜਿਹੜਾ ਉਹਦੇ ਤੇ ਹੀ ਹੁੰਦਾ। ਤੁਸੀਂ ਮੈਨੂੰ ਇਹ ਦੱਸੋ ਵੀ ਬਾਈ ਜੀ ਭਾਰਤ ਬਾਈ ਜੀ, ਮੈਂ ਚਲੋ ਅੱਜ ਫਿਰ ਤੁਹਾਡੇ ਨਾਲ ਮੈਂ ਇੱਕ ਗੱਲ ਕਰਦਾ ਵਾ,
0: ਜੀ
1: ਤੁਸੀਂ ਜੋ ਕੁਛ ਸ਼੍ਰੋਮਣੀ ਕਮੇਟੀ ਚ ਹੋ ਰਿਹਾ
0: ਜੀ,
1: ਤੁਸੀਂ ਮੈਨੂੰ ਇਹ ਦੱਸੋ ਵੀ ਇਹ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਜਿੰਨੇ ਵੀ ਜੇ ਬਾਕੀ ਅਖਲਾਕੀ ਨੇ ਬੰਦੇ ਵੀ ਬਾਕੀ ਜਿਵੇਂ ਕਹਿੰਦੇ ਨੇ ਵੀ ਅਸੀਂ ਅਸੀਂ ਕੀ ਕਹਿੰਦੇ ਹੁੰਦੇ ਨੇ ਵੀ ਅਸੀਂ ਰਾਜ ਨੀ ਸੇਵਾ
0: ਜੀ,
1: ਵੀ ਬਾਦਲ ਸਾਹਿਬ ਦਾ ਸਲੋਗਨ ਸੀ ਇਹ
0: ਜੀ,
1: ਵੀ ਅਸੀਂ ਰਾਜ ਨੀ ਸੇਵਾ
0: ਜੀ।
1: ਜੇ ਮੰਨ ਲਓ ਅੱਜ ਭਾਰਤ ਸਰਕਾਰ ਇਲੈਕਸ਼ਨ ਨਹੀਂ ਕਰਾਉਂਦੀ ਪਈ
0: ਜੀ,
1: ਇਹ ਸ਼੍ਰੋਮਣੀ ਕਮੇਟੀ ਵਾਲੇ ਜਿੰਨੇ ਵੀ ਮੈਂਬਰ ਨੇ
0: ਜੀ,
1: ਜੇ ਵਾਕਈ ਇਹ ਰਾਜਨੀਤਿਕ ਸੇਵਾ ਤੇ ਨੇ ਤੇ ਫਿਰ ਇਹ ਅਸਤੀਫੇ ਦੇ ਕੇ ਕਿਉਂ ਕਿਉਂ ਨੀ ਭਾਰਤ ਸਰਕਾਰ ਅੱਗੇ ਮੰਗ ਕਰਦੇ ਵੀ ਤੁਸੀਂ ਬਾਈ ਇਲੈਕਸ਼ਨ ਕਰਾਓ
0: ਜੀ।
1: ਮੈਂ ਇਹਨਾਂ ਦੇ ਬੁਲਾਰੇ ਨਾ, ਮੈਂ ਮੈਨੂੰ ਨਾਂ ਭੁੱਲ ਗਿਆ ਹੁਣ, ਪਤਾ ਨਹੀਂ ਵਿਰਕ ਕੁਛ ਕਰਕੇ ਨਾਂ ਸੀ ਉਹਨਾਂ ਦਾ
0: ਜੀ,
1: ਉਹਨਾਂ ਨੂੰ ਨਾ ਇੱਕ ਡਿਬੇਟ ਚ ਸਵਾਲ ਪੁੱਛਿਆ ਵੀ ਕਿਉਂ ਨੀ ਤੁਸੀਂ ਵੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਕਰਾਉਂਦੇ ਪਏ,
0: ਕਹਿੰਦੇ
1: ਸਾਨੂੰ ਕੀ ਲੋੜ ਹੈ ਕਹਿਣ ਦੀ, ਕਹਿੰਦੇ
0: ਜੀ
1: ਇਹਦਾ ਮਤਲਬ ਵੀ ਤੁਸੀਂ ਵੀ ਜਿਵੇਂ ਜਿਵੇਂ ਮੰਨ ਲਓ ਦੂਜੇ ਕਬਜ਼ਾ ਕਰਨ ਨੂੰ ਫਿਰ ਉਹਨੂੰ ਤੁਸੀਂ ਕਰਦੇ ਹੋ
0: ਜੀ,
1: ਕਹਾਣੀ ਤਾਂ ਉਨੀ ਹੋਈ ਹੈ ਨਾ
0: ਜੀ।
1: ਫਿਰ ਤੁਹਾਡਾ ਇਖਲਾਕ ਜਾਂ ਤੁਹਾਡੇ ਜਿਹੜੇ ਤੁਸੀਂ ਗੁਰੂ ਸਾਹਿਬ ਦੇ ਦਾਅਵੇ ਕਰਦੇ ਹੋ ਕਿ ਸਾਨੂੰ ਐ ਹੋਇਆ ਜਾਂ ਉਹ ਫਿਰ ਉਹ ਕਿੱਥੇ ਗਈਆਂ ਕਹਾਣੀਆਂ ਫਰਦ ਬਾਈ
0: ਜੀ।
1: ਮੈਂ ਭਾਰਤ ਵੀਰੇ ਮੈਂ ਇਸੇ ਕਰਕੇ ਨਾ ਮੈਂ ਛੇਤੀ ਕੀਤਾ ਮੈਂ ਕਿਉਂਕਿ ਵੀਰੇ ਇਹਨਾਂ ਗੱਲਾਂ ਦਾ ਨਾ ਬਾਈ ਜੀ ਮਨ ਉੱਠ ਗਿਆ, ਮੈਂ ਨਹੀਂ ਕਹਿਣਾ ਚਾਹੁੰਦਾ ਬਾਈ ਇਹ ਕਿੱਥੇ। ਜੇ ਮੰਨ ਲਓ 5 ਸਾਲ ਬਾਅਦ ਵੋਟ ਪੈਣੀ ਚਾਹੀਦੀ ਹੈ
0: ਜੀ,
1: ਮੰਨ ਲਓ ਮੈਂ ਆ, ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ, ਮੈਂ ਸਹੀ ਆ ਜਾਂ ਗਲਤ ਆ, ਮੈਨੂੰ ਦੁਬਾਰਾ ਚੁਣ ਕੇ ਕੱਲਣਗੇ ਲੋਕ
0: ਜੀ,
1: ਤੇ ਸਾਡਾ ਅਖਲਾਕ ਕੀ ਹੈ, ਅਸੀਂ 15-15, 20-20 ਸਾਲਾਂ ਤੋਂ ਬਾਈ ਜੀ ਉੱਥੇ ਬੈਠੇ ਆ, ਕੌਣ ਫਿਰ ਸਾਡੀ ਸਾਡਾ ਅਕਾਲੀ ਦਲ ਜਾਂ ਸਾਡਾ ਜੇ ਮੰਨ ਲਓ ਤੁਸੀਂ ਇਹ ਦੱਸੋ ਭਾਰਤ ਵੀਰੇ
0: ਜੀ,
1: ਜੇ ਅਕਾਲੀ ਦਲ ਸਾਡਾ ਸੁਖਬੀਰ ਬਾਦਲ ਸਾਹਿਬ ਵਾਲੀ ਜਾਂ ਜੋ ਵੀ ਮੋਦਵਾਰ ਨੇ
0: ਜੀ,
1: ਜੇ ਉਹ ਅੱਜ ਕਹਿਣ ਵੀ ਸ਼੍ਰੋਮਣੀ ਕਮੇਟੀ ਤੋਂ ਅਸਤੀਫੇ ਦਿਓ ਭਾਈ ਵੋਟਾਂ ਹੋਣੀਆਂ ਇਹਦੇ ਨਾਲ ਕਿਉਂ ਨੀ ਹੋ ਸਕਦੀਆਂ
0: ਜੀ,
1: ਇਹਦਾ ਮਤਲਬ ਇਹ ਵੀ ਤੁਸੀਂ ਕਬਜ਼ਾ ਕਰਕੇ ਰੱਖਣਾ ਚਾਹੁੰਦੇ ਹੋ ਨਾ
0: ਬਾਈ ਜੀ। ਤੁਹਾਡੀ ਗੱਲ ਨਾਲ ਸਹਿਮਤ ਆ, 100% ਸਹਿਮਤ ਆ, ਪਰ ਜੋ ਮੈਨੂੰ ਲੱਗਦਾ ਨਾ ਗੇਮ ਲਾਉਣੀ ਚਾਹੁੰਦੇ ਆ, ਮਤਲਬ ਕਿ ਇਹਦੇ ਵਿੱਚ ਹੁਣ ਦੇਖੋ ਆ ਜਿਹੜਾ ਮੁੱਦਾ ਚੱਲ ਰਿਹਾ ਅਨੰਦਪੁਰ ਸਾਹਿਬ ਤੋਂ ਜੋ ਮੁੱਦਾ ਉੱਠਿਆ ਜੀ, ਉਸ ਤੋਂ ਬਾਅਦ ਇਹ ਮੰਗ ਤੇਜ਼ ਹੋ ਗਈ ਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਮਤਲਬ ਕਿ ਠੱਲ ਪਾ ਹੀ ਲੈਣੀ ਆ, ਜਿੱਦਾਂ ਮਰਜ਼ੀ ਅਸੀਂ ਕਿਤੇ ਨਾ ਕਿਤੇ ਬੈਠ ਹੀ ਜਾਣਾ ਹੈ, ਤੇ ਇਹਨਾਂ ਨੂੰ ਅਕਾਲੀ ਸਿਆਸੀ ਪਾਰਟੀ ਦੇ ਤੌਰ ਦੇ ਉੱਤੇ ਇਹਨਾਂ ਨੂੰ ਓਦਾਂ ਨਹੀਂ ਉੱਠਣ ਦੇਣਾ ਉਹਨਾਂ ਨੇ। ਤੇ ਦੂਸਰਾ ਹੁਣ ਜਿਹੜੇ ਜਿੰਨੇ ਵੀ ਵਿਰੋਧੀ ਆ, ਉਹ ਚਾਹੇ ਵਡਾਲੇ ਹੁਣੀ ਨੇ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੁਣੀ ਨੇ, ਚਾਹੇ ਜਿੰਨੇ ਵੀ ਵੱਖਰੀਆਂ ਧਿਰਾਂ ਨੇ, ਵਾਰਸ ਪੰਜਾਬ ਵਾਲੇ ਨੇ ਜਾਂ ਹੋਰ ਸਾਰੇ ਨੇ, ਉਹ ਇਸ ਚੀਜ਼ ਦੀ ਮੰਗ ਵਧਾ ਰਹੇ ਨੇ ਕਿਉਂਕਿ ਪਤਾ ਹੈ ਕਿ ਇਹ ਸਾਰਾ ਕੁਝ ਕਰਾ ਕੇ ਆਖਰ ਦੇ ਵਿੱਚ ਬੀਜੇਪੀ ਦੇ ਹੱਥਾਂ ਦੇ ਵਿੱਚ ਹੀ ਜਾਣਾ ਜੀ। ਹੁਣ ਇਹ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਅਸੀਂ ਕੀ ਚਾਹੁੰਦੇ ਆ ਜੀ। ਸੈਣੀ ਸਾਹਿਬ ਕੀ ਕਹਿੰਦੇ ਹੋ ਇਹਦੇ ਉੱਤੇ ਜੀ?
1: ਭਾਰਤ ਬਾਈ ਜਦੋਂ ਜਦੋਂ ਸਾਡਾ ਸਾਡਾ ਇਖਲਾਕ ਚਲੋ ਮੈਂ ਨੀ ਕਹਿੰਦਾ ਜਦੋਂ ਕਮਜ਼ੋਰ ਹੁੰਦਾ ਨਾ ਫਿਰ ਕਹਾਣੀ ਉਹ ਤਾਂ ਜਦੋਂ ਕਿਸੇ ਨੂੰ ਮੌਕਾ ਮਿਲਦਾ ਬਾਈ ਜੀ ਫਿਰ ਉਹ ਤਾਂ ਹੀ ਉਸ ਚੀਜ਼ ਤੇ ਖੜਾ। ਮੈਨੂੰ ਇਹ ਦੱਸੋ ਜਦੋਂ ਤੁਸੀਂ ਦਾਅਵੇ ਕਰਦੇ ਹੋ ਵੀ ਸਾਡਾ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ ਸਾਡਾ ਅਧਿਕਾਰ ਹੈ
0: ਜੀ,
1: ਫਿਰ ਤੁਸੀਂ ਸ਼੍ਰੋਮਣੀ ਕਮੇਟੀ ਤੁਸੀਂ ਕਿਵੇਂ 15-20 ਸਾਲਾਂ ਤੁਸੀਂ ਕਿਵੇਂ ਹਥਿਆਈ ਬੈਠੇ ਹੋ ਵੀ ਕਿਵੇਂ ਤੁਸੀਂ ਉਹਦੇ ਉੱਤੇ ਬੈਠੇ?
0: ਨਹੀਂ ਬਾਈ, ਉਹਦੇ ਵਿੱਚ ਇਹ ਵੀ ਆ ਕਿ ਬਰਾਬਰ ਦੀ ਧਿਰ ਤਾਂ ਖੜੀ ਕਰੋ, ਜੇ ਆਪਾਂ ਇਹ ਨਹੀਂ ਕਰ ਸਕਦੇ ਬਰਾਬਰ ਦੀ ਧਿਰ ਖੜੀ ਕਰੋ ਤੇ ਚੋਣਾਂ ਕਰਵਾਓ।
1: ਨਹੀਂ ਨਹੀਂ ਨਹੀਂ ਧਿਰ ਤੇ ਮੈਂ ਕਹਿੰਦਾ ਵੀ ਭਾਰਤ ਵੀਰੇ ਲੋਕੀ ਕਾਲੇ ਚੋਰ ਨੂੰ ਵੋਟਾਂ ਪਾ ਦੇਣ
0: ਜੀ,
1: ਮੈਂ ਇਹ ਗੱਲ ਕਹਿੰਦਾ
0: ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਨੇ ਚੋਣਾਂ ਜਾਂ ਕਰਾ ਦਿੱਤੀਆਂ ਜਾਣ, ਪਰ ਉਹਦੇ ਵਿੱਚ ਜਿੱਦਾਂ ਹੁਣ ਪਹਿਲਾਂ ਸੀਗੀਆਂ ਨੇ ਆਪਣੇ ਅਕਾਲੀ ਦਲ ਸੀ ਪੰਜਾਬ ਦੇ ਵਿੱਚ, ਕਾਂਗਰਸ ਸੀਗੀ ਤੇ ਇੱਕ ਦੋ ਪਾਰਟੀਆਂ ਜਿਹੜੀਆਂ ਹੋਰ ਸਨ, ਦੋ ਤਿੰਨ ਪਾਰਟੀਆਂ ਸੀ ਵੱਧ ਤੋਂ ਵੱਧ, ਤੇ ਉਹਨਾਂ ਕੋਈ ਚੋਣ ਹੈ ਨਹੀਂ ਸੀ ਲੋਕਾਂ ਕੋਲ, ਮਤਲਬ ਕਿ ਦੂਸਰੀ ਧਿਰ ਦੀ। ਫਿਰ ਆਮ ਆਦਮੀ ਪਾਰਟੀ ਆ ਗਈ, ਲੋਕਾਂ ਨੇ ਉਹਨਾਂ ਨੂੰ ਚੱਕ ਲਿਆ ਜੀ। ਪਰ ਹੁਣ ਆਪਾਂ ਨੂੰ ਜੇ ਆਪਾਂ ਇਹ ਮੰਗ ਕਰਦੇ ਆ ਕਿ ਐਸ ਜੀ ਪੀ ਸੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਪਰ ਉੱਥੇ ਬਰਾਬਰ ਦੀ ਧਿਰ ਵੀ ਤਾਂ ਨਾਲ ਖੜੀ ਹੋਣੀ ਚਾਹੀਦੀ ਹੈ।
1: ਮੈਂ ਕਹਿੰਦਾ ਭਾਰਤ ਬਾਈ ਜੀ ਬਰਾਬਰ ਦੀ ਧਿਰ ਖਲੋਂਦੀ ਹੈ, ਹਰ ਵਾਰੀ ਹੀ ਖਲੋਂਦੀ ਹੈ, ਇਲੈਕਸ਼ਨ ਤਾਂਹੀਓ ਹੁੰਦਾ ਜਦੋਂ ਹੁੰਦਾ
0: ਜੀ।
1: ਮੈਂ ਕਹਿੰਦਾ ਵੀ ਲੋਕ ਭਾਵੇਂ ਗਲਤੀ ਨਾਲ ਜਿਵੇਂ ਆਪਾਂ ਕਹਿੰਦੇ ਨਾ ਵੀ ਆਮ ਆਦਮੀ ਪਾਰਟੀ ਨੂੰ ਚੁਣ ਲਿਆ
0: ਜੀ,
1: ਲੋਕ ਭਾਵੇਂ ਕਾਲੇ ਚੋਰ ਨੂੰ ਚੁਣ ਲੈਣ, ਭਾਵੇਂ ਇਹਨਾਂ ਤੋਂ ਵੱਧ ਵੀ ਨੁਕਸਾਨ ਕਰਨ
0: ਜੀ,
1: ਇਹਨਾਂ ਦਾ ਹੱਕ ਕੀ ਆ ਵੀ ਇਹ 20-20 ਸਾਲ ਇੱਕ ਜਿਹੜੀ ਚੁਣਨ ਵਾਲੀ ਸੰਸਥਾ ਉਹਦੇ ਉੱਤੇ ਬੈਠੇ ਰਹਿਣ ਬਾਈ
0: ਜੀ। ਬਾਕੀ ਸੈਣੀ ਸਾਹਿਬ ਨੂੰ ਪੁੱਛ ਲੈਂਦੇ ਆ ਉਹ ਕੀ ਕਹਿੰਦੇ ਨੇ ਜੀ ਇਹਦੇ ਤੇ। ਹਾਂਜੀ ਸੈਣੀ ਸਾਹਿਬ ਕੀ ਕਹਿਣਾ ਚਾਹੋਗੇ ਜੀ?
2: ਇਲੈਕਸ਼ਨ ਤਾਂ ਹੋਣਾ ਚਾਹੀਦਾ ਸਰ। ਕੀ ਵੈਲਿਡਿਟੀ ਹੈਗੀ ਆ ਜਿਸ ਟਰਮ ਲਈ ਤੁਹਾਨੂੰ ਚੁਣਿਆ ਗਿਆ ਹੈਗਾ ਆ, ਜਦੋਂ ਟਰਮ ਐਕਸਪਾਇਰ ਹੋ ਜਾਂਦੀ ਆ? ਉਹ ਦੇਖੋ ਸੈਂਟਰ ਤਾਂ ਰਾਜਨੀਤੀ ਖੇਡਦਾ ਹੀ ਖੇਡਦਾ ਹੈਗਾ ਆ ਜੀ, ਇਹਨਾਂ ਨੂੰ ਤਾਂ ਆਪ ਚਾਹੀਦਾ ਹੈਗਾ ਉਹ। ਜੇ ਤੁਹਾਡੇ ਵੱਡੀ ਗੱਲ ਇਹ ਹੈਗੀ ਆ, ਇਹ ਸਾਰੀਆਂ ਗੱਲਾਂ ਕਿਉਂ ਲੋਕੀ ਸੋਚਣ ਲਈ ਮਜਬੂਰ ਹੁੰਦੇ ਆ? ਜਦੋਂ ਤੁਹਾਡਾ ਅਖਲਾਕ ਮਾੜਾ ਹੁੰਦਾ ਫਿਰ ਲੋਕੀ ਕਹਿੰਦੇ ਸਾਡੇ ਕੋਲ ਬੈਟਰ ਚੋਇਸ ਹੈਗੀ ਆ, ਤੁਸੀਂ ਅਸੀਂ ਕਿਉਂ ਨੀ ਚੁਣ ਸਕਦੇ ਭਾਈ? ਤੁਹਾਨੂੰ ਇਹ ਲੇਬਲ ਕਿਉਂ ਲੱਗਾ ਰਵੇ? ਤੁਸੀਂ ਕਿਉਂ ਗੁਰੂ ਦੇ ਜਿਹੜੀ ਹੈਗੀਆਂ ਬਿਲਡਿੰਗਾਂ ਆ ਉਹਨਾਂ ਨੂੰ ਸੰਭਾਲਣ ਦਾ, ਸੇਵਾ ਸੰਭਾਲ ਦਾ ਕੰਮ ਤੁਹਾਡੇ ਕੋਲ ਕਿਉਂ ਰਵੇ? ਤੋ ਇਸ ਕਰਕੇ ਅਗਲੇ ਕਹਿੰਦੇ ਹੈਗੇ ਆ ਤੇ ਸਾਨੂੰ ਜੋ ਨਿਯਾਮ ਬਣਿਆ, ਜੇ ਮੈਂ ਕਹਿੰਦਾ ਹੈਗਾ ਆ ਕਿ ਜੇ 20 ਸਾਲ ਬਾਅਦ ਚੋਣਾਂ ਰੱਖਦੇ ਤੇ ਲੋਕੀ ਨਾ ਗੱਲ ਕਰਦੇ, ਤੁਸੀਂ ਕਿਉਂ 5 ਸਾਲ ਬਾਅਦ ਚੋਣਾਂ ਦਾ ਪ੍ਰਬੰਧ ਰੱਖਿਆ ਆ? ਜੇ 5 ਸਾਲ ਬਾਅਦ ਰੱਖਿਆ ਆ ਤੇ ਉਹ ਪ੍ਰਬੰਧ ਤੁਹਾਨੂੰ ਦੇਣਾ ਚਾਹੀਦਾ ਹੈਗਾ ਆ ਜੀ। ਜਿਹੜਾ ਇਹ ਬੰਦੇ ਹੈਗੇ ਆ, ਇਹ ਬੰਦੇ ਤਾਂ ਬਾਜੀ ਹੁਣ ਮਤਲਬ ਜਿਹੜਾ ਹੈਗਾ ਆ ਸਮਾਂ ਇਹਨਾਂ ਦਾ ਨਿਕਲ ਗਿਆ ਜੀ। ਕਹਿਣ ਦਾ ਭਾਵ ਇਹ ਹੈਗੇ ਆ ਵੀ ਭਾਰਤ ਸਾਹਿਬ ਉਹ ਮੈਂ ਮਤਲਬ ਸੰਕੋਚ ਕਰਦਾ ਆ ਗੱਲ ਕਰਨ ਤੋਂ
0: ਜੀ।
2: ਬੀਬੀ ਜਿਹੜੀ ਹੈਗੀ ਆ ਬਹਿਰੀਨ ਵਾਲੀ ਤੇ ਚਾਵਲਾ ਦੋਨਾਂ ਦਾ ਜਿਹੜਾ ਹੈਗੀ ਆ ਗੱਲ ਜਿਹੜੀ ਐਕਸਪੋਜ਼ ਹੋਈ ਆ, ਉਹ ਤੋਂ ਬਾਅਦ ਜਿਹੜਾ ਹੈਗਾ ਚਾਹੇ ਉਹਨੇ ਕਰਕੇ ਆ ਵੀ ਮੇਰੇ ਨਾਲ ਜ਼ਬਰਦਸਤੀ ਹੋਈ ਆ
0: ਜੀ,
2: ਮੈਂ ਮਤਲਬ ਡਰਦਾ ਪਰਮਾਤਮਾ ਤੋਂ ਡਰ ਕੇ ਗੱਲ ਕਹਿੰਦਾ ਹੈਗਾ ਆ, ਖਰੇ ਕਿੰਨਿਆਂ ਨਾਲ ਹੋਈਆਂ ਹੋਣਗੀਆਂ, ਹੁਣ ਤਾਂ ਦਿਲ ਇਹ ਕਹਿੰਦਾ ਵੀ ਬਗਾਨੀ ਧੀ ਭੈਣ ਜਿਹੜੀ ਹੈਗੀ ਆ ਉਹਨੂੰ ਇੰਨਾ ਲੰਬਾ ਸਮਾਂ ਕਿਉਂ ਠਹਿਰਾਇਆ? ਜੇ ਉਹ ਗਲਤ ਹੋਏਗੀ 20 ਵਾਰੀ ਗਲਤ ਹੋਏਗੀ ਕਿ ਤੁਹਾਡੇ ਪਾਰਟ ਦੇ ਉੱਤੇ ਮੈਲਾ ਫਾਈਟ ਨਹੀਂ ਸੀ? ਤੁਸੀਂ ਇੱਕ ਔਰਤ ਨੂੰ ਜਿਹੜਾ ਹੈਗਾ ਆ ਜਦੋਂ ਤੁਸੀਂ 3 ਦਿਨ ਤੋਂ ਵੱਧ ਕਮਰਾ ਨਹੀਂ ਦਿੰਦੇ, ਉਹ ਕਿਹੜਾ ਤੁਹਾਡਾ ਜਿਹੜਾ ਹੈਗਾ ਆ ਵੀ ਹਾਂ ਜੀ ਸੇਵਾ ਕਰ ਰਹੀ ਸੀ? ਕਿਹੜੇ ਕੀਰਤਨ ਦੀ ਸੇਵਾ, ਕਿਹੜੀ ਇੱਥੇ ਨੇ ਕਥਾ ਸ਼ੁਰੂ ਕੀਤੀ ਸੀ ਜਿਹੜਾ ਵੀ ਉਹਨੂੰ ਇੰਨੇ ਲੰਬੇ ਸਮੇਂ ਵਾਸਤੇ ਜਿਹੜਾ ਆ ਤੁਸੀਂ ਉਹਨੂੰ ਰਿਹਾਇਸ਼ ਪ੍ਰੋਵਾਈਡ ਕਰਦੇ ਆ, ਉਦੋਂ ਗੱਡੀ ਪ੍ਰੋਵਾਈਡ ਕਰਦੇ ਆ, ਉਹਨੂੰ ਮੈਡੀਕਲ ਏਡ ਪ੍ਰੋਵਾਈਡ ਕਰਦੇ ਆ, ਕਿਉਂ ਇਹ ਕਿਉਂ? ਇਹਦੇ ਤੇ ਕੁਐਸਚਨ ਜਿਹੜਾ ਮਾਰਕ ਹੁੰਦਾ ਰਹੇਗਾ।
1: ਸੈਣੀ ਬਾਈ ਜੀ ਗੱਲ ਤੁਹਾਡੀ ਮੈਂ ਵੱਡੀ ਕਰਦਾ ਨਾ, ਉਹ ਬੀਬੀ ਕਿਸੇ ਧਾਰਮਿਕ ਅਹੁਦੇ ਤੇ ਨਹੀਂ ਬੈਠੀ, ਜਿਨ੍ਹਾਂ ਨੇ ਪ੍ਰੋਵਾਈਡ ਕੀਤਾ ਉਹ ਸਾਰੇ ਧਾਰਮਿਕ ਅਹੁਦਿਆਂ ਤੇ ਬੈਠੇ।
0: ਬਿਲਕੁਲ ਆ ਜੀ,
2: ਵੱਡੀ ਗੱਲ ਹੈ ਜੀ, ਉਸੇ ਕਰਕੇ ਕਹਿੰਦਾ ਨਾ ਜੀ ਇਹਨਾਂ ਦੇ ਕਰਕੇ ਖਰੇ ਇਹ ਕਿੰਨੇ ਕੁ ਪੜਦੇ ਜਿਹੜੇ ਹੈਗੇ ਆ ਉਹ ਹੁਣ ਆਪਾਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਰ ਇੱਕ ਬੰਦੇ ਨੂੰ ਸ਼ੰਕਾ ਕਰਨ ਦਾ ਅਧਿਕਾਰ ਹੈਗਾ ਆ ਵੀ ਖਰੇ ਇਹ ਤਾਂ ਬੇਚਾਰੀ ਇਹ ਤਾਂ ਚਲੋ ਬੋਲ ਪਈ ਆ, ਖਰੇ ਕਿੰਨੀਆਂ ਏਦਾਂ ਦੀਆਂ ਹੋਣਗੀਆਂ ਜਿਹੜੀਆਂ ਬਿਨਾ ਬੋਲੇ ਚੱਲ ਗਈਆਂ ਜੀ ਇੱਥੋਂ, ਉਹਨਾਂ ਨਾਲ ਵੀ ਏਦਾਂ ਦਾ ਹਸ਼ਰ ਕੀਤਾ ਹੋਊਗਾ ਜੀ।
0: ਬਿਲਕੁਲ,
2: ਤੋ ਇਸ ਕਰਕੇ ਮਹਾਰਾਜ ਇਹਨਾਂ ਨੇ ਬਹੁਤ ਢਾਹ ਲਾਈ ਆ। ਇੱਕ ਜਿਹੜਾ ਬੰਦਾ ਵੀ ਕੋਈ ਰਿਲੀਜੀਅਸ ਸੈਂਟੀਮੈਂਟ ਰੱਖਣ ਵਾਲਾ ਹੈਗਾ ਆ ਨਾ ਵੀ ਹੋਵੇ, ਜਿਹੜਾ ਇੱਕ ਚੰਗਾ ਇਨਸਾਨ ਹੈਗਾ ਆ ਉਹਨੂੰ ਇਹ ਚੀਜ਼ ਚੰਗੀ ਨਹੀਂ ਲੱਗੀ, ਉਹਨੂੰ ਬੁਰਾ ਲੱਗਿਆ, ਜਿੰਨਾ ਕਿ ਇਹ ਜਿਹੜਾ ਹੈਗਾ ਆ ਇਲੈਕਸ਼ਨ ਦੇ ਟਾਈਮ ਦੇ ਉੱਤੇ ਜਿਹੜਾ ਆ ਇਹਨਾਂ ਨੂੰ ਸੱਟ ਵੱਜਣੀ ਸੀ ਉਹ ਵੱਜ ਗਈ ਹੈਗੀ ਆ ਜੀ। ਇਹ ਮਤਲਬ ਹਾਂਜੀ ਬਿਲਕੁਲ ਜੀ ਬਿਲਕੁਲ
0: ਜੀ,
2: ਕੋਈ ਲੀਡਰ ਬੇਦਾਗ ਨੀ ਲੱਭਦਾ ਪਿਆ, ਕੋਈ ਲੀਡਰ ਬੇਦਾਗ ਲੱਭਦਾ ਹੀ ਨੀ ਪਿਆ ਜੀ, ਕੀ ਕਰੀਏ?
0: ਕਿਸੇ ਵੀ ਪਾਰਟੀ ਦੇ ਵਿੱਚ ਦੇਖ ਲਓ ਹਾਲਾਤ ਸਾਰੀਆਂ ਪਾਰਟੀਆਂ ਦੇ ਇਹੀ ਹੋ ਰਹੇ ਨੇ ਜੀ।
2: ਸਿੰਸੀਅਰ ਲੀਡਰ ਹੈਗਾ ਜੀ, ਅੱਜ ਆਪਾਂ ਇੱਕ ਖਬਰ ਛੱਡ ਗਏ ਜੀ ਵੀ ਨਰਿੰਦਰ ਸਿੰਘ ਹੁਣੀ ਜਿਹੜੇ ਹੈਗੇ ਆ ਉਧਰ ਚਲੇ ਗਏ ਆ ਵਾਰਸ ਪੰਜਾਬ ਦੇ। ਤੁਸੀਂ ਇਹ ਦੇਖੋ ਨਾ ਕਿ ਨਰਿੰਦਰ ਸਿੰਘ ਇਜ਼ ਨੋਨ ਫਾਰ ਮਤਲਬ ਗਰੰਟਿੰਗ ਜਸਟਿਸ, ਵੀ ਉਹ ਜਿਹੜਾ ਹੈਗਾ ਇੱਕ ਲਾ ਅਬਾਈਡਿੰਗ ਪਰਸਨ ਦੇ ਨਾਤੇ, ਇੱਕ ਜਿਹੜਾ ਆ ਸਰਵਿਸਮੈਨ ਅੱਛਾ ਸਰਵਿਸਮੈਨ ਦੇ ਨਾਤੇ ਉਹਦੀ ਛਵੀ ਸੀਗੀ ਜੀ। ਉਹ ਗਿਆ ਕਿੱਥੇ ਆ ਕਿ ਜਿਸ ਬੰਦੇ ਉਹ ਕਿਹਦੀ ਸੁਪਰਵਿਜ਼ਨ ਚ ਜਾਂ ਕਿਹਦੀ ਜਿਹੜੀ ਪਾਰਟੀ ਕਿਹਦੀ ਰਹਿਨੁਮਾਈ ਦੇ ਹੇਠ ਪਾਰਟੀ ਚੱਲ ਰਹੀ ਆ ਜਿਹਨਾਂ ਨੇ ਥਾਣੇ ਤੇ ਹਮਲਾ ਕੀਤਾ ਜੀ।
0: ਜੀ ਬਿਲਕੁਲ ਜੀ,
2: ਤੁਹਾਨੂੰ ਤੁਹਾਡੀ ਸੋਚ ਭਾਈ, ਤੁਹਾਨੂੰ ਤੁਹਾਡਾ ਤੁਸੀਂ ਇੰਟੈਲੀਜੈਂਸ, ਤੁਸੀਂ ਕੀ ਸੋਚ ਕੇ ਜਿਹੜਾ ਹੈਗਾ ਤੁਸੀਂ ਕੀ ਸਵਾਰਨਾ ਕੀ ਚਾਹੁੰਦੇ ਆ ਸਮਾਜ ਦਾ ਜੀ?
0: ਕਾਨੂੰਨ ਤੋੜਨ
2: ਵਾਲੇ ਇੱਥੇ ਸਭ ਮਤਲਬ ਜਿਹੜਾ ਹੈਗਾ ਜਿਹੜੇ ਪਰ ਸਾਹਿਬ ਜਿਹੜੇ ਬੰਦਿਆਂ ਨੂੰ ਅਸੀਂ ਇਮਾਨਦਾਰ ਸਮਝਦੇ ਆਪਣੇ ਡਿਊਟੀ ਪ੍ਰਤੀ ਜਾਂ ਹੋਰ ਕੁਛ ਹੈਗਾ, ਇੱਥੇ ਬੋਲਦਾ ਹੀ ਓਹੋ ਆ ਜਦੋਂ ਓਹਨੂੰ ਪਤਾ ਆ ਕਿ ਮੇਰਾ ਅੱਜ ਦਾ ਬੋਲਣਾ ਕੱਲ ਨੂੰ ਮੈਂ ਇਹਨੂੰ ਕੈਸ਼ ਕਰਨਾ ਆ
0: ਬਸ,
2: ਅਦਰਵਾਈਜ਼ ਕੋਈ ਨੀ ਬੋਲਦਾ। ਸਭ ਚੁੱਪ ਕਰਕੇ ਜਿਹੜਾ ਹੈਗਾ ਇਸ ਹਮਾਮ ਚ ਸਾਰੇ ਹੀ ਨੰਗੇ ਆ, ਸਾਰੇ ਹੀ ਜਿਹੜੇ ਹੈਗੇ ਆ ਲਿਪਤ ਆ ਰਿਸ਼ਵਤ ਦੇ ਵਿਚ ਜਾਂ ਭ੍ਰਿਸ਼ਟਾਚਾਰ ਦੇ ਵਿਚ, ਤੇ ਇਸ ਕਰਕੇ ਕੋਈ ਅੱਜ ਲੈ ਲੈਂਦਾ ਆ ਤੇ ਕੋਈ ਕੱਲ ਲੈ ਲੈਂਦਾ ਆ, ਕੋਈ ਪੈਸਿਆਂ ਨੂੰ ਜਵਾਬ ਦੇ ਕੇ ਤੇ ਓਹਨੂੰ ਕੁਰਸੀ ਦੀ ਜਿਹੜੀ ਚਾਹ ਹੁੰਦੀ ਹੈਗੀ ਉੱਥੇ ਤੱਕ ਚੱਲ ਜਾਂਦਾ ਹੈ। ਇਮਾਨਦਾਰੀ ਇੱਥੇ ਇਮਾਨਦਾਰੀ ਖਤਮ ਹੋ ਚੁੱਕੀ ਹੈ ਜੀ ਇੱਥੋਂ ਬਿਲਕੁਲ
0: ਬਿਲਕੁਲ
2: ਜੀ। ਭਾਰਤ ਸਾਹਿਬ ਮੈਂ ਹੁਣ ਇਜਾਜ਼ਤ ਲਊਂਗਾ ਬਕਤਰ ਵੀਰੇ,
0: ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਮਾਂ ਦੇਣ
2: ਲਈ। ਥੈਂਕ ਯੂ ਜੀ, ਸ਼ੁਕਰੀਆ ਜੀ,
0: ਸ਼ੁਕਰੀਆ ਜੀ ਮੁਕੱਦਰ ਬਾਈ,
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ
1: ਜੀ ਭਾਰਤ ਬਾਈ ਜੀ। ਮੈਂ ਇਸੇ ਕਰਕੇ ਨਾ, ਚਲੋ ਆਪਾਂ ਤਾਂ ਹਰ ਵਾਰੀ ਹੋਈ ਮੈਨੂੰ ਇਹ ਹੁੰਦਾ ਵੀ ਜਦੋਂ ਆਪਾਂ ਦੂਜੇ ਤੇ ਉਂਗਲੀ ਖੜੀ ਕਰਦੇ ਨਾ,
0: ਬਿਲਕੁਲ
1: ਪਹਿਲੀ ਉਂਗਲੀ ਆਪਣੇ ਵੱਲ ਹੋਵੇ ਵੀ ਅਸੀਂ ਕਿਵੇਂ ਦੇ ਆ
0: ਜੀ,
1: ਠੀਕ ਹੈ। ਪਰ ਜੋ ਅੱਜ ਦੀ ਸਿਆਸਤ ਨਾ ਭਾਰਤ ਵੀਰੇ, ਮੈਂ ਤੁਹਾਡਾ ਪ੍ਰੋਗਰਾਮ ਮੈਂ ਕਈ ਵਾਰੀ ਰਾਤ ਨੂੰ ਥੋੜਾ ਜਿਹਾ ਨਾ ਲੇਟ ਹੋ ਜਾਂਦਾ, ਹੁਣ ਸਿਆਲੇ ਦਿਨ ਆਉਣ ਲੱਗ ਗਏ
0: ਜੀ,
1: ਤੇ ਮੈਂ ਕਈ ਵਾਰੀ ਜੁੜ ਜਾਂਦਾ ਕਈ ਵਾਰੀ ਫਿਰ ਬਾਅਦ ਚੋਂ ਵੀ ਸੁਣ ਲਈਦਾ।
0: ਹਾਂਜੀ ਹਾਂਜੀ ਬਿਲਕੁਲ,
1: ਇਹ ਨੀ ਹੈਗਾ ਵੀ ਤੁਹਾਡੇ ਪ੍ਰੋਗਰਾਮ ਨਾਲ ਜੁੜੀ ਦਾ
0: ਨਹੀਂ। ਥੈਂਕ ਯੂ
1: ਬਾਈ ਜੀ,
0: ਮੁਹੱਬਤ ਲਈ ਜੀ।
1: ਪਰ ਮੇਰਾ ਨਾ ਮੈਂ ਹੁਣ ਟਵਾਣਾ ਸਾਹਿਬ ਨਾਲ ਵੀ ਤੁਸੀਂ ਜੇ ਪਿਛਲੇ ਦਿਨਾਂ ਤੋਂ ਮੈਨੂੰ ਫੋਲੋ ਕੀਤਾ ਹੋਵੇ, ਮੈਂ ਬਹੁਤ ਘੱਟ ਮੈਂ ਗੱਲ ਕਰਨਾ
0: ਜੀ
1: ਵੀ ਕਰੇ ਕੀ ਗੱਲ ਵੀਰੇ, ਕਿਨੂੰ ਬਾਈ ਜੀ ਕਿਨੂੰ ਕਿਨੂੰ ਚੁਣੀਏ, ਕੌਣ ਹੈਗਾ ਇੱਥੇ ਕੋਈ ਹੈਗਾ
0: ਜੀ?
1: ਸਭ ਇੱਕ ਤੋਂ ਇੱਕ ਵੱਧ ਕੇ
0: ਔਜਲਾ ਸਾਹਿਬ ਕਹਿੰਦੇ ਆ, ਹੋਰ ਕਿਹੜੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਮੁਕੱਦਰ ਵੀਰੇ।
1: ਔਜਲਾ ਬਾਈ ਜੀ ਨੂੰ ਪਤਾ ਨਹੀਂ, ਔਜਲਾ ਬਾਈ ਜੀ ਠੀਕ ਹੈ, ਬੜੇ ਪਿਆਰੇ ਸੱਜਣ ਨੇ ਸਾਰੀ ਹੋ ਤੁਸੀਂ ਬਾਈ ਜੀ, ਕੋਈ
0: ਬਿਲਕੁਲ
1: ਜਿਹੜੀ ਆਪਣੀ ਆਪਣੇ ਦਿਲ ਦੀ ਗੱਲ ਹੁੰਦੀ ਆ ਤੁਹਾਡੇ ਕੋਲ ਵੀ ਕਰ ਲਈ,
0: ਬਿਲਕੁਲ ਬਿਲਕੁਲ ਬਿਲਕੁਲ
1: ਆਪਣੇ ਦਿਲ ਦੀ ਗੱਲ ਕਹਿ ਲਈ ਦੀ ਆ। ਪਰ ਇੱਕ ਇੱਕ ਗੱਲ ਭਾਰਤ ਬਾਈ ਜੀ ਪੱਕੀ ਹੈ,
0: ਹਾਂਜੀ
1: ਆਪਾਂ ਕਦੇ ਕਿਸੇ ਦਾ ਮਾੜਾ ਨੀ ਸੋਚਿਆ,
0: ਬਿਲਕੁਲ
1: ਨਾ ਹੀ ਆਪਾਂ ਕਦੇ ਕਿਸੇ ਦਾ ਸੋਚ,
0: ਨਾਲੇ ਬਾਈ ਜੀ ਆਪਾਂ ਕਿਹੜਾ ਆਪਾਂ ਕਿਹੜਾ ਕੋਈ ਨਿੱਜ ਰੱਖਿਆ ਨਾ ਭਈ ਅਸੀਂ ਉਹਨਾਂ ਤੋਂ ਫਾਇਦੇ ਲੈਣੇ ਆ ਜਾਂ ਕਾਹਦੇ ਲਈ, ਮਤਲਬ ਕਿ ਨਿੱਜ ਜਿੰਨੇ ਜੋ ਕੇ ਹੈਗੇ ਆ ਜੀ ਕਰਦੇ ਆ ਬਿਲਕੁਲ
1: ਨਹੀਂ। ਭਾਰਤ ਬਾਈ ਜੀ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਨਾ ਆਪਣੇ ਆਲੇ ਦੁਆਲੇ ਵੱਲੋਂ ਵੇਖ ਕੇ ਆਪਾਂ ਇਹ ਸੋਚਦੇ ਆ ਵੀ ਫਲਾਣਾ ਐ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ, ਆਪਾਂ ਕਦੇ ਬਸ ਇਹੀ ਹੁੰਦਾ ਵੀ ਜਿਹੜਾ ਕੁਛ ਆਪਣੇ ਘਰੇ ਵਸਦਾ ਬਾਈ ਜੀ ਸੁਖੀ,
0: ਬਿਲਕੁਲ ਜੀ ਬਿਲਕੁਲ
1: ਇਹੀ ਸੋਚੀਦਾ ਵੀ ਕਿਉਂ
0: ਨਾਲੇ ਬਾਈ ਜੀ। ਇਹ ਤਾਂ ਮੁਕੱਦਰ ਬਾਈ ਜੀ ਇਹ ਤਾਂ ਚੀਜ਼ਾਂ ਸਮਾ ਕੇ ਬਹੁਤ ਕੁਝ ਚੀਜ਼ਾਂ ਸਿਖਾਉਂਦੀਆਂ ਨੇ, ਮਤਲਬ ਕਿ ਜਿਸ ਤਰ੍ਹਾਂ ਦੇ ਹਿਸਾਬ ਦੇ ਨਾਲ ਲੋਕ ਚਾਹੇ ਉਹ ਮੀਡੀਆ ਦੇ ਵਿੱਚ ਵੀ ਵਿਚਰਦੇ ਆ, ਪਰ ਜਦੋਂ ਅਸਲ ਹਕੀਕਤ ਸਾਹਮਣੇ ਆ ਜਾਂਦੀ ਹੈ ਉਹਨਾਂ ਲੋਕਾਂ ਦੀ, ਬਹੁਤ ਸਾਰੇ ਲੋਕਾਂ ਦਾ ਭਰੋਸਾ ਹੁੰਦਾ ਇਹਨਾਂ ਚੀਜ਼ਾਂ ਦੇ ਉੱਤੇ, ਪਰ ਉਹ ਭਰੋਸੇ ਨੂੰ ਤੋੜ ਦਿੰਦੇ ਆ ਆਪਣੇ ਨਿੱਜ ਦੇ ਲਈ, ਹੈ ਨਾ, ਫਿਰ ਉਹ ਸਾਰਾ ਕੁਝ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਉੱਤੇ ਸਾਫ ਹੋ ਜਾਂਦਾ ਜੀ।
1: ਬਿਲਕੁਲ ਅੱਜ ਦੇ ਸਮਾਜ ਚ ਅਸੀਂ ਨਾ ਆਪਣੀ ਖੁਸ਼ੀ ਤੋਂ ਓਨੇ ਦੁਖੀ ਨੀ, ਜੇ ਦੂਜੇ ਦੀ ਖੁਸ਼ੀ ਹੋਵੇ ਨਾ ਓਹਦੇ ਤੋਂ ਜਿਆਦਾ ਦੁਖੀ ਆ,
0: ਬਿਲਕੁਲ
1: ਗੁਆਂਢੀ ਕਿਉਂ
0: ਖੁਸ਼ ਕਾਤੋਂ ਹੋ, ਬਿਲਕੁਲ ਆ ਜੀ
1: ਉਹ ਕਿਉਂ, ਇਹ ਨੀ ਪਤਾ ਵੀ ਉਹ ਜੇ ਮੰਨ ਲਓ ਉਹਨੇ ਪੈਸੇ ਮੰਨ ਲਓ ਓਹਦੇ ਕੋਲ ਚਾਰ ਹੈਗੇ ਨੇ ਵੀ ਉਹਦੀ ਓਹਦੇ ਪਿੱਛੇ ਮਿਹਨਤ ਕਿੰਨੀ ਹੋਊਗੀ
0: ਜੀ, ਜੀ
1: ਉਹ ਨੀ ਆਪਾਂ ਵੇਂਦੇ
0: ਬਿਲਕੁਲ,
1: ਜੇ ਜੇ ਉਹਨੇ ਚਾਰ ਰੁਪਏ ਕਮਾ ਲਏ ਨੇ ਇਧਰੋਂ ਕਮਾਏ ਹੋਣਗੇ ਨੇ ਮਾਰੇ ਹੋਣਗੇ ਉਹ ਮਾਰੇ ਹੋਣਗੇ
0: ਜੀ ਬਿਲਕੁਲ,
1: ਉਹਦੇ ਚ ਵੀ ਆਪਾਂ ਕੋਈ ਗੱਲ ਨੀ ਭਾਰਤ ਬਾਈ ਜੀ।
0: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਜੁੜੇ ਤੁਸੀਂ ਨਾਲ ਵਿਚਾਰ ਸਾਂਝੇ ਕੀਤੇ, ਥੈਂਕ ਯੂ ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਮੁਕੱਦਰ ਜੀ, ਔਲਖ ਸਾਹਿਬ ਜੁੜੇ ਸਨ ਤੇ ਸਤਿ ਸ੍ਰੀ ਅਕਾਲ ਜੀ, ਤੇ ਗੱਲਾਂ ਬਾਤਾਂ ਦੋਸਤੋ ਅਗਲੀਆਂ ਵਿਦੇਸ਼ੀ ਕਰਦੇ ਆ, ਵਿਸਤਾਰ ਦੇ ਵਿੱਚ ਖਬਰਾਂ ਨੇ ਕੁਝ ਜਿਸ ਦੇ ਵਿੱਚ ਟਰੰਪ ਸਾਹਿਬ ਦੀ ਗੱਲ ਕਰਦੇ ਆ, ਉਹਨਾਂ ਨੇ ਪੂਰੀ ਧੜਥੱਲੀ ਮਚਾਈ ਪਈ ਹੈ, ਯੂਐਨ ਦੀਆਂ ਜੋ ਮੀਟਿੰਗਾਂ ਚੱਲ ਰਹੀਆਂ ਨੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ, ਟਰੰਪ ਜਿਹੜਾ ਸ਼ੋਰ ਪੂਰਾ ਮਚਾ ਰਿਹਾ ਤੇ ਉਹਦੇ ਗੱਲ ਕਰਦੇ ਆ, ਤੇ ਨਾਲ ਨਾਲ ਫੋਨ ਕਾਲਾਂ ਵੀ ਲਈ ਜਾਵਾਂਗੇ, ਤੇ ਆਖਰ ਦੇ ਵਿੱਚ ਤੁਹਾਨੂੰ ਅੱਜ ਕਹਾਣੀ ਸੁਣਾਉਣੀ ਹੈ ਸਿਆਸਤ ਦੇ ਉੱਤੇ ਜਿਹੜੀ ਇਹ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਅਟੈਂਪਟ ਟੂ ਮਰਡਰ ਕਹਾਣੀ ਜਿਹੜੀ ਹੈ ਇਹਦਾ ਨਾਮ ਹੈ, ਤੇ ਉਹਦੇ ਵਿੱਚ ਸਿਆਸਤਦਾਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਕੁਝ ਨਾ ਕੁਝ ਉਹ ਨਸ਼ਰ ਕਰਦੀਆਂ ਨੇ, ਜੋ ਹਾਲਾਤ ਅੱਜ ਵੀ ਪੰਜਾਬ ਜਾਂ ਭਾਰਤ ਦੇ ਵਿੱਚ ਜਾਂ ਪੂਰੀ ਸਿਆਸਤ ਦੇ ਵਿੱਚ ਬਣੇ ਆ ਜਾਂ ਨਜ਼ਰ ਆਉਂਦੇ ਆ, ਕਿਰਦਾਰਾਂ ਦੀ ਗੱਲ ਹੈ। ਤੇ ਮੰਚ ਇੱਕ ਰੂਪ ਦੋ ਸ਼ਾਂਤੀ ਦੂਤ ਤੋਂ ਤਬਾਹੀ ਦੀ ਧਮਕੀ ਤੱਕ ਜਿਹੜਾ ਯੂਐਨ ਦੇ ਵਿੱਚ ਟਰੰਪ ਦੇ ਭਾਸ਼ਣ ਦੇ ਮਾਇਨੇ ਕੀ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਆਪਣੇ ਬੇਬਾਕ ਬਿਆਨਾਂ ਦੇ ਕਾਰਨ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿਣਾ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਸ਼ਾਇਦ ਪਸੰਦ ਲੱਗਦਾ ਹੈ, ਕਿਉਂਕਿ ਉਹ ਦੂਸਰਿਆਂ ਨੂੰ ਦੁੱਖ ਪਹੁੰਚਾ ਕੇ ਤੇ ਆਪ ਖੁਸ਼ੀ ਮਹਿਸੂਸ ਕਰਦੇ, ਇਦਾਂ ਦੇ ਲੋਕ ਜਿਹੜੇ ਮਾਨਸਿਕਤਾ ਦੇ ਨੇ। ਇਸੇ ਲਈ ਉਹ ਜਿੱਥੇ ਵੀ ਜਾਂਦੇ ਨੇ ਅਜਿਹੀ ਕੋਈ ਵੀ ਗੱਲ ਕਹਿ ਦਿੰਦੇ ਨੇ ਜਿਸ ਦੇ ਨਾਲ ਗਲੋਬਲ ਮੰਚ ਦੇ ਉੱਤੇ ਇੱਕ ਤਰ੍ਹਾਂ ਦੀ ਚਰਚਾ ਛਿੜ ਜਾਂਦੀ ਹੈ, ਫਿਰ ਦੁਨੀਆ ਉਹਨਾਂ ਦੇ ਬਿਆਨਾਂ ਦੇ ਉੱਤੇ ਵਿਚਾਰ ਕਰਨ ਲੱਗ ਪੈਂਦੀ ਹੈ ਤੇ ਟਰੰਪ ਕਿਸੇ ਨਵੇਂ ਮੰਚ ਦੇ ਉੱਤੇ ਨਵੇਂ ਬਿਆਨ ਦੇ ਨਾਲ ਸਾਹਮਣੇ ਜਿਹੜੇ ਨੇ ਆ ਜਾਂਦੇ ਹੈ। ਹੁਣ ਇੱਕ ਵਾਰ ਫਿਰ ਜਿਹੜਾ ਹੈ ਟਰੰਪ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਕੇਂਦਰ ਦੇ ਵਿੱਚ ਨੇ। ਇਸ ਵਾਰ ਮੰਚ ਸੀਗਾ ਸੰਯੁਕਤ ਰਾਸ਼ਟਰ ਮਹਾਸਭਾ ਦਾ, UNGA ਦਾ, ਜਿੱਥੇ ਟਰੰਪ ਨੇ ਇੱਕ ਪਾਸੇ ਆਪਣੇ ਆਪ ਨੂੰ 8 ਜੰਗਾਂ ਖਤਮ ਕਰਨ ਦਾ ਵਾਲਾ ਜਿਹੜਾ ਸ਼ਾਂਤੀ ਦੂਤ ਕਹਿ ਦਿੱਤਾ ਹੈ, ਇਹ ਵੀ ਕਹਿੰਦੇ ਨੇ ਮਤਲਬ ਕਿ ਰੱਬ ਦਾ ਹੀ ਬੰਦਾ ਆਇਆ ਹੋਇਆ ਤੇ ਉੱਥੋਂ ਹੀ ਸਿੱਧਾ ਮੈਸੇਜ ਲੈ ਕੇ ਆਉਂਦਾ, ਕਹਿੰਦਾ ਮੈਂ ਉਹਦੇ ਲਈ ਕੰਮ ਕਰਦਾ ਹੈ ਤੇ ਸ਼ਾਂਤੀ ਦੂਤ ਬਣਿਆ ਹੋਇਆ ਤੇ ਦੂਸਰੇ ਪਾਸੇ ਤੜਥੱਲੀ ਮਚਾਈ ਹੋਈ ਆ ਦੁਨੀਆਂ ਦੇ ਵਿੱਚ। ਜਦਕਿ ਦੂਜੇ ਪਾਸੇ ਇਰਾਨ ਨੂੰ ਤਬਾਹ ਕਰਨ ਦੇ ਉੱਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਕਈ ਲੋਕ ਹੈਰਾਨ ਵੀ ਨੇ ਤੇ ਪਰੇਸ਼ਾਨ ਵੀ ਨੇ ਤੇ ਕਈਆਂ ਨੇ ਜੀਭ ਜਿਹੜੀ ਹੈ ਦੰਦਾਂ ਥੱਲੇ ਦਿੱਤੀ ਹੋਈ ਹੈ। ਅਜਿਹੇ ਦੇ ਵਿੱਚ ਸਵਾਲ ਇਹ ਵੀ ਹੈ ਕਿ ਇੱਕੋ ਮੰਚ ਤੋਂ ਸ਼ਾਂਤੀ ਦੂਤ ਤੇ ਤਬਾਹੀ ਦੀ ਧਮਕੀ ਦੇਣ ਵਾਲੇ ਟਰੰਪ ਦੇ ਇਹਨਾਂ ਜਿਹੜਾ ਬਿਆਨਾਂ ਦੇ ਮਾਇਨੇ ਕੀ ਨੇ? ਉਹ ਆਖਰ ਦੁਨੀਆਂ ਨੂੰ ਕੀ ਸੰਦੇਸ਼ ਜਿਹੜਾ ਦੇਣਾ ਚਾਹੁੰਦਾ ਹੈ? ਟਰੰਪ ਦਾ ਭਾਸ਼ਣ ਦੁਨੀਆਂ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਦੇ ਕਾਰਨ ਇਹ ਹੈ ਕਿ ਭਾਸ਼ਣ ਦੇ ਦੌਰਾਨ ਟਰੰਪ ਦੋ ਵੱਖ ਵੱਖ ਰੂਪਾਂ ਦੇ ਵਿੱਚ ਨਜ਼ਰ ਆਇਆ। ਇੱਕ ਪਾਸੇ ਉਹ ਆਪਣੇ ਆਪ ਨੂੰ ਦੁਨੀਆਂ ਦੇ ਭਰ ਦੇ ਵਿੱਚ 8 ਜੰਗਾਂ ਖਤਮ ਕਰਨ ਵਾਲਾ ਸ਼ਾਂਤੀ ਦੂਤ ਦੱਸਦਾ ਹੈ, ਜਦਕਿ ਦੂਜੇ ਪਾਸੇ ਇਰਾਨ ਨੂੰ ਤਬਾਹ ਕਰਨ ਦੇ ਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਜੜੀਆਂ ਨੇ ਧਮਕੀਆਂ ਵੀ ਦਿੰਦਾ ਹੈ। ਤਣਾਅ ਭਰੇ ਇਸ ਸਮੇਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਵਿਰੋਧਾਭਾਸੀ ਤੇਵਰ ਇਹੀ ਦਰਸਾਉਂਦੇ ਨੇ ਕਿ ਟਰੰਪ ਆਪਣੇ ਦੂਜੇ ਕਾਰਜਕਾਲ ਦੇ ਵਿੱਚ ਕਿਸ ਤਰ੍ਹਾਂ ਦੀ ਸਖ਼ਤ ਤੇ ਹਮਲਾਵਰ ਵਿਦੇਸ਼ੀ ਨੀਤੀ ਅਪਣਾ ਰਹੇ ਨੇ। ਭਾਸ਼ਣ ਦੇ ਸ਼ੁਰੂਆਤੀ ਹਿੱਸੇ ਦੇ ਵਿੱਚ ਟਰੰਪ ਨੇ ਉਨ੍ਹਾਂ ਦਾਅਵਿਆਂ ਨੂੰ ਦੁਹਰਾਇਆ ਜਿਨ੍ਹਾਂ ਨੂੰ ਉਹ ਆਪਣੀ ਵੱਡੀ ਉਪਲਬਧੀ ਮੰਨਦੇ ਨੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਦੁਨੀਆਂ ਭਰ ਦੇ 8 ਪੁਰਾਣੇ ਵਿਵਾਦਾਂ ਦੇ ਉੱਤੇ ਜੰਗਾਂ ਨੂੰ ਸੁਲਝਾਇਆ ਤੇ ਇਨ੍ਹਾਂ ਦੇ ਵਿੱਚ ਕੰਬੋਡੀਆ, ਥਾਈਲੈਂਡ, ਕੋਸੋਵੋ, ਸਰਬੀਆ, ਕਾਂਗੋ, ਰਵਾਂਡਾ, ਅਰਮੀਨੀਆ, ਅਜ਼ਰਬਾਈਜਾਨ, ਗਾਜ਼ਾ ਤੇ ਭਾਰਤ ਪਾਕਿਸਤਾਨ ਵਿਚਾਲੇ ਫਿਰ ਦਾਅਵੇ ਕਰ ਦਿੱਤੇ ਹੈ ਵਿਵਾਦ ਸ਼ਾਮਲ ਨੇ। ਅਮਰੀਕੀ ਰਾਸ਼ਟਰਪਤੀ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਜਿਹੜਾ ਆਪਣੇ ਖਾਸ ਸੰਬੰਧਾਂ, ਵਪਾਰ, ਟੈਰਿਫ ਤੇ ਟੈਰਿਫ ਦੀਆਂ ਧਮਕੀਆਂ ਦੇ ਇਸਤੇਮਾਲ ਨੂੰ ਦਿੱਤਾ ਹੈ। ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਪਿਛਲੇ ਸਾਲ ਉਨ੍ਹਾਂ ਨੇ ਭਾਰਤ ਦੇ ਉੱਤੇ ਪਾਕਿਸਤਾਨ ਦੇ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਕੀਤੀ ਤੇ ਉਨ੍ਹਾਂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਟਰੰਪ ਨੇ 3 ਕਰੋੜ ਤੋਂ ਵੱਧ ਲੋਕਾਂ ਦੀ ਜਾਨ ਜਿਹੜੀ ਹੈ ਉਹ ਕਹਿੰਦੇ ਆ ਬਚਾਈ ਹੈ। ਤੇ ਹਾਲਾਂਕਿ ਭਾਰਤ ਇਸ ਦਾਅਵੇ ਨੂੰ ਲਗਾਤਾਰ ਰੱਦ ਕਰਦਾ ਆਇਆ। ਭਾਰਤ ਦਾ ਕਹਿੰਦਾ ਰਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦੀ ਸਮਝ ਸਿੱਧੀ ਫੌਜੀ ਗੱਲਬਾਤ ਦੇ ਰਾਹੀਂ ਬਣੀ ਸੀ। ਹੁਣ ਟਰੰਪ ਦੇ ਭਾਸ਼ਣ ਦੇ ਦੂਜੇ ਹਿੱਸੇ ਦੇ ਵੱਲ ਨੂੰ ਆਉਂਦੇ ਹਾਂ। ਭਾਸ਼ਣ ਦੂਜਾ ਕਹਿੰਦਾ ਹੈ ਕਿ ਉਨ੍ਹਾਂ ਨੇ ਆਪਣੇ ਰੁੱਖ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਕੀਤਾ ਤੇ ਸ਼ਾਂਤੀ ਦੂਤ ਵਾਲੇ ਅੰਦਾਜ਼ ਤੋਂ ਸਿੱਧੇ ਹੀ ਤਬਾਹੀ ਦੀ ਧਮਕੀ ਤੱਕ ਜਿਹੜਾ ਪਹੁੰਚ ਜਾਂਦੇ ਆ, ਜਮਰਾਜ ਤੇ ਪਹੁੰਚ ਜਾਂਦੇ ਆ। ਭਾਸ਼ਣ ਦੇ ਦੂਜੇ ਹਿੱਸੇ ਦੇ ਵਿੱਚ ਟਰੰਪ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਗਿਆ। ਡੀਲ ਮੇਕਰ ਦੀ ਜਿਹੜੀ ਛਵੀ ਤੋਂ ਹਟ ਕੇ ਉਹ ਸਿੱਧੇ ਹੀ ਇਰਾਨ ਦੇ ਉੱਤੇ ਹਮਲਾਵਰ ਹੋ ਗਏ ਤੇ ਟਰੰਪ ਨੇ ਚੇਤਾਵਨੀ ਦਿੱਤੀ ਕਿ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਤੇ ਉਹਨਾਂ ਨੇ ਕਿਹਾ ਕਿ ਇਰਾਨ ਕੋਲ ਦੋ ਹੀ ਰਸਤੇ ਨੇ, ਜਾਂ ਤਾਂ ਅਮਰੀਕਾ ਦੇ ਨਾਲ ਸਮਝੌਤਾ ਕਰ ਲਵੇ ਜਾਂ ਫਿਰ ਇਸਲਾਮਿਕ ਗਣਰਾਜ ਦੀ ਤਬਾਹੀ ਦੇ ਲਈ ਤਿਆਰ ਰਹੇ। ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਕਿਉਂਕਿ ਉੱਥੇ ਦਾ ਇਰਾਨ ਦਾ ਡੈਲੀਗੇਟ ਵੀ ਉੱਥੇ ਪਹੁੰਚਿਆ ਹੋਇਆ, ਉਹਨਾਂ ਨੂੰ ਵੀ ਮੌਕਾ ਮਿਲਣਾ ਬੋਲਣ ਦਾ। ਅਮਰੀਕੀ ਰਾਸ਼ਟਰਪਤੀ ਨੇ ਇਰਾਨ ਦੇ ਬਾਰੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਬਿਨਾਂ ਕਿਸੇ ਬਚਨ ਦੇ ਮੌਕੇ ਦੇ ਉੱਤੇ ਸਿੱਧਾ ਨਰਕ ਦੇ ਵਿੱਚ ਭੇਜ ਦਿੱਤਾ ਜਾਵੇਗਾ ਉਹਨਾਂ ਨੂੰ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਕਿਹਾ ਕਿ ਇਰਾਨ ਸ਼ਾਇਦ ਇਹ ਉਡੀਕ ਕਰ ਰਿਹਾ ਕਿ ਅਮਰੀਕਾ ਦੇ ਵਿੱਚ ਮੱਧਕਾਲੀ ਜਿਹੜੀਆਂ ਨੇ ਮਿਡ ਟਰਮ ਜਿਹੜੀ ਚੋਣ ਹੈ ਉਹ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ। ਤੇ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਇਰਾਨ ਦੇ ਨਾਲ ਸਮਝੌਤੇ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ, ਫਿਰ ਪਲਟ ਗਿਆ ਸੀ। ਇੱਕ ਪਾਸੇ ਕਹਿੰਦਾ ਮੈਂ ਚੱਕ ਦਿਆਂਗਾ, ਬਰਬਾਦ ਕਰ ਦਿਆਂਗਾ, ਨਰਕ ਚ ਭੇਜ ਦਾਂਗਾ, ਤੇ ਫਿਰ ਕਹਿੰਦਾ ਮਿਡ ਟਰਮ ਚੋਣਾਂ ਤੋਂ ਬਾਅਦ ਅਸੀਂ ਸਮਝੌਤਾ ਕਰ ਲਾਂਗੇ। ਬੇਬਾਗ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਸੰਯੁਕਤ ਰਾਸ਼ਟਰ ਦੇ ਜਲਵਾਯੂ ਏਜੰਡੇ ਦੇ ਉੱਤੇ ਯੂਨੈਸਕੋ ਦੀ ਵੀ ਆਲੋਚਨਾ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜਨਵਰੀ ਦੇ ਵਿੱਚ ਬੋਰਡ ਆਫ ਪੀਸ ਬਣਾਉਣ ਦਾ ਜ਼ਿਕਰ ਕੀਤਾ ਤੇ ਸੰਕੇਤ ਦਿੱਤਾ ਕਿ ਭਵਿੱਖ ਦੇ ਵਿੱਚ ਉਨ੍ਹਾਂ ਦੀ ਇਹ ਨਵੀਂ ਸੰਸਥਾ ਸੰਯੁਕਤ ਰਾਸ਼ਟਰ UN ਦੀ ਥਾਂ ਵੀ ਲੈ ਸਕਦੀ ਹੈ ਤੇ ਟਰੰਪ ਦੇ ਭਾਸ਼ਣ ਦੇ ਵਿੱਚ UN ਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਭੂਮਿਕਾ ਤੇ ਸਖ਼ਤ ਟਿੱਪਣੀਆਂ ਵੀ ਸ਼ਾਮਲ ਕੀਤੀਆਂ। ਅਜਿਹੇ ਤਣਾਅ ਦੇ ਭਰੇ ਸਮੇਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਭਾਸ਼ਣ ਉਨ੍ਹਾਂ ਦੀ ਵਿਦੇਸ਼ ਨੀਤੀ ਦੇ ਦੋ ਵੱਖਰੇ ਪੱਖਾਂ ਨੂੰ ਸਾਹਮਣੇ ਲਿਆਉਂਦਾ ਹੈ। ਇੱਕ ਪਾਸੇ ਉਹ ਆਪਣੇ ਆਪ ਨੂੰ ਵਿਸ਼ਵ ਪੱਧਰ ਦੇ ਉੱਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਨੇਤਾ ਵਜੋਂ ਪੇਸ਼ ਕਰ ਰਿਹਾ, ਜਦਕਿ ਦੂਜੇ ਪਾਸੇ ਜੋ ਦੇਸ਼ ਉਨ੍ਹਾਂ ਦੀਆਂ ਸ਼ਰਤਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਉਨ੍ਹਾਂ ਪ੍ਰਤੀ ਸਖ਼ਤ ਤੇ ਟਕਰਾਅ ਵਾਲੀ ਭਾਸ਼ਾ ਵਰਤਦਾ ਹੈ। ਇਹ ਵਿਰੋਧਾਭਾਸ ਟਰੰਪ ਦੀ ਮੌਜੂਦਾ ਵਿਦੇਸ਼ ਨੀਤੀ ਨੂੰ ਸਮਝਣ ਦੇ ਲਈ ਮਹੱਤਵਪੂਰਨ ਰਹੇਗੀ ਤੇ ਉਨ੍ਹਾਂ ਦੇ UN ਭਾਸ਼ਣ ਦੇ ਵਿਚ ਜੰਗਾਂ ਨੂੰ ਸੁਲਝਾਉਣ ਦੇ ਦਾਅਵਿਆਂ ਦੇ ਨਾਲ ਨਾਲ ਇਰਾਨ ਦੇ ਖਿਲਾਫ਼ ਸਖ਼ਤ ਚੇਤਾਵਨੀ ਦੇ ਉਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਆਲੋਚਨਾ ਵੀ ਜਿਹੜੀ ਇਕੱਠੇ ਨਜ਼ਰ ਆਈ ਹੈ। ਦੂਸਰੇ ਪਾਸੇ ਆਪਣੇ ਨਾਲ ਜੁੜੇ ਹੋਏ ਮੁਹੰਮਦ ਜੀ ਹੋਲਡ ਰੱਖਣਾ ਜੀ, ਇੱਕ ਖ਼ਬਰ ਨਾਲ ਲੱਗਦੀ ਹੋਰ ਸਾਂਝੀ ਕਰ ਲਵਾਂ ਤੇ ਦੂਜੇ ਪਾਸੇ ਦੁਨੀਆਂ ਦਾ ਸਰਪੰਚ ਜਿਹੜਾ ਹੈ ਉਹ ਕਿਸੇ ਮੀਡੀਆ ਨੂੰ ਲਾਗੇ ਨਹੀਂ ਲੱਗਣ ਦੇ ਰਿਹਾ। CNN ਦੇ ਉੱਤੇ ਵਰਿਆ ਹੈ ਟਰੰਪ ਫਿਰ ਤੋਂ, ਕਿਉਂਕਿ ਇਹਦੇ ਨਾਲ ਲੱਗਦੀ ਨਹੀਂ ਹੈ, ਮਤਲਬ ਕਿ ਬਣਦੀ ਨਹੀਂ ਹੈ, ਲਾਗਡਾਟ ਬਹੁਤ ਹੈ CNN ਦੇ ਨਾਲ। ਤੁਹਾਨੂੰ ਕਹਿੰਦੇ ਇੱਥੇ ਨਹੀਂ ਹੋਣਾ ਚਾਹੀਦਾ ਸੀ, CNN ਦੇ ਜਿਹੜੇ ਰਿਪੋਰਟਰ ਨੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ। ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਮਹੱਤਵਪੂਰਨ ਕੂਟਨੀਤਿਕ ਗਤੀਵਿਧੀਆਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਕੱਲ ਬੀਤੇ ਦੇ ਵਿਚ ਵਿਸ਼ਵ ਸੰਸਥਾ ਦੇ ਆਪਣੇ ਹੀ ਦੌਰੇ ਦੀ ਸ਼ੁਰੂਆਤ ਕੀਤੀ, ਜਿਸਦੇ ਵਿਚ ਪ੍ਰਮੁੱਖ ਅਮਰੀਕੀ ਨਿਊਜ਼ ਨੈਟਵਰਕ CNN ਦੀ ਇਕ ਪ੍ਰਮੁੱਖ ਪੱਤਰਕਾਰ ਕੈਟਲਿਨ ਕੋਲਿਨਜ਼ ਨੂੰ ਜਿਹੜਾ ਸੀ ਨਿਸ਼ਾਨਾ ਬਣਾਇਆ ਗਿਆ। ਟਰੰਪ ਨੇ ਉਨ੍ਹਾਂ ਨੂੰ ਕਿਹਾ ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ। ਟਰੰਪ ਮੰਗਲਵਾਰ ਨੂੰ ਕੱਲ ਬੀਤੇ ਚ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਵਿਚ ਪਹੁੰਚਿਆ ਤੇ ਕੋਲਿਨਜ਼ ਨੂੰ ਜਿਹੜਾ ਕਿਹਾ ਕਿ ਮੈਂ ਹੈਰਾਨ ਹਾਂ ਕਿ CNN ਇੱਥੇ ਮੈਨੂੰ ਕਵਰ ਕਰ ਰਿਹਾ, ਤੁਹਾਨੂੰ ਇੱਥੇ ਮੈਨੂੰ ਕਵਰ ਨਹੀਂ ਕਰਨਾ ਚਾਹੀਦਾ, ਤੁਸੀਂ ਕਿਹਾ ਸੀ ਕਿ ਤੁਸੀਂ ਮੈਨੂੰ ਕਵਰ ਨਹੀਂ ਕਰੋਗੇ। ਹਾਲਾਂਕਿ ਕੋਲਿਨਜ਼ ਨੇ ਬਾਅਦ ਦੇ ਵਿਚ ਪ੍ਰਸਾਰਣ ਦੇ ਉੱਤੇ ਕਿਹਾ ਕਿ CNN ਦੇ ਨੇ ਜਿਹੜਾ ਕਦੇ ਵੀ ਅਜਿਹਾ ਨਹੀਂ ਕਿਹਾ। ਇਹ ਟਕਰਾਅ ਟਰੰਪ ਪ੍ਰਸ਼ਾਸਨ ਦੇ ਵੱਲੋਂ CNN ਮਿਸ ਨਾਓ ਅਤੇ ਪੋਲੀਟਿਕੋ ਨੂੰ ਜਿਹੜਾ ਵਾਈਟ ਹਾਊਸ ਕੰਪਲੈਕਸ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰ ਨਿਵਾਸ ਅਤੇ ਦਫ਼ਤਰ ਤੋਂ ਪਾਬੰਦੀ ਲਗਾਉਣ ਤੋਂ ਕੁਝ ਦਿਨ ਬਾਅਦ ਆਇਆ। CNN ਨੂੰ ਜਿਹੜਾ ਰਾਸ਼ਟਰਪਤੀ ਦੇ ਮੀਡੀਆ ਪੂਲ ਪੱਤਰਕਾਰਾਂ ਦਾ ਇੱਕ ਚੋਣਵਾਂ ਸਮੂਹ ਹੁੰਦਾ ਹੈ ਤੋਂ ਵੀ ਜਿਹੜਾ ਹਟਾ ਦਿੱਤਾ ਗਿਆ। ਹਾਲਾਂਕਿ ਇਸ ਨੂੰ ਨਿਯਮਤ ਤੌਰ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਵਿਚ ਇਕ ਮਾਨਤਾ ਪ੍ਰਾਪਤ ਮੀਡੀਆ ਸੰਗਠਨ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਤਿੰਨਾਂ ਮੀਡੀਆ ਸੰਗਠਨਾਂ ਨੇ ਸੋਮਵਾਰ ਨੂੰ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ ਹੈ ਤੇ ਪਾਬੰਦੀ ਨੂੰ ਗੈਰ ਸੰਵਿਧਾਨਕ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਣੀ ਹੈ ਤੇ ਟਰੰਪ ਨੇ ਬਾਅਦ ਦੇ ਵਿਚ ਆਪਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਨਕਾਰਾਤਮਕ ਮੀਡੀਆ ਕਵਰੇਜ ਨੂੰ ਜਿਹੜਾ ਦੇਸ਼ ਦੇ ਲਈ ਖਤਰਨਾਕ ਦੱਸਿਆ ਤੇ ਪਰ ਇਹਨੇ ਆਪਣਾ ਇੱਕ TV ਲਾਂਚ ਕਰ ਲਿਆ ਤੇ ਉਹਦੇ ਉੱਤੇ ਜੋ ਬੋਲਣਾ ਚਾਹੀਦਾ ਜਿਵੇਂ ਕਿ ਟਰੁੱਥ ਆਪਣਾ ਸੋਸ਼ਲ ਮੀਡੀਆ ਚਲਾਉਂਦਾ ਹੈ ਇਸੇ ਤਰ੍ਹਾਂ ਹੁਣ TV ਚਲਾ ਲਿਆ, ਮਨ ਕੀ ਬਾਤ ਇਹ ਵੀ ਕਰੇਗਾ। ਟਰੰਪ ਅਤੇ ਮੀਡੀਆ ਸੰਗਠਨਾਂ ਵਿਚਕਾਰ ਇਹ ਵਿਵਾਦ ਵਧਦਾ ਹੀ ਜਾ ਰਿਹਾ ਪਰ ਜਿਹੜਾ ਉੱਥੇ ਦਾ ਅਮਰੀਕਨ ਮੀਡੀਆ ਹੈ ਉਹ ਇਕੱਠਾ ਹੋ ਚੁੱਕਿਆ ਹੈ ਤੇ ਇਹਦੀ ਹੁਣ ਚੰਗੀ ਤਰ੍ਹਾਂ ਪੋਲ ਖੋਲੇਗਾ ਤੇ ਹੋਰ ਪ੍ਰਮੁੱਖ ਸਮਾਚਾਰ ਸੰਗਠਨਾਂ ਨੇ ਵੀ ਪਾਬੰਦੀ ਦਾ ਵਿਰੋਧ ਕਰਨ ਦੇ ਵਿਚ CNN, MSN ਨਾਓ ਅਤੇ ਪੋਲੀਟਿਕੋ ਦੇ ਨਾਲ ਇਕਜੁੱਟਤਾ ਜਿਹੜੀ ਹੈ ਪ੍ਰਗਟ ਕਰ ਦਿੱਤੀ ਹੈ ਤੇ ਦੇਖਦਿਆਂ ਹੁਣ ਟਰੰਪ ਦਾ ਬਣਦਾ ਕੀ ਹੈ। ਦੂਸਰੇ ਪਾਸੇ ਟਰੰਪ ਦੇ ਬਿਆਨ ਤੋਂ ਨਾਰਾਜ਼ ਕਿਊਬਾ ਦੇ ਵਫਦ ਨੇ UN ਸੈਸ਼ਨ ਚੋਂ ਵਾਕਆਊਟ ਕਰ ਦਿੱਤਾ। ਟਰੰਪ ਦੇ ਵੱਲੋਂ ਕਿਊਬਾ ਨੂੰ ਅਸਫਲ ਦੇਸ਼ ਕਹਿਣ ਤੋਂ ਬਾਅਦ ਕਿਊਬਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਸੈਸ਼ਨ ਦੇ ਵਿਚੋਂ ਵਾਕਆਊਟ ਕੀਤਾ। ਵਫਦ ਦੇ ਮੁਖੀ ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡ ਰਿਗਜ਼ ਨੇ ਬਾਅਦ ਦੇ ਵਿਚ ਟਰੰਪ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਝੂਠ ਤੇ ਨਿੰਦਾ ਕਿਹਾ। ਕਿਊਬਾ ਦੇ ਵਿਸ਼ੇਸ਼ ਜਿਹੜੇ ਨੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਐਕਸ ਦੇ ਉੱਤੇ ਲਿਖਿਆ ਕਿ ਅਮਰੀਕੀ ਸਰਕਾਰ ਇਹ ਸਵੀਕਾਰ ਕਰਨ ਦੇ ਵਿਚ ਅਸਮਰਥ ਹੈ ਕਿ ਕਿਊਬਾ ਇਕ ਪੂਰੀ ਤਰ੍ਹਾਂ ਸੁਤੰਤਰ ਤੇ ਪ੍ਰਭੂ ਸੱਤਾ ਸੰਪੰਨ ਦੇਸ਼ ਹੈ ਤੇ ਉਸਨੂੰ ਅਜਿਹਾ ਹੋਣ ਦਾ ਅਧਿਕਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਊਰਜਾ ਨਾਕਾਬੰਦੀ ਸਮੇਤ ਆਰਥਿਕ ਨਾਕਾਬੰਦੀ ਕਿਊਬਾ ਅਤੇ ਹੋਰ ਦੇਸ਼ਾਂ ਦੇ ਲਈ ਖਤਰਾ ਪੈਦਾ ਕਰਦੀ ਹੈ ਤੇ ਉਨ੍ਹਾਂ ਦਾ ਭਾਈ PME ਚੱਕ ਕੇ ਲੈ ਆਂਦਾ ਉੱਥੇ ਦਾ। ਇਹ ਨਸਲਕੁਸ਼ੀ ਅਤੇ ਸਮੂਹਿਕ ਸਜ਼ਾ ਦਾ ਕੰਮ ਹੈ ਤੇ ਸਾਡਾ ਦੇਸ਼ ਸ਼ਾਂਤੀ ਪ੍ਰੇਮੀ ਹੈ ਤੇ ਅਸੀਂ ਸ਼ਾਂਤੀ ਦੇ ਹੱਕਦਾਰ ਹਾਂ, ਉਨ੍ਹਾਂ ਨੇ ਇਹ ਦਾਅਵਾ ਕੀਤਾ ਟਰੰਪ ਦੇ ਖਿਲਾਫ਼। ਤੇ ਦੂਸਰੇ ਪਾਸੇ ਅੱਗੇ ਚੱਲਦਿਆਂ ਹਮਲੇ ਕਰੋ ਬੰਦ ਤੇ ਖਾੜੀ ਦੇਸ਼ਾਂ ਦੀ ਇਰਾਨ ਨੂੰ ਅਪੀਲ ਕੀਤੀ ਹੈ, ਉਹ ਵੀ ਤੰਗ ਆ ਚੁੱਕੇ ਨੇ, ਭਾਈ ਹੁਣ ਲਾ ਲਓ ਪੇਚਾ ਪਾ ਲਓ ਫਿਰ ਦੇਖਦੇ ਆ ਜਦੋਂ ਬਰਾਬਰ ਦਾ ਟੱਕਰ ਦਾ ਪਤਾ ਤਾਂ ਫਿਰ ਲੱਗਦਾ। ਤੇ ਆਪਣੇ ਨਾਲ ਮੁਹੰਮਦ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਖੇਤਰੀ ਖਾੜੀ ਜਿਹੜੇ ਦੇਸ਼ ਨੇ ਉਹਨਾਂ ਦੀ ਗੱਲ ਕਰਦੇ ਹਾਂ ਤੇ ਖਾੜੀ ਦੇਸ਼ਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ ਤੇ ਉਹ ਵੀ ਭਾਈ ਅਪੀਲਾਂ ਕਰ ਰਹੇ ਨੇ ਭਾਈ ਬਸ ਕਰੋ ਹੁਣ। ਤੇ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ ਤੇ ਜਿੰਨੇ ਪਾਸੇ ਹਨ ਬਈ ਮਾਨਮਤੀ ਸੋਚੇ ਬਿਆ ਸੂਜੀ ਰੇਡੀਓ ਦੁਆਬਾ ਦੇ ਇਕੱਠੇ ਹੋਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਤੇ ਬਿਲਕੁਲ ਬਹੁਤ ਆਪਣਾ ਰਾਜਨ ਸੈਣੀ ਸਾਹਿਬ ਵੀ ਪਹਿਲੋਂ ਆਏ ਗੱਲਬਾਤ ਚਾਰੀ ਸੀ ਮੈਂ ਸੁਣਿਆ ਤੇ ਉਸ ਵੇਲੇ ਫਿਰ ਗੁਰੂ ਮਾਨ ਸਾਹਿਬ ਵੀ ਮੁਕੱਦਰ ਵੀਰ ਜੀ ਵੀ ਆਏ ਤੇ ਆਪਣਾ ਵੀਰ ਸਿਕੰਦਰ ਜੀ ਵੀ ਕਿਆ ਬਾਤਾਂ ਸਾਰੇ ਜਿਹੜੇ ਹੈਗੇ ਇੱਕ ਤੋਂ ਵੱਧ ਇੱਕ ਹੈਗਾ ਬਹੁਤ
0: ਬਿਲਕੁਲ
3: ਕੀ ਕਹਿ ਰਹੇ ਨੇ ਬੁੱਧੀਮਾਨ ਆਪਾਂ ਕਹਿ ਸਕਦੇ ਇਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਫਿਲੋਸਫਰ ਵੀ ਆ ਬੁੱਧੀਮਾਨ ਵੀ ਆ
0: ਮਾਮਾ ਜੀ ਤਾਂ ਰਿਹਾ ਚਲੋ ਤੁਸੀਂ ਵੀ ਹੋਲਡ ਰਹੇ ਹੋ ਛੇ ਕੁ ਮਿੰਟ ਪੰਜ ਕੁ ਮਿੰਟ ਤੇ ਰਾਜਨ ਸੈਣੀ ਸਾਹਿਬ ਦਾ ਸੁਨੇਹਾ ਆ ਗਿਆ ਸੀ ਕਹਿੰਦੇ ਭਾਰਤ ਸਾਹਿਬ ਜੇਕਰ ਟੀਚਰ ਹੁੰਦੇ ਨਾ ਤਾਂ ਬੱਚੇ ਦੁਖੀ ਹੋ ਜਾਣੇ ਸੀ ਜੀ ਬੱਚਿਆਂ ਦੀ ਰੁਚੀ ਵੀ ਕਹਿੰਦੇ ਦੇਖਣੀ ਚਾਹੀਦੀ ਹੈ ਜੀ ਅਸੀਂ ਸਵੇਰੇ ਖਬਰਾਂ ਦਾ ਪੇਪਰ ਨਹੀਂ ਦੇਣਾ ਜੀ ਤੇ ਸ਼ੁਕਰ ਹੈ ਕਹਿੰਦੇ ਜੀ ਬੱਸ ਕੀਤੀ ਹੈ ਕਾਲ ਲਈ
3: ਦੇਖੋ ਹਰ ਇੱਕ ਦਾ ਆਪਣਾ ਅੰਦਾਜ਼ ਹੁੰਦਾ ਨਹੀਂ ਕੋਈ ਗੱਲ ਨਹੀਂ ਖਬਰਸਾਰ ਵੀ ਹੋਣੀ
0: ਚਾਹੀਦੀ ਹੈ ਸੈਣੀ ਸਾਹਿਬ ਉਹ ਗੀਤ ਬੜਾ ਵੈਸੇ ਆਪਣੇ ਦੱਸਿਆ ਔਚਲਾ ਸਾਹਿਬ ਨੇ ਲਿਖਿਆ ਕਦੇ ਸੌਂਦੀ ਨਹੀਂ ਸੀ ਸਾਡੀ ਆਵਾਜ਼ ਸੁਣ ਕੇ ਹੁਣ ਦਸ ਅੱਖ ਕਿਵੇਂ ਲੱਗਦੀ ਹੈ ਤੇ ਉਹ ਗੀਤ ਸੀਗਾ ਨਾ ਪੁਰਾਣਾ ਬਹੁਤ ਵਧੀਆ ਗੀਤ ਹੈ ਉਹ ਵੀ ਲੱਗੀ ਵਾਲੇ ਕਦੇ ਨੀ ਉਹ ਸੌਂਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ
3: ਸਹੀ ਗੱਲ ਹੈ ਇਸੇ ਤਰ੍ਹਾਂ ਹੀ ਹੈ ਤੇ ਬਹੁਤ ਵਧੀਆ ਸਾਰਿਆਂ ਦੇ ਬੜੇ ਰੋਸ਼ਨ ਖਿਆਲ ਹੁੰਦੇ ਬੜਾ ਕੁਝ ਸਿੱਖਣ ਨੂੰ ਵੀ ਮਿਲਦਾ
0: ਬਿਲਕੁਲ
3: ਤੇ ਜਿਹੜਾ ਹੁਣ ਮੈਂ ਉਹੀ ਗੱਲਾਂ ਬਾਤਾਂ ਹੁਣ ਚੱਲਦੀਆਂ ਪਈਆਂ ਸੀ ਤੁਸੀਂ ਖਬਰਾਂ ਵੀ ਪੜ੍ਹ ਰਹੇ ਸੀ ਮਤਲਬ ਕਿ ਦੇਖੋ ਮੈਂ ਯਾਰ ਕਈ ਵਾਰੀ ਬੜੀ ਇੰਨੀ ਹੈਰਤ ਹੁੰਦੀ ਹੈ ਵੀਰ ਭੁਪਿੰਦਰ ਜੀ ਵੱਡਿਆਂ ਦਾ ਇਹ ਹੈਡ ਹੈ ਤੇ ਦੂਸਰੇ ਵਿਚਾਰੇ ਕੀ
0: ਕਰਨਗੇ
3: ਵੱਡੇ ਜਿਹੜੇ ਹੈਗੇ ਉਹ ਮਾਨਾਈਆਂ ਕਰਨ ਤੇ ਤੁਲੇ ਹੋਏ ਭਾਈ ਐਵੇਂ ਕਰ ਦੇਣਾ ਅਸੀਂ ਉਵੇਂ ਕਰਨਾ ਵੀ ਦੱਸੋ ਜਿਹੜਾ ਹੈਗਾ
0: ਇਹ ਦੁਨੀਆਂ ਦੇ ਰੋਲ ਮਾਡਲ ਨੇ ਜੀ ਦੇਖੋ ਦੁਨੀਆਂ ਦੇ ਰੋਲ ਮਾਡਲ ਨੇ
3: ਹਾਂ ਉਹੀ ਜੇ ਨਾ ਰੋਲ ਮਾਡਲ ਜਿਹੜੇ ਹੈਗੇ ਜਿਹੜਾ ਕਿ ਕਹਿਣ ਦਾ ਮਤਲਬ ਜਿਹਨਾਂ ਨੂੰ ਆਪਾਂ ਐਟ ਦਾ ਟੌਪ ਗਿਣਦੇ ਹਾਂ ਕਰੀਮ ਆਫ ਦਾ ਵਰਲਡ ਜਿਹੜਾ ਕਹਿ ਰਿਹਾ
0: ਬਿਲਕੁਲ
3: ਕਰੀਮ ਦਾ ਇਹ ਹਾਲ ਹੈ ਤੇ ਦੱਸੋ ਬਾਕੀ ਦਾ ਕੀ ਹੋਊਗਾ
0: ਬਿਲਕੁਲ ਕਰੀਮ ਨੂੰ ਉਲੀ ਲੱਗ ਗਈ
3: ਠੀਕ ਆ
0: ਕਰੀਮ ਨੂੰ ਉਲੀ ਲੱਗ ਗਈ ਆ ਜੀ ਹੁਣ ਜੀ
3: ਹਾਂਜੀ ਹਾਂਜੀ ਤੇ ਬਾਕੀ ਇਹ ਜਿਹੜਾ ਹੈਗਾ ਦੇਖੋ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਹੈਗਾ ਜੇ ਆਵਾਮ ਨੂੰ ਦੇਖੋ ਮੈਂ ਕਈ ਵਾਰੀ ਪਹਿਲਾਂ ਮੈਨੂੰ ਬੜੀ ਹੈਰਤ ਹੁੰਦੀ ਵੀ ਜਦੋਂ ਆਵਾਮ ਅਸੀਂ ਜਿਹੜਾ ਹੈਗਾ ਆਵਾਮ ਦੇ ਨਾਲ ਹੀ ਐਵੇਂ ਕਰਾਂਗੇ ਉਹਨਾਂ ਨੂੰ ਫਿਨਿਸ਼ ਕਰਨ ਤੇ ਤੁਰ ਪੈ
0: ਰਹੇ ਆ
3: ਡੰਗਰਾਂ ਤੇ ਰਾਜ ਕਰਨਾ
0: ਅਸਲ ਚ ਨਾ ਮੁਹੰਮਦ ਜੀ ਹੈਗਾ ਇਹਨਾਂ ਦਾ ਮਕਸਦ ਆਬਾਦੀ ਨੂੰ ਕੰਟਰੋਲ ਕਰਨਾ ਜਿੰਨੇ ਲੋਕ ਘੱਟ ਹੋਣਗੇ ਉਨਾ ਹੀ ਕੰਟਰੋਲ ਵੱਧ ਕੀਤਾ ਜਾ ਸਕਦਾ ਹੈ ਜੋ ਮਰਜ਼ੀ ਕਰਾਉਣੀ ਚਾਹੁੰਦੇ ਉਨਾ ਕਰ ਸਕਦੇ ਨੇ ਜੀ ਅਸੀਂ ਲੋਕ ਤਾਂ ਉਹਨਾਂ ਲਈ ਬਸ ਜਿੱਦਾਂ ਜਾਨਵਰ ਹੀ ਹੈਗੇ ਆ ਜੀ ਉਹਨਾਂ ਲਈ ਬੰਦੇ ਥੋੜੇ ਆ ਜੀ ਉਹ ਜਿੱਦਾਂ ਗੇਮ ਖੇਡਣੀ ਚਾਹੁੰਦੇ ਅਗਲੇ ਉਹਨਾਂ ਲਈ ਇੱਕ ਗੇਮ ਹੈ ਜੀ
3: ਬਿਨਾ ਪਲਾਨ ਤੋਂ ਵੀ ਕੰਮ ਹੋ ਜਾਂਦੇ ਪਰ ਰਿਜ਼ਲਟ ਨੀ ਮਿਲਦਾ ਫਿਰ ਵੀ ਭੁਪਿੰਦਰ ਜੀ ਜਿਹੜਾ ਕੰਮ ਨੀ ਸਹੀ ਢੰਗ ਨਾਲ ਹੁੰਦਾ
0: ਬਿਲਕੁਲ
3: ਤੇ ਮੈਂ ਇੱਕ ਗੀਤ ਲੈ ਕੇ
0: ਆਇਆ
3: ਸੀ ਵੀ ਚੱਲੀਏ ਰਾਜਨ ਸਿੰਘ ਜੀ ਕਹਿ ਰਹੇ ਸੀ
0: ਬਿਲਕੁਲ ਉਹਨਾਂ ਨੂੰ ਨੀਂਦ ਨੀ ਆਉਣੀ ਓਦਾਂ ਜੀ ਗੀਤ ਸੁਣੇ ਤੋਂ ਬਗੈਰ
3: ਜੀ ਤੇ ਲਓ ਜੀ ਫੇਰ ਮੈਂ ਜਿਹੜਾ ਹੈਗਾ ਧਰੀ ਜਾ
0: ਜੀ ਆਉਣ ਦਿਓ
3: ਜੀ

0: ਵਾਹ ਜੀ,
1: ਇਸ਼ਕ ਦੇ ਫੱਟ ਅਮਲੇ ਨੇ ਅਸੀਂ ਬੜੇ ਲੁਕਾਏ ਲੁਕਦੇ ਹੀ ਨਹੀਂ, ਇਸ਼ਕ ਦੇ ਫੱਟ ਅਮਲੇ ਨੇ ਅਸੀਂ ਬੜੇ ਲੁਕਾਏ ਲੁਕਦੇ ਹੀ ਨਹੀਂ, ਪਿੰਡ ਪੁਰੋਵਾਲ ਦੇ ਸ਼ਾਇਰ ਹੋਏ ਅਸੀਂ।

0: वाह जी वाह जी, क्या बात है जी। मोहम्मद जी बहुत प्यार मोहब्बत तुहाडे लिए आ रिहा, सुनेहा दे विच जरूर पढ़ लेना तुसी यूट्यूब दे
1: जी
0: उत्ते।
1: जी
0: ते औजला
1: पीली
0: साहब
1: बात
0: दा
1: है
0: एक
1: वो।
0: सुनेहा जिदा हर वेले हसौणी पौंदे हुंदे आ ना, ओ कहिंदे टाइम सोचण दा समां किथे हुंदा बख्शी जी, ए तां उजड़न
1: जी
0: तों बाद ही पता लगता
1: क्या बात है, क्या बात,
0: है
1: ठीक है जी, ना सही गल है,
0: जी।
1: जिस टाइम लग गए सोचने जाने, वाकई भाई
0: बिल्कुल
1: जुड़न
0: जी,
1: तो बाद।
0: थैंक यू जी,
1: थैंक यू
0: थैंक
1: सो
0: यू,
1: मच,
0: शुक्रिया जी,
1: शुक्रिया जी,
0: शुक्रिया, सत
1: शुक्रिया।
0: श्री अकाल जी। जी दोस्तों, ऐसा जी मोहम्मद जी जुड़े सी दुबई तो, क्या बात है, उन्हां दा गीत गाउण दा अंदाज ते ठरम्मा ते आवाज दे विच दम ते गुरी मान बाई जी भी कहंदे आ उस समय दे विच जनाब साबर कोटी साहब दी याद करवा दित्ती है इन्हां ने, ते माल जी भी लिख रहे ने क्या बातां जी। ते लो दोस्तों, लाइनां तुहाडे लई भी खुल्लियां रहिणगियां, अग्गे जाके आपां कहानी सुनाउणी है, ते 2-4 मिंट कॉल करनी चाहुंदे हो तां निघा स्वागत रहेगा, ते आखर दे विच कहानी दी सांझ पावांगे। 2-3 खबरां होर ने अमेरिका दियां ने ते खाड़ी देशां दियां, ते उस तों बाद फिर आपां कहानी वल नूं चलदे हां। जे मन दे विच कोई गल आउंदी है तां जरूर तुसीं सांझ पा सकदे हो। कहिंदे ने हमले करो बंद, खाड़ी देशां दी ईरान नूं अपील आई है। खेतरी खाड़ी सहयोग परिषद GCC ने ईरान अते उसदे सहयोगियों नूं खाड़ी अरब देशां दे उत्ते हमले बंद करन अते 2 महत्वपूर्ण समुंदरी मार्गां दे राहीं जिहड़ा मुक्त लंघन दी जिहड़ी आ आग्या देण दी अपील रखी है। परिषद दे मुखी जिहड़े ने जासेम मुहम्मद अल बुदावी ने कहा कि होरमुज़ जलडमरू ते बाब अल बडेब राहीं शिपिंग दे विच विघन पैण दे नाल दुनिया भर दे तेल बाजारां ते सप्लाई प्रणालियां दे उत्ते असर पिआ, जिसदे विश्व व्यापी नतीजे सामने आए ने। दूजे पासे ईरान ने कहा कि उसने अमेरिका ते इजराइल दे हमलिआं दे जवाब दे विच खेतर दे विच अमेरिकी टिकाणिआं नूं निशाना बनाया ते अल बुदावी ने मंगलवार नूं संयुक्त राष्ट्र जनरल असैम्बली दे मौके ते स्विस जाने कि स्विट्जरलैंड वालिआं दे स्विस अधिकारियों दे नाल इक मीटिंग दे दौरान ए टिप्पणियां कीतीआं ने। दूसरे पासे हजारां शरणार्थी जड़े ने अमेरिका दे विच, उन्हां नूं अमेरिका दे विच मिलेगी एंट्री दस्या जा रहा है। अमेरिका दे पर देखो पहला मुहिमां चलिया है सारा कुछ बाहर कढ़ण दियां, ते हुण चोणां ने ते हुण उन्हां नूं अंदर रखण दी गल हो रही है। अमेरिका दे राष्ट्रपति ट्रंप दे प्रशासन ने एक अहम जिहड़ा फैसला लिया, ते ट्रंप दा प्रशासन देश दे विच स्वीकार कीते जाण वाले शरणार्थियां दी गिणती नूं 17,500 तक सीमित करन दी योजना बना रिहा है। इन्हां दे विच ज्यादातर दक्षणी अफरीका दे गोरे नागरिक होणगे। प्रशासन ने मंगलवार नूं कांग्रेस नूं इस संबंधी सूचित जिहड़ा कीता है। ਇਹ ਕਦਮ ਸ਼ਰਨਾਰਥੀ ਪ੍ਰੋਗਰਾਮ ਦੀ ਪ੍ਰਕਿਰਤੀ ਨੂੰ ਜਿਹੜਾ ਹੋਰ ਬਦਲ ਦੇਵੇਗਾ, ਜੋ ਕਦੇ ਦੁਨੀਆਂ ਭਰ ਦੇ ਵਿੱਚ ਯੁੱਧ ਅਤੇ ਟਕਰਾਅ ਤੋਂ ਭੱਜਣ ਵਾਲੇ ਲੋਕਾਂ ਦੇ ਲਈ ਇੱਕ ਸੁਰੱਖਿਅਤ ਪਨਾਹਗਾਹ ਜਿਹੜੀ ਹੈ ਵਜੋਂ ਕੰਮ ਕਰਦਾ ਹੈ। ਕਾਂਗਰਸ ਨੂੰ ਦਿੱਤੇ ਇੱਕ ਨੋਟਿਸ ਦੇ ਵਿੱਚ ਪ੍ਰਸ਼ਾਸਨ ਨੇ ਕਿਹਾ ਕਿ ਗੋਰੇ ਦੱਖਣੀ ਅਫਰੀਕੀ ਲੋਕਾਂ ਨੇ ਜ਼ਮੀਨ ਜ਼ਬਤ ਕੀਤੇ ਜਾਣ ਤੇ ਅਤਿਆਚਾਰ ਦੇ ਹੋਰ ਰੂਪਾਂ ਦਾ ਸਾਹਮਣਾ ਕੀਤਾ ਹੈ। ਗੁਲਾਮੀ ਦੇ ਸਮੇਂ ਦੀ ਗੱਲ ਹੈ ਤੇ ਅਮਰੀਕਾ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਮੁੱਖ ਧਾਰਾ ਦੇ ਵਿੱਚ ਵਧੇਰੇ ਆਸਾਨੀ ਦੇ ਨਾਲ ਏਕੀਕ੍ਰਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਦੱਖਣੀ ਅਫਰੀਕੀ ਸਰਕਾਰ ਨੇ ਵਾਰ ਵਾਰ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਤੇ ਅਫਰੀਕੀ ਲੋਕ ਦੇਸ਼ ਦੇ ਵਿਚ ਇਕ ਦੱਬੇ ਕੁਚਲੇ ਘੱਟ ਗਿਣਤੀ ਨੇ। ਅਫਰੀਕੀ ਲੋਕ ਮੁੱਖ ਤੌਰ ਦੇ ਉਤੇ ਡੱਚ ਅਤੇ ਫਰਾਂਸੀਸੀ ਬਸਤੀਵਾਦੀਆਂ ਦੇ ਵੰਸ਼ ਦੇ ਵਿਚੋਂ ਨੇ ਤੇ 1948 ਤੋਂ ਜਿਹੜਾ 1994 ਤੱਕ ਚੱਲੀ ਦੱਖਣੀ ਅਫਰੀਕਾ ਦੀ ਰੰਗ ਭੇਦ ਪ੍ਰਣਾਲੀ ਦੇ ਦੌਰਾਨ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਟਰੰਪ ਪ੍ਰਸ਼ਾਸਨ ਨੇ ਸ਼ਰਨਾਰਥੀਆਂ ਦੇ ਪੁਨਰਵਾਸ ਦੇ ਉੱਤੇ ਲਗਭਗ $500 ਮਿਲੀਅਨ ਖਰਚ ਕਰਨ ਦੀਆਂ ਯੋਜਨਾ ਦਾ ਵੀ ਐਲਾਨ ਕੀਤਾ ਹੈ। ਲੰਮੇ ਸਮੇਂ ਤੋਂ ਚੱਲ ਰਹੇ ਸ਼ਰਨਾਰਥੀ ਪੁਨਰਵਾਸ ਸੰਗਠਨਾਂ ਨੇ ਇਸ ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ। ਇਸ ਨੇ ਇਕ ਵਾਰ ਫਿਰ ਮੁੱਖ ਤੌਰ ਦੇ ਉੱਤੇ ਗੋਰੇ ਦੱਖਣੀ ਅਫਰੀਕੀ ਲੋਕਾਂ ਤੱਕ ਇਸ ਦਾ ਦਾਖਲਾ ਜਿਹੜਾ ਸੀਮਿਤ ਕਰ ਦਿੱਤਾ ਹੈ। ਗੌਰਤਲਬ ਗੱਲ ਇਹ ਵੀ ਹੈ ਕਿ ਅਮਰੀਕੀ ਰਾਸ਼ਟਰਪਤੀ ਹਰ ਸਾਲ ਇਹ ਜਿਹੜਾ ਫੈਸਲਾ ਕਰਦੇ ਨੇ ਕਿ ਦੇਸ਼ ਦੇ ਵਿਚ ਕਿੰਨੇ ਸ਼ਰਨਾਰਥੀਆਂ ਨੂੰ ਦਾਖਲ ਕੀਤਾ ਜਾਵੇਗਾ। 1980 ਦੇ ਵਿਚ ਸ਼ੁਰੂ ਹੋਏ ਇਸ ਪ੍ਰੋਗਰਾਮ ਦੇ ਤਹਿਤ ਹਰ ਸਾਲ ਔਸਤਨ 92,000 ਲੋਕ ਅਮਰੀਕਾ ਦੇ ਵਿਚ ਦਾਖਲ ਹੋਏ ਨੇ। ਟਰੰਪ ਪ੍ਰਸ਼ਾਸਨ ਨੇ ਸ਼ੁਰੂ ਦੇ ਵਿਚ ਪਿਛਲੇ ਸਾਲ ਇਹ ਸੀਮਾ 7,500 ਰੱਖੀ ਸੀ ਤੇ ਜਿਸ ਨੂੰ ਬਾਅਦ ਦੇ ਵਿਚ ਵਧਾ ਕੇ 17,500 ਕਰ ਦਿੱਤਾ ਗਿਆ। ਇਸ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਆਪਣੇ ਆਖਰੀ ਸਾਲ ਦੇ ਵਿਚ 1,25,000 ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਜਿਹੜਾ ਰੱਖਿਆ ਸੀਗਾ। ਆਖਰੀ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਦੋਸਤੋ। ਕੈਨੇਡਾ ਦੇ ਵਿਚ ਗੈਰ ਕਾਨੂੰਨੀ ਹਥਿਆਰਾਂ ਦੇ ਤੇ ਤਸਕਰ ਗਰੋਹ ਦਾ ਜਿਹੜਾ ਪਰਦਾਫਾਸ਼ ਕੀਤਾ। ਇੱਕ ਔਰਤ ਸਮੇਤ ਚਾਰ ਗ੍ਰਿਫਤਾਰੀਆਂ ਹੋਈਆਂ ਨੇ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ GTA ਦੇ ਵਿਚ ਸਰਗਰਮ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈਟਵਰਕ ਦਾ ਪਰਦਾਫਾਸ਼ ਕੀਤਾ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ ਅੰਡਰਕਵਰ ਜਾਂਚ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਦੇ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਕਾਰਵਾਈ ਦੇ ਦੌਰਾਨ ਪੁਲਿਸ ਨੇ 23 ਗੈਰ ਕਾਨੂੰਨੀ ਹਥਿਆਰ, ਲਗਭਗ 825 ਗ੍ਰਾਮ ਕੋਕੀਨ ਤੇ 950 ਤੋਂ ਵੱਧ ਜਿਉਂਦੇ ਕਾਰਤੂਸ ਬਰਾਮਦ ਕੀਤੇ ਹੈ। ਪ੍ਰੋਜੈਕਟ ਰੈੱਡ ਜ਼ੋਨ ਜਿਹੜਾ ਸੀਗਾ ਨਾਂ ਦੇ ਇਸ ਵਿਸ਼ੇਸ਼ ਆਪਰੇਸ਼ਨ ਨੂੰ ਪੀਲ ਰੀਜਨਲ ਪੁਲਿਸ ਨੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਦੇ ਵੱਲੋਂ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ ਦੇ ਸਹਿਯੋਗ ਦੇ ਨਾਲ ਨੇਪਰੇ ਦੇ ਉੱਤੇ ਚਾੜਿਆ ਤੇ ਪੁਲਿਸ ਅਨੁਸਾਰ ਇਹ ਜਾਂਚ ਅਕਤੂਬਰ 2025 ਦੇ ਵਿਚ ਸ਼ੁਰੂ ਹੋਈ ਜੋ ਜੁਲਾਈ 2026 ਤੱਕ ਲਗਾਤਾਰ ਜਾਰੀ ਰਹੀ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਚੋਂ 15 ਹਥਿਆਰ ਅਮਰੀਕਾ ਤੋਂ ਲਿਆਂਦੇ ਗਏ ਜਦਕਿ ਕਈ ਹਥਿਆਰ ਕੈਨੇਡਾ ਦੇ ਵਿਚ ਪੂਰੀ ਤਰ੍ਹਾਂ ਬੈਨ ਨੇ। ਇਸੇ ਤਰ੍ਹਾਂ ਕੈਨੇਡਾ ਤੋਂ ਇੱਕ ਖਬਰ ਹੋਰ ਹੈ ਡਰੱਗ ਦੇ ਮਾਮਲੇ ਦੇ ਵਿਚ ਜੋ ਕਿ ਡਾਰਕ ਵੈਬ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ। ਡਾਰਕ ਵੈਬ ਡਰੱਗ ਨੈਟਵਰਕ ਆਈਸ ਵਾਈਟ ਨਾਰਥ ਬੇਨਕਾਬ ਕੀਤਾ ਹੈ। 5 ਗ੍ਰਿਫਤਾਰੀਆਂ ਇਹਦੇ ਵਿਚ ਵੀ ਹੋਈਆਂ ਨੇ। ਕੈਨੇਡਾ ਦੇ ਵਿਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਯਾਰਕ ਰੀਜਨਲ ਪੁਲਿਸ ਜਿਹੜੀ ਹੈ ਉਹਨੇ ਇੱਕ ਵੱਡੀ ਡਾਰਕ ਵੈਬ ਡਰੱਗ ਤਸਕਰੀ ਨੈਟਵਰਕ ਨੂੰ ਤਬਾਹ ਕਰ ਛੱਡਿਆ। ਇਸ ਆਪਰੇਸ਼ਨ ਦੇ ਤਹਿਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਉੱਤੇ 80 ਤੋਂ ਵੱਧ ਦੋਸ਼ ਲਾਏ ਗਏ ਨੇ, ਚਾਰਜ ਕੀਤੇ ਨੇ ਤੇ ਪੁਲਿਸ ਮੁਤਾਬਕ ਇਹ ਗਰੁੱਪ ਕੈਨੇਡਾ ਦੇ ਵਿਚ ਡਾਰਕ ਵੈਬ ਰਾਹੀਂ ਜਿਹੜਾ ਸੀ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਅਤੇ ਸਰਗਰਮ ਨੈਟਵਰਕ ਸੀ। ਜਨਵਰੀ 2026 ਦੇ ਵਿਚ ਸ਼ੁਰੂ ਕੀਤੀ ਗਈ ਇਸ ਜਾਂਚ ਦਾ ਨਾਂ ਪ੍ਰੋਜੈਕਟ ਗੋਸਟ ਵਾਇਰ ਰੱਖਿਆ ਗਿਆ ਸੀ ਤੇ ਡਾਟਾ ਸਰਜੈਂਟ ਸਟੀਫਨ ਬਿੱਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਇਹ ਪਲੇਟਫਾਰਮ ਮੁੱਖ ਤੌਰ ਦੇ ਉੱਤੇ ਡਾਰਕ ਵੈਬ ਅਤੇ ਐਨਕ੍ਰਿਪਟਡ ਐਪਲੀਕੇਸ਼ਨਾਂ ਦੇ ਰਾਹੀਂ ਚਲਾਇਆ ਜਾਂਦਾ ਸੀਗਾ। ਇਹ ਆਨਲਾਈਨ ਮਾਰਕੀਟ ਪਲੇਸ ਖਾਸ ਤੌਰ ਦੇ ਉੱਤੇ ਕੈਨੇਡੀਅਨ ਗਾਹਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਇਸਦੇ ਤਾਰ ਗ੍ਰੇਟਰ ਟੋਰਾਂਟੋ ਏਰੀਆ ਜਿਹੜਾ GTA ਦੇ ਨਾਲ ਹੀ ਜੁੜਦੇ ਨੇ। ਜਾਂਚ ਤੋਂ ਪਤਾ ਲੱਗਿਆ ਕਿ ਆਈਸ ਵਾਈਟ ਨਾਰਥ ਨਾਂ ਦਾ ਇਹ ਨੈਟਵਰਕ ਸਾਲ 2022 ਤੋਂ ਜਿਹੜਾ ਸੀ ਚੱਲ ਰਿਹਾ ਸੀ। ਇਸ ਨੂੰ ਆਨਲਾਈਨ ਗਾਹਕਾਂ ਦੇ ਵੱਲੋਂ 9000 ਤੋਂ ਵੱਧ ਪੋਜ਼ਿਟਿਵ ਰਿਵਿਊ ਜਿਹੜੇ ਮਿਲੇ ਤੇ ਇਹ ਗਰੁੱਪ ਹਰ ਮਹੀਨੇ $1,00,000 ਤੋਂ ਵੀ ਵੱਧ ਦੀ ਕਮਾਈ ਕਰ ਰਿਹਾ ਸੀ ਤੇ ਪਿਛਲੇ 4 ਸਾਲਾਂ ਦੇ ਵਿਚ ਇਸਨੇ $1,00,000 ਦੀ ਨਜਾਇਜ਼ ਕਮਾਈ ਕੀਤੀ ਹੈ। ਵੇਰਵਿਆਂ ਦੇ ਅਨੁਸਾਰ ਇਸ ਨੈਟਵਰਕ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਯੋਜਨਾਬੱਧ ਤੇ ਕਾਰੋਬਾਰੀ ਤਰ੍ਹਾਂ ਦਾ ਸੀਗਾ। ਨਸ਼ਿਆਂ ਦੀ ਵਿਕਰੀ ਦੇ ਲਈ ਡਿਜੀਟਲ ਮਾਰਕੀਟ ਪਲੇਸ ਦੇ ਉੱਤੇ ਵਿਗਿਆਪਨ ਦਿੱਤੇ ਜਾਂਦੇ। ਇੱਕ ਮਾਮਲੇ ਦੇ ਵਿਚ ਪਰਪਲ ਹੈਰੋਇਨ ਦੇ ਨਾਂ ਹੇਠ ਨਸ਼ਾ ਵੇਚਿਆ ਗਿਆ ਜਿਸਦੀ ਬਾਅਦ ਦੇ ਵਿਚ ਫੈਟਾਨਿਲ ਵਜੋਂ ਪਛਾਣ ਹੁੰਦੀ ਹੈ। ਆਰਡਰ ਜਿਹੜਾ ਐਨਕ੍ਰਿਪਟਡ ਪਲੇਟਫਾਰਮਾਂ ਦੇ ਰਾਹੀਂ ਲਏ ਜਾਂਦੇ ਸੀ ਤੇ ਨਸ਼ਿਆਂ ਦੀ ਸਪਲਾਈ ਕੈਨੇਡਾ ਦੇ ਕਾਨੂੰਨੀ ਪੋਸਟਲ ਪਾਰਸਲ ਬੁਨਿਆਦੀ ਢਾਂਚੇ ਰਾਹੀਂ ਗਾਹਕਾਂ ਤੱਕ ਪਹੁੰਚਾਈ ਜਾਂਦੀ ਸੀ। ਕਿਆ ਬਾਤ ਹੈ ਜੀ, ਡਿਲੀਵਰੀ ਪਰ ਓਫੀਸ਼ੀਅਲ ਤੌਰ ਦੇ ਉੱਤੇ ਕਰਦੇ ਸੀ। ਇਸ ਨੈਟਵਰਕ ਦੇ ਰਾਹੀਂ ਫੈਟਾਨਿਲ, ਕੋਕੀਨ, ਮੈਥ, ਹੈਰੋਇਨ, MDMA, LSD ਅਤੇ ਗੈਰ ਕਾਨੂੰਨੀ ਪਰਸਕ੍ਰਿਪਸ਼ਨ ਗੋਲੀਆਂ ਸਣੇ ਕਈ ਜਿਹੜੀਆਂ ਸੀ ਖਤਰਨਾਕ ਪਦਾਰਥਾਂ ਦੀ ਤਸਕਰੀ ਹੁੰਦੀ ਸੀ। ਜ਼ਬਤ ਕੀਤੇ ਗਏ ਜਿਹੜੇ ਨਸ਼ੀਲੇ ਪਦਾਰਥਾਂ ਦੀ ਕੁੱਲ ਅਨੁਮਾਨਿਤ ਸਟਰੀਟ ਕੀਮਤ ਲਗਭਗ $3 million ਦੱਸੀ ਹੈ। ਪੁਲਿਸ ਨੇ ਮਿਸੀਸਾਗਾ ਦੇ ਵਿਚ ਸਥਿਤ ਇਕ ਲਗਜ਼ਰੀ ਜਿਹੜਾ ਪੈਟ ਹਾਊਸ ਕੋਂਡੋ ਨੂੰ ਜਿਹੜਾ ਇਸ ਨੈਟਵਰਕ ਦੇ ਮੁੱਖ ਕੇਂਦਰ ਦੱਸਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਚ ਨਸ਼ੇ, ਇਕ ਪਾਬੰਦੀ ਸ਼ੁਦਾ ਹਥਿਆਰ, $10,00,000 ਤੋਂ ਵੱਧ ਮੁੱਲ ਦੀਆਂ ਲਗਜ਼ਰੀ ਚੀਜ਼ਾਂ ਉਹਦੇ ਵਿਚ ਵਾਹਨ ਨੇ ਤੇ ਮਹਿੰਗੇ ਬੈਗ ਅਤੇ ਘੜੀਆਂ ਨੇ ਬਰਾਮਦ ਕਰ ਲਈਆਂ ਨੇ। ਇਸ ਤੋਂ ਇਲਾਵਾ ਪੁਲਿਸ ਇਤਿਹਾਸ ਦੇ ਵਿਚ ਪਹਿਲੀ ਵਾਰ ਡਿਜੀਟਲ ਉਪਕਰਨਾਂ ਦੇ ਰਾਹੀਂ $200,000 ਦੀ ਕ੍ਰਿਪਟੋ ਕਰੰਸੀ ਵੀ ਜਿਹੜੀ ਹੈ ਜ਼ਬਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨੈਟਵਰਕ ਦੇ ਟੁੱਟਣ ਦੇ ਨਾਲ ਕੈਨੇਡਾ ਦੇ ਵਿਚ ਡਾਰਕ ਵੈਬ ਦੇ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਇਸ ਮਾਮਲੇ ਦੇ ਵਿਚ ਅੱਗੇ ਦੀ ਜਾਂਚ ਅਜੇ ਜਾਰੀ ਹੈ। ਦੂਸਰੇ ਪਾਸੇ BC ਦੇ ਵਿਚ ਸਰਕਾਰ ਭੰਗ ਕਰ ਦਿੱਤੀ ਗਈ ਹੈ। ਕੈਨੇਡਾ ਦੇ ਵਿਚ ਸੂਬੇ ਦੇ ਵਿਚ ਜਾਣੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿਚ 24 ਅਕਤੂਬਰ ਨੂੰ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਭਖੇਗੀ ਇਹਦੇ ਵਿਚ ਵੀ ਹੁਣ ਸਿਆਸਤ। ਪ੍ਰੀਮੀਅਰ ਜਿਹੜੇ ਨੇ ਡੇਵਿਡ ਅਬੇ ਨੇ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਇਹ ਚੋਣਾਂ 24 ਅਕਤੂਬਰ ਨੂੰ ਜਿਹੜੀਆਂ ਨੇ ਕਰਾਈਆਂ ਜਾਣਗੀਆਂ। ਸਿਵਿਕ ਇਲੈਕਸ਼ਨਸ ਭਾਵ ਮੇਅਰ ਦੀਆਂ ਚੋਣਾਂ ਤੋਂ ਸਿਰਫ ਇੱਕ ਹਫ਼ਤਾ ਬਾਅਦ ਹੋਣਗੀਆਂ। ਇਹ ਚੋਣਾਂ ਨਿਰਧਾਰਿਤ ਸਮੇਂ ਤੋਂ 2 ਸਾਲ ਪਹਿਲਾਂ ਹੀ ਕਰਵਾਈਆਂ ਜਾ ਰਹੀਆਂ ਨੇ। ਇਨ੍ਹਾਂ ਦਾ ਐਲਾਨ BC ਕੰਜ਼ਰਵੇਟਿਵ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਦੌਰਾਨ ਕੀਤਾ ਗਿਆ, ਜਿਸਦੇ ਕਾਰਨ ਹਾਲੀਆ ਮਹੀਨਿਆਂ 'ਚ ਕਈ ਵਿਧਾਇਕਾਂ ਨੇ ਪਾਰਟੀ ਜਿਹੜੀ ਛੱਡ ਦਿੱਤੀ। ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੱਕ ਲਿਆ। ਤੁਰਕੀ ਦੇ ਰਾਸ਼ਟਰਪਤੀ ਰਿਚੇਪ ਤਾਇਪ ਐਰਦੋਗਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਇੱਕ ਵਾਰ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੁੱਕਿਆ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਐਰਦੋਗਨ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਦੇ ਰਾਹੀਂ ਹੋਣਾ ਚਾਹੀਦਾ ਹੈ। ਐਰਦੋਗਨ 2019 ਤੋਂ ਹਰ ਸਾਲ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਕਰਦਾ ਆਇਆ ਹੈ। 2024 ਨੂੰ ਛੱਡ ਕੇ ਉਹ ਹੁਣ ਤੱਕ 7 ਵਾਰ ਆਪਣੇ ਭਾਸ਼ਣਾਂ ਦੇ ਵਿੱਚ ਕਸ਼ਮੀਰ ਦਾ ਮੁੱਦਾ ਚੁੱਕ ਚੁੱਕਿਆ ਹੈ ਰੱਖਿਆ ਹੈ ਤੇ ਭਾਰਤ ਪਹਿਲਾਂ ਵੀ ਜਿਹੜਾ ਐਰਦੋਗਨ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਰੱਦ ਕਰਦਾ ਆਇਆ ਤੇ ਕਹਿੰਦਾ ਰਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਐਰਦੋਗਨ ਨੇ ਆਪਣੇ ਭਾਸ਼ਣ ਦੇ ਵਿੱਚ ਫਲਸਤੀਨ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ ਤੇ ਉਨ੍ਹਾਂ ਨੇ ਗਾਜ਼ਾ ਦੇ ਵਿੱਚ ਇਜ਼ਰਾਇਲ ਦੀ ਫੌਜੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਤੇ ਫਲਸਤੀਨੀਆਂ ਦੇ ਹੱਕ ਦੇ ਵਿੱਚ ਆਪਣਾ ਪੱਖ ਰੱਖਿਆ ਹੈ। ਐਰਦੋਗਨ ਦੇ ਵੱਲੋਂ ਫਲਸਤੀਨ ਦਾ ਜ਼ਿਕਰ ਕੀਤੇ ਜਾਣ ਦੇ ਦੌਰਾਨ ਇਜ਼ਰਾਇਲ ਦੇ ਨੁਮਾਇੰਦੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਹਾਲ ਤੋਂ ਬਾਹਰ ਚਲੇ ਗਏ ਤੇ ਇਸ ਦੇ ਕਾਰਨ ਐਰਦੋਗਨ ਨੇ ਭਾਸ਼ਣ ਦੇ ਦੌਰਾਨ ਹਾਲ ਦੇ ਵਿੱਚ ਮੌਜੂਦਗੀ ਤੇ ਪ੍ਰਤੀਕਿਰਿਆ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਰਹੀ। ਦੂਸਰੇ ਪਾਸੇ ਕੀ ਡਾਇਨਾ ਦੀ ਮੌਤ ਤੇ ਖੁਸ਼ ਸਨ ਚਾਰਲਸ ਕਿਤਾਬ ਦੇ ਵਿੱਚ ਕੀਤੇ ਨੇ ਵੱਡੇ ਦਾਅਵੇ ਤੋਂ ਬਾਅਦ ਬ੍ਰਿਟੇਨ ਦੇ ਵਿੱਚ ਸਿਆਸਤ ਦੇ ਵਿੱਚ ਜਿਹੜਾ ਫਿਰ ਤੋਂ ਜਿਹੜੀ ਇੱਕ ਚਰਚਾ ਤੇ ਵਿਵਾਦ ਛਿੜ ਚੁੱਕਿਆ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਨਾਲ ਜੁੜੀ ਹੈਰਾਨ ਕਰਨ ਵਾਲੀ ਜਿਹੜੀ ਖ਼ਬਰ ਦੇ ਵਿੱਚ ਇਸ ਵੇਲੇ ਜਿਹੜਾ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ। ਵਜ੍ਹਾ ਹੈ ਪ੍ਰਿੰਸੈਸ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਦੀ ਨਵੀਂ ਸੰਸਮਰਨ ਪੁਸਤਕ ਸਵਾਨਸੋਗ ਡਾਇਨਾ ਮਾਈ ਮਿਸਟਰ ਤੇ ਇਸ ਦੇ ਵਿੱਚ ਕੀਤੇ ਗਏ ਕੁਝ ਦਾਅਵੇ ਇੰਨੇ ਵੱਡੇ ਨੇ ਕਿ ਇਨ੍ਹਾਂ ਨੇ ਪੂਰੀ ਦੁਨੀਆਂ ਦੇ ਵਿੱਚ ਚਰਚਾ ਛੇੜ ਕੇ ਰੱਖ ਦਿੱਤੀ ਹੈ। ਹੁਣ ਹਾਲਾਤ ਇਹ ਨੇ ਕਿ ਬ੍ਰਿਟੇਨ ਦੇ ਵਿੱਚ ਲੋਕ ਇਸ ਕਿਤਾਬ ਨੂੰ ਖਰੀਦਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਹੈ। ਰਿਲੀਜ਼ ਹੁੰਦੇ ਹੀ ਇਹ ਐਮਾਜ਼ੋਨ ਦੀ ਜਿਹੜੀ ਹੈ ਬੈਸਟ ਸੈਲਰ ਲਿਸਟ ਦੇ ਵਿੱਚ ਸਿਖਰ ਦੇ ਉੱਤੇ ਪਹੁੰਚ ਗਈ। ਚਾਰਲਸ ਸਪੈਂਸਰ ਨੇ ਆਪਣੀ ਕਿਤਾਬ ਦੇ ਵਿੱਚ ਸਭ ਤੋਂ ਵੱਡਾ ਦਾਅਵਾ ਇਹ ਕੀਤਾ ਕਿ ਡਾਇਨਾ ਦੀ ਮੌਤ ਤੋਂ ਤੁਰੰਤ ਬਾਅਦ ਜਦੋਂ ਉਨ੍ਹਾਂ ਨੇ ਉਸ ਸਮੇਂ ਪ੍ਰਿੰਸ ਚਾਰਲਸ ਜੋ ਹੁਣ ਰਾਜਾ ਚਾਰਲਸ ਤੀਜੇ ਹਨ ਨਾਲ ਗੱਲ ਕੀਤੀ ਤਾਂ ਉਹ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਸਪੈਂਸਰ ਦੇ ਮੁਤਾਬਕ ਉਨ੍ਹਾਂ ਦਾ ਲਹਿਜਾ ਕਿਸੇ ਲਾਟਰੀ ਜੇਤੂ ਵਰਗਾ ਸੀ ਤੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਡਾਇਨਾ ਦੀ ਜਿਹੜੀ ਮੌਤ ਦੇ ਨਾਲ ਪ੍ਰਿੰਸ ਚਾਰਲਸ ਉਸ ਔਰਤ ਦੇ ਨਾਲ ਵਿਆਹ ਕਰਨ ਦੀ ਰਾਹ ਆਸਾਨ ਹੋਣ ਕਾਰਨ ਖੁਸ਼ ਹੋ ਗਏ ਹੋਣ ਜਿਸ ਦੇ ਨਾਲ ਉਹ ਅਸਲ ਦੇ ਵਿੱਚ ਪਿਆਰ ਕਰਦੇ ਸਨ। ਮੁੱਦੇ ਤਾਂ ਇਹੀ ਸੀਗੇ ਵੈਸੇ ਅਸਲ ਦੇ ਵਿੱਚ ਜਿਹੜਾ ਉਹਦਾ ਕਤਲ ਕੀਤਾ ਗਿਆ ਚਾਹੇ ਉਹਨੂੰ ਇੰਸੀਡੈਂਟ ਦਿਖਾ ਦਿੱਤਾ ਗਿਆ। ਵਿਵਾਦ ਵਧਣ ਤੋਂ ਬਾਅਦ ਬਕਿੰਗਮ ਪੈਲਸ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਤੇ ਪੈਲਸ ਦੇ ਵੱਲੋਂ ਕਿਹਾ ਗਿਆ ਕਿ ਰਾਜਾ ਇਸ ਗੱਲ ਤੋਂ ਜਾਣੂ ਨੇ ਕਿ ਭਰਾ ਦੇ ਤੌਰ ਦੇ ਉੱਤੇ ਸੋਗ ਦਾ ਦਰਦ ਇਨਸਾਨ ਦੀ ਸਮਝ ਵਿਚਾਰਾਂ ਦੇ ਯਾਦਦਾਸ਼ਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਪੈਲਸ ਨੇ ਰਾਜਾ ਨੂੰ ਜਿਹੜਾ ਸ਼ਾਹੀ ਪਰਿਵਾਰ ਦੇ ਸਭ ਤੋਂ ਮੁਸ਼ਕਲ ਦੌਰ ਦੇ ਨਾਲ ਜੋੜੇ ਜਾਣ ਵਾਲੇ ਇਨ੍ਹਾਂ ਦਾਅਵਿਆਂ ਦੇ ਉੱਤੇ ਆਪਣਾ ਪੱਖ ਰੱਖਿਆ। ਡਾਇਨਾ ਦੀ ਜਿਹੜੀ ਮੌਤ ਸੀ 29 ਸਾਲ ਬਾਅਦ ਵੀ ਪੀਪਲਜ਼ ਪ੍ਰਿੰਸੈਸ ਪ੍ਰਤੀ ਲੋਕਾਂ ਦੀ ਦਿਲਚਸਪੀ ਘੱਟ ਨਹੀਂ ਹੋਈ ਹੈ। ਲੰਡਨ ਦੇ ਵਿੱਚ ਇੱਕ ਕਿਤਾਬਾਂ ਦੀ ਦੁਕਾਨ ਦੇ ਬਾਹਰ ਖੜੇ 71 ਸਾਲਾਂ ਕ੍ਰਿਸ ਇਮਾ ਫਿਡੋਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਿਤਾਬ ਵਿਵਾਦਿਤ ਦਾਅਵਿਆਂ ਦੀ ਸੱਚਾਈ ਜਾਣਨ ਦੇ ਲਈ ਖਰੀਦੀ ਹੈ। ਉੱਥੇ ਮੈਰੀ ਸ਼ਿਬਲ ਨਾਮ ਦੀ ਇੱਕ ਹੋਰ ਪਾਠਕ ਦਾ ਕਹਿਣਾ ਹੈ ਕਿ ਉਹ ਡਾਇਨਾ ਦੇ ਬਚਪਨ ਪਰਿਵਾਰ ਤੇ ਆਪਣੇ ਬੱਚਿਆਂ ਦੇ ਨਾਲ ਬਿਤਾਈ ਜ਼ਿੰਦਗੀ ਦੇ ਬਾਰੇ ਹੋਰ ਜਾਣਨਾ ਚਾਹੁੰਦੀ ਹੈ। ਚਾਰਲਸ ਸਪੈਂਸਰ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਨੇ ਇਹ ਕਿਤਾਬ ਇਤਿਹਾਸ ਦੇ ਇੱਕ ਜਿਹੜਾ ਪ੍ਰਤੱਖ ਦਰਸ਼ੀ ਦੇ ਵਜੋਂ ਆਪਣਾ ਫਰਜ਼ ਨਿਭਾਉਂਦੇ ਹੋਏ ਤੇ ਸੱਚ ਸਾਹਮਣੇ ਲਿਆਉਣ ਦੇ ਲਈ ਲਿਖੀ ਹੈ। ਹਾਲਾਂਕਿ ਡਾਇਨਾ ਦੀ ਮੌਤ ਤੋਂ 29 ਸਾਲ ਬਾਅਦ ਇਸ ਕਿਤਾਬ ਦਾ ਜਿਹੜਾ ਸਾਹਮਣੇ ਆ ਜਾਣਾ ਇੱਕੋ ਸਮੇਂ ਕਈ ਸਵਾਲ ਵੀ ਖੜੇ ਕਰ ਸਕਦਾ ਹੈ ਕਰ ਰਿਹਾ। ਅਜਿਹੇ ਦੇ ਵਿੱਚ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਇਹ ਵਿਵਾਦ ਸਿਰਫ ਇੱਕ ਕਿਤਾਬ ਤੱਕ ਸੀਮਤ ਨਹੀਂ ਹੈ, ਸਗੋਂ ਬ੍ਰਿਟਿਸ਼ ਰਾਜਾਸ਼ਾਹੀ ਦੇ ਉਸ ਪੁਰਾਣੇ ਤੇ ਸੰਵੇਦਨਸ਼ੀਲ ਅਤੀਤ ਦੇ ਨਾਲ ਵੀ ਜੁੜਿਆ ਹੋਇਆ ਜਿਸ ਦੀ ਚਰਚਾ ਅੱਜ ਵੀ ਜਿਹੜੀ ਹੈ ਹੁੰਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਤੇ ਆਖਰ ਦੇ ਵਿੱਚ ਆਪਾਂ ਵੱਧਦੇ ਹਾਂ ਕਹਾਣੀ ਦੇ ਵੱਲ ਨੂੰ ਤੇ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਾਣੀ ਕੀ ਕਹਿੰਦੀ ਹੈ, ਬੜੀ ਇੰਟਰਸਟਿੰਗ ਕਹਾਣੀ ਹੈ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬੜੇ ਪਿਛਲੇ ਦਿਨਾਂ ਦੇ ਵਿੱਚ ਵੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੁਸੀਂ ਬਹੁਤ ਪਿਆਰ ਮੁਹੱਬਤ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਉਸੇ ਕੰਟੀਨਿਊਟੀ ਦੇ ਵਿੱਚ ਤੁਹਾਡੇ ਨਾਲ ਅੱਜ ਦੀ ਜਿਹੜੀ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਟੈਂਪਟ ਟੂ ਮਰਡਰ ਜਿਹੜਾ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਉਹਨਾਂ ਜੀ ਦੀ ਕਲਮ, ਤੇ ਦੇਖਦੇ ਹਾਂ ਇਹ ਕਹਾਣੀ ਸਾਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਬੇਈਮਾਨਾਂ ਭ੍ਰਿਸ਼ਟਾਚਾਰੀਆਂ ਦੀਆਂ ਜੜ੍ਹਾਂ ਸਾਨੂੰ ਹੀ ਪੁੱਟਣੀਆਂ ਪੈਣਗੀਆਂ। ਇਨ੍ਹਾਂ ਨੇ ਦੇਸ਼ ਨੂੰ ਖੋਖਲਾ ਕਰਕੇ ਰੱਖ ਛੱਡਿਆ। ਬੇਈਮਾਨੀ ਦਾ ਪੈਸਾ ਹਜ਼ਮ ਕਰਨਾ ਬਹੁਤ ਔਖਾ ਹੁੰਦਾ, ਆਪਣੇ ਬੇਟੇ ਦੀ ਆਵਾਜ਼ ਸੁਣ ਕੇ ਲਲਿਤ ਦੀ ਤੌਰ ਹੌਲੀ ਤੌਰ ਜਿਹੜੀ ਸੀ ਹੌਲੀ ਹੋ ਗਈ ਤੇ ਉਹਨੇ ਹੱਥ ਦੇ ਵਿੱਚ ਫੜਿਆ ਬੈਗ ਆਪਣੀ ਪਤਨੀ ਨੂੰ ਫੜਾਇਆ। ਫਿਰ ਉਸਨੇ ਉਸਦੇ ਹੱਥੋਂ ਵਾਪਸ ਫੜਿਆ ਤੇ ਆਪ ਹੀ ਅੰਦਰ ਰੱਖਣ ਚਲਿਆ ਗਿਆ। ਏਸੀ ਚਲਾ ਕੇ ਉੱਥੇ ਹੀ ਆਰਾਮ ਕੁਰਸੀ ਦੇ ਉੱਤੇ ਸਿਰ ਪਛਾਹ ਨੂੰ ਸੁੱਟ ਕੇ ਬੈਠ ਗਿਆ। ਸੋਚ ਰਿਹਾ ਸੀ ਵੋਟਾਂ ਪੈਣ ਦੇ ਵਿੱਚ ਅਜੇ ਸਮਾਂ ਪਿਆ ਹੈ, ਨੇਤਾ ਜੀ ਨੇ ਪਹਿਲਾਂ ਹੀ ਨੋਟਾਂ ਦਾ ਬੈਗ ਫੜਾ ਦਿੱਤਾ। ਕਹਿੰਦੇ ਵੋਟਾਂ ਦੇ ਨੇੜੇ ਚੈਕਿੰਗ ਵੱਧ ਹੋਣ ਲੱਗ ਪੈਂਦੀ ਹੈ ਭਾਈ, ਤੇ ਉਸਨੂੰ ਇੱਕ ਸਖਤ ਜਿਹੀ ਆਵਾਜ਼ ਸੁਣਾਈ ਦਿੱਤੀ, ਅਟੈਂਪਟ ਟੂ ਮਰਡਰ। ਉਹਨੇ ਪਤਨੀ ਨੂੰ ਆਵਾਜ਼ ਮਾਰੀ, ਪਤਨੀ ਨੂੰ ਸਾਹਮਣੇ ਦੇਖ ਕੇ ਬੋਲਿਆ, ਇਹਨੂੰ ਕੀ ਹੋਇਆ, ਤੇਰੀ ਔਲਾਦ ਨੂੰ ਕਿਹਦੀਆਂ ਜੜ੍ਹਾਂ ਪੁੱਟਣ ਲੱਗਿਆ ਹੈ, ਕਿਹਦਾ ਮਰਡਰ ਹੋ ਗਿਆ, ਚੁੱਪ ਕਰਾ, ਇਸ ਨੂੰ ਕਿਵੇਂ ਬੋਲੀ ਜਾਂਦਾ ਹੈ, ਸਕੂਲ ਦੇ ਵਿੱਚ ਸਮਾਗਮ ਹੈ, ਉਸਦੇ ਦੋ ਦੋਸਤ ਵੀ ਆਏ ਹੋਏ ਨੇ ਨਾ, ਤਿਆਰੀ ਕਰਦੇ ਆ, ਪ੍ਰੈਕਟਿਸ ਕਰਦੇ ਆ ਸਟੇਜ ਦੇ ਉੱਤੇ ਨਾਟਕ ਖੇਡਣ ਦੇ ਲਈ। ਪਤਨੀ ਆਖ ਕੇ ਚਲੀ ਜਾਂਦੀ ਹੈ ਤੇ ਛੇਤੀ ਪਰਤ ਆਈ ਤੇ ਬੋਲੀ, ਉਸ ਦਿਨ ਮਾਪਿਆਂ ਨੂੰ ਵੀ ਬੁਲਾਇਆ ਸਕੂਲ ਦੇ ਵਿੱਚ, ਤੁਸੀਂ ਵੀ ਨਾਲ ਚੱਲਣਾ। ਪਤਨੀ ਦੀ ਗੱਲ ਸੁਣ ਤਾਂ ਲਈ ਪਰ ਜਵਾਬ ਕੋਈ ਨਾ ਦਿੱਤਾ ਗਿਆ। ਬੱਚਿਆਂ ਦੀਆਂ ਆਵਾਜ਼ਾਂ ਅਜੇ ਵੀ ਜਿਹੜੀਆਂ ਉਸਦੇ ਕੰਨੀ ਪੈ ਰਹੀਆਂ। ਉਹਦਾ ਧਿਆਨ ਪਿੰਡ ਦੇ ਵਿੱਚੋਂ ਸੁਣੀਆਂ ਗੱਲਾਂ ਦੇ ਵੱਲ ਚਲਿਆ ਗਿਆ ਤੇ ਪਿੰਡ ਦੇ ਵਿੱਚ ਓਪਰੇ ਬੰਦੇ ਆਏ ਹੋਏ ਨੇ। ਉਸਨੂੰ ਜਿਹੜਾ ਸੀ ਤਾਂ ਅੱਜ ਪਤਾ ਲੱਗਿਆ ਕਿਹਦੇ ਨੇ, ਕਹਿੰਦੇ ਨੇ ਕਿ ਉਹਨਾਂ ਨੂੰ ਆਇਆ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਸੁਣੀਆਂ ਹੋਈਆਂ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਘੁੰਮਣ ਲੱਗ ਪਈਆਂ। ਸਾਰਾ ਪਿੰਡ ਸੋਚੀ ਪਿਆ ਹੋਇਆ, ਇਹ ਦੋ ਜਣੇ ਹੈ ਕੌਣ ਹੈ ਤੇ ਕਿੱਥੋਂ ਆਏ ਨੇ। ਮਾੜੇ ਕੰਮ ਕਰਨ ਵਾਲਿਆਂ ਨੇ ਸਮੇਂ ਦੇ ਮੱਥੇ ਦੇ ਉੱਤੇ ਮਾੜਾ ਹੋਣ ਦੀ ਤਖਤੀ ਲਾ ਦਿੱਤੀ ਸੀ। ਲੋਕਾਂ ਨੂੰ ਫਿਕਰ ਸੀਗਾ ਇਹ ਪਤਾ ਨਹੀਂ ਕਿਹੋ ਜਿਹੇ ਨੇ, ਕਿਤੇ ਪਿੰਡ ਵਾਸੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੇ ਇਰਾਦੇ ਦੇ ਨਾਲ ਤਾਂ ਨਹੀਂ ਆਏ ਹੋਏ ਇੱਥੇ। ਕਿਸੇ ਆਖਿਆ ਨਾਲ ਇੱਕ ਔਰਤ ਹੈ, ਇਸਦੇ ਲਈ ਕੁਝ ਵੀ ਮਾੜਾ ਨਹੀਂ ਕਰਨਗੇ। ਕੋਈ ਹੋਰ ਬੋਲਿਆ ਵਿੱਚੋਂ, ਨਾ ਤਾਂ ਸਾਰੇ ਮਰਦ ਹੀ ਭਲੇ ਹੁੰਦੇ ਨੇ ਨਾ ਹੀ ਸਾਰੀਆਂ ਔਰਤਾਂ ਭਲੀਆਂ ਹੁੰਦੀਆਂ ਨੇ, ਅੱਜ ਕੱਲ ਬਥੇਰੀਆਂ ਔਰਤਾਂ ਵੀ ਮਾੜੇ ਕੰਮ ਕਰਦੀਆਂ ਨੇ ਭਾਈ। ਲਲਿਤ ਦੇ ਦਿਮਾਗ ਦੇ ਵਿੱਚ ਸੋਚ ਉਭਰੀ, ਕਿਤੇ ਉਹ ਪਿੰਡ ਦੇ ਜਾਇਜ਼ ਨਜਾਇਜ਼ ਕੰਮਾਂ ਦੀ ਜਾਂਚ ਪੜਤਾਲ ਦਾ ਹਿੱਸਾ ਤਾਂ ਨਹੀਂ। ਉਹਦੇ ਦਿਮਾਗ ਦੇ ਵਿੱਚ ਸਵਾਲ ਉੱਠਣ ਲੱਗ ਗਏ, ਇਹ ਦੋਵੇਂ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਕਰਦੇ, ਜਿਹੜਾ ਵੀ ਕੋਈ ਇਹਨਾਂ ਨੂੰ ਮਿਲਣ ਜਾਂਦਾ ਜਾਂ ਭੇਤ ਸੇਤ ਲੈਣ ਜਾਂਦਾ ਹੈ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਹੁੰਦਾ ਦੇ ਸਕਦਾ, ਤੇ ਉਹ ਅੰਦਰ ਦੀ ਗੱਲ ਦੱਸਦੇ ਹੀ ਨਹੀਂ ਨੇ। ਅਗਲਾ ਨਿਰਾਸ਼ ਜਿਹਾ ਹੋ ਕੇ ਮੁੜ ਆਉਂਦਾ ਹੈ, ਅੱਵਲ ਤਾਂ ਕੋਈ ਉਹਨਾਂ ਕੋਲ ਜਾਂਦਾ ਹੀ ਨਹੀਂ, ਭਾਵੇਂ ਬੱਚਿਆਂ ਨੂੰ ਉਸ ਪਾਸੇ ਜਾਣ ਤੋਂ ਮਨਾ ਵੀ ਕੀਤਾ ਹੋਇਆ, ਫਿਰ ਵੀ ਦਾਅ ਲੱਗਦਿਆਂ ਬੱਚੇ ਉਧਰ ਚਲੇ ਜਾਂਦੇ ਹੈ। ਪਿੰਡ ਵਾਲੇ ਸੋਚਦੇ ਨੇ, ਪਿੰਡ ਵਾਲੇ ਸੋਚਦੇ ਆ ਕਿ ਜਿੰਨਾ ਚਿਰ ਉਹਨਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਮਿਲ ਜਾਂਦਾ ਉਹਨਾਂ ਚਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਸਕਦੀ। ਜਿਸ ਕਿਸੇ ਨੇ ਵੀ ਨੇੜਿਓਂ ਵੇਖਣ ਦੀ ਕੋਸ਼ਿਸ਼ ਕੀਤੀ ਇਹੀ ਆਖਦਾ ਕਿ ਕੋਈ ਜ਼ਖਮੀ ਹਾਲਤ ਦੇ ਵਿੱਚ ਪਿੰਡ ਤੋਂ ਜੰਗਲ ਵਾਲੇ ਰਸਤੇ ਦੇ ਵੱਡੇ ਰੁੱਖ ਹੇਠ ਟੁੱਟੀ ਜਿਹੀ ਛੰਨ ਦੇ ਵਿੱਚ ਰਹਿ ਰਿਹਾ। ਉਸਦੇ ਨਾਲ ਇੱਕ ਔਰਤ ਹੈ, ਕਿਸੇ ਨੇ ਆਖਿਆ, ਔਰਤ ਉਸਦੀ ਮਾਂ ਜਾਪਦੀ ਹੈ, ਜ਼ਖਮਾਂ ਦਾ ਇਲਾਜ ਬੜੇ ਮਮਤਾਮਈ ਤਰੀਕੇ ਦੇ ਨਾਲ ਕਰਦੀ ਹੈ, ਉਹ ਛੰਨ ਤੋਂ ਬਾਹਰ ਘੱਟ ਹੀ ਨਿਕਲਦੇ, ਸ਼ਾਇਦ ਕਿਸੇ ਦੁਸ਼ਮਣ ਤੋਂ ਡਰਦੇ ਲੁਕੇ ਹੋਏ ਹੋਣਗੇ, ਇਸਦੇ ਲਈ ਕਿਸੇ ਨੂੰ ਭੇਤ ਨਹੀਂ ਦਿੰਦੇ ਨੇ। ਕਈ ਵਾਰ ਤਾਂ ਦੇਖਣ ਨੂੰ ਲੱਗਦਾ ਹੈ ਕਿ ਉਹ ਇੱਥੋਂ ਕਿੰਨੀ ਕਿੰਨੀ ਦੇਰ ਗਾਇਬ ਰਹਿੰਦੇ ਨੇ। ਜੰਗਲ ਦੇ ਵਿੱਚ ਲੱਕੜੀਆਂ ਲੈਣ ਗਏ ਇੱਕ ਮਜ਼ਦੂਰ ਨੇ ਦੱਸਿਆ। ਮੈਂ ਉਹਨਾਂ ਨੂੰ ਪੁੱਛਿਆ, ਤੁਹਾਨੂੰ ਜੰਗਲ ਵਾਲੇ ਪਾਸਿਓਂ ਰਾਤ ਨੂੰ ਜੰਗਲੀ ਜਾਨਵਰ ਤੋਂ ਡਰ ਨਹੀਂ ਲੱਗਦਾ? ਉਹ ਕਹਿੰਦੇ ਨੇ ਅੱਗਿਓਂ, ਜਾਨਵਰਾਂ ਤੋਂ ਕਾਹਦਾ ਡਰ, ਡਰ ਤਾਂ ਮਾੜੇ ਬੰਦਿਆਂ ਤੋਂ ਲੱਗਦਾ ਹੈ ਸਾਨੂੰ। ਕੁਝ ਸਮੇਂ ਬਾਅਦ ਲੋਕਾਂ ਨੂੰ ਉਹਨਾਂ ਦੀ ਆਦਤ ਲੱਗ ਗਈ, ਬਹੁਤੇ ਲੋਕ ਤਾਂ ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨੋਂ ਵੀ ਹਟ ਗਏ ਭਈ ਕੌਣ ਨੇ। ਜੇ ਕੋਈ ਦਿਆਲੂ ਬੰਦਾ ਉਹਨਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤੀ ਵਾਰ ਤਾਂ ਉਹ ਮਨਾ ਹੀ ਕਰ ਦਿੰਦੇ ਤੇ ਕਦੇ ਕਦੇ ਫੜ ਕੇ ਰੱਖ ਵੀ ਲੈਂਦੇ। ਪਤਾ ਨਹੀਂ ਉਸ ਨੌਜਵਾਨ ਮੁੰਡੇ ਨੂੰ ਕੀ ਬਿਮਾਰੀ ਸੀ, ਉਸਦੇ ਜ਼ਖਮ ਭਰਨ ਦਾ ਨਾਂ ਨਹੀਂ ਸੀ ਲੈ ਰਹੇ। ਕਈ ਵਾਰ ਤਾਂ ਇਉਂ ਲੱਗਦਾ ਹੈ ਕਿ ਉਸਦੇ ਜ਼ਖਮ ਹੋਰ ਵੱਧ ਗਏ ਹੋਣ ਤੇ ਡੂੰਘੇ ਵੀ ਹੋਈ ਜਾਂਦੇ ਹੈ। ਪਿੰਡ ਦੇ ਵਿੱਚੋਂ ਦੋ ਚਾਰ ਬੰਦੇ ਉਹਨਾਂ ਦੇ ਬਾਰੇ ਜਾਣਨ ਦਾ ਯਤਨ ਕਰਦੇ ਰਹਿੰਦੇ, ਕੁਝ ਪਤਾ ਸਤਾ ਤਾਂ ਲੱਗੇ, ਉਹਨਾਂ ਨੂੰ ਕੋਈ ਬਹੁਤੀ ਕਾਮਯਾਬੀ ਹਾਸਲ ਨਾ ਹੁੰਦੀ। ਬਸ ਇੰਨਾ ਕੋਈ ਜ਼ਰੂਰ ਪਤਾ ਲੱਗ ਗਿਆ ਕਿ ਭਾਵੇਂ ਉਹ ਜ਼ਖਮੀ ਹਾਲਤ ਦੇ ਵਿੱਚ ਹੈ ਫਿਰ ਵੀ ਕਮਜ਼ੋਰ ਨਹੀਂ ਹੈ, ਕਿਸੇ ਬਹਾਦਰ ਖਾਨਦਾਨ ਦਾ ਖੂਨ ਹੈ। ਸਰੀਰ ਤੇ ਇੰਨੇ ਜ਼ਖਮ ਹੋਣ ਦੇ ਬਾਵਜੂਦ ਵੀ ਉਹ ਕਿਸੇ ਤੋਂ ਨਹੀਂ ਡਰਦਾ, ਉਸਨੂੰ ਜ਼ਖਮੀ ਕੌਣ ਕਰਦਾ ਹੈ? ਇਹ ਇੱਕ ਰਹੱਸਮਈ ਗੱਲ ਸੀਗੀ। ਕਈਆਂ ਨੇ ਤਾਂ ਉਸਦੇ ਸਰੀਰ ਦੇ ਵਿੱਚੋਂ ਰੱਤ ਸਿੰਮਦੀ ਵੀ ਦੇਖੀ। ਲੋਕ ਬਹੁਤਾ ਉਹਨਾਂ ਦੇ ਨੇੜੇ ਨਹੀਂ ਸਨ ਜਾਂਦੇ, ਜੇਕਰ ਕੋਈ ਉਹਨਾਂ ਨੂੰ ਸਿੰਮਦੀ ਰੱਤ ਦੇ ਬਾਰੇ ਪੁੱਛਦਾ ਤਾਂ ਅਗਲੇ ਨੂੰ ਆਖਦੇ ਅੱਗਿਓਂ, ਇਹ ਜ਼ਖਮ ਸਾਡੇ ਆਪਣਿਆਂ ਨੇ ਦਿੱਤੇ ਹੋਏ ਨੇ ਸਾਨੂੰ। ਪਰ ਉਹਨਾਂ ਦੇ ਘਰ ਪਰਿਵਾਰ ਦੇ ਬਾਰੇ ਕੋਈ ਨਹੀਂ ਸੀ ਜਾਣਦਾ। ਕੋਈ ਆਖਦਾ ਕਿਸੇ ਦੂਰ ਦੇ ਸ਼ਹਿਰ ਤੋਂ ਆਏ ਹੋਣੇ ਨੇ, ਕੋਈ ਆਖਦਾ ਕਿਸੇ ਪਿੰਡ ਦੇ ਨੇ, ਕੋਈ ਆਖਦਾ ਕਦੇ ਪਿੰਡਾਂ ਵਾਲਿਆਂ ਵਰਗੇ ਲੱਗਦੇ ਨੇ ਤੇ ਕਦੇ ਸ਼ਹਿਰੀਆਂ ਵਰਗੇ। ਮੁੰਡੇ ਨੂੰ ਲੱਗੀ ਇਲਾਜ ਬਿਮਾਰੀ ਤੋਂ ਡਰਦਾ, ਕੋਈ ਉਹਨਾਂ ਦੇ ਕੋਲ ਬਹੁਤੀ ਦੇਰ ਰੁਕਦਾ ਵੀ ਨਹੀਂ। ਉਹਨਾਂ ਦੇ ਬਾਰੇ ਜਿਉਂ ਜਿਉਂ ਲੋਕਾਂ ਨੂੰ ਜਿਹੜਾ ਸੀ ਪਤਾ ਲੱਗਦਾ, ਕਈ ਦਿਖਾਵੇ ਦੇ ਦਾਨੀ ਨੇਤਾ ਤੇ ਅਮੀਰ ਲੋਕ ਉਸਦੇ ਜ਼ਖਮ ਕੱਜਣ ਨੂੰ ਨਰਮ ਮੁਲਾਇਮ ਕੱਪੜੇ ਦੇ ਜਾਂਦੇ। ਕੁਝ ਸਮੇਂ ਦੇ ਲਈ ਉਸਦੀਆਂ ਪੀੜਾਂ ਕੱਜੀਆਂ ਜਾਂਦੀਆਂ, ਥੋੜੇ ਸਮੇਂ ਬਾਅਦ ਇਹਨਾਂ ਰੇਸ਼ਮੀ ਮੁਲਾਇਮ ਕੱਪੜਿਆਂ ਦੇ ਵਿੱਚ ਵੀ ਸਿੰਮ ਦਾ ਲਹੂ ਦਿਸਣ ਲੱਗ ਪੈਂਦਾ। ਪਿੰਡ ਦੇ ਸਿਆਣੇ ਪਤਵੰਤਿਆਂ ਨੇ ਸਲਾਹ ਬਣਾਈ ਕਿ ਉਹਨਾਂ ਦੋਵਾਂ ਜਣਿਆਂ ਨੂੰ ਉਹਨਾਂ ਦੇ ਪਿੰਡ, ਸ਼ਹਿਰ ਅਤੇ ਪਰਿਵਾਰ ਬਾਰੇ ਸਾਰਾ ਵੇਰਵਾ ਪੁੱਛ ਕੇ ਉਸਦਾ ਜਿਹੜਾ ਕੋਈ ਦੇਸੀ ਅੰਗਰੇਜ਼ੀ ਇਲਾਜ ਕਰਵਾਇਆ ਜਾਵੇ। ਉਹ ਉਹਨਾਂ ਨੂੰ ਮਿਲਣ ਜਾ ਰਹੇ ਨੇ, ਇਸ ਬਹਾਨੇ ਸਮਾਗਮ ਦੇ ਉੱਤੇ ਪਹੁੰਚਣ ਦੇ ਲਈ ਵੀ ਸੱਦਾ ਦੇ ਆਉਣਗੇ ਵੀ ਤੁਸੀਂ ਵੀ ਆਇਓ। ਪਿੰਡ ਦੇ ਨੇੜੇ ਦੇ ਵੱਡੇ ਸਕੂਲ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਣਾ ਸੀ, ਕਿਸੇ ਮੰਤਰੀ ਨੇ ਝੰਡਾ ਲਹਿਰਾਉਣ ਆਉਣਾ ਸੀ। ਉਸ ਤੋਂ ਵੀ ਉਹਨਾਂ ਦੇ ਲਈ ਮਦਦ ਮੰਗ ਲੈਣਗੇ, ਭਾਈ ਤੁਸੀਂ ਹੀ ਮਦਦ ਕਰੋ ਕੁਝ। ਪਿੰਡ ਦੇ ਰਿਟਾਇਰ ਹੋ ਚੁੱਕੇ ਮਾਸਟਰ ਤੇ ਫੌਜੀ ਮਿਲ ਪਏ, ਉਹਨਾਂ ਨੂੰ ਵੀ ਨਾਲ ਚੱਲਣ ਦੇ ਲਈ ਕਿਹਾ ਗਿਆ, ਤੁਸੀਂ ਵੀ ਚੱਲੋ। ਪਹਿਲਾਂ ਉਹਨਾਂ ਨਾ ਨੁੱਕਰ ਕੀਤੀ, ਫਿਰ ਕਰ ਭਲਾ ਹੋ ਭਲਾ ਆਖਦਿਆਂ ਨਾਲ ਤੁਰ ਪਏ। ਫੌਜੀ ਤੇ ਮਾਸਟਰ ਜੀ ਉਹਨਾਂ ਦੇ ਨਾਲ ਗੱਲੀ ਪੈ ਗਏ ਤੇ ਉਹਨਾਂ ਆਪਣੀ ਨੌਕਰੀ ਸਮੇਂ ਦੇ ਇਮਾਨਦਾਰੀ ਦੇ ਨਾਲ ਫਰਜ਼ ਨਿਭਾਉਣ ਦੀਆਂ ਬਹੁਤ ਹੀ ਗੱਲਾਂ ਸੁਣਾਈਆਂ ਕਿ ਅਸੀਂ ਨੌਕਰੀ ਕਿਵੇਂ ਕਰਦੇ ਸੀ। ਉਹ ਦੋਵੇਂ ਹੀ ਉਹਨਾਂ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਨੇ। ਅੱਜ ਨੌਜਵਾਨ ਦੇ ਜ਼ਖਮਾਂ ਦੇ ਵਿੱਚ ਵੀ ਜਿਵੇਂ ਦਰਦ ਘਟ ਗਿਆ ਹੋਵੇ। ਪੰਚ ਅਤੇ ਸਰਪੰਚ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਵੀ ਹੈਰਾਨ ਨੇ ਹੋ ਰਹੇ ਨੇ। ਉਹਨਾਂ ਨੂੰ ਤਾਂ ਅਜੋਕੇ ਸਮੇਂ ਦੇ ਨਾਲ ਨਾਲ ਇਤਿਹਾਸ ਦੀ ਵੀ ਬਹੁਤ ਜਾਣਕਾਰੀ ਸੀ। ਜਦੋਂ ਉਹ ਉਹਨਾਂ ਦੇ ਨਾਲ ਗੱਲਾਂ ਕਰਕੇ ਵਾਪਸ ਆਉਣ ਲੱਗੇ ਤਾਂ ਸਰਪੰਚ ਬੋਲਿਆ, ਮੈਨੂੰ ਤਾਂ ਕੁਛ ਕਾਲਾ ਮਾਲਾ ਜਿਹਾ ਲੱਗਦਾ, ਇਹਨਾਂ ਨੂੰ ਇੰਨੀ ਜਾਣਕਾਰੀ ਕਿੱਥੋਂ ਮਿਲੀ ਹੈ? ਮੈਨੂੰ ਤਾਂ ਲੱਗਦਾ ਕਿ ਇਹ ਬਹੁਤ ਪੜ੍ਹੇ ਲਿਖੇ ਹੋਣਗੇ, ਚੱਕਰ ਦਾ ਕੋਈ ਹੈ ਜ਼ਰੂਰ, ਇੱਥੇ ਆਉਣ ਦਾ ਵੀ ਕੋਈ ਹੋਰ ਹੀ ਮਕਸਦ ਹੋਊਗਾ। ਪੰਚ ਨੇ ਵੀ ਹਾਮੀ ਭਰੀ। ਇੱਕ ਗੱਲ ਹੋਰ ਹੈ ਦੇਖੀ, ਫੌਜੀ ਤੇ ਮਾਸਟਰ ਐ ਗੱਲਾਂ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਜਾਣਦੇ ਹੋਣ। ਸਰਪੰਚ ਬੋਲਿਆ, ਕਿਤੇ ਇਹੀ ਨਾ ਕੋਈ ਪੰਗਾ ਖੜਾ ਕਰ ਦੇਣ ਯਾਰ, ਸਮਾਂ ਤਾਂ ਜਿਵੇਂ ਦੁੱਗਣੀ ਤਿੱਗਣੀ ਚਾਲੇ ਚੱਲ ਰਿਹਾ ਸੀ, ਹੁਣ ਤਾਂ ਅਜੇ ਸਮਾਗਮ ਦੀਆਂ ਤਿਆਰੀਆਂ ਦੀਆਂ ਗੱਲਾਂ ਹੋ ਰਹੀਆਂ, ਹੁਣੇ ਕਹੀ ਜਾਂਦੇ ਨੇ ਕਿ ਵੋਟਾਂ ਵੀ ਸਿਰ ਤੇ ਆ ਗਈਆਂ। ਪਿੰਡ ਦੇ ਮੋਹਤਬਰ ਬੰਦਿਆਂ ਦੀ ਵੇਲ ਖਤਮ ਹੋ ਗਈ ਤੇ ਸਾਰੇ ਪਿੰਡ ਦੇ ਵਿੱਚ ਅੰਦਰ ਖਾਤੇ ਹਿਲਜੁਲ ਸ਼ੁਰੂ ਹੋ ਗਈ। ਲੋਕ ਅੰਦਰੋਂ ਬਾਹਰੋਂ ਇੱਕ ਨਾਰੇ, ਅੰਦਰੋਂ ਅੰਦਰੀ ਸਕੀਮਾਂ ਲੱਗਣ ਲੱਗ ਪਈਆਂ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੇ ਉੱਤੇ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਿਹੜਾ ਪਿੰਡ ਇੱਕ ਲੱਗਦਾ ਹੁੰਦਾ ਸੀਗਾ, ਉਸਦੇ ਵਿੱਚ ਕਈ ਤੜੇ ਉੱਭਰ ਆਏ। ਗਲੀ ਮੁਹੱਲੇ ਵਾਲਿਆਂ ਤਾਂ ਕਿ ਇਕੱਠੇ ਹੋਣਾ ਸੀ, ਟੱਬਰਾਂ ਦੇ ਵਿੱਚ ਵੀ ਏਕਾ ਨਾਰਿਆ ਤੇ ਸਿਆਣੇ ਲੋਕ ਇਹ ਸਭ ਦੇਖ ਕੇ ਝੂਰਦੇ ਰਹੇ। ਚੋਣਾਂ ਦਾ ਐਲਾਨ ਹੁੰਦਿਆਂ ਹੀ ਵੱਖ ਵੱਖ ਪਾਰਟੀਆਂ ਵਾਲੇ ਲੋਕ ਖੱਲਾਂ ਖੂੰਜਿਆਂ ਦੇ ਵਿੱਚੋਂ ਵੀ ਵੋਟ

ਤੇ ਕਿਸੇ ਵਾਲੇ। ਹਾਕਮ ਧਿਰ ਵੀ ਚੋਣਾਂ ਤੋਂ ਕੁਝ ਕੁ ਸਮਾਂ ਪਹਿਲਾਂ ਪੁਰਾਣੇ ਕੀਤੇ ਵਾਅਦਿਆਂ ਦੇ ਵਿੱਚੋਂ ਕੁਝ ਕੁ ਪੂਰੇ ਕਰਨ ਦਾ ਦਿਖਾਵਾ ਕਰਨ ਲੱਗ ਪਈ। ਸਭ ਨੂੰ ਪਤਾ ਸੀ ਲੋਕ ਤਾਜ਼ਾ ਲਿਪਿਆ ਦੇਖਦੇ ਨੇ। ਚੋਣ ਜਾਬਤੇ ਤੋਂ ਪਹਿਲਾਂ ਲੰਮੇ ਸਮੇਂ ਤੋਂ ਲਮਕਾਏ ਕੰਮਾਂ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ। ਬੇਰੁਜ਼ਗਾਰਾਂ ਨੂੰ ਕਈ ਕਈ ਸਾਲ ਦੇ ਲਾਰਿਆਂ ਪਿੱਛੋਂ ਨਿਯੁਕਤੀ ਪੱਤਰ ਦੇਣੇ ਸ਼ੁਰੂ ਹੋ ਗਏ। ਨਿਯੁਕਤੀ ਪੱਤਰ ਦਿੰਦੇ ਹੋਏ ਵੱਡੀਆਂ ਵੱਡੀਆਂ ਫੋਟੋਆਂ ਅਖਬਾਰਾਂ ਤੇ ਛਪਣ ਲੱਗ ਪਈਆਂ। ਨੀਂਹ ਪੱਥਰ ਰੱਖੇ ਜਾਣ ਲੱਗ ਪਏ। ਪਿੰਡੋਂ ਬਾਹਰ ਰਹਿੰਦੇ ਇਨ੍ਹਾਂ ਦੋ ਦੁਖਿਆਰਿਆਂ ਵੱਲੋਂ ਲੋਕਾਂ ਦਾ ਧਿਆਨ ਘੱਟ ਹੀ ਗਿਆ, ਪਤਾ ਨਹੀਂ ਮੌਸਮ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ। ਉਸ ਨੌਜਵਾਨ ਦੀ ਤਕਲੀਫ ਵਧਣ ਲੱਗ ਪਈ। ਕਈ ਵਾਰ ਉਹ ਦਰਦ ਦੇ ਨਾਲ ਘਰਾ ਰਿਹਾ ਹੁੰਦਾ ਸੀ ਤੇ ਪਿੰਡ ਦੇ ਲੋਕਾਂ ਨੂੰ ਉਸਦੇ ਨਾਲ ਹਮਦਰਦੀ ਸੀ। ਉਸਦਾ ਇਲਾਜ ਕਰਵਾਉਣਾ ਚਾਹੁੰਦੇ ਸਨ। ਉਹਦੀ ਮਾਂ ਆਖਦੀ, ਮੇਰੇ ਪੁੱਤ ਦੀਆਂ ਪੀੜਾਂ ਦਾ ਇਲਾਜ ਕੋਈ ਡਾਕਟਰ ਨਹੀਂ ਕਰ ਸਕਦਾ। ਪਿੰਡ ਵਾਲਿਆਂ ਨੂੰ ਉਹਨਾਂ ਦੇ ਉੱਤੇ ਤਰਸ ਆਉਣ ਲੱਗ ਪਿਆ। ਮਹਿਸੂਸ ਕਰਦੇ ਕਿ ਜੇਕਰ ਉਹ ਉਸਦਾ ਜਿਹੜਾ ਇਲਾਜ ਹੋ ਜਾਵੇ ਤਾਂ ਬਹੁਤ ਬਹੁਤ ਵੱਡੇ ਪੁੰਨ ਦਾ ਕੰਮ ਹੈ, ਨਹੀਂ ਤਾਂ ਪਿੰਡ ਵਾਲਿਆਂ ਨੂੰ ਇਹਨਾਂ ਦਾ ਸਰਾਪ ਲੈ ਬੈਠੂਗਾ। ਆਜ਼ਾਦੀ ਦਿਵਸ ਵੀ ਆ ਗਿਆ, ਸਮਾਗਮ ਵੀ ਸ਼ੁਰੂ ਹੋ ਗਿਆ। ਜਿਵੇਂ ਕੋਈ ਜਾਦੂ ਦੇ ਨਾਲ ਦ੍ਰਿਸ਼ ਬਦਲ ਰਿਹਾ ਹੋਵੇ। ਸਟੇਜ ਤਿਆਰ ਸੀ, ਸਕੂਲ ਦੇ ਬੱਚੇ ਦੇਸ਼ ਭਗਤੀ ਦੇ ਗੀਤ ਗਾ ਰਹੇ ਨੇ। ਸਾਰਾ ਕੁਝ ਚੰਗਾ ਭਲਾ ਜਿਹੜਾ ਲੱਗ ਰਿਹਾ ਸੀ। ਛੰਨ ਵਾਲੀ ਮਾਤਾ ਵੀ ਆਈ ਹੋਈ ਸੀ, ਮੁੰਡਾ ਵੀ ਨਾਲ ਹੀ। ਉਹ ਵੀ ਅੱਜ ਬੱਚਿਆਂ ਨੂੰ ਦੇਖ ਕੇ ਬੜੇ ਖੁਸ਼ ਹੋ ਕੇ ਤਾੜੀਆਂ ਮਾਰ ਰਹੇ ਨੇ। ਗੱਡੀਆਂ ਦੇ ਕਾਫਲੇ ਆਉਣੇ ਸ਼ੁਰੂ ਹੋ ਗਏ, ਪਤਾ ਨਹੀਂ ਕੌਣ ਦੇ, ਪਰ ਇਹ ਕੀ ਹੈ, ਇਸ ਪਿੰਡ ਦੇ ਵਿੱਚ ਵੱਡੇ ਵੱਡੇ ਨੇਤਾ ਆ ਰਹੇ ਨੇ। ਸਾਰੇ ਪਾਸੇ ਕੀੜੀਆਂ ਵਾਂਗ ਪੁਲਿਸ ਹੀ ਪੁਲਿਸ ਫਿਰ ਰਹੀ ਹੈ। ਲੋਕ ਹੈਰਾਨ, ਇਹਨਾਂ ਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ, ਫਿਰ ਇਹ ਕਿੱਦਾਂ ਆ ਗਏ। ਬੱਚੇ ਸਟੇਜ ਦੇ ਉੱਤੇ ਨਾਟਕ ਖੇਡ ਰਿਹਾ, ਕੋਈ ਦੇਸ਼ ਭਗਤ ਹੋਣ ਦੀ ਭੂਮਿਕਾ ਨਿਭਾ ਰਿਹਾ, ਕੋਈ ਬ੍ਰਿਟਿਸ਼ ਸਰਕਾਰ ਦਾ ਅਫਸਰ ਬਣਿਆ। ਵੱਡੇ ਵੱਡੇ ਨੇਤਾਵਾਂ ਦੇ ਲਈ ਕੁਰਸੀਆਂ ਖਾਲੀ ਕਰਵਾਈਆਂ ਜਾਣ ਲੱਗ ਪਈਆਂ। ਬੱਚਿਆਂ ਦੇ ਨਾਟਕ ਦੇ ਵੱਲੋਂ ਧਿਆਨ ਹਟ ਕੇ ਨੇਤਾਵਾਂ ਦੇ ਵੱਲ ਹੋਣ ਲੱਗ ਪਿਆ। ਇੰਨੇ ਨੇਤਾਵਾਂ ਦੇ ਆਉਣ ਦਾ ਕਾਰਨ ਉਹਨਾਂ ਦੇ ਨਾਲ ਆਏ ਅਫਸਰਾਂ ਦੀ ਘੁਸਰ ਮੁਸਰ ਤੋਂ ਪਤਾ ਚੱਲਿਆ ਕਿ ਅੱਜ ਥਾਂ ਥਾਂ ਦੇ ਉੱਤੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਜਦੋਂ ਇਹਨਾਂ ਨੂੰ ਬਣਿਆ ਬਣਾਇਆ ਇਕੱਠ ਮਿਲ ਜਾਂਦਾ ਹੈ ਤਾਂ ਇਹ ਆਪਣੇ ਮੂੰਹ ਆਪੇ ਹੀ ਮੀਆਂ ਮਿੱਠੂ ਬਣ ਕੇ ਜਨਤਾ ਨੂੰ ਸੱਚੇ ਝੂਠੇ ਵਾਅਦਿਆਂ ਦੇ ਨਾਲ ਭਰਵਾਉਣ ਦੇ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਬੱਚਿਆਂ ਦਾ ਪ੍ਰੋਗਰਾਮ ਰੁਕਵਾ ਦਿੱਤਾ ਗਿਆ। 15-15 20-20 ਸਾਲ ਤੋਂ ਸੱਤਾ ਦੇ ਵਿੱਚ ਰਹਿਣ ਵਾਲੇ ਇੱਕ ਦੂਜੇ ਤੇ ਉਂਗਲੀਆਂ ਉਠਾ ਰਹੇ ਸਨ। ਸਮਝਦਾਰੀ ਰੱਖਣ ਵਾਲੇ ਇਹਨਾਂ ਦੀਆਂ ਗੱਲਾਂ ਸੁਣ ਕੇ ਖੁਦ ਸ਼ਰਮਿੰਦਾ ਹੋ ਰਹੇ ਨੇ। ਕਈ ਇਮਾਨਦਾਰ ਅਫਸਰਾਂ ਨੂੰ ਇਹਨਾਂ ਦੇ ਉੱਤੇ ਖਿੱਝ ਚੜ ਰਹੀ ਸੀ, ਪਰ ਇਹ ਕੀ ਹੋਈ ਕੀ ਜਾ ਰਿਹਾ। ਦੇਸ਼ ਦੇ ਮੋਹਤਬਰਾਂ ਦੇ ਨਾਲ ਹੋਰ ਵੱਡੇ ਜਿਹੜੇ ਵੱਡੇ ਨੇਤਾ, ਲੋਕ ਅੱਖਾਂ ਮਲ ਮਲ ਕੇ ਦੇਖ ਰਹੇ ਨੇ, ਇਹ ਸੱਚ ਹੈ ਜਾਂ ਸੁਪਨਾ ਹੈ ਭਾਈ, ਇਹ ਕਿੱਦਾਂ ਹੋ ਗਿਆ। ਬੱਚੇ ਨਿੰਮੋ ਝੂਣੇ ਹੋਏ ਭੁੱਖੇ ਪਾਣੇ ਇਹਨਾਂ ਨੇਤਾਵਾਂ ਦੇ ਮੂੰਹਾਂ ਦੇ ਵੱਲ ਝਾਕ ਰਹੇ ਨੇ। ਕਦੋਂ ਇਹ ਚੁੱਪ ਹੋਣ ਤੇ ਉਹ ਆਪਣਾ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ। ਉਹ ਮਾਤਾ ਦੇ ਕੋਲ ਬੈਠੇ ਹੋਏ ਨੇ ਤੇ ਹੌਲੀ ਹੌਲੀ ਉਸਦੇ ਨਾਲ ਗੱਲੀ ਪਏ ਹੈ। ਉਸਦਾ ਮੁੰਡਾ ਬੜੀ ਤਕਲੀਫ ਦੇ ਵਿੱਚ ਲੱਗ ਰਿਹਾ, ਮਾਤਾ ਬੜੀ ਬੇਚੈਨ ਹੋ ਰਹੀ ਹੈ। ਸ਼ਹੀਦਾਂ ਦੇ ਨਾਂ ਦੇ ਉੱਤੇ ਨਾਅਰੇ ਲੱਗ ਰਹੇ ਨੇ, ਬਾਹਾਂ ਉਲਾਰ ਉਲਾਰ ਕੇ ਵੱਖ ਵੱਖ ਸ਼ਹੀਦਾਂ ਦੇ ਨਾਂ ਲੈ ਕੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਆਖ ਰਹੇ ਨੇ। ਇੱਕ ਸਿੱਧੇ ਜਿਹੇ ਬੰਦੇ ਨੇ ਸਟੇਜ ਦੇ ਨੇੜੇ ਜਾ ਕੇ ਉੱਚੀ ਦੇਣੇ ਪੁੱਛਿਆ, ਕੋਈ ਇਹ ਵੀ ਤਾਂ ਦੱਸ ਦਿਓ ਉਹਨਾਂ ਦੀ ਸੋਚ ਹੈ ਕੀ ਸੀ। ਜਵਾਬ ਦੇਣ ਦੀ ਥਾਂ ਉਹ ਇੱਕ ਦੂਜੇ ਦੇ ਮੂੰਹ ਦੇ ਵੱਲ ਤੱਕਣ ਲੱਗ ਪਏ, ਜਿਵੇਂ ਕੋਈ ਚੋਰੀ ਫੜੀ ਗਈ ਹੋਵੇ। ਮੰਤਰੀ ਨੇ ਆਪਣੇ ਸਹਾਇਕ ਨੂੰ ਧੀਮੀ ਜਿਹੀ ਸੁਰ ਦੇ ਵਿੱਚ ਪੁੱਛਿਆ, ਕੀ ਸੀ ਸੋਚ ਉਹਨਾਂ ਦੀ ਯਾਰ। ਸਾਹਿਬ ਮੈਨੂੰ ਤਾਂ ਪਤਾ ਨਹੀਂ, ਉਸਨੇ ਆਪਣਾ ਹੱਥ ਮੂੰਹ ਅੱਗੇ ਕਰਦਿਆਂ ਆਖਿਆ। ਹੋਰ ਕਿਹਨੂੰ ਪਤਾ ਹੋਵੇ, ਪਤਾ ਰੱਖਿਆ ਕਰੋ ਫਿਰ, ਹੁਣ ਜਨਤਾ ਸਵਾਲ ਕਰਨ ਲੱਗ ਪਈ ਹੈ। ਮੰਤਰੀ ਜਿਹੜਾ ਸੀ ਤਿਲ ਮਿਲਾਇਆ, ਸਾਹਿਬ ਜਿਹੜੇ ਅਫਸਰ ਤੁਹਾਡੀ ਸਿਕਿਉਰਿਟੀ ਦੇ ਉੱਤੇ ਲੱਗੇ ਹੋਏ ਨੇ ਉਹ ਬਥੇਰੇ ਪੜ੍ਹੇ ਲਿਖੇ ਨੇ ਜੀ, ਉਹਨਾਂ ਨੂੰ ਪਤਾ ਹੋਣਾ, ਉਹਨਾਂ ਤੋਂ ਪੁੱਛੋ। ਜਦੋਂ ਬਾਈ ਜੀ ਸੋਚਦਾ ਇਹ ਨਹੀਂ ਪਤਾ, ਫਿਰ ਪਹਿਰਾ ਕਿਹੜੀ ਗੱਲ ਦੇ ਉੱਤੇ ਦਿਓਗੇ। ਸਵਾਲ ਕਰਨ ਵਾਲੇ ਦਾ ਦੂਸਰਾ ਸਵਾਲ ਆ ਗਿਆ। ਉਸਨੇ ਅੱਗੇ ਬੋਲਣ ਨਹੀਂ ਦਿੱਤਾ ਗਿਆ, ਉਹਨੂੰ ਚੱਕ ਲਿਆ, ਉਸਨੂੰ ਅੱਗੇ ਬੋਲਣ ਹੀ ਨਹੀਂ ਦਿੱਤਾ ਗਿਆ। ਪੁਲਿਸ ਵਾਲੇ ਫੜ ਕੇ ਪਰੇ ਨੂੰ ਲੈ ਗਏ ਤੇ ਸਾਹਮਣੇ ਬੈਠੀ ਭੀੜ ਦੇ ਵਿੱਚੋਂ ਕੋਈ ਬੁੜਬੜਾਇਆ, ਉਹਨਾਂ ਦੀ ਸੋਚ ਜਾਣਨ ਦੇ ਲਈ ਉਹਨਾਂ ਦੇ ਬਾਰੇ ਪੜ੍ਹਨਾ ਪਊ, ਨੇਤਾ ਬਣਨ ਦੇ ਲਈ ਪੜ੍ਹਾਈ ਜ਼ਰੂਰੀ ਨਹੀਂ ਹੁੰਦੀ ਹੈ। ਪਿੰਡ ਵਾਲਿਆਂ ਦੇ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ। ਬੱਚਿਆਂ ਨੇ ਇਸ਼ਾਰਾ ਮਿਲਦਿਆਂ ਹੀ ਫਿਰ ਆਪਣਾ ਨਾਟਕ ਸ਼ੁਰੂ ਕਰ ਦਿੱਤਾ। ਮਾਤਾ ਤੇ ਮੁੰਡੇ ਨੂੰ ਵੀ ਉਹਨਾਂ
ਆਪਣੇ ਨਾਲ ਸ਼ਾਮਲ ਕਰ।

0: ਲਿਆ। ਦੇਖਦਿਆਂ ਹੀ ਦੇਖਦਿਆਂ ਉਸਦੇ ਰੂਪ ਬਦਲਣ ਲੱਗ ਪਏ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਲਾਲਾ ਲਾਜਪਤ ਰਾਏ ਤੇ ਹੋਰ ਬਹੁਤ ਸਾਰੇ ਰੂਪ ਜਿਨ੍ਹਾਂ ਨੂੰ ਲੋਕ ਪਛਾਣ ਨਹੀਂ ਸਕੇ। ਮੁੰਡੇ ਨੇ ਆਪਣੇ ਸਰੀਰ ਦੇ ਉੱਤੇ ਲਪੇਟੀ ਚਾਦਰ ਲਾਹੀ, ਲਹੂ ਸੇ ਮਰਿਆ। ਉਸਦੀ ਹਾਲਤ ਬੜੀ ਨਾਜ਼ੁਕ ਹੁੰਦੀ ਜਾ ਰਹੀ ਸੀ। ਇਸ ਨੂੰ ਲਹੂ ਲੁਹਾਨ ਕਿਹਨੇ ਕੀਤਾ ਹੈ? ਨੇਤਾਵਾਂ ਦੇ ਵਿੱਚੋਂ ਇੱਕ ਚੀਕਿਆ। ਤੁਸੀਂ ਸਾਰਿਆਂ ਨੇ, ਇੱਕ ਬੱਚੇ ਨੇ ਜਵਾਬ ਦਿੱਤਾ। ਇੱਕ ਬੱਚਾ ਜਿਸਨੇ ਕਾਲਾ ਕੋਟ ਪਾਇਆ ਸੀ, ਉਸਨੇ ਸਾਰਿਆਂ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ, ਤੁਹਾਡੇ ਵਿੱਚੋਂ ਅੱਧਿਆਂ ਤੋਂ ਵੱਧ ਤੇ ਕੇਸ ਬਣਦਾ ਹੈ ਅਟੈਂਪਟ ਟੂ ਮਰਡਰ ਦਾ। ਅਸੀਂ ਤਾਂ ਇਹਨੂੰ ਜਾਣਦੇ ਵੀ ਨਹੀਂ ਹੈ, ਇੱਕ ਨੇਤਾ ਬੋਲ ਪਿਆ, ਵੀ ਸਾਨੂੰ ਕੀ ਪਤਾ ਇਹ ਕੌਣ ਹੈ। ਲਲਿਤ ਦੇ ਬੇਟੇ ਦੇ ਵਿੱਚ ਜਿਵੇਂ ਕਿਸੇ ਵੱਡੇ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। ਉਹ ਵਿਅੰਗਮਈ ਢੰਗ ਦੇ ਨਾਲ ਹੱਸਿਆ ਤੇ ਬੋਲਿਆ, ਸੱਚ ਗਿਆ, ਤੁਸੀਂ ਇਹਨੂੰ ਭੁੱਲ ਗਏ ਜਿਹਦੇ ਕਰਕੇ ਤੁਸੀਂ ਵੱਡੇ ਵੱਡੇ ਨੇਤਾ ਬਣੇ ਹੋ। ਸਾਰਿਆਂ ਇਸਨੂੰ ਜਿਹੜਾ ਸੀਗਾ ਅੱਧ ਮਰਿਆ ਕਰ ਛੱਡਿਆ ਹੈ, ਇਸਨੂੰ ਖਤਮ ਕਰਨ ਦੇ ਲਈ ਨਿਤ ਨਵੇਂ ਜ਼ਖਮ ਦਿੰਦੇ ਹੋ। ਅਜੇ ਕਹਿੰਦੇ ਹੋ ਜਾਣਦੇ ਹੀ ਨਹੀਂ ਨਾ, ਅਸੀਂ ਤਾਂ ਜਾਣਦੇ ਹੀ ਨਹੀਂ ਇਹਨੂੰ, ਲਾਹਣਤ ਹੈ ਤੁਹਾਡੇ ਤੇ। ਓਏ, ਸਾਹਮਣੇ ਬੈਠਾ ਲਲਿਤ ਡਰ ਗਿਆ ਕਿ ਉਸਦਾ ਪੁੱਤ ਕਿਵੇਂ ਵੱਡੇ ਵੱਡੇ ਲੀਡਰਾਂ ਸਾਹਮਣੇ ਜ਼ੁਬਾਨ ਚਲਾ ਰਿਹਾ। ਤੁਹਾਡੇ ਵਿੱਚੋਂ ਬਹੁਤਿਆਂ ਦੇ ਹੱਥ ਇਸਦੇ ਖੂਨ ਦੇ ਨਾਲ ਰੰਗੇ ਹੋਏ ਨੇ। ਪਿਓ ਪੁੱਤ ਦੀਆਂ ਨਜ਼ਰਾਂ ਮਿਲੀਆਂ ਪਰ ਬੱਚੇ ਤੇ ਪਿਓ ਦੀ ਵੱਟੀ ਘੂਰੀ ਦਾ ਕੋਈ ਅਸਰ ਨਾ ਹੋਇਆ। ਇੱਕ ਅਧਿਆਪਕ ਬੱਚੇ ਦੇ ਕੰਨ ਦੇ ਵਿੱਚ ਕੁਝ ਕਹਿ ਗਿਆ। ਮੰਚ ਉੱਪਰ ਦੇਸ਼ ਦੇ ਜਿਹੜੇ ਮੋਹਰੀ ਨੇਤਾ ਆ ਰਹੇ ਨੇ। ਚੰਗੀ ਤਰ੍ਹਾਂ ਦੇਖਣ ਦੇ ਉੱਤੇ ਪਤਾ ਲੱਗਿਆ ਕਿ ਸਕੂਲੀ ਵਿਦਿਆਰਥੀ ਸਨ ਜਿਨ੍ਹਾਂ ਨੇ ਨੇਤਾਵਾਂ ਵਰਗੇ ਕੱਪੜੇ ਪਾਏ ਹੋਏ ਨੇ ਤੇ ਉਹਨਾਂ ਦੇ ਹੱਥ ਇਸ ਤਰ੍ਹਾਂ ਸਨ ਜਿਵੇਂ ਖੂਨ ਦੇ ਨਾਲ ਰੰਗੇ ਹੋਣ। ਇਹ ਸਾਰੇ ਇਸ ਨੂੰ ਮਾਰਨ ਦੇ ਉੱਤੇ ਤੁਲੇ ਹੋਏ ਨੇ। ਬੱਚੇ ਨੇ ਉਹਨਾਂ ਦੇ ਵੱਲ ਇਸ਼ਾਰਾ ਕਰਦਿਆਂ ਫਿਰ ਕਿਹਾ, ਇਹ ਤਾਂ ਦੇਸ਼ ਦੇ ਰਾਖੇ ਨੇ ਰਾਖੇ। ਭੀੜ ਦੇ ਵਿੱਚੋਂ ਆਵਾਜ਼ ਆਈ, ਕਹਿਣ ਨੂੰ ਰਾਖੇ ਨੇ, ਇਹ ਤਾਂ ਉਸ ਵਾੜ ਵਰਗੇ ਨੇ ਜਿਹੜੇ ਖੇਤ ਨੂੰ ਖਾਣ ਲੱਗ ਜਾਂਦੀ ਹੈ। ਮਾਤਾ ਦੇ ਮੱਥੇ ਦੇ ਉੱਤੇ ਪੁੱਤ ਦੇ ਲਈ ਚਿੰਤਾ ਦੀਆਂ ਲਕੀਰਾਂ ਉਭਰੀਆਂ ਹੋਈਆਂ ਨੇ। ਉਹ ਸਾਫ਼ ਸੁਥਰੇ ਲਿਬਾਸ ਦੇ ਵਿੱਚ ਪਰਦੇ ਦੇ ਉੱਤੇ ਬਣੇ ਦੇਸ਼ ਦੇ ਨਕਸ਼ੇ ਦੇ ਅੱਗੇ ਖੜੀ ਸੀ। ਬੱਚਾ ਡਿੱਕ ਡੋਲੇ ਖਾਂਦੇ ਡਿੱਗਦੇ ਜ਼ਖਮੀ ਨੌਜਵਾਨ ਵੱਲ ਭੱਜਿਆ ਤੇ ਫੌਜੀ ਮਾਸਟਰ, ਇੱਕ ਦੋ ਨੇਤਾ ਤੇ ਅਫਸਰ ਜਿਹੜੇ ਆਪਣੇ ਫਰਜ਼ ਨਿਭਾਉਣ ਵਾਲੇ ਪਾਸਿਓਂ ਬੇਦਾਗ ਸਨ, ਕਿਸੇ ਦੀ ਭਲਾਈ ਦੇ ਲਈ ਆਪਣੇ ਕੱਪੜਿਆਂ ਦੇ ਉੱਤੇ ਦਾਗ ਲੱਗਣ ਤੋਂ ਨਹੀਂ ਸਨ ਡਰਦੇ, ਤੇ ਕੁਝ ਬੱਚਿਆਂ ਨੇ ਭੱਜ ਕੇ ਉਸਨੂੰ ਸੰਭਾਲ ਲਿਆ, ਡਿੱਗਣ ਨਹੀਂ ਦਿੱਤਾ ਗਿਆ। ਕਈ ਅਫਸਰ ਉਸਨੂੰ ਬਚਾਉਣ ਦੇ ਲਈ ਅੱਗੇ ਆਉਣਾ ਚਾਹੁੰਦੇ ਸਨ ਪਰ ਨੇਤਾਵਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਹੋਣ ਤੋਂ ਡਰਦੇ ਅੱਗੇ ਨਾ ਵੱਧ ਸਕੇ। ਤੁਸੀਂ ਜਿਹੜੀਆਂ ਦਾਤੀਆਂ ਇਸ ਦੀਆਂ ਜੜਾਂ ਦੇ ਵਿੱਚ ਚਲਾ ਰਹੇ ਹੋ ਨਾ, ਉਹ ਇਸ ਦੀਆਂ ਨਹੀਂ, ਤੁਹਾਡੀਆਂ ਆਪਣੀਆਂ ਜੜਾਂ ਨੇ। ਇਹ ਹੈ ਕੌਣ, ਇਹ ਕੌਣ ਹੈ, ਇਹ ਤਾਂ ਦੱਸ ਦਿਓ, ਇੱਕ ਨੇਤਾ ਨੇ ਉੱਚੀ ਆਵਾਜ਼ ਦੇ ਵਿੱਚ ਪੁੱਛਿਆ। ਇੱਕ ਇਹ ਹੈ ਲੋਕਤੰਤਰ, ਇਹ ਲੋਕਤੰਤਰ ਹੈ, ਉਸਨੇ ਬੜੇ ਜੋਸ਼ ਦੇ ਨਾਲ ਤੇ ਭਰੀਆਂ ਅੱਖਾਂ ਦੇ ਨਾਲ ਕਿਹਾ। ਸਾਰੇ ਪਾਸੇ ਚੁੱਪ ਵਰਤ ਗਈ। ਅਟੈਂਪਟ ਟੂ ਮਰਡਰ, ਥਾਂ ਭਸਮ ਕਰ ਦੇਣ ਵਾਲੀ ਨਜ਼ਰ ਸੁੱਟਦਿਆਂ ਬੱਚਾ ਬੁੜਬੜਾਇਆ ਤੇ ਉਸਦਾ ਚਿਹਰਾ ਭਖ ਰਿਹਾ ਸੀ, ਉਸਦਾ ਚਿਹਰਾ ਅੱਗ ਵਾਂਗੂ ਭਖ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਸਾਡੇ ਮੁਲਕਾਂ ਦੇ ਹਾਲਾਤ, ਤੇ ਸਾਹਮਣੇ ਬੈਠ ਕੇ ਤੇ ਸਾਨੂੰ ਬੇਵਕੂਫ ਹਰ 5 ਸਾਲਾਂ ਬਾਅਦ ਬਣਾ ਦਿੰਦੇ ਹੈ। ਅਟੈਂਪਟ ਟੂ ਮਰਡਰ, ਕਹਾਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਇਸ ਨੂੰ ਵੀ ਓਨਾ ਹੀ ਪਿਆਰ ਮੁਹੱਬਤ ਦੋਗੇ ਤੇ ਸਮੇਂ ਦੇ ਉੱਤੇ ਕਟਾਕਸ਼ ਕਰਦੀ ਹੈ। ਕਹਾਣੀ ਹੈ ਅਟੈਂਪਟ ਟੂ ਮਰਡਰ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਸੀ, ਹਰ ਵਾਰ ਦੀ ਤਰ੍ਹਾਂ। ਜੀ ਦੋਸਤੋ, ਕਹਾਣੀ ਬਾ ਕਮਾਲ ਤੇ ਅੱਜ ਦੇ ਹਾਲਾਤਾਂ ਦੇ ਉੱਤੇ ਪੂਰੀ ਢੁੱਕਦੀ ਹੈ। 100%, 101% ਜੋ ਹਾਲਾਤ ਨੇ, ਨਾਰੇ ਤੇ ਵਾਅਦੇ ਕਰਕੇ ਸਾਰਾ ਕੁਝ ਹੋ ਰਿਹਾ ਤੇ ਦੇਖਦਿਆਂ ਹੁਣ ਕੀ ਕੁਝ ਜਿਹੜੀ ਹੈ ਇਹਨਾਂ ਦੇ ਨਾਲ ਬੀਤਦੀ ਹੈ, ਕਿਉਂਕਿ ਸਮਾਂ ਹੁਣ ਲੋਕਾਂ ਦਾ ਆ ਗਿਆ। ਲੋਕ ਨਿਰਧਾਰਿਤ ਕਰਨਗੇ ਹੁਣ ਅਸੀਂ ਇਹਨਾਂ ਦੇ ਨਾਲ ਕੀ ਸਲੂਕ ਕਰਨਾ ਹੈ ਤੇ ਕਿਹੋ ਜਿਹਾ ਸਲੂਕ ਇਹਨਾਂ ਨੇ ਹਕੂਮਤਾਂ ਦੇ ਵਿੱਚ ਰਹਿੰਦੇ ਹੋਏ ਸਾਡੇ ਨਾਲ ਕੀਤਾ ਹੈ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤਦ ਤੱਕ ਤੁਹਾਡੇ ਸੁਨੇਹੇ ਲੈਣਾ, ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਕਾਲ ਤੁਸੀਂ ਕਰ ਸਕਦੇ ਹੋ ਜੇ ਗੱਲਬਾਤ ਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਆਖਰ ਦੇ ਵਿੱਚ ਦੋਸਤੋ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੁਨੇਹਾਂ ਦੀ, ਜਿਸ ਦੇ ਵਿੱਚ ਔਜਲਾ ਸਾਹਿਬ ਦੇ ਤੇ ਹੋਰ ਸਾਰੇ ਸੱਜਣਾਂ ਦੇ ਦੋਸਤਾਂ ਦੇ ਸੁਨੇਹੇ ਨੇ ਤੇ ਇੱਧਰੋਂ ਸ਼ੁਰੂ ਕਰ ਲੈਂਦੇ ਹਾਂ। ਉੱਧਰਲੇ ਪਾਸੇ ਅੱਧੇ ਕੁ ਦਿਖ ਰਹੇ ਨੇ ਜੀ ਤੇ ਹਾਂਜੀ ਇੱਕ ਮਿੰਟ ਜੀ ਸੁਨੇਹੇ ਕੱਢ ਲਈਏ ਤੁਹਾਡੇ ਤੇ ਜਿਸ ਦੇ ਵਿੱਚ ਦੋਸਤੋ ਸੁਨੇਹੇ ਇੱਕ ਮਿੰਟ ਜੀ ਇੱਕ ਮਿੰਟ ਇੱਧਰ ਉੱਧਰ ਕੰਮ ਹੋ ਗਿਆ ਫਿਰ ਜੀ ਕਿਉਂਕਿ ਕਈ ਵਾਰੀ ਵਿੱਚ ਐਡ ਚੱਲ ਪਾਉਂਦੀ ਹੈ ਜੀ ਤੇ ਮਸਲੇ ਹੋਰ ਪਾਸੇ ਨੂੰ ਭੜਕ ਜਾਂਦੇ ਆ ਜੀ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਪ੍ਰੋਗਰਾਮ ਸੁਣ ਰਹੇ ਨੇ ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਤੇ ਲਾਈਕ ਨੰਬਰ ਭੇਜੇ 4 ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੁਆਬਾ ਪਰਿਵਾਰ ਨੂੰ। ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਦੋਸਤਾਂ ਨੂੰ ਕਹਿੰਦੇ ਆ ਤੇ ਇਸੇ ਤਰ੍ਹਾਂ ਹੀ ਅਗਲਾ ਦਵਿੰਦਰ ਭਾਰਤ ਜੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਸਭ ਪਰਿਵਾਰ ਨੂੰ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਤੇ ਸਤਿ ਸ਼੍ਰੀ ਅਕਾਲ ਪਿਆਰਿਓ ਮੁਕੱਦਰ ਜੀ ਔਲਖ ਸਾਹਿਬ ਭੇਜਦੇ ਨੇ ਤੇ ਔਜਲਾ ਸਾਹਿਬ ਲਿਖਦੇ ਨੇ ਦਿਲ ਮੰਗੇ ਮੋਰ ਅਰਬ ਦੇਸ਼ ਦੇ ਵਿੱਚ ਰਹਿਣ ਲੱਗ ਗਏ ਕਹਿੰਦੇ ਜੀ ਤੇ ਅੱਛਾ ਜੀ ਰਾਜਨ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇਮਾਨਦਾਰੀ ਤੇ ਕੋਈ ਸ਼ੱਕ ਹੈ ਕਹਿੰਦੇ ਜੀ ਤੇ ਔਜਲਾ ਸਾਹਿਬ ਲਿਖਦੇ ਨੇ ਕਿਤੇ ਪੁਤਿਨ ਵਾਂਗ ਜਾਂ ਚੀਨ ਵਾਂਗ ਰਹਿੰਦੀ ਉਮਰ ਤੱਕ ਮੈਂ ਹੀ ਮੈਂ ਨਾ ਹੋ ਜਾਵੇ ਕਹਿੰਦੇ ਜੀ। ਬਿਲਕੁਲ ਹੈ ਜੀ ਪੁਤਿਨ ਦੇ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਚੋਣ ਤੇ ਅਗਲਾ ਕਹਿੰਦਾ ਜੀ ਉਹਨੇ ਤਾਂ ਵੈਸੇ 10 ਸਾਲ ਪਹਿਲਾਂ ਹੀ ਐਲਾਨ ਦਿੱਤਾ ਸੀਗਾ ਕਿ 2049 ਤੱਕ ਉਹ ਹੀ ਜਿਹੜਾ ਨੇ ਰਹਿਣਗੇ ਜੀ ਕਰਤਾ ਧਰਤਾ ਸਾਰਾ ਰੂਸ ਦਾ ਤੇ ਬਾਕੀ ਦੇਖਦੇ ਹਾਂ। ਔਜਲਾ ਸਾਹਿਬ ਕਹਿੰਦੇ ਦੁੱਗਣਾ ਤਾਂ ਤੇਲ ਹੋ ਗਿਆ ਰਾਜਨ ਜੀ ਰਿੱਟ ਕਰ ਦੇਵੋ ਤੁਸੀਂ ਕਿਹੜਾ ਫੀਸ ਲੈਣੀ ਜਾਂ ਦੇਣੀ ਆ ਰਾਜਨ ਜੀ। ਜੀਰਾ ਸਾਹਿਬ ਕਹਿੰਦੇ ਨੇ ਸੈਣੀ ਸਾਹਿਬ ਕਾਨੂੰਨ ਹੀ ਪਾਸ ਕਰਤਾ ਜਦੋਂ ਵੀ ਕੋਈ ਚੈਲੰਜ ਹੈ ਹੀ ਨਹੀਂ ਹੈ ਜੀ ਉਹਨਾਂ ਨੂੰ ਫਿਰ ਉਹ ਉਹੀ ਕਰੂ ਜੋ ਸਰਕਾਰਾਂ ਕਹਿੰਦੀਆਂ ਨੇ ਤੇ ਔਜਲਾ ਸਾਹਿਬ ਕਹਿੰਦੇ ਨੇ ਪਰ ਬਰੀ ਹੁੰਦੇ ਹੀ ਗੁਨਾਹਗਾਰ ਨੇ ਪਰ ਇਨਸਾਫ਼ ਕਦੇ ਮਿਲਿਆ ਬੇਗੁਨਾਹ ਨੂੰ ਰਾਜਨ ਜੀ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ ਦੁਆਬਾ ਰੇਡੀਓ ਪਰਿਵਾਰ ਨੂੰ। ਔਜਲਾ ਸਾਹਿਬ ਕਹਿੰਦੇ ਹੋਰ ਕਿਹੜੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਮੁਕੱਦਰ ਵੀਰੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਰਘੁਜੀਤ ਵਿਰਕ ਦੀ ਗੱਲ ਕਰਦੇ ਹਾਂ ਜੀ ਜਦੋਂ ਗੱਲ ਚੱਲ ਰਹੀ ਸੀ ਤੇ ਹਾਂਜੀ ਮੁਕੱਦਰ ਜੀ ਗੱਲ ਕਰਦੇ ਸੀ ਵਿਰਕ ਉਹਨਾਂ ਦਾ ਨਾਂ ਲਿਆ ਸੀ ਉਹਨਾਂ ਨੇ ਤੇ ਔਜਲਾ ਸਾਹਿਬ ਨੇ ਧਿਆਨ ਦਵਾਇਆ ਰਘੁਜੀਤ ਵਿਰਕ ਉਹਨਾਂ ਦਾ। ਸ਼ੁਕਰੀਆ ਔਜਲਾ ਸਾਹਿਬ ਮੈਨੂੰ ਨਾਂ ਨਹੀਂ ਚੇਤੇ ਰਹਿੰਦੇ ਸੱਚੀ ਗੱਲ ਦੱਸਾਂ ਤਾਂ ਪਤਾ ਨਹੀਂ ਚਲੋ ਸ਼ੁਕਰੀਆ ਤੁਸੀਂ ਯਾਦ ਰੱਖਦੇ ਹੋ ਤੇ ਜੋ ਵੀ ਗੱਲ ਚੱਲਦੀ ਹੈ ਉਹਦੇ ਵਿੱਚ ਹੁੰਗਾਰਾ ਭਰਦੇ ਹੋ। ਮੁਹੰਮਦ ਜੀ ਕਹਿੰਦੇ ਔਜਲਾ ਸਾਹਿਬ ਕਹਿੰਦੇ ਜੋ ਮੌਕਾ ਮਿਲੂ ਤਾਂ ਹੀ ਕਹਿੰਦੇ ਸੇਵਾ ਕਰੇਗਾ ਅਗਲਾ ਜੇ ਮੌਕਾ ਦਿਓ ਮਿਲੂਗਾ ਤਾਂ। ਮੁਹੰਮਦ ਜੀ ਕਹਿੰਦੇ ਆ ਸੋਹਣੀ ਪੇਸ਼ਕਾਰੀ ਸੋਹਣੀ ਗੱਲਬਾਤ ਹੋ ਰਹੀ ਹੈ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਬਿਲਕੁਲ ਚੋਣਾਂ ਜੋ ਬਾਕੀ ਸਮੇਂ ਤੇ ਹੁੰਦੀਆਂ ਨੇ ਉਸੇ ਤਰ੍ਹਾਂ ਫਿਰ ਇਹ ਕਿਉਂ ਨਹੀਂ ਹੁੰਦੀਆਂ ਜੀ। ਬਿਲਕੁਲ ਹੈ ਜੀ ਚੋਣਾਂ ਹੋਣੀਆਂ ਚਾਹੀਦੀਆਂ ਨੇ ਉਹ ਸਹਿਮਤੀ ਆਪਾਂ ਸਭ ਨੇ ਜਿਤਾਈ ਹੈ। ਅੱਗੇ ਲਿਖਦੇ ਨੇ ਚਾਰਜ ਬੀਬੀ ਦੇ ਉੱਤੇ ਕਿਹੜੇ ਚਾਰਜ ਲੱਗੇ ਨੇ ਜੀ ਉਹ ਸੇਵਾ ਵਾਲੇ ਸੀ ਤੇ ਨਾਰਾਜ਼ ਨਹੀਂ ਹੋਣਾ ਜੀ ਕਹਿੰਦੇ ਆਪਾਂ ਮੁਕੱਦਰ ਜੀ। ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ। ਗੁਰੀਮਾਨ ਸਾਹਿਬ ਲਿਖਦੇ ਨੇ ਗੁਰੀਮਾਨ ਜੀ ਤੇ ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਰਾਜਨ ਜੀ ਨੂੰ, ਇਸੇ ਤਰ੍ਹਾਂ ਮੁਹੰਮਦ ਜੀ ਨੂੰ, ਹਰਵਿੰਦਰ ਜੋਲ ਭੈਣ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਮੁਹੰਮਦ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ ਤੋਂ ਸਤਿ ਸ਼੍ਰੀ ਅਕਾਲ ਗੁਰੀਮਾਨ ਜੀ ਭੇਜਦੇ ਨੇ ਤੇ ਓਕੇ ਵੈਰੀ ਓਕੇ ਵੀਰ ਰਾਜਨ ਸੈਣੀ ਜੀ ਆਉਂਦੇ ਆ ਜੀ ਕਹਿੰਦੇ ਮੁਹੰਮਦ ਜੀ। ਗੁਰੀਮਾਨ ਜੀ ਨੂੰ ਆਪਣੇ ਮੁਕੱਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਸਿੰਘ ਕਹਿੰਦੇ ਨੇ ਕਿ ਬੁਡਰੁੱਖਾਂ ਵਾਲਿਆਂ ਦੀ ਲਿਖੀ ਕਲਮ ਸੁਣ ਕੇ ਕਹਿੰਦੇ ਆਨੰਦ ਆ ਜਾਂਦਾ ਵੀਰ। ਸ਼ੁਕਰੀਆ ਧੰਨਵਾਦ ਬਾਈ ਜੀ, ਬਹੁਤ ਸੋਹਣੀਆਂ ਰਚਨਾਵਾਂ ਨੇ ਉਹਨਾਂ ਦੀਆਂ, ਪੜ੍ਹਨ ਯੋਗ ਨੇ ਜੀ। ਸਮੇਂ ਸਮੇਂ ਦੇ ਉੱਤੇ ਚਲੋ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੈ ਤੇ ਉਹਨਾਂ ਦੀ ਸਾਂਝ ਆਪਾਂ ਪਾ ਰਹੇ ਹਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣ ਕੇ ਦੋਸਤੋ ਫਿਰ ਆਖਰੀ ਕਮੈਂਟ ਪੜ੍ਹਦੇ ਹਾਂ ਤਾਂ ਫਿਰ ਆਗਿਆ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ ਸਰਕਾਰ ਸਰੋਤਿਆਂ ਨੂੰ ਜੀ,
0: ਸਤਿ ਸ਼੍ਰੀ ਅਕਾਲ।
1: ਉਹੀ ਤਾਂ ਗੱਲ ਆਈ ਜਾਂਦਾ ਬੀਬੀ ਦੇ ਪਹਿਲੀ ਕਿਹੜੀ ਕੇਸ ਪਿਆ ਇਹਦੇ ਤੇ
0: ਜੀ,
1: ਇਹਦਾ ਪਹਿਲਾਂ ਵੀ ਇਹੋ ਜਿਹੇ ਚਾਰਜ ਲੱਗੇ ਸੀ ਫਿਰ ਉੱਥੇ ਕਿਹੜੀ ਸੇਵਾ ਨੂੰ ਰੱਖੀ ਸੀ?
0: ਬਿਲਕੁਲ ਹੈ ਜੀ, ਬਿਲਕੁਲ ਜੀ।
1: ਜੇ ਉਹ ਕਿਸੇ ਦੀ ਵੀ ਸ਼ਾਸ ਸੀ, ਕੋਈ ਹੁਣ ਲਾਂਦੇ ਨੀ ਵੀ ਉਹਨਾਂ ਦੀ ਸ਼ਾਸ ਸੀ, ਭਾਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਸਰਾਵਾਂ ਤਾਂ ਅਕਾਲੀ ਦਲ ਦੇ ਅੰਡਰ ਆਉਂਦੀਆਂ ਨੇ ਨਾ।
0: ਬਿਲਕੁਲ ਹੈ ਜੀ,
1: ਹੁਣ ਤਾਂ ਜਗ੍ਹਾ ਤੁਸੀਂ ਉਹ ਦਿੱਤੀ ਹੋਈ ਹੈ ਨਾ ਉਹਨੂੰ।
0: ਬਿਲਕੁਲ ਦਰੁਸਤ ਹੈ ਜੀ,
1: ਇਹ ਕਿਸੇ ਇਲਜ਼ਾਮਾਂ ਤੋਂ ਹੁਣ ਇੱਕ ਭੱਜ ਨਹੀਂ ਸਕਦੇ, ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਅਕਾਲੀ ਦਲ। ਹਾਂ ਹੁਣ ਤਾਂ ਹੈ ਨੀ ਜੀ, ਠੀਕ ਆ ਉਹ ਹਰਪ੍ਰੀਤ ਨੂੰ ਜਾਣਦੀ ਸੀ ਪਤਾ ਹੈ, ਜਾਣਦੀ ਹੋਊ ਪਹਿਲਾਂ ਜੋ ਵੀ ਸੀ ਏ ਬੀ ਸੀ, ਪਰ ਹੁਣ ਉਹ ਤੁਹਾਡੇ ਆਲਮੋਸਟ 11 ਮਹੀਨੇ ਤੋਂ ਕਿੱਥੇ ਹੈ?
0: ਬਿਲਕੁਲ ਹੈ ਜੀ, ਨਾਲੇ ਦੇਖੋ ਔਜਲਾ ਸਾਹਿਬ ਜਿਹੜੇ ਸਿਆਸਤ ਕਰਦੇ ਨੇ ਉਹ ਤਾਂ ਸਿਆਸਤ ਦੇ ਵਿੱਚ ਹੈਗੇ ਹੀ ਹੈ, ਜਿਹੜੇ ਆਪਣੇ ਆਪ ਨੂੰ ਗੁਰੂ ਦੇ ਲੜ ਲੱਗੇ ਦੱਸਦੇ ਸੀਗੇ ਹੁਣ ਚਲੋ ਸਿਆਸੀ ਬਣ ਗਏ ਨੇ, ਉਹ ਚਾਹੇ ਜਿਹੜੇ ਵੀ ਨੇ ਇਹਨਾਂ ਦੇ ਵਿੱਚ, ਤੇ ਉਹ ਦੇਖੋ ਇਹ ਚੀਜ਼ਾਂ ਨੂੰ ਮਤਲਬ ਕਿ ਕੱਢ ਕੱਢ ਕੇ ਲਿਆ ਰਹੇ ਨੇ ਤੇ ਉਹ ਚੀਜ਼ ਨੂੰ ਹੋਰ ਵੀ ਪ੍ਰਮੋਟ ਕਰ ਰਹੇ ਨੇ ਮੈਨੂੰ ਲੱਗਦੇ ਨੇ ਜੀ, ਅਸਲ ਦੇ ਵਿੱਚ ਸਿਆਸਤ ਤਾਂ ਉਹ ਵੀ ਕਰ ਰਹੇ ਨੇ ਨਾ।
1: ਗੱਲ ਤਾਂ ਜਦੋਂ ਉਹ ਅਕਾਲ ਤਖ਼ਤ ਦੇ ਜਥੇਦਾਰ ਕੋਲ ਗਈ ਸੀ ਨਾ
0: ਜੀ,
1: ਜੇ ਇਹ ਸਿਆਣੇ ਹੁੰਦੇ ਇੱਧਰ ਨੂੰ ਗੱਲ ਆਉਣੀ ਨਹੀਂ ਸੀ ਚਾਹੀਦੀ,
0: ਬਿਲਕੁਲ
1: ਆਉਣੀ ਨਹੀਂ, ਮੈਂ ਨਹੀਂ ਕਹਿੰਦਾ ਕਿ ਇਹ ਫੜੇ ਨਹੀਂ ਜਾਣੇ ਚਾਹੀਦੇ ਬੰਦੇ, ਫੜੇ ਜਾਣੇ ਚਾਹੀਦੇ ਸੀ, ਪਰ ਆ ਜਾਣੀ ਜਿਹੜੀ ਸਾਡੇ ਧਰਮ ਦੀ ਕੌਮ ਦੀ ਇੰਨਾ ਜ਼ਿਆਦਾ ਬਦਨਾਮੀ ਹੋ ਗਈ, ਜਥੇਦਾਰ ਦੀ ਵੀ ਗਲਤੀ ਹੈ, ਧਾਮੀ ਦੀ ਵੀ ਗਲਤੀ ਹੈ, ਸਾਰੇ ਦੀ ਗਲਤੀ ਹੈ,
0: ਬਿਲਕੁਲ ਹੈ ਜੀ,
1: ਚਾਹੇ ਉਹਨਾਂ ਦਾ ਇਹਦੇ ਵਿੱਚ ਰੋਲ ਨਹੀਂ, ਪਰ ਉਹਨਾਂ ਨੇ ਆਪਦੇ ਬੰਦੇ ਨੂੰ ਬਚਾਉਣ ਲਈ ਪਤਾ ਨੀ ਕੀ ਇਹਦੇ ਵਿੱਚ, ਜਾਂ ਉਹਨਾਂ ਨੂੰ ਐਂ ਹੋਣਾ ਹਾਨੀ ਬੀਬੀ ਦੂਏ ਪਾਸੇ ਦੂਆਂ ਦੇ ਵਿਰੋਧੀ ਵਾਲਿਆਂ ਦੇ ਜਾ ਕੇ ਐਫਆਈਆਰ ਕਰਾਉਗੀ ਉਹਨਾਂ ਦੀ ਵਧਾਈ
0: ਕਰ ਦੇਵੇ ਜੀ।
1: ਹਾਂ ਚਲੋ, ਬਾਕੀ ਇਹ ਕਹਾਣੀ ਦੱਸ ਤਾਂ ਕਹਾਣੀ ਦਾ ਹੀ, ਹੁਣ ਅੱਜ ਦੇਖੋ ਐਡਾ ਮੁੱਦਾ ਨਸ਼ੇ ਦਾ ਬਣਾਇਆ ਹੋਇਆ,
0: ਬਿਲਕੁਲ
1: ਹਰ ਬੰਦਾ ਕਹਿ ਰਿਹਾ, ਹਰ ਪਾਰਟੀ ਕਹਿ ਰਹੀ ਹੈ ਨਸ਼ਾ ਅਸੀਂ ਖਤਮ ਕਰ ਦਾਂਗੇ, ਨਸ਼ਾ ਅਸੀਂ ਖਤਮ ਕਰ ਦਾਂਗੇ, ਆਪ ਹੀ ਕਹਿ ਕੇ ਅਸੀਂ 4 ਮਹੀਨੇ ਚ ਨਸ਼ਾ ਖਤਮ, ਕੇਜਰੀਵਾਲ ਦਿੱਲੀ ਬੈਠਾ ਬੋਲ ਰਿਹਾ ਸੀ ਉਦੋਂ,
0: ਨਾਲੇ ਦੇਖੋ
1: 4 ਮਹੀਨੇ ਮੇ ਨਸ਼ਾ ਖਤਮ ਕਰ ਦਾਂਗੇ।
0: ਇੱਕ ਪਾਸੇ ਤਾਂ ਔਜਲਾ ਸਾਹਿਬ ਹੁਣ ਸਾਰੀਆਂ ਪਾਰਟੀਆਂ ਮੰਨਦੀਆਂ ਨੇ ਕਿ ਨਸ਼ਾ ਹੈਗਾ ਹੈ ਜੀ, ਤੇ ਦੂਸਰੇ ਪਾਸੇ ਜਦੋਂ ਲੋਕ ਆਵਾਜ਼ ਚੁੱਕਦੇ ਨੇ ਨਸ਼ੇ ਦੇ ਖਿਲਾਫ਼ ਤੇ ਉਹਨਾਂ ਨੂੰ ਚੱਕ ਚੱਕ ਕੇ ਅੰਦਰ ਡੱਕਦੇ ਨੇ, ਮਾਰਦੇ ਆ, ਕੁੱਟਦੇ ਆ, ਸਾਰਾ ਕੁਝ ਕਰਦੇ ਪਏ ਨਸ਼ਾ ਕਿੱਥੇ ਆ,
1: ਜਦੋਂ ਲੱਤਾਂ ਤੋੜਦੇ ਨੇ ਕਿਸੇ ਨੂੰ ਮਾਰਦੇ ਨੇ ਉਦੋਂ ਕਿੱਥੇ ਹੁੰਦੇ ਨੇ ਇਹ?
0: ਬਿਲਕੁਲ ਹੈ ਜੀ,
1: ਉਹ ਫਿਰ ਪੁਲਿਸ ਦੀ ਤੇ ਮੌਜੂਦਾ ਲੀਡਰਾਂ ਦੀ ਜਿਹਨਾਂ ਦੀ ਸਰਕਾਰ ਹੁੰਦੀ ਹੈ ਰੂਲਰ ਪਾਰਟੀ ਤੇ ਉਹਨਾਂ ਦੀ ਛਤਰ ਛਾਇਆ ਹੇਠ ਪੁਲਿਸ ਕੋਈ ਕਰ ਸਕਦੀ ਜੇ ਬੰਦੇ ਦੀ ਕੁੱਟੇ ਹੋਏ ਦੀ ਰਿਪੋਰਟ ਨਹੀਂ ਲਾਗੂ ਕਰਦਾ ਕੋਈ?
0: ਬਿਲਕੁਲ, ਹੁਣ ਕਰੋ ਪਰਚੇ ਇਹਨਾਂ ਦੇ ਉੱਤੇ, ਚਾਹੇ ਵਿਰੋਧੀ ਪਾਰਟੀਆਂ ਦੇ ਲੋਕ ਜਿਹੜੇ ਕਹਿੰਦੇ ਨੇ ਨਸ਼ਾ ਹੈ ਪੰਜਾਬ ਦੇ ਵਿੱਚ ਜਾਂ ਇਦਾਂ, ਉਹਨਾਂ ਨੂੰ ਕਿਉਂ ਨੀ ਤੁਸੀਂ
1: ਬਰਨਾਲੇ ਕੋਲ ਦਾ ਸਰਪੰਚ ਨੇ ਉਹਦੀ ਲੱਤਾਂ ਹੀ ਤੋੜੀਆਂ, ਇੱਕ ਬਰਿੰਡੇ ਕੱਲੀ ਸੀ ਉਹਦੇ ਕੁੱਟਿਆ,
0: ਬਿਲਕੁਲ ਹੈ ਜੀ,
1: ਉਹਨਾਂ ਦੀ ਕਿਵੇਂ ਹਿੰਮਤ ਪਈ ਜੇ ਪੁਲਿਸ ਉਹਦੇ ਨਾਲ ਖੜੀ ਹੁੰਦੀ?
0: ਜੀ ਜੀ ਬਿਲਕੁਲ ਹੈ ਜੀ,
1: ਤੇ ਹੁਣ ਸਾਰੀ ਇਹ ਕਹਿੰਦੇ ਨੇ ਅਸੀਂ ਕਰਾਂਗੇ, ਤੇ ਕੋਈ ਯਾਤਰਾ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਤੇ ਆ ਸਿਸੋਦੀਆ ਕਹਿੰਦਾ ਜੇ ਸਾਡੀ ਸਰਕਾਰ ਨਾ ਆਈ ਪੰਜਾਬ ਨਸ਼ਿਆਂ ਚ ਫੇਰ
0: ਚੱਲਿਆ
1: ਦੁਬਾਰਾ, ਹੁਣ ਕੀ ਹੋਇਆ,
0: ਬਿਲਕੁਲ
1: ਹੁਣ ਕੀ ਹੋ ਰਿਹਾ, ਉਹ ਆ ਜਿਹੜੀ ਕਹਾਣੀ ਹੈ ਵੀ ਇਹੀ ਕੁਛ ਹੈ ਜੀ
0: ਜੀ,
1: ਹਾਂਜੀ, ਹਰ ਬੰਦਾ ਜੀ ਆਪਦੇ ਵਾਸਤੇ ਦੇਖੋ ਇਹ ਦਾ ਹੈ ਜੀ,
0: ਬਿਲਕੁਲ ਹੈ ਜੀ, ਬਿਲਕੁਲ,
1: ਤੇ ਜਿਹੜੇ 100-100 ਰੁਪਏ ਨੂੰ ਤਰਸ ਦੇ ਉਹ 100-100 ਕਰੋੜ ਦੇ ਮਾਲਕ ਹੋ ਗਏ, ਤੇ ਗੱਲ ਇਹ ਹੈ ਵੀ ਸਿਆਸਤ ਸਿਆਸਤ ਦਾ ਬੂਟਾ ਹੀ ਇੰਨਾ ਵਧੀਆ ਕਿ ਇਹਦਾ ਫਲੇ ਇੰਨਾ, ਮੁੜ ਕੇ ਇੱਕ ਵਾਰੀ ਜੜ ਲੱਗ ਗਈ ਤੇ ਪਾਣੀ ਪੂਣੀ ਪਾਉਣ ਦੀ ਲੋੜ ਨੀ,
0: ਬਿਲਕੁਲ ਸਾਰੀ ਉਮਰ ਦੀ ਪੈਨਸ਼ਨ ਲੱਗ ਜਾਂਦੀ ਹੈ, ਹੋਰ ਕੀ ਚਾਹੀਦਾ ਜੀ ਜੀ। ਔਜਲਾ ਸਾਹਿਬ ਮਿਊਟ ਹੋ ਗਿਆ ਜੀ, ਹਾਂਜੀ, ਔਜਲਾ ਸਾਹਿਬ ਦੀ ਨਾਲ ਨਾਲ ਗੱਲ ਸੁਣਦੇ ਆ ਤੇ ਨਾਲ ਨਾਲ ਕਮੈਂਟ ਪੜੀ ਜਾਂਦੇ ਆ, ਤੇ ਹਾਂਜੀ,
1: ਇਸ ਕਰਕੇ ਜੀ ਦੇਖੋ ਲੋਕਾਂ ਦਾ ਵੀ ਉੱਡਾ ਹੀ ਕਸੂਰ ਹੈ, ਇਕੱਲਾ ਇਹ ਨੀ ਹੈ
0: ਜੀ,
1: ਘੱਟੋ ਘੱਟ ਪਿੰਡ ਪਿੰਡ ਦੀ ਪੰਚਾਇਤ ਜਾਂ ਮਾਪੇ ਦਾ ਨਾਲ ਖੜਦੇ ਹੀ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਨੇ,
0: ਬਿਲਕੁਲ ਹੈ ਜੀ,
1: ਉਹ ਮਾਪੇ ਦਾ ਨਾਲ ਖੜੇ ਹੀ ਨੇ ਨਾ
0: ਜੀ,
1: ਕਿਉਂ ਨੀ ਕਿ ਇਹ ਲੋਕ ਇਕੱਠੇ ਹੋ ਕੇ ਇੱਕ ਮੁਹਿੰਮ ਚਲਾ ਦੇਣ ਵੀ ਸਾਡੇ ਪਿੰਡ ਚ ਅਸੀਂ ਆਹ ਹੋਣ ਨੀ ਦੇਣਾ?
0: ਦੇਖੋ ਔਜਲਾ ਸਾਹਿਬ, ਸਰਪੰਚ ਨੂੰ ਪੰਚ ਨੂੰ ਜਾਂ ਕਹਿ ਲੋ
1: ਸਰਪੰਚ ਨੂੰ ਵੀ ਛੱਡਣ ਜੀ, ਸਰਪੰਚ ਨੂੰ ਵੀ ਛੱਡਣ, ਲੋਕ ਜਦ ਲੋਕ
0: ਹੁੰਦਾ ਜੀ,
1: ਮਾਵਾਂ ਆਪੇ ਤੁਰਨਗੀਆਂ ਨਾਲ ਜੀ,
0: ਬਿਲਕੁਲ ਹੈ ਜੀ,
1: ਪਿਓ ਆਪੇ ਤੁਰਨਗੇ, ਪਰਿਵਾਰ ਆਪੇ ਤੁਰ ਪੈਣਗੇ, ਗੱਲ ਤਾਂ ਹੈ ਕਿ ਹਰ ਬੰਦਾ ਜੀ ਆਪਦੇ ਨਿੱਜ ਨਾਲ
0: ਬੱਚੇ, ਉਹ ਕਹਿੰਦਾ ਸਾਨੂੰ ਕੀ ਹੈ ਨਾ, ਉਹੀ
1: ਸਾਨੂੰ ਕੀ,
0: ਸਾਨੂੰ ਕੀ ਹੈ,
1: ਜਿਵੇਂ ਮੈਂ ਤੁਹਾਨੂੰ ਅੱਗੇ ਵੀ ਕਹਾਣੀ ਸੁਣਾਈ ਵੀ ਹਾਲਾਤ ਇਹ ਨੇ ਕਿ ਪਿੰਡ ਦੀ ਉਹ ਕੁੜੀ ਨੂੰ ਪ੍ਰਵਾਸੀ ਛੇੜੀ ਜਾਂਦਾ ਜੀ, ਮੈਂ ਕਾਲਾਂ ਕਰ ਕਰਕੇ ਹੰਭ ਗਿਆ, ਕਹਿੰਦੇ ਅਸੀਂ ਕੀ ਲੈਣਾ, ਮੈਂ ਕੋਈ ਗੱਲ ਨੀ, ਕਿਸੇ ਨੇ ਤੁਹਾਡੇ ਤੇ ਬਈ, ਫਿਰ ਕਿਸੇ ਨੇ ਵੀ ਐਂ ਕਹਿਣਾ ਅਸੀਂ ਕੀ ਲੈਣਾ
0: ਜੀ,
1: ਇਹ ਹਾਲਾਤ ਬਣੇ ਹੋਏ ਨੇ ਜੀ
0: ਜੀ,
1: ਅੱਗੇ ਮਤਲਬ ਮੈਂ ਸੁਣਦਾ ਸੀ ਸੁਖਦੇਵ ਵਿਰਕ ਦੋਸਤ ਜੀ ਆਪਣਾ ਬਹੁਤ ਵਧੀਆ ਐਸ ਪੀ ਰਿਟਾਇਰ, ਉਹਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ
0: ਜੀ,
1: ਉਹ ਕਹਿੰਦਾ ਜੀ ਦੇਖੋ ਵੀ ਅੱਗੇ 4 ਪਿੱਲਰ ਹੁੰਦੇ ਸੀਗੇ,
0: ਹਾਂਜੀ,
1: ਇੱਕ ਕਹਿੰਦਾ ਜਿਹੜੇ ਤੁਰਦੇ ਫਿਰਦੇ ਸਾਡੇ ਬਜ਼ੁਰਗ ਹੁੰਦੇ ਸੀ, ਸਾਡੇ ਥੱਪੜ ਮਾਰ ਦਿੰਦੇ ਸੀ
0: ਜੀ, ਘੂਰੀ ਵੜ ਦਿੰਦੇ,
1: ਇੱਕ ਉਹ ਪਿੱਲਰ ਹੁੰਦਾ ਸੀ ਘਰਾਂ ਦੇ ਪਿੰਡਾਂ ਦੇ ਵਿੱਚ, ਇੱਕ ਪੰਚਾਇਤ ਹੁੰਦੀ ਸੀ ਜੋ ਪਿੰਡ ਦੇ ਮੋਹਤਵਾਰ ਬੰਦੇ ਹੁੰਦੇ ਸੀਗੇ, ਫਿਰ ਧਾਰਮਿਕ ਲੋਕ ਹੁੰਦੇ ਸੀ,
0: ਪਿੰਡ ਤੋਂ ਬਾਹਰ ਨੀ ਨਿਕਲਦੇ ਸੀ, ਕੁਝ ਵੀ ਵਾਪਰ ਜਾਂਦਾ,
1: ਕਹਿੰਦਾ ਵੀ ਫੇਰ ਕਿਤੇ ਜਾ ਕੇ ਥਾਣੇ ਗੱਲ ਪਹੁੰਚਦੀ ਹੁੰਦੀ ਸੀਗੀ,
0: ਬਿਲਕੁਲ
1: ਗੱਲ ਉੱਥੇ ਹੀ ਨਿਬੜ ਜਾਂਦੀ ਸੀ
0: ਜੀ,
1: ਕਿਸੇ ਨੂੰ ਫਿਰਦੇ ਨੂੰ ਕਿਸੇ ਨੂੰ ਨਸ਼ਾ ਕਰਦੇ ਨੂੰ ਕੋਈ ਬੰਦਾ ਘੂਰ ਦਿੰਦਾ ਸੀ,
0: ਬਿਲਕੁਲ
1: ਟੀਚਰ ਹੁੰਦੇ ਸੀਗੇ, ਅਗਲਾ ਟੀਚਰ ਨੂੰ ਜੇ ਕੋਈ ਬੱਚਾ ਗਲਤੀ ਕਰਦਾ ਜੀ, ਟੀਚਰ ਥੱਪੜ ਮਾਰਦਾ ਜੀ, ਤਾਂ ਟੀਚਰ ਕੋਈ ਦੁਬਾਰਾ ਲੈ ਕੇ ਜਾਂਦੇ ਵੀ 2 ਹੋਰ ਛੱਡ,
0: ਬਿਲਕੁਲ ਹੈ ਜੀ,
1: ਟੀਚਰ ਵੀ ਇਹ ਪਿੱਲਰ ਦੇ ਵਿੱਚ ਆਉਂਦਾ ਜੀ, ਕਹਿੰਦਾ ਹੁਣ 4 ਪਿੱਲਰ ਫੇਲ ਹੋ ਗਏ,
0: ਫੇਲ ਹੋ ਗਏ,
1: ਜੇ ਕੋਈ ਨਸ਼ਾ ਵੇਚਣ ਵਾਲੇ ਨੂੰ ਫੜਾਉਂਦਾ ਉਹਦੇ ਉਹਨੂੰ ਕੁੱਟਦੇ ਨੇ। ਜੇ ਕਈ ਬਜ਼ੁਰਗ ਕਿਸੇ ਦੇ ਮੁੰਡੇ ਦੇ ਜਵਾਕ ਦੇ ਥੱਪੜ ਮਾਰਦੇ ਆ ਘੂਰਦਾ ਉਹਦੇ ਜਾ ਕੇ ਘਰੇ ਲਾਂਭਾ ਲੈ ਗਿਆ ਵੀ ਕੌਣ ਤੂੰ ਕੌਣ ਹੁੰਦਾ। ਟੀਚਰ ਜਵਾਕ ਨੂੰ ਹੱਥ ਨਹੀਂ ਲਾ ਸਕਦਾ, ਕਹਿੰਦਾ ਇਹ ਜਿਹੜਾ ਚਾਰ ਪਿੱਲਰ ਸੀ ਸਾਡੇ ਫੇਲ ਕਰਤੇ, ਕਹਿੰਦਾ ਮੁੜ ਕੇ ਸਾਰਾ ਕੁਝ ਫੇਲ ਹੋਇਆ, ਕਹਿੰਦਾ ਆ ਕੇ ਨਜ਼ਲਾ ਝਾੜਦੇ ਨੇ ਪੁਲਿਸ ਤੇ ਜਾਂ ਸਿਵਲ ਪ੍ਰਸ਼ਾਸਨ ਤੇ।
0: ਬਿਲਕੁਲ ਜੀ,
1: ਸਿਵਲ ਪ੍ਰਸ਼ਾਸਨ ਨੇ ਕਿੱਥੋਂ ਸੂਹ ਲੈਣੀ ਹੈ ਵੀ ਕੌਣ ਗਲਤ ਆ ਕੌਣ ਸਹੀ ਹੈ,
0: ਨਾਲੇ
1: ਉਹਨੇ ਤਾਂ ਲੋਕਾਂ ਚੋਂ ਹੀ ਲੈਣੀ ਹੁੰਦੀ ਹੈ।
0: ਇੱਕ ਕਰਦਾਰ ਉਹ
1: ਗੱਲ ਮੈਂ ਉਹਦੀ ਕੱਟਣੀ ਭੁੱਲ ਗਿਆ, ਮੈਨੂੰ ਬਹੁਤ ਵਧੀਆ ਗੱਲ ਲੱਗੀ, ਕਿਤੇ ਲੱਭੀ ਦੁਬਾਰਾ। ਉਹ ਕਹਿੰਦਾ ਸਿਵਲ ਅਸੀਂ ਕਿੱਥੋਂ ਲੈਣੀ ਨੀ ਸੂਹ, ਅਸੀਂ ਤਾਂ ਲੋਕਾਂ ਚੋਂ ਹੀ ਲੈਣੀ ਹੈ।
0: ਨਾਲੇ ਦੇਖੋ ਇੱਕ ਕਰਦਾਰ ਉਹਦੇ ਵਿੱਚ
1: ਸਾਰੇ ਸਿਸਟਮ ਫੇਲ ਹੋਏ ਖੜੇ ਨੇ ਜੀ।
0: ਇੱਕ ਕਰਦਾਰ ਉਹਦੇ ਵਿੱਚ ਹੋਰ ਹੁੰਦਾ ਸੀ, ਇੱਕ ਅਮਲੀ ਦਾ ਕਰਦਾਰ ਹੁੰਦਾ ਸੀ, ਚਾਹੇ ਉਹ ਜੋ ਮੁਝ ਕੰਮ ਜੋ ਕੁਝ ਵੀ ਕਰਦਾ ਸੀ ਪਰ ਉਹ ਪੂਰੇ ਪਿੰਡ ਦੀ ਖਬਰ ਰੱਖਦਾ ਸੀ, ਆਲੇ ਦੁਆਲੇ ਦੀ ਖਬਰ ਰੱਖਦਾ ਸੀ, ਤੇ ਨਾਲੇ ਉਹਨੂੰ ਦੇਖੋ ਉਹ ਸੱਥ ਦੇ ਵਿੱਚ ਬਰਾਬਰ ਬਿਠਾਇਆ ਜਾਂਦਾ ਸੀ, ਉਹਨੂੰ ਦੂਰੀ ਨੀ ਕੀਤਾ, ਉਹਨੂੰ ਮਤਲਬ ਕਿ ਨਕਾਰਿਆ ਨੀ ਜਾਂਦਾ ਸੀ ਜੀ। ਪਰ ਅੱਜ ਜਿਹੜੇ ਨੇ ਉਹ ਕਿਤੇ ਨਾ ਕਿਤੇ ਦੂਰੀਆਂ ਪੈ ਗਈਆਂ।
1: ਹਰ ਚੀਜ਼ ਨੂੰ ਤੁਸੀਂ ਕਿਸੇ ਦੇ ਜਵਾਕ ਨੂੰ ਹੱਥ ਨੀ ਲਾ ਸਕਦੇ, ਮਾਸਟਰ ਬੱਚੇ ਨੂੰ ਨੀ ਘੂਰ ਸਕਦਾ।
0: ਬਿਲਕੁਲ ਹੈ ਜੀ,
1: ਧਾਰਮਿਕ ਲੋਕ ਸਾਡੇ ਜਿਨ੍ਹਾਂ ਨੇ ਸਾਨੂੰ ਹੋਰ ਸੇਧ ਦੇਣੀ ਸੀ ਉਹ ਕਿਹੜੇ ਪਾਸੇ ਨੂੰ ਗਰਕ ਰਹੇ ਨੇ
0: ਪਏ ਨੇ ਜੀ।
1: ਤੇ ਪੰਚਾਇਤ ਜੀ ਨੇ ਘਰੇ ਫੈਸਲਾ ਲਮੇੜਨਾ ਹੁੰਦਾ ਸੀ ਤੇ ਉਹ ਆਪਦਾ ਥਾਣੇ ਗਣ ਧੁੱਪ ਕਰੀ ਬੈਠੀ ਹੈ
0: ਜੀ।
1: ਤੇ ਹਰ ਚੀਜ਼ ਅਲਝ ਗਈ।
0: ਬਿਲਕੁਲ ਹੈ ਜੀ,
1: ਅੱਗੇ ਪਿੰਡ ਦੀ ਗੱਲ ਪਿੰਡੋਂ ਬਾਹਰ ਜਾਂਦੀ ਨੀ ਸੀ ਹੁੰਦੀ
0: ਜੀ। ਬਿਲਕੁਲ ਹੈ ਜੀ,
1: ਤਾਂ ਕਹਿੰਦੇ ਜੇ ਕੋਈ ਬਾਹਰਲਾ ਬਜ਼ੁਰਗ ਕਿਸੇ ਦੇ ਥੱਪੜ ਮਾਰ ਕੇ ਜਵਾਕ ਨੂੰ ਘਰੇ ਉਹਨੂੰ ਕਹਿੰਦੇ ਦੋ ਹੋਰ ਕਿਉਂ ਨੀ ਛੱਡੀਆਂ।
0: ਬਿਲਕੁਲ, ਤੇਰੀ ਗਲਤੀ ਹੋ ਗਈ ਕੁਛ ਨਾ ਕੁਛ। ਬਿਲਕੁਲ,
1: ਹਾਂਜੀ, ਟੀਚਰ ਕੋ ਟੀਚਰ ਕੋਟ ਦਾ ਉਹਨੂੰ ਕਹਿੰਦੇ ਹੋਟਾ
0: ਜੀ।
1: ਤੇ ਹੁਣ ਤੁਸੀਂ ਢਾਂਚਾ ਹੀ ਫੇਲ ਹੋ ਗਿਆ, ਖਤਮ ਹੋ ਗਿਆ।
0: ਬਿਲਕੁਲ,
1: ਪੁਲਿਸ ਵੀ ਕੱਲੀ, ਮੈਂ ਨੀ ਕਹਿੰਦਾ ਪੁਲਿਸ ਸਹੀ ਹੈ, ਪਰ ਪੁਲਿਸ ਕੱਲੀ ਕੀ ਕਰ ਸਕਦੀ ਹੈ, ਪੁਲਿਸ ਵੀ ਬਾਣ ਦੇ ਨਾਲ ਚੱਲ ਸਕਦੀ ਹੈ ਨਾ,
0: ਕਿਉਂਕਿ ਉਹ ਸਮਾਜ ਦਾ ਹਿੱਸਾ ਹੀ ਨੇ, ਸਾਰਾ ਕੁਝ ਹੀ ਹੈ ਜੀ। ਉੱਥੇ ਹੀ ਰਹਿੰਦੇ ਨੇ ਨਾ। ਬਿਲਕੁਲ,
1: ਮੈਂ ਨੀ ਕਹਿੰਦਾ ਸਹੀ ਨੇ, ਮੈਂ ਗੱਲ ਚੋ ਗੱਲ ਕੱਢੀ ਹੈ ਵੀ ਮਤਲਬ ਉਹਨਾਂ ਦੀ ਜਿਹੜੀ ਅੰਦਰਲੀ ਪੀੜਾ ਵੀ ਅਸੀਂ ਵੀ ਕਿੰਨਾ ਕੁ ਕੁਛ ਕਰ ਸਕਦੇ, ਜੇ ਲੋਕ ਸਹਿਯੋਗ ਦੇਣਗੇ ਸਾਰਾ ਕੁਝ ਠੀਕ ਹੋ ਜਾਂਦਾ।
0: ਬਿਲਕੁਲ ਹੈ ਜੀ,
1: ਸਾਰਾ ਇਹ ਹਰ ਹਾਏ ਆਵਾਮ ਇਹ ਜਿਹਾ ਹੈ ਜੀ। ਮੈਂ ਅੱਗੇ ਵੀ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਉਹ ਖਾੜਕੂਵਾਦ ਕਹਿ ਲੋ, ਉਹਨੂੰ ਅੱਤਵਾਦ ਕਹਿ ਲੋ
0: ਜੀ,
1: ਉਹ ਖਤਮ ਤਾਂ ਹੋ ਗਿਆ ਸੀ ਕਿ 80% ਇੱਕ ਪਾਸੇ ਆ ਗਏ ਸੀ, ਉਹ ਕੱਲੇ ਇੱਕ ਪਾਸੇ
0: ਗਏ, ਖਤਮ ਹੋ ਗਏ।
1: ਇਹ ਚੀਜ਼ ਖਤਮ ਨਹੀਂ ਹੋਣੀ, ਨਾ ਗੈਂਗਸਟਰਵਾਦ ਖਤਮ ਹੋਵੇ ਨਾ ਨਸ਼ਾ ਖਤਮ ਹੋਵੇ।
0: ਬਿਲਕੁਲ,
1: ਇਹ ਚ ਸਾਰੇ ਰਲ ਕੇ ਖਾਂਦੇ ਨੇ ਜੀ
0: ਜੀ
1: ਪੀੜ ਕੇ। ਹਾਂ, ਇਹਦੇ ਵਿੱਚ ਇਹ ਜ਼ਰੂਰ ਹੈ ਕਿ ਇਹ ਦਲਦਲ ਇਹ ਜੀ ਫੈਲਾ ਰਹੇ ਨੇ
0: ਜੀ,
1: ਕਿ ਉਹ ਦਲਦਲ ਦੇ ਵਿੱਚ ਤਾਂ ਇੱਕ ਦਿਨ ਤਾਂ ਪੈਰ ਜੇ ਆਪਦਾ ਨਹੀਂ ਚੱਲਦੇ, ਬੱਚਿਆਂ ਦਾ ਕਿਸੇ ਨੇ ਤਾਂ ਫਸਣਾ ਹੀ ਉਹਦੇ ਵਿੱਚ।
0: ਬਿਲਕੁਲ,
1: ਜਦ ਤੁਸੀਂ ਸਮਾਜ ਇਹੋ ਜਿਹਾ ਸਿਰਜ ਕੇ ਉਹ ਸਮਾਜ ਚ ਰਹਿਣਾ ਤਾਂ ਤੁਸੀਂ ਵੀ ਹੈ ਨਾ।
0: ਬਿਲਕੁਲ ਹੈ ਜੀ,
1: ਫਿਰ ਉਹ ਸਮਾਜ ਦੇ ਵਿੱਚੋਂ ਹਵਾ ਆਬੋ ਹਵਾ ਜਿਵੇਂ ਆ ਪਾਣੀ ਹੈ, ਗੰਧਲਾ ਵੀ ਅਸੀਂ ਕਰਿਆ ਤੇ ਕੈਂਸਰ ਵੀ ਉੱਥੋਂ ਅਸੀਂ ਸਾਨੂੰ ਇਹ ਹੋ ਰਿਹਾ।
0: ਬਿਲਕੁਲ ਹੈ ਜੀ,
1: ਤੇ ਸਭ ਮਾੜਾ ਹੋਇਆ ਤੇ ਸਾਡੀ ਉਮਰ ਵੀ ਸਾਡੀ ਉਹ ਘੱਟ ਰਹੀ ਹੈ, ਬਿਮਾਰੀਆਂ ਸਾਨੂੰ ਇਹ ਲੱਗ ਰਹੀਆਂ ਨੇ।
0: ਬਿਲਕੁਲ ਹੈ, ਥੱਬੇ ਪੈਸਿਆਂ ਦੇ ਅਸੀਂ ਚੱਕੀ ਫਿਰਦੇ ਹਾਂ ਹਸਪਤਾਲਾਂ 'ਚ,
1: ਚੱਕੀ ਫਿਰਦੇ ਆ ਨਾ, ਫਿਰ ਇਸ ਕਰਕੇ ਇਸੇ ਤਰ੍ਹਾਂ ਉਹ ਵੀ ਸਾਡਾ ਪਰਸੋਇਆ ਹੀ ਹੈ ਤੇ ਸਾਨੂੰ ਇਹ ਮਿਲ ਰਿਹਾ
0: ਜੀ,
1: ਤੇ ਇਹ ਜਿਹੜਾ ਸਮਾਜ ਹੈ ਇਹ ਵੀ ਸਾਡਾ ਪਰਸੋਇਆ ਸਾਨੂੰ ਮਿਲ ਰਿਹਾ। ਖਬਰ ਪੜ ਕੇ ਉਹਦੇ ਵੀ ਇੰਨੇ ਫੜ ਲਏ ਟੋਰਾਂਟੋ ਦੇ ਵਿੱਚ, ਉਹ ਫੜ ਵੀ ਤਾਂ ਹੀ ਹੋ ਰਹੇ ਨੇ,
0: ਤਾਂ ਹੀ ਹੋ ਰਹੇ ਨੇ
1: ਜੇ ਅੱਜ ਉੱਥੇ ਦੇ MPP ਜਿਹਨੂੰ MLA ਕਹਿੰਦੇ ਨੇ ਜਾਂ MP ਨੇ ਜੋ ਕੌਂਸਲਰ ਨੇ ABCD ਜੋ ਵੀ ਨੇ, ਜੇ ਉਹ ਅੱਜ ਅੱਖਾਂ ਮੀਚੀ ਬੈਠੇ ਨੇ
0: ਜੀ,
1: ਤੇ ਕੱਲ ਨੂੰ ਬੱਚੇ ਤਾਂ ਉਹਨਾਂ ਦੇ ਉੱਥੇ ਹੀ ਜਾਣੇ ਨੇ। ਇਹ ਤਾਂ ਹੈ ਨੀ ਕਿ ਤੁਸੀਂ ਦੂਨ ਪੜ੍ਹਨ ਲਾ ਦੇਗੇ, ਤੁਸੀਂ ਮਨਸੂਰੀ ਪੜ੍ਹਨ ਲਾ ਦੇਗੇ, ਤੁਸੀਂ ਸ਼ਿਮਲੇ ਪੜ੍ਹਨ ਲਾ ਦੇਗੇ।
0: ਬਿਲਕੁਲ ਹੈ ਜੀ,
1: ਇੱਥੇ ਤਾਂ ਲਾਏ ਇਹ ਜਿਹਾ ਕਿ ਜਿੱਥੇ ਥੋੜੀ ਰੈਜੀਡੈਂਸੀ ਹੈ ਤੁਹਾਨੂੰ ਪੜ੍ਹਾਉਣਾ ਉੱਥੇ ਹੀ ਪੈਣਾ ਬੱਚਾ
0: ਪੈਣਾ ਹੈ ਜੀ। ਬਿਲਕੁਲ, ਉੱਥੋਂ ਇੱਥੇ ਆ ਗਏ, ਹੁਣ ਅੱਗੇ
1: ਕਿੱਥੇ ਵਧੀਆ ਸਕੂਲ ਲੱਭ ਲੇਗੇ ਤੁਸੀਂ
0: ਜੀ,
1: ਤੇ ਨਾਲੇ ਜੇ ਵਧੀਆ ਸਕੂਲ ਲੱਭੇਗੇ ਉਹ ਪੈਸੇ ਵਾਲੇ ਭਾਈ, ਉਹਨਾਂ ਕੋਲ ਤਾਂ ਆਪਣੇ ਨਾਲ ਵੀ ਵੱਧ ਪੈਸਾ, ਉਹ ਜਿਹਨਾਂ ਨੇ 2 ਨੰਬਰ ਤੱਕ ਕਮਾਇਆ ਉਹ ਤਾਂ ਉਹਨਾਂ ਦੇ ਜਵਾਕ ਤਾਂ ਪਹਿਲਾਂ ਲਗਾਏ ਹੋਣੇ ਨੇ ਉੱਥੇ, ਤੋਂ ਤੇਰਾ ਪਹਿਲਾਂ
0: ਹੈ ਜੀ। ਬਿਲਕੁਲ,
1: ਉਹ ਹਵਾ ਤਾਂ ਪਹਿਲਾਂ ਉੱਥੇ ਪਹੁੰਚੀ ਹੋ
0: ਜੀ।
1: ਇਸ ਕਰਕੇ ਜੀ ਸਾਰੇ ਇਹ ਗੰਦਲਾ ਹੋਇਆ ਤੇ ਉੱਥੋਂ ਭੱਜ ਕੇ ਇੱਥੇ ਆਏ ਸੀ, ਇੱਥੋਂ ਭੱਜ ਕੇ ਫਿਰ ਤਾਂ ਉਹੀ ਕੰਮ ਆ, ਕਿੱਥੇ ਨੂੰ ਜਾਵਾਂਗੇ,
0: ਅੱਗੇ ਤਾਂ ਸਮੁੰਦਰ ਹੀ ਆਇਆ ਓਜਲਾ ਸਾਹਿਬ, ਅੱਗੇ ਤਾਂ ਧਰਤੀ
1: ਬਸ ਫਿਰ
0: ਜੀ।
1: ਬਿਲਕੁਲ ਜੀ,
0: ਨਾਲੇ ਕਹਿੰਦੇ ਉੱਥੇ ਪਾਣੀ ਘੁੰਮਦਾ ਸਾਰਾ ਕੁਝ ਅੰਦਰ ਨੂੰ ਖਿੱਚ ਜਾਂਦਾ ਜੀ।
1: ਹੁਣ ਇਹਨਾਂ ਦੀਆਂ ਕਹਾਣੀਆਂ ਕੌਣ ਕਿੰਨੇ ਕੁ ਲੋਕ ਪੜ੍ਹ ਕੇ ਸੁਣਾਉਂਦੇ ਨੇ, ਬਡਰੁੱਖਾਂ ਜੀ ਦੇ ਕਿੰਨੇ ਕੁ ਅਸੀਂ ਲੋਕ ਸੁਣਦੇ ਹਾਂ ਜੀ। ਅਸੀਂ ਤਾਂ ਆ ਦੇਖ ਲੋ ਕਿੰਨੀ ਦੁਨੀਆਂ ਵਿਹਲੀ ਆ, ਭਾਜਪਾ ਵਾਲੇ ਆਪਦੀਆਂ ਰੈਲੀਆਂ ਕੱਢਣ ਲੱਗੇ ਨੇ, ਕੱਲ ਹੀ ਆਪਦੇ ਉੱਧਰ ਲੋਕ ਮਿਲਣੀ ਚੱਲ ਰਹੀ ਹੈ ਜੀ, ਨਹੀਂ ਤੇ ਉੱਧਰ ਪਾਰਟੀ ਤੇ ਪਾਰਟੀ ਬਣੀ ਜਾਂਦੀ ਹੈ
0: ਜੀ।
1: ਮੈਂ ਤਾਂ ਲੱਗਦਾ ਪੰਜਾਬ ਚ ਵੋਟਾਂ ਘੱਟ ਜਾਣਗੀਆਂ, ਬੰਦੇ ਘੱਟ ਜਾਣੇ ਨੇ ਮਿਲਣ ਨੂੰ, ਪਾਰਟੀ ਵਾਲੇ ਹਾਲਾਤ ਬਣੇ ਹੋਏ ਨੇ।
0: ਬਿਲਕੁਲ ਜੀ,
1: ਹਾਂਜੀ
0: ਜੀ,
1: ਅਜੇ ਤਾਂ ਹੋਰ ਪਤਾ ਨੀ ਕੀ ਕੁਛ ਨਿਕਲਣਾ।
0: ਬਿਲਕੁਲ ਹੈ ਜੀ,
1: ਆ ਜਿਹੜੇ ਪੰਜਾਬ ਵਾਰਸ ਪੰਜਾਬ ਵਾਲੇ ਕਹਿੰਦੇ ਆ, ਇਹ ਦੇਖ ਲੋ ਕਿਹੋ ਜਿਹਾ ਨੂੰ ਲਈ ਜਾਂਦੇ ਨੇ ਜੀ।
0: ਬਿਲਕੁਲ ਹੈ,
1: ਸਾਰੀ ਫੱਟੇ ਚੱਕੀ ਜਾਂਦੇ ਨੇ ਜੀ।
0: ਬਿਲਕੁਲ,
1: ਚਲੋ ਦੇਖੋ ਜੀ, ਪਰ ਜਰੂਰ ਇਸ ਗੱਲ ਤੇ ਚਿੰਤਿਤ ਸਾਨੂੰ ਰਹਿਣਾ ਚਾਹੀਦਾ। ਮੈਂ ਤਾਂ ਇਹ ਗੱਲ ਕਹਿਣਾ, ਗੱਲ ਹੋਣੀ ਚਾਹੀਦੀ ਹੈ। ਹਾਂਜੀ ਬਹੁਤ ਵਧੀਆ, ਧੰਨਵਾਦ ਜੀ, ਸਾਰਾ ਪ੍ਰੋਗਰਾਮ ਵਧੀਆ ਸੀਗਾ ਜੀ।
0: ਸ਼ੁਕਰੀਆ।
1: ਮੈਂ ਤਾਂ ਇਹ ਕਹਿੰਦਾ ਵੀ ਖਰੋ ਜੇ ਬਾਕੀ ਚੋਣਾਂ ਟਾਈਮ ਤੇ ਹੋ ਸਕਦੀਆਂ ਨੇ, ਇੱਕ ਕੋਈ MLA ਬਣ ਮਰ ਜਾਂਦਾ ਜਾਂ ਕੋਈ ਲੀਡਰ ਜਿਹੜਾ ਮੌਜੂਦਾ ਕੋਈ MP ਜਾਂ MLA ਉਹ 6 ਮਹੀਨੇ ਚ ਇਲੈਕਸ਼ਨ, ਉਹ ਅਸੀਂ 6 ਮਹੀਨੇ ਚ ਕਰਾ ਦਿੰਦੇ ਹਾਂ, ਫਿਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣ ਦਾ ਟਾਈਮ ਕਿਉਂ ਨੀ ਹੁੰਦੀ?
0: ਬਿਲਕੁਲ।
1: ਹਾਂ, ਮੈਨੂੰ ਮੁਕੱਦਰ ਦੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਜੇ ਇਹੀ ਚਾਹੁੰਦੇ ਸਾਡੀ ਇਲੈਕਸ਼ਨ, ਇਹ ਸਟੀਫੇ ਦੇ ਦੇਣਗੇ। ਹਾਂ, ਸਾਰਿਆਂ ਨੂੰ ਵੱਡੀ ਗੱਲ ਆ ਵੀ ਆਹ ਸਾਡੇ ਅਸਤੀਫੇ ਨੇ, ਸਾਡੀ ਸੁਣੀ ਸੁਣਵਾਈ ਉਹ ਹੈ ਨੀ
0: ਜੀ। ਬਿਲਕੁਲ ਹੈ ਜੀ,
1: ਅਸਤੀਫੇ ਕਿਉਂ ਨੀ ਦਿੰਦੇ? ਕਿਉਂਕਿ ਹੱਥ ਜਿਹਦੇ ਹੱਥ ਸ਼੍ਰੋਮਣੀ ਕਮੇਟੀ ਦੀ ਪਾਵਰ ਆ ਉਹੀ ਅਕਾਲੀ ਦਲ
0: ਦੇ ਵਿੱਚ ਇਹ ਨਾ, ਉਹ ਜਿਹੜਾ ਸਾਹਿਬ ਹਰ ਕਿਸੇ ਨੇ ਆਪਣੇ ਫੈਮਿਲੀ ਮੈਂਬਰ ਉੱਥੇ ਮਤਲਬ ਕਿ ਰੱਖੇ ਹੋਏ ਨੇ, ਰਖਵਾਏ ਹੋਏ ਨੇ,
1: ਬਹੁਤ ਕੁਛ ਆਈ
0: ਬਥੇਰਾ
1: ਵਾਧੂ ਆਈ ਵਾਧੂ
0: ਜੀ।
1: ਸਰਾਵਾਂ ਮਤਲਬ ਸਰਾਮ ਤਾਂ ਇੰਨਾ ਵਧੀਆ ਹੋਟਲ, ਉੱਥੇ ਰੇਡ ਹੀ ਨੀ ਹੋ ਸਕਦੀ। ਹੋਰ ਦੱਸੋ ਮੈਂ ਤਾਂ ਕੀ ਕਹਾਉਣਾ ਚਾਹੁੰਦੇ ਹੋ ਤੁਸੀਂ?
0: ਜੀ ਜੀ ਜੀ ਜੀ,
1: ਹੋਟਲ ਜਿੱਦਾਂ ਰੇਡ ਕਰ ਸਕਦੀ ਆ ਪੁਲਿਸ, ਸਰਾਂ ਚ ਰੇਡ ਥੋੜੋ ਕਰ ਸਕਦੀ।
0: ਬਿਲਕੁਲ ਜੀ, ਉਹ ਫਿਰ ਧਰਮ ਦਾ ਮੁੱਦਾ ਬਣ ਜਾਂਦਾ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਧਰਮ ਦੀ ਆੜ ਜਾਂ ਕੁਛ ਕਰ ਰਹੇ ਨੇ ਸਾਰਾ ਕੁਛ
0: ਹੁੰਦਾ ਜੀ।
1: ਮੈਂ ਚਲੋ ਪਤਾ ਨੀ ਸਹਿਜਸ ਵਾਈਸ ਕਿਹਾ ਸੀ ਕਿਸੇ ਨੂੰ, ਮੈਂ ਕਿਹਾ ਮੇਰੀ ਵੱਲੋਂ ਮਹਾਰਾਜ ਇਸ ਵਾਰੀ ਤੂੰ ਸਿਰ ਤੇ ਚੱਕ ਲੈ, ਮੈਂ ਤਾਨੀ ਜੀ ਨੂੰ ਕਹਿੰਦਾ ਕਿਉਂ? ਮੈਂ ਕਿਹਾ ਤੁਸੀਂ ਸਮਝ ਲਿਆ ਇਹਨੂੰ, ਸਾਨੂੰ ਤੁਸੀਂ ਸਮਝਣ ਦੇਣਾ ਨੀ, ਅਸੀਂ ਡਰਦੇ ਮੱਥਾ ਟੇਕੀ ਜਾਂਦੇ ਹਾਂ, ਤੁਸੀਂ ਸਮਝਦੇ ਕੁਛ ਨੀ ਜੀ, ਬਸ ਗੱਲ ਇੱਥੇ ਖੜੀ ਹੈ।
0: ਬਿਲਕੁਲ,
1: ਕਿਆ ਦੇਖ ਲੋ ਇਹ ਕੋਲ ਹੁੰਦੇ ਕੀ ਕਰੀ ਜਾਂਦੇ ਨੇ
0: ਜੀ,
1: ਜਿੱਥੇ ਸਾਡੇ ਖਾਲਸੇ ਦਾ ਜਨਮ ਹੋਇਆ ਤੇ ਉੱਥੇ ਆ ਕੀ ਖਿਲਾਰ ਰਹੇ ਨੇ, ਕੀ ਸਾਡਾ ਸੰਦੇਸ਼ ਹੈ, ਕੀ ਸਾਡਾ ਇੱਥੇ ਆਉਣ ਵਾਲੀ ਪੀੜ੍ਹੀ ਇਹ ਗੱਲਾਂ ਸੁਣ ਕੇ ਉੱਥੇ ਜਾਊਗੀ ਸਾਡੀ
0: ਜੀ? ਨਾ ਜੀ ਨਾ ਜੀ।
1: ਹਾਂਜੀ, ਕਿੰਨੀ ਕਿੰਨੀ ਗਿਰੀ ਪ੍ਰਦੇਸੀ ਜਾਣ ਦਾ ਮਨ ਬਣਾਉਂਦੇ ਨੇ, ਜਾ ਕੇ ਫਿਰ ਮਸਾਂ ਆਪਾਂ ਟਾਈਮ ਕੱਢ ਕੇ ਉੱਥੇ ਜਾਂਦੇ ਜਾਂ ਪੰਜਾਬ ਚ ਵੀ ਜਿਹੜੇ ਲੋਕ ਰਹਿੰਦੇ ਨੇ ਕਿੰਨੇ ਕਿਹੋ ਜਿਹੇ ਸਥਾਨਾਂ ਤੇ ਜਾਂਦੇ ਨੇ ਜੀ, ਕਿੰਨਾ ਕੁ ਸਾਡੇ ਫਿਰ ਸਾਡੀ ਆਸਥਾ ਕਿੱਥੇ ਖੜੂਗੀ ਜਾ ਕੇ?
0: ਬਿਲਕੁਲ ਹੈ ਜੀ,
1: ਧੰਨਵਾਦ ਜੀ,
0: ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਸਾਂਝੀ ਔਜਲਾ ਸਾਹਿਬ ਨਾਲ ਸਪੋਰਟ ਵੀ ਕਰਦੇ ਆ ਤੇ US ਤੋਂ ਜੁੜੇ ਸਨ ਆਖਰੀ ਕਾਲ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ, ਫਿਰ ਦੋਸਤੋ ਮੈਂ ਆਗਿਆ ਲੈਣਾ ਤੇ ਗੁਰੀਮਾਨ ਜੀ ਕਹਿੰਦੇ ਆ ਆਪਣੇ ਰਾਜ ਜਗਤਾਰ ਭਾਰਤ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਲਿਖਦੇ ਨੇ, ਰਾਜਨ ਜੀ ਤੁਸੀਂ ਵੀ ਬਖਸ਼ੀ ਜੀ ਦੀ ਆਵਾਜ਼ ਸੁਣ ਕੇ ਨੀਂਦ ਦੀ ਲੋਰ ਦੇ ਵਿੱਚ ਜਾਂਦੇ ਹੋ ਕਹਿੰਦੇ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ, ਤੇ ਗੁਰੀ ਜੀ ਕਹਿੰਦੇ ਸਿਕੰਦਰ ਵੀਰ ਜੀ ਤੁਸੀਂ ਪੱਕਾ ਕੈਮਰੇ ਲਾਏ ਨੇ ਕਹਿੰਦੇ ਰਾਜਨ ਸੈਣੀ ਵੀਰ ਜੀ ਦੇ ਉੱਤੇ, ਨੇੜੇ ਤੇੜੇ ਤੁਹਾਨੂੰ ਪਤਾ ਲੱਗ ਜਾਂਦਾ ਸਾਰੀ ਗੱਲ ਦਾ ਜੀ ਕਹਿੰਦੇ। ਤੇ ਜਗਤਾਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਗੁਰੀ ਜੀ ਨੇ। ਤੇ ਭਾਰਤ ਵੀਰ ਸਾਈਕਲ ਦਾ ਵੀ ਕਹਿੰਦੇ ਸਟੈਂਡ ਆ, ਪਰ ਟਰੰਪ ਦਾ ਕੋਈ ਸਟੈਂਡ ਨਹੀਂ ਆ, ਗੁਰੀਮਾਨ ਜੀ ਕਹਿੰਦੇ ਆ। ਤੇ ਰਾਜਨ ਜੀ ਕਹਿੰਦੇ ਆ ਪੱਕਾ ਗੁਰੀਮਾਨ ਸਾਹਿਬ ਹੋ ਸਕਦਾ ਹੈ। ਤੇ ਮੈਂ ਬਖਸ਼ੀ ਜੀ ਨੂੰ ਉਡੀਕ ਰਿਹਾ ਸੀ ਜੀ, ਤੇ ਭਾਰਤ ਸਾਹਿਬ ਆਉਣ ਦਿਓ ਜੀ, ਖ਼ਬਰਾਂ ਭਾਵੇਂ ਸਾਰੀ ਰਾਤ ਪੜੀ ਜਾਣਾ ਜੀ ਕਹਿੰਦੇ ਸੀ, ਪਰ ਮੈਨੂੰ ਸੌਣ ਦਿਓ ਕਹਿੰਦੇ ਜੀ। ਤੇ ਗੀਤ ਸੁਣ ਕੇ ਬੇਨਤੀ ਸੁਣੀ ਜਾਵੇ ਭਾਰਤ ਵੀਰ ਜੀ। ਹਾਂਜੀ ਸੁਣ ਲਏ ਜੀ, ਆਪਾਂ ਸੁਣਾ ਬਾਅਦ ਚ ਖ਼ਬਰਾਂ ਵੀ ਸੁਣਾਤੀਆਂ, ਕਹਾਣੀ ਵੀ ਸੁਣਾਤੀ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਕਿ ਟਰੰਪ ਨੇ ਮੋਦੀ ਕੋਲੋਂ ਆਈਡੀਆ ਲਿਆ ਮੀਡੀਆ ਨੂੰ ਨੱਥ ਪਾਉਣੇ ਦਾ, ਪਰ ਅਮਰੀਕਾ ਦਾ ਮੀਡੀਆ ਟਰੰਪ ਦੇ ਹੱਥ ਕਹਿੰਦੇ ਨੀਚੇ ਆਉਣ ਵਾਲਾ ਨਹੀਂ ਹੈ। ਰਾਜਨ ਜੀ ਕਹਿੰਦੇ ਆ ਭਾਰਤ ਸਾਹਿਬ ਜੇਕਰ ਟੀਚਰ, ਹਾਂਜੀ ਇਹ ਸਾਂਝਾ ਕਰ ਹੀ ਦਿੱਤਾ ਸੀ। ਤੇ ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਜੀ, ਮੈਂ ਮਾਫ਼ੀ ਚਾਹਾਂਗਾ ਦੋਸਤੋ, ਸਮਾਂ ਵੀ ਕਾਫ਼ੀ ਹੋ ਗਿਆ। ਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ, ਤੇ ਮਾਲ ਜੀ ਦਾ, ਔਜਲਾ ਸਾਹਿਬ ਜੀ ਦਾ, ਰਾਜਨ ਸੈਣੀ ਜੀ ਦਾ, ਰਜਿੰਦਰ ਜੀਰਾ ਜੀ ਦਾ, ਮੁਕੱਦਰ ਜੀ, ਤੇ ਬਾਅਦ ਦੇ ਵਿੱਚ ਵੀ ਜਿਹੜੇ ਜੁੜੇ ਆ ਦੋਸਤ, ਬੇਅੰਤ ਸੰਧੂ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਸਾਰੇ ਦੋਸਤਾਂ ਨੂੰ, ਤੇ ਗੁਰੀ ਜੀ, ਮਾਲ ਜੀ, ਮੁਹੰਮਦ ਜੀ, ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਭੈਣਾਂ ਭਰਾਵਾਂ ਦਾ। ਤੇ ਮਾਫ਼ੀ ਚਾਹਵਾਂਗਾ, ਫਿਰ ਕੱਲ੍ਹ ਨੂੰ ਮਿਲਦੇ ਹਾਂ ਦੋਸਤੋ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ। ਤੇ ਰਾਜੀਵ ਕੁਮਾਰ ਜੀ ਦੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰੇ ਦੋਸਤਾਂ ਦੇ। ਤੇ ਕੱਲ੍ਹ ਨੂੰ ਮਿਲਦੇ ਹਾਂ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ। ਤੇ ਇੰਨਾ ਕੀ ਕਬੂਲ ਕਰਿਓ, ਤੇ 9:30 ਫਿਰ ਮੁਲਾਕਾਤ ਹੁੰਦੀ ਹੈ, ਤੇ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਲੈ ਕੇ ਕੁਝ ਨਾ ਕੁਝ ਨਵਾਂ ਫਿਰ ਹਾਜ਼ਰ ਹੋਵਾਂਗੇ। ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ, ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ੍ਹ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ, ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ, ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ, ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਬ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ, ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਹਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜ਼ਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਣਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆਂ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਪਾਵਲ ਦਾ।
6: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ, ਮੈਂ ਦੁਆਬਾ ਰੇਡੀਓ ਤੇ ਹਰਬੰਸੀਊ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ ਸਾਰੀ ਰਾਤ ਦੀਪਾਵਲ ਦਾ। ਰੋਸ਼ਨੀ ਪਿਆਸੀ ਮਾਈ ਪਰ ਦਿਸ ਗਿਆ, ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਈ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ, ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੁੰਬੇ ਬਣ ਗਏ, ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ, ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ, ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵੇੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਕਾਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵਸਦੇ ਰਹੋ ਜੀ ਸਾਰੇ।
1: ਸਿਕੰਦਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ, ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ, ਲੱਭਦੀ ਹਾਂ ਤੈਨੂੰ ਦਰ ਦਰ 'ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ, ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ, ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ, ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ, ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ, ਥਿੰਦ ਲੋਚੇ ਘੜੀ ਸੁਲੱਖਣੀ ਨੂੰ, ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ, ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ 'ਚੋਂ ਖੁਦਾ ਨਜ਼ਰ ਆਵੇ, ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
7: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ। ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ। ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਇੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ ਲਫ਼ਜ਼ਾਂ ਦੀ ਮਹਿਫਲ, ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ ਭਰ ਭਰ ਕੇ ਵਰਕੇ ਖਿਲਾਫ਼ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ। ਪਰ ਕੀ ਕਰਾਂ ਕਿਸ ਤਰ੍ਹਾਂ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ ਰੁੱਸ

ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗੁਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ।

ਪ੍ਰੇ ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ

0: ਅਸੀਂ ਬਹੁਤਾ ਦਰਦ ਹੰਡਾ ਬੈਠੇ ਤੇਰੀ ਖਾਤਰ ਸਜਣਾ, ਅਸੀਂ ਜਗ ਨਾਲ ਮੱਥਾ ਲਾ ਬੈਠੇ ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਊਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ। ਮੇਰੀਆਂ ਅੱਖਾਂ ਨੇ ਕੁਝ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ। ਮੇਰੇ ਹੋਂਠ ਅਰਜੋਹੀ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ। ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ। ਮੇਰੀ ਕਲਮ ਨੇ ਕੁਝ ਲਿਖਿਆ ਕੁਛ ਅਣਕਹਿਆ ਛੱਡ ਦਿੱਤਾ। ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ। ਮੈਂ ਖਾਮੋਸ਼ ਹੋ ਗਈ ਤਾਂ ਆਪਣਾ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਕ ਜੀ ਨੂੰ। ਹਰਭਜਨ ਸਿੰਘ ਅਪਾਸ਼ਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਕ ਸਾਹਿਬ ਤੁਹਾਡਾ ਸਵਾਗਤ ਹੈ ਜੀ।
3: ਮੈਂ ਹਰਭਜਨ ਸਿੰਘ ਅਪਾਸ਼ਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ, ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਭਗਤਾਂ ਦੇ ਦੀਵੇ ਜਗਾਉਂਦੇ ਰਹੋ।
1: ਗੋਬਿੰਦ ਸਿੰਘ ਆਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
2: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬ

0: ਪ੍ਰੀਤ ਨੀ, ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਕੌਰ ਰਿਹਾ ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਓਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵਿ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿੱਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿੱਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ। ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ, ਕਿਵੇਂ ਮਾਂ ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਵਿ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਝ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਜੇਤ ਸ਼ਾਹ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਮੈਂ ਰਵਨ ਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖ਼ਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ, ਸ਼ੁਕਰੀਆ।
1: ਅਗਲੀ ਸੁਹਬਤ ਹੈ ਜੀ ਭੰਗਵਾਲ ਨੂੰ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਕਿਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ। ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

E vi paragna jaiyan, e vi paragna jaiyan, maapyan, tere viran lad laiyan. E vi paragna jaiyan, maapyan, tere viran lad laiyan. Tere vi maapyan tiye jag di, tere vi maapyan tiye jag, tiri te nibhai. ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਅੱਜ

0: ਖੰਡਾਈ ਚੁੱਕ ਲਤੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ ਆਦਮੀ ਉਹ ਅਮੀਰ ਹੈ, ਕੀਤੇ ਜਿਸਨੇ ਵੱਡੇ ਘਪਲੇ, ਕੀਤੇ ਜਿਸਨੇ ਵੱਡੇ ਘਪਲੇ, ਬਣਿਆ ਉਹ ਕਲ ਵਜ਼ੀਰ ਹੈ, ਬਣਿਆ ਉਹ ਕਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ, ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜ਼ਬਾ ਪਾਈ ਲਕੀਰ ਹੈ, ਵਿੱਚ ਮਜ਼ਬਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮਿਆਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ ਮਿੱਟੀ।

0: ਧੰਨਵਾਦ ਜੀ।
1: ਅੱਜ ਦੀ ਕਾਮ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਲ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ। ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ। ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖੀਆਂ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾਮ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ, ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾਮ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹ ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਆ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ ਸੀ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ

0: ਪ੍ਰੋਜੈਕਟ ਹੈ ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
1: ਬਿਲਕੁਲ ਜੀ,
0: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ,
1: ਬਿਲਕੁਲ,
0: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
1: ਬਿਲਕੁਲ ਬਿਲਕੁਲ ਜੀ,
0: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
1: ਨਾ,
0: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
1: ਜੀ,
0: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
1: ਅੱਛਾ ਕੰਮ ਕਰ ਰਹੇ ਨੇ, ਆਪਣੇ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
0: ਬਿਲਕੁਲ,
1: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
0: ਹਾਂਜੀ ਹਾਂਜੀ ਹਾਂਜੀ,
1: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
0: ਹਾਂਜੀ ਹਾਂਜੀ,
1: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
0: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
1: ਜੀ,
0: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
1: ਠੀਕ ਹੈ,
0: ਬਾਜ਼ਾਰ ਗਿਆ,
1: ਹਾਂਜੀ,
0: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ,
1: ਸਹੀ ਹੈ,
0: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
1: ਓਕੇ,
0: ਬੈਠਾ ਉਹਨੇ ਰਸਗੁੱਲੇ ਖਾਧੇ
1: ਜੀ,
0: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
1: ਹਾਂ ਠੀਕ ਹੈ ਜੀ,
0: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
1: ਨਹੀਂ ਲੈ ਸਕਿਆ।
0: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ
1: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
0: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
1: ਹਾਂਜੀ ਹਾਂਜੀ ਬਿਲਕੁਲ ਜੀ,
0: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
1: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
0: ਜੀ। ਬਿਲਕੁਲ,
1: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
0: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
1: ਹਾਂਜੀ,
0: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
1: ਜੀ।
0: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
1: ਡੋਰ ਭੋਰ ਹੋ ਜਾਂਦੇ।
0: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
1: ਪਰਸਨੈਲਿਟੀ ਦਾ ਬੈਲੈਂਸ ਉਹ ਚ
0: ਬਣੇ
1: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
0: ਤੇ
1: ਥੋੜਾ ਪ੍ਰਿਪੇਅਰ ਹੋਵੇ ਬੰਦਾ ਬਣੇ।
0: ਹਾਂਜੀ,
1: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
0: ਬਿਲਕੁਲ ਬਿਲਕੁਲ,
1: ਥੋੜਾ ਅਭਿਆਸ ਜ਼ਰੂਰੀ ਹੈ।
0: ਹਾਂਜੀ ਹਾਂਜੀ ਹਾਂਜੀ,
1: ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ,
0: ਤੇ
1: ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
0: ਹਾਂਜੀ ਹਾਂਜੀ,
1: ਉਹ ਵੀ ਪੜ੍ਹਾਈ ਕਰਕੇ।
0: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
1: ਹਾਂਜੀ,
0: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
1: ਜੀ,
0: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ,
1: ਉਹਨੂੰ ਹੋਣੀ ਚਾਹੀਦੀ ਹੈ
0: ਇੰਟਿਊਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
1: ਜੀ,
0: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
1: ਹਾਂ, ਇਹ ਇੱਕ ਸਮਾਜਿਕ ਪ੍ਰੈਸ਼ਰ
0: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
1: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
0: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
1: ਬਤਾਈ, ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
0: ਦੇ ਦੋ, ਹਾਂਜੀ, ਪੈਸੇ ਹੈ, ਹਾਂਜੀ, ਜੋ ਚੋਇਸਾਂ ਪੂਰੀਆਂ ਕਰੀ ਜਾਓ,
1: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ
0: ਨਹੀਂ ਹੋਈ, ਬਿਲਕੁਲ
1: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ ਦਿਆ,
0: ਲਿਆ ਦਿਆ, ਹਾਂਜੀ, ਬਸ
1: ਉਹ ਪੈਸਾ ਸੁੱਟ ਰਹੇ ਨੇ, ਠੀਕ ਠੀਕ ਠੀਕ, ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਤੇ ਅਫਸਰ ਹੀ ਲੱਗੂ ਡੀਸੀ ਤੋਂ ਘੱਟ ਤਾਂ ਕੀ ਲੱਗੂ, ਕਿਉਂਕਿ ਮੇਰਾ ਮੁੰਡਾ,
0: ਹਾਂਜੀ, ਬਸ
1: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦ

0: ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ 'ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ।
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ। ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ। ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ, ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ।
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹੀ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ ਇਹ ਬਿਲਕੁਲ ਬਿਲਕੁਲ। ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ।
0: ਤਾਂ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ 10ਵੀਂ, ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤੇ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਤੇ ਕਿਉਂਕਿ ਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ। ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ,
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੋਜੀਕਲ, ਤੁਹਾਡੇ ਅੰਦਰ ਇੱਕ ਲੋਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ,
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੋਜੀਕਲ ਅਪਰੋਚ। ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ,
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
1: ਟੈਸਟਿੰਗ ਲੈਬਸ ਦੇ ਵਿੱਚ ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ,
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ,
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਜਿਹੜੇ
0: ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ।
1: ਹਾਂਜੀ ਹਾਂਜੀ,
0: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ,
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ,
0: ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ।
1: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ ਇੰਡੀਆ ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ ਐਨ ਡੀ ਏ ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਇਹ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੀ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ ਐਨ ਡੀ ਏ ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ ਐਨ ਡੀ ਏ ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ ਐਨ ਡੀ ਏ 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
1: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹ ਹੀ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ।
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ, ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀ ਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਸਟੂਡੈਂਟ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ ਬੇਸਿਕਲੀ ਤਾਂ ਝਾਕਾ ਹੀ ਹੁੰਦਾ, ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ,
1: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ।
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨ ਡੀ ਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ।
0: ਮੈਂ ਪਿੱਛੇ ਜੇ ਕੋਈ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨ ਡੀ ਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਏ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ ਬਿਲਕੁਲ।
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ।
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ,
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ, ਸਾਰਾ ਸਾਰਾ ਕੁਝ ਨਹੀਂ ਸੁੱਟ ਕੇ ਆ
1: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ
0: ਉਹ। ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10th ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐਸ ਸੀ ਐਮ ਐਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ,
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ,
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ
0: ਆ
1: ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ, ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ।
1: ਬਿਲਕੁਲ,
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ, ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ, ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘੇਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਓ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਓ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਓ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫੇਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋਂ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦੇ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦੇਵਾਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਸਹਿਯੋਗ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ ਇਹ ਮਾਂ ਬੋਲੀ ਨੂੰ ਸਾਂਭ ਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ ਇਹ ਪਿਆਰ ਮੁਹੱਬਤਾਂ ਰੱਖਦੇ ਨੇ ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ ਵਿੱਚ ਗਾਗਰ ਦੇ ਸਾਗਰ ਭਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ ਬਹੁਤ ਬਹੁਤ ਧੰਨਵਾਦ ਜੀ
0: ਜਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ ਹੋਰ ਅਗੇਰੇ ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਰਾਤ ਦਿਨੇ ਹੈ ਜੂਝਦਾ ਰਹਿੰਦਾ ਬਾਕੀ ਸਭ ਸੁਰਤ ਭੁਲਾਈ ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ ਬਾਕੀ ਸਭ ਸੁਰਤ ਭੁਲਾਈ ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ ਜੋ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾਂ ਸੁਣਿਓ ਜ਼ਰਾ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਏ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਏ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਬਹੁਤ ਬਹੁਤ ਧੰਨਵਾਦ ਜੀ
0: ਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ ਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਕਿਰਨਜੀਤ ਕੌਰ ਅਤੇ ਸਾਥਣ
6: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਤੇ ਮੇਰੇ ਸਾਹਿਤਕਾਰ ਸਾਥੀਓ ਸਤਿ ਸ਼੍ਰੀ ਅਕਾਲ ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ ਸੁਣਿਓ ਜ਼ਰਾ ਧਿਆਨ ਦੇ ਨਾਲ ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਬਾਤ ਸੁਣਾਵਾਂ ਮੈਂ ਤੈਨੂੰ ਬਾਤ ਸੁਣਾਵਾਂ ਮੈਂ ਤੈਨੂੰ ਬੁੱਝੀ ਤੂੰ ਆਪੇ ਦੂਜੀ ਗੱਲ ਆਖਾਂ ਸ਼ਕਤੀ ਮਾਣ ਨੂੰ ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ ਹੁਣ ਦੱਸ ਕਿਉਂ ਤੂੰ ਛੋਤ ਲਹਾਲੀ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਜਦ ਦਫ਼ਤਰ ਤੇਰਾ ਤੋੜਿਆ ਸੀ ਜਦ ਦਫ਼ਤਰ ਤੇਰਾ ਤੋੜਿਆ ਸੀ ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ ਕਰਜ਼ੇ ਦੇ ਮਾਰੇ ਪੁੱਤ ਮੇਰੇ ਕਰਜ਼ੇ ਦੇ ਮਾਰੇ ਪੁੱਤ ਮੇਰੇ ਨਿੱਤ ਖੁਦਕੁਸ਼ੀਆਂ ਕਰਦੇ ਕੰਗਾਲ ਕੀਤਾ ਦੇਸ਼ ਨਿਤਾਵਾਂ ਕੰਗਾਲ ਕੀਤਾ ਦੇਸ਼ ਨਿਤਾਵਾਂ ਹਰਜਾਨਾ ਮੇਰੇ ਲਾਲ ਨੇ ਭਰਦੇ ਮੈਂ ਆਪ ਭੁੱਖੀ ਪੈ ਜਾਵਾਂ ਪਰ ਦਰ ਤੇ ਆਏ ਨੂੰ ਨਹੀਂ ਮੋੜਦੀ ਇੱਜ਼ਤ ਅਣਖ ਹੈ ਮੇਰੀ ਦੌਲਤ ਕੋਈ ਕੋਠੀ

0: ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਸਲੇ ਕਿੰਨੇ ਸਨ ਬੁਲੰਦ। ਪੈਰ ਲਹੂ ਲੁਹਾਨ ਸਨ ਤੇ ਹੌਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ 'ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ।

0: ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ ਤੇ ਲਾਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਏ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਏ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਖੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਜੇਠ ਦੀ ਗਰਮੀ ਤਪਦੇ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੇ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸ ਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸ ਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ। ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ

0: Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ 2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਕਰਾਂਗੇ ਖੁੱਲ੍ਹੀਆਂ ਡੁੱਲੀਆਂ ਅਤੇ ਸਭ ਤੋਂ ਪਹਿਲਾਂ ਕੱਲ੍ਹ ਦੇ ਲਈ ਮਾਫ਼ੀ ਪ੍ਰੋਗਰਾਮ ਤਿਆਰੀ ਪੂਰੀ ਸੀ ਸਾਰਾ ਕੁਝ ਸੈਟਅਪ ਐਂਡ ਰੈਡੀ ਸੀ ਪਰ ਕਿਤੇ ਨਾ ਕਿਤੇ ਕੰਮਾਂ ਕਾਰਾਂ ਦਾ ਰੁਝਾਨ ਬਣ ਜਾਂਦਾ ਇੱਕਦਮ ਹੀ ਅਤੇ ਉਸ ਕਰਕੇ ਫਿਰ ਐਮਰਜੈਂਸੀ ਦੇ ਵਿੱਚ ਕਿਤੇ ਬਿਜ਼ੀ ਹੋਣਾ ਪੈ ਗਿਆ ਅਤੇ ਪਰ ਫਿਰ ਵੀ ਕੋਸ਼ਿਸ਼ ਕੀਤੀ ਤੁਹਾਡੇ ਤੱਕ ਪ੍ਰੋਗਰਾਮ ਜਿਹੜਾ ਰਿਕਾਰਡਡ ਜਿਹੜਾ ਪਹੁੰਚਾਉਣ ਦੀ ਅਤੇ ਅੱਜ ਫਿਰ ਆਪਾਂ ਲਾਈਵ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਜੁੜ ਚੁੱਕੇ ਹਾਂ ਅਤੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਸਟੂਡੀਓ ਦਾ ਨੰਬਰ +358-449-76-1968 ਰਹੇਗਾ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਥੱਲੇ ਯੂਟਿਊਬ ਦੇ ਉੱਤੇ ਵੀ ਚੈਟ ਦੇ ਰਾਹੀਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਅਤੇ ਗੱਲਬਾਤ ਦੀ ਸਾਂਝ ਪਾ ਸਕਦੇ ਹੋ ਅਤੇ ਇਸੇ ਤਰ੍ਹਾਂ ਅੱਜ ਦਾ ਦਿਨ ਦੋਸਤੋ ਹੁੰਦਾ ਹੈ ਸਭ ਤੋਂ ਪਹਿਲਾਂ ਦੇਸ਼ ਦੀਆਂ ਖਬਰਾਂ ਅਤੇ ਨਾਲ ਨਾਲ ਸਮਾਂ ਸਥਿਤੀ ਵੀ ਬਾਤ ਪਾਉਂਦੇ ਹਾਂ ਅਤੇ ਇਸੇ ਤਰ੍ਹਾਂ ਹੀ ਜਿਹੜਾ ਸੈਣੀ ਸਾਹਿਬ ਦੇ ਨਾਲ ਵੀ ਜੇ ਸਬੱਬ ਬਣਿਆ ਤਾਂ ਜ਼ਰੂਰ ਗੱਲਬਾਤ ਕਰਾਂਗੇ ਅਤੇ ਇਸੇ ਤਰ੍ਹਾਂ ਨਾਲ ਦੀ ਨਾਲ ਆਖਰ ਦੇ ਵਿੱਚ ਅੱਜ ਦਾ ਅਖੀਰਲਾ ਸੈਗਮੈਂਟ ਆਪਣਾ ਪ੍ਰੋਗਰਾਮ ਦਾ ਹੁੰਦਾ ਜ਼ਿੰਦਗੀ ਨਾਮਾ ਹਾਲੇ ਦੁਨੀਆ ਦਾ ਜਿਸ ਦੇ ਵਿੱਚ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਕਿਤਾਬ ਦੇ ਕੁਝ ਚੈਪਟਰ ਜਿਵੇਂ ਕਿ ਪਿਛਲੇ ਸਮੇਂ ਤੋਂ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਅਤੇ ਉਹਦੇ ਵਿੱਚੋਂ ਅਗਲਾ ਚੈਪਟਰ ਜਿਹੜਾ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਪਿਛਲੇ ਵੀਕ ਦੇ ਵਿੱਚ ਵੀ ਜਿਹੜਾ ਸਮਾਂ ਬਿਜ਼ੀ ਹੋਣ ਦੇ ਕਰਕੇ ਪ੍ਰੋਗਰਾਮ ਤਾਂ ਬਾਖੂਬੀ ਚੱਲਿਆ ਪਰ ਫਿਰ ਵੀ ਜਿਹੜਾ ਆਪਾਂ ਕਿਤਾਬ ਦਾ ਚੈਪਟਰ ਜਿਹੜਾ ਸਾਂਝਾ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ ਅਤੇ ਅੱਜ ਜ਼ਰੂਰ ਉਹਦੇ ਵਿੱਚੋਂ ਕੁਝ ਨਾ ਕੁਝ ਝਾਤ ਤੁਹਾਡੇ ਲਈ ਮਾਰਾਂਗੇ ਅਤੇ ਅੱਗੇ ਉਸਨੂੰ ਜਿਹੜਾ ਕਿਤਾਬ ਨੂੰ ਵੀ ਅੱਗੇ ਵਧਾਵਾਂਗੇ ਅਤੇ ਸਮਾਂ ਅਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ ਅਤੇ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਨੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:11 ਅਤੇ UK ਦੇ ਵਿੱਚ ਸ਼ਾਮ ਦੇ 5:11 ਭਾਰਤ ਦੇ ਵਿੱਚ ਰਾਤ ਦੇ 9:41 ਦਾ ਸਮਾਂ ਹੈ ਅਤੇ ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਅਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:11 ਘੜੀਆਂ ਦਰਸਾ ਰਹੀਆਂ ਨੇ ਅਤੇ ਕੁਝ ਪਲਾਂ ਤੱਕ ਤੁਹਾਡੇ ਨਾਲ ਸ਼ੁਰੂਆਤ ਕਰਦੇ ਹਾਂ ਦੋਸਤੋ ਪ੍ਰੋਗਰਾਮ ਦੀ ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ ਸੁਰਿੰਦਰ ਕੌਰ ਮਾਲ ਜੀ ਉਹਨਾਂ ਦਾ ਸੁਨੇਹਾ ਵੀ ਆਇਆ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਮੁਹੰਮਦ ਜੀ ਜੁੜ ਚੁੱਕੇ ਨੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ ਭੇਜ ਰਹੇ ਨੇ ਜੀ ਅਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਕੀ ਕਹਿੰਦੀ ਹੈ। ਅੱਜ ਦੋਸਤੋ ਆਪਣਾ ਦਿਹਾੜਾ ਹੈ 9 ਅਕਤੂਬਰ 2026 ਦਾ, ਜਿਸ ਦੇ ਵਿੱਚ ਅੱਜ ਦਾ ਵਿਚਾਰ ਕਹਿੰਦਾ ਕਿ ਚਾਪਲੂਸੀ ਤੇ ਫਫੜੇਬਾਜ਼ੀ ਨੂੰ ਰੱਦ ਕਰਕੇ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਥਾਂ ਆਪਣੇ ਸਖ਼ਤ ਜਿਹੜਾ ਨੁਕਤਾਚੀਨੀ ਬਣ ਜਾਵੋ। ਇਹਦੀ ਇਹ ਗੱਲਬਾਤ ਜੀ ਗਵੇਰਾ ਹੁਣਾਂ ਦੀ ਲਿਖੀ ਹੋਈ ਹੈ। ਇਸੇ ਤਰ੍ਹਾਂ 9 ਤਰੀਕ ਤੇ 10ਵੇਂ ਮਹੀਨੇ ਦੇ ਵਿੱਚ ਜਾਣੀ ਅਕਤੂਬਰ ਦੇ ਮਹੀਨੇ 'ਚ 1876 ਦੇ ਦੌਰਾਨ ਪਹਿਲੀ ਵਾਰ ਬਿਨਾਂ ਤਾਰ ਦੇ ਜਿਹੜਾ ਸੀ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਸੀ 1876 ਵਾਇਰਲੈਸ ਫੋਨ ਦੇ ਉੱਤੇ। 1934 ਦੇ ਵਿੱਚ ਯੂਗੋਸਲਾਵੀਆ ਦੇ ਰਾਜੇ ਅਲੈਗਜ਼ੈਂਡਰ ਦਾ ਜਿਹੜਾ ਸੀ ਕਤਲ ਹੁੰਦਾ ਹੈ ਤੇ 1963 ਦੇ ਵਿੱਚ ਡਾਕਟਰ ਸੈਫੂਦੀਨ ਕਿਚਲੂ ਦਾ ਦੇਹਾਂਤ ਹੁੰਦਾ ਹੈ। 1967 ਦੇ ਵਿੱਚ ਦੱਖਣੀ ਅਮਰੀਕਾ ਦੇ ਇਨਕਲਾਬੀ ਹੀਰੋ ਜਿਹੜੇ ਨੇ ਐਰਨੈਸਟੋ ਚੀ ਗਵੇਰਾ ਦੀ ਜਿਹੜੀ ਸੀ ਬੋਲੀਵੀਆ ਦੇ ਦੇਸ਼ ਦੇ ਵਿੱਚ ਹੱਤਿਆ ਜਿਹੜੀ ਹੁੰਦੀ ਹੈ। ਇਸੇ ਤਰ੍ਹਾਂ ਹੀ 1983 ਦੇ ਵਿੱਚ ਦੱਖਣੀ ਕੋਰੀਆ ਦੇ 4 ਮੰਤਰੀਆਂ ਦੀ ਹੱਤਿਆ ਹੋਈ ਤੇ 2012 ਦੇ ਵਿੱਚ ਤਾਲਿਬਾਨਾਂ ਦੇ ਵੱਲੋਂ ਲੜਕੀਆਂ ਦੇ ਲਈ ਸਿੱਖਿਆ ਦੇ ਪ੍ਰਚਾਰ ਕਰਨ ਦੇ ਉੱਤੇ ਮਲਾਲਾ ਨੂੰ ਗੋਲੀ ਮਾਰੀ ਗਈ ਸੀ ਤੇ ਵਿਸ਼ਵ ਡਾਕ ਦਿਵਸ ਵੀ ਅੱਜ ਦੇ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਦੇ ਉੱਤੇ। ਤੇ ਗੱਲਬਾਤ ਕਰਦੇ ਹਾਂ ਕਾਮਰੇਡ ਚੀ ਗਵੇਰਾ ਦੀ। ਇਸ ਮਹਾਨ ਇਨਕਲਾਬੀ ਯੋਧੇ ਦਾ ਜਨਮ 14 ਜੂਨ 1928 ਨੂੰ ਅਰਜਨਟਾਈਨਾ ਦੇ ਜਿਹੜਾ ਸ਼ਹਿਰ ਰੋਜੇਰੀਓ ਦੇ ਵਿੱਚ ਡਾਨ ਅਰਨੈਸਟੋ ਗਵੇਰਾ ਲਿਚ ਦੇ ਜਿਹੜਾ ਘਰ ਦੇ ਵਿੱਚ ਹੁੰਦਾ ਹੈ ਤੇ ਉਸਦੇ ਪਿਤਾ ਦਾ ਕਹਿਣਾ ਸੀਗਾ ਕਿ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਉਹ ਆਪਣੇ 5 ਬੱਚਿਆਂ ਨੂੰ ਉਚੇਰੀ ਵਿੱਦਿਆ ਦਿਵਾਉਣ ਦੇ ਵਿੱਚ ਸਫਲ ਰਿਹਾ। ਮੈਨੂੰ ਸਭ ਤੋਂ ਵੱਧ ਮਾਣ ਆਪਣੇ ਪੁੱਤਰ ਅਰਨੈਸਟੋ ਚੀ ਗਵੇਰਾ ਦੇ ਉੱਤੇ ਹੈ ਜਿਸ ਨੂੰ ਮੈਂ ਟੀਟੀ ਨਾਂ ਦੇ ਨਾਲ ਬੁਲਾਉਂਦਾ ਸੀ। ਉਹ ਇੱਕ ਸੱਚਾ ਮਨੁੱਖ ਤੇ ਅਸਲੀ ਯੋਧਾ ਸੀ ਤੇ ਬਚਪਨ ਤੋਂ ਹੀ ਉਹ ਦਮੇ ਦਾ ਜਿਹੜਾ ਰੋਗੀ ਵੀ ਸੀ। ਰੋਗੀ ਹੋਣ ਦੇ ਕਾਰਨ ਉਹਨੇ ਡਾਕਟਰ ਬਣਨ ਦਾ ਜਿਹੜਾ ਫੈਸਲਾ ਕਰ ਲਿਆ। ਅਰਜਨਟਾਈਨਾ ਦੀ ਰਾਜਧਾਨੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਲਈ ਤੇ ਪੜ੍ਹਾਈ ਦੇ ਦੌਰਾਨ 1953 ਦੇ ਵਿੱਚ ਉਹ ਇੱਕ ਸਾਥੀ ਦੇ ਨਾਲ ਮੋਟਰਸਾਈਕਲ ਦੇ ਉੱਤੇ ਕੋਲੰਬੀਆ, ਪੀਰੂ, ਚਿੱਲੀ ਤੇ ਵੈਨਜੁਏਲਾ ਚਲਿਆ ਗਿਆ। ਅਗਲੇ ਸਾਲ ਉਹਨੇ ਬੋਲੀਵੀਆ, ਇਕਵਾਡੋਰ, ਕੋਲੰਬੀਆ, ਕੋਸਟਰੀਕਾ, ਪਨਾਮਾ ਵਰਗੇ ਲਤੀਨੀ ਅਮਰੀਕੀ ਦੇਸ਼ਾਂ ਦਾ ਦੌਰਾ ਕੀਤਾ ਤੇ ਉੱਥੋਂ ਦੇ ਲੋਕਾਂ ਦੀ ਗਰੀਬੀ ਤੇ ਦੁੱਖ ਦਰਦ ਵੇਖ ਕੇ ਕੁਝ ਕਰਨ ਦਾ ਜਿਹੜਾ ਉਹਨੇ ਫੈਸਲਾ ਕਰ ਲਿਆ। ਗੁਆਟੇਮਾਲਾ ਦੀ ਜਿਹੜੀ ਸੀ ਸਰਕਾਰ ਜੋ ਅਮਰੀਕਾ ਦੀ ਵਿਰੋਧੀ ਸੀ ਉਸ ਦੇ ਵਿੱਚ ਨੌਕਰੀ ਕਰ ਲੈਂਦਾ ਹੈ ਤੇ ਅਮਰੀਕੀਆਂ ਨੇ ਰਾਜਧਾਨੀ ਦੇ ਉੱਤੇ ਬੰਬਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਚੀ ਗਵੇਰੇ ਨੇ ਪੂਰੀ ਮਦਦ ਕੀਤੀ। ਫਿਰ ਉਹ ਮੈਕਸੀਕੋ ਦੇ ਵਿੱਚ ਦਿਲ ਦੇ ਰੋਗਾਂ ਦੇ ਹਸਪਤਾਲ ਨੌਕਰੀ ਕਰਨ ਲੱਗ ਪਿਆ। ਜਦ ਉਹਨੂੰ ਪਤਾ ਲੱਗਿਆ ਕਿ ਕਿਊਬਾ ਦੇ ਵਿੱਚ ਫੀਡਲ ਕਾਸਤਰੋ ਇਨਕਲਾਬ ਦੀ ਜੰਗ ਲੜ ਰਿਹਾ ਹੈ ਤਾਂ ਉਹ ਵੀ ਜਿਹੜਾ ਸੀਗਾ ਉਸਦਾ ਸਾਥੀ ਬਣਨਾ ਚਾਹੁੰਦਾ ਸੀ ਤੇ ਬਣ ਵੀ ਗਿਆ। ਉਹ ਫੀਡਰ ਜਿਹੜਾ ਸੀ ਫੀਡਲ ਕਾਸਟਰੋ ਦੇ ਨਾਲ ਉਹਨਾਂ 81 ਸਾਥੀਆਂ ਦੇ ਵਿੱਚ ਸ਼ਾਮਲ ਸੀਗਾ ਜੋ ਬੇੜੀ ਦੇ ਰਾਹੀਂ 25 ਨਵੰਬਰ 1956 ਨੂੰ ਕਿਊਬਾ ਦੇ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ ਪਰ ਕਿਊਬਾ ਦੇ ਤਾਨਾਸ਼ਾਹ ਬਾਤ ਸੀਤਾ ਦੀਆਂ ਫੌਜਾਂ ਨੇ ਕੰਢੇ ਲਾਗੇ ਪਹੁੰਚਣ ਦੇ ਉੱਤੇ ਹਵਾਈ ਹਮਲਾ ਕੀਤਾ ਤੇ ਉਹਨਾਂ ਦੇ ਵਿੱਚੋਂ ਸਿਰਫ 12 ਹੀ ਜਿਹੜੇ ਲੋਕ ਸਨ ਜਿਉਂਦੇ ਸਾਥੀ ਜਿਹੜੇ ਉਹਦੇ ਬੱਚੇ ਸੀ ਤੇ ਉੱਥੋਂ ਪਹਾੜੀਆਂ ਦੇ ਉੱਤੇ ਚੜ੍ਹਨ ਦੇ ਵਿੱਚ ਸਫਲ ਹੋਏ ਸੀ ਜਿਨ੍ਹਾਂ ਦੇ ਵਿੱਚ ਚੀ ਗਵੇਰਾ, ਫੀਡਲ ਕਾਸਤਰੋ ਤੇ ਉਸਦਾ ਭਰਾ ਰਾਉਲ ਵੀ ਸ਼ਾਮਲ ਸੀਗਾ। ਇੱਥੇ ਲੜਦਿਆਂ 6 ਵਾਰ ਚੀ ਗਵੇਰਾ ਜ਼ਖਮੀ ਹੋਇਆ। 2 ਜੂਨ 1959 ਨੂੰ ਇਨਕਲਾਬੀ ਸਾਥਣ ਅਲਏਡਾ ਮਾਰਚ ਦੇ ਨਾਲ ਵਿਆਹ ਹੁੰਦਾ ਹੈ ਉਹਦਾ ਤੇ ਉਹਨਾਂ ਦੇ 4 ਬੱਚੇ ਹੁੰਦੇ ਹੈ ਤੇ 1959 ਨੂੰ ਹੀ ਕਿਊਬਾ ਦੇ ਵਿੱਚ ਇਨਕਲਾਬ ਹੋਣ ਦੇ ਉੱਤੇ ਚੀ ਗਵੇਰਾ ਨੂੰ 2 ਨੰਬਰ ਦਾ ਸਨਅਤ ਮੰਤਰੀ ਜਿਹੜਾ ਬਣਾ ਦਿੱਤਾ ਗਿਆ ਪਰ ਉਹ ਮੰਤਰੀ ਦੀ ਕੁਰਸੀ ਦੇ ਉੱਤੇ 1 ਦਿਨ ਵੀ ਨਾ ਜਿਹੜਾ ਟਿਕਿਆ ਬੈਠਾ ਨਾ, ਹਮੇਸ਼ਾ ਲੋਕਾਂ ਦੇ ਵਿੱਚ ਵੀ ਰਿਹਾ, ਲੋਕਾਂ 'ਚ ਹੀ ਰਿਹਾ। 5 ਸਾਲਾਂ ਦੇ ਦੌਰਾਨ ਰੂਸ, ਚੀਨ, ਕੋਰੀਆ, ਜਰਮਨ ਤੇ ਚੈਕੋਸਲਵਾਕੀਆ ਸਮੇਤ ਜਿਹੜਾ ਸੀ ਕਈ ਦੇਸ਼ਾਂ ਦੇ ਵਿੱਚ ਗਿਆ। UNO ਦੇ ਉੱਤੇ ਤੇ ਅਮਰੀਕਾ ਦੇ ਵਿੱਚ ਭਾਸ਼ਣ ਦਿੱਤੇ। ਕਿਊਬਾ ਨੂੰ ਇਨਕਲਾਬ ਦੇ ਰਾਹ ਪੱਕਾ ਕਰਕੇ ਉਹ 14 ਮਾਰਚ 1965 ਨੂੰ ਅਚਾਨਕ ਅੰਡਰਗਰਾਊਂਡ ਹੋ ਜਾਂਦਾ ਹੈ। ਲੋਕਾਂ ਨੇ ਪੁੱਛਿਆ ਕਿ ਚੀ ਗਵੇਰਾ ਕਿੱਥੇ ਗਿਆ, ਕਿੱਥੇ ਹੈ ਤਾਂ ਕਾਸਤਰੋ ਨੇ ਕਿਹਾ ਉਹ ਜਿੱਥੇ ਵੀ ਹੋਵੇਗਾ ਉੱਥੇ ਹੀ ਇਨਕਲਾਬ ਦੇ ਲਈ ਕੰਮ ਕਰ ਰਿਹਾ ਹੋਵੇਗਾ। 3 ਅਕਤੂਬਰ 1965 ਨੂੰ ਕਾਸਤਰੋ ਨੇ ਉਸਦੀ ਚਿੱਠੀ ਪੜ੍ਹ ਕੇ ਲੋਕਾਂ ਨੂੰ ਦੱਸਿਆ ਸੀ ਕਿ ਉਹ ਬੋਲੀਵੀਆ ਦੇਸ਼ ਦੇ ਜੰਗਲਾਂ ਦੇ ਵਿੱਚ ਉਹ ਗਰੀਲਿਆਂ ਨੂੰ ਯੁੱਧ ਲੜਨ ਦੇ ਲਈ ਜਥੇਬੰਦ ਕਰ ਰਿਹਾ ਤੇ ਉਹਨੇ ਕਿਹਾ ਜੇ ਮੈਂ ਲੜਾਈ ਦੇ ਵਿੱਚ ਲੜਦਾ ਮਾਰਿਆ ਗਿਆ ਤਾਂ ਅੰਤ ਸਮੇਂ ਵੀ ਮੈਂ ਇਨਕਲਾਬ ਦੇ ਬਾਰੇ ਸੋਚ ਰਿਹਾ ਹੋਵਾਂਗਾ। 8 ਅਕਤੂਬਰ ਕੱਲ੍ਹ ਦਾ ਜਿਹੜਾ ਬੀਤਿਆ ਦਿਨ ਹੈ 1967 ਨੂੰ ਬੋਲੀਵੀਆ ਦੀ ਯੂਰੋ ਖੱਡ ਜਿਹੜੀ ਸੀਗੀ ਉਹਦੇ ਵਿੱਚ ਜ਼ਖਮੀ ਹੋਣ ਦੇ ਉੱਤੇ ਫੜ ਲਿਆ ਜਾਂਦਾ ਹੈ ਅਤੇ ਬੋਲੀਵੀਆ ਸੈਨਿਕਾਂ ਨੇ ਅਗਲੇ ਦਿਨ ਹਿਗ ਏਰਾ ਪਿੰਡ ਦੇ ਵਿੱਚ ਪਹਿਲਾਂ ਉਹਨੂੰ ਪੁੱਛਿਆ ਕਿ ਤੂੰ ਆਪਣੀ ਅਮਰ ਹੋਣ ਦੇ ਬਾਰੇ ਸੋਚ ਰਿਹਾ। ਉਹਨੇ ਜਵਾਬ ਦਿੱਤਾ, ਨਹੀਂ, ਮੈਂ ਇਨਕਲਾਬ ਦੀ ਜਿਹੜਾ ਹੈ ਅਮਰਤਾ ਦੇ ਬਾਰੇ ਸੋਚ ਰਿਹਾ। ਉਸ ਤੋਂ ਬਾਅਦ 9 ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਉਸਦੇ ਹੱਥ ਕੱਟ ਦਿੱਤੇ ਜਾਂਦੇ ਹੈ, ਹੱਥ ਜਿਹੜਾ ਕੱਟ ਦਿੱਤੇ। ਅਤੇ ਹੱਥ ਅਜੇ ਵੀ ਕਿਊਬਾ ਦੇ ਲੋਕਾਂ ਨੇ ਆਪਣੇ ਹੀਰੋ ਨੂੰ ਪ੍ਰਣਾਮ ਕਰਨ ਵਾਸਤੇ ਸਾਂਭ ਕੇ ਰੱਖੇ ਹੋਏ ਨੇ। ਉਸਦੀ ਸ਼ਹਾਦਤ ਵਾਲੇ ਦਿਨ ਕਿਊਬਾ ਦੇ ਵਿੱਚ ਛੁੱਟੀ ਕੀਤੀ ਜਾਂਦੀ ਹੈ ਅਤੇ ਉਹਨੂੰ ਪਿਆਰ ਦੇ ਨਾਲ ਚੀ ਗਵੇਰਾ ਦੀ ਥਾਂ ਛੀ ਜਿਹੜਾ ਗਵੇਰਾ ਵੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਅੱਜ ਦੋਸਤੋ ਚਿੱਠੀਆਂ ਦਾ ਦਿਨ ਹੈ ਕਿ ਆਪਾਂ ਤਾਂ ਚਲੋ ਪਹਿਲਾਂ ਚਿੱਠੀਆਂ ਪਾਉਂਦੇ ਸੀ ਤਾਂ ਹੁਣ ਤਾਂ ਚਿੱਠੀਆਂ ਦਾ ਜ਼ਮਾਨਾ ਜਿਹੜਾ ਦੁਨੀਆ ਤੋਂ ਹੀ ਉੱਡ ਗਿਆ। ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਅਤੇ ਜਦੋਂ ਦੇ ਟੈਲੀਫੋਨ ਜਿਹੜੇ ਫਿਰ ਹੁਣ ਆਏ ਨੇ ਜੀ ਤਾਰਾਂ ਵਾਲੇ ਬੰਦ ਹੋ ਗਏ ਅਤੇ ਵਾਇਰਲੈਸ ਆ ਗਏ। ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਪਹਿਲਾ ਟੈਸਟ ਜਿਹੜਾ ਸੀ ਵਾਇਰਲੈਸ ਫੋਨ ਦਾ ਟੈਲੀਫੋਨ ਦਾ ਜਿਹੜਾ ਸੀ 1876 ਦੇ ਵਿੱਚ ਕੀਤਾ ਗਿਆ ਸੀ, ਜਿਹਦਾ ਆਨੰਦ ਆਪਾਂ ਮਾਣ ਰਹੇ ਹਾਂ। ਅਤੇ ਡਾਕ ਦੀ ਗੱਲ ਕਰੀਏ ਤਾਂ ਵਿਸ਼ਵ ਡਾਕ ਦਿਵਸ ਜੋ ਕਿ ਅੱਜ ਦੇ ਦਿਹਾੜੇ ਦੇ ਉੱਤੇ ਅਕਤੂਬਰ 1874 ਨੂੰ ਸ਼ੁਰੂ ਹੋਇਆ, ਸਵਿਟਜ਼ਰਲੈਂਡ ਦੇ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਦੀ ਮੀਟਿੰਗ ਹੋਈ ਸੀ, ਜਿਸ ਕਰਕੇ 1969 ਨੂੰ ਜਪਾਨ ਦੇ ਵਿੱਚ ਯੂਨੀਵਰਸਲ ਪੋਸਟਲ ਕਾਂਗਰਸ ਨੇ ਹਰ ਸਾਲ 9 ਅਕਤੂਬਰ ਨੂੰ ਇਹ ਦਿਨ ਜਿਹੜਾ ਮਨਾਉਣ ਦਾ ਫੈਸਲਾ ਕਰ ਲਿਆ। ਲਾਰਡ ਕਲਾਈਵ ਨੇ ਭਾਰਤ ਦੇ ਵਿੱਚ 1766 ਨੂੰ ਪਹਿਲਾ ਡਾਕ ਜਿਹੜਾ ਸੀ ਵਿਵਸਥਾ ਕੀਤੀ ਅਤੇ 1774 ਦੇ ਵਿੱਚ ਪਹਿਲਾ ਡਾਕ ਘਰ ਕਲਕੱਤਾ ਵਿਖੇ ਸਥਾਪਿਤ ਕੀਤਾ ਗਿਆ ਸੀ। ਚਿੱਠੀਆਂ ਉੱਪਰ ਸਟੈਂਪ 1852 ਤੋਂ ਲੱਗਣੀ ਸ਼ੁਰੂ ਹੋਈ। ਪਹਿਲਾਂ ਰਾਜੇ ਪੈਦਲ ਜਾਂ ਘੋੜ ਸਵਾਰ ਰਾਹੀਂ ਡਾਕ ਭੇਜਦੇ ਸਨ, ਫਿਰ ਚਿੱਠੀਆਂ ਕਬੂਤਰਾਂ ਰਾਹੀਂ ਭੇਜੀਆਂ ਜਾਣ ਲੱਗ ਪਈਆਂ ਅਤੇ ਦੇਸ਼ ਭਗਤ ਤੇਜਾ ਸਿੰਘ ਸੁਤੰਤਰ ਹੁਣਾਂ ਨੇ ਇੱਕ ਬਿੱਲਾ ਜਿਹੜਾ ਰੱਖਿਆ ਹੋਇਆ ਸੀ ਉਸਦੇ ਗਲ ਦੇ ਵਿੱਚ ਚਿੱਠੀ ਬੰਨ ਕੇ ਬਾਹਰ ਚਾਹ ਵਾਲੇ ਦੇ ਕੋਲ ਭੇਜਦਾ ਸੀ, ਜਿੱਥੋਂ ਦੂਜੇ ਦੇਸ਼ ਭਗਤਾਂ ਨੂੰ ਜਿਹੜਾ ਮਿਲ ਜਾਂਦੀ ਸੀ ਚਿੱਠੀ ਸੁਨੇਹਾ। ਅਤੇ 1947 ਨੂੰ ਦੇਸ਼ ਦੇ ਵਿੱਚ 23,344 ਅਤੇ 2014 ਤੱਕ 1,54,882 ਡਾਕਘਰ ਜਿਹੜੇ ਸੀ ਭਾਰਤ ਦੇ ਵਿੱਚ ਸਨ। ਚਿੱਠੀ ਲਿਖਣ ਦੀ ਕਲਾ ਨੇ ਕਈ ਨਾਮੀ ਲੇਖਕ ਪੈਦਾ ਕੀਤੇ। ਟੈਲੀਫੋਨ ਅਤੇ ਮੋਬਾਈਲ ਅਤੇ ਸਮਾਰਟਫੋਨ ਹੁਣ ਅਹਿਮ ਜਿਹੜੀ ਹੈ ਭੂਮਿਕਾ ਨਿਭਾ ਰਹੇ ਨੇ। ਚਿੱਠੀ ਉੱਪਰ ਪਿੰਨ ਕੋਡ ਜਿਹੜਾ ਸੀ 15 ਅਗਸਤ 1972 ਤੋਂ ਸ਼ੁਰੂ ਹੁੰਦਾ ਹੈ, ਲਿਖਿਆ ਹੋਵੇ ਤਾਂ ਛੇਤੀ ਪਹੁੰਚ ਜਾਂਦੀ ਹੈ ਚਿੱਠੀ। ਅਤੇ ਟੈਲੀਗ੍ਰਾਮ ਮਨੀ ਆਰਡਰ ਦਾ ਬਹੁਤ ਸੰਬੰਧ ਰਿਹਾ। ਡਾਕਖਾਨੇ ਦੇ ਵਿੱਚ ਸਰਕਾਰੀ ਪੱਤਰ, ਮੈਗਜ਼ੀਨ ਅਤੇ ਹੋਰ ਸਾਹਿਤ ਜ਼ਿਆਦਾ ਆਉਂਦਾ ਹੈ ਅਤੇ ਲੈਟਰ ਬਾਕਸ ਜਿਹੜਾ ਗਾਇਬ ਹੋ ਰਹੇ ਨੇ, ਪਰ ਸਾਡੇ ਮੁਲਕਾਂ ਦੇ ਵਿੱਚ ਲੈਟਰ ਬਾਕਸ ਅਜੇ ਵੀ ਨੇ। ਦੂਸਰੀ ਗੱਲ ਕਰਦੇ ਹਾਂ, ਹੁਣ ਆਪਾਂ ਦੇਸ਼ਪਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਨੇ, ਕੀ ਅੱਜ ਸਥਿਤੀ ਅਤੇ ਪ੍ਰਸਥਿਤੀ ਹੈ ਉਹਨਾਂ ਦੀ ਝਾਤ ਮਾਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਦੀ ਵੀ ਗੱਲ, ਕਿਤਾਬ ਦੀ ਵੀ ਕਰਨੀ ਹੈ ਅਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਵੀ, ਲਾਈਨਾਂ ਵੀ ਲਵਾਂਗੇ, 15-20 ਮਿੰਟ 25 ਮਿੰਟ ਜਿੰਨੇ ਵੀ ਹੈ ਲਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਜੇ ਸੈਣੀ ਸਾਹਿਬ ਨਾਲ ਜੁੜ ਸਕੇ ਤਾਂ ਉਹਨਾਂ ਨੂੰ ਨਾਲ ਜੋੜਾਂਗੇ, ਨਹੀਂ ਤਾਂ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਕੇ ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜਾ ਕਿਤਾਬ ਪੰਜਾਬ ਦੀ ਬਾਤ ਜਿਹੜੀ ਹੈ ਸ਼ੁਰੂ ਕਰਾਂਗੇ। ਅਤੇ ਲਓ ਦੋਸਤੋ, ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਨਾਂ ਦੀ ਝਾਤ ਮਾਰਦਿਆਂ ਕੀ ਕੁਝ ਵਾਪਰ ਰਿਹਾ ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਧਦੇ ਹਾਂ। ਜੋ ਪੰਜਾਬ ਦੇ ਵਿੱਚ ਹਾਲਾਤ ਨੇ, ਉਮੀਦਾਂ ਜਿਹੜੀਆਂ ਨੇ ਉਹ ਤਹਿਸ ਨਹਿਸ ਵੀ ਹੋਈਆਂ ਨੇ, ਉਮੀਦਾਂ ਦੇ ਸਹਾਰੇ ਇਕੱਲੇ ਰਹਿ ਗਏ ਨੇ ਵਿਚਾਰੇ, ਕਾਲੇ ਕੋਟ ਦੇ ਲਾਰੇ ਅਤੇ ਕੱਚੇ ਹੋਏ ਪੱਕੇ ਅਤੇ ਸੋਰੀ ਸਾਨੂੰ ਪੈਂਦੇ ਹੈ ਧੱਕੇ, ਖੜ ਗਏ ਰੇਲਾਂ ਦੇ ਚੱਕੇ ਜਿਹੜੇ ਦਿੱਲੀ ਦੇ ਵਿੱਚ। ਅਤੇ ਲਓ ਫਿਰ ਬਾਤ ਪਾਉਂਦੇ ਹਾਂ ਦੋਸਤੋ, ਸਭ ਤੋਂ ਪਹਿਲਾਂ ਕੀ ਕੁਝ ਜਿਹੜਾ ਸੰਖੇਪ ਦੇ ਵਿੱਚ ਅਤੇ ਉਸ ਤੋਂ ਬਾਅਦ ਫਿਰ ਆਪਾਂ ਵਿਸਤਾਰ ਦੇ ਵਿੱਚ ਇਹਨਾਂ ਖਬਰਾਂ ਨੂੰ ਜਿਹੜਾ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀ 227 ਵਿਧਾਨ ਸਭਾ ਚੋਣਾਂ ਦੀ ਵਿਗੜਦੀ ਬਣਦੀ ਸਿਆਸੀ ਜਿਹੜੀ ਹੈ ਵਰਤਾਂਤ ਹੈ, ਰਾਸਤੇ ਨੇ CBI ਜਾਂਚ ਨੂੰ ਲੈ ਕੇ ਆਪ ਸਰਕਾਰ ਅਤੇ ਕੇਂਦਰ ਵਿਚਾਲੇ ਟਕਰਾਅ ਹੋਰ ਵੀ ਵਾਧਾ ਨਜ਼ਰ ਆਉਂਦਾ ਹੈ। ਹਾਈਕੋਰਟ, ਸੁਪਰੀਮ ਕੋਰਟ ਜਿਹੜੇ ਸਖ਼ਤ ਰੁੱਖ ਨੇ, ਨਵੇਂ ਰੈਗੂਲਰ DGP ਦੀ ਨਿਯੁਕਤੀ ਅਤੇ ਪੰਜਾਬ ਦੇ ਵਿੱਚ ਕਥਿਤ ਨਜਾਇਜ਼ ਮਾਈਨਿੰਗ ਦੇ ਗੰਭੀਰ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਕੀ ਇਹ ਸਿਰਫ ਸਿਆਸੀ ਖਬਰਾਂ ਨੇ ਜਾਂ ਫਿਰ ਪੰਜਾਬ ਦੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਨੇ, ਕੀ ਸੱਚੀ ਹੀ ਕਾਰਵਾਈ ਹੋਏਗੀ? ਦੂਜੇ ਪਾਸੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਸੌਂਪੇ ਪੱਤਰ ਦਾ ਮਾਮਲਾ ਜਿਹੜਾ ਭਖਦਾ ਨਜ਼ਰ ਆਉਂਦਾ ਹੈ। ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਫੰਡਿੰਗ ਨੂੰ ਲੈ ਕੇ ਚਿੰਤਾ ਜਿਹੜੀ ਵੱਧ ਗਈ ਹੈ। ਕਿਉਂਕਿ ਉੱਥੇ ਲੋਕਲ ਪੁਲਿਸ ਨੂੰ ਜਿਹੜੇ ਉਹ ਮਾਮਲੇ ਹੈ ਉਹਨਾਂ ਨੇ ਦੇ ਦਿੱਤੇ ਹੈ ਅਤੇ ਉਹੀ ਡਿਸਾਈਡ ਕਰਨਗੇ ਵੀਜ਼ਾ ਕਿਹਨੂੰ ਦੇਣਾ ਹੈ, ਕਿਹਨੂੰ ਰੱਖਣਾ ਹੈ, ਕਿਹਨੂੰ ਕੱਢਣਾ ਹੈ। ਅਮੈਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਤੇ ਭਾਰਤੀ ਪੇਸ਼ਾਵਰਾਂ ਪੇਸ਼ੇਵਾਰ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਅਮੈਰੀਕਾ ਦੇ ਵਿੱਚ H-1B ਵੀਜ਼ਾ ਜਿਹੜਾ ਵਿਵਾਦ ਚੱਲ ਰਿਹਾ। ਬਹੁਤ ਹੀ ਮੰਦਭਾਗੀਆਂ ਅਮੈਰੀਕਾ ਦੇ ਜਿਹੜੇ ਨੇ ਮੰਤਰੀ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਆ ਰਹੀਆਂ ਨੇ ਕਿ ਆਮ ਲੋਕਾਂ ਦੀ ਆਵਾਜ਼ ਸੱਤਾ ਦੇ ਗਲਿਆਰਿਆਂ ਤੱਕ ਜਿਹੜੀ ਪਹੁੰਚ ਰਹੀ ਹੈ। ਇਸ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਵਿਸਤਾਰ ਦੇ ਨਾਲ ਝਾਤ ਮਾਰਦੇ ਹਾਂ ਅਤੇ ਅੱਗੇ ਕੀ ਕੁਝ ਬਣਦਾ ਹੈ। ਕੈਨੇਡਾ ਦੀ ਏਕਤਾ ਦੇ ਬਾਰੇ ਬਹਿਸ ਤੋਂ ਲੈ ਕੇ ਗ੍ਰੀਨਲੈਂਡ ਸ਼ਾਰਕਾਂ ਦੀ ਸੁਰੱਖਿਆ ਤੱਕ ਦੇ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਨਾਲ ਜੁੜੀ ਖ਼ਬਰ, ਜਿਹੜਾ ਟਰੰਪ ਨੂੰ ਆਸ ਸੀ ਸ਼ਾਇਦ ਉਹਦਾ ਅੱਜ ਦਨਾਮ ਲੈ ਦਿੱਤਾ ਜਾਵੇਗਾ, ਪਰ ਭਾਣਾ ਵਾਪਰ ਚੁੱਕਾ ਹੈ। ਹਰ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣੀ ਰਾਏ ਜਿਹੜੀ ਆ ਬਣਾਓ ਦੋਸਤੋ ਅਤੇ ਸਵਾਲ ਜਿਹੜੇ ਆ ਤੁਸੀਂ ਸਾਂਝੇ ਵੀ ਕਰ ਸਕਦੇ ਹੋ ਅਤੇ ਆਪਣੇ ਜਿਹੜੇ ਨੇ ਜਜ਼ਬਾਤ ਵੀ ਜੋ ਖ਼ਬਰਾਂ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਅਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਅਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ। ਸਭ ਤੋਂ ਪਹਿਲਾਂ ਗੱਲਬਾਤ ਕਿੱਧਰ ਨੂੰ ਜਾਂਦੀ ਹੈ ਅਤੇ ਖ਼ਬਰ ਦੀ ਲੈਂਦੇ ਹਾਂ ਸਾਰ। ਨਾਨਾ ਪਾਟੇਕਰ ਜਿਹੜੇ ਨੇ ਉਹਨਾਂ ਦੀ ਡੈਥ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਅੰਤਮ ਸੰਸਕਾਰ ਤਾਂ ਕਰ ਦਿੱਤਾ ਗਿਆ ਪਰ ਗੋਆ ਪੁਲਿਸ ਦੇ ਵੱਲੋਂ ਅਸੁਭਾਵਿਕ ਮੌਤ ਦਾ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ। ਪਣਜੀ ਪੁਲਿਸ ਨੇ ਜਿਹੜਾ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 194 ਦੇ ਤਹਿਤ ਜਿਹੜਾ ਹੈ ਅਸੁਭਾਵਿਕ ਮੌਤ ਜਿਹੜੀ ਹੈ UD ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਰਿਕਾਰਡ ਦੇ ਅਨੁਸਾਰ 76 ਸਾਲਾਂ ਅਦਾਕਾਰ ਨੂੰ ਡੋਣਾ ਪੋਲਾ ਵਿਖੇ ਜਿਹੜਾ ਓਸ਼ੇਨ ਪਾਰਕ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਬੰਬੋਲਿਮ ਦੇ ਜਿਹੜੇ ਨੇ ਮਨੀਪਾਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਮ੍ਰਿਤਕ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਅੱਗੇ ਦੀ ਜਾਂਚ PSI ਨਿਤਿਨ ਨਾਇਕ ਦੀ ਜਿਹੜੀ ਅਗਵਾਈ ਹੇਠ ਜਿਹੜੀ ਜਾਰੀ ਕੀਤੀ ਗਈ ਹੈ। ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੂਨੇ ਦੇ ਵਿੱਚ ਉਹਨਾਂ ਦੇ ਡੋਜ਼ ਫਾਰਮ ਹਾਊਸ ਵਿਖੇ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕਰ ਦਿੱਤਾ ਗਿਆ। ਅੰਤਮ ਸੰਸਕਾਰ ਕਰਨ ਤੋਂ ਬਾਅਦ ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਨਾ ਸਾਹਿਬ ਵਰਗਾ ਇਨਸਾਨ ਕਦੇ ਵੀ ਸਾਨੂੰ ਅਸਲ ਦੇ ਵਿੱਚ ਛੱਡ ਕੇ ਨਹੀਂ ਜਾਂਦਾ। ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਅਮਰ ਜਿਹੜਾ ਬਣਾ ਦਿੱਤਾ ਹੈ। ਦੂਜਾ, ਉਹ ਹਮੇਸ਼ਾ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਹਰ ਕਿਸੇ ਨੂੰ ਇਕੱਠੇ ਹੋ ਕੇ ਵਿਸ਼ਵ ਪੱਧਰ ਦੇ ਉੱਤੇ ਇੱਕ ਧਰਮ ਮਾਰਗ ਦੀ ਜਿਹੜੀ ਹੈ ਪਾਲਣਾ ਕਰਨੀ ਚਾਹੀਦੀ ਹੈ। ਅਤੇ ਤੀਜਾ, ਭਵਿੱਖ ਦੇ ਬਾਰੇ ਨਾਨਾ ਸਾਹਿਬ ਜੋ ਵਿਜ਼ਨ ਛੱਡ ਕੇ ਗਏ ਨੇ ਉਸਨੂੰ ਅੱਗੇ ਵਧਾਉਣਾ ਹੀ ਉਹ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਉਣ ਵਾਲੇ ਜੀਵਨ ਨੂੰ ਆਕਾਰ ਜਿਹੜਾ ਦੇਵਾਂਗੇ। ਦੂਸਰੇ ਪਾਸੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਵਾਹ ਵਾਸਤਾ ਜੋ ਪੈਂਦਾ ਹੈ, ਰੂਪ ਕੌਰ ਸੰਧੂ ਹੁਣਾਂ ਨੇ ਕਿਹਾ ਸੀ ਕਿ 9 ਤਰੀਕ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਣਗੇ, ਜਥੇਦਾਰ ਹੁਣਾਂ ਨਾਲ ਮੁਲਾਕਾਤ ਕਰਨਗੇ, ਪਰ ਮੁਲਾਕਾਤ ਨਾ ਹੋ ਸਕੀ ਜਥੇਦਾਰ ਸਾਹਿਬ ਦੇ ਨਾਲ, ਪਰ ਫਿਰ ਵੀ ਉਹ ਉੱਥੇ ਪਹੁੰਚੇ ਨੇ ਆਪਣੇ ਸਮਾਂ ਸਾਰਣੀ ਦੇ ਮੁਤਾਬਕ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਮਿਲਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਨੇ ਬੀਬੀ ਰੂਪ ਕੌਰ ਸੰਧੂ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਰਖਾਸਤ ਕੀਤੀ ਗਈ ਮਹਿਲਾ ਆਗੂ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਲਾਏ ਗਏ ਦੋਸ਼ਾਂ ਸੰਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੜਤਾਲ ਦੇ ਵਾਸਤੇ ਲੋੜੀਂਦੇ ਸਬੂਤ ਦੇਣ ਦੇ ਲਈ ਮੁੜ ਸੱਦਿਆ ਜਾਵੇਗਾ। ਅੱਜ ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਾ ਕੇ ਦੋਸ਼ਾਂ ਸੰਬੰਧੀ ਆਪਣਾ ਇਹ ਪੱਤਰ ਜਿਹੜਾ ਸੌਂਪਿਆ। ਇਸ ਦੇ ਦੌਰਾਨ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਅੱਜ ਸੋਸ਼ਲ ਮੀਡੀਆ ਦੇ ਰਾਹੀਂ ਵੀ ਉਹਨਾਂ ਨੇ ਦੋਸ਼ ਲਾਏ ਸਨ ਕਿ ਉਹਨਾਂ ਅਤੇ ਸ਼ੋਸ਼ਣ ਦਾ ਜਿਹੜਾ ਸ਼ਿਕਾਰ ਹੋਈਆਂ ਹੋਰ ਬੀਬੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਉਹ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ। ਉਹਨਾਂ ਨੇ ਇਸ ਸੰਬੰਧ ਦੇ ਵਿੱਚ DGP ਨੂੰ ਅਪੀਲ ਕੀਤੀ ਸੀ। ਉਹਨਾਂ ਦਾਅਵਾ ਕੀਤਾ ਸੀ ਕਿ ਉਹ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਆਪਣੇ ਦੋਸ਼ਾਂ ਸੰਬੰਧੀ ਪੱਤਰ ਦੇਣ ਦੇ ਲਈ ਜਾਣਾ ਚਾਹੁੰਦੇ ਨੇ, ਪਰ ਧਮਕੀਆਂ ਦੇ ਕਾਰਨ ਉਹਨਾਂ ਨੂੰ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਹੈ। ਮਗਰੋਂ ਬਾਅਦ ਦੁਪਹਿਰ ਜਿਹੜਾ ਸੀ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜਾ ਪੁੱਜੇ ਹੈ ਅਤੇ ਉਹਨਾਂ ਨੇ ਆਪਣਾ ਪੱਤਰ ਉਹਨਾਂ ਜਿਹੜਾ ਸੌਂਪਿਆ ਗਿਆ। ਮੀਡੀਆ ਦੇ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਪੱਤਰ ਦੇ ਵਿੱਚ ਵਿਸਤਾਰ ਦੇ ਨਾਲ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਹਨਾਂ ਨੇ ਜਿਨ੍ਹਾਂ ਦੇ ਖਿਲਾਫ਼ ਦੋਸ਼ ਲਾਏ ਨੇ ਉਹਨਾਂ ਦੇ ਨਾਵਾਂ ਦਾ ਖੁਲਾਸਾ ਕਰਨ ਤੋਂ ਗੁਰੇਜ਼ ਕੀਤਾ ਅਤੇ ਆਖਿਆ ਕਿ ਉਹ ਇਸ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੀ ਸਾਰੀ ਜਾਣਕਾਰੀ ਦੇਣਗੇ। ਪਰ ਉਹਨਾਂ ਦਾਅਵਾ ਕੀਤਾ ਕਿ ਸ਼ੋਸ਼ਣ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਕੁਝ ਜਿਹੜੇ ਬਾਬਿਆਂ ਦੇ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਨੇ। ਇਸੇ ਤਰ੍ਹਾਂ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੀ ਗਿਣਤੀ ਦਰਜ ਜਿਹੜੀ ਹੈ ਦਰਜਨ ਤੋਂ ਵੱਧ ਦੱਸੀ ਹੈ, ਜੋ ਕਿ ਵੱਖ ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਨੇ। ਜਦੋਂ ਜਿੱਥੇ ਪੁੱਜੇ ਤਾਂ ਜਦੋਂ ਉਹ ਇੱਥੇ ਪੁੱਜੇ ਨੇ ਤਾਂ ਉਹਨਾਂ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਮੌਜੂਦ ਦੇਖੇ ਗਏ ਨੇ। ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਉਹਨਾਂ ਦੱਸਿਆ ਕਿ ਬੀਬੀ ਰੂਪ ਕੌਰ ਨੇ ਆਪਣਾ ਪੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਸੌਂਪਿਆ ਅਤੇ ਇਸ ਦੇ ਦੌਰਾਨ ਉਹਨਾਂ ਦੀ ਗੱਲ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਕਰਵਾ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਗਿਆ ਦੋਸ਼ ਪੱਤਰ ਸੁਰੱਖਿਅਤ ਹੈ ਅਤੇ ਇਸ ਦੀ ਜਾਣਕਾਰੀ ਜਿਹੜੀ ਹੈ ਬਾਹਰ ਨਹੀਂ ਜਾਵੇਗੀ ਅਤੇ ਉਹਨਾਂ ਦੱਸਿਆ ਕਿ ਜਥੇਦਾਰ ਗੜਗੱਜ ਵੱਲੋਂ ਜਿਸ ਦਿਨ ਉਹਨਾਂ ਨੂੰ ਸੱਦਿਆ ਗਿਆ ਸੀਗਾ ਉਸ ਦਿਨ ਉਹ ਨਹੀਂ ਆ ਪਾਏ ਅਤੇ ਅੱਜ ਆਪਣੇ ਪ੍ਰੋਗਰਾਮ ਦੇ ਮੁਤਾਬਕ ਆਏ ਨੇ ਅਤੇ ਅੱਜ ਜਥੇਦਾਰ ਗੜਗੱਜ ਬਾਹਰ ਹਨ। ਇਸ ਦੇ ਲਈ ਉਹਨਾਂ ਨੂੰ ਮੁੜ ਸਮਾਂ ਜਿਹੜਾ ਮੁੜ ਸਮਾਂ ਨਿਰਧਾਰਤ ਕਰਨ ਤੋਂ ਬਾਅਦ ਹੀ ਮਿਲਣ ਵਾਸਤੇ ਆਖਿਆ ਗਿਆ। ਉਹਨਾਂ ਆਖਿਆ ਕਿ ਬੀਬੀ ਵੱਲੋਂ ਸੌਂਪਿਆ ਗਿਆ ਪੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਉਹਨਾਂ ਦੇ ਵੱਲੋਂ ਹੀ ਅਗਲੇਰੀ ਕਾਰਵਾਈ ਦੇ ਉੱਤੇ ਵਿਚਾਰ ਜਿਹੜਾ ਕੀਤਾ ਫਿਰ ਜਾਵੇਗਾ। ਦੂਸਰੇ ਪਾਸੇ ਵਿਧਾਨ ਸਭਾ ਦੀਆਂ ਤਿਆਰੀਆਂ ਜਿਹੜੀਆਂ ਨੇ ਹਰ ਪਾਰਟੀਆਂ ਕਰ ਰਹੀਆਂ ਨੇ ਅਤੇ ਉਸੇ ਤਰਜ਼ ਦੇ ਉੱਤੇ ਵਾਰਸ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਲਈ 4 ਹਲਕਾ ਇੰਚਾਰਜ ਨਿਯੁਕਤ ਕੀਤੇ ਹੈ ਅਤੇ ਗੀਤਕਾਰ ਰੋਂਤਾ ਰਾਮਪੁਰਾ ਫੂਲ ਤੋਂ ਜਿਹੜਾ ਉਮੀਦਵਾਰ ਬਣਾ ਦਿੱਤਾ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਖਿੱਚਦਿਆਂ ਹੋਇਆਂ ਸੂਬੇ ਦੇ 4 ਵਿਧਾਨ ਸਭਾ ਹਲਕਿਆਂ ਦੇ ਲਈ ਆਪਣੇ ਜਿਹੜੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ। ਪਾਰਟੀ ਨੇ ਮਸ਼ਹੂਰ ਪੰਜਾਬੀ ਗੀਤਕਾਰ ਅਤੇ ਫਿਲਮ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਤੋਂ ਆਪਣਾ ਉਮੀਦਵਾਰ ਬਣਾਇਆ। ਇਸੇ ਤਰ੍ਹਾਂ ਗਿੱਲ ਰੌਂਤਾ ਬੀਤੇ ਹਫ਼ਤੇ ਹੀ ਚੰਡੀਗੜ੍ਹ ਵਿਖੇ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਅਤੇ ਰਾਮਪੁਰਾ ਫੂਲ ਤੋਂ ਉਹਨਾਂ ਦੀ ਚੋਣ ਲੜਨ ਦੀ ਤਿਆਰੀ ਦੇ ਨਾਲ ਹੁਣ ਇਸ ਹਲਕੇ ਦੇ ਵਿੱਚ ਮੁਕਾਬਲਾ ਰੋਚਕ ਜਿਹੜਾ ਬਣਦਾ ਦਿਖ ਰਿਹਾ ਜਿੱਥੇ ਉਹਨਾਂ ਦੀ ਸਿੱਧੀ ਟੱਕਰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨਾਲ ਹੋਏਗੀ ਅਤੇ ਗਿੱਲ ਰੌਂਤਾ ਸਮਾਜਿਕ ਕਰਮਚਾਰੀ ਅਤੇ ਮੋੜ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਲੱਖਾ ਸਿਧਾਣਾ ਦੇ ਕਾਫ਼ੀ ਕਰੀਬੀ ਮੰਨੇ ਜਾ ਰਹੇ ਨੇ। ਪੰਜਾਬੀ ਸੰਗੀਤ ਅਤੇ ਫਿਲਮ ਉਦਯੋਗ ਦੇ ਵਿੱਚ ਵੀ ਉਹਨਾਂ ਦਾ ਚੰਗਾ ਰਸੂਖ ਹੈ। ਦੂਸਰੇ ਪਾਸੇ ਪਾਰਟੀ ਨੇ ਪਟਿਆਲਾ ਦੇ ਹਲਕਾ ਸਨੌਰ ਤੋਂ ਬੀਬੀ ਰਾਜਵੰਤ ਕੌਰ ਕੜਾਮ ਨੂੰ ਹਲਕਾ ਇੰਚਾਰਜ ਥਾਪਿਆ। ਉਹਨਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜਿਆ ਰਿਹਾ ਅਤੇ ਪੰਥਕ ਹਲਕਿਆਂ ਦੇ ਵਿੱਚ ਚੰਗੀ ਪਛਾਣ ਕਹਿੰਦੇ ਰੱਖਦਾ ਹੈ। ਸਮਰਾਲਾ ਹਲਕੇ ਤੋਂ ਪਾਰਟੀ ਨੇ ਬਰਜਿੰਦਰ ਸਿੰਘ ਬਬਲੂ ਲੋਪੋ ਦੇ ਨਾਂ ਦਾ ਜਿਹੜਾ ਐਲਾਨ ਕੀਤਾ ਜੋ ਕਿ ਦਾਖਾ ਤੋਂ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਐਲੀ ਦੇ ਨੇੜਲੇ ਸਾਥੀ ਸਮਝੇ ਜਾਂਦੇ ਨੇ। ਉੱਥੇ ਹੀ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਤੋਂ ਐਡਵੋਕੇਟ ਦਿਲਸ਼ੇਰ ਸਿੰਘ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਦੇ ਪਿਤਾ ਕਾਬਲ ਸਿੰਘ ਅਕਾਲੀ ਦਲ ਵਾਰਸ ਪੰਜਾਬ ਦੇ ਬਾਨੀ ਜਿਹੜੇ ਆਗੂਆਂ ਦੇ ਵਿੱਚੋਂ ਇੱਕ ਨੇ। ਇੱਥੇ ਵੀ ਤਾਂ ਪਰਿਵਾਰਵਾਦ ਬਣ ਗਿਆ ਜੀ। ਫਿਰ ਦੂਸਰੇ ਪਾਸੇ ਗੱਲਬਾਤ ਕਰੀਏ CBI ਦੀ। ਪੰਜਾਬ CBI ਕੇਸ ਜਿਹੜਾ ਤਲਬ ਕੀਤੇ ਜਾਣ ਦੇ ਉੱਤੇ ਦੂਜੀ ਵਾਰ ਵੀ ਪੇਸ਼ ਨਹੀਂ ਹੋਏ ਨੇ ਰਾਜਵੀਰ ਘੁੰਮਣ। ਅੱਜ CBI ਨੇ ਅੱਜ ਸਵੇਰੇ ਹੀ ਜਾਰੀ ਕੀਤੇ ਸੀ ਸਮਨ ਅਤੇ ਘਰਾਚੋਂ ਜਿਹੜੀ ਟੀਮ ਵੀ ਪੁੱਜੀ ਸੀ ਅਤੇ ਉੱਥੇ ਵੀ ਜਿਹੜੇ ਉਹਨਾਂ ਨੂੰ ਸਮਨ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਹਿੰਦੇ ਨੇ ਕਿ ਉਹਨਾਂ ਨੇ ਚਪਕਾਏ ਵੀ ਹੈ, ਪਤਾ ਨਹੀਂ ਬਾਕੀ ਚਪਕਾਏ ਹੈ ਕਿ ਨਹੀਂ ਚਪਕਾਏ ਹੈ। ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਦੂਜੀ ਵਾਰ ਤਲਬ ਕੀਤੇ ਜਾਣ ਮਗਰੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਅੱਜ ਸੰਘੀ ਏਜੰਸੀ ਅੱਗੇ ਪੇਸ਼ ਨਹੀਂ ਹੋਏ ਨੇ ਕਿਉਂਕਿ ਕੱਲ੍ਹ ਦੇ ਜਿਹੜੇ ਬਿਆਨ ਸੀ ਮਾਨ ਸਾਹਿਬ ਦੇ ਕਹਿੰਦੇ ਕਿ ਜੇ ਸਾਨੂੰ ਸਮਨ ਮਿਲ ਜਾਣਗੇ ਦਿੱਤੇ ਜਾਣਗੇ ਤਾਂ ਜ਼ਰੂਰ ਅਸੀਂ ਭਾਈ ਕੋਆਪਰੇਟ ਕਰਾਂਗੇ, ਪਰ ਜੇ ਸਮਨ ਲਓਗੇ ਤਾਂ ਹੀ ਆ ਨਾ ਜੀ। ਅਗਲੇ ਤਾਂ ਤੁਹਾਨੂੰ ਸਮਨ ਦੇਣ ਨੂੰ ਪਿੱਛੇ ਪਿੱਛੇ ਘੁੰਮਦੇ ਫਿਰਦੇ ਆ। CBI ਨੇ ਉਹਨਾਂ ਨੂੰ ਇੱਥੇ Sector 30 ਸਥਿਤ ਆਪਣੇ ਦਫ਼ਤਰ ਦੇ ਵਿੱਚ ਦੁਪਹਿਰ 3 ਵਜੇ ਤਲਬ ਕੀਤਾ ਸੀ, ਪਰ ਅੱਜ ਉਹ ਦੂਜੀ ਵਾਰ ਵੀ ਸੰਘੀ ਏਜੰਸੀ ਦੇ ਕੋਲ ਪੇਸ਼ ਨਹੀਂ ਹੋਏ। ਅਧਿਕਾਰੀ ਅੱਜ ਉਹਨਾਂ ਦੀ ਮੁੜ ਉਡੀਕ ਕਰਦੇ ਰਹੇ ਨੇ। ਇਸ ਤੋਂ ਪਹਿਲਾਂ ਉਹਨਾਂ ਨੂੰ 7 ਅਕਤੂਬਰ ਨੂੰ ਤਲਬ ਕੀਤਾ ਸੀ, ਪਰ ਮੁੱਖ ਜਿਹੜੇ ਨੇ ਮੰਤਰੀ ਦਫ਼ਤਰ ਨੇ ਕੋਈ ਸਮਨ ਪ੍ਰਾਪਤ ਨਾ ਹੋਣ ਦੀ ਜਿਹੜੀ ਗੱਲ ਕਹੀ ਸੀ। CBI ਦੇ ਵੱਲੋਂ ਸ਼ੁੱਕਰਵਾਰ ਸਵੇਰੇ ਘੁੰਮਣ ਅਤੇ ਹੋਰਨਾਂ ਮੁਲਜ਼ਮਾਂ ਨੂੰ ਨਵੇਂ ਸਿਰਿਓਂ ਸਮਨ ਜਾਰੀ ਕੀਤੇ ਗਏ ਸਨ। ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਤਲਬੀ ਦੇ ਨੋਟਿਸ ਚੰਡੀਗੜ੍ਹ ਦੇ Sector 2 ਦੇ ਵਿੱਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਅਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਘੁੰਮਣ ਦੇ ਜੱਦੀ ਪਿੰਡ ਘਰਾਚੋ ਵਿਖੇ ਭੇਜੇ ਗਏ ਸਨ। ਅੱਜ ਇੱਕ ਵਿਸ਼ੇਸ਼ ਟੀਮ ਘਰਾਚੋ ਦੇ ਵਿੱਚ ਸਵੇਰ ਵਕਤ ਜਿਹੜਾ ਨੋਟਿਸ ਦੇਣ ਦੇ ਲਈ ਵੀ ਪਹੁੰਚੀ ਹੋਈ ਸੀ ਅਤੇ CBI ਟੀਮਾਂ ਨੇ ਇਹ ਸਮਨ ਮੁਲਜ਼ਮਾਂ ਦੇ ਘਰਾਂ ਦੇ ਮੁੱਖ ਗੇਟਾਂ ਦੇ ਉੱਤੇ ਵੀ ਕਹਿੰਦੇ ਚਿਪਕਾ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਨੇ ਕਿ ਜਦੋਂ ਵੀ ਕੋਈ ਸਮਨ ਢੁਕਵੀਂ ਪ੍ਰਕਿਰਿਆ ਤਹਿਤ ਤਾਮੀਲ ਹੋਣਗੇ ਤਾਂ ਘੁੰਮਣ ਜਿਹੜਾ ਪੇਸ਼ ਹੋਣਗੇ। ਮੁੱਖ ਮੰਤਰੀ ਮਾਨ ਆਪਣੇ ਦਫ਼ਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ ਤੋਂ ਇਨਕਾਰ ਕਰ ਚੁੱਕੇ ਨੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ CBI ਦੇ ਆਉਣ ਦਾ ਮਤਲਬ ਹੈ ਕਿ ਭਾਜਪਾ ਨੇ ਪੰਜਾਬ ਦੇ ਵਿੱਚ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਹੈ। ਸ਼ਾਇਦ ਉਸੇ ਕਰਕੇ ਹੀ ਖੁਸ਼ੀਆਂ ਮਨਾ ਰਹੇ ਨੇ, ਅੱਜ ਵੀ ਕਾਫੀ ਰੰਗੀਲੇ ਸੀਗੇ ਜੀ। ਜਸ਼ਪਿੰਦਰ ਸਿੰਘ ਚਾਹਲ ਨੂੰ ਜਿਹੜਾ ਵੀ ਤਲਬੀ ਨੋਟਿਸ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਤੇ ਰਾਜਵੀਰ ਘੁੰਮਣ ਦੇ ਵੱਲੋਂ CBI ਦੀ ਜਾਂਚ ਦੇ ਖਿਲਾਫ਼ ਕਾਨੂੰਨੀ ਚਾਰਾਜੋਈ ਵੀ ਜਿਹੜੀ ਕੀਤੀ ਜਾ ਰਹੀ ਹੈ, ਪਰ ਉਹਦੇ ਉੱਤੇ ਵੀ ਜਿਹੜੀ ਅੱਜ ਖਬਰ ਆ ਗਈ ਹੈ ਉਹਦੀ ਵੀ ਗੱਲ ਕਰਦੇ ਹਾਂ, ਜਿਸ ਦੇ ਵਿੱਚ CBI ਦੀ ਜਾਂਚ ਖਿਲਾਫ਼ ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੇ ਜਸਟਿਸ ਸ਼ੀਲ ਨਾਗੂ, ਜਿਹੜਾ ਆਪਣੇ ਆਪ ਨੂੰ ਉਹਨਾਂ ਨੇ ਵੱਖ ਕਰ ਲਿਆ, ਉਹ ਕਹਿੰਦੇ ਨੇ ਭਾਈ ਮੈਂ ਪਹਿਲਾਂ ਵੀ ਪੰਜਾਬ ਦੇ ਵਿੱਚ ਜਿਹੜਾ ਕੰਮ ਕਰ ਚੁੱਕਿਆ ਅਤੇ ਮੇਰੇ ਉੱਤੇ ਉਂਗਲੀ ਵਗੈਰਾ ਉੱਠੇਗੀ, ਇਹਦੇ ਨਾਲੋਂ ਚੰਗਾ ਤੁਸੀਂ ਆਰਾਮ ਨਾਲ 17 ਹੋਰ ਜਿਹੜੀਆਂ ਨੇ ਬੈਠਕਾਂ ਬੈਠਦੀਆਂ ਨੇ ਅਤੇ ਉੱਥੇ ਜਾ ਕੇ ਤੁਸੀਂ ਆਪਣੀ ਸੁਣਵਾਈ ਕਰਾ ਸਕਦੇ ਹੋ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕੀਤਾ ਅਤੇ ਉਹ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦਾ ਵਿਵਾਦ ਵਧੇ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸ਼ੀਲ ਨਾਗੂ ਨੇ ਸ਼ੁੱਕਰਵਾਰ ਨੂੰ ਆਪ ਅਗਵਾਈ ਵਾਲੀ ਸਰਕਾਰ ਦੇ ਨਾਲ ਜੁੜੇ ਲੋਕਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਅਤੇ 2 ਮਹੀਨਿਆਂ ਦੇ ਅੰਦਰ ਰਿਪੋਰਟ ਦਾਖਲ ਕਰਨ ਦੇ CBI ਨੂੰ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪੰਜਾਬ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਹੀ ਵੱਖ ਕਰ ਲਿਆ। ਜਿਵੇਂ ਹੀ ਇਹ ਮਾਮਲਾ ਜਸਟਿਸ ਦੀਪਾਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਦੇ ਸਾਹਮਣੇ ਆਇਆ, ਜਸਟਿਸ ਦੱਤਾ ਨੇ ਕਿਹਾ ਕਿ ਇਸ ਦੀ ਸੁਣਵਾਈ ਜਸਟਿਸ ਨਾਗੂ ਦੇ ਵੱਲੋਂ ਨਹੀਂ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਦੇ ਵਿੱਚ ਆਪਣੀ ਤਰੱਕੀ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੇ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਜਸਟਿਸ ਨਾਗੂ ਨੇ ਆਪ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਾਲ ਜੁੜੇ ਕੇਸਾਂ ਦੀ ਲਗਾਤਾਰ ਸੁਣਵਾਈ ਕੀਤੀ ਸੀ। ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜੈਦੀਪ ਗੁਪਤਾ ਨੇ ਦਲੀਲ ਦਿੱਤੀ ਕਿ ਉਹ ਜਸਟਿਸ ਨਾਗੂ ਦੇ ਦੁਆਰਾ ਨਜਿੱਠੇ ਗਏ ਫੈਸਲੇ ਦੇ ਉੱਤੇ ਭਰੋਸਾ ਨਹੀਂ ਕਰ ਰਹੇ ਨੇ। ਜਸਟਿਸ ਦੱਤਾ ਨੇ ਕਿਹਾ, ਨਹੀਂ ਨਹੀਂ ਮਿਸਟਰ ਗੁਪਤਾ, ਅਸੀਂ ਬਹੁਤ ਮੁਸ਼ਕਲ ਸਮੇਂ ਦੇ ਵਿੱਚ ਹਾਂ, ਕੋਈ ਨਹੀਂ ਜਾਣਦਾ ਕਿ ਹਮਲਾ ਕਿੱਥੋਂ ਆਵੇਗਾ। ਇੱਥੇ 17 ਹੋਰ ਬੈਚ ਨੇ, ਅਸੀਂ ਕੇਸ ਨੂੰ CJI ਦੇ ਸਾਹਮਣੇ ਰੱਖਣ ਦੇ ਲਈ ਆਦੇਸ਼ ਦੇ ਦਸਖਤ ਕਰਾਂਗੇ, ਤੁਸੀਂ ਇਸਦਾ ਜਿਹੜਾ ਜ਼ਿਕਰ ਕਰੋ। ਸੋਮਵਾਰ ਨੂੰ ਪੰਜਾਬ ਸਰਕਾਰ ਨੇ ਵਕੀਲ ਨਿਖਿਲ ਸਰਾਫ ਦੇ ਵੱਲੋਂ ਦਾਇਰ ਇੱਕ ਪਟੀਸ਼ਨ ਦੇ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਖਿਲਾਫ਼ ਜਿਹੜਾ ਸੀ ਸਿਖਰਲੀ ਅਦਾਲਤ ਦਾ ਰੁੱਖ ਕੀਤਾ ਸੀ। ਦੋਸ਼ਾਂ ਦੇ ਵਿੱਚ ਤਬਾਦਲਿਆਂ ਦੇ ਲਈ ਨਗਦੀ ਅਤੇ ਅਨੁਕੂਲ ਨੀਤੀਆਂ ਪ੍ਰਾਪਤ ਕਰਨ ਦੇ ਲਈ ਨਗਦੀ ਸ਼ਾਮਲ ਨੇ। ਪਟੀਸ਼ਨ ਨੇ ਦਲੀਲ ਦਿੱਤੀ, ਜਿਹੜਾ ਪਟੀਸ਼ਨਰ ਸੀਗਾ, ਕਿ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਪੱਤਰ ਭੇਜਣ ਤੋਂ ਬਾਅਦ ਵੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਅਤੇ ਇਹਦੇ ਵਿੱਚ ਭਾਈ ਹੁਣ CBI ਨੂੰ ਸਮਾਂ ਮਿਲ ਗਿਆ ਅਤੇ ਲੱਗਦਾ ਨਹੀਂ ਕਿ ਸੋਮਵਾਰ ਤੱਕ ਕੁਝ ਹੋਏਗਾ ਅਤੇ ਇੰਨੀ ਜਲਦੀ ਰੋਕਾਂ ਲੱਗਣਗੀਆਂ। ਖੁੱਲ੍ਹੀ ਖੇਡ ਹੁਣ ਖੇਡਣਗੇ, ਚੱਕ ਲਓ ਹੀ ਹੋਏਗੀ ਹੁਣ ਤਾਂ, ਦੇਖਦੇ ਹਾਂ। ਅਤੇ ਨਾਲ ਨਾਲ ਅੱਜ DGP ਨੂੰ ਵੀ ਜਿਹੜਾ ਪੱਕਾ ਕਰ ਦਿੱਤਾ, ਅੱਗੇ ਜਾ ਕੇ ਖਬਰ ਸਾਂਝੀ ਕਰਦੇ ਹਾਂ। ਇੱਕ ਹੋਰ ਜਾਂਚ ਜਿਹੜੀ ਖੁੱਲ੍ਹ ਗਈ ਹੈ, ਪਹਾੜ ਪੁੱਟੇ ਗਏ ਅਤੇ ਅਫਸਰਾਂ ਨੂੰ ਭਿਣਕ ਤੱਕ ਨਹੀਂ ਪਈ। ਹਾਈ ਕੋਰਟ ਨੇ CBI ਨੂੰ ਹੁਸ਼ਿਆਰਪੁਰ ਦੀ ਜਿਹੜੀ ਹੈ ਨਜਾਇਜ਼ ਮਾਈਨਿੰਗ ਦੀ ਜਾਂਚ ਸੌਂਪ ਦਿੱਤੀ ਹੈ। ਬੜੇ ਲੰਮੇ ਸਮੇਂ ਤੋਂ ਚਲੋ ਚਰਚਾ ਦਾ ਵਿਸ਼ਾ ਰਿਹਾ, ਪਰ ਕਿਸੇ ਨੇ ਗੱਲ ਨਹੀਂ ਗੋਲੀ ਸੀ। ਪਰ ਲੱਗਦਾ ਹੈ ਜਿਹੜੇ ਇਹਦੇ ਵਿੱਚ ਅੰਕੜੇ ਦਿੱਤੇ ਆ ਹੈਰਾਨ ਕਰਨ ਵਾਲੇ ਆ, ਹੱਥਾਂ 'ਤੇ ਦੰਦੀਆਂ ਵੱਢਣ ਵਾਲੇ ਆ ਕਿ ਇੰਨਾ ਕੁਝ ਜਿਹੜਾ ਨਜਾਇਜ਼ ਹੋ ਰਿਹਾ। ਹੁਸ਼ਿਆਰਪੁਰ ਕਿਸੇ ਨੇ ਤਾਂ ਸੁਣੀ ਹੈ, ਚਲੋ ਚੰਗੀ ਗੱਲ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਵਾਤਾਵਰਨ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ। ਅਦਾਲਤ ਨੇ ਕੇਂਦਰੀ ਜਾਂਚ ਬਿਊਰੋ CBI ਨੂੰ ਇਸ ਮਾਮਲੇ ਦੀ ਮੁੱਢਲੀ ਜਾਂਚ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਪੂਰੇ ਖੇਤਰ ਦਾ ਵਿਸਤ੍ਰਿਤ ਡਰੋਨ ਸਰਵੇਖਣ ਕਰਵਾਉਣ ਦੇ ਉੱਤੇ ਗੂਗਲ ਅਰਥ, ਇਸਰੋ ਜਾਂ ਕਿਸੇ ਹੋਰ ਭਰੋਸੇਯੋਗ ਸਰੋਤ ਤੋਂ 3 ਆਯਾਮੀ ਸੈਟੇਲਾਈਟ ਤਸਵੀਰਾਂ ਹਾਸਲ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ। ਅਦਾਲਤ ਦਾ ਮੰਨਣਾ ਹੈ ਕਿ ਇਹਨਾਂ ਤਸਵੀਰਾਂ ਦੀ ਮਦਦ ਦੇ ਨਾਲ ਖੇਤਰ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਹੋਈਆਂ ਤਬਦੀਲੀਆਂ ਅਤੇ ਮਾਈਨਿੰਗ ਕਰਨ ਕਾਰਨ ਜਿਹੜਾ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇਗਾ। ਅਦਾਲਤ ਨੇ ਸਪਸ਼ਟ ਕੀਤਾ ਕਿ ਜਾਂਚ ਅਤੇ ਸਰਵੇਖਣ ਦੇ ਉੱਤੇ ਹੋਣ ਵਾਲਾ ਪੂਰਾ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਰਾਹੁਲ ਮਨਚੰਦਾ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਇਹ ਹੁਕਮ ਦੇ ਦਿੱਤੇ ਹੈ। ਅਦਾਲਤ ਨੇ ਪਹਿਲਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਸਕੱਤਰ ਨੂੰ ਸੰਬੰਧਿਤ ਥਾਵਾਂ ਦਾ ਨਿਰੀਖਣ ਕਰਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ ਅਤੇ ਮੁੱਖ ਨਿਆਇਕ ਮੈਜਿਸਟਰੇਟ ਅਤੇ ਅਥਾਰਟੀ ਦੇ ਸਕੱਤਰ ਵੱਲੋਂ 14 ਸਤੰਬਰ 2026 ਨੂੰ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਵੱਖ-ਵੱਖ ਥਾਵਾਂ ਦੇ ਉੱਤੇ ਖਣਨ ਦੀ ਡੂੰਘਾਈ 20 ਤੋਂ ਲੈ ਕੇ 110 ਫੁੱਟ ਤੱਕ ਪਾਈ ਗਈ ਹੈ। ਕੁਝ ਥਾਵਾਂ ਦੇ ਪਹਾੜਾਂ ਦੇ ਪਹਾੜ ਖਾ ਗਏ ਨੇ, ਕੁਝ ਥਾਵਾਂ ਦੇ ਉੱਤੇ ਤਾਂ ਪਾਣੀ ਭਰ ਜਾਣ ਦੇ ਉੱਤੇ ਉੱਥੇ ਪਹੁੰਚਣ ਜਾਂ ਪਹੁੰਚਣ ਦੇ ਵਿੱਚ ਮੁਸ਼ਕਲ ਹੋਣ ਦੇ ਕਾਰਨ ਡੂੰਘਾਈ ਦਾ ਪਤਾ ਹੀ ਨਹੀਂ ਲਗਾਇਆ ਜਾ ਸਕਦਾ। ਤੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਨਿਰੀਖਣ ਟੀਮ ਨੂੰ ਅਸਲ ਥਾਵਾਂ ਤੱਕ ਪਹੁੰਚਣ ਤੋਂ ਰੋਕਣ ਜਾਂ ਉਸਨੂੰ ਕਿਸੇ ਹੋਰ ਪਾਸੇ ਲਿਜਾਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਨੇ। ਕਈ ਥਾਵਾਂ ਦੇ ਉੱਤੇ ਰਸਤੇ ਬੰਦ ਮਿਲੇ, ਜਦਕਿ ਕੁਝ ਥਾਵਾਂ ਦੇ ਉੱਤੇ ਰਸਤੇ ਤੋੜ ਦਿੱਤੇ ਗਏ ਸਨ। ਨਿਰੀਖਣ ਦੇ ਦੌਰਾਨ ਕਈ ਸਟੋਨ ਕਰਸ਼ਰ ਜਿਹੜੇ ਇਕਾਈਆਂ ਤੇ ਜਿਹੜੇ ਮੁਲਾਜ਼ਮ ਨਹੀਂ ਮਿਲੇ ਮੁਲਾਜ਼ਮ ਨਹੀਂ ਮਿਲੇ ਉੱਥੇ ਕੰਮ ਕਰ ਰਹੇ। ਹਾਲਾਂਕਿ ਉੱਥੇ ਟਰੱਕ, ਟਿੱਪਰ ਤੇ JCB ਵਰਗੀਆਂ ਭਾਰੀ ਮਸ਼ੀਨਾਂ ਖੜੀਆਂ ਮਿਲੀਆਂ। ਮਾਈਨਿੰਗ ਸਮੱਗਰੀ ਦੇ ਢੇਰ ਵੀ ਮਿਲੇ। ਰਿਪੋਰਟ ਦੇ ਵਿੱਚ ਖਦਸ਼ਾ ਜਤਾਇਆ ਗਿਆ ਕਿ ਨਿਰੀਖਣ ਦੀ ਜਾਣਕਾਰੀ ਪਹਿਲਾਂ ਹੀ ਸੰਬੰਧਿਤ ਲੋਕਾਂ ਤੱਕ ਪਹੁੰਚ ਚੁੱਕੀ ਸੀ, ਜਿਸ ਦੇ ਕਾਰਨ ਉਸ ਦਿਨ ਕੰਮ ਬੰਦ ਜਿਹੜਾ ਰੱਖਿਆ ਗਿਆ। ਅਦਾਲਤ ਨੇ ਇਹਨਾਂ ਹਾਲਾਤਾਂ ਨੂੰ ਗੰਭੀਰ ਮੰਨਦਿਆਂ ਕਿਹਾ ਕਿ ਵੱਡੇ ਪੱਧਰ ਦੇ ਉੱਤੇ ਨਜਾਇਜ਼ ਮਾਈਨਿੰਗ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਵਾਲੇ ਸੰਬੰਧਿਤ ਅਧਿਕਾਰੀ ਪਹਿਲੀ ਨਜ਼ਰੇ ਆਪਣੇ ਫਰਜ਼ ਨਿਭਾਉਣ ਦੇ ਵਿੱਚ ਸਫਲ ਰਹੇ ਨੇ ਤੇ ਸਰਕਾਰੀ ਅਧਿਕਾਰੀਆਂ ਤੇ ਮਾਈਨਿੰਗ ਦੇ ਵਿੱਚ ਸ਼ਾਮਲ ਲੋਕਾਂ ਵਿਚਾਲੇ ਮਿਲੀ ਭੁਗਤ ਦੇ ਦੋਸ਼ਾਂ ਨੂੰ ਵੀ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਦਾਇਰ ਹਲਫਨਾਮੇ ਦੇ ਵਿੱਚ ਦੱਸਿਆ ਗਿਆ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਨਜ਼ੂਰ ਸ਼ੁਦਾ ਜਿਹੜਾ ਵਪਾਰਕ ਮਾਈਨਿੰਗ ਸਾਈਟਾਂ, ਜ਼ਮੀਨ ਮਾਲਕਾਂ ਦੀਆਂ ਮਾਈਨਿੰਗ ਸਾਈਟਾਂ, ਕਰਸ਼ਰ ਮਾਈਨਿੰਗ ਸਾਈਟਾਂ ਵਿੱਚੋਂ ਕੋਈ ਵੀ ਚਾਲੂ ਨਹੀਂ ਸੀ। ਜ਼ਿਲ੍ਹੇ ਦੇ ਵਿੱਚ 31 ਸਟੋਨ ਕਰਸ਼ਰ ਰਜਿਸਟਰਡ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 26 ਜਿਹੜੇ ਚਾਲੂ ਨੇ, ਚੱਲ ਰਹੇ ਨੇ। ਹਾਲਾਂਕਿ ਇਹਨਾਂ ਦੇ ਲਈ ਕੱਚੇ ਮਾਲ ਦੇ ਸਰੋਤ ਦੇ ਬਾਰੇ ਅਦਾਲਤ ਨੂੰ ਤਸੱਲੀ ਬਖਸ਼ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ CBI ਮੁੱਢਲੀ ਜਾਂਚ ਦੇ ਦੌਰਾਨ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰੇਗੀ ਤੇ ਉਹ ਜ਼ਿਲ੍ਹਾ ਪ੍ਰਸ਼ਾਸਨ, ਮਾਈਨਿੰਗ ਵਿਭਾਗ ਤੇ ਮਾਹਰ ਸੰਸਥਾਵਾਂ ਦੀ ਮਦਦ ਵੀ ਲੈ ਸਕਦੀ ਹੈ। ਇਸ ਮਾਮਲੇ ਦੀ ਜਿਹੜੀ ਅਗਵਾਈ ਸੁਣਵਾਈ 7 ਦਸੰਬਰ 2026 ਨੂੰ ਹੋਏਗੀ ਤੇ ਉਦੋਂ ਤੱਕ CBI ਨੂੰ ਆਪਣੀ ਰਿਪੋਰਟ ਸੀਲਬੰਦ ਕਰਕੇ ਲਿਫਾਫੇ ਦੇ ਵਿੱਚ ਜਿਹੜਾ ਅਦਾਲਤ ਨੂੰ ਸਾਹਮਣੇ ਪੇਸ਼ ਕਰਨ ਦੇ ਜਿਹੜੇ ਨੇ ਹੁਕਮ ਦੇ ਦਿੱਤੇ ਆ ਤੇ ਉਹਨਾਂ ਨੂੰ ਇਹ ਜਿਹੜੀ ਹੈ ਪੇਸ਼ ਕਰਨੀ ਪਵੇਗੀ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ, ਹੁਣ ਦੇਖਦੇ ਹਾਂ ਕੀ ਕੁਝ ਬਣਦਾ। ਇਸੇ ਤਰ੍ਹਾਂ ਹਾਈਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਦੇ ਵਿਰੁੱਧ ਮਾਨਹਾਨੀ ਮਾਮਲੇ ਨੂੰ ਰੋਸਟਰ ਜਿਹੜਾ ਜੱਜ ਕੋਲ ਦੇ ਭੇਜ ਦਿੱਤਾ ਹੈ। ਇਹ ਇੱਕ ਦੋ ਖਬਰਾਂ ਹੋਰ ਨੇ, ਉਹਨੂੰ ਕੰਪਲੀਟ ਕਰਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਆਪਣੇ ਨਾਲ ਜੁੜ ਚੁੱਕੇ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਕਿ ਮਹਿੰਗਾਈ ਭੱਤੇ ਦੇ ਮਾਮਲੇ 'ਚ ਅਦਾਲਤੀ ਹੁਕਮਾਂ ਦੀ ਕਥਿਤ ਜਿਹੜੀ ਹੈ ਪਾਲਣਾ ਨਾ ਕਰਨ, ਜਿਸ ਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਮੁੱਢਲੀ ਨਜ਼ਰੇ ਅਦਾਲਤ ਦੀ ਮਾਨਹਾਨੀ ਜਿਹੜੀ ਹੈ ਕ੍ਰਿਮੀਨਲ ਕੰਟੈਂਪਟ ਦਾ ਜਿਹੜਾ ਮਾਮਲਾ ਵੀ ਸ਼ਾਮਲ ਦੱਸਿਆ। ਨਾਲ ਹੀ ਸੰਬੰਧਿਤ ਮਾਮਲਿਆਂ ਨੂੰ ਰੋਸਟਰ ਡਿਊਟੀ ਸੂਚੀ ਜਿਹੜੀ ਹੁੰਦੀ ਹੈ ਉਹਦੇ ਅਨੁਸਾਰ ਮਾਨਹਾਨੀ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਂਚ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਇਹ ਜਿਹੜੇ ਨੇ ਨਿਰਦੇਸ਼ ਉਸ ਸਮੇਂ ਆਇਆ ਜਦੋਂ ਰਾਜ ਦੇ ਵੱਲੋਂ ਪੇਸ਼ ਹੋਏ ਇੱਕ ਸੀਨੀਅਰ ਕੌਂਸਲ ਨੇ ਦਲੀਲ ਦਿੱਤੀ ਕਿ ਮੁੱਖ ਸਕੱਤਰ ਬਿਨਾਂ ਸ਼ਰਤ ਮਾਫ਼ੀ ਮੰਗਣ ਦੇ ਲਈ ਤਿਆਰ ਨੇ। ਕਿਆ ਬਾਤ ਹੈ ਜੀ, ਮਾਫ਼ੀਆਂ ਮੰਗਣੀਆਂ ਪੈਣੀਆਂ ਨੇ, ਕਿੱਥੇ ਪੰਗਾ ਲੈ ਲਿਆ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਲਈ ਪਾਬੰਦ ਹੈ ਕਿ ਇਸ ਦੀ ਮਾਨਤਾ ਦੇ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਕੰਮ ਦੇ ਨਾਲ ਜੁੜੀ ਹੋਈ ਹੈ, ਕਿਸੇ ਵੀ ਤਰ੍ਹਾਂ ਅਦਾਲਤ ਦੀ ਮਾਨਤਾ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਕੀਤਾ ਜਾਵੇਗਾ। ਕਾਰਵਾਈ ਦੀ ਉਚਿਤਤਾ ਜਾਂ ਆਚਰਣ ਤੇ ਉੱਤੇ ਸਵਾਲ ਉਠਾਉਣ ਵਾਲੇ ਸੁਝਾਵਾਂ ਦੇ ਨਾਲ ਵੀ ਸਾਵਧਾਨੀ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਇਸ ਮਾਮਲੇ ਨੂੰ ਅਜਿਹੇ ਮਾਮਲਿਆਂ ਦੇ ਨਜਿੱਠਣ ਦੇ ਲਈ ਰੋਸਟਰ ਦੇ ਅਨੁਸਾਰ ਅਧਿਕਾਰ ਖੇਤਰ ਵਾਲੀ ਅਦਾਲਤ ਦੇ ਸਾਹਮਣੇ ਰੱਖਣ ਦਾ ਨਿਰਦੇਸ਼ ਦੇਣਾ ਯੋਗ ਸਮਝਦੇ ਹਾਂ। ਰਾਜ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਰਾਜ ਦੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਜਿਹੜੀ ਹੈ SLP ਦੇ ਵਿੱਚ ਨੁਕਸ ਦੇ ਦੂਰ ਕਰਨ ਬਾਰੇ ਕੋਈ ਝੂਠਾ ਬਿਆਨ ਦੇਣ ਦਾ ਮੁੱਖ ਸਕੱਤਰ ਦਾ ਕੋਈ ਜਾਣ ਬੁੱਝ ਕੇ ਇਰਾਦਾ ਨਹੀਂ ਸੀਗਾ ਤੇ ਉਹਨਾਂ ਇਹ ਵੀ ਕਿਹਾ ਕਿ ਜੇ ਅਦਾਲਤ ਚਾਹੇ ਤਾਂ ਅਧਿਕਾਰੀ ਬਿਨਾਂ ਸ਼ਰਤ ਮਾਫ਼ੀ ਮੰਗਣ ਦਾ ਇਰਾਦਾ ਰੱਖਦਾ ਤੇ ਦੇਖਦਿਆਂ ਹੁਣ ਮਾਫ਼ੀ ਮੰਗਦੇ ਆ ਕੀ ਕਰਦੇ ਆ। ਪਰ 31 ਅਗਸਤ ਤੱਕ ਜਿਹੜਾ ਮੁਲਤਵੀ ਕਰ ਦਿੱਤਾ ਸੀ ਇਸ ਨੂੰ ਪਹਿਲਾਂ ਤੇ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਹੈ ਜਾ ਕੇ। ਤੇ ਦੂਸਰੇ ਪਾਸੇ ਪੰਜਾਬ ਦੇ ਮੌਜੂਦਾ DGP ਗੌਰਵ ਯਾਦਵ ਬਣ ਗਏ ਨੇ ਰੈਗੂਲਰ DGP। ਗੌਰਵ ਯਾਦਵ ਨੇ ਪੰਜਾਬ ਦੇ ਰੈਗੂਲਰ DGP ਵਜੋਂ ਅਹੁਦਾ ਸੰਭਾਲਣ ਮਗਰੋਂ ਮੁੱਖ ਮੰਤਰੀ ਮਾਨ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਪੰਜਾਬ ਸਰਕਾਰ ਨੇ ਆਖਰ 1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੂੰ ਰੈਗੂਲਰ DGP ਵਜੋਂ ਨਿਯੁਕਤ ਕਰ ਛੱਡਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ 13 ਅਕਤੂਬਰ ਨੂੰ ਸੁਣਵਾਈ ਹੋਣੀ ਸੀ ਤੇ ਉਸ ਤੋਂ ਪਹਿਲਾਂ ਹੀ ਅੱਜ ਪੰਜਾਬ ਸਰਕਾਰ ਨੇ ਰੈਗੂਲਰ DGP ਵਜੋਂ ਗੌਰਵ ਯਾਦਵ ਨੂੰ ਨਿਯੁਕਤ ਕਰਨ ਦਾ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਕਹਿ ਸਕਦੇ ਹਾਂ ਕਿ ਬੇੜੀਆਂ ਦੇ ਵਿੱਚ ਵੱਟੇ ਪਾ ਦਿੱਤੇ ਨੇ ਅਗਲੀਆਂ ਸਰਕਾਰਾਂ ਦੇ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ ਹੋਰ ਸੈਣੀ ਸਾਹਿਬ ਦੇ ਨਾਲ ਵੀ। ਤੇ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਉੱਤੇ 10 ਅਕਤੂਬਰ ਦੇ ਪ੍ਰਦਰਸ਼ਨ ਦੀ ਪ੍ਰਵਾਨਗੀ ਰੱਦ ਕੀਤੀ ਹੈ ਤੇ ਦਿੱਲੀ 'ਚ ਰੋਸ ਪ੍ਰਦਰਸ਼ਨ ਤੋਂ ਪਹਿਲਾਂ 13 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਤੇ CGP ਪ੍ਰੋਟੈਸਟ ਜਿਹੜਾ ਸੁਪਰੀਮ ਕੋਰਟ ਦਾ ਸਖ਼ਤ ਉਹਦੇ ਉੱਤੇ ਹੁਕਮ ਵੀ ਆ ਗਿਆ ਕਿ ਮੈਟਰੋ ਤੇ ਰੇਲਵੇ ਸੇਵਾਵਾਂ ਨੂੰ ਨਾ ਕੀਤਾ ਜਾਵੇ ਮੁਕੰਮਲ ਬੰਦ, ਕਿਉਂਕਿ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜੇ ਕੰਮਾਂ ਕਾਰਾਂ 'ਤੇ ਜਾਣਗੇ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਆਉਣੀਆਂ ਤੇ ਇਸ ਦੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਅੱਗੇ ਜਾ ਕੇ ਨੋਟਿਸ ਵੀ ਲਿਆਇਆ ਸਿਖਰਲੀ ਅਦਾਲਤ ਨੇ। ਦਿੱਲੀ ਪੁਲਿਸ ਦੀਆਂ ਪਾਬੰਦੀਆਂ ਦੇ ਦੌਰਾਨ ਆਮ ਨਾਗਰਿਕਾਂ ਨੂੰ ਆ ਰਹੀ ਹੈ ਪਰੇਸ਼ਾਨੀ ਦਾ ਨੋਟਿਸ ਲੈ ਲਿਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ? ਲੰਘੇ ਹੋ ਜੀ?
3: ਹਾਲ ਚਾਲ ਠੀਕ ਹੈ ਜੀ।
1: ਲੱਗਦਾ ਸੈਣੀ ਸਾਹਿਬ ਮੁਸ਼ਕਲਾਂ ਵੱਧਦੀਆਂ ਹੀ ਜਾਂਦੀਆਂ ਨੇ ਜੀ, ਵੱਧਦੀਆਂ ਜਾਂਦੀਆਂ ਨੇ ਜੀ।
3: ਮੈਂ ਵੀ ਅੱਜ ਧਰਮ ਸੰਕਟ ਦੇ ਵਿੱਚ ਸੀਗਾ ਜੀ। ਮੈਂ ਬੇਟੇ ਕੋਲ ਆਇਆ ਸੀਗਾ ਤੇ ਮੈਨੂੰ ਉਹਨਾਂ ਨੇ ਹਦਾਇਤ ਕੀਤੀ ਵੀ 2 ਦਿਨ ਪਾਪਾ ਵੀ ਮੈਂ ਇੱਥੇ ਇਕੱਲਾ ਬੈਠਾ ਰਹਿੰਦਾ ਹੈਗਾ ਆ ਤਾਂ ਤੁਸੀਂ ਕੋਈ ਫੋਨ ਕਾਲ ਲੈਂਦਾ ਨੀ। ਰੋਜ਼ਾਨਾ ਜਿਹੜਾ ਮੇਰਾ ਰੁਟੀਨ ਆ ਵੀ ਜੇ ਮੈਂ ਉੱਥੋਂ ਗੈਰ ਹਾਜ਼ਰ ਹੋਊਂਗਾ ਤੇ ਉੱਥੇ ਵੀ ਮੇਰਾ ਨਾ ਮਨ ਦੇ ਵਿੱਚ ਜਿਹੜਾ ਰਹਿਣਾ ਆ ਕਿ ਮੈਂ ਇਹ ਕੰਮ ਨਹੀਂ ਕੀਤਾ ਤੇ ਚਲੋ ਐਨੀਵੇ। ਤੇ ਉਹ ਕਹਿੰਦੇ ਹੁੰਦੇ ਨੇ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਵੀ ਤੇ ਕਿਸੇ ਨੇ ਮੇਰੀ ਗੱਲ ਨਾ ਸੁਣੀ। ਹਾਂਜੀ ਇੱਥੇ ਜੋਲ ਭੈਣ ਜੀ ਤੋਂ ਮਾਫ਼ੀ ਕਿਉਂਕਿ ਅੱਜ ਮੈਨੂੰ ਗੁਰਬਾਣੀ ਨੀ ਸੁੱਝਦੀ, ਅੱਜ ਮੇਰਾ ਧਰਮ ਸੰਕਟ ਪਿਆ ਆ ਜੀ।
1: ਕੀ ਬਾਤ ਹੈ ਜੀ।
3: ਬਾਕੀ ਭਾਰਤ ਸਾਹਿਬ ਦੇਖੋ ਤੁਸੀਂ ਬਾਕੀ ਖਬਰਾਂ ਤਾਂ ਡਿਟੇਲ ਦੇ ਵਿੱਚ ਹੀ ਕਰ ਹੀ ਲਈਆਂ ਹੈਗੀਆਂ ਤੇ ਮੇਰੇ ਕੋਲ ਵੀ ਜਿਹੜਾ ਹੈਗਾ ਆ ਕੋਈ ਏਦਾਂ ਦੀ ਕੋਈ ਸਪੈਸ਼ਲ ਚੀਜ਼ ਨਹੀਂ ਹੈ ਜਿਹੜੀ ਮੈਂ ਤੁਹਾਨੂੰ ਅਲੱਗ ਰੱਖ ਕੇ ਪਰੋਸ ਸਕਾਂ। ਹਾਂਜੀ ਇੱਕ ਗੱਲ ਜ਼ਰੂਰ ਹੈਗੀ ਆ ਕਿ ਮੈਂ ਹੈਡਿੰਗ ਜਿਹੜੀ ਆ ਭਾਰਤ ਸਾਹਿਬ ਦੇ ਨਾਲ ਜਿਹੜੀ ਹੈਗੀ ਉਹਨਾਂ ਨੂੰ ਇਨਸਿਸਟ ਕਰਕੇ ਬਣਾਇਆ ਸੀ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਕਿ ਉਹ ਜਿਹੜਾ ਹੈਗਾ ਨਾ ਜੀ ਕਿ ਆਵਾਜ਼ਾਂ ਮਾਰੀਆਂ ਹਾਂਜੀ ਬੁਲਾਇਆ ਕਈ ਵਾਰ ਵੀ ਤੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਤੇ ਉਧਰੋਂ ਇਹ ਸੀ ਜੀ ਉਡੀਕਾਂ ਵਿੱਚ ਰਾਤ ਲੰਘ ਗਈ। ਹਾਂਜੀ
1: ਉਮੀਦਾਂ ਦੇ ਸਹਾਰੇ ਵੀ
3: ਉਹ ਦਿਨ ਲੰਘਦੇ, ਹਾਂਜੀ ਉਹ ਦਿਨ ਲੰਘਦੇ ਉਮੀਦਾਂ ਦੇ ਸਹਾਰੇ ਆ, ਆਪਾਂ ਉਡੀਕਾਂ ਦੇ ਸਹਾਰੇ ਨੀ ਉਮੀਦਾਂ ਦੇ ਸਹਾਰੇ ਕਵਾਂਗੇ ਜੀ। ਇਹਨਾਂ ਨੂੰ ਉਮੀਦ ਸੀ ਜੀ ਵੀ ਮਤਲਬ ਸਾਨੂੰ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਰਾਹਤ ਮਿਲ ਜਾਊ।
1: ਬਿਲਕੁਲ ਹੈ ਜੀ।
3: ਪਰ ਏਦਾਂ ਆ ਕਿ ਉੱਥੇ ਜਿਹੜਾ ਹੈਗਾ ਆ ਜੀ ਉੱਥੇ ਜਦੋਂ ਸਮਾਂ ਸਹੀ ਨੀ ਨਾ ਹੁੰਦਾ ਜੀ ਤੇ ਉਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਜੀ।
1: ਜੀ
3: ਜਸਟਿਸ ਸ਼ੀਲ ਲਾਗੂ ਸਾਡੇ ਇੱਥੋਂ ਹੀ ਗਏ ਜੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ।
1: ਬਿਲਕੁਲ ਹੈ ਜੀ।
3: ਹਾਂਜੀ ਉਹਨਾਂ ਦੀ ਪ੍ਰਮੋਸ਼ਨ ਹੋ ਗਈ ਸੀ ਤੇ ਉਹ ਉੱਥੇ ਗਏ ਸੀ ਸੁਪਰੀਮ ਕੋਰਟ ਦੇ ਵਿੱਚ।
1: ਜੀ
3: ਉਹਨਾਂ ਨੇ ਮਤਲਬ ਇਹ ਚੀਜ਼ ਦੇਖੋ ਹਰ ਇੱਕ ਭਾਰਤ ਸਾਹਿਬ ਦੇਖੋ ਜਿੱਦਾਂ ਵੱਡਾ ਅਹੁਦਾ ਹੈਗਾ ਨਾ ਜੀ ਓਡੀ ਵੱਡੀ ਮਰਿਆਦਾ ਹੁੰਦੀ ਆ।
1: ਬਿਲਕੁਲ ਹੈ ਜੀ।
3: ਅਗਲਾ ਬੰਦਾ ਕਹਿੰਦਾ ਮੈਨੂੰ ਨੀ ਪਤਾ ਕਿ ਕੱਲ ਨੂੰ ਮੇਰੇ ਤੇ ਕੋਈ ਉਂਗਲ ਆਵੇ ਵੀ ਮੈਂ ਉਸ ਵਕੀਲ ਦਾ ਕੋਈ ਕੇਸ ਜਿਹੜਾ ਹੈਗਾ ਆ ਉਹਦੇ ਤੇ ਮਤਲਬ ਸੁਣਵਾਈ ਕੀਤੀ ਹੈਗੀ ਆ। ਕੱਲ ਨੂੰ ਤੁਸੀਂ ਜਿਹੜਾ ਆ ਇੱਥੇ 17 ਬੈਂਚਸ ਹੋਰ ਹੈਗੀਆਂ ਆ ਤੁਸੀਂ ਆਪਣੀ ਸੁਣਵਾਈ ਉੱਥੋਂ ਕਰਵਾ ਲਓ।
1: ਬਿਲਕੁਲ ਹੈ ਜੀ।
3: ਹਾਂਜੀ ਉਹ ਦੇਖੋ ਅਗਲਿਆਂ ਨੇ ਤਾਂ ਰਿਕਿਊਜ਼ ਕਰ ਗਏ ਹਾਂਜੀ ਵੀ ਮੈਂ ਨੀ ਇਹਦੀ ਸੁਣਵਾਈ ਕਰਨੀ।
1: ਉਹ ਸੈਣੀ ਸਾਹਿਬ ਕੇਸ ਲੱਗੇਗਾ, ਫਾਈਲਾਂ ਪੜੀਆਂ ਜਾਣਗੀਆਂ, ਉਹਨੂੰ ਵੀ ਸਮਾਂ ਲੱਗੇਗਾ ਜੀ ਫਿਰ ਅੱਗੇ ਜਾ ਕੇ ਜਦ ਤੱਕ ਆਪਣੀ
3: ਕਾਰਵਾਈ ਕਰ ਜਾਣਗੇ। ਬਿਲਕੁਲ ਜੀ ਬਿਲਕੁਲ ਬਿਲਕੁਲ ਭਾਰਤ ਸਾਹਿਬ ਤੁਸੀਂ ਤਾਂ ਸਿਆਣੇ ਹੀ ਬਹੁਤ ਹੈ ਮੈਂ ਕੀ ਦੱਸਾਂ।
1: ਤੁਹਾਡੇ ਨਾਲ ਰਹਿ ਰਹਿ ਕੇ ਗੇਮ ਸਿੱਖ ਗਿਆ।
3: ਨਹੀਂ ਨਹੀਂ ਨਹੀਂ ਭਾਰਤ ਸਾਹਿਬ ਹੱਦ ਹੋ ਗਈ ਆ। ਚਲੋ ਐਨੀਵੇ ਜੀ ਉਹ ਨਾ ਜੀ ਹੁਣ ਸ਼ਨੀ ਐਤਵਾਰ ਤਾਂ ਛੁੱਟੀ ਹੋ ਗਈ ਸਰ
1: ਜੀ,
3: ਮੰਡੇ ਨੂੰ ਜਿਹੜਾ ਹੈਗਾ ਆ ਰੋਸਟਰ ਤਿਆਰ ਹੋਣਾ ਆ ਜੀ।
1: ਰੋਸਟਰ ਦੇ ਵਿੱਚ ਜਿਹੜਾ ਆ ਉਹਦੀ
3: ਹਾਂਜੀ ਮੁਰਗਾ ਰੋਸਟ ਕਰਨਾ ਹੈਗਾ ਆ ਤੇ ਫੇਰ ਦੇਖਣਗੇ ਜੀ ਵੀ ਕਿੱਥੇ ਵਾਰੀ ਆਉਂਦੀ ਹੈਗੀ ਆ ਜੀ ਇਸ ਮਤਲਬ ਬੈਂਚ ਤੋਂ ਇਲਾਵਾ ਕਿਹੜੀ ਬੈਂਚ ਤੇ ਇਹ ਜਾਂਦੇ ਆ ਜੀ। ਇਹਦਾ ਮੇਨ ਟਾਈਮ CBI ਕੋ ਸਫੀਸ਼ੈਂਟ ਟਾਈਮ ਹੋਏਗਾ ਕਿ ਇਹਨਾਂ ਨੂੰ ਜਿਹੜਾ ਆ ਵੀ ਨੱਥ ਪਾਈ ਜਾ ਸਕੇ ਜੀ, ਜਿਹੜਾ ਰਾਜਵੀਰ ਘੁੰਮਣ ਹੋਣੀ ਇੱਧਰ ਉੱਧਰ ਦੌੜੇ ਆ ਤੇ ਕਦੀ ਆਪਣੀ ਕਹਿੰਦੇ ਜੀ ਸਾਨੂੰ ਸਮਣ ਆਉਣਗੇ ਤੇ ਫੇਰ ਪੇਸ਼ ਹੋ ਜਾਵਾਂਗੇ।
1: ਬਿਲਕੁਲ ਜੀ, ਅਗਲਿਆਂ ਨੇ
3: ਕੋਠੀ ਦੇ ਚ ਬਤਾ ਦੇਣੇ ਜੀ, ਸਾਨੂੰ ਨਹੀਂ ਪਤਾ ਵੀ ਸਮਣ ਇਹਨਾਂ ਨੂੰ ਕਿੱਦਾਂ ਕਰਵਾਏ ਜਾਣਗੇ ਜੀ,
1: ਜੀ
3: ਨਾ ਤੁਸੀਂ ਲੱਭੋ ਕਿੱਥੋਂ ਸਮਣ ਦੇ ਦੇਣੇ ਜੀ ਇਹਨਾਂ ਨੂੰ, ਜਦ ਇਹ ਹਾਥੀ ਨਹੀਂ ਆਉਣੇ ਤੇ
1: ਜੀ।
3: ਜਦੋਂ ਇੱਕ ਚੀਜ਼ ਪਬਲਿਕ ਡੋਮੇਨ ਦੇ ਵਿੱਚ ਆ ਤੁਹਾਨੂੰ ਨਹੀਂ ਪਤਾ, ਪੂਰੇ ਪੰਜਾਬ ਨੂੰ ਪਤਾ ਆ, ਸਾਰੀਆਂ ਅਖਬਾਰਾਂ ਚ ਖਬਰ ਆ ਵੀ ਹਾਂਜੀ CBI ਰੇਡ ਕਰਦੀ ਪਈ ਆ ਤੇ ਤੁਹਾਨੂੰ ਲੱਭਦੀ ਪਈ ਹੈਗੀ ਆ, ਤੇ ਤੁਸੀਂ ਫੇਰ ਵੀ ਸਮਣ ਕਹਿੰਦੇ ਹੈਗੇ ਕਿ ਡਾਕੀਆ ਡਾਕ ਲਾਇਆ।
1: ਪਰ ਸੈਣੀ ਸਾਹਿਬ ਇਹ ਦੋ ਵਾਰੀ ਹੋ ਚੁੱਕਾ, ਕਿੰਨੀ ਕੁ ਵਾਰੀ ਸਮਣ ਹੋਰ ਭੇਜਣਗੇ ਜੀ, ਫਿਰ ਲੁੱਕ ਆਊਟ ਨੋਟਿਸ ਵੀ ਨਿਕਲੇਗਾ ਜੀ ਇਹਨਾਂ ਦਾ।
3: ਪਰ ਸਾਹਿਬ ਇੱਦਾਂ ਦੀ ਤਾਂ ਗੱਲ, ਉਹਨਾਂ ਨੇ ਲੁੱਕ ਆਊਟ ਨੋਟਿਸ ਤਾਂ ਉਹਨਾਂ ਨੇ ਕਰ ਦਿੱਤਾ ਹੈਗਾ ਆ, ਇਹ ਤੁਸੀਂ ਦੇਖਿਓ ਸੀ ਅੱਜ ਕੀ ਰਾਤ ਹੈ ਮਹਿਮਾ, ਇਹ ਇਹਨਾਂ ਨੇ ਚੱਕ ਲੈਣਾ CBI ਨੇ
1: ਜੀ।
3: ਉਹਦਾ ਕਾਰਨ ਇਹ ਨਾ ਕਿ ਜਦੋਂ ਕੋਈ ਬੰਦਾ ਸ਼ਰਾਫਤ ਦੇ ਤੌਰ ਤੇ ਪੇਸ਼ ਨਹੀਂ ਹੋ ਰਿਹਾ ਆ ਤੇ ਫਿਰ ਅਗਲਿਆਂ ਨੇ ਜਿਹੜਾ ਹੈਗਾ ਜਦੋਂ, ਪਰ ਇਹ ਸਭ ਗੱਲ ਇੱਦਾਂ ਆ ਇੰਨੇ ਭੋਲੇ ਕਾਹਨੂੰ ਬਣਦੇ ਆ ਇਹ।
1: ਬਿਲਕੁਲ
3: ਜੋ ਲੋਕਾਂ ਨਾਲ ਹੁੰਦਾ ਆ ਨਾ ਉਹੀ ਇਹਨਾਂ ਨਾਲ ਹੋਣਾ ਆ,
1: ਹੋਣਾ ਆ ਜੀ, ਹੋਣਾ ਜੀ, ਕਾਨੂੰਨ ਸਾਹਿਬ ਲਈ ਇੱਕੋ
3: ਜਿਹਾ ਆ, ਲੋਕਾਂ ਨੂੰ ਨਹੀਂ ਚੱਕ ਦਿੰਦੀ ਰਾਤ ਨੂੰ
1: ਜੀ।
3: ਸੋ ਇਸ ਕਰਕੇ ਅਗਲਿਆਂ ਨੂੰ ਵੀ ਪਤਾ ਹੈਗਾ ਆ ਕਿ ਠੀਕ ਹੈ ਜੀ ਤੁਹਾਡਾ, ਪਰ ਇਹ ਸਭ ਪਤਾ ਕੀ ਚੱਕਰ ਆ, ਇੱਥੇ ਸੋਰਸ ਆਫ ਜਿਹੜਾ ਹੈਗਾ ਆ ਨਾ ਜੀ ਇਨਕਮ
1: ਜੀ,
3: ਉਹ ਓਹੋ ਹੀ ਆ ਜਿਹੜਾ BJP ਤਾਂ ਮਤਲਬ ਦੇਖ ਰਹੀ ਆ ਉਸ ਅੱਖ ਦੇ ਨਾਲ ਵੀ ਇਲੈਕਸ਼ਨ ਦੇ ਵਿੱਚ ਸੋਰਸ ਆਫ ਇਨਕਮ ਕਿਹੜਾ ਹੋਊਗਾ
1: ਜੀ।
3: ਉਹ ਸੋਰਸ ਆਫ ਇਨਕਮ ਜਿਹੜਾ ਹੈਗਾ ਇਹ ਆ, ਇਹ ਆਮ ਆਦਮੀ ਪਾਰਟੀ ਯੂਜ ਕਰੀ ਜਾਂਦੀ ਆ ਤੇ ਕੱਲ ਨੂੰ ਅਗਲਿਆਂ ਨੇ ਵੀ ਤਾਂ ਇਲੈਕਸ਼ਨ ਲੜਨਾ ਕਿ ਨਹੀਂ
1: ਲੜਨਾ ਹੈ ਜੀ, ਬਿਲਕੁਲ ਲੜਨਾ ਜੀ।
3: ਮਤ ਸੋਚੋ ਕਿ ਬਈ ਇਹ ਆਮ ਬੰਦੇ ਦੀ ਲੜਾਈ ਆ, ਆਮ ਵਿਅਕਤੀ ਦੀ ਲੜਾਈ, ਆਮ ਵੋਟਰ ਦੀ ਲੜਾਈ ਨਹੀਂ ਹੈ
1: ਜੀ,
3: ਪੋਲੀਟੀਕਲ ਪਾਰਟੀਆਂ ਦੀ ਲੜਾਈ ਆ। ਪਰ ਆਮ ਵੋਟਰ ਨੂੰ ਸਵਾਦ ਬਹੁਤ ਆ ਰਿਹਾ ਹਾਂਜੀ, ਸੋ ਇਸ ਕਰਕੇ ਅਸੀਂ ਤਾਂ ਸਵਾਦ ਲੈਣ ਵਾਲਿਆਂ ਚ ਆ ਜੀ, ਠੀਕ ਹੈ ਜੀ, ਚਲੋ ਕੋਈ ਗੱਲ ਨੀ, ਤੁਸੀਂ ਇੰਨੇ 4 ਸਾਲ 4.5 ਸਾਲ ਲੋਕਾਂ ਦੀਆਂ ਪੁੱਛਾਂ ਚੁਕਾਈ ਰੱਖੀਆਂ ਤੇ ਹੁਣ ਜਦੋਂ ਭੱਜਦੇ ਦੇਖਦੇ ਆ ਲੋਕੀ ਵੀ ਬੜੇ ਖੁਸ਼ ਹੋ ਰਹੇ ਜੀ।
1: ਬਿਲਕੁਲ ਹੈ ਜੀ, ਪਰ ਸਿੰਘ ਸਾਹਿਬ ਇੱਕ ਚੀਜ਼ ਇਹਦੇ ਵਿੱਚ ਹੋਰ ਖੁੱਲੀ ਆ, ਜਿਵੇਂ ਕਿ ਪਿਛਲੇ ਸਮੇਂ ਤੋਂ DIG ਭੁੱਲਰ ਜਿਹੜੇ ਨੇ ਸਾਬਕਾ, ਉਹਨਾਂ ਦੀ ਗ੍ਰਿਫਤਾਰੀ ਸਾਰਾ ਕੁਝ ਹੋਇਆ, ਕੱਲ ਪਿਛਲੇ ਦਿਨਾਂ 'ਚ ਵੀ ਆਪਾਂ ਗੱਲ ਕੀਤੀ ਸੀ, ਦੁਬਾਰਾ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਤੇ CBI ਨੇ ਅੱਜ ਜਿਹੜਾ ਉਹਨਾਂ ਦਾ ਰਿਮਾਂਡ ਲੈ ਲਿਆ ਜੀ 14 ਦਿਨ ਦਾ, ਕਿਤੇ ਨਾ ਕਿਤੇ ਉਹ ਵੀ ਕੁਝ ਖੁਲਾਸੇ ਕਰਨਗੇ ਇਹਨਾਂ ਚੀਜ਼ਾਂ ਦੇ ਵਿੱਚ।
3: ਹਾਂਜੀ ਠੀਕ ਹੈ ਜੀ, ਉਹਦਾ ਕਾਰਨ ਇਹ ਹੈਗਾ ਨਾ ਕਿ ਕ੍ਰੋਸ ਕੁਐਸਚਨ ਹੋਣਾ ਜਿਹੜਾ ਆ ਵੀ ਮਤਲਬ ਸਰ ਇਸ ਵੇਲੇ ਨਵੀਂ ਜਿਹੜੀ ਆ CRPC ਜਿਹਨੂੰ ਕਹਿੰਦੇ ਹੈਗੇ ਆ ਜੀ BNSS ਭਾਰਤੀ ਨਾਏ ਸਹਿਤ ਹਾਂਜੀ ਸਹਿਤਾ, ਉਹਦਾ ਵਿੱਚ ਜਿਹੜਾ ਆ ਨਾ ਜੀ ਪਾਵਰਸ ਬਹੁਤ ਹੈਗੀਆਂ ਤੇ ਜਿਹੜਾ ਤੁਸੀਂ ਉਹਨਾਂ ਨੂੰ ਕਰ ਸਕਦੇ ਹੈਗੇ ਆ ਜੀ, ਰਿਮਾਂਡ ਲੈ ਸਕਦੇ ਹੈਗੇ ਆ, ਆਫਟਰ ਦੇਅਰ ਜੁਡੀਸ਼ੀਅਲ ਰਿਮਾਂਡ ਵੀ ਤੁਸੀਂ ਪੁਲਿਸ ਰਿਮਾਂਡ ਲੈ ਸਕਦੇ ਆ ਜੀ, 3 ਮਹੀਨੇ ਤੱਕ ਦਾ ਰਿਮਾਂਡ ਹਾਸਲ ਕੀਤਾ ਜਾ ਸਕਦਾ ਜੀ ਵਿਦਇਨ 1 ਟ੍ਰਾਇਲ
1: ਜੀ।
3: ਸੋ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਦੇਖੋ ਉਹਨਾਂ ਨੂੰ ਜੇ ਕੁਛ ਨਵਾਂ ਲੱਭਦਾ ਹੈਗਾ ਆ ਤੇ ਉਹ ਕਰ ਸਕਦੇ ਹੈਗੇ ਆ ਜੀ
1: ਜੀ ਬਿਲਕੁਲ ਹੈ ਜੀ।
3: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਵੱਡੀ ਗੱਲ ਤਾਂ ਇਹ ਹੈਗੀ ਆ ਅੱਜ ਜਿਹੜਾ DAGP ਕੱਚਾ ਸੀਗਾ ਉਹਨੂੰ ਪੱਕਾ ਕਰ ਦਿੱਤਾ, ਸਾਰੇ ਪੰਜਾਬ ਨੂੰ ਵਧਾਈ, ਪੰਜਾਬ ਨੂੰ 4.5 ਸਾਲ ਬਾਅਦ ਪੱਕਾ DGP ਮਿਲ ਗਿਆ ਜੀ। ਹਾਂਜੀ ਉਹ ਤਾਂ ਅਸੀਂ ਬਾਕੀ ਨੀ ਸੀ ਕਰਦੇ, ਉਹ ਤਾਂ ਅਸੀਂ ਸੋਹਣੀ ਦਾ ਘੜਾ ਸੁਣਾਇਆ ਉਹਨਾਂ ਨੂੰ ਵੀ ਭਾਈ ਕੱਚੇ ਹੁੰਦੇ ਕਿਸੇ ਦਾ ਯਾਰ ਨਾ ਤੇ ਕੱਚਿਆਂ ਦਾ ਹੁੰਦਾ ਇਤਬਾਰ ਨਾ, ਹਾਂਜੀ ਉਹ ਤਾਂ ਉਹਨਾਂ ਨੇ ਸੋਹਣੀ ਦਾ ਘੜਾ ਸੁਣ ਕੇ ਜਿਹੜਾ ਹੈਗਾ ਆ ਇਹਨੂੰ ਪੱਕਾ ਕੀਤਾ, ਬਾਈ ਕੱਚੇ ਨਾਲ ਹੈਗਾ ਕੱਚਿਆਂ ਦੀ ਯਾਰੀ ਜਿਹੜੀ ਇੱਦਾਂ ਦੀ ਹੁੰਦੀ ਆ।
1: ਪਰ ਸੈਂਸ ਸਾਹਿਬ ਜੇ ਪੱਕਾ ਸਮੇਂ ਦੇ ਵਿੱਚ CBI ਆਪਣੀ ਆਈ ਦੇ ਉੱਤੇ ਆਈ, ਚਾਹੇ DGP ਪੱਕਾ ਹੋਵੇ ਤੇ ਚਾਹੇ ਕੱਚਾ ਹੋਵੇ, ਜੇ ਉਹਨਾਂ ਦਾ ਵੀ ਨਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੋਇਆ ਕਿ ਉਹਨਾਂ ਨੂੰ ਵੀ ਹੱਥ ਪਾ ਸਕਦੇ ਆ
3: ਜੀ। ਪਰ ਸਾਹਿਬ ਇੱਥੇ ਤਾਂ ਇਨਕਾਰੀ ਨਹੀਂ ਕੀਤਾ ਜਾ ਸਕਦਾ, ਕੱਲ ਨੂੰ ਸਰਕਾਰ ਬਦਲਦੀ ਆ ਨਾ ਜੀ ਤੇ ਹਾਲਾਤ ਵੀ ਬਦਲ ਜਾਣਗੇ ਤੇ ਬੰਦਿਆਂ ਦਾ ਬਿਹੇਵ ਵੀ ਬਦਲ ਜਾਊਗਾ,
1: ਕਿਉਂਕਿ ਅਗਲੀਆਂ ਜਿਹੜੀਆਂ ਸਰਕਾਰਾਂ ਹੋਣੀਆਂ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ DGP ਲਾਉਣਾ ਜੀ, ਉਹਨਾਂ ਨੂੰ ਰਾਜ ਥੋੜੀ ਹੋਣਾ ਇਹ ਜੀ,
3: ਸਾਰ ਹੱਦ ਹੋ ਗਈ ਆ। ਜਦ ਮੈਂ ਤੁਹਾਡੀ ਮਤਲਬ ਮੰਨ ਲਓ ਮੈਂ ਤੁਹਾਡੀਆਂ ਸ਼ਰਤਾਂ ਤੇ ਕੰਮ ਕਰਨ ਨੂੰ ਤਿਆਰ ਆ, ਤੁਸੀਂ ਨਵਾਂ ਬੰਦਾ ਕਿਉਂ ਲਿਆਓਗੇ ਜੀ।
1: ਹਾਂਜੀ
3: ਹਾਂਜੀ ਦਾਸ ਅੱਜ ਵੀ ਹਾਜ਼ਰ ਹੋ ਗਿਆ, ਸੋ ਇਸ ਕਰਕੇ ਮੇਰੀ ਇੰਨੀ ਕੁ ਹਾਜ਼ਰੀ ਕਬੂਲ ਕਰੋ, ਬਾਕੀ ਹੁਣ ਤੁਸੀਂ ਕਵਰ ਕਰੋ ਮੈਨੂੰ ਬੇਟੇ ਦਾ ਸੁਨੇਹਾ ਆ ਗਿਆ ਜੀ।
1: ਥੈਂਕ ਯੂ ਸਰ,
3: ਥੈਂਕ ਯੂ ਸਾਰੇ ਵੀਰਾਂ ਨੂੰ ਧੰਨਵਾਦ ਜੀ, ਸ਼ੁਕਰੀਆ ਜੀ ਸਾਰਿਆਂ ਦਾ, ਗ੍ਰੇਟਫੁਲ ਸਰ, ਸ਼ੁਕਰੀਆ ਜੀ। ਮੁਹੰਮਦ ਜੀ ਆ ਜਾਓ, ਤੁਸੀਂ ਤਾਂ ਆ ਜਾਓ, ਤੁਸੀਂ ਤਾਂ ਮੋਰਚਾ ਸਾਂਭ ਲਓ,
1: ਗ੍ਰੇਟਫੁਲ ਜੀ। ਹਾਂਜੀ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਰ ਸੰਖੇਪ ਦੇ ਵਿੱਚ ਅੱਜ ਗੱਲਬਾਤ ਕਰਕੇ ਗਏ ਨੇ, ਤੇ ਲੋ ਆਪਾਂ ਅੱਗੇ ਵੱਧਦੇ ਹਾਂ ਹੋਰ ਜਿਹੜੀਆਂ ਖਬਰਾਂ ਨੇ, ਤੇ ਚੰਗੀਆਂ ਵੀ ਖਬਰਾਂ ਨੇ ਮਾੜੀਆਂ ਵੀ ਖਬਰਾਂ ਨੇ, ਪਰ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਖਿਲਾਫ ਵੀ ਹੈ, ਪਰ ਕਿਤੇ ਨਾ ਕਿਤੇ ਜੋ ਐਕਸ਼ਨ ਹੋ ਰਿਹਾ ਲੋਕ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਜਾਂ ਮੀਡੀਆ ਦੇ ਵਿੱਚ ਜਾਂ ਜਿਹੜੇ ਸੁਹਿਰਦ ਲੋਕ ਨੇ ਪੰਜਾਬ ਦੀ ਹਾਲਾਤ ਅਤੇ ਹਾਲਤ ਦੇ ਉੱਤੇ ਸੋਚਦੇ ਵਿਚਾਰਦੇ ਆ ਰਹੇ ਆ ਲੰਮੇ ਸਮੇਂ ਤੋਂ, ਉਹ ਜ਼ਰੂਰ ਆਪਣੇ ਆਪ ਦੇ ਵਿੱਚ ਜੋ ਇਹ ਐਕਸ਼ਨ ਹੋ ਰਿਹਾ ਉਹਨਾਂ ਨੂੰ ਜਿਹੜਾ ਰਾਹਤ ਦੇ ਰੂਪ ਦੇ ਵਿੱਚ ਜਿਹੜਾ ਮਹਿਸੂਸ ਕਰ ਰਿਹਾ, ਇਹ ਹੋਣਾ ਵੀ ਚਾਹੀਦਾ। ਵੈਸੇ ਤਾਂ ਸਵਾਲ ਇਹ ਵੀ ਖੜ੍ਹਾ ਹੁੰਦਾ ਕਿ ਜਦੋਂ ਛੋਟੀ ਜਿਹੀ ਵੀ ਮਾੜੀ ਜਿਹੀ ਚੋਰ ਮੋਰੀ ਜਦੋਂ ਨਿਕਲਦੀ ਹੈ ਉਦੋਂ ਹੀ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ, ਸਾਰਾ ਕੁਝ ਰਿਐਕਸ਼ਨ ਹੋਣਾ ਚਾਹੀਦਾ ਹੈ। ਪਰ ਆਖਰ ਦੇ ਵਿੱਚ ਚੋਣ ਮੁੱਦੇ ਵੀ ਨੇ ਅਤੇ ਹੋਰ ਸਾਰਾ ਸਿਲਸਿਲਾ ਹੈ ਉਹ ਵੀ ਨਾਲ ਦੀ ਨਾਲ ਚੱਲ ਰਿਹਾ। ਅਤੇ ਔਜਲਾ ਸਾਹਿਬ ਕਹਿੰਦੇ ਨੇ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਆ ਜਾਣਾ ਜੀ। ਅਤੇ ਅੱਜ ਵੈਸੇ ਕੱਲ੍ਹ ਰਾਤੀ ਖਬਰ ਕੀਤੀ ਸੀਗੀ ਕਿ ਸਕੂਲਾਂ ਦੇ ਵਿੱਚ ਜੋ ਕੁਝ ਮਾਪਿਆਂ ਤੋਂ ਅੱਜ 3 ਸਵਾਲ ਪੁੱਛੇ ਗਏ ਨੇ, ਬਾਕੀ ਰਿਪੋਰਟਾਂ ਕੱਲ੍ਹ ਨੂੰ ਲੱਗ ਜਾਣੀਆਂ ਨੇ। ਅਤੇ ਉਹਦੇ ਵਿੱਚ ਵੀ ਪਬਲਿਸਿਟੀ ਸਟੰਟ ਹੀ ਕਹਿ ਸਕਦੇ ਹਾਂ, ਹੋਰ ਸਾਰੀਆਂ ਚੀਜ਼ਾਂ, ਬੱਚਿਆਂ ਨੂੰ ਵੀ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਪਾਇਆ ਜਾ ਰਿਹਾ। ਸਾਡੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਅਸੀਂ ਫਾਲਤੂ ਦਾ ਕੋਈ ਉਹ ਆਮ ਸਵਾਲ ਨਹੀਂ ਕਰ ਸਕਦੇ ਅਤੇ ਉਹਨਾਂ ਨੂੰ ਸਿੱਧਾ ਹੀ ਰਾਜਨੀਤੀ ਦੇ ਵਿੱਚ ਜਿਹੜਾ ਉਤਾਰਿਆ ਜਾ ਰਿਹਾ। ਇਸੇ ਤਰ੍ਹਾਂ ਪੰਜਾਬ ਦੇ DGP ਦੀ ਗੱਲ ਕੀਤੀ ਹੈ ਅਤੇ ਉਸ ਤੋਂ ਬਾਅਦ ਬਾਤ ਪਾਉਂਦੇ ਹਾਂ ਜੰਤਰ ਮੰਤਰ ਦਾ ਜਿਹੜਾ ਮੁੱਦਾ ਚੱਲ ਰਿਹਾ ਅਤੇ ਰੇਲਾਂ ਰੁਕੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ। ਅਤੇ ਇਸੇ ਤਰ੍ਹਾਂ ਪ੍ਰੋਟੈਸਟ ਉੱਥੇ ਵੀ ਜਿਹੜਾ ਪੂਰਾ ਚੱਲ ਰਿਹਾ ਅਤੇ ਉਹ ਵੀ ਕਹਿੰਦੇ ਨੇ ਕਿ ਭਾਈ ਸਾਨੂੰ ਕਿਸੇ ਦੀ ਮਤਲਬ ਕਿ ਆਗਿਆ ਲੈਣ ਦੀ ਜ਼ਰੂਰਤ ਨਹੀਂ ਹੈ, ਅਤੇ ਕਿਉਂਕਿ ਆਗਿਆ ਕੈਂਸਲ ਕਰ ਦਿੱਤੀ ਹੈ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਹੋ। ਅਤੇ ਉਹ ਜੰਤਰ ਮੰਤਰ ਦੀ ਜਿਹੜੀ ਹੈ ਮੰਗ ਕਰ ਰਹੇ ਆ, ਸਾਨੂੰ ਆਪਣੀ ਆਵਾਜ਼ ਉਠਾਉਣ ਦੇ ਲਈ ਉਹ ਜਗ੍ਹਾ ਚਾਹੀਦੀ ਹੈ। ਅਤੇ ਉਹ ਕਹਿੰਦੇ ਭਾਈ ਨਹੀਂ, ਪਰ 10 ਤਰੀਕ ਨੂੰ ਕੱਲ੍ਹ ਨੂੰ ਹੁਣ ਵੱਡੇ ਪੱਧਰ ਦੇ ਉੱਤੇ ਅਗਲਿਆਂ ਨੇ ਕਹਿ ਦਿੱਤਾ ਕਿ ਭਾਈ ਜੋ ਤੁਸੀਂ ਕਰਨਾ ਹੈ ਕਰ ਲਓ, ਜੋ ਲਾਉਣਾ ਹੈ ਲਾ ਲਓ, ਸਾਨੂੰ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਜਿਹੜੇ ਆ ਆਪਣੇ ਸੁਪਰੀਮ ਕੋਰਟ ਜਿਹੜੇ ਆ ਉਹਨਾਂ ਦੀਆਂ ਵੀ ਜੋ ਵਕੀਲ ਨੇ ਉਹ ਵੀ ਕਾਫੀ ਬਿਆਨਬਾਜ਼ੀ ਜਾਂ ਬਹੁਤ ਸਾਰੀਆਂ ਰੀਲਾਂ ਉਹਨਾਂ ਦੀਆਂ ਵੀ ਘੁੰਮ ਰਹੀਆਂ ਨੇ, ਉਹ ਵੀ ਇਸ ਚੀਜ਼ ਦੇ ਖਿਲਾਫ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨੇ, ਉਹ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਪੁਲਿਸ ਨੇ ਕਾਂਗਰਸ ਜਨਤਾ ਪਾਰਟੀ ਨੂੰ 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਧਰਨਾ ਦੇਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਧਰਨਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਜਿਹੜਾ ਸੀ ਦਿੱਤਾ ਜਾਣਾ ਸੀ ਅਤੇ ਪੁਲਿਸ ਨੇ ਕਿਹਾ ਕਿ ਪਾਰਟੀ ਨੇ ਧਰਨੇ ਦੀ ਅਰਜ਼ੀ ਜਿਹੜੀ ਆ ਬਹੁਤ ਦੇਰ ਦੇ ਨਾਲ ਦਿੱਤੀ ਸੀ ਅਤੇ ਪਹਿਲਾਂ ਵੀ ਜਿਹੜਾ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸ਼ਨੀਵਾਰ ਦੇ ਲਈ ਪੂਰੇ ਨਵੀਂ ਦਿੱਲੀ ਇਲਾਕੇ ਦੇ ਵਿੱਚ ਰੋਕੂ ਹੁਕਮ ਜਿਹੜਾ ਲਾਗੂ ਕਰ ਦਿੱਤੇ ਨੇ। ਜੁਆਇੰਟ ਪੁਲਿਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਜਿਹੜਾ ਦੱਸਿਆ ਕਿ CJP ਦੇ ਸਹਿ ਸੰਚਾਲਕ

ਅਤੇ ਅਮਨ ਕਾਨੂੰਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਧਰਨੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਨਵੀਂ ਦਿੱਲੀ ਖੇਤਰ ਦੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 163 ਲਾਗੂ ਹੈ। ਇਸ ਦੇ ਤਹਿਤ ਜਨਤਕ ਸੁਰੱਖਿਆ ਦੇ ਲਈ ਜ਼ਰੂਰੀ ਰੋਕਾਂ ਲਗਾਈਆਂ ਗਈਆਂ ਨੇ ਅਤੇ ਪੁਲਿਸ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਨਿਯਮ ਤੋੜਨ, ਤੋੜ ਫੋੜ ਕਰਨ ਜਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪ੍ਰਦਰਸ਼ਨ ਜਿਹੜਾ ਹੈ ਉਹਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਨੂੰ 57 ਮੈਟਰੋ ਸਟੇਸ਼ਨ ਬੰਦ ਕਰਨ ਦੇ ਲਈ ਵੀ ਲਿਖਿਆ ਅਤੇ ਇਸ ਤੋਂ ਇਲਾਵਾ ਰੇਲਵੇ ਨੇ ਵੀ ਦਿੱਲੀ ਆਉਣ ਵਾਲੇ ਕਈ ਰੇਲ ਰੂਟਾਂ ਨੂੰ ਜਿਹੜਾ ਬੰਦ ਕਰ ਦਿੱਤਾ ਹੈ। ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਅਤੇ ਦੋਸਤੋ OSAP ਫੰਡਿੰਗ ਓਨਟਾਰੀਓ ਦੇ ਵਿੱਚ ਜਿਹੜੇ ਨੇ ਵੱਡੇ ਖੁਲਾਸੇ ਹੋਏ ਨੇ ਕਿਉਂਕਿ ਸਾਡੇ ਲੋਕ ਨਹੀਂ ਟਾਲਦੇ, ਇੰਸ਼ੋਰੈਂਸਾਂ ਕਵਰ ਕਰਨ ਦੇ ਲਈ ਉਹਦੇ ਉੱਤੇ ਕਲੇਮ ਲੈਂਦੇ ਆ ਟੇਢੇ ਢੰਗ ਦੇ ਨਾਲ ਅਤੇ ਉਹਦੇ ਵਿੱਚ ਜਿਹੜਾ ਵੱਡੇ ਘਪਲੇ ਦੀ ਜਿਹੜੀ ਸਾਹਮਣੇ ਜਿਹੜੀ ਹੈ ਪੁਸ਼ਟੀ ਹੋ ਗਈ ਹੈ। ਓਨਟਾਰੀਓ ਸਰਕਾਰ ਦੇ ਵੱਲੋਂ ਪ੍ਰਾਈਵੇਟ ਕੈਰੀਅਰ ਕਾਲਜਾਂ ਦਾ ਜਿਹੜਾ ਮਾਮਲਾ ਪੁਲਿਸ ਦੇ ਹਵਾਲੇ ਕੀਤਾ ਹੈ ਅਤੇ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਚਿੰਤਾ ਦਾ ਵਿਸ਼ਾ ਵੀ ਜਿਹੜਾ ਹੈ ਘੁੰਮ ਰਿਹਾ। ਓਨਟਾਰੀਓ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਵਿਦਿਆਰਥੀ ਵਿੱਤੀ ਸਹਾਇਤਾ ਭੁਗਤਾਨਾਂ ਦੇ ਨਾਲ ਜੁੜੇ ਮਾਮਲਿਆਂ ਨੂੰ ਓਨਟਾਰੀਓ ਪ੍ਰੋਵਿਸ਼ੀਅਲ ਪੁਲਿਸ ਜਿਹੜੀ ਹੈ OPP ਦੇ ਕੋਲ ਭੇਜ ਦਿੱਤਾ ਹੈ। ਇੱਕ ਮੁੱਢਲੀ ਆਡਿਟ ਰਿਪੋਰਟ ਦੇ ਵਿੱਚ ਅਧਿਕਾਰੀਆਂ ਨੇ ਓਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ OSAP ਹੋਣਾ ਜਾਂ OSAP ਲਿਖਿਆ ਹੋਇਆ ਉਹਦੀ ਪਾਰਦਰਸ਼ਨ ਨੂੰ ਲੈ ਕੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਓਨਟਾਰੀਓ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੰਤਰੀ ਨੋਲਨ ਕੁਈਨ ਨੇ ਜਿਹੜਾ ਦੱਸਿਆ ਕਿ ਸੂਬੇ ਨੇ OSAP ਦੀ ਵਰਤੋਂ ਦੇ ਬਾਰੇ ਵੱਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਪ੍ਰਾਈਵੇਟ ਕੈਰੀਅਰ ਕਾਲਜਾਂ ਦੀਆਂ ਵਿਸ਼ੇਸ਼ ਜਾਂਚਾਂ ਸ਼ੁਰੂ ਕੀਤੀਆਂ ਸਨ ਅਤੇ ਬਾਅਦ ਦੇ ਵਿੱਚ ਆਡਿਟ ਫਰਮ ਜਿਹੜੀ ਹੈ KPMG ਨੂੰ ਜਿਹੜਾ ਇੱਕ ਵਿਆਪਕ ਸਮੀਖਿਆ ਸੌਂਪੀ ਸੀਗੀ। ਮੁੱਢਲੀਆਂ ਖੋਜਾਂ ਦੇ ਵਿੱਚ ਕਈ ਵੱਡੀਆਂ ਖਾਮੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਅਤੇ ਕਾਲਜਾਂ ਅਤੇ ਇਮੀਗ੍ਰੇਸ਼ਨ ਸੇਵਾ ਫਰਮਾਂ ਦੀ ਜਿਹੜੀ ਸਾਂਝੀ ਮਲਕੀਅਤ ਹੈ, ਨਾਕਾਫੀ ਵਿਦਿਆਰਥੀ ਤਸਦੀਕ ਪ੍ਰਕਿਰਿਆਵਾਂ ਦੇ ਵਿੱਚ ਨੇ, ਇਹ ਤਿੰਨ ਕਾਰਨ ਦੱਸੇ ਹੈ ਅਤੇ ਇੱਕੋ ਜਿਹੇ ਖੇਤਰਾਂ ਤੋਂ ਆਉਣ ਵਾਲੀਆਂ OSAP ਅਰਜ਼ੀਆਂ ਦੀ ਅਸਧਾਰਨ ਤੌਰ ਦੇ ਉੱਤੇ ਉੱਚੀ ਗਿਣਤੀ ਹੈ। ਸੂਬਾਈ ਸਰਕਾਰ ਨੇ ਇਸ ਮਾਮਲੇ ਦੇ ਬਾਰੇ ਆਡੀਟਰ ਜਨਰਲ ਨੂੰ ਸੂਚਿਤ ਕਰਦਿਆਂ ਹੋਇਆਂ OPP ਨੂੰ ਜਾਂਚ ਕਰਨ ਦੇ ਲਈ ਕਿਹਾ, ਹਾਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਅਧਿਕਾਰਤ ਦੋਸ਼ਾਂ ਦਾ ਐਲਾਨ ਨਹੀਂ ਕੀਤਾ ਗਿਆ। ਫੰਡਿੰਗ ਮੁਅੱਤਲ ਅਤੇ ਵਿਦਿਆਰਥੀਆਂ ਦੇ ਉੱਤੇ ਅਸਰ ਤਾਂ ਪਵੇਗਾ, ਇਹ ਜਾਂਚ ਓਨਟਾਰੀਓ ਦੇ ਪ੍ਰਾਈਵੇਟ ਕੈਰੀਅਰ ਕਾਲਜ ਸੈਕਟਰ ਦੇ ਉੱਤੇ ਵੱਧ ਰਹੀ ਸਖ਼ਤੀ ਦਾ ਹਿੱਸਾ ਹੈ। ਪਹਿਲਾਂ ਸਾਹਮਣੇ ਆਏ ਜਿਹੜੇ ਅੰਕੜਿਆਂ ਦੇ ਮੁਤਾਬਕ 7 ਕੈਰੀਅਰ ਕਾਲਜਾਂ ਨੂੰ 2024-25 ਅਕਾਦਮਿਕ ਸਾਲ ਦੇ ਦੌਰਾਨ ਲਗਭਗ $385 million ਦੇ OSAP ਗ੍ਰਾਂਟ ਮਿਲੇ ਸਨ। ਆਡਿਟ ਜਾਰੀ ਰਹਿਣ ਦੇ ਦੌਰਾਨ ਸੂਬਾਈ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ OSAP ਭੁਗਤਾਨਾਂ ਨੂੰ ਅਸਥਾਈ ਤੌਰ ਦੇ ਉੱਤੇ ਰੋਕ ਦਿੱਤਾ ਹੈ, ਜਿਸ ਦੇ ਨਾਲ ਸਿੱਖਿਆ ਸੰਸਥਾਵਾਂ ਅਤੇ ਵਿਦਿਆਰਥੀਆਂ ਦੇ ਵਿੱਚ ਅਨਿਸ਼ਚਿਤਤਾ ਦਾ ਜਿਹੜਾ ਮਾਹੌਲ ਬਣ ਗਿਆ। ਦੂਸਰੇ ਪਾਸੇ ਪੰਜਾਬ ਦੇ ਜਿਹੜੇ ਭਾਈਚਾਰੇ ਦੀ ਚਿੰਤਾ ਵਧੀ ਹੈ। ਇਸ ਸਾਰੇ ਘਟਨਾਕ੍ਰਮ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਵੱਲੋਂ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਪੰਜਾਬ ਤੋਂ ਆਉਣ ਵਾਲੇ ਨੌਜਵਾਨ ਓਨਟਾਰੀਓ ਦੇ ਇਹਨਾਂ ਕੈਰੀਅਰ ਕਾਲਜਾਂ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਵੱਡਾ ਜਿਹੜਾ ਹਿੱਸਾ ਨੇ। ਭਾਵੇਂ ਕਿ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ OSAP ਦੇ ਯੋਗ ਨਹੀਂ ਹੁੰਦੇ ਹੈ ਅਤੇ ਸਿੱਧੇ ਤੌਰ ਦੇ ਉੱਤੇ ਇਸ ਫੰਡਿੰਗ ਫਰੀਜ਼ ਤੋਂ ਪ੍ਰਭਾਵਿਤ ਨਹੀਂ ਨੇ, ਪਰ ਕਾਲਜਾਂ ਦੇ ਵਿਰੁੱਧ ਕਿਸੇ ਵੀ ਸਖ਼ਤ ਕਾਰਵਾਈ ਦੇ ਨਾਲ ਕੋਰਸਾਂ, ਦਾਖਲਿਆਂ ਅਤੇ ਵਿਦਿਆਰਥੀ ਸੇਵਾਵਾਂ ਨੂੰ ਲੈ ਕੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ। ਫਿਲਹਾਲ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਦੇ ਵਿਰੁੱਧ ਕੋਈ ਵੀ ਇਮੀਗ੍ਰੇਸ਼ਨ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ, ਪਰ ਕਾਲਜ ਜਿਹੜੇ ਨੇ ਐਸੋਸੀਏਸ਼ਨ ਦੀ ਅਪੀਲ ਹੈ। ਕੈਰੀਅਰ ਕਾਲਜਿਜ ਓਨਟਾਰੀਓ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ OSAP ਅਰਜ਼ੀਆਂ ਪਹਿਲਾਂ ਹੀ ਪਾਸ ਹੋ ਚੁੱਕੀਆਂ ਨੇ, ਜੋ ਕਲਾਸਾਂ ਲਗਾ ਰਹੇ ਨੇ, ਉਹਨਾਂ ਦੀ ਜਿਹੜੀ ਫੰਡਿੰਗ ਬਹਾਲ ਕੀਤੀ ਜਾਵੇ। ਅਤੇ ਐਸੋਸੀਏਸ਼ਨ ਜਿਹੜੀ ਹੈ ਉਹਦਾ ਤਰਕ ਹੈ ਕਿ ਜਾਂਚ ਦਾ ਨਿਸ਼ਾਨਾ ਕਸੂਰਵਾਰ ਸੰਸਥਾਵਾਂ ਹੋਣੀਆਂ ਚਾਹੀਦੀਆਂ ਨੇ, ਨਾ ਕਿ ਉਹ ਵਿਦਿਆਰਥੀ ਜਿਨ੍ਹਾਂ ਨੇ ਪ੍ਰਵਾਨਿਤ ਵਿੱਤੀ ਸਹਾਇਤਾ ਦੇ ਉੱਤੇ ਭਰੋਸਾ ਕੀਤਾ ਸੀਗਾ। ਇਸ ਤੋਂ ਪਹਿਲਾਂ ਜੁਲਾਈ ਦੇ ਵਿੱਚ 1000 ਤੋਂ ਵੱਧ ਪੰਜਾਬੀ ਵਿਦਿਆਰਥੀਆਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਸੀ PGWP ਮਿਲਣ ਤੋਂ ਇਨਕਾਰ ਕੀਤੇ ਜਾਣ ਦੇ ਵਿਰੁੱਧ ਕੈਲਗਰੀ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਇਹਨਾਂ ਵਿਦਿਆਰਥੀਆਂ ਨੂੰ ਜਲੰਧਰ ਦੀ ਉਸ ਇਮੀਗ੍ਰੇਸ਼ਨ ਜਿਹੜੀ ਹੈ ਫਰਮ ਦੇ ਵੱਲੋਂ ਲੁਭਾਇਆ ਗਿਆ ਸੀ, ਜਿਸਦਾ ਮਾਲਕ ਕੈਨੇਡੀਅਨ ਇੰਸਟੀਟਿਊਟ ਆਫ ਓਸਟੀਓਪੈਥਿਕ ਥੈਰਾਪੀ ਦਾ ਜਿਹੜਾ ਉਹ ਵੀ ਜਿਹੜਾ ਸਹਿ ਮਾਲਕ ਸੀਗਾ। ਸਾਡੇ ਲੋਕ ਦੇਖ ਲਓ ਕੀ ਕੀ ਕਰਦੇ ਆ, ਕਿੰਨਾ ਖਿਲਵਾੜ ਕਰਦੇ ਆ ਬੱਚਿਆਂ ਦੇ ਨਾਲ ਹੀ, ਆਪਣੇ ਲੋਕਾਂ ਨਾਲ ਹੀ।
ਦੂਸਰੇ ਪਾਸੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਰਾਈਡ ਸ਼ੇਅਰ ਬੀਮਾ ਜਿਹੜਾ ਘੁਟਾਲੇ ਦਾ ਪਰਦਾਫਾਸ਼ ਹੋਇਆ ਤੇ ਲੱਖਾਂ ਡਾਲਰ

0: ਨੁਕਸਾਨ ਦਾ ਖਦਸ਼ਾ ਹੋਇਆ। 36 ਕਲੇਮਾਂ ਦੀ ਜਾਂਚ ਦੇ ਵਿੱਚ 1.99 ਲੱਖ ਡਾਲਰ ਦੀ ਰਕਮ ਸਾਹਮਣੇ ਆਈ ਹੈ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਜਿਹੜਾ ਸੀ MPI ਨੇ ਰਾਈਡ ਸ਼ੇਅਰ ਡਰਾਈਵਰਾਂ ਦੇ ਵੱਲੋਂ ਬੀਮਾ ਨਿਯਮਾਂ ਦੀ ਉਲੰਘਣਾ ਅਤੇ ਕਥਿਤ ਧੋਖਾਧੜੀ ਦੇ ਵਿਰੁੱਧ ਸਖ਼ਤੀ ਕਰਦਿਆਂ ਫਰਵਰੀ 2026 ਤੋਂ ਅਜਿਹੇ ਮਾਮਲਿਆਂ ਦੇ ਵਿੱਚ 80% ਦੀ ਕਮੀ ਆਉਣ ਦਾ ਦਾਅਵਾ ਕੀਤਾ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਕਈ ਡਰਾਈਵਰ ਰਾਈਡ ਸ਼ੇਅਰ ਸੇਵਾਵਾਂ ਦੇਣ ਦੇ ਬਾਵਜੂਦ ਘੱਟ ਪ੍ਰੀਮੀਅਮ ਵਾਲੀਆਂ ਨਿੱਜੀ ਵਾਹਨ ਬੀਮਾ ਪਾਲਿਸੀਆਂ ਵਰਤ ਰਹੇ ਸਨ, ਜਿੱਦਾਂ ਕਿ ਆਪਣੇ ਇੰਡੀਆ ਦੇ ਵਿੱਚ ਵੀ ਥਰਡ ਪਾਰਟੀ ਕਰਾ ਲੈਂਦੇ ਨੇ। MPI ਦੀ ਦਸੰਬਰ 2025 ਦੇ ਵਿੱਚ ਕੀਤੀ ਮੁੱਢਲੀ ਜਾਂਚ ਦੇ ਦੌਰਾਨ 400 ਤੋਂ ਵੱਧ ਰਾਈਡ ਸ਼ੇਅਰ ਵਾਹਨਾਂ ਦੇ ਨਮੂਨੇ ਦੀ ਜਾਂਚ ਕੀਤੀ ਗਈ। ਇਸ ਦੇ ਵਿੱਚ 1/4 ਤੋਂ ਵੱਧ ਵਾਹਨਾਂ ਦੇ ਕੋਲ ਲਾਜ਼ਮੀ ਵਹੀਕਲ ਫਾਰ ਹਾਇਰ VFH ਬੀਮਾ ਕਵਰੇਜ ਨਹੀਂ ਸੀਗੀ। ਜਾਂਚ ਦੇ ਮੁਤਾਬਕ ਕੁਝ ਡਰਾਈਵਰ ਰਾਈਡ ਸ਼ੇਅਰ ਜਿਹੜੇ ਨੇ ਪਲੇਟਫਾਰਮਾਂ ਦੇ ਨਾਲ ਜੁੜਨ ਤੋਂ ਬਾਅਦ ਆਪਣੀ ਬੀਮਾ ਪਾਲਿਸੀ ਨੂੰ ਵਪਾਰਕ ਵਰਤੋਂ ਦੇ ਲਈ ਲੋੜੀਂਦੀ ਕਵਰੇਜ ਤੋਂ ਬਦਲ ਕੇ ਘੱਟ ਜਿਹੜਾ ਪ੍ਰੀਮੀਅਮ ਹੈ ਉਹ ਵਾਲੀ ਨਿੱਜੀ ਵਰਤੋਂ ਦੀ ਪਾਲਿਸੀ ਕਰਵਾ ਲੈਂਦੇ ਸਨ, ਪਰ ਵਾਹਨ ਰਾਈਡ ਜਿਹੜੇ ਨੇ ਸ਼ੇਅਰ ਲਈ ਜਿਹੜਾ ਸੀ ਵਰਤਣਾ ਜਾਰੀ ਰੱਖਦੇ ਸੀ। MPI ਦੇ ਜਿਹੜੇ ਅਨੁਸਾਰ ਮੁਤਾਬਕ ਦਸੰਬਰ 2025 ਤੋਂ ਫਰਵਰੀ 2026 ਤੱਕ ਘੱਟ ਪ੍ਰੀਮੀਅਮ ਅਦਾ ਕੀਤੇ ਜਾਣ ਦੇ ਕਾਰਨ ਸੰਸਥਾ ਨੂੰ ਲਗਭਗ 2.60 ਲੱਖ ਡਾਲਰ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਬੀਮਾ ਕਵਰੇਜ ਤੋਂ ਬਿਨਾਂ ਰਾਈਡ ਸ਼ੇਅਰ ਗਤੀਵਿਧੀਆਂ ਨਾਲ ਸੰਬੰਧਿਤ 36 ਦਾਅਵਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਕੁੱਲ ਰਕਮ ਜਿਹੜੀ ਹੈ ਲਗਭਗ 1.99 ਲੱਖ ਜਿਹੜੀ ਡਾਲਰ ਦੱਸੀ ਗਈ ਹੈ। MPI ਦੇ ਪ੍ਰਧਾਨ ਅਤੇ CEO ਸਤਬੀਰ ਜਟਾਣਾ ਨੇ ਕਿਹਾ ਕਿ ਰਾਈਡ ਸ਼ੇਅਰ ਚਲਾਉਂਦੇ ਹੋਏ ਬੀਮੇ ਨੂੰ ਨਿੱਜੀ ਵਰਤੋਂ ਵਾਲੀ ਸ਼੍ਰੇਣੀ ਦੇ ਵਿੱਚ ਬਦਲਣਾ ਅਤੇ ਇਹ ਗੱਲ ਲੁਕਾਉਣਾ ਕਿ ਵਾਹਨ ਕਿਵੇਂ ਵਰਤਿਆ ਜਾ ਰਿਹਾ ਧੋਖਾਧੜੀ ਹੈ। ਉਹਨਾਂ ਦੇ ਮੁਤਾਬਕ ਸੰਸਥਾ ਪ੍ਰੀਮੀਅਮ ਨੂੰ ਕਿਫਾਇਤੀ ਅਤੇ ਸਥਿਰ ਰੱਖਣ ਦੇ ਲਈ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ। ਵਿਨੀਪੈਗ ਸਿਟੀ ਦੇ ਨਾਲ ਸਾਂਝੇ ਤੌਰ ਦੇ ਉੱਤੇ ਕੀਤੀ ਕਾਰਵਾਈ ਤਹਿਤ ਡਰਾਈਵਰਾਂ ਨੂੰ ਜੁਰਮਾਨੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਲੋੜੀਂਦੇ ਬੀਮੇ ਤੋਂ ਬਿਨਾਂ ਰਾਈਡ ਸ਼ੇਅਰ ਯਾਤਰਾਵਾਂ ਕਰਵਾਈਆਂ। MPI ਨੇ ਕਾਨੂੰਨ ਦੇ ਅਨੁਸਾਰ ਪੁਲਿਸ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਦੇ ਨਾਲ ਕਾਰਵਾਈ ਦੇ ਵਿਕਲਪਾਂ ਦੇ ਉੱਤੇ ਵਿਚਾਰ ਕਰਨ ਦੀ ਗੱਲ ਵੀ ਕਹੀ ਹੈ। ਆਖਰ 'ਚ ਇਸ ਦੇ ਦੌਰਾਨ ਉਬਰ ਕੈਨੇਡਾ ਨੇ ਵੀ ਸੁਝਾਅ ਦਿੱਤਾ ਕਿ ਮੈਨੀਟੋਬਾ ਦੇ ਵਿੱਚ ਵੀ ਹੋਰ ਸੂਬਿਆਂ ਵਾਂਗ ਰਾਈਡ ਸ਼ੇਅਰ ਕੰਪਨੀਆਂ ਦੇ ਵੱਲੋਂ ਯਾਤਰਾਵਾਂ ਦੇ ਲਈ ਸਮੂਹਿਕ ਬੀਮਾ ਕਵਰੇਜ ਖਰੀਦੀ ਜਾਣੀ ਚਾਹੀਦੀ ਹੈ ਤਾਂ ਜੋ ਹਰ ਡਰਾਈਵਰ ਨੂੰ ਵੱਖਰੇ ਤੌਰ ਦੇ ਉੱਤੇ ਬੀਮੇ ਦਾ ਪ੍ਰਬੰਧ ਨਾ ਕਰਨਾ ਪਵੇ। ਅਤੇ ਲਿਫਟ ਨੇ ਜਿਹੜਾ ਕਿਹਾ ਕਿ ਉਹ MPI ਅਤੇ ਵਿਨੀਪੈਗ ਸਿਟੀ ਦੇ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਦੇ ਲਈ ਕੰਮ ਕਰਦੀ ਰਹੇਗੀ ਕਿ ਡਰਾਈਵਰ ਬੀਮਾ ਅਤੇ ਨਿਯਮਤ ਜਿਹੜਾ ਲੋੜਾਂ ਦੀ ਪਾਲਣਾ ਕਰਨ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ 2 ਲੱਖ ਭਾਰਤੀਆਂ ਦੀਆਂ ਕੱਟ ਦਿੱਤੀਆਂ ਗਈਆਂ ਨੇ ਵੋਟਾਂ 'ਤੇ ਟਰੰਪ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਦੇ ਉੱਤੇ ਟਰੰਪ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ ਅਤੇ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ ਅਮਰੀਕਾ 'ਚ ਲਗਭਗ 2 ਲੱਖ ਭਾਰਤੀ ਅਮਰੀਕੀ ਵੋਟਰਾਂ ਦੇ ਨਾਂ ਵੋਟਰ ਸੂਚੀਆਂ ਦੇ ਵਿੱਚੋਂ ਹਟਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਸਮੇਂ ਦੇ ਵਿੱਚ ਫੰਡਿੰਗ ਇਹਨਾਂ ਨੇ ਅਲਾਟ ਕੀਤੀ ਸੀ, ਇਹਨੂੰ ਯੈਸ ਕਰ ਦਿੱਤੀ ਸੀ। ਡੋਨਲਡ ਟਰੰਪ ਦੇ ਦੁਆਰਾ ਚੋਣ ਚੁਣੌਤੀਆਂ ਦਾ ਸਾਹਮਣਾ ਕੀਤੇ ਜਾਣ ਦੇ ਦਰਮਿਆਨ ਇਸ ਕਦਮ ਨੂੰ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ। ਇਸ ਘਟਨਾਕ੍ਰਮ ਨੇ ਇਸ ਗੱਲ ਦੇ ਉੱਤੇ ਵੀ ਵੱਡੀ ਬਹਿਸ ਛੇੜ ਦਿੱਤੀ ਹੈ ਕਿ ਵੋਟਰ ਰਜਿਸਟਰੇਸ਼ਨਾਂ ਦੇ ਵਿੱਚ ਕੀਤੇ ਗਏ ਇਹਨਾਂ ਬਦਲਾਅ ਦੇ ਨਾਲ ਭਾਰਤੀ ਅਮਰੀਕੀ ਭਾਈਚਾਰੇ ਦੇ ਸਿਆਸੀ ਪ੍ਰਭਾਵ ਦੇ ਉੱਤੇ ਅਸਰ ਪਏਗਾ, ਜੋ ਕਈ ਅਮਰੀਕੀ ਰਾਜਾਂ ਦੇ ਵਿੱਚ ਇੱਕ ਅਹਿਮ ਵੋਟ ਬੈਂਕ ਜਿਹੜਾ ਬਣ ਚੁੱਕਾ ਹੈ। ਦੂਜੇ ਪਾਸੇ ਇਹਨਾਂ ਦੋਸ਼ਾਂ ਦੀ ਸੁਤੰਤਰ ਤੌਰ ਦੇ ਉੱਤੇ ਕੋਈ ਪੁਸ਼ਟੀ ਨਹੀਂ ਹੋਈ ਕਿ ਵੋਟਰਾਂ ਨੂੰ ਖਾਸ ਤੌਰ ਦੇ ਉੱਤੇ ਉਹਨਾਂ ਦੀ ਭਾਰਤੀ ਅਮਰੀਕੀ ਪਛਾਣ ਦੇ ਕਾਰਨ ਜਾਂ ਟਰੰਪ ਦੀਆਂ ਚੋਣ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਸੂਚੀ ਦੇ ਵਿੱਚੋਂ ਹਟਾਇਆ ਗਿਆ। ਅਮਰੀਕਾ ਦੇ ਵਿੱਚ ਵੋਟਰ ਸੂਚੀਆਂ ਦੇ ਰੱਖ ਰਖਾਅ ਅਤੇ ਅਪਡੇਟ ਦਾ ਕੰਮ ਆਮ ਤੌਰ ਦੇ ਉੱਤੇ ਰਾਜ ਅਤੇ ਸਥਾਨਕ ਚੋਣ ਜਿਹੜੇ ਨੇ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਹੈ। ਅਧਿਕਾਰੀਆਂ ਦੇ ਅਨੁਸਾਰ ਹੀ ਵੋਟਰ ਰਜਿਸਟ੍ਰੇਸ਼ਨ ਹਟਾਉਣ ਪਿੱਛੇ ਦੂਜੀ ਥਾਂ ਰਹਿਣ ਚਲੇ ਜਾਣ, ਮੌਤ, ਡੁਪਲੀਕੇਟ ਰਿਕਾਰਡ ਜਾਂ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਰਗੇ ਆਮ ਅਤੇ ਨਿਯਮਤ ਕਾਰਨ ਹੁੰਦੇ ਨੇ। ਮੀਡੀਆ ਰਿਪੋਰਟਾਂ ਜੋ ਕਹਿੰਦੀਆਂ ਨੇ ਮੁਤਾਬਕ ਰਿਪਬਲਿਕਨ ਪਾਰਟੀ ਦੇ ਗਵਰਨਰਜ਼ ਵਾਲੇ 26 ਰਾਜਾਂ ਦੇ ਵਿੱਚ ਭਾਰਤੀ ਲੋਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚੋਂ ਕੱਟੇ ਗਏ ਨੇ, ਕਿਉਂਕਿ ਟਰੰਪ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਜ਼ਿਆਦਾਤਰ ਭਾਰਤੀ ਡੈਮੋਕ੍ਰੇਟਿਕ ਪਾਰਟੀ ਜਿਹੜੀ ਹੈ ਉੱਥੇ ਦੀ ਅਮਰੀਕਾ ਦੀ ਉਹਦੇ ਹਮਾਇਤੀ ਨੇ। 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਵੀ 21 ਲੱਖ ਤੋਂ ਵੱਧ ਭਾਰਤੀ ਮੂਲ ਦੇ ਵੋਟਰਾਂ ਦੇ ਵਿੱਚੋਂ 65% ਨੇ ਡੈਮੋਕ੍ਰੇਟਿਕ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਈ ਹੈ। ਟਰੰਪ ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਘੋਖ ਕਰਦਿਆਂ ਅਯੋਗ ਵੋਟਰਾਂ ਦੇ ਨਾਂ ਹਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਵੱਖ-ਵੱਖ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਯੋਗ ਵੋਟਰਾਂ ਨੂੰ ਵੀ ਲਾਂਭੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਅਮਰੀਕੀ ਕਾਂਗਰਸ ਵੋਮੈਨ ਜੈਪਾਲ ਨੇ ਮਾਈਕਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਬਾਹਰ ਕਰਨ ਦੇ ਫੈਸਲੇ ਦੀ ਆਲੋਚਨਾ ਕਰ ਦਿੱਤੀ ਹੈ। ਡੈਮੋਕ੍ਰੇਟਿਕ ਪਾਰਟੀ ਦੀ ਕਾਂਗਰਸ ਵੋਮੈਨ ਹੈ ਪ੍ਰਿਮਲਾ ਜੈਪਾਲ ਨੇ ਮਾਈਕਰੋਸਾਫਟ ਜਿਹੜਾ ਉਹਨੂੰ 27 ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰਨ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਜੈਪਾਲ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੇ ਵਿੱਚ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਖਤਮ ਕਰਨ ਦੇ ਬਰਾਬਰ ਹੈ ਅਤੇ ਅਮਰੀਕਾ ਨੇ ਵੀਰਵਾਰ ਨੂੰ ਕੱਲ੍ਹ ਬੀਤੇ 60 ਸੂਚਨਾ ਟੈਕਨੋਲੋਜੀ IT ਕੰਪਨੀਆਂ ਨੂੰ ਸਥਾਈ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਕਾਂਗਨੀਜੈੱਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪਜੇਮਿਨੀ, ਮਾਈਕਰੋਸਾਫਟ ਅਤੇ ਅਡੋਬ ਸ਼ਾਮਲ ਨੇ। ਅਮਰੀਕੀ ਪ੍ਰਸ਼ਾਸਨ ਦਾ ਤਰਕ ਇਹਦੇ ਪਿੱਛੇ ਹੈ ਕਿ ਇਸ ਪ੍ਰਣਾਲੀ ਨੇ ਅਮਰੀਕੀ ਨਾਗਰਿਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪ੍ਰਭਾਵਿਤ ਕੀਤੇ ਨੇ। ਵਾਸ਼ਿੰਗਟਨ ਰਾਜ ਦੀ ਜਿਹੜੀ ਹੈ ਨੁਮਾਇੰਦਗੀ ਕਰਨ ਵਾਲੀ ਜੈਪਾਲ ਨੇ ਵੀਰਵਾਰ ਨੂੰ ਕੱਲ੍ਹ ਬੀਤੇ 'ਚ ਕਿਹਾ ਕਿ ਤਕਨਾਲੋਜੀ ਦਿੱਗਜ ਮਾਈਕਰੋਸਾਫਟ ਜਿਹੜਾ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੁਧਾਰਾਂ ਦੀ ਵਕਾਲਤ ਕਰ ਰਹੀ ਹੈ। ਕੰਪਨੀ ਦਾ ਮੁੱਖ ਦਫ਼ਤਰ ਰੈਡਮੰਡ ਵਾਸ਼ਿੰਗਟਨ ਦੇ ਵਿੱਚ ਹੈ। ਜੈਪਾਲ ਦੀਆਂ ਟਿੱਪਣੀਆਂ ਨੂੰ ਮਾਈਕਰੋਸਾਫਟ ਦੇ ਬਚਾਅ ਦੇ ਵਜੋਂ ਦੇਖਿਆ ਗਿਆ, ਜਿਸ ਦੇ ਉੱਤੇ ਉਪ ਰਾਸ਼ਟਰਪਤੀ JD Vance ਨੇ ਵੀ ਸਵਾਲ ਕੀਤਾ ਕਿ ਸਮਾਜਵਾਦ ਦਾ ਅਰਥ ਵੱਡੀਆਂ ਕੰਪਨੀਆਂ ਲਈ ਘੱਟ ਤਨਖਾਹ ਵਾਲੇ ਕਾਮਿਆਂ ਦੀ ਨਿਰੰਤਰ ਉਪਲਬਧਤਾ ਨੂੰ ਜਿਹੜੀ ਹੈ ਯਕੀਨੀ ਬਣਾਉਣਾ ਹੈ। ਪਰ ਦੂਸਰੇ ਪਾਸੇ ਜਿਹੜਾ ਇਹਦੇ ਵਿੱਚ ਇੱਕ ਗੱਲ ਕੀਤੀ ਹੈ JD Vance ਨੇ, ਮੰਦਭਾਗੀ ਵੀ ਕਹਿ ਸਕਦੇ ਹਾਂ ਜੋ ਉਹਨਾਂ ਦੀ ਬੋਲਬਾਣੀ ਹੈ, ਉਹਦੇ ਵਿੱਚ ਜਵਾਬ ਭਾਰਤ ਦੇ ਵੱਲੋਂ ਵੀ ਆਇਆ। ਉਹ ਖਬਰ ਲੈ ਕੇ ਫਿਰ ਮੁਹੰਮਦ ਜੀ ਨਾਲ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਇਤਰਾਜ਼ਯੋਗ ਹੈ ਇਹ ਭਾਸ਼ਾ, JD Vance ਦੀ ਬੰਦੂਆ ਮਜ਼ਦੂਰ ਵਾਲੀ ਟਿੱਪਣੀ ਤੇ ਭੜਕਿਆ ਹੈ ਭਾਰਤ ਵੀ, ਸ਼ੁਕਰ ਹੈ ਭੜਕਿਆ। ਵਿਦੇਸ਼ ਮੰਤਰਾਲੇ ਨੇ ਦਾਅਵਿਆਂ ਨੂੰ ਦੱਸਿਆ ਬੇਬੁਨਿਆਦ ਤੇ ਅਮਰੀਕੀ ਕਾਮਿਆਂ ਦੀ ਥਾਂ ਨਹੀਂ ਲੈ ਸਕਦੇ ਵਿਦੇਸ਼ੀ ਗੁਲਾਮ, ਇਹ ਵੀ ਗੱਲ ਕਹੀ ਹੈ। ਤੇ ਮਾਈਕਰੋਸਾਫਟ ਦੇ H-1B ਵੀਜ਼ਾ ਵਰਤੋਂ ਤੇ US ਪ੍ਰਸ਼ਾਸਨ ਦਾ ਸਿਕੰਜਾ ਜਿਹੜਾ ਕੱਸਿਆ ਜਾ ਰਿਹਾ। ਭਾਰਤ ਨੇ H-1B ਵੀਜ਼ਾ ਭਰਤੀ ਨੂੰ ਲੈ ਕੇ ਅਮਰੀਕੀ ਉਪ ਰਾਸ਼ਟਰਪਤੀ JD Vance ਦੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ, ਉਹਨਾਂ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੇ ਨਾਲ ਭਾਰਤੀਆਂ ਦੇ ਲਈ ਮੌਕੇ ਤਾਂ ਪੈਦਾ ਹੁੰਦੇ ਹੀ ਨੇ, ਨਾਲ ਹੀ ਇਹ ਅਮਰੀਕੀ ਕੰਪਨੀਆਂ ਨੂੰ ਬਿਹਤਰੀਨ ਪ੍ਰਤਿਭਾ, ਨਵੀਨਤਾ, ਖੋਜ, ਉਤਪਾਦਕਤਾ, ਮੁਕਾਬਲੇਬਾਜ਼ੀ ਤੇ ਰੋਜ਼ਗਾਰ ਪੈਦਾ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਅਮਰੀਕਾ ਦੇ ਵਿੱਚ ਸ਼ੇਅਰ ਧਾਰਕਾਂ ਦੀ ਦੌਲਤ ਵੀ ਜਿਹੜੀ ਹੈ ਵੱਧਦੀ ਹੈ। JD Vance ਨੇ ਅਮਰੀਕੀ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਬੰਧੂਆ ਮਜ਼ਦੂਰ ਕਿਹਾ ਸੀ ਤੇ Vance ਨੇ ਅਮਰੀਕੀ ਕੰਪਨੀਆਂ ਮਾਈਕਰੋਸਾਫਟ ਨੂੰ ਸਭ ਤੋਂ ਵੱਧ ਵਿਦੇਸ਼ੀ ਬੰਧੂਆ ਮਜ਼ਦੂਰ ਰੱਖਣ ਵਾਲੀ ਕੰਪਨੀ ਵੀ ਦੱਸਿਆ। ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਦੇ ਉੱਤੇ ਅਮਰੀਕੀ ਉਪ ਰਾਸ਼ਟਰਪਤੀ Vance ਦੀਆਂ ਟਿੱਪਣੀਆਂ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਗੱਲਾਂ ਬੇਬੁਨਿਆਦ ਨੇ ਤੇ ਇਸ ਸੱਚਾਈ ਨੂੰ ਨਜ਼ਰਅੰਦਾਜ਼ ਕਰਦੀਆਂ ਨੇ ਕਿ ਅਮਰੀਕਾ ਦੇ ਵਿੱਚ ਭਾਰਤੀ ਪੇਸ਼ੇਵਰ ਉੱਥੋਂ ਦੀ ਅਰਥ ਵਿਵਸਥਾ ਅਤੇ ਨਵੀਨਤਾ ਪ੍ਰਣਾਲੀ ਦੇ ਵਿੱਚ ਉੱਚ ਸਿੱਖਿਆ ਪ੍ਰਾਪਤ ਅਤੇ ਹੁਨਰਮੰਦ ਯੋਗਦਾਨ ਜਿਹੜਾ ਪਾਉਂਦੇ ਨੇ। ਮੰਤਰਾਲੇ ਨੇ ਕਿਹਾ ਕਿ ਅਸਲ ਦੇ ਵਿੱਚ ਅਮਰੀਕਾ ਦਾ ਇਤਿਹਾਸ ਖੁਦ ਕਈ ਪੀੜ੍ਹੀਆਂ ਦੇ ਪ੍ਰਵਾਸੀਆਂ ਦੇ ਨਾਲ ਬਣਿਆ ਹੈ, ਜਿਨ੍ਹਾਂ ਦੀ ਮਿਹਨਤ, ਉਦਮਸ਼ੀਲਤਾ ਅਤੇ ਨਵੀਨਤਾ ਨੇ ਦੇਸ਼ ਦੀ ਤਰੱਕੀ ਦੇ ਉੱਤੇ ਅਤੇ ਖੁਸ਼ਹਾਲੀ ਦੇ ਵਿੱਚ ਯੋਗਦਾਨ ਪਾਇਆ। ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਜੋ ਦਰਦਨਾਕ ਇਤਿਹਾਸਕ ਅਤੇ ਬਸਤੀਵਾਦੀ ਵਿਰਾਸਤ ਦੀ ਯਾਦ ਦਿਵਾਉਂਦੀ ਹੋਵੇ, ਬੇਹੱਦ ਅਪਮਾਨਜਨਕ ਹੈ। ਵਿਦੇਸ਼ ਮੰਤਰਾਲੇ ਨੇ ਆਖਰ 'ਚ ਕਿਹਾ ਕਿ PERM ਪ੍ਰੋਗਰਾਮ ਜਿਹੜਾ H-1B ਵੀਜ਼ਾ ਪ੍ਰੋਗਰਾਮ ਤੋਂ ਵੱਖਰਾ ਹੈ। ਮੰਤਰਾਲੇ ਨੇ ਭਰੋਸਾ ਦਿਵਾਇਆ ਕਿ PERM ਤਹਿਤ ਜਿਹੜਾ ਅਰਜ਼ੀਆਂ ਮੁਅੱਤਲ ਹੋਣ ਦੇ ਨਾਲ ਮੌਜੂਦਾ H-1B ਵੀਜ਼ੇ ਦੀਆਂ ਵੈਧਤਾ ਜਾਂ H-1B ਵੀਜ਼ਾ ਧਾਰਕਾਂ ਅਤੇ ਉਹਨਾਂ ਦੇ ਅਸ਼ਰਤਾਂ ਦੇ ਦਰਜੇ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਅਤੇ ਅਮਰੀਕੀ ਜਨਗਣਨਾ ਦੇ ਅੰਕੜਿਆਂ ਦੇ ਉੱਤੇ ਆਧਾਰਿਤ ਹਾਲੀਆ ਅੰਦਾਜ਼ਿਆਂ ਮੁਤਾਬਕ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ 52 ਲੱਖ ਤੋਂ ਵੱਧ ਲੋਕ ਜਿਹੜੇ ਨੇ ਰਹਿੰਦੇ ਨੇ। ਅਤੇ ਦੋਸਤੋ, ਅੱਗੇ ਜਾ ਕੇ ਇੱਕ ਦੋ ਖਬਰਾਂ ਹੋਰ ਨੇ ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਕਰਦੇ ਹਾਂ ਅਤੇ ਕਿਤਾਬ ਦੀ ਵੀ ਬਾਤ ਪਾਉਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮੁਹੰਮਦ ਜੀ ਜੁੜੇ ਨੇ ਦੁਬਈ ਤੋਂ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਇੱਕ ਦੋ ਖਬਰਾਂ ਦੀ ਸਮਾਪਤੀ ਕਰਕੇ ਅਤੇ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ। ਉਸ ਤੋਂ ਪਹਿਲਾਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਕਿਤਾਬ ਤੋਂ ਬਾਅਦ ਕਾਲ ਜਿਹੜੀ ਹੈ ਜ਼ਰੂਰ ਲੈ ਲਾਂਗੇ। ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਵੀਰ ਭੁਪਿੰਦਰ ਜੀ, ਚਿੰਦੇ ਵਸਦੇ ਰਹੋ ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਉਹ ਵੀ ਚਿੰਦੇ ਵਸਦੇ ਰਹਿਣ।
2: ਸ਼ੁਕਰੀਆ।
1: ਰੇਡੀਓ ਦੁਆਬਾ, ਹਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਵੇ ਤੇ ਬਹੁਤ ਸੋਹਣਾ ਰਾਜਨ ਸਾਹਨੀ ਸਾਹਿਬ ਵੀ ਆਈ ਸੀ
2: ਜੀ
1: ਤੇ ਗੱਲਾਂ ਬਾਤਾਂ ਹੋਈਆਂ, ਬਿਲਕੁਲ ਉਮੀਦ ਜਾਗ ਰਹੀ ਹੈ ਜਿਹੜਾ ਹੈਗਾ
2: ਬਿਲਕੁਲ
1: ਹੈ ਕੁਛ ਨਾ ਕੁਛ ਜਿਹੜਾ ਹੈਗਾ ਬਿਹਤਰ ਹੋਵੇਗਾ, ਮੁਤਵੱਕੋ ਹੈ। ਤੇ ਹੋਣੀ ਵੀ ਚਾਹੀਦੀ ਹੈ, ਕਿਉਂਕਿ ਕਹਿੰਦੇ ਨਾ ਆਸ ਦੇ ਉੱਤੇ ਜਮਾਨਾ ਜਿਹੜਾ ਹੈਗਾ ਸਾਰਾ ਚੱਲਦਾ ਹੈਗਾ, ਦੁਨੀਆ ਸਾਰੀ
0: ਬਿਲਕੁਲ
1: ਆਸ ਦੇ ਉੱਤੇ ਚੱਲਦੀ ਹੈ।
0: ਜੀ
1: ਉਮੀਦ ਕਹਿੰਦੇ ਕਦੀ ਵੀ ਨਾ ਉਮੀਦੀ ਨਾ ਕਰੋ,
0: ਜੀ
1: ਕਿਉਂਕਿ ਨਾ ਉਮੀਦੀ ਜਿਹੜੀ ਹੈਗੀ ਆ ਉਹ ਮਾਲਕ ਨੂੰ ਵੀ ਪਸੰਦ ਨਹੀਂ, ਕਿਉਂਕਿ
0: ਜੀ
1: ਉੱਤੇ ਜਿਹੜਾ ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਵੀ ਪਸੰਦ ਨਹੀਂ। ਉਹ ਕਹਿੰਦਾ ਤੁਸੀਂ ਹਮੇਸ਼ਾ ਉਮੀਦ ਰੱਖੋ, ਕਦੀ ਨਾ ਕਹੋ ਵੀ ਲੈ ਵੀ ਮੇਰੀ ਉਮੀਦ ਟੁੱਟ ਗਈ ਹੈ, ਹਨਾ।
0: ਬਿਲਕੁਲ
1: ਤੇ
0: ਜੀ
1: ਇਹ ਚੀਜ਼ਾਂ, ਤੇ ਬਾਕੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀ ਛੋਟੀ ਜੀ, ਬਾਅਦ ਦੇ ਗੀਤ ਲੈ ਕੇ ਆਇਆ ਮੈਂ ਸ਼ੁਰੂ ਕਰ ਦੇਣਾ।
0: ਜੀ
1: ਇਹ ਆਪਣੇ NRI ਭਰਾ ਜਿਹੜੇ ਹੈਗੇ ਆ, ਦੇਖੋ ਜੀ ਬੜਾ ਸਲਿਊਟ ਹੈ ਇਹਨਾਂ ਨੂੰ ਜਿੱਥੇ ਜਿੱਥੇ ਵੀ ਹੈ, ਚਾਹੇ ਅਮਰੀਕਾ, ਅਫਰੀਕਾ, ਰਸ਼ੀਆ, ਫਰਾਂਸਾ, ਜਿੱਥੇ
0: ਬਿਲਕੁਲ
1: ਵੀ ਜਿੱਥੇ ਹੈ ਆ। ਤੇ ਕਹਿਣ ਦਾ ਮਤਲਬ ਹਿੱਸਾ ਇਹ ਹੈਗਾ ਵੀ ਹੁਣ ਬੜੇ ਕੰਮ ਤਾਂ ਬੜੇ ਘੱਟੇ ਪਏ, ਵੀ
0: ਜੀ
1: ਪਿੰਡਾਂ ਦੇ ਵਿੱਚ ਵੀ ਮੈਂ ਦੇਖਿਆ, ਮੈਂ ਆਪ ਵੀ ਜਦੋਂ ਛੁੱਟੀ ਗਿਆ ਬੜਾ ਕੁਛ ਇਹਨਾਂ ਨੇ ਉੱਥੇ ਬਣਾਇਆ ਹੋਇਆ,
0: ਬਿਲਕੁਲ ਹੈ ਜੀ
1: ਤੇ ਪਾਰਕਿੰਗ ਹੈਗੀ ਆ, ਜਾਂ ਦੂਸਰਾ ਜਿਹੜਾ ਹੈਗਾ ਘੁੰਮਣ ਸੈਰ ਸਪਾਟੇ ਹੋਈ ਵਾਸਤੇ ਵੀ ਜਗ੍ਹਾ ਬਣਾ ਦਿੱਤੀਆਂ ਬਹੁਤ ਸੋਹਣੀਆਂ ਘੁੰਮਣ ਫਿਰਨ ਵਾਸਤੇ।
0: ਜੀ
1: ਤੇ ਜਦੋਂ ਇਹ ਇੰਨਾ ਕੁਛ ਕਰਦੇ ਪਏ ਆ, ਤੇ ਦੂਸਰੇ ਪਾਸੇ ਕਿਸਾਨਾਂ ਦੀ ਹਾਲਤ ਜਿਹੜੀ ਹੈਗੀ ਆ ਬੜੀ ਖਸਤਾ ਹੋਈ ਪਈ ਆ,
0: ਜੀ
1: ਤੇ ਮੇਰੇ ਭੈਣੋ ਦੇ ਭਰਾਵੋ ਜਿਹੜਾ ਹੈਗਾ, ਚਲੋ ਭੈਣਾਂ ਨੂੰ ਤਾਂ ਮੈਂ ਕੀ ਕਹਿਣਾ, ਭਰਾ ਜਿਹੜੇ ਹੈਗੇ ਜਿਹੜਾ ਇੰਨਾ ਕਰਦੇ ਪਏ,
0: ਜੀ
1: ਮਿਹਨਤ ਤਾਂ ਇਹੋ ਹੀ ਕਰਦੇ ਆ,
0: ਬਿਲਕੁਲ
1: ਤੇ
0: ਜੀ।
1: ਮਤਲਬ ਕਿ ਤੁਸੀਂ ਇੰਨਾ ਕੁਛ ਬਣਾਉਣੇ ਪਏ ਤਾਂ ਥੋੜਾ ਜਿਹਾ ਕਿਸਾਨਾਂ ਵੱਲ ਨੂੰ ਧਿਆਨ ਕਰੋ। ਉਹ
0: ਦੇਖੋ
1: ਇੱਕ
0: ਮਾਮਾ
1: ਪਾਸੇ
0: ਜੀ,
1: ਕਹਿੰਦੇ
0: ਇੱਥੇ
1: ਵੀ
0: ਚਲੋ
1: ਕਿਸਾਨ ਕਰਜ਼ੇ
0: ਕਰਦੇ
1: ਥੱਲੇ
0: ਨੇ,
1: ਆਏ ਪਏ ਆ, ਉਹ
0: ਜਿਹੜਾ
1: ਕਿਹੜਾ
0: ਕਰਦੇ ਨੇ ਬਿਲਕੁਲ, ਤੁਹਾਡੀ ਗੱਲ ਦਰੁਸਤ ਆ, ਪਰ ਇਹਨਾਂ ਮੁਲਕਾਂ 'ਚ ਵੀ ਹਾਲਾਤ ਜਿਹੜੇ ਹੁਣ ਉਹ ਪਹਿਲਾਂ ਵਰਗੇ ਨਹੀਂ ਰਹੇ ਜੀ। ਇੱਥੇ ਵੀ ਕਾਫੀ ਜਿਹੜਾ
1: ਹਾਂ
0: ਕੰਮ
1: ਹਾਂ
0: ਕਾਰ ਡਾਊਨ ਜਾ ਰਹੇ ਨੇ, ਪਤਾ ਨਹੀਂ ਕੱਲੋਂ
1: ਹਾਂ
0: ਜੌਬ
1: ਹਾਂ ਇਹ ਵੀ
0: ਹੈਗੀ ਆ
1: ਗੱਲ
0: ਨਹੀਂ ਹੈਗੀ ਆ, ਕਾਰੋਬਾਰ ਵੀ ਬਹੁਤ
1: ਜੀ
0: ਡਾਊਨ ਨੇ ਜੀ, ਸੈਲਰੀਆਂ ਘਟ ਗਈਆਂ,
1: ਜੀ
0: ਹੋਰ ਸਾਰੀਆਂ ਚੀਜ਼ਾਂ, ਮਹਿੰਗਾਈ ਇੱਥੇ ਵੀ ਬੜੀ ਆ, ਅੱਗ ਲੱਗੀ ਪਈ ਆ ਜੀ।
1: ਮੈਂ ਤੁਹਾਡੀ ਗੱਲ ਨਾਲ ਹੰਡਰਡ
0: ਹਾਂਜੀ
1: ਪਰਸੈਂਟ ਸਹਿਮਤ ਹਾਂ, ਬਾਕੀ ਸਹੀ ਬਾਤ ਹੈ, ਗਲੋਬਲੀ ਜਿਹੜਾ ਹੈਗਾ ਇਹ ਜਿਹੜੀ ਹੈ ਨਾ
0: ਜੀ
1: ਇਹ ਉਥਲ ਪੁਥਲ ਹੋ ਗਈ
0: ਹੋ
1: ਹੈਗੀ ਆ,
0: ਰਹੀ ਹੈ ਜੀ।
1: ਤੇ ਵਾਕਈ ਹਾਂ ਹੋ ਗਈ ਆ, ਹੋ ਗਈ ਆ, ਤੇ
0: ਜੀ
1: ਮੈਂ ਸੌਰੀ ਕਿਉਂਕਿ ਮੈਂ ਤਾਂ
0: ਨਹੀਂ,
1: ਇਸ
0: ਸੁਝਾਅ ਤੁਹਾਡਾ ਬਹੁਤ
1: ਮਿੱਤਰ ਹੋ,
0: ਵਧੀਆ, ਚਲੋ ਹਰ ਵੇਲੇ
1: ਹਾਂ
0: ਫੜਦੇ ਨੇ
1: ਕਿਉਂਕਿ
0: ਜੀ ਬਾਂਹ
1: ਆਪਾਂ
0: ਜਿਹੜੇ,
1: ਦੇਖੋ
0: ਬਿਲਕੁਲ
1: ਕਿੰਨੇ ਨਾ ਵੀ ਯਾਰ ਆ ਫਲਾਣੀ ਜਗ੍ਹਾ ਕਿਸਾਨ ਨੇ ਖੁਦਕੁਸ਼ੀ ਕਰ ਲਈ, ਹੈ ਤਾਂ ਸਾਡੇ ਆਪਣਾ
0: ਜੀ
1: ਕੋਈ ਨਹੀਂ ਆ
0: ਜੀ
1: ਨਾ
0: ਜੀ
1: ਭਰਾ, ਹੀ ਆ ਨਾ ਸਾਡੇ, ਤੇ ਯਾਰ
0: ਬਿਲਕੁਲ
1: ਉਹ ਥੋੜਾ ਜਿਹਾ ਉਹ ਕਿਉਂ ਕਰਦੇ ਪਏ, ਚਲੋ ਕਹਿੰਦੇ ਇਹ ਹੁਣ ਵੀ ਇੱਕ ਜਣੇ ਨੇ ਕਰਨਾ ਹੈਗਾ, ਕਹਿੰਦੇ
0: ਜੀ
1: ਨਾ ਪੰਜੀ ਪੰਜੀ ਦਸੀ ਦਸੀ ਵੀ ਪਾਈਏ ਤੇ ਜਿਹੜਾ ਹੈਗਾ ਕਿੱਥੇ ਕੰਮ ਪਹੁੰਚ ਜਾਣਾ, ਆਪਾਂ ਕਹਿੰਦੇ ਹੁੰਦੇ ਹਾਂ
0: ਬਿਲਕੁਲ
1: ਤੇ ਮਤਲਬ ਕਿ ਜਿਹੜੇ ਵਿਚਾਰੇ ਜ਼ਿਆਦਾ ਕਰਜ਼ੇ ਥੱਲੇ ਦੱਬੇ ਆ, ਤਾਂ ਉਹਨਾਂ ਨਾਲ ਹਿੰਮਤ ਮਾਰ ਕੇ ਜਿਹੜਾ ਹੈਗਾ ਉਹਨਾਂ ਨੂੰ ਕਰਜ਼ੇ ਦੀ ਜਿਹੜੀ ਹੈਗੀ ਦਲਦਲ ਚੋਂ ਬਾਹਰ ਕੱਢਿਆ
0: ਜੀ
1: ਜਾਵੇ ਜਿਹੜਾ ਹੈਗਾ, ਇਹ ਵੀ
0: ਬਾਈ
1: ਇੱਕ
0: ਜੀ,
1: ਭਾਵਨਾ ਹੈਗੀ
0: ਉੱਥੇ ਵੀ ਦੇਖੋ ਮੁਹੰਮਦ ਜੀ,
1: ਬਾਕੀ
0: ਉਹਦੇ ਵਿੱਚ ਵੀ ਹੈ ਕਿ ਚਲੋ ਜ਼ਮੀਨਾਂ ਹੈਗੀਆਂ, ਸਾਰਾ ਕੁਝ ਹੈਗੀਆਂ, ਸੁਸਾਈਡ ਉਹਦਾ
1: ਹਾਂ
0: ਹੱਲ
1: ਹਾਂ
0: ਨਹੀਂ ਗਾ, ਉਹ ਤਾਂ ਤੁਸੀਂ ਪਰਿਵਾਰ ਨੂੰ ਹੋਰ ਵੀ ਡੂੰਘੇ ਟੋਏ ਦੇ ਵਿੱਚ, ਖਾਈ ਦੇ ਵਿੱਚ ਸਿੱਟ ਕੇ ਚਲੇ ਜਾਂਦੇ ਹੋ, ਆਪ ਤਾਂ ਤੁਸੀਂ ਚਲੋ ਵਿਹਲੇ ਹੋ ਜਾਂਦੇ ਇਹਨਾਂ ਕੰਮ ਤੋਂ, ਪਰ ਜਿਹੜਾ ਪਰਿਵਾਰ ਆ ਬਾਅਦ ਦੇ ਵਿੱਚ ਬੱਚੇ ਨੇ ਜਾਂ ਹੋਰ ਪਰਿਵਾਰਕ ਮੈਂਬਰ, ਰਿਸ਼ਤੇਦਾਰ ਇਹਨਾਂ ਚੀਜ਼ਾਂ ਨੂੰ ਭੁਗਤਦੇ ਆ, ਉਹਨਾਂ ਨੂੰ
1: ਉਹਨਾਂ
0: ਪਤਾ
1: ਵਾਸਤੇ
0: ਕੀ
1: ਮੁਸ਼ਕਿਲਾਂ
0: ਬਣਦਾ
1: ਹੋਰ
0: ਹੈ।
1: ਵੀ ਵੱਧ ਜਾਂਦੀਆਂ
0: ਤੇ ਕਿਉਂਕਿ
1: ਉਹ
0: ਦੇਖੋ ਚਲੋ
1: ਮੁਸ਼ਕਿਲਾਂ ਹੋਰ
0: ਜ਼ਮੀਨ
1: ਵੀ ਵੱਧ
0: ਹੈ,
1: ਜਾਂਦੀਆਂ
0: ਤੁਹਾਡੇ ਕੋਲ ਉਹਦਾ ਕੁਝ ਹਿੱਸਾ, ਜੇ ਤੁਸੀਂ ਨਹੀਂ ਉਹਨੂੰ ਮੈਨੇਜ ਕਰ ਪਾ ਰਹੇ ਜਾਂ ਘਰ ਦੇ ਖਰਚੇ ਨਹੀਂ ਹੈ, ਤਾਂ ਆਪਣੀ ਜਾਨ ਦੇਣ ਦੇ ਨਾਲੋਂ ਘੱਟੋ ਘੱਟ ਕੀ ਪਤਾ ਕਿ ਕੁਝ ਹਿੱਸਾ ਵੇਚ ਕੇ, ਜਾਂ ਜੇ ਉਹ ਕੰਮ ਦੇ ਵਿੱਚ ਕੁਝ ਨਹੀਂ ਬਚ ਰਿਹਾ ਤਾਂ ਉਹਨੂੰ ਵੇਚ ਕੇ, ਤਾਂ ਆਪਣਾ ਕੋਈ ਹੋਰ
1: ਬਿਲਕੁਲ
0: ਕਾਰੋਬਾਰ ਉਸ ਪੈਸੇ ਦੇ ਨਾਲ ਖੋਲ ਲਓ, ਥੋੜਾ ਜਿਹਾ ਲਾਈਨ ਨੂੰ ਚੇਂਜ ਕਰ ਲਓ, ਜ਼ਿੰਦਗੀ ਦੇ ਜਿਹੜਾ
1: ਬਿਲਕੁਲ
0: ਤੁਹਾਡੇ ਰੂਟੀਨ ਹੈ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ।
1: ਹਾਂ ਹਾਂ ਬਿਲਕੁਲ, ਬਹੁਤ ਗ੍ਰੇਟ ਆਈਡੀਆ ਤੁਸੀਂ
0: ਜੀ
1: ਦੱਸਿਆ ਹੈਗਾ, ਵੀ ਮਤਲਬ ਕਿ ਜਿਹੜਾ ਹੈਗਾ ਕੱਲ ਤੋਂ ਨਾ ਉਮੀਦੀ ਕਰਨੀ ਆ, ਔਰ ਜਿਹੜਾ ਹੈਗਾ ਚਲੋ ਜੇ ਪ੍ਰੋਬਲਮ 'ਚ ਵੀ ਆ ਗਿਆ ਤਾਂ ਫਿਰ ਜ਼ਮੀਨ ਤਾਂ
0: ਬਿਲਕੁਲ
1: ਹੈਗੀ ਆ ਨਾ, ਥੋੜਾ
0: ਬਿਲਕੁਲ
1: ਥੋੜਾ ਬਹੁਤਾ ਕਰਕੇ ਆਪਣਾ ਫਾਰਗ ਹੋਵੋ ਜਿਹੜਾ ਹੈਗਾ, ਮਤਲਬ
0: ਬਿਲਕੁਲ ਹੈ ਜੀ,
1: ਚਿੰਤਾ ਜਿਹੜੀ ਹਟਾਓ ਉਹਨੂੰ ਇੱਕ ਪਾਸੇ ਜਿਹੜਾ ਹੈ ਨਾ, ਤੇ ਇਹ ਗੱਲਾਂ ਹੈਗੀਆਂ ਤਾਂ ਬਹੁਤ ਵਧੀਆ ਹੈ, ਗ੍ਰੇਟ ਆਈਡੀਆ ਤੁਹਾਡਾ ਵੀ
0: ਥੈਂਕ ਯੂ
1: ਸੁਰਿੰਦਰ
0: ਜੀ,
1: ਜੀ ਤੇ ਜਿੱਥੇ ਵੀ ਮੈਸੇਜ ਆ ਰਿਹਾ ਉਮੀਦ
0: ਜੀ
1: ਆ ਵੀ ਭਰਾ ਜਿਹੜੇ ਹੈਗੇ ਤੇ ਜ਼ਰੂਰ ਫਾਇਦਾ ਲੈਣਗੇ ਇਸ ਆਈਡੀਆ
0: ਜੀ
1: ਦਾ, ਲਾਜ਼ਮ ਜਿਹੜਾ ਕਿਉਂ ਚਿੰਤਾ ਦੇ ਵਿੱਚ ਪੈਂਦੇ ਜੋ ਤੁਹਾਡੇ ਕੋਲ ਹੈਗਾ ਮਾਰਕ
0: ਜੀ,
1: ਤੇ ਐਵੇਂ ਨਾ, ਤੇ ਲਓ ਜੀ ਫਿਰ ਗੀਤ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਲੈ ਕੇ ਆਇਆ
0: ਜ਼ਰੂਰ ਜੀ ਜ਼ਰੂਰ।
1: ਨਜ਼ਰ ਕਰ ਦਾਂਗੇ ਬੇਦਰਦੇ ਸਾਡੇ ਦਿਲ ਦੀ ਚਰਬੀ, ਮਸਲ ਦਿੱਤੀ ਤੂੰ ਵਟਣਾ ਲਾਉਣ ਦੇ ਲਈ, ਮਾਰ ਮਾਰ ਛੁਰੀਆਂ ਸਾਨੂੰ ਜ਼ਖਮੀ ਕਰਤਾ, ਬੂੜਾ ਮਹਿੰਦੀ ਦਾ ਰੰਗ ਬਣਾਉਣ ਦੇ ਲਈ, ਹੱਥੀਂ ਅੱਗ ਲਾਵੇਂ ਕੁਲੀ ਸਾਡੜੀ ਨੂੰ ਇੱਕ

0: खुफिया खुफिया खुफिया खुफिया खुफिया रे पोटिया आई लंदनों, जिठ तू कराया जाके ब्यानी। खुफिया रे पोटिया आई लंदनों, जिठ तू कराया जाके ब्यानी। चंदरी कड़ी सानू दिल चो, लिया किसी होरी नू वसानी। खुफिया रे पोटी आई लंदनों, जिथे तू कराया जाके ब्यानी। खुफिया रे पोटी आई लंदनों, जिथे तू कराया जाके ब्यानी। कसमां
1: वाह
0: तू खादिया सी लख नी, एक भी ना तेरे कोलों फूकी नी। वेख के तू ओथे मैल मारिया, भुल गई अज साडी चुकी नी। कसमां तू खादिया सी लख नी, एक भी ना तेरे कोलों पुगी नी। देख के तू ओथे मैले मारिया, भुल गई है अज साडी चुकी नी। ओथे दे व्यापारियां ने मोलिया, तेनू चांदी दियां छिलड़ा वखानी। चंदरी कड़ी सानू दिल चो, लिया किसे होरे नू वसानी। खुफिया रे पोटिया आई लंदनों, जिथे तू कराया जाके ब्याहानी। खुफिया रे पोटिया आई लंदनों, जिथे तू कराया जाके ब्याहानी। शहर दे बहाने डुब जानिए, साडे कोलों मारगी उड़ारियां।
1: वाह जी,
0: दिल दिया साडियां तू सदरां, पैरां थले लैके नी लताड़ियां। फेर दे बहाने डुब जानिए, साडे कोलों मार गई उड़ारियां। दिल दिया साडियां तू सदरां, पैरां थले लैके नी लताड़ियां। पैसियां दी गल सी जे भुखिए, तेरे कदमां च दिंदा वै निशानी। चंदरी कड़े सानू दिल चो, लिया किसे होरे नू वसानी। खुफिया रे पोटिया आई लंदनों, जिथे तू कराया जाके ब्यानी। खुफिया रे पोटिया आई लंदनों, जिथे तू कराया जाके ब्यानी। आऊगा नी लाली तेनू याद नी, जदों नैना रूप नाए रंगनी। मार के उड़ारी उड़ जाऊगी, सदा ना जवानी रहनी संगनी। आऊगा नी लाली तेनू याद नी, जदों रहना रूप नाए रंगनी। मार के उड़ारी उड़ जाऊगी, सदा ना जवानी रहनी संगनी। रब करे तू भी उदो तड़े पे, जिदा रही मैनू तड़े पानी। चंदरी काटी सानू दिल चो, लिया किसे होर नू वसानी। खुफिया रे पोटी आई लंदनों, जिथे तू कराया जाके ब्यानी। खुफिया रे पोटी आई लंदनों, जिथे तू कराया जाके
1: वाह जी,
0: ब्यानी। शुक्रिया,
1: क्या बात है
0: थैंक यू
1: मामा जी,
0: सो मच।
1: बाकमाल जी, बहुत बहुत शुक्रिया खूबसूरत गाने दे ले जी, ते थैंक यू
0: शुक्रिया
1: जी,
0: जनाब,
1: थैंक यू, सत
0: इले
1: श्री
0: बात
1: अकाल
0: दे
1: जी।
0: रहा हूँ।
1: जी दोस्तों, इसी जी मोहम्मद जी दुबई तो जुड़े सन, ते लंदनों खुफिया रिपोर्ट की गल की है, ते भारत तो भी खुफिया रिपोर्ट की जड़ी है आ गई है खबर कि जगतार सिंह हवारा दे एक दिन की पैरोल लैन दे लई सहमत होने दे चर्चे ने, ते बीमार माता नूं मिलन दे लई मंगी सी पैरोल 10 दिनों की वैसे, ते हाले लिखती हुक्म जारी नहीं हुए ने, इहदे उत्ते चर्चा जिहड़ी शुरू हो गई है। साबका पंजाब मुख मंत्री जिहड़े बेअंत सिंह सन, उन्हां दी हत्या दे मामले दे विच दिल्ली दी तिहाड़ जेल च नज़रबंद जगतार सिंह हवारा वल्लों एक दिन दी पैरोल लैण दे लई सहमत होण दे उत्ते चर्चे ने। इह कहा जा रिहा कि हवारा अपनी बजुर्ग ते बीमार माता नूं मिलन दे लई एक दिन दी पैरोल लैण वास्ते सहमत हो गए ने। पंजाब दे मुख मंत्री भगवंत मान ने इस तों पहलां जगतार सिंह हवारा दे लई 10 दिन दी पैरोल देण दी सिफारिश कीती सी, ते सुरक्षा ते होर तकनीकी कारणां करके तजवीज़ जिहड़ी सी अंतम रूप नहीं लै सकी सी, पर हो सकदा है कि हुण एक दिन दी जिहड़ी है पैरोल ओह दे सकदे ने। बाकी देखदे आं की कुछ जिहड़ी अपडेट आउंदी है। इस तरह वोट चोरी दे मामले दे उत्ते सुप्रीम कोर्ट दा रुख करेगा हुण ਰਾਹੁਲ ਗਾਂਧੀ ਇਹ ਜਿਹੜੇ ਬਿਆਨ ਆ ਰਹੇ ਨੇ, ਅਤੇ ਇਸੇ ਤਰ੍ਹਾਂ ਹੀ ਜਿਹੜਾ ਦਿੱਲੀ ਦੇ ਵਿੱਚ ਕਾਫੀ ਜਿਹੜੀ ਹੈ ਕੱਲ੍ਹ ਦੇ ਲਈ ਤਿਆਰੀ ਹੋ ਚੁੱਕੀ ਹੈ, ਅਤੇ ਉੱਥੇ ਕਾਫੀ ਕੁਝ ਜਿਹੜਾ ਕੀਤਾ ਜਾ ਰਿਹਾ। ਜੰਤਰ ਮੰਤਰ ਦੇ ਉੱਤੇ 24 ਘੰਟਿਆਂ ਦੇ ਲਈ ਇੰਟਰਨੈਟ ਦਾ ਬੰਦ ਕਰਤਾ ਹੈ। ਜੰਤਰ ਮੰਤਰ ਤੇ ਹੀ ਸਿਰਫ 1,000 ਲੋਕਾਂ ਨੂੰ ਜਿਹੜਾ ਇਕੱਠੇ ਹੋਣ ਦੀ ਜਿਹੜੀ ਆਗਿਆ ਸ਼ਾਇਦ ਦਿੱਤੀ ਹੈ, ਅਤੇ ਹੁਣ ਹੁਣ ਜਿਹੜੀ ਖਬਰ ਆ ਰਹੀ ਹੈ। ਅਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਅਸੈਂਬਲੀ ਸੈਸ਼ਨ ਜਿਹੜਾ ਉਹ ਸੱਦ ਲਿਆ, ਸਭਾ ਦਾ ਸਰਦ ਰੁੱਤ ਸੈਸ਼ਨ ਜਿਹੜਾ ਸ਼ੁਰੂ ਹੋਏਗਾ। ਇਸ ਤਰ੍ਹਾਂ ਦੇ ਮੁੱਦੇ ਨੇ, ਅਤੇ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਦੋਸਤੋ, ਇੱਕ ਦੋ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਅਤੇ ਜੇ ਤੁਸੀਂ ਲਾਈਨਾਂ ਦੇ ਵਿੱਚ ਹਾਜ਼ਰੀ ਭਰਨੀ ਚਾਹੁੰਦੇ ਹੋ, ਕਾਲ ਖੁੱਲ੍ਹੀ ਹੈ ਤੁਹਾਡੇ ਲਈ, ਅਤੇ ਜ਼ਰੂਰ ਗੱਲਬਾਤ ਕਰ ਸਕਦੇ ਹੋ। ਕੈਨੇਡਾ ਦੇ ਕਹਿੰਦੇ ਨੇ ਹੋਣਗੇ 4 ਟੋਟੇ। ਐਲਨ ਮਸਕ ਦੇ ਬਿਆਨ ਦੇ ਉੱਤੇ PM ਕਾਰਨੀ ਨੇ ਕਰਾਰਾ ਜਵਾਬ ਜਿਹੜਾ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਨ ਮਸਕ ਜਿਹੜਾ ਵੱਖਵਾਦੀ ਬਿਆਨ ਦੇ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ, ਅਤੇ ਕਾਰਨੀ ਨੇ ਮਸਕ ਦੇ ਵੱਲੋਂ ਕਿਊਬੈਕ, ਅਲਬਰਟਾ ਅਤੇ ਸਸਕੈਚਵਨ ਜਿਹੜਾ ਉਹਨੂੰ ਕੈਨੇਡਾ ਤੋਂ ਵੱਖ ਕਰਨ ਦੀ ਕੀਤੀ ਗਈ ਅਪੀਲ ਦਾ ਸਖਤ ਜਿਹੜਾ ਵਿਰੋਧ ਕਰ ਦਿੱਤਾ ਹੈ। ਕਾਰਨੀ ਨੇ ਸਪਸ਼ਟ ਕੀਤਾ ਸ਼ਬਦਾਂ ਦੇ ਵਿੱਚ ਕਿਹਾ ਕਿ ਕੈਨੇਡਾ ਦਾ ਭਵਿੱਖ ਇੱਥੋਂ ਦੇ ਨਾਗਰਿਕ ਹੀ ਤੈਅ ਕਰਨਗੇ, ਅਤੇ ਮਸਕ ਦੀਆਂ ਟਿੱਪਣੀਆਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਹਨਾਂ ਕਿਹਾ ਕਿ ਕੈਨੇਡਾ ਦਾ ਭਵਿੱਖ ਕੈਨੇਡੀਅਨਾਂ ਦੀਆਂ ਪਹਿਲਕਦਮੀਆਂ ਅਤੇ ਕਿਊਬਿਕ ਦੇ ਲੋਕਾਂ ਦੀਆਂ ਜਿਹੜੀਆਂ ਨੇ ਲੋੜਾਂ ਦੇ ਅਨੁਸਾਰ ਤੈਅ ਹੋਵੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਵਿਦੇਸ਼ੀ ਸਰਕਾਰਾਂ ਅਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਦਖਲ ਤੋਂ ਬਿਨਾਂ ਆਪਣੀਆਂ ਭਾਸ਼ਾਵਾਂ ਅਤੇ ਸੱਭਿਆਚਾਰ ਅਨੁਸਾਰ ਜਿਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਪਹਿਲੇ ਟ੍ਰਿਲੀਅਨ ਪਤੀ ਐਲਨ ਮਸਕ ਜਿਹੜਾ ਹੈ, ਜੋ ਦੱਖਣੀ ਅਫਰੀਕਾ ਦੇ ਵਿੱਚ ਜਨਮੇ ਕੈਨੇਡੀਅਨ ਅਮਰੀਕੀ ਹਨ, ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਕਿਊਬਿਕ ਦੀ ਵੱਖਵਾਦੀ ਪਾਰਟੀ ਜਿਹੜੀ ਆ ਪਾਰਟੀ ਕਿਊਬੈਕੋਇਸ PQ ਦੇ ਨੇਤਾ ਪਾਲ ਸੇਟ ਪੀਅਰ ਪਾਲਮੋਂਡਨ ਬਾਰੇ ਪੋਸਟ ਲਿਖੀ ਸੀ, ਜਿਨ੍ਹਾਂ ਦੀ ਪਾਰਟੀ ਨੇ ਸੂਬਾਈ ਚੋਣਾਂ ਜਿੱਤੀਆਂ ਸੀਗੀਆਂ। ਮਸਕ ਨੇ ਲਿਖਿਆ ਸੀ ਕਿ ਚੰਗਾ ਹੈ ਕਿ ਕਿਊਬਕ ਨੂੰ ਜਿਹੜਾ ਵੱਖ ਹੋ ਜਾਣਾ ਚਾਹੀਦਾ ਹੈ, ਅਤੇ ਉਹ ਜ਼ਿਆਦਾ ਵਧੀਆ ਸਥਿਤੀ ਦੇ ਵਿੱਚ ਰਹਿਣਗੇ। ਅਲਬਰਟਾ ਅਤੇ ਸਸਕੈਚਵਨ ਨੂੰ ਵੀ ਕਹਿੰਦੇ ਵੱਖ ਹੋ ਜਾਣਾ ਚਾਹੀਦਾ ਹੈ। ਮੋਂਟਰੀਅਲ, ਇਹ ਦੇਖੋ ਹੁਣ ਕਿੱਦਾਂ ਪਾੜਾ ਪਾ ਰਹੇ ਨੇ ਉਹਨਾਂ ਦੇ ਵਿੱਚ, ਕਿਉਂਕਿ ਟਰੰਪ ਦੇ ਰਾਸ ਨਹੀਂ ਆਇਆ ਕੈਨੇਡਾ ਵਾਲੇ ਹੁਣ, ਅਤੇ ਅਗਲਿਆਂ ਨੇ ਵੀ ਬਗਾਵਤ ਕਰ ਦਿੱਤੀ, ਅਤੇ ਹੁਣ ਇਹਦੇ ਥਰੂ ਜਿਹੜਾ ਇਹ ਪਾੜਾ ਹੋਰ ਵੱਡਾ ਪਾ ਰਹੇ ਨੇ, ਮੁਲਕ ਨੂੰ ਪਾੜਨਾ ਚਾਹੁੰਦੇ ਆ। ਮੋਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਜਿਹੜੇ ਪ੍ਰੋਫੈਸਰ ਹੈ ਡੈਨੀਅਲ ਬਲੈਟ ਅਨੁਸਾਰ, ਪਾਰਟੀ ਜਿਹੜਾ ਹੈ ਕਿਊਬੈਕੋਇਸ ਦੀ ਜਿਹੜੀ ਜਿੱਤ ਦਾ ਮਤਲਬ ਆਜ਼ਾਦੀ ਦਾ ਜਿਹੜਾ ਜਨਾਦੇਸ਼ ਨਹੀਂ ਹੈ। ਪਾਰਟੀ ਨੂੰ ਲਗਭਗ 28% ਜਿਹੜੀ ਵੋਟਾਂ ਮਿਲੀਆਂ ਨੇ, ਅਤੇ ਬਹੁਮਤ ਤੋਂ ਦੂਰ ਰਹੀ ਹੈ, ਜਦੋਂ ਕਿ ਕਿਊਬੈਕ ਦੀ ਜਿਹੜੀ ਆਜ਼ਾਦੀ ਲਈ ਸਮਰਥਨ ਅਜੇ ਵੀ ਲਗਭਗ 30% 'ਤੇ ਹੈ ਹੀ ਹੈ। ਅਤੇ ਉਹਦੇ ਅਨੁਸਾਰ ਚੋਣ ਨਤੀਜੇ ਆਜ਼ਾਦੀ ਨਾਲੋਂ ਕੁਲਿਸ਼ਨ ਅਵੇਨਰ ਕਿਊਬਿਕ ਸਰਕਾਰ ਨੂੰ ਹਟਾਉਣ ਦੀ ਇੱਛਾ ਤੋਂ ਜਿਹੜੇ ਵੱਧ ਪ੍ਰਭਾਵਿਤ ਸਨ। ਆਖਰ ਦੇ ਵਿੱਚ ਕਹਿੰਦੇ ਨੇ ਆਪਣੇ ਮੁਕੱਦਮੇ 'ਚ ਜੁੜੇ ਉਹਨਾਂ ਦੀ ਗੱਲ ਸੁਣਦੇ ਆ। ਦੂਜੇ ਪਾਸੇ ਅਲਬਰਟਾ ਦੇ ਵਿੱਚ 19 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਰਹਿਣ ਜਾਂ ਆਜ਼ਾਦੀ ਦੇ ਲਈ ਰੈਫਰੈਂਡਮ ਦੇ ਵੱਲ ਵਧਣ ਸੰਬੰਧੀ ਵੋਟਿੰਗ ਹੋਣੀ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਕੈਨੇਡਾ ਦੇ ਵਿੱਚ ਰਹਿਣ ਦੇ ਵੱਖ ਜਿਹੜਾ ਪੱਖ ਦੇ ਵਿੱਚ ਵੋਟ ਪਾਉਣਗੇ, ਅਤੇ ਸਮਿਥ ਦੇ ਅਨੁਸਾਰ ਉਹਨਾਂ ਦੀ ਸਰਕਾਰ ਅਤੇ ਕਾਰਨੀ ਸਰਕਾਰ ਵੱਲੋਂ ਮਿਲ ਕੇ ਮੁੱਦਿਆਂ ਨੂੰ ਹੱਲ ਕਰਨ ਦੇ ਨਾਲ ਸੂਬੇ ਦੇ ਵਿੱਚ ਵੱਖਵਾਦੀ ਭਾਵਨਾ ਕਮਜ਼ੋਰ ਹੋਈ ਹੈ। ਇਸ ਦੇ ਨਾਲ ਹੀ ਸਸਕੈਚਵਨ ਦੀ ਜਿਹੜੇ ਹੈ ਪ੍ਰੀਮੀਅਰ ਸਕਾਟ ਮੋਹ ਨੇ ਵੀ ਮਸਕ ਦੀ ਪੋਸਟ ਦੇ ਉੱਤੇ ਇੱਕ ਸ਼ਬਦ ਦੇ ਵਿੱਚ ਜਵਾਬ ਦਿੰਦਿਆਂ ਲਿਖਿਆ ਨਹੀਂ। ਅਤੇ ਲਓ ਦੋਸਤੋ, ਅੱਗੇ ਵੱਧਦੇ ਹਾਂ। ਮੁਕੱਦੇ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ।
0: ਸਤਿ ਸ਼੍ਰੀ ਅਕਾਲ ਭਾਰਦਵਾ ਜੀ।
1: ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ ਕੀ ਹਾਲ ਚਾਲ ਹੈ ਜਨਾਬ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਆਪਣੇ ਸੁਣਾਓ?
1: ਠੀਕ ਠਾਕ ਜੀ, ਬਸ ਲੱਗੇ ਹੋਏ ਆ ਜੀ। ਜੀ
0: ਆਪਣਾ ਸੈਣੀ ਬਾਈ ਜੀ ਪਹੁੰਚ ਗਏ ਹਰਿਆਣੇ, ਉਹ ਫੋਟੋਆਂ ਪਾਈ ਜਾਂਦੇ ਦੱਸਿਆ, ਮੈਂ ਉਹਨਾਂ ਨੂੰ ਕਮੈਂਟ ਕੀਤਾ ਸੀ, ਉਹ ਕਮੈਂਟ ਦਾ ਜਵਾਬ ਨਹੀਂ ਦੇ।
1: ਅੱਛਾ ਜੀ, ਨਹੀਂ ਫੋਨ ਫੋਨ ਬੰਦ ਆ ਜੀ, ਉਹਨਾਂ ਦੇ ਪਾਬੰਦੀ ਲੱਗੀ ਹੋਈ ਆ ਜੀ।
0: ਅੱਛਾ, ਪਾਬੰਦੀ ਨਹੀਂ, ਪਾਬੰਦੀ ਦਾ ਹੁਣ ਤਾਂ ਘਰੋਂ ਹੁਸ਼ਿਆਰਪੁਰ ਤੋਂ ਦੂਰ ਵਾਇਆ ਨਿਕਲਦੇ ਹੋਏ ਵਾਇਆ ਪਟਿਆਲੇ ਤੇ ਵਾਇਆ ਹਰਿਆਣੇ ਪਹੁੰਚੇ ਹੋਏ ਨੇ, ਹੁਣ ਕਾਹਦੀ ਪਾਬੰਦੀ ਹੈ?
1: ਨਹੀਂ ਪਾਬੰਦੀ ਆ ਜੀ, ਉਹ ਪਰਿਵਾਰਕ ਪਾਬੰਦੀ ਕਹਿ ਸਕਦੇ ਨਾ, ਪਰਿਵਾਰ ਤੋਂ ਵੱਡੀ ਕੋਟ ਕਿਹੜੀ ਹੈ ਜੀ।
0: ਹਾਂ ਨਹੀਂ ਨਹੀਂ ਉਹ ਫੋਟੋ ਫੋਟੋ ਐ ਵੀ ਫੋਟੋ ਤੇ ਘਰ ਵੀ ਪਹੁੰਚ ਸਕਦੀ ਹੈ
1: ਜੀ,
0: ਉਹਨੇ ਥੋੜੀ ਵੇਖਣਾ ਵੀ ਸਹੁਰਿਆਂ ਦਾ ਪਿੰਡ ਆਉਂਦਾ ਵਿਚਾਲੇ ਕੇ
1: ਬਿਲਕੁਲ ਜੀ
0: ਪੇਕਿਆਂ
1: ਜੀ।
0: ਵੀ ਉਹ ਸੈਣੀ ਬਾਈ ਫਿਰ ਵਕੀਲ ਨੇ, ਉਹ ਗੱਲ ਬਹੁਤ ਚੁਸਤ ਨੇ
1: ਜੀ।
0: ਚਲੋ ਚੰਗੀ ਗੱਲ, ਮੈਂ ਤਾਂ ਸਵੇਰੇ ਕਹਿਣ ਦੇ ਸੀ, ਕਹਿੰਦੇ ਮੈਂ ਜਾਣਾ ਹੈ, ਤੇ
1: ਹਾਂਜੀ
0: 2 ਦਿਨ ਹੋ ਸਕਦਾ ਮੈਂ ਸ਼ਾਮਿਲ ਨਾ ਹੋਵਾਂ ਪ੍ਰੋਗਰਾਮ 'ਚ।
1: ਬਿਲਕੁਲ ਹੈ ਜੀ
0: ਮੈਂ ਵੀ ਸਾਡੇ ਹਰਿਆਣੇ ਜਾਣਾ, ਤੁਸੀਂ ਮੈਂ ਵੀ ਤੁਹਾਡਾ,
1: ਜੀ,
0: ਤੇ ਚੰਗੀ ਗੱਲ ਹੈ ਮੈਂ ਵੀ,
1: ਬਿਲਕੁਲ ਹੈ ਜੀ,
0: ਤੇ ਆਉਣਾ। ਮੈਨੂੰ ਨਾ
1: ਜੀ
0: ਇੱਕ ਗੱਲ ਯਾਦ ਆ ਗਈ, ਮੈਂ ਭਾਰਤ ਬਾਈ ਜੀ, ਮੈਂ ਅੱਜ ਕੱਲ੍ਹ ਸ਼ਮੀ ਬਾਈ ਜੀ ਵੀ ਨੀ ਜੁੜਦੇ, ਅੱਜ ਕੱਲ੍ਹ ਨੀ,
1: ਜੀ
0: ਉਹਨਾਂ ਨੇ ਵਾਰ ਬਦਲਦੇ ਬਦਲਦੇ ਹੌਲੀ ਹੌਲੀ
1: ਹਾਂਜੀ,
0: ਹੌਲੀ
1: ਥੋੜ੍ਹਾ ਜਿਹਾ
0: ਬੁੱਧਵਾਰ
1: ਬੀਜੀ
0: ਤੋਂ
1: ਕੰਮਕਾਰ
0: ਵੀਰਵਾਰ
1: ਦੇ
0: ਤੇ।
1: ਵਿੱਚ ਬੀਜੀ ਹੋਣ ਕਰਕੇ ਨਹੀਂ ਹੋਏ ਨਹੀਂ ਜੀ। ਹਾਂਜੀ ਕੋਈ ਨਹੀਂ, ਵੀਕਐਂਡ ਦੇ ਉੱਤੇ ਆ ਰਹੇ ਨੇ। ਹਾਂਜੀ
0: ਠੀਕ ਹੈ ਜੀ,
1: ਜੀ
0: ਸੱਚੜੇ ਨੂੰ, ਸੱਚੜੇ ਨੂੰ ਆ ਰਹੇ ਨੇ।
1: ਬਿਲਕੁਲ ਹੈ ਜੀ, ਸੰਡੇ ਪਿਛਲੇ ਵਾਰੀ ਉਹਨਾਂ
0: ਚਲੋ
1: ਨੂੰ
0: ਮੈਂ
1: ਬੁਖਾਰ
0: ਤੁਹਾਨੂੰ,
1: ਚੜ੍ਹ ਗਿਆ ਜੀ ਇੱਕਦਮ ਹੀ, ਤਾਂ ਕਰਕੇ ਫਿਰ ਢਿੱਲੇ ਮੱਠੇ ਹੋ ਜਾਂਦੇ ਆ।
0: ਨਹੀਂ ਚਲੋ ਕੋਈ ਨਾ, ਹੋ ਜਾਂਦਾ ਹੋ ਜਾਂਦਾ, ਚਲੋ ਇਹਦਾ
1: ਜੀ
0: ਦੁਨੀਆਦਾਰੀ ਹੈ ਤਾਂ ਫਿਰ
1: ਬਿਲਕੁਲ ਹੈ ਜੀ,
0: ਚੱਲਦਾ। ਮੈਂ ਨਾ ਭਾਗਦੇ ਹੋਏ ਚਲੋ ਖਬਰਾਂ ਦੀ ਗੱਲ, ਮੈਂ ਤੁਹਾਨੂੰ, ਮੈਨੂੰ 2 ਲਾਈਨਾਂ ਬਖਸ਼ੀ ਦੀ ਗੱਲ ਤੋਂ ਯਾਦ ਆ ਗਈਆਂ,
1: ਹਾਂਜੀ
0: ਮੈਂ ਤੁਹਾਨੂੰ 2 ਲਾਈਨਾਂ ਸੁਣਾ ਦੇਣਾ, ਫਿਰ ਹੁਣ ਮੈਂ ਖਬਰਾਂ ਵਾਲੀ ਗੱਲ ਤੇ
1: ਹੋਣ ਦਿਓ
0: ਕਰਨੀ ਨਹੀਂ
1: ਹੋਣ ਦਿਓ
0: ਹੈਗੀ।
1: ਜੀ ਹੋਣ ਦਿਓ ਜੀ।
0: ਸੀ ਗਾਣਾ ਵਾਲਾ, ਫਿਰ ਭੁੱਲ ਗਿਆ ਮੈਨੂੰ, ਮੈਂ ਹੁਣ ਸੋਚਦਾ ਪਿਆ ਸੀ, ਮੈਂ ਵਿਚਾਰਦੇ ਵਿਚਾਰਦੇ ਨਹਾ ਵਿੱਚ ਨਿਕਲ ਗਿਆ ਕਹਿੰਦੇ।
1: ਜੀ
0: ਨਹੀਂ ਹੁਣ ਨੀ ਮੇਰੇ
1: ਨਹੀਂ
0: ਯਾਰ
1: ਚੇਤੇ
0: ਆਉਂਦਾ
1: ਹੁਣ
0: ਜੀ,
1: ਬਸ ਚਲੋ
0: ਨਿਕਲ
1: ਕੋਈ
0: ਗਿਆ।
1: ਨਹੀਂ, ਫਿਰ ਚੇਤੇ ਆ ਗਿਆ ਤਾਂ ਫਿਰ ਲਾ
0: ਨਹੀਂ
1: ਲਿਓ ਕਾਲ, ਇੱਦਾਂ ਦੀ ਕਿਹੜੀ ਗੱਲ ਹੈ।
0: ਮੈਂ ਨਾ ਦੋ ਵਾਰੀ ਮੈਂ ਸੋਚਦਾ ਸੋਚਦਾ ਤੇ ਗਾਣਾ ਮੈਂ ਤੁਹਾਡੇ ਕੋਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀ,
1: ਜੀ
0: ਤੇ
1: ਪਟੇ ਤੇ ਚੜਦਾ ਨਹੀਂ
0: ਚਲੋ
1: ਹੁਣ,
0: ਹੋ ਸਕਦਾ ਮੈਂ ਪਟੇ ਤੇ ਚੜਦਾ ਨੀ, ਉਹ ਕਿਉਂਕਿ ਸ਼ੁਰੂ ਵਾਲੀਆਂ ਲਾਈਨਾਂ ਮਿਸਰ ਗਿਆ ਮੈਨੂੰ, ਉਹ ਐਂਡ ਵਾਲੀਆਂ ਤੇ ਹੁਣ ਯਾਦ ਨੇ, ਤਾਂ
1: ਜੀ
0: ਫਿਰ ਗੱਲ ਬਣਨੀ ਨੀ ਹੈਗੀ ਹੁਣ। ਕਈ ਵਾਰੀ ਇਹ ਵੀ ਹੁੰਦਾ ਵੀ ਕਈ ਵਾਰੀ ਉਹ ਚੜਦਾ ਹੋਵੇ ਪਟੇ ਤੇ ਫਿਰ ਗੱਲ। ਚਲੋ ਕੋਈ ਗੱਲ
1: ਜੀ,
0: ਨੀ, ਮੈਂ ਤੁਹਾਨੂੰ ਜੇ ਹੋ ਸਕਿਆ ਤਾਂ ਹੋ ਨੀ ਸਕਿਆ, ਮੈਂ ਤੁਹਾਨੂੰ ਅੱਧੇ ਮੈਂ ਹੁਣੀ ਸੁਣ ਕੇ ਤੇ ਬਸ ਪਹਿਲਾ ਪਹਿਲਾ
1: ਆ
0: ਅੱਖਰ
1: ਜਾਓ ਜੀ।
0: ਮੈਨੂੰ ਯਾਦ ਆ ਗਿਆ ਤਾਂ ਫਿਰ ਮੈਂ
1: ਠੀਕ ਹੈ
0: ਉਹਨਾਂ ਦੁਆਰਾ
1: ਆ ਜਾਓ ਜੀ, ਆ ਜਾਓ ਜੀ, ਸ਼ੁਕਰੀਆ ਜੀ। ਜੀ
0: ਜੀ
1: ਦੋਸਤੋ, ਮੁਕੱਦਰ ਜੀ
0: ਜੀ
1: ਜੁੜੇ ਸਨ ਨਾਲ, ਚਲੋ ਗੀਤ ਨੂੰ ਦੇਖ ਕੇ ਫਿਰ ਆਉਂਦੇ ਆ ਦੁਬਾਰਾ। ਤੇ ਦੋਸਤੋ, ਔਜਲਾ ਸਾਹਿਬ ਲਿਖਦੇ ਨੇ ਕਿ ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ, ਕਹਿੰਦੇ ਭਾਰਤ ਵੀਰ। ਹਾਂਜੀ ਜੀ, ਐਲਾਨ ਹੀ ਕਰਦਾ ਵੈਸੇ ਤਾਂ ਉਹ ਜੀ, ਐਲਨ ਐਲਨ ਐਲਨ ਮਸਕ ਹੈ ਜੀ ਵੈਸੇ ਉਹਦਾ ਨਾਂ, ਤੇ ਪਾਬੰਦੀ ਨਾਲ ਹੀ ਹੈ ਜੀ ਕਹਿੰਦੇ। ਹਾਂਜੀ ਅੱਛਾ ਜੀ, ਤੇ ਭੁੱਲਣਾ ਹੀ ਸੀ ਕਹਿੰਦੇ ਰਾਜਨ ਜੀ, ਹਰਿਆਣਾ ਦੇ ਵਿੱਚ ਨੇ ਤਾਂ ਲਾਗੇ ਨੇ ਨਾ ਕਹਿੰਦੇ ਹੁਣ। ਹਾਂਜੀ, ਫਿਰ ਤਾਂ ਭੁੱਲਣਾ ਬਣਦਾ। ਲਓ ਦੋਸਤੋ, ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। 400 ਸਾਲ ਉਮਰ ਤੇ 10 ਸਾਲ ਦਾ ਗਰਭ ਕਾਲ, ਇਹਨਾਂ ਮੱਛੀਆਂ ਨੂੰ ਕਿਉਂ ਮਾਰਨਾ ਚਾਹੁੰਦੇ ਨੇ ਲੋਕ? ਧਰਤੀ ਦੇ ਉੱਤੇ ਸਭ ਤੋਂ ਲੰਬੀ ਉਮਰ ਜਿਉਣ ਵਾਲੇ ਰੀੜ੍ਹ ਦੀ ਹੱਡੀ ਵਾਲੇ ਜੀਵ ਜਿਹੜੇ ਨੇ, ਗ੍ਰੀਨਲੈਂਡ ਸ਼ਾਰਕ ਦੀ ਆਬਾਦੀ ਨੂੰ ਮਾਰਨ ਦੀ ਯੋਜਨਾ ਦੇ ਉੱਤੇ ਇੱਕ ਵੱਡਾ ਅੰਤਰਰਾਸ਼ਟਰੀ ਵਿਵਾਦ ਖੜ੍ਹਾ ਹੋ ਗਿਆ। ਗ੍ਰੀਨਲੈਂਡ ਦੇ ਕੁਝ ਜਿਹੜੇ ਸਥਾਨਕ ਮਛੇਰਿਆਂ ਦੇ ਵੱਲੋਂ ਆਪਣਾ ਮੱਛੀ ਫੜਨ ਦਾ ਕੀਮਤੀ ਜਿਹੜਾ ਸਮਾਨ ਹੈ ਬਚਾਉਣ ਦੇ ਲਈ ਲਗਭਗ 1000 ਗ੍ਰੀਨਲੈਂਡ ਸ਼ਾਰਕਾਂ ਨੂੰ ਮਾਰਨ ਦੀ ਮੰਗ ਕੀਤੀ ਗਈ ਸੀਗੀ, ਜਿਸ ਦੇ ਉੱਤੇ ਵਿਗਿਆਨੀਆਂ ਅਤੇ ਸਮੁੰਦਰੀ ਜੀਵ ਰੱਖਿਅਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਫਿਲਹਾਲ ਰੋਕ ਜਿਹੜੀ ਆ ਲਗਾ ਦਿੱਤੀ ਗਈ ਹੈ। ਇਹ ਪੂਰਾ ਮਾਮਲਾ ਗ੍ਰੀਨਲੈਂਡ ਦੇ ਪੱਛਮੀ ਤੱਟ ਦੇ ਉੱਤੇ ਸਥਿਤ ਅਵਾਨਾਤਾ ਨਗਰ ਪਾਲਿਕਾ ਦਾ ਹੈ, ਤੇ ਸਥਾਨਕ ਮਛੇਰਿਆਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਇਹ ਸ਼ਾਰਕਾਂ ਉਹਨਾਂ ਦੇ ਮੱਛੀ ਫੜਨ ਵਾਲੇ ਜਾਲਾਂ ਤੇ ਕਾਂਟਿਆਂ ਦੇ ਵਿੱਚ ਫਸ ਜਾਂਦੀਆਂ ਨੇ, ਜਿਹਦੇ ਨਾਲ ਉਹਨਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਇੱਕ 27 ਸਾਲਾ ਮਛੇਰੇ ਹੈਨਰਿਕ ਜੇਨਸੇਨ ਨੇ ਜਿਹੜਾ ਸੀ ਦੱਸਿਆ ਕਿ ਇਸੇ ਸਾਲ ਉਸਦੇ ਲਗਭਗ 6000 ਕਾਂਟੇ ਗੁੰਮ ਹੋ ਚੁੱਕੇ ਨੇ, ਜਿਸਦੇ ਨਾਲ ਇੱਕ ਹੀ ਦਿਨ ਦੇ ਵਿੱਚ ਲਗਭਗ 30000 ਡੈਨਿਸ਼ ਕਰੋਨ ਜਿਹੜੇ ਨੇ, ਲਗਭਗ 4.5 ਹਜ਼ਾਰ ਅਮਰੀਕਨ ਡਾਲਰ ਦਾ ਸਮਾਨ ਜਿਹੜਾ ਬਰਬਾਦ ਹੋਇਆ। ਇਸ ਨੁਕਸਾਨ ਤੋਂ ਬਚਣ ਦੇ ਲਈ ਨਗਰ ਪਾਲਿਕਾ ਨੇ 1000 ਸ਼ਾਰਕਾਂ ਨੂੰ ਮਾਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ, ਜਿਸਦੇ ਤਹਿਤ ਹਰੇਕ ਸ਼ਾਰਕ ਦੇ ਦਿਲ ਦੇ ਬਦਲੇ ਜਿਹੜਾ ਸੀ ਲਗਭਗ $45 ਇਨਾਮ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਸੀਗਾ। ਦੂਜੇ ਪਾਸੇ ਸਮੁੰਦਰੀ ਜੀਵ ਵਿਗਿਆਨੀ ਜਿਹੜੇ ਨੇ, ਉਹਨਾਂ ਨੇ ਇਸ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕਰ ਦਿੱਤੀ। ਗ੍ਰੀਨਲੈਂਡ ਸ਼ਾਰਕ ਦੀ ਉਮਰ 400 ਸਾਲ ਤੋਂ ਵੀ ਵੱਧ ਹੁੰਦੀ ਹੈ। ਕਿਆ ਬਾਤ ਹੈ ਜੀ, ਇੰਨਾ ਲੰਮਾ ਸਮਾਂ ਜਿਉਂਦੀ ਹੈ ਗ੍ਰੀਨਲੈਂਡ ਸ਼ਾਰਕ ਜਿਹੜੀ ਹੈ, 400 ਸਾਲ ਤੋਂ ਵੱਧ ਉਹਦੀ ਉਮਰ ਹੁੰਦੀ ਹੈ। ਇਹ ਜੀਵ ਲਗਭਗ 150 ਸਾਲ ਦੀ ਉਮਰ ਦੇ ਵਿੱਚ ਜਾ ਕੇ ਜਿਨਸੀ ਤੌਰ ਦੇ ਉੱਤੇ ਬਾਲਗ ਹੁੰਦੀ ਹੈ। ਬੱਲੇ ਜੀ, ਅਤੇ ਇਸਦਾ ਗਰਭ ਜਿਹੜਾ ਕਾਲ ਹੈ 10 ਸਾਲ ਤੋਂ ਵੱਧ ਸਮੇਂ ਤੱਕ ਚੱਲ ਸਕਦਾ ਹੈ। ਇੰਨੇ ਹੌਲੀ ਜੀਵਨ ਚੱਕਰ ਦੇ ਕਾਰਨ ਜੇਕਰ ਵੱਡੀ ਗਿਣਤੀ ਦੇ ਵਿੱਚ ਸ਼ਾਰਕਾਂ ਮਾਰੀਆਂ ਜਾਂਦੀਆਂ ਨੇ ਤਾਂ ਇਹ ਪ੍ਰਜਾਤੀ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ। ਅੰਤਰਰਾਸ਼ਟਰੀ ਸੰਸਥਾ ਜਿਹੜੀ ਹੈ IUCN ਨੇ 2020 ਦੇ ਵਿੱਚ ਹੀ ਇਸ ਨੂੰ ਅਸੁਰੱਖਿਅਤ ਪ੍ਰਜਾਤੀਆਂ ਦੀ ਸੂਚੀ ਦੇ ਵਿੱਚ ਰੱਖਿਆ ਸੀਗਾ। ਅਤੇ ਵਾਤਾਵਰਨ ਸੰਗਠਨ ਓਸ਼ੀਅਨਸ ਨੌਰਥ ਕੈਲਾਲਿਟ ਨੁਨਾਤ ਜਿਹੜਾ ਉਹਦੇ ਨਿਰਦੇਸ਼ਕ ਜੈਸੇਰਾਕ ਪੋਲਸਨ ਦੇ ਅਨੁਸਾਰ ਸ਼ਾਰਕਾਂ ਨੂੰ ਮਾਰਨਾ ਮਸਲੇ ਦਾ ਸਥਾਈ ਜਿਹੜਾ ਹੱਲ ਨਹੀਂ ਹੈ। ਨਾਲ ਉਹਨਾਂ ਦੱਸਿਆ ਕਿ ਅਸਲੀ ਸਮੱਸਿਆ ਸਮੁੰਦਰ ਦੇ ਵਿੱਚ ਲੋੜ ਤੋਂ ਵੱਧ ਮੱਛੀਆਂ ਫੜਨਾ ਅਤੇ ਬਹੁਤ ਜ਼ਿਆਦਾ ਬੋਟਾਂ ਦੀ ਜਿਹੜੀ ਹੈ ਕਿਸ਼ਤੀਆਂ ਦੀ ਜਿਹੜੀ ਆ ਮੌਜੂਦਗੀ ਹੈ। ਫਿਲਹਾਲ ਜਿਹੜਾ ਉਹ ਕਹਿੰਦੇ ਨੇ ਇਸ ਸ਼ਿਕਾਰ ਦੇ ਯੋਜਨਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ, ਪਰ ਇਸ ਵਿਵਾਦ ਨੇ ਮਨੁੱਖੀ ਜਿਹੜਾ ਆਜੀਵਿਕਾ ਅਤੇ ਦੁਰਲੱਭ ਸਮੁੰਦਰੀ ਜੀਵਾਂ ਦੀ ਸੁਰੱਖਿਆ ਵਿਚਕਾਰ ਇੱਕ ਵੱਡਾ ਸਵਾਲ ਵੀ ਖੜ੍ਹਾ ਕਰਕੇ ਰੱਖ ਦਿੱਤਾ ਹੈ। ਕਿਆ ਬਾਤ ਹੈ, ਮੈਨੂੰ ਨਹੀਂ ਪਤਾ ਸੀਗਾ ਪਹਿਲਾਂ ਇਹਦੇ ਬਾਰੇ, ਅਤੇ ਬੜੀ ਵਧੀਆ ਜਾਣਕਾਰੀ ਹੈ ਇਸ ਖਬਰ ਦੇ ਵਿੱਚ ਕਿ ਜਿਹੜੀਆਂ ਇਹ ਸ਼ਾਰਕ ਜਿਹੜੀਆਂ ਗ੍ਰੀਨਲੈਂਡ ਦੀਆਂ ਸ਼ਾਰਕਸ ਨੇ ਉਹਨਾਂ ਦੀ ਉਮਰ 400 ਸਾਲ ਤੱਕ ਹੁੰਦੀ ਹੈ, ਜਿਉਂਦੀਆਂ ਨੇ, ਅਤੇ ਇਹ ਜਿਹੜਾ ਅਸਲ ਦੇ ਵਿੱਚ ਜਵਾਨੀ ਦੇ ਵਿੱਚ ਆਉਂਦੀਆਂ ਨੇ, ਇਹ 150 ਸਾਲ ਜਦੋਂ ਉਹਨਾਂ ਦੀ ਉਮਰ 150 ਸਾਲ ਬੀਤ ਜਾਂਦੇ ਹੈ ਉਸ ਸਮੇਂ ਦੇ ਵਿੱਚ ਇਹ 150 ਸਾਲ ਦੇ ਵਿੱਚ ਜਾਣੀ ਕਿ ਮੁੱਛ ਫੁੱਟ ਗੱਭਰੂ ਮੁਟਿਆਰਾਂ ਹੁੰਦੀਆਂ ਨੇ, ਅਤੇ ਉਸਦੇ ਵਿੱਚ ਫਿਰ ਉਸ ਤੋਂ ਬਾਅਦ 10 ਸਾਲ ਤੱਕ ਜਿਹੜੇ ਨੇ ਆਪਣੇ ਬੱਚੇ ਪੈਦਾ ਕਰ ਸਕਦੀਆਂ ਨੇ। ਅਤੇ ਕਿਆ ਬਾਤ ਹੈ, ਕਿੰਨੀ ਸਲੋ ਲਾਈਫ ਇਹਨਾਂ ਦੀ ਚੱਲਦੀ ਹੈ ਕਿ ਕਿਤੇ ਬੰਦੇ ਦੀ ਵੀ ਇੱਦਾਂ ਹੋ ਜਾਵੇ ਤਾਂ ਕੀ ਬਣੇ ਜੀ 400 ਸਾਲ। ਸੈਣੀ ਸਾਹਿਬ ਇੱਕ ਦਿਨ ਕਹਿੰਦੇ ਸੀ, ਕਿਸੇ ਗੁਰੂ ਦੇ ਕੋਲ ਗਏ ਸੀਗੇ, ਕਿਸੇ ਦੇ ਗੱਲ ਸੁਣਾਉਂਦੇ ਸੀ ਪੁਰਾਣੀ, ਕਿ ਉਹਨਾਂ ਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਆ, ਉਹ ਕਹਿੰਦੇ ਜੇ ਦੱਸਿਆ ਤਾਂ ਤੁਸੀਂ ਯਕੀਨ ਨਹੀਂ ਕਰਨਾ ਅਤੇ ਛੱਡੋ ਪਰਾਂ ਕੀ ਗੱਲਬਾਤ ਕਰਨੀ ਹੈ। ਅਤੇ ਉਹ 300-400 ਸਾਲ ਦੀ ਗੱਲ ਦੱਸਦੇ ਸੀਗੇ ਇੱਦਾਂ ਹੀ। ਅਤੇ ਪਰ ਮੱਛੀਆਂ ਦੇ ਬਾਰੇ ਜਿਹੜਾ ਗ੍ਰੀਨ ਲੈਂਡ ਸ਼ਾਰਕ ਹੈ ਉਹਦੇ ਬਾਰੇ ਮੈਨੂੰ ਸਭ ਤੋਂ ਪਹਿਲਾਂ ਅੱਜ ਹੀ ਪਤਾ ਲੱਗਿਆ ਖਬਰ ਦੇ ਦੌਰਾਨ ਹੀ। ਅਤੇ ਲੱਗਦਾ ਕਿ ਬੰਦੇ ਦੇ ਵਿੱਚ ਵੀ ਇਹ ਤਬਦੀਲੀ ਆਉਣ ਦੇ ਸਮੇਂ ਦੇ ਵਿੱਚ ਆਸ ਹੈ। ਕੀ ਇਹਨਾਂ ਦਾ ਸੀਕਰਟ ਹੈ ਜੀ, ਇੰਨਾ ਸ਼ਾਂਤ ਰਹਿੰਦੀਆਂ ਨੇ ਜਾਂ ਸਮੁੰਦਰ ਦੇ ਵਿੱਚ ਤਿਲੋ, ਕਿਉਂਕਿ ਠੰਡੇ ਪਾਣੀ ਨੇ ਜੀ ਇਹਨਾਂ ਮੁਲਕਾਂ ਦੇ ਵਿੱਚ, ਬਰਫ਼ ਦੇ ਥੱਲੇ ਸਾਰਾ ਕੁਝ ਚੱਲਦਾ ਹੈ ਜੀਵਨ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਲੋ ਦੋਸਤੋ, ਇਹ ਸੀ ਜੀ ਦੇਸ਼ ਭੇਦ ਦੀਆਂ ਖਬਰਾਂ, ਅਤੇ ਆਪਾਂ ਮੁਕੱਦਰ ਜੀ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਅੱਜ ਦੇ ਜਿਹੜਾ ਕਿਤਾਬ ਦੇ ਵੱਲ ਨੂੰ, ਪੰਜਾਬ ਮਾਊਂਟਬੈਟਨ ਤੋਂ ਲੈ ਕੇ ਫਿਰ ਅਗਲੇ ਇਤਿਹਾਸ ਦੀ ਗੱਲ ਕਰਦੇ ਹਾਂ ਕੀ ਕੁਝ ਵਾਪਰਦਾ ਹੈ, ਅਤੇ ਉਹਦੇ ਵਿੱਚ ਉਹਦੇ ਸਾਂਝ ਪਾਉਂਦੇ ਹਾਂ ਕੁਝ ਹੀ ਸਮੇਂ ਦੇ ਵਿੱਚ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦਾ ਜ਼ਿਕਰ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਔਜਲਾ, ਆਪਣੇ ਸੋਰੀ ਮੁਕੱਦਰ ਬਾਈ ਜੀ, ਸਵਾਗਤ ਹੈ ਫਿਰ ਤੋਂ।
2: ਜੀ ਜੀ ਜੀ ਭਾਰਤ ਬਾਈ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਵੈਸੇ ਮੈਨੂੰ ਗੱਲ ਤਾਂ ਉਹ ਆਈ ਸੀ ਯਾਦ ਆਪਣਾ ਮੁਹੰਮਦ ਜੀ ਦੀ ਗੱਲ ਸੁਣ ਕੇ।
1: ਹਾਂਜੀ,
2: ਤੇ ਉਹ ਕਈ ਵਾਰੀ ਹੁੰਦਾ ਵੀ ਗੱਲ ਵਿਸਰ ਜਾਂਦੀ ਹੈ। ਮੇਰੀ ਪੂਰੀ ਯਾਦ ਸੀ, ਤੇ ਹੁਣ ਮੈਂ ਚਾਹੁੰਦਾ ਸੀ ਮੈਂ ਵੀ ਚਲੋ ਨਾ ਤੇ, ਪਰ ਔਜਲਾ ਬਾਈ ਨੇ ਥੱਲੇ ਨਾ ਟੀਚਰਾਂ ਜੀਆਂ ਸੁਣ ਕੇ ਫਿਰ ਮੇਰਾ ਜੀ ਕਰਦਾ, ਮੈਂ ਵੀ ਹੁਣ ਸੁਣਾਈ
1: ਜੀ ਕਰਦਾ ਵੀ ਜੀ ਕਰਦਾ
2: ਜੀ ਕਰਦਾ ਵੀ ਜੀ ਕਰਦਾ ਤੈਨੂੰ ਕੋਲ ਬਿਠਾਵਾ ਜੀ
1: ਕਰਦਾ।
2: ਔਜਲਾ ਬਾਈ ਜੀ ਥੱਲੇ ਕਮੈਂਟ ਕਰੀ ਜਾਂਦੇ ਨੇ ਸਾਡੇ ਹਰਿਆਣੇ ਬਾਰੇ, ਏਡਾ ਵੀ ਨੀ ਸਾਡਾ ਹਰਿਆਣਾ ਬਾਈ ਜੀ, ਉਹ ਅਸੀਂ ਹਰਿਆਣੇ ਵਾਲੇ ਤੀਨ ਪਾਂਚ ਮਤ ਕਰੀਏ ਗੋਡੇ ਨੀਚੇ ਨਰ ਉਹ ਮੈਨੂੰ ਨਾ ਆਪਣਾ ਗੱਲ ਯਾਦ ਆਉਂਦੀ ਪਈ ਸੀ ਜਦੋਂ ਕਿਹਾ ਉਹਨਾਂ ਨੇ ਆਪਣਾ ਮੁਹੰਮਦ ਜੀ ਨੇ
1: ਜੀ,
2: ਤੇ ਉਹ ਕਹਿੰਦੇ ਮੈਂ ਹੁਣ ਸੁਣਾ ਦਿਆਂ ਫਿਰ ਮੈਂ ਭੁੱਲਣਾ ਚਾਹਵਾ ਦੁਬਾਰਾ ਫਿਰ ਕਿਹਾ
1: ਫਿਰ ਪੰਗਾ ਆਉਣ ਦਿਓ ਜੀ ਆਉਣ ਦਿਓ
2: ਫਿਰ ਪੰਗਾ। ਉਹ ਕਹਿੰਦੇ ਮੈਂ ਤੇਰੀ ਕਿਉਂ ਹੋ ਸਕਦੀ ਨਹੀਂ, ਫਿਰ ਉਲਟਾ ਹੋ ਗਿਆ
1: ਸਿੱਧਾ ਕਰੋ
2: ਨਹੀਂ ਤੂੰ ਮੇਰੀ ਕਿਉਂ ਹੋ ਸਕਦੀ ਨਹੀਂ, ਦੱਸ ਤੇਰੀ ਕੀ ਮਜਬੂਰੀ ਏ, ਤੂੰ ਮੇਰੀ ਕਿਉਂ ਹੋ ਸਕਦੀ ਨਹੀਂ, ਦੱਸ ਤੇਰੀ ਕੀ ਮਜਬੂਰੀ ਏ, मैं तेरे बिन जी सकदा नहीं, ये दसना बहुत जरूरी है
1: वाह जी।
2: जे तू।

0: जिन्नी टुकड़े होने दिल देनी, हर टुकड़े ते तेरा ना होने। जिन्नी टुकड़े होने दिल देनी, हर टुकड़े ते तेरा ना होने।
1: वाह जी,
0: सानू जिंदगी धोखा दे चली, हुण मौत नू ही अजमावांगे, जे ओ भी बेवफा निकली फिर दस किधर नू जावांगे।
1: वाह
0: सानू जिंदगी धोखा दे चली, फिर मौत नू ही अजमावांगे, जे ओ भी बेवफा निकली फिर दस किधर नू जावांगे। तेरा हंजुआ नाल स्वागत नी, तेरा हंजुआ नाल स्वागत नी, जिथे टकरेंगी उस थां होने। तेरा हंजुआ नाल स्वागत नी, जिथे टकरेंगी उस थां होने। जिन्ने टुकड़े होने दिल देनी, हर टुकड़े ते तेरा ना होने।
1: वाह जी,
0: गलबात
1: क्या बात है
0: सी, मैनू मोहम्मद जी की गल सुन के याद आ गई सी गल।
1: जी।
0: मैं भी गाना बहुत सुनिया सी
1: तुहाडी
0: भी,
1: आवाज सुन के देख लो,
0: मैं वो
1: अपने राजन सैनी जी भी आ गए, कहिंदे वाह जी वाह मुकद्दर वीर, क्या बात है
0: वाह
1: जी,
0: जी।
1: कहिंदे
0: वो नहीं, कई कई कई कई गाने होंगे, असल च असी प्रोफेशनल सिंगर नहीं हैगे, पर
1: जी
0: कई गाने ना जिहड़े चढ़े होंगे जवान दे उत्ते,
1: बिल्कुल है जी, बिल्कुल
0: ओहदे जो थोड़ी बहुती सुर लै धक्के नाल ही रल जांदी है, तो
1: जी, बिल्कुल है जी
0: मैनू तां करके मैनू याद आ गया। चलो गल
1: जी
0: उही है फिर, वो दिलां तक सांझ हुंदी है, सैनी भाई जी भी आ गए हैं।
1: बिल्कुल है जी, थैंक यू भाई
0: ये
1: जी, शुक्रिया, वधिया लग्गिया जुड़े तुसी
0: गाने
1: जी
0: जी, बाकी ओजरा भाई जी दे टीचरां ने जोड़ता, मैं तो करन
1: जी जी
0: लग्गिया सी बंद। मैं
1: जी
0: जी
1: नहीं, इदां दियां टीचरां कर लेनियां
0: ये
1: चाहीदियां फिर, जे किसे नूं नाल जोड़दा है
0: भी नहीं, कर लेनी चाहिए मेरे को।
1: जी।
0: लव यू
1: जी
0: ओजरा भाई
1: थैंक
0: जी,
1: यू
0: सत
1: जी,
0: श्री
1: थैंक यू जी, थैंक
0: अकाल।
1: यू, सत श्री अकाल जी। जी दोस्तों, ऐसी जी मुकद्दर भाई जी जुड़े सी, ते लो फिर आपां जल्दी जल्दी आखिरी खबर करके, ते फिर आपां जिहड़ा नावल वल नूं, किताब दे वल नूं चलदे आं। ते आखिरी खबर जिस दे उत्ते ट्रंप दियां वी अक्खां सी नोबल प्राइज़ दे उत्ते, ते देखदे आं अज फ्राइडे वाले दिन नूं किहदा जिहड़ा नाम आ गया सामणे। आखिरी खबर है ते माल जी कहिंदे आ, बड़ी माड़ी गल है मुकद्दर जी, तुसीं भुल्लण लग पए, चलो साडी उम्र दे भुल जाण तां होर गल है। जिंदा जीरा जी, भुपिंदर भारत जी ते दुआबा रेडियो सारे स्रोता परिवार नूं सति श्री अकाल भेजदे आ जीरा तों। ते इसे तरह ही राजन जी कहिंदे आ, मुकद्दर जी बहुत खूब जी, ते मुकद्दर वीर जी दास हाज़र है जी, ते माल जी कहिंदे आ बहुत वधिया मुकद्दर जी। ते लो दोस्तों अग्गे वधदे आ, नोबल प्राइज़ भारतीय मूल दी नवनीतम पिल्ले नूं जिहड़ा 2026 दा शांति नोबल पुरस्कार मिल गया। नार्वे दी नोबल कमेटी ने 2026 दा जिहड़ा शांति नोबल पुरस्कार भारतीय मूल दी नवनीतम नवी पिल्ले नूं जिहड़ा देण दा ऐलान कीता है। दक्षणी अफ्रीका दे विच जन्मी पिल्ले ने जिहड़ा नस्ली वितकरे विरुद्ध संघर्ष करन वाले नैलसन मंडेला समेत कई लोकां दी मदद कीती सीगी। नवी जिहड़ा ए पिल्ले है दक्षणी अफ्रीका दी नागरिक ते कानूनदान ने, उहनां दा जन्म दक्षणी अफ्रीका दे डरबन शहर दे विच भारतीय तामिल मूल दे परिवार दे विच होया, ते उहनां दे मापे भारत दे नाल संबंधित सन। पिल्ले नूं जंगी अपराधां ते कतलेआम दे दोषियां नूं सजावां दिवाउण ते कौमांतरी कानून नूं मजबूत करन दे लई कीते जतनां वास्ते इह सन्मान दित्ता गया। नोबल कमेटी ने कहा कि दुनिया दे विच जंगां अते टकराव वध रहे ने, ਅਜਿਹੇ ਸਮੇਂ ਸ਼ਾਂਤੀ ਕਾਇਮ ਰੱਖਣ ਦੇ ਲਈ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨੀ ਅਤੇ ਇਸ ਨੂੰ ਜਿਹੜਾ ਹੋਰ ਵੀ ਮਜ਼ਬੂਤ ਬਣਾਉਣਾ ਬੇਹੱਦ ਜ਼ਰੂਰੀ ਹੈ। ਪੁਰਸਕਾਰ ਮਿਲਣ ਮਗਰੋਂ ਪਿੱਲੇ ਨੇ ਅਮਰੀਕੀ ਰਾਸ਼ਟਰਪਤੀ, ਔਰਤ ਹੈ ਦੋਸਤੋ ਇਹ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਵਿਅੰਗ ਵੀ ਕੀਤਾ। ਜਦੋਂ ਉਹਨਾਂ ਦੇ ਸਾਥੀਆਂ ਨੇ ਪੁਰਸਕਾਰ ਮਿਲਣ ਦੇ ਉੱਤੇ ਤਾੜੀਆਂ ਮਾਰੀਆਂ ਤਾਂ ਪਹਿਲੇ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਕਿ ਜੇ ਤੁਸੀਂ ਕੁਝ ਹੋਰ ਤਾੜੀਆਂ ਮਾਰੋਗੇ ਤਾਂ ਸ਼ਾਇਦ ਮੈਂ ਇਹ ਪੁਰਸਕਾਰ ਟਰੰਪ ਦੇ ਨਾਲ ਵੰਡ ਲਵਾਂ। ਨੋਬਲ ਕਮੇਟੀ ਦੇ ਮੁਖੀ ਨੇ ਕਿਹਾ ਕਿ ਨਾਰਵੇ ਤੋਂ ਜਿਹੜਾ ਫੋਨ ਆਵੇ ਤਾਂ ਜ਼ਰੂਰ ਚੁੱਕਿਓ। ਆਮ ਤੌਰ ਦੇ ਉੱਤੇ ਨੋਬਲ ਪੁਰਸਕਾਰ ਕਮੇਟੀ ਐਲਨ ਜਿਹੜੇ ਸੋਰੀ ਕਮੇਟੀ ਜਿਹੜੀ ਹੈ ਐਲਾਨ ਤੋਂ ਪਹਿਲਾਂ ਜੇਤੂ ਨੂੰ ਫੋਨ ਕਰਕੇ ਇਸ ਦੇ ਬਾਰੇ ਜਾਣਕਾਰੀ ਦਿੰਦੀ ਹੈ, ਪਰ ਇਸ ਵਾਰ ਕਮੇਟੀ ਦੀ ਪਿਲੇ ਦੇ ਨਾਲ ਗੱਲ ਨਹੀਂ ਹੋ ਸਕੀ ਹੈ। ਪੁਰਸਕਾਰ ਦੇ ਐਲਾਨ ਦੇ ਮਗਰੋਂ ਕਮੇਟੀ ਦੇ ਪ੍ਰਧਾਨ ਜੋਰਗਨ ਵਾਟਨੇ ਜਿਹੜੇ ਨੇ ਫਰਾਈ ਡਨੇਸ ਨੇ ਜਿਹੜਾ ਕਿਹਾ ਕਿ ਨਾਰਵੇ ਦਾ ਕੌਮਾਂਤਰੀ ਫੋਨ ਕੋਡ +47 ਹੈ, ਜਾਣੀ ਕਿ +47 ਹੈ। ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਨਾਰਵੇ ਤੋਂ ਨਾਰਵੇ ਤੋਂ ਨੰਬਰ ਤੋਂ ਫੋਨ ਆਵੇ ਤੁਹਾਨੂੰ ਤਾਂ ਕਿਰਪਾ ਕਰਕੇ ਚੁੱਕ ਲਿਓ। ਉਹਨਾਂ ਨੇ ਕਿਹਾ ਕਿ ਇਸ ਸਾਲ ਦੇ ਪੁਰਸਕਾਰ ਰਾਹੀਂ ਕਮੇਟੀ ਦੁਨੀਆ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਦੇਸ਼ ਹੋਵੇ ਜਾਂ ਪੂਰੀ ਦੁਨੀਆ, ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕਾਨੂੰਨ ਦੀ ਪਾਲਣਾ ਦੇ ਨਾਲ ਹੀ ਵਿਵਸਥਾ ਜਿਹੜੀ ਹੈ ਕਾਇਮ ਰਹਿੰਦੀ ਹੈ ਅਤੇ ਵਿਵਾਦਾਂ ਨੂੰ ਜਿਹੜੀ ਹਿੰਸਾ ਤੋਂ ਬਿਨਾਂ ਸੁਲਝਾਇਆ ਜਿਹੜਾ ਜਾ ਸਕਦਾ ਹੈ। ਚੰਗੀ ਗੱਲ ਹੈ ਜੀ, ਅਤੇ ਇੱਕ ਤਰ੍ਹਾਂ ਦਾ ਟਰੰਪ ਨੂੰ ਵੀ ਸਬਕ ਹੈ ਇਹਦੇ ਵਿੱਚੋਂ। ਕਾਨੂੰਨ ਤਾਂ ਉਹ ਵੀ ਬਹੁਤ ਭੰਗ ਕਰਦਾ ਹੈ, ਤੋੜਦਾ ਹੈ, ਮਰੋੜਦਾ ਹੈ, ਆਪਣੇ ਹਿਸਾਬ ਦੇ ਨਾਲ ਚਲਾਉਂਦਾ ਹੈ। ਲਓ ਦੋਸਤੋ, ਅੱਗੇ ਵੱਧਦੇ ਹਾਂ ਅਤੇ ਸੁਨੇਹੇ ਤੁਹਾਡੇ ਬਹੁਤ ਸਾਰੇ ਆ ਰਹੇ ਨੇ ਅਤੇ ਉਹਨਾਂ ਦੀ ਵੀ ਆਦ ਆਖਰ ਦੇ ਵਿੱਚ ਸਾਰ ਜ਼ਰੂਰ ਲਵਾਂਗੇ, ਗੱਲਬਾਤ ਸੁਣਾਵਾਂਗੇ, ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਅੱਜ ਜਿਹੜਾ ਜਿੱਥੇ ਆਪਾਂ ਖਤਮ ਕੀਤੀ ਸੀ, ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅਤੇ ਅਗਲਾ ਲੜੀਵਾਰ ਚੈਪਟਰ ਤੁਹਾਡੇ ਲਈ ਜਿਹੜਾ ਹੈ 15ਵਾਂ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਤੁਹਾਡੇ ਲਈ ਇਸ ਦੇ ਕਿਤਾਬ ਦੇ ਵਿੱਚੋਂ। ਕਿਤਾਬ ਜਿਹੜੀ ਆਪਣੀ ਹੈਗੀ ਹੈ ਉਹਦਾ ਥੋੜ੍ਹਾ ਜਿਹਾ ਜ਼ਿਕਰ ਕਰ ਲਈਏ। ਜਦੋਂ ਪਿਛਲੇ ਦਿਨਾਂ 'ਚ ਇਸ ਦੀ ਸਮਾਪਤੀ ਕੀਤੀ ਸੀ, ਉਸ ਸਮੇਂ ਦੇ ਵਿੱਚ ਜਿਹੜਾ ਫਰਵਰੀ 1853 ਦਾ ਸਮਾਂ ਸੀ ਅਤੇ ਪੰਜਾਬ ਦਾ ਚੀਫ ਕਮਿਸ਼ਨਰ ਜਿਹੜਾ ਸੀ ਨਿਯੁਕਤ ਕੀਤਾ ਗਿਆ ਸੀ। ਉਸਦੇ ਨਾਲ ਰਾਬਰਟ ਮਿਟਗੁਮਰੀ ਜੁਡੀਸ਼ੀਅਲ ਕਮਿਸ਼ਨਰ ਅਤੇ ਡੋਨਲਡ ਮਕਲਿਊਡ ਮਾਲ ਜਿਹੜਾ ਸੀ ਕਮਿਸ਼ਨਰ ਲਾਏ ਗਏ ਸੀ ਅਤੇ ਥੋੜ੍ਹੇ ਦਿਨਾਂ ਦੇ ਬਾਅਦ ਹੀ ਖਾਲੀ ਨਿਗਾਹਾਂ ਲਟਕਿਆ ਨਿਗਾਹ ਜਿਹੜੀਆਂ ਸੀ ਖਾਲੀਆਂ ਦੇ ਨਾਲ ਲਟਕਿਆ ਉਦਾਸ ਚਿਹਰਾ ਲੈ ਕੇ ਲਾਰਸ ਜਿਹੜਾ ਸੀ ਸਦਾ ਦੇ ਲਈ ਜਿਹੜਾ ਸੀ ਲਾਹੌਰ ਦੇ ਵਿੱਚੋਂ ਚਲਿਆ ਗਿਆ ਸੀ। ਨਵੇਂ ਚੀਫ ਕਮਿਸ਼ਨਰ ਜਿਹੜੇ ਸਨ ਜਾਨ ਬਾਰੇ ਉਸਦਾ ਜੀਵਨੀਕਾਰ ਦੱਸਦਾ ਸੀ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਹੁੰਦੀ ਤਾਂ ਉਹਨੇ ਮਰੀ ਵਿਚਾਲਾ ਜਿਹੜਾ ਸੀ ਮਰੀ ਜਿਹੜਾ ਪਾਕਿਸਤਾਨ ਦੇ ਵਿੱਚ ਚਲਿਆ ਗਿਆ। ਹੁਣ ਇਲਾਕਾ ਬਹੁਤ ਖੂਬਸੂਰਤ ਪਹਾੜੀ ਇਲਾਕਾ ਹੈ ਅਤੇ ਉਹਨੇ ਮਰੀ ਵਿਚਲਾ ਜਿਹੜਾ ਆਪਣਾ ਘਰ ਮੁਰੰਮਤ ਕਰਵਾਇਆ, ਪਰ ਉਸਦੀ ਜਿਹੜੀ ਸੀ ਉਂਗਲ ਉਦੋਂ ਵੀ ਜਿਹੜੀ ਪੰਜਾਬ ਦੀ ਨਬਜ਼ ਦੇ ਉੱਪਰ ਹੀ ਰਹੀ ਸੀ ਅਤੇ ਪੰਜਾਬੀ ਬੋਲਣੀ ਤਾਂ ਉਹਨੂੰ ਜਿਹੜਾ ਨਹੀਂ ਸੀ ਆਉਂਦੀ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਅਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਉਹ ਆਰਾਮ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਦੇ ਵਿੱਚ ਸਰਕਾਰੀ ਬੋਲੀ ਉਰਦੂ ਸੀਗੀ ਅਤੇ ਪੱਛਮੀ ਬੋਲੀ ਜਿਹੜੀ ਸੀ ਡਿਵੀਜ਼ਨਾਂ ਦੇ ਵਿੱਚ ਫਾਰਸੀ ਚੱਲਦੀ ਸੀਗੀ। ਇੱਥੇ ਦੋਸਤੋ ਆਪਾਂ ਸਮਾਪਤੀ ਕੀਤੀ ਸੀ ਅਤੇ ਅੱਗੇ ਇਸ ਕਿਤਾਬ ਦੇ ਜ਼ਰੀਏ ਕੀ ਕੁਝ ਵਾਪਰਦਾ ਹੈ ਉਹਦਾ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਤੁਹਾਡੇ ਨਾਲ ਇਸ ਕਿਤਾਬ ਦੇ ਵਿੱਚੋਂ। ਅਤੇ ਜਿੰਨਾ ਵੀ ਆਪਣਾ ਸਮਾਂ ਬਚਿਆ 1/2 ਘੰਟਾ 40 ਮਿੰਟ ਇਹਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਲੜੀਵਾਰ ਭਾਗ ਤੁਹਾਡੇ ਨਾਲ ਅਗਲਾ ਸਾਂਝਾ ਕਰਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵਧਾਂਗੇ। ਅਤੇ ਲਾਈਨਾਂ ਦੋਸਤੋ ਇਸ ਵਕਤ ਬੰਦ ਨੇ ਅਤੇ ਹੁਣ ਆਪਾਂ ਇੱਕ ਦੂਸਰੇ ਨਾਲ ਰਲ ਮਿਲ ਕੇ ਇਸ ਕਿਤਾਬ ਦੇ ਵਿੱਚੋਂ ਆਨੰਦ ਮਾਣਦੇ ਹਾਂ ਕੁਝ ਪਲ ਦੇ ਲਈ, ਅਤੇ ਜਿਸ ਦੇ ਵਿੱਚ ਇੱਕ ਦੂਸਰੇ ਦੀ ਨੌਲੇਜ ਵੱਧਦੀ ਹੈ ਅਤੇ ਕਿਤਾਬਾਂ ਦੇ ਨਾਲ ਵੀ ਜਿਹੜੀ ਹੈ ਸੁਰਤ ਜਿਹੜੀ ਹੈ ਰਲਦੀ ਹੈ। ਕਿਤਾਬ ਹੈ ਦੋਸਤੋ ਅੱਜ ਤੁਹਾਡੇ ਨਾਲ ਉਸੇ ਹੀ ਕਿਤਾਬ ਨੂੰ ਅੱਗੇ ਵਧਾਉਂਦੇ ਹਾਂ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਚਿਆ ਹੈ ਜੀ ਲੇਖਕ ਨੇ ਰਾਜਮੋਹਨ ਗਾਂਧੀ ਜੀ ਅਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਅਤੇ ਲੜੀਵਾਰ ਭਾਗ 15ਵਾਂ ਤੁਹਾਡੇ ਲਈ ਇਸ ਦੇ ਵਿੱਚੋਂ ਸਾਂਝਾ ਕਰਨ ਜਾ ਰਿਹਾ। ਦੇਖਦੇ ਹਾਂ ਅੱਜ ਇਸ ਚੈਪਟਰ ਦੇ ਵਿੱਚੋਂ ਆਪਾਂ ਨੂੰ ਕੀ ਦੇਖਣ ਨੂੰ ਅਤੇ ਸਿੱਖਣ ਨੂੰ ਮਿਲਦਾ ਹੈ ਅਤੇ ਕਿੱਥੇ ਜਾ ਕੇ ਕਹਾਣੀ ਇਹਦੀ ਹੈ ਅੱਗੇ ਜਿਹੜੀ ਹੈ ਖਤਮ ਹੁੰਦੀ ਹੈ ਜਾਂ ਅੱਗੇ ਵੱਧਦੀ ਹੈ। ਆਪਣੀ ਲੈਪਸ ਦੀ ਨੀਤੀ ਦੇ ਨਾਲ ਡਲਹੌਜ਼ੀ ਨੇ ਕਈ ਮਹਿਲ ਜਿਹੜੇ ਸੀ ਖਾਲੀ ਕਰ ਦਿੱਤੇ। ਲੈਪਸ ਦਾ ਜਿਹੜਾ ਕਾਨੂੰਨ ਇਹ ਹੈ ਕਿ ਜਿਸ ਰਾਜ ਘਰਾਣੇ ਦੇ ਵਿੱਚ ਮਰਦ ਵਾਰਸ ਨਹੀਂ ਰਿਹਾ। ਉਸਦਾ ਰਾਜ ਜਿਹੜਾ ਅੰਗਰੇਜ਼ੀ ਰਾਜ ਦੇ ਵਿੱਚ ਮੌਤ ਦੇ ਉਪਰੰਤ ਮਿਲਾ ਲਿਆ ਜਾਵੇਗਾ। ਬੱਚਾ ਗੋਦ ਲੈ ਕੇ ਵਾਰਸ ਬਣਾ ਦੇਣ ਦੀ ਜਿਹੜੀ ਆਗਿਆ ਨਹੀਂ ਸੀਗੀ, ਜਾਣੀ ਕਿ ਸਾਰਾ ਕੁਝ ਕੁਰਕ ਕਰ ਲਿਆ ਜਾਵੇਗਾ। ਤੇ ਅੱਗੇ ਸ਼ਾਇਦ ਉਹਨਾਂ ਸਮਿਆਂ ਦੇ ਵਿੱਚ ਤਾਂ ਹੀ ਸੀ ਕਿ ਭਾਈ ਅੱਗੇ ਤੋਂ ਅੱਗੇ ਪੀੜ੍ਹੀ ਜਿਹੜੀ ਚੱਲਦੀ ਰਹੇ, ਤੇ ਮੁੰਡਾ ਜਿਹੜਾ ਪਰਿਵਾਰ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਸੀ। ਵਿਛਣੀਆਂ ਸ਼ੁਰੂ ਹੋ ਗਈਆਂ, ਜਾਣੀ ਕਿ ਲਾਸ਼ਾਂ। 19 ਸਾਲਾਂ ਦਾ ਅਮੈਰੀਕਨ ਐਡਵਿਨ ਬਲੱਡ ਕਲਕੱਤੇ ਆ ਕੇ ਕੰਪਨੀ ਦੀ ਨੌਕਰੀ ਕਰਨ ਲੱਗਾ ਲਿਖਦਾ ਹੈ, ਡਲਹੌਜੀ ਵਾਸਤੇ ਭਾਰਤ ਸ਼ਾਨਦਾਰ ਖਿੱਤਾ ਬਣ ਗਿਆ। ਡਲਹੌਜੀ ਜੀਨੀਅਸ ਹੈ। ਜਾਨ ਜਿਹੜਾ ਲਾਰਸ ਦੇ ਡਲਹੌਜੀ ਦੇ ਨਾਲ ਮਤਭੇਦ ਵੀ ਹੋ ਜਾਂਦੇ ਸਨ। ਡਲਹੌਜੀ ਨੇ ਚਾਹਿਆ ਕਿ ਜਰਨੈਲ ਜੇਮਸ ਆਟਰਮ ਨੂੰ ਪੇਸ਼ਾਵਰ ਦਾ ਕਮਿਸ਼ਨਰ ਜਿਹੜਾ ਸੀ ਲਾਇਆ ਜਾਵੇ, ਜੋ ਪਹਿਲਾਂ ਸਿੰਧ ਦਾ ਪ੍ਰਬੰਧ ਕਰਦਾ ਹੁੰਦਾ ਸੀ। ਜਾਨ ਚਾਹੁੰਦਾ ਸੀ ਹਰਬਰਟ ਐਡਵਰਡ ਲੱਗੇ, ਜੋ ਸਿਵਿਲੀਅਨ ਸੀਗਾ, ਅਤੇ ਪੇਸ਼ਾਵਰ ਨੂੰ ਜਿਹੜਾ ਸੀ ਸਿਵਿਲੀਅਨ ਚਾਹੀਦਾ ਸੀਗਾ। ਰਾਜ ਪ੍ਰਬੰਧ ਚਲਾਉਣ ਵਾਸਤੇ ਨਿੱਕੀ ਤੋਂ ਨਿੱਕੀ ਚੀਜ਼ ਦੇ ਵੱਲ ਪੂਰੀ ਅਹਿਤਿਆਤ ਦੀ ਜਿਹੜੀ ਲੋੜ ਹੁੰਦੀ ਹੈ, ਅਤੇ ਫੌਰਨ ਧਿਆਨ ਦੇਣਾ ਹੁੰਦਾ ਹੈ। ਜਿਹੜੇ ਅਫਸਰ ਨਿਰੰਤਰ ਟ੍ਰੇਨਿੰਗ ਲੈਂਦੇ ਨੇ, ਉਹੀ ਆਪਣੀ ਡਿਊਟੀ ਸਹੀ ਨਿਭਾਉਣਗੇ। ਅਸੀਂ ਜ਼ਬਾਨ ਰੰਗ ਅਤੇ ਧਰਮ ਸਦਕਾਂ ਇਹਨਾਂ ਲੋਕਾਂ ਦੇ ਵਿੱਚ ਅਜਨਬੀਆਂ, ਜਿਨ੍ਹਾਂ ਦੇ ਨਾਲ ਸਾਡਾ ਰਾਬਤਾ ਨਹੀਂ। ਜੋ ਅੱਖੜ ਹਨ, ਕੱਟੜ ਹਨ, ਜਾਂਗਲੀ ਨੇ, ਗੁਸੈਲੇ ਨੇ, ਉਹਨਾਂ ਨੂੰ ਰਾਜ਼ੀ ਕਰਨ ਵਾਸਤੇ ਬਹੁਤ ਚੌਕਸੀ ਅਤੇ ਜਿਹੜੀ ਆ ਯੋਗਤਾ ਚਾਹੀਦੀ ਹੁੰਦੀ ਹੈ। ਵਿਲੀਅਮ ਹੌਟਸਨ ਉੱਪਰ ਦੋਵਾਂ ਦੀ ਜਿਹੜੀ ਸਹਿਮਤੀ ਹੋ ਗਈ। ਜਿਹੜਾ ਨਿਧੜਕ ਸਿਪਾਹੀ ਸੀ, ਡਲਹੌਜੀ ਨੇ ਇਸ ਨੂੰ ਫਰੰਟੀਅਰ ਗਾਈਡਸ ਰੈਜੀਮੈਂਟ ਦੀ ਜਿਹੜੀ ਕਮਾਨ ਦੇ ਰੱਖੀ ਸੀ। ਉਸਦੀਆਂ ਹਰਕਤਾਂ ਤੋਂ ਦੇਸੀ ਅਤੇ ਗੋਰੇ ਸਭ ਸਿਪਾਹੀ ਦੁਖੀ ਨੇ। ਹੈਨਰੀ ਲਾਰਸ ਨੇ ਜਿਹੜਾ ਸੀਗਾ ਉਹਨੂੰ ਕੁਝ ਫੰਡ ਵੀ ਦਿੱਤੇ, ਅਤੇ ਉਹਨਾਂ ਦੀ ਦੁਰਵਰਤੋਂ ਦੇ ਬਾਰੇ ਖੱਪ ਵੀ ਪੈ ਗਈ। ਉਸ 'ਤੇ ਦੋਸ਼ ਲੱਗਿਆ ਕੇਦਾਰ ਖਾਨ ਨਾਮ ਦੇ ਅਮੀਰ ਸਰਦਾਰ ਦੇ ਉੱਪਰ। ਹੌਟਸਨ ਨੇ ਕਹਿ ਹਟਾਇਆ। ਲਾਰਸ ਦੀ ਸਲਾਹ ਦੇ ਨਾਲ 1855 'ਚ ਉਸ ਤੋਂ ਕਮਾਨ ਜਿਹੜੀ ਸੀ ਵਾਪਸ ਲੈ ਲਈ ਜਾਂਦੀ ਹੈ। ਰੂਸ ਆਪਣੇ ਮਿੱਤਰ ਪਰਸ਼ੀਆ ਦੇ ਨਾਲ ਮਿਲ ਕੇ ਕਿਸੇ ਇੱਧਰ ਭਾਰਤ ਦੇ ਵੱਲ ਨਾ ਚੜ੍ਹਾਵੇ। ਡਲਹੌਜੀ ਨੇ ਦੋਸਤ ਮੁਹੰਮਦ ਨੂੰ ਮਦਦ ਦੇਣੀ ਚਾਹੀ ਸੀ। ਲਾਰਸ ਇਸ ਦੇ ਬਾਰੇ ਕੁਝ ਨਾ ਬੋਲਿਆ, ਪਰ ਬੰਨੂ ਦਾ DC ਜਿਹੜਾ ਸੀ ਨਿਕਲਸਨ ਪੂਰਾ ਵਿਰੋਧੀ ਸੀਗਾ। ਮਈ 1854 ਦੇ ਵਿੱਚ ਨਿਕਲਸਨ ਨੇ ਪੇਸ਼ਾਵਰ ਦੇ ਕਮਿਸ਼ਨਰ ਹਰਬਰਟ ਐਡਵਰਡਸ ਨੂੰ ਲਿਖਿਆ, ਉਮੀਦ ਹੈ ਤੁਸੀਂ ਕਦੀ ਨਹੀਂ ਭੁੱਲੋਗੇ ਕਿ ਅਫਗਾਨ ਦਾ ਮਤਲਬ ਹੀ ਬੇਈਮਾਨ ਹੈ। ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਪੁੱਤਰ ਪਿਓ ਨੂੰ ਦਗਾ ਦਿੰਦਾ ਹੈ, ਭਰਾ ਭਰਾ ਨੂੰ ਦਗਾ ਦਿੰਦਾ ਹੈ, ਬਿਨਾਂ ਕਿਸੇ ਹਿਚਕਚਾਹਟ ਦੇ। ਸਾਡੇ ਬੜੇ ਸਿਆਣੇ ਤਜ਼ਰਬੇਕਾਰ ਅਫਸਰਾਂ ਨੂੰ ਆਪਣੀ ਖੁੱਲ੍ਹ ਦਿੱਲੀ ਦੇ ਨਾਲ ਕੀਲ ਕੇ ਠੱਗ ਲਿਆ ਸੀ, ਅਤੇ ਇਸ ਦੇ ਨਾਲ ਅਫਗਾਨ ਇੰਨੇ ਖੁਸ਼ ਹੋਏ ਜਿਨ੍ਹਾਂ ਅਦਨ ਦੇ ਬਾਗ ਦੇ ਵਿੱਚ ਸੱਪ ਆਦਮ ਨੂੰ ਮੂਰਖ ਬਣਾ ਕੇ ਖੁਸ਼ ਹੋਇਆ ਸੀਗਾ। ਐਡਵਰਡਸ ਨੇ ਖੈਬਰ ਪਾਰ ਅਫਗਾਨਾਂ ਦੇ ਨਾਲ ਲਿੰਕ ਬਣਾ ਲਏ। ਡਲਹੌਜੀ ਦੀ ਨੀਤੀ ਦਾ ਹਮਾਇਤੀ ਹੋ ਗਿਆ। ਹੈਨਰੀ ਦੇ ਸ਼ੱਕ ਅਤੇ ਨਿਕਲਸਨ ਦੀ ਵਿਰੋਧਤਾ ਰੋਕ ਨਾ ਸਕੀ। 20 March 1855 ਦਾ ਸਮਾਂ ਹੈ। ਖੈਬਰ ਦਰੇ ਦੇ ਉੱਪਰ ਦੋਸਤ ਮੁਹੰਮਦ ਦੇ ਇੱਕ ਬੇਟੇ ਨੇ ਅਤੇ ਜਾਨ ਲਾਰਸ ਨੇ ਅਫਗਾਨ ਸੰਧੀ ਦੇ ਉੱਤੇ ਹਸਤਾਖਰ ਕੀਤੇ ਕਿ ਦੋਵਾਂ ਦੇ ਦੋਸਤ ਇੱਕ ਦੂਜੇ ਦੇ ਦੋਸਤ ਰਹਿਣਗੇ ਅਤੇ ਇੱਕ ਦੂਜੇ ਦੇ ਲਈ ਦੁਸ਼ਮਣ ਧਿਰਾਂ ਦੇ ਵਿਰੁੱਧ ਚੱਲਣਗੇ। ਪੰਜਾਬ ਦੇ ਉੱਪਰ ਜਾਨ ਦੇ ਹੱਥ ਦੀ ਪਕੜ ਕਿੰਨੀ ਕੁ ਮਜ਼ਬੂਤ ਸੀਗੀ, ਇਹ ਫਿਰ ਦੇਖਾਂਗੇ। ਡਲਹੌਜੀ ਇਉਂ ਸਮਝਣ ਲੱਗ ਪਿਆ ਕਿ ਇਸਦਾ ਸਿਰਜਣਹਾਰ ਮੈਂ ਹਾਂ। ਪੰਜਾਬ ਨੂੰ ਮਾਡਰਨ ਕੀਤਾ ਜਾਵੇ ਅਤੇ ਪੈਸਾ ਇਉਂ ਲਿਆ ਜਾਵੇ ਕਿ ਬਾਅਦ ਦੇ ਵਿੱਚ ਕਮਾਈ ਹੋਣ ਲੱਗ ਪਵੇ। ਇਹੋ ਜਿਹੇ ਗਵਰਨਰ ਜਨਰਲ ਦੇ ਨਾਲ ਸਿੰਜਣ ਦੇ ਲਈ ਲਾਰਸ ਦੇ ਕੋਲ ਨਿਡਰਤਾ ਅਤੇ ਤਿੱਖੀ ਨੀਝ ਜਿਹੜੀ ਦੋਵੇਂ ਚਾਹੀਦੀਆਂ ਨੇ। 1855 ਦੀਆਂ ਗਰਮੀਆਂ ਦੇ ਸਮੇਂ ਵਿੱਚ ਡਲਹੌਜੀ ਨੇ ਅਵਧ ਨੂੰ ਜਿਹੜਾ ਸੀ ਅੰਗਰੇਜ਼ੀ ਰਾਜ ਦੇ ਵਿੱਚ ਮਿਲਾਉਣ ਦਾ ਫੈਸਲਾ ਕਰ ਲਿਆ ਕਿ ਉਹਨੂੰ ਵੀ ਆਪਾਂ ਨਾਲ ਜੋੜ ਲਈਏ। ਉਸ ਤੋਂ ਬਾਅਦ ਬੇਸ਼ੱਕ ਇਹ ਬੰਗਾਲ ਆਰਮੀ ਨੂੰ ਫੌਜੀ ਜਵਾਨ ਦਿੰਦਾ ਸੀਗਾ, ਅਤੇ 1837 ਦੇ ਵਿੱਚ ਇੱਕ ਸੰਧੀ ਵੀ ਕੀਤੀ ਗਈ ਜਿਸ ਦੇ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਅਵਧ ਨੂੰ ਜਿਹੜਾ ਸੀ ਮਿਲਾਇਆ ਨਹੀਂ ਜਾਵੇਗਾ ਇਹਦੇ ਵਿੱਚ। ਜਾਨ ਨੂੰ ਇਸ ਫੈਸਲੇ ਦਾ ਕਦੋਂ ਪਤਾ ਲੱਗਿਆ ਇਹ ਜਾਣਕਾਰੀ ਤਾਂ ਨਹੀਂ ਸਾਹਮਣੇ ਆਉਂਦੀ ਹੈ, ਪਰ ਉਹਦਾ ਜੀਵਨੀਕਾਰ ਜਿਹੜਾ ਰਿਟਾਇਰਮੈਨ ਤੋਂ ਬਾਅਦ ਉਸਨੂੰ ਜਿਹੜਾ ਮਿਲਦਾ ਰਿਹਾ ਦੱਸਦਾ ਹੈ ਕਿ 1856 ਦੇ ਵਿੱਚ ਜਦੋਂ ਅਵਧ ਮਿਲਾ ਲਿਆ ਗਿਆ ਸੀ ਨਾਲ, ਜਾਨ ਇਸਦੇ ਹੱਕ ਦੇ ਵਿੱਚ ਨਿਤਰਿਆ ਸੀ ਅਤੇ ਫਰਵਰੀ 1856 'ਚ ਡਲਹੌਜੀ ਅਤੇ ਜਾਨ ਕਲਕੱਤੇ ਦੇ ਵਿੱਚ ਆਖਰੀ ਵਾਰ ਮਿਲੇ ਸੀ। ਉਸ ਤੋਂ ਬਾਅਦ ਲਾਹੌਰ ਤੋਂ ਲੰਮੀ ਅਤੇ ਸਖ਼ਤ ਸਫ਼ਰ ਦੀ ਤਿਆਰੀ ਵਾਸਤੇ ਜਾਨ ਨੇ 14 ਸਾਲ ਦੀ ਨੌਕਰੀ ਦੇ ਦੌਰਾਨ ਪਹਿਲੀ ਵਾਰ ਛੁੱਟੀ ਲਈ ਸੀ। ਡਲਹੌਜੀ ਨੇ ਲਿਖਿਆ ਸੀ, ਜਿਨ੍ਹਾਂ ਦੇ ਨਾਲ ਮੈਂ ਇੰਡੀਆ ਦੇ ਵਿੱਚ ਕੰਮ ਕੀਤਾ ਉਹਨਾਂ ਦੇ ਵਿੱਚੋਂ ਇੱਕ ਤੁਸੀਂ ਹੋ ਪਿਆਰੇ ਜਾਨ, ਜਿਸ ਤੋਂ ਵਿਛੜਨ ਵਕਤ ਦਿਲ ਦੁੱਖ ਰਿਹਾ। ਡਲਹੌਜੀ ਦੀ ਵਾਪਸੀ ਤੋਂ ਥੋੜ੍ਹੇ ਕੁ ਦਿਨਾਂ ਦੇ ਪਿੱਛੋਂ ਸਰ ਜਾਨ ਲਾਰਸ ਜਿਹੜਾ ਸੀ ਉਹਨੂੰ ਚੀਫ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ। ਕਲਕੱਤੇ ਦੇ ਵਿੱਚ ਡਲਹੌਜੀ ਦਾ ਜਿਹੜਾ ਸੀ ਡਲਹੌਜੀ ਦਾ ਉੱਤਰਾਧਿਕਾਰੀ ਚਾਰਲਸ ਜਾਨ ਕੈਨਿੰਗ ਆਇਆ, ਜਿਹਦਾ ਮਰਹੂਮ ਪਿਤਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਰਿਹਾ ਸੀ। ਡਲਹੌਜੀ ਵਾਂਗ ਚਾਰਲਸ ਵੀ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਰਿਹਾ। ਭਾਰਤ ਦੇ ਪੱਛਮੀ ਖਿੱਤੇ ਦੇ ਵਿੱਚ ਹੁਣ ਉਹਨੇ ਕਲਕੱਤੇ ਤੋਂ ਪੁੱਜ ਕੇ ਸੰਕਟਾਂ ਦੇ ਰੂਬਰੂ ਹੋਣਾ ਸੀਗਾ। ਰੂਸ ਦੀ ਹਮਾਇਤ ਹਾਸਲ ਕਰਕੇ ਪਰਸ਼ੀਆ ਨੇ ਅਫਗਾਨਿਸਤਾਨ ਦੇ ਵਿੱਚ ਹੇਰਾਤ ਦੇ ਉੱਪਰ ਆਪਣਾ ਹੱਕ ਜਿਹੜਾ ਸੀ ਜਿਤਾਇਆ। ਦੋਸਤ ਨੇ ਅੰਗਰੇਜ਼ਾਂ ਤੋਂ ਮਦਦ ਮੰਗੀ ਅਤੇ ਜੁਲਾਈ 1856 'ਚ ਲੰਡਨ ਤੋਂ ਐਲਾਨ ਹੋ ਗਿਆ ਕਿ ਪਰਸ਼ੀਆ ਨੇ ਜੇ ਹੇਰਾਤ ਦੇ ਉੱਤੇ ਹਮਲਾ ਕਰ ਦਿੱਤਾ ਤਾਂ ਅਸੀਂ ਸਮਝਾਂਗੇ ਬਰਤਾਨੀਆ 'ਤੇ ਹਮਲਾ ਹੋ ਗਿਆ। ਅੰਗਰੇਜ਼ ਅਫਗਾਨਿਸਤਾਨ ਦੇ ਵਿੱਚ ਫੌਜ ਭੇਜਣੀ ਨਹੀਂ ਸੀ ਚਾਹੁੰਦੇ। ਫੈਸਲਾ ਹੋ ਗਿਆ ਕਿ ਪਰਸ਼ੀਆ ਗਲਫ ਦੇ ਵਿੱਚ ਜੰਗੀ ਬੇੜਾ ਸਮੁੰਦਰ ਰਾਹੀਂ ਭੇਜਿਆ ਜਾਵੇਗਾ ਅਤੇ ਅੰਗਰੇਜ਼ ਫੌਜਾਂ ਪਰਸ਼ੀਆ ਜਾਣੀ ਕਿ ਆਪਣਾ ਇਰਾਨ ਦੀ ਗੱਲ ਹੋ ਰਹੀ ਹੈ, ਪਰਸ਼ੀਆ ਦੇ ਕਿਨਾਰੇ ਉੱਤਰ ਕੇ ਪੁਜੀਸ਼ਨਾਂ ਲੈ ਲੈਣ। ਕੈਨਿੰਗ ਨੇ ਜਾਣ ਦੀ ਸਲਾਹ ਦੇ ਲਈ ਇੱਕ ਜਿਹੜਾ ਸੀ ਸਲਾਹ ਲਈ ਕਿ ਇਸ ਫੌਜ ਦਾ ਕਮਾਂਡਰ ਕਿਸ ਨੂੰ ਲਿਆ ਜਾਵੇਗਾ। ਜਾਨ ਨੇ ਕਿਹਾ, ਮੇਰਾ ਵੱਡਾ ਭਰਾ ਹੈਨਰੀ ਠੀਕ ਰਹੇਗਾ। ਆਖਰ ਜੇਮਸ ਔਟਰਮ ਜਿਹੜਾ ਸੀ ਚੁਣਿਆ ਗਿਆ ਅਤੇ ਫੈਸਲਾ ਕਲਕੱਤੇ ਬੈਠੇ ਕੈਨਿੰਗ ਦਾ ਨਹੀਂ ਮਹਾਰਾਣੀ ਵਿਕਟੋਰੀਆ ਦਾ ਲੰਡਨ ਦੇ ਵਿੱਚ ਲਿਆ ਗਿਆ ਫੈਸਲਾ ਸੀਗਾ। ਕੈਨਿੰਗ ਦੀ ਜਿਹੜੀ ਇੱਛਾ ਸੀਗੀ ਕਿ ਦੋਸਤ ਦੇ ਨਾਲ ਸੰਧੀ ਉੱਪਰ ਮੁੜ ਦਸਤਖਤ ਕੀਤੇ ਜਾਣ ਕਿ ਅੰਗਰੇਜ਼ ਮਦਦ ਕਰਨ ਦੇ ਪਾਬੰਦ ਨੇ, ਉਹਨੇ ਜਾਣ ਦੀ ਸਲਾਹ ਲਈ। ਪੇਸ਼ਾਵਰ ਦੇ ਵਿੱਚ ਐਡਵਰਡਸ ਅਤੇ ਲਾਹੌਰ ਦੇ ਵਿੱਚ ਜਾਨ ਸੰਧੀ ਕਰਨ ਦੇ ਲਈ ਜੋਸ਼ ਦੇ ਵਿੱਚ ਸੀ। ਕੈਨਿੰਗ ਜਾਨ ਦੀ ਜਿਹੜੀ ਇਹ ਸਲਾਹ ਮੰਨ ਗਿਆ ਕਿ ਅਫਗਾਨਿਸਤਾਨ ਦੇ ਵਿੱਚ ਫੌਜ ਦੀ ਵਧੇਕ ਗਿਣਤੀ ਦੇ ਨਾਲ ਇੱਕ ਤਾਂ ਖਰਚਾ ਬਹੁਤ ਹੋਏਗਾ ਅਤੇ ਦੂਜਾ ਪ੍ਰਜਾ ਭੜਕ ਜਿਹੜੀ ਹੈ ਸਕਦੀ ਹੈ ਉੱਥੇ। ਖੈਬਰ ਤੋਂ ਸੰਧੀ ਕਰਨ ਦੇ ਲਈ ਜਾਨ ਜਿਹੜਾ ਸੀ ਫੌਜੀ ਟੁਕੜੀ ਦੇ ਨਾਲ ਤੁਰ ਪਿਆ ਅਤੇ ਸਿਪਾਹੀਆਂ ਨੂੰ ਖਬਰਦਾਰ ਕੀਤਾ ਕਿ ਕਿਤੇ ਵੀ ਦਗੇਬਾਜ਼ੀ ਹੋ ਸਕਦੀ ਹੈ, ਸਾਵਧਾਨ ਰਹਿਣਾ ਹੈ, ਘਾਤ ਲਾ ਕੇ ਹਮਲਾ ਹੋ ਸਕਦਾ ਹੈ, ਜਿੱਧਰੋਂ ਗੋਲੀ ਚੱਲਣ ਦੀ ਆਵਾਜ਼ ਸੁਣੋ ਤੁਰੰਤ ਉੱਧਰ ਹਮਲਾ ਕਰਨਾ ਹੈ। ਸਾਰਾ ਨਾਪ ਤੋਲ ਕੇ ਠੀਕ ਰਿਹਾ, ਹਮਲਾ ਤਾਂ ਕੀ ਹੋਣਾ, ਥਾਂ ਥਾਂ ਜਾਨ ਦਾ ਸਵਾਗਤ ਸਲੂਟਾਂ ਦੇ ਨਾਲ ਹੋ ਰਿਹਾ ਸੀ। 7 ਜਨਵਰੀ 1857 ਨੂੰ ਸੰਧੀ ਦੇ ਉੱਤੇ ਦਸਤਖਤ ਜਿਹੜੇ ਹੋ ਗਏ। ਸੰਧੀ ਦੀ ਇਸ ਰਸਮ ਦੇ ਵਿੱਚ ਨਿਕਲਸਨ ਦੀ ਗੈਰ ਹਾਜ਼ਰੀ ਤੋਂ ਸਭ ਹੈਰਾਨ ਨੇ। ਹੁਣ ਉਹ ਕਮਿਸ਼ਨਰ ਐਡਵਰਡਸ ਦੇ ਅਧੀਨ ਪੇਸ਼ਾਵਰ ਦਾ DC ਸੀ, ਇਸ ਕਰਕੇ ਚੀਫ ਕਮਿਸ਼ਨਰ ਦੇ ਦਰਬਾਰ ਦੇ ਵਿੱਚ ਉਸਨੂੰ ਹਾਜ਼ਰ ਹੋਣਾ ਚਾਹੀਦਾ ਸੀ। ਪਰ ਉਸਦੇ ਦਿਲ ਦੇ ਵਿੱਚ ਅਫਗਾਨਾਂ ਦੇ ਵਿਰੁੱਧ ਇੰਨੀ ਨਫ਼ਰਤ ਕਿ ਸੰਧੀ ਦੀ ਰਸਮ ਵੇਲੇ ਵੀ ਉਹ ਅਫਗਾਨਿਸਤਾਨ ਦੀ ਐਨ ਉਲਟ ਦਿਸ਼ਾ ਦੇ ਵਿੱਚ ਪੇਸ਼ਾਵਰ ਦੀ ਸਰਹੱਦ ਦੇ ਉੱਤੇ ਬੈਠਾ ਸੀ। ਨਵੰਬਰ 1856 'ਚ ਸ਼ੁਰੂ ਹੋਈ ਐਂਗਲੋ ਪਰਸ਼ੀਅਨ ਜੰਗ ਦੇ ਵਿੱਚ ਅਪ੍ਰੈਲ 1857 'ਚ ਖਤਮ ਹੋ ਗਈ। ਅੰਗਰੇਜ਼ ਜੇਤੂ ਰਹੇ, ਪਰਸ਼ੀਅਨ ਜਿਹੜੇ ਸਨ ਇਰਾਨੀ, ਉਹਨਾਂ ਨੇ ਹੇਰਾਤ ਤੋਂ ਦਾਅਵਾ ਹਟਾ ਲਿਆ, ਹੇਰਾਤ ਅਫਗਾਨਿਸਤਾਨ ਦੇ ਨਾਲ ਰਹੇਗਾ, ਇਹ ਗੱਲਬਾਤ ਹੋ ਗਈ। ਅਪ੍ਰੈਲ 1857 ਦਾ ਸਮਾਂ, ਉਹਦੇ ਵਿੱਚ ਜਾਨ ਲਾਰਸ ਨੂੰ ਪਤਾ ਲੱਗ ਗਿਆ ਕਿ ਨਵੀਂ ਰਾਈਫਲ ਇਨਫੀਲਡ ਦੇ ਕਾਰਤੂਸਾਂ ਦੀ ਚਰਬੀ ਕਾਰਨ ਬੰਗਾਲ ਆਰਮੀ ਦੇ ਜਵਾਨਾਂ ਦੇ ਵਿੱਚ ਬੇਚੈਨੀ ਪਈ ਹੋਈ ਹੈ। ਜਾਨ ਨੂੰ ਇਹ ਗੱਲ ਕੋਈ ਵੱਡੀ ਖਤਰਨਾਕ ਨਹੀਂ ਲੱਗੀ, ਪੰਜਾਬੀ ਸਿਪਾਹੀ ਵੀ ਇਹਨਾਂ ਕਾਰਤੂਸਾਂ ਨੂੰ ਛੂਹਣ ਤੋਂ ਇਨਕਾਰ ਕਰ ਰਹੇ ਸਨ। ਪਤਾ ਲੱਗਿਆ ਕਿ ਸੀਗਾ ਕਿ ਇਹਨਾਂ ਦੀ ਟੋਪੀ ਜਿਹੜੀ ਹੈ ਅੰਦਰ ਸੂਰ ਅਤੇ ਗਾਂ ਦੀ ਚਰਬੀ ਹੁੰਦੀ ਹੈ। ਲਾਰੰਸ ਨੇ ਜਿਹੜਾ ਸੋਚਿਆ ਸੀ ਕਿ 1000 ਗਜ਼ ਦੂਰ ਤੱਕ ਮਾਰ ਕਰਨ ਵਾਲੀ ਬੰਦੂਕ ਦਾ ਕਾਰਨਾਮਾ ਦੇਖ ਕੇ ਸਿਪਾਹੀ ਇਸ ਫਜ਼ੂਲ ਗੱਲ ਨੂੰ ਨਜ਼ਰ ਅੰਦਾਜ਼ ਕਰ ਦੇਣਗੇ। ਆਪਣਾ ਉਹਦੇ ਉੱਤੇ ਫਿਲਮ ਵੀ ਬਣੀ ਹੈ ਨਾ, ਆਪਣਾ ਆਮਿਰ ਖਾਨ ਨੇ ਬਣਾਈ ਹੋਈ ਹੈ, ਜਦੋਂ ਕਹਿੰਦਾ ਕਿ ਅਸੀਂ ਭਾਈ ਅਸ ਸਾਨੂੰ ਜਿਹੜੀਆਂ ਗੋਲੀਆਂ ਜਾਂ ਤਾਂ ਕਾਰਤੂਸ ਹੋਰ ਦਿਓ, ਅਸੀਂ ਮੂੰਹ ਦੇ ਨਾਲ ਨਹੀਂ ਛਿੱਲਣੇ। ਇਹ ਖਬਰ ਅਜੀਬ ਲੱਗੀ ਕਿ ਕਲਕੱਤੇ ਦੋ ਦੇਸੀ ਰੈਜੀਮੈਂਟਾਂ ਤੋਂ ਹਥਿਆਰ ਧਰਾ ਲੈ ਗਏ ਅਤੇ ਮਾਰਚ ਦੇ ਵਿੱਚ

ਸਭ ਠੀਕ ਹੈ। ਮਈ ਦੇ ਵਿੱਚ ਪਤਨੀ ਤੇ ਬੱਚਿਆਂ ਸਣੇ ਉਹ ਮਰੀ ਪਹਾੜੀ ਜਿਹੜਾ ਵੱਲ ਨੂੰ ਚੱਲ ਪੈਂਦਾ ਸੀਗਾ। ਮਈ ਦੇ ਵਿੱਚ ਲਾਹੌਰ ਗਰਮ ਵੀ ਬਹੁਤ ਹੋ ਗਿਆ ਸੀ, ਜਿੱਦਾਂ ਇੱਧਰ ਆਪਣੇ ਵਾਲੇ ਪਾਸੇ ਸ਼ਿਮਲੇ ਇਹਨਾਂ ਨੇ ਸਾਰਾ ਕੁਝ ਰਾਜਧਾਨੀ ਵੀ ਬਣਾਈ ਹੋਈ ਸੀ। 12 ਮਈ ਸਵੇਰ ਸਾਰ ਸੰਸਨੀ ਖੇਜ ਤਾਰ ਮਿਲ ਗਈ ਖਬਰ। 11 ਮਈ ਦਿੱਲੀ ਤੋਂ ਚੱਲ ਕੇ ਅੰਬਾਲੇ ਰਾਹੀਂ ਜਾਣ ਦੇ ਕੋਲ ਰਾਵਲ ਪਿੰਡੀ ਪੁੱਜੀ। ਤਾਰ ਦੇ ਵਿੱਚ ਲਿਖਿਆ ਸੀ, ਮੇਰਠ ਦੇ ਲੱਠ ਮਾਰ ਮੁਗਲ ਰਾਜਧਾਨੀ ਦਿੱਲੀ ਦੇ ਵਿੱਚ ਅੰਗਰੇਜ਼ਾਂ ਨੂੰ ਮਾਰ ਰਹੇ ਸਨ ਤੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ। ਅੰਬਾਲੇ ਤੋਂ ਲਾਹੌਰ ਵੀ ਤਾਰ ਗਈ, ਜਿੱਥੇ ਮਿੱਟ ਗੁਮਰੀ ਇੰਚਾਰਜ ਸੀਗੀ ਤੇ ਪੇਸ਼ਾਵਰ ਵੀ ਗਈ ਜਿੱਥੇ ਐਡਵਰਡਸ ਕਮਿਸ਼ਨ ਸੀ ਕਮਿਸ਼ਨਰ ਸੀਗਾ। ਇੱਕ ਤਾਰ ਹੋਰ ਆ ਗਈ, ਮੇਰਠ ਦੇ ਵਿੱਚ ਫਸਾਦ ਸ਼ੁਰੂ ਹੋ ਗਏ। 10 ਮਈ ਨੂੰ ਹਿੰਦੁਸਤਾਨੀ ਸਿਪਾਹੀਆਂ ਨੇ ਅੰਗਰੇਜ਼ ਮਾਰ ਦਿੱਤੇ। ਦਿੱਲੀ ਫਸਾਦ ਦੇ ਨਾਲੋਂ ਇਹ ਖਬਰ ਵੱਧ ਖਤਰਨਾਕ ਸੀਗੀ, ਕਿਉਂਕਿ ਮੇਰਠ ਦੇ ਵਿੱਚ ਹਿੰਦੁਸਤਾਨੀ ਸਿਪਾਹੀਆਂ ਦੇ ਨਾਲੋਂ ਅੰਗਰੇਜ਼ ਸਿਪਾਹੀਆਂ ਦੀ ਗਿਣਤੀ ਕਿਤੇ ਵਧੀਕ ਸੀਗੀ, ਜ਼ਿਆਦਾ ਸੀ। ਦਿੱਲੀ ਦੇ ਵਿੱਚ ਤਾਂ ਬਹੁਤ ਥੋੜ੍ਹੀ ਗਿਣਤੀ ਦੀ ਅੰਗਰੇਜ਼ ਫੌਜ ਸੀਗੀ। ਸ਼ੁਕਰ ਹੈ ਟੈਲੀਗ੍ਰਾਫ ਦੇ ਰਾਹੀਂ ਆਈ ਖਬਰ ਪੰਜਾਬੀ ਫੌਜਾਂ ਤੱਕ ਨਹੀਂ ਪੁੱਜੀ ਸੀ ਕਿ ਦਿੱਲੀ ਦੇ ਵਿੱਚ ਕਤਲੋ ਗਾਰਤ ਅਤੇ ਮੇਰਠ ਦੇ ਵਿੱਚ ਫੌਜੀ ਬਗਾਵਤ ਹੋ ਗਈ, ਨਹੀਂ ਤਾਂ ਪੰਜਾਬ ਦੇ ਵਿੱਚ ਵੀ ਇਹ ਕੁਝ ਸ਼ੁਰੂ ਹੋ ਜਾਣਾ ਸੀ। ਤੇ ਮਈ 1857 ਦੇ ਦੌਰਾਨ ਉਸਦੇ ਵਿੱਚ ਬੰਗਾਲ ਆਰਮੀ ਦੇ ਹਿੰਦੁਸਤਾਨੀ ਸਿਪਾਹੀਆਂ ਦੀ ਗਿਣਤੀ ਪੰਜਾਬ ਦੇ ਵਿੱਚ 36,000 ਸੀ। ਪੰਜਾਬ ਦੇ ਵਿੱਚ ਅੰਗਰੇਜ਼ ਫੌਜੀਆਂ ਦੀਆਂ 11 ਰੈਜੀਮੈਂਟਾਂ ਸਨ, ਜਿਨ੍ਹਾਂ ਦੇ ਵਿੱਚ 11,000 ਸਿਪਾਹੀ। ਇਹ ਰੈਜੀਮੈਂਟਾਂ ਇੱਕ ਦੂਜੇ ਤੋਂ ਦੂਰ ਪੰਜਾਬ ਦੀਆਂ ਪੇਸ਼ਾਵਰ ਅਤੇ ਅੰਬਾਲਾ ਸਰਹੱਦਾਂ ਦੇ ਉੱਪਰ ਤੈਨਾਤ। ਪੰਜਾਬ ਦੀ ਕੱਚੀ ਫੌਜ ਗਾਈਡਸ ਦੇ ਵਿੱਚ 14,000 ਜਵਾਨ ਸਨ ਅਤੇ ਪੰਜਾਬੀ ਅਤੇ ਪਖਤੂਨ। ਇਹ ਟਰਾਂਸ ਸਿੰਧ ਜਿਹੜੀ ਸੀ ਬਾਰਡਰ ਦੇ ਉੱਤੇ ਸੀ। ਇਸ ਤੋਂ ਇਲਾਵਾ ਪੰਜਾਬ ਦੀ ਦੇਸੀ ਫੌਜ ਦੇ ਵਿੱਚ 15,000 ਮਿਲਟਰੀ ਪੁਲਿਸ ਸੀ। ਮਿਲਟਰੀ ਪੁਲਿਸ ਦੀ ਲਾਹੌਰ ਡਿਵੀਜ਼ਨ ਦੀ ਕਮਾਨ ਰਿਚਰਡ ਲਾਰੈਂਸ ਕੋਲ ਸੀ। ਇਹ ਵੀ ਲਾਰੈਂਸ ਭਰਾਵਾਂ ਦੇ ਵਿੱਚੋਂ ਇੱਕੋ ਹੀ ਸੀ। ਪੰਜਾਬ ਦੇ ਵਿੱਚ ਹਰੇਕ ਥਾਂ ਦੇ ਉੱਤੇ ਅੰਗਰੇਜ਼ਾਂ ਦੇ ਨਾਲੋਂ ਭਾਰਤੀ ਸਿਪਾਹੀਆਂ ਦੀ ਗਿਣਤੀ ਵਧੀਕ ਸੀ, ਖਾਸ ਕਰਕੇ ਲਾਹੌਰ, ਰਾਵਲਪਿੰਡੀ, ਫਿਰੋਜ਼ਪੁਰ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਜੇਹਲਮ ਅਤੇ ਮੁਲਤਾਨ। ਲਾਹੌਰ ਤੋਂ ਰਾਵਲਪਿੰਡੀ ਦੂਰ ਹੋਣ ਕਰਕੇ ਟੈਲੀਗ੍ਰਾਫ ਸਿਸਟਮ ਡਾਊਨ ਸੀਗਾ। ਬਜਾਏ ਚੀਫ ਕਮਿਸ਼ਨਰ ਦੇ ਨਾਲ ਸਲਾਹ ਮਸ਼ਵਰਾ ਕਰਨ ਦੇ ਮਿੱਟ ਗੁਮਰੀ ਨੇ ਫੈਸਲਾ ਕੀਤਾ ਕਿ ਆਪਣੇ ਅਫਸਰਾਂ ਦੇ ਨਾਲ ਸਲਾਹ ਕਰਕੇ ਲਾਹੌਰ ਦੇ ਵਿੱਚ ਆਪੇ ਐਕਸ਼ਨ ਲਵਾਂਗੇ। ਪੇਸ਼ਾਵਰ ਦੇ ਵਿੱਚ ਨਿਕਲਸਨ ਅਤੇ ਐਡਵਰਡਸ ਨੇ ਇਹ ਕੀਤਾ। ਇਉਂ ਵਿਉਂਤ ਬਣਾਉਣੀ ਸੀਗੀ ਕਿ ਪੰਜਾਬ ਦੀਆਂ ਰੈਜੀਮੈਂਟਾਂ ਦੇ ਵਿੱਚ ਬਗਾਵਤ ਨਾ ਹੋ ਜਾਵੇ ਕਿਤੇ। ਦੂਰ ਅੰਦੇਸ਼ ਰਿਚਰਡ ਲਾਰੈਂਸ ਨੇ ਕਿਹਾ, ਦਿੱਲੀ ਵਿਚਲੇ ਅੰਗਰੇਜ਼ਾਂ ਨੂੰ ਵੀ ਤਾਂ ਪੰਜਾਬ ਨੇ ਹੀ ਬਚਾਉਣਾ ਹੈ, ਉੱਧਰ ਦੀ ਵੀ ਸੋਚੋ ਜ਼ਰਾ। ਲਾਰੈਂਸ ਦਾ ਜੀਵਨੀਕਾਰ ਲਿਖਦਾ ਹੈ, ਉਸਦੀ ਸਪਿਰਿਟ ਖੇਤਰੀ ਨਹੀਂ ਸਾਮਰਾਜਵਾਦੀ ਸੀਗੀ। ਤਾਰਾਂ ਨੂੰ ਪੜ੍ਹ ਕੇ, ਤਾਰਾਂ ਜਿਹੜੀਆਂ ਆ ਗਈਆਂ ਚਿੱਠੀਆਂ ਪੱਤਰ, ਤਾਰਾਂ ਪੜ੍ਹ ਕੇ ਆਪਣੀ ਆਰਾਮਗਾਹ ਦੇ ਵਿੱਚੋਂ ਜਾਨ ਹੈਨਰੀ ਨੇ ਛਾਲ ਮਾਰੀ। ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਜਾਰਜ ਐਨਸਨ ਨੂੰ ਜਿਹੜਾ ਤਾਰ ਭੇਜੀ, ਉਹ ਇਸ ਵੇਲੇ ਸ਼ਿਮਲੇ ਦੇ ਵਿੱਚ ਸੀਗਾ। ਕਿਹਾ, ਹੇਠਾਂ ਉਤਰੋ ਅਤੇ ਫੌਜ ਲੈ ਕੇ ਤੁਰੰਤ ਦਿੱਲੀ ਪੁੱਜੋ। ਦੂਜੀ ਤਾਰ ਕਲਕੱਤੇ ਕੈਨਿੰਗ ਨੂੰ ਜਿਹੜੀ ਭੇਜੀ ਗਈ, ਉਹਦੇ ਵਿੱਚ ਲਿਖਿਆ ਉਹਨੇ, ਚੀਨ ਦੇ ਵਿੱਚ ਗਈਆਂ ਸਾਰੀਆਂ ਫੌਜਾਂ ਨੂੰ ਕਲਕੱਤੇ ਪੁੱਜਣ ਦੇ ਹੁਕਮ ਭੇਜ ਦਿਓ। ਉਸਨੂੰ ਪਤਾ ਸੀਗਾ ਅਸਲ ਬੌਸ ਤਾਂ ਲੰਡਨ ਦੇ ਵਿੱਚ ਬੈਠਾ ਸੀ। ਜਾਨ ਨੇ 15 ਮਈ ਨੂੰ ਕੰਪਨੀ ਦੇ ਚੇਅਰਮੈਨ ਰੋਸ ਮੰਗਲੇਸ਼ ਨੂੰ ਤਾਰ ਦੇ ਵਿੱਚ ਲਿਖਿਆ, ਇੰਡੀਆ ਦੇ ਵਿੱਚ ਐਡਾ ਵੱਡਾ ਭਿਆਨਕ ਹਾਦਸਾ ਅੱਗੇ ਕਦੇ ਨਹੀਂ ਹੋਇਆ। ਉਹਨਾਂ ਨੂੰ ਡਰ ਸੀ ਕਿ ਸਿਵਲ ਵਾਰ ਨਾ ਲੱਗ ਜਾਵੇ ਅੰਦਰ ਖਾਤੇ, ਸਾਨੂੰ ਤਾਂ ਮੂਹਰੇ ਲਾ ਲੈਣਾ ਇਹਨਾਂ ਸਾਰਿਆਂ ਨੇ। ਮੈਂ ਪੁਰਜ਼ੋਰ ਅਰਜ਼ ਕਰਦਾ ਕਿ ਆਪਣੀ ਯੂਰਪੀਅਨ ਫੌਜ ਭਾਰੀ ਗਿਣਤੀ ਦੇ ਵਿੱਚ ਛੇਤੀ ਤੋਂ ਛੇਤੀ ਭਾਰਤ ਭੇਜ ਦੇਵਿਓ। ਪੰਜਾਬ ਦੇ ਵਿੱਚ ਖਾਮੋਸ਼ ਪਹਿਲਾਂ ਜਿਹੜਾ ਸਕੀਮ ਜਿਹੜੀ ਸੀ ਪਲੈਨ ਜਿਹੜਾ ਸੀ ਬਣੇਗੀ ਅਤੇ ਅਚਾਨਕ ਲਾਗੂ ਕੀਤੀ ਜਾਵੇਗੀ। ਇੱਕ ਇੱਕ ਕਰਕੇ ਹਿੰਦੁਸਤਾਨੀ ਫੌਜਾਂ ਤੋਂ ਹਥਿਆਰ ਲੈ ਲਏ ਗਏ, ਸਾਰੇ ਸੂਬੇ ਦਾ ਤੋਪਖਾਨਾ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਗਿਆ ਅੰਗਰੇਜ਼ਾਂ ਵੱਲੋਂ। 12 ਮਈ ਨੂੰ ਜਦੋਂ ਲਾਹੌਰ ਤਾਰ ਪੁੱਜੀ ਨਾ, ਇੱਕ ਭਰੋਸੇਯੋਗ ਬ੍ਰਾਹਮਣ ਕਲਰਕ ਰਿਚਰਡ ਲਾਰੈਂਸ ਨੂੰ ਮਿਲਦਾ। ਲਾਰੈਂਸ ਲਾਹੌਰ ਮਿਲਟਰੀ ਚੀਫ ਸੀਗਾ ਅਤੇ ਉਹਨੂੰ ਦੱਸਿਆ ਕਿ 3 ਪੈਦਲ ਅਤੇ 1 ਘੋੜ ਸਵਾਰ 4 ਰੈਜੀਮੈਂਟਾਂ ਮੀਆਂ ਮੀਰ ਲਾਗੇ ਬੈਠੀਆਂ ਨੇ। ਆਪਣੀ ਗਰਦਨ ਦੇ ਉੱਤੇ ਉਂਗਲ ਰੱਖ ਕੇ ਉਹ ਕਹਿੰਦਾ ਹੈ, ਸਾਹਿਬ ਉਹ ਇਹ ਕੁਝ ਕਰਨ ਦੇ ਲਈ ਤਿਆਰ ਨੇ, ਜਾਣੀ ਕਿ

ਕੀ ਗੱਲ ਕੱਟਣਗੇ, ਗਲ ਕੱਟਣਗੇ? ਇਹ ਖਬਰ ਲਾਹੌਰ ਦੇ ਕਾਰਜਕਾਰੀ ਹਾਕਮ ਮਿੱਟ ਗੁਮਰੀ ਦੇ ਕੋਲ ਪਹੁੰਚਾਈ ਗਈ। ਉਹਨੇ ਕਿਹਾ, ਫਟਾਫਟ ਜਲਦੀ ਤੋਂ ਜਲਦੀ ਉਹਨਾਂ ਤੋਂ ਹਥਿਆਰ ਧਰਾਓ ਘਰੇ। ਅੰਗਰੇਜ਼ ਅਫਸਰਾਂ ਨੇ ਇਹ ਕਾਰਵਾਈ ਕਰਨ ਦੇ ਵਿੱਚ ਹਿਚਕਚਾਹਟ ਨਹੀਂ ਦਿਖਾਈ, ਦਬਾਦਬ ਕਾਰਵਾਈ ਹੋਈ, ਕਿਉਂਕਿ ਉਹਨਾਂ ਨੂੰ ਮਾਮਲੇ ਦੀ ਸੰਗੀਨੀ ਦਾ ਪਤਾ ਨਹੀਂ ਸੀਗਾ। ਪਰ ਫਿਰ ਮੰਨ ਗਏ ਉਹ। ਲਾਹੌਰ ਤੋਂ ਰੈਜੀਮੈਂਟ ਅੱਧੀ ਰਾਤ ਮੀਆਂ ਮੀਰ ਪੁੱਜ ਗਈ ਤੇ ਭਾਰਤੀ ਸਿਪਾਹੀ ਗੋਰਿਆਂ ਤੋਂ ਕਿਤੇ ਵਡੇਰੀ ਗਿਣਤੀ ਦੇ ਵਿੱਚ ਸੀ। 81ਵੀਂ ਇਸ ਦੇਸ਼ ਦੇਸੀ ਬਟਾਲੀਅਨ ਦੇ ਸਿਪਾਹੀਆਂ ਨੇ ਅਫਸਰਾਂ ਦਾ ਗੱਜਦਾ ਹੋਇਆ ਹੁਕਮ ਸੁਣਿਆ, ਹਥਿਆਰ ਜ਼ਮੀਨ ਦੇ ਉੱਤੇ ਲਾਈਨ ਦੇ ਵਿੱਚ ਰੱਖੋ। ਉਹਨਾਂ ਨੂੰ ਕੁਝ ਪਤਾ ਨਹੀਂ ਸੀਗਾ, ਕੁਝ ਨਹੀਂ ਕੀ ਹੋ ਕੀ ਰਿਹਾ, ਹਥਿਆਰ ਤਾਂ ਰੱਖਣੇ ਹੀ ਸਨ। ਸਾਹਮਣੇ ਪੂਰੀ ਰੈਜੀਮੈਂਟ ਹਥਿਆਰਬੰਦ ਲਾਹੌਰੋਂ ਆਈ ਖਲੋਤੀ ਪਈ ਸੀ। ਅਫਸਰ ਹੱਥਾਂ ਦੇ ਵਿੱਚ ਬੰਦੂਕਾਂ ਦੀ ਨਾਲੀ ਦੇ ਇਸ਼ਾਰੇ ਦੇ ਨਾਲ ਹਥਿਆਰ ਰੱਖਣ ਦੇ ਲਈ ਹੁਕਮ ਦੇ ਰਹੇ ਨੇ। ਮਿੱਟ ਗੁਮਰੀ ਨੂੰ ਮੀਆਂ ਮੀਰ ਵਾਲਾ ਸਫਲ ਤਜ਼ਰਬਾ ਵਧੀਆ ਲੱਗਿਆ ਸੀ। ਹੁਣ ਬਾਕੀ ਰੈਜੀਮੈਂਟਾਂ ਤੋਂ ਵੀ ਇਸੇ ਤਰ੍ਹਾਂ ਹਥਿਆਰ ਰਖਵਾਏ ਜਾਣਗੇ। ਆਮ ਤੌਰ ਦੇ ਉੱਤੇ DC ਹੁਕਮ ਦਿੰਦਾ ਹੈ, ਉਸਦੇ ਅਧੀਨ ਕੰਮ ਕਰਦਾ ਹੋਇਆ ਮੇਜਰ ਜਾਂ ਕਰਨਲ ਕਾਰਵਾਈ ਨੂੰ ਅੰਜਾਮ ਦੇ ਦਿੰਦਾ ਹੈ। ਕਿਤੇ ਕਿਤੇ ਤਾਂ ਅੰਗਰੇਜ਼ ਅਫਸਰ ਪੇਸ਼ ਕੀਤੇ ਗਏ, ਹਥਿਆਰਾਂ ਦੀ ਕਤਾਰ ਉੱਪਰ ਅੰਗਰੇਜ਼ ਆਪਣੀ ਨਿੱਜੀ ਕਿਰਪਾਨ ਉਤਾਰ ਕੇ ਵੀ ਰੱਖ ਦਿੰਦੇ, ਤਾਂ ਕਿ ਇਸ਼ਾਰਾ ਜਾਵੇ ਕਿ ਸਾਰੇ ਹੀ ਹਥਿਆਰ ਜਮ੍ਹਾਂ ਕਰਵਾ ਰਹੇ ਨੇ, ਤੁਹਾਡੇ ਤੋਂ ਹੀ ਨਹੀਂ ਲੈ ਜਾ ਰਹੇ, ਸ਼ੱਕ ਨਾ ਹੋ ਜਾਵੇ। 13 ਤਾਰੀਕ ਵਾਲਾ ਦਿਨ ਸੀ, ਮੁੱਕਣ ਹੀ ਲੱਗਿਆ ਸੀ ਕਿ 81ਵੀਂ ਰੈਜੀਮੈਂਟ ਜਿਹੜੀ ਸੀ ਫਟਾਫਟ ਕਾਬੂ ਕੀਤੇ ਹਥਿਆਰਾਂ ਦੇ ਗੱਡਿਆਂ ਸਣੇ ਲਾਹੌਰ ਤੋਂ ਅੰਮ੍ਰਿਤਸਰ ਜਾ ਰਹੀ ਸੀ। ਅੰਮ੍ਰਿਤਸਰ ਅਤੇ ਇਸਦੇ ਆਲੇ ਦੁਆਲੇ ਦੇ ਕਿਲੇ ਜਿਵੇਂ ਗੋਬਿੰਦਗੜ੍ਹ ਆਦਿਕ ਸਿੱਖਾਂ ਨੂੰ ਜਿਹੜਾ ਸੀ ਪਿਆਰੇ ਸੀ, ਕਿਤੇ ਕੋਈ ਜਜ਼ਬਾ ਨਾ ਉੱਠ ਖਲੋਵੇ, ਕਿਤੇ ਖਾਸ ਨਿਗਰਾਨੀ ਦੇ ਵਿੱਚ ਰੱਖੇ ਗਏ। ਪਿਛਲੇ ਦਿਨ ਜਾਣੀ ਕਿ 12 ਤਰੀਕ ਨੂੰ ਮਿੱਟ ਗੁਮਰੀ ਨੇ ਲਾਹੌਰ ਤੋਂ ਜਿਹੜਾ ਸੀ ਫਿਰੋਜ਼ਪੁਰ ਹੁਕਮ ਭੇਜੇ ਕਿ ਸਾਵਧਾਨੀ ਰੱਖੋ, ਮੁਲਤਾਨ ਦੇ ਵਿੱਚ ਹਿੰਦੁਸਤਾਨੀ ਰੈਜੀਮੈਂਟ ਨੇੜੇ ਅੰਗਰੇਜ਼ੀ ਤੋਪਖਾਨਾ ਰੈਜੀਮੈਂਟ ਸੀਗੀ। ਸਾਵਧਾਨ ਹੋ ਗਈ, ਕਾਂਗੜੇ ਤਕੜਾਈ ਰੱਖੋ ਤਾਂ ਕਿ ਪਹਾੜੀ ਰਾਜਿਆਂ ਦੇ ਵੱਲੋਂ ਤਵੱਜੋ ਰਹੇ। ਲਾਰੰਸ ਨੇ ਬੀਵੀ ਬੱਚੇ ਮਰੀ ਭੇਜ ਦਿੱਤੇ ਅਤੇ ਆਪ ਰਾਵਲਪਿੰਡੀ ਪੜਾਓ ਕਰ ਦਿੱਤਾ। ਬੰਦਿਆਂ ਦੇ ਰਾਹੀਂ ਜਾਂ ਤਾਰਾਂ ਦੇ ਰਾਹੀਂ ਥਾਓ ਥਾਈਂ ਹੁਕਮ ਭੇਜਦਾ। ਹੁਕਮ ਮਿਸਾਲ ਵਜੋਂ ਸਾਰਾ ਸਰਕਾਰੀ ਖਜ਼ਾਨਾ ਪੰਜਾਬ ਪੁਲਿਸ ਦੀ ਨਿਗਰਾਨੀ ਦੇ ਵਿੱਚ ਨੇੜੇ ਦੇ ਮਿਲਟਰੀ ਸਟੇਸ਼ਨ ਦੇ ਕੋਲ ਭੇਜ ਦਿਓ। ਹਿੰਦੁਸਤਾਨੀ ਗਾਰਦ ਉੱਪਰ ਜਿਹੜਾ ਸੀ ਇਤਬਾਰ ਨਹੀਂ ਕਰਨਾ ਹੈ। ਸਿਪਾਹੀਆਂ ਦੇ ਸਾਰੇ ਖੱਤ ਰੋਕੋ, ਪੜ੍ਹੋ ਆਪ ਕੀ ਕੁਝ ਹੈ, ਮਜ਼ਬੂਤ ਦਿਲ ਦੇ ਨਾਲ ਕੰਮ ਕਰੋ। ਭੜਕਾਹਟ ਜਿਹੜੀ ਸੀ ਦਿਖਾਈ ਨਾ ਦੇਵੇ ਕਿਤੇ ਵੀ ਕਿ ਸਾਨੂੰ ਕੋਈ ਸ਼ੱਕ ਹੈ, ਪਰ ਗੜਬੜਾ ਵੀ ਹੋਇਆ। ਫਿਰੋਜ਼ਪੁਰ ਦੇ ਵਿੱਚ ਚੌਕਸੀ ਰਹੀ। 45ਵੀਂ ਦੇਸੀ ਇਨਫੈਂਟਰੀ ਬਗਾਵਤ ਦੇ ਉੱਤੇ ਉੱਤਰ ਆਈ ਅਤੇ ਦਿੱਲੀ ਦੇ ਬਾਗੀਆਂ ਦੀ ਹਮਾਇਤ ਦੇ ਵਿੱਚ ਹੋ ਗਈ। ਜੂਨ ਦੇ ਵਿੱਚ ਜਲੰਧਰ 3 ਦੇਸੀ ਰੈਜੀਮੈਂਟਾਂ ਨੇ ਬਗਾਵਤ ਕਰ ਛੱਡੀ, ਦਿੱਲੀ ਪਹੁੰਚ ਗਈਆਂ। ਇਹ ਜਾਨ ਲਾਰੰਸ ਦੇ ਉੱਤੇ ਬੰਬ ਡਿੱਗਣ ਵਾਂਗ ਸੀਗੀ। ਜਿਹਨੇ ਜਲੰਧਰ ਦੁਆਬ ਦੇ ਵਿੱਚ ਵਰੇ ਬਿਤਾਏ ਸਨ, ਬਹੁਤ ਸਾਲ ਉਹਨੇ ਉੱਥੇ ਕੰਮ ਕੀਤਾ। ਸਿਆਲਕੋਟ, ਜੇਹਲਮ ਅਤੇ ਰਾਵਲਪਿੰਡੀ ਦੇ ਵਿੱਚ ਬਗਾਵਤ ਹੋ ਗਈ, ਦਿੱਲੀ ਬਾਗੀਆਂ ਦੇ ਕੰਟਰੋਲ ਦੇ ਵਿੱਚ ਆ ਗਈ ਅਤੇ ਮੁਲਤਾਨ ਵਿੱਚ ਲਿੰਕ ਸੀਗਾ ਜਿਸ ਦੇ ਰਾਹੀਂ ਪੰਜਾਬ ਬਾਹਰਲੇ ਸੰਸਾਰ ਦੇ ਨਾਲ ਸੰਪਰਕ ਦੇ ਵਿੱਚ ਸੀਗਾ। ਮੁਲਤਾਨ ਦੇ ਵਿੱਚ 60 ਗੋਰੇ ਸਿਪਾਹੀ ਸੀ ਜਿਨ੍ਹਾਂ ਦੀ ਕਮਾਨ ਮੇਜਰ ਕਰਾਫੋਰਡ ਚਮਰਲੇਨ ਪਾਸ ਸੀਗੀ। ਮੇਜਰ ਨੇ ਹੁਸ਼ਿਆਰੀ ਦੇ ਨਾਲ 60 ਬੰਦਿਆਂ ਦੀ ਸਹਾਇਤਾ ਦੇ ਨਾਲ 3500 ਹਿੰਦੁਸਤਾਨੀ ਸਿਪਾਹੀਆਂ ਤੋਂ ਹਥਿਆਰ ਧਰਾ ਲਏ ਸੀ। ਜਲੰਧਰ ਦੀ ਗੜਬੜ ਦੇਖ ਕੇ ਲਾਰੰਸ ਨੇ ਮੇਜਰ ਨੂੰ ਸਖ਼ਤ ਅਹਤਿਆਤ ਵਰਤਣ ਦੇ ਲਈ ਕਿਹਾ। ਇਸ ਐਕਸ਼ਨ ਤੋਂ ਪਹਿਲਾਂ 4 ਹਫ਼ਤਿਆਂ ਤੱਕ ਮੇਜਰ ਹਥਿਆਰ ਧਰਾਉਣ ਬਾਰੇ ਜਿਹੜਾ ਹਿਚਕਚਾਉਂਦਾ ਰਿਹਾ ਸੀਗਾ ਵੀ ਕਿੱਦਾਂ ਕਰਾਂ। ਹਿੰਦੁਸਤਾਨੀ ਸਿਪਾਹੀ ਬਗਾਵਤ ਕਰਨੋਂ ਹਿਚਕਚਾਉਂਦੇ ਰਹੇ। ਸਿਪਾਹੀਆਂ ਦਾ ਮੁਲਤਾਨੀਆਂ ਦੇ ਨਾਲ ਸੰਪਰਕ ਨਾ ਬਣਿਆ ਜਿਹੜੇ 8 ਸਾਲ ਪਹਿਲਾਂ ਫਰੰਗੀਆਂ ਨੂੰ ਅੱਖਾਂ ਦਿਖਾਉਂਦੇ ਸੀ। ਹਰਬਟ ਨੂੰ ਪੇਸ਼ਾਵਰ ਦੇ ਵਿੱਚ ਤਾਰ 11 ਮਈ ਨੂੰ ਮਿਲਦਾ ਹੈ, ਜਿਹੜੀ ਲਾਰੰਸ ਨੂੰ ਰਾਵਲਪਿੰਡੀ ਦੇ ਵਿੱਚ ਅਤੇ ਮਿੱਟ ਗੁਮਰੀ ਨੂੰ ਲਾਹੌਰ 12 ਮਈ ਨੂੰ ਮਿਲੀ। 12 ਤਰੀਕ ਨੂੰ ਜਦੋਂ ਐਡਵਰਡਜ਼ ਨੂੰ ਮੇਰਠ ਦੀ ਖਬਰ ਵੀ ਮਿਲ ਗਈ ਅਤੇ ਉਹਨੇ ਆਪਣੀ ਪਤਨੀ ਨੂੰ ਖੱਤ ਲਿਖਿਆ ਕਿ ਖਤਰਨਾਕ ਬਗਾਵਤ ਹੋ ਗਈ ਹੈ ਜਿਹੜੀ ਹਰੇਕ ਸਟੇਸ਼ਨ ਦੇ ਉੱਤੇ ਪੁੱਜੇਗੀ, ਪਰ ਜੇ ਪੇਸ਼ਾਵਰ ਦੇ ਵਿੱਚ ਆ ਗਈ ਤਾਂ ਉਸਨੂੰ ਭਰੋਸਾ ਸੀ ਕਿ ਰੱਬ ਦੀ ਮਿਹਰ ਸਦਕਾ ਬਾਗੀਆਂ ਦਾ ਜਲਦੀ ਭੋਗ ਪਾ ਦਿਆਂਗੇ, ਕਿਉਂਕਿ ਵਾਦੀ ਦੇ ਵਿੱਚ 3 ਅੰਗਰੇਜ਼ ਰੈਜੀਮੈਂਟਾਂ ਨੇ ਅਤੇ ਤੋਪਖਾਨਾ ਗੋਰਿਆਂ ਦਾ ਹੈ, ਇੱਥੇ ਕੋਈ ਸਿਰ ਨਹੀਂ ਚੁੱਕ ਸਕਦਾ। ਐਡਵਰਡਜ਼ ਇਸ ਗੱਲੋਂ ਵੀ ਖੁਸ਼ ਸੀਗਾ
ਕਿ ਅਫਗਾਨ ਸੰਧੀ ਹੋ ਚੁੱਕੀ ਸੀ, ਸੋ ਇੱਧਰਲਾ ਪਾਸਾ ਤਾਂ ਸੁਰੱਖਿਅਤ ਹੈ। ਪਰਸ਼ੀਆ ਜਿਹੜਾ ਸੀ ਈਰਾਨ ਦਾ ਇਲਾਕਾ, ਉਹਨੂੰ ਅਜੇ ਹੁਣੇ ਹਰਾ ਕੇ ਤਾਂ ਹਟੇ ਆ। ਐਡਵਰਡਸ ਨੂੰ ਯਕੀਨ ਸੀ ਦੋਸਤ ਮੁਹੰਮਦ ਦੋਸਤਾਨਾ ਰਵੱਈਆ ਕਾਇਮ ਰੱਖੇਗਾ। ਮਈ ਦੇ ਵਿੱਚ ਡੀਸੀ ਨਿਕਲਸਨ ਪੇਸ਼ਾਵਰ ਦੇ ਵਿੱਚ ਸੀ। 13 ਤਰੀਕ ਨੂੰ ਐਡਵਰਡਸ ਨਿਕਲਸਨ, ਬੁੱਢੇ ਮੇਜਰ ਜਨਰਲ ਟਾਮਸ ਰੀਡ ਅਤੇ 2 ਬ੍ਰਿਗੇਡੀਅਰ ਸਿਡਨੀ ਕਾਟਨ ਅਤੇ ਨੇਵਿਲ ਚਮਰਲੇਨ ਨੇ 5 ਮੈਂਬਰੀ ਯੁੱਧ ਕੌਂਸਲ ਬਣਾਈ। ਰਿੱਡ ਜਿਹੜਾ ਸੀ ਕਾਟਨ ਅਤੇ ਚਮਰਲੇਨ ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਦੀ ਨਿਗਰਾਨੀ ਹੇਠ ਕੰਮ ਕਰਨਗੇ। ਐਡਵਰਡਸ ਅਤੇ ਨਿਕਲਸਨ ਲਾਰਸ ਅਧੀਨ ਇਹ ਖੁਦ ਵੀ ਫੌਜ ਦੇ ਵਿੱਚ ਟ੍ਰੇਨਡ ਸਨ। ਇਸ ਯੁੱਧ ਕੌਂਸਲ ਨੇ ਕੁਝ ਫੈਸਲੇ ਲੈ ਲਏ। ਇੱਕ ਇਹ ਸੀ ਕਿ ਚਮਰਲੇਨ ਦਿੱਲੀ ਦੇ ਵੱਲ ਮਾਰਚ ਕਰਦਾ ਹੋਇਆ ਆਪਣੀ ਰੈਜੀਮੈਂਟ ਦੇ ਜਿਹੜਾ ਉੱਡਣ ਦਸਤੇ ਦੀ ਜਿਹੜੀ ਕਮਾਨ ਕਰੇਗਾ, ਤਾਂ ਕਿ ਰਸਤੇ ਦੇ ਵਿੱਚ ਪੰਜਾਬ ਦਾ ਕੋਈ ਦਸਤਾ ਬਗਾਵਤ ਦੇ ਲਈ ਸਿਰ ਨਾ ਚੁੱਕੇ। ਪਹਿਲੋਂ 1720 ਦੇ ਵਿੱਚ ਜ਼ਕਰੀਆ ਖਾਨ ਨੇ ਵੀ ਇਸੇ ਤਰ੍ਹਾਂ ਦੇ ਉੱਡਣ ਦਸਤਿਆਂ ਦੇ ਨਾਲ ਸਿੱਖਾਂ ਦੀ ਬਗਾਵਤ ਦਬਾਈ ਸੀਗੀ। ਦੂਜਾ ਫੈਸਲਾ ਇਹ ਹੋਇਆ ਕਿ ਲਾਰੰਸ ਦੀ ਜਿਹੜੀ ਆਗਿਆ ਲੈ ਕੇ ਪੰਜਾਬ ਦੇ ਵਿੱਚ ਹੋਰ ਕੱਚੀ ਭਰਤੀ ਜਿਹੜੀ ਕੀਤੀ ਜਾਵੇ। ਇਸ ਯੁੱਧ ਕੌਂਸਲ ਦੀ ਕਾਰਵਾਈ ਫਰੈਡਰਿਕ ਰੋਬਰਟ ਨੇ ਲਿਖੀ, ਜੋ ਬਾਅਦ ਦੇ ਵਿੱਚ ਖੁਦ ਵੀ ਫੌਜ ਦਾ ਜਨਰਲ ਨਿਯੁਕਤ ਹੋਇਆ। ਵਿਚਾਰ ਵਟਾਂਦਰੇ ਦੇ ਵਿੱਚ ਰੋਬਰਟ ਨੂੰ ਅਹਿਸਾਸ ਹੋ ਗਿਆ ਕਿ ਨਿਕਲਸਨ ਦੇ ਵਿੱਚ ਗਜ਼ਬ ਦਾ ਹੌਂਸਲਾ ਹੈ। ਉਸਦੇ ਬੋਲ ਜੰਗੀ ਬਿਗਲ ਨੇ। ਪੇਸ਼ਾਵਰ ਜਿਹੜਾ ਸੀਗਾ ਉਹਦੇ ਵਿੱਚ ਇੱਕ ਇਮਾਰਤ ਲੱਭੀ ਜਿੱਥੇ ਲੋੜ ਪੈਣ ਦੇ ਉੱਤੇ ਗੋਰੇ ਪਰਿਵਾਰ ਸੁਰੱਖਿਅਤ ਰੱਖੇ ਜਾ ਸਕਦੇ ਸੀ। ਰਿੱਡ ਚਮਰਲੇਨ ਅਤੇ ਐਡਵਰਡਸ ਜਾਨ ਲਾਰੰਸ ਦੇ ਨਾਲ ਸਲਾਹ ਮਸ਼ਵਰਾ ਕਰਨ ਰਾਵਲ ਪਿੰਡੀ ਵੱਲ ਤੁਰ ਪਿਆ। ਇਹਨਾਂ ਦੀ ਮੀਟਿੰਗ 16 ਮਈ ਨੂੰ ਹੋਈ। ਬੁੱਢੇ ਪੈਂਚ ਜਿਹੜੇ ਸਨ ਪੈਨਸ਼ਨੀਏ ਜੋ ਪੈਨਸ਼ਨ ਲੈਂਦੇ ਸੀ, ਬੁੱਢੇ ਪੈਨਸ਼ਨੀਏ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਅਸੀਸ ਦੇ ਨਾਲ ਬਗਾਵਤ ਸ਼ੁਰੂ ਹੋਈ ਸੀ, ਜੋ ਉਹਨੂੰ ਦਿੱਲੀ ਦੇ ਵਿੱਚ ਕਾਬੂ ਕਰਨਾ ਜ਼ਰੂਰੀ ਹੈ। ਪੰਜਾਬ ਦੇ ਅਫਸਰਾਂ ਨੂੰ ਪਤਾ ਸੀਗਾ ਕਿ ਦਿੱਲੀ ਦੇ ਵਿੱਚ ਬਗਾਵਤ ਕਾਮਯਾਬ ਹੋਣ ਦਾ ਅਸਰ ਪੇਸ਼ਾਵਰ ਤੋਂ ਕਲਕੱਤੇ ਤੱਕ ਪਵੇਗਾ। ਹਰ ਸਿਪਾਹੀ, ਹਰ ਸਿਵਿਲੀਅਨ ਪ੍ਰਭਾਵਿਤ ਹੋਵੇਗਾ। ਲਾਰੰਸ ਸਹਿਮਤ ਹੋ ਗਿਆ ਕਿ ਕੱਚੀ ਭਰਤੀ ਜਿਹੜੀ ਹੈ, ਭਰਤੀ ਦੀ ਲੋੜ ਹੈ, ਉੱਡਣ ਦਸਤਿਆਂ ਦੀ ਲੋੜ ਹੈ। ਪਰ ਰਿੱਡ ਦੇ ਇਸ ਸੁਝਾਅ ਦੇ ਨਾਲ ਸਹਿਮਤ ਨਹੀਂ ਹੋਇਆ ਕਿ ਦਿੱਲੀ ਦੇ ਵੱਲ ਕੂਚਦੀ ਸਿਵਲ ਅਤੇ ਮਿਲਟਰੀ ਕਮਾਂਡ ਨਿਕਲਸਨ ਕੋਲ ਹੋਵੇ। ਪੇਸ਼ਾਵਰ ਦੇ ਵਿੱਚ ਵੀ ਤਾਂ ਨਿਕਲਸਨ ਚਾਹੀਦਾ ਹੈ। ਲਾਰੰਸ ਨੂੰ ਉਂਝ ਇਹ ਵੀ ਪਤਾ ਸੀ ਕਿ ਦਿੱਲੀ ਕੂਚ ਦੀ ਕਮਾਨ ਜੇ ਨਿਕਲਸਨ ਦੇ ਕੋਲ ਹੋਵੇ ਤਾਂ ਸ਼ਾਨ ਹੀ ਹੋਰ ਹੋਵੇਗੀ। ਪੰਜਾਬੀਆਂ ਨੂੰ ਉਸਦੇ ਹੌਂਸਲੇ ਦਾ ਪਤਾ ਸੀਗਾ। ਨਿਕਲਸਨ ਨੂੰ ਲੱਗਿਆ ਕਿ ਉਹ ਤਾਂ ਜੰਮਿਆ ਹੀ ਉੱਡਣ ਦਸਤੇ ਦੀ ਕਮਾਨ ਕਰਨ ਵਾਸਤੇ ਸੀਗਾ। ਇੱਕ ਮਹੀਨੇ ਦੇ ਇਸ ਸਮੇਂ ਦੇ ਵਿੱਚ ਉਹਨੇ ਫੈਸਲਾ ਕਰ ਲਿਆ ਸੀ। ਦਸਤੇ ਦੇ ਚੀਫ ਬ੍ਰਿਗੇਡੀਅਰ ਨੇਵਲ ਚਮਰਲੇਨ ਅਤੇ ਜਨਰਲ ਰਿੱਡ ਨੂੰ ਹੁਕਮ ਜਿਹੜਾ ਸੀ ਹੋ ਗਿਆ ਕਿ ਦੋਵੇਂ ਜਣੇ ਪਹਿਲੋਂ ਤੁਰੰਤ ਦਿੱਲੀ ਪੁੱਜੋ। ਰਿੱਡ ਅਤੇ ਲਾਰੰਸ ਦੇ ਵਿੱਚ ਸਹਿਮਤੀ ਹੋ ਗਈ ਕਿ ਹੁਣ ਉੱਡਣ ਦਸਤੇ ਦੀ ਅਗਵਾਈ ਚਮਰਲੇਨ ਦੀ ਥਾਂ ਨਿਕਲਸਨ ਕਰੇਗਾ। ਨਿਕਲਸਨ ਇਸ ਦਸਤੇ ਦੇ ਵਿੱਚ ਕੇਵਲ ਸ਼ਾਮਲ ਨਹੀਂ ਹੋਵੇਗਾ, ਤਰੱਕੀ ਲੈ ਕੇ ਬ੍ਰਿਗੇਡੀਅਰ ਬਣਿਆ ਅਤੇ ਨਿਕਲਸਨ ਕਮਾਨ ਸੰਭਾਲੇਗਾ। ਪੇਸ਼ਾਵਰੋਂ ਕੂਚ ਕਰਨ ਤੋਂ ਪਹਿਲਾਂ ਨਿਕਲਸਨ ਅਤੇ ਐਡਵਰਡਸ ਨੇ ਕੁਝ ਅਹਿਮ, ਖਤਰਨਾਕ, ਮੁਸ਼ਕਲ ਅਤੇ ਮਜ਼ਬੂਤ ਫੈਸਲੇ ਲਏ। ਫਰੰਟੀਅਰ ਦੇ ਸਿਪਾਹੀਆਂ ਦੀ ਡਾਕ ਚੈੱਕ ਕੀਤੀ। ਕੁਝ ਥਾਵਾਂ ਦੇ ਉੱਤੇ ਪਤਾ ਲੱਗਿਆ ਕਿ ਸਿਪਾਹੀ ਬਾਗੀਆਂ ਦੇ ਹਮਦਰਦ ਨੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਨਵੀਂ ਕੱਚੀ ਭਰਤੀ ਕੀਤੀ। 22 ਮਈ ਨੂੰ ਪੇਸ਼ਾਵਰ ਦੀਆਂ 3 ਰੈਜੀਮੈਂਟਾਂ ਦੇ ਹਥਿਆਰ ਧਰਾ ਲਏ। ਰੈਜੀਮੈਂਟਾਂ ਦੇ ਸਿਪਾਹੀ ਇਸ ਅਚਾਨਕ ਫੈਸਲੇ ਤੋਂ ਹਤਾਸ਼ ਤਾਂ ਹੋਏ, ਕਰ ਕੁਝ ਨਾ ਸਕੇ। ਇੱਕ ਇੱਕ ਕਰਕੇ ਜ਼ਮੀਨ ਦੇ ਉੱਤੇ ਹਥਿਆਰ ਰੱਖ ਦਿੱਤੇ। ਲਾਰੰਸ ਨੇ ਕਿਹਾ, ਪੇਸ਼ਾਵਰ ਦੇ ਹਥਿਆਰ ਜ਼ਬਤ ਕਰਨ ਦੇ ਨਾਲ ਬਾਗੀਆਂ ਨੂੰ ਵੱਡਾ ਝਟਕਾ ਲੱਗਿਆ। ਹਥਿਆਰ ਜ਼ਬਤ ਕਰਨ ਤੋਂ ਪਹਿਲਾਂ ਪੇਸ਼ਾਵਰ ਵਾਦੀ ਦੇ ਸਰਦਾਰਾਂ ਨੂੰ ਭਰਤੀ ਦੇ ਵਿੱਚ ਕੋਈ ਰੁਚੀ ਨਹੀਂ ਸੀ। ਐਡਵਰਡਸ ਨੂੰ ਇੱਕ ਬੁੱਢੇ ਸਰਦਾਰ ਨੇ ਕਿਹਾ ਸੀ, ਸਾਹਿਬ ਬਗਾਵਤ ਦੇ ਇਸ ਦੌਰ ਦੇ ਵਿੱਚ ਤੁਹਾਨੂੰ ਆਪਣਾ ਖਿਆਲ ਆਪ ਰੱਖਣਾ ਪਵੇਗਾ। ਜਿਹੜੇ ਖਾਨ ਬਹਾਦਰ ਇੱਕ ਦਿਨ ਪਹਿਲਾਂ ਮੂਕ ਦਰਸ਼ਕ ਸਨ, ਹਥਿਆਰ ਜ਼ਬਤ ਕਰਨ ਦੀ ਕਾਰਵਾਈ ਪਿੱਛੋਂ ਭਰਤੀ ਕਰਵਾਉਣ ਦੇ ਲਈ ਸਰਗਰਮ ਹੋ ਗਏ। ਸੈਂਕੜੇ ਲੋਕ ਕਤਾਰਾਂ ਦੇ ਵਿੱਚ ਆ ਖਲੋਤੇ ਕਿ ਰੰਗ ਰੂਟ ਰੱਖ ਲਓ। ਵੱਡੇ ਪੈਮਾਨੇ ਦੇ ਉੱਤੇ ਕੱਚੀ ਭਰਤੀ ਹੋਈ। ਅਗਲੇ ਦਿਨ ਆਪਣੇ ਸ਼ਾਨਦਾਰ ਸੁਰਮਈ ਘੋੜੇ ਦੇ ਉੱਤੇ ਸਵਾਰ ਹੋ ਕੇ ਨਿਕਲਸਨ ਨੇ ਜਿਹੜਾ ਮਰਦਾਨ ਦੀ ਜਿਹੜੀ ਸੀ
ਹਿੰਦੁਸਤਾਨੀ ਫੌਜ ਦੇ ਬਾਗੀਆਂ ਦਾ ਪਿੱਛਾ ਕੀਤਾ। ਬਾਗੀ ਟੁਕੜੀ ਜਿਹੜੀ ਸੀ ਢੋਲ ਵਜਾਉਂਦੀ, ਝੰਡੇ ਲਹਿਰਾਉਂਦੀ ਸਵਾਤ ਵਾਦੀ ਦੀਆਂ ਪਹਾੜੀਆਂ ਦੇ ਵਿੱਚੋਂ ਲੰਘ ਰਹੀ ਹੈ। ਮੀਲ ਦਰ ਮੀਲ ਇਹ ਪਿੱਛਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਆਖਰੀ ਸ਼ਿਕਾਰ ਨੂੰ ਫੁੰਡ ਦਿੱਤਾ। ਨਿਕਲਸਨ ਦੀ ਤਲਵਾਰ ਦਾ ਹਰੇਕ ਵਾਰ ਬਾਗੀ ਦੀ ਗਰਦਨ ਉਡਾਉਣ ਵਾਸਤੇ ਕਾਮਯਾਬ ਹੁੰਦਾ। ਜਿਹੜੇ ਬਾਗੀ ਨਿਕਲਸਨ ਤੋਂ ਬਚਦੇ ਉਹਨਾਂ ਦਾ ਕੰਮ ਅੱਖੜ ਪਖਤੂਣ ਕਬਾਇਲੀ ਤਮਾਮ ਕਰ ਦਿੰਦੇ। ਅਜੇ 15 ਸਾਲ ਪਹਿਲਾਂ ਪਖਤੂਣ ਅੰਗਰੇਜ਼ਾਂ ਦੇ ਵਿਰੁੱਧ ਲੜੇ ਅਤੇ ਅੰਗਰੇਜ਼ੀ ਹਿੰਦੁਸਤਾਨੀ ਫੌਜ ਦਾ ਨੁਕਸਾਨ ਕੀਤਾ। ਹੁਣ ਉਹ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਬਾਗੀਆਂ ਦੇ ਵਿਰੁੱਧ ਹੋ ਗਏ। ਪਖਤੂਣ ਹੱਕ ਦੇ ਵਿੱਚ ਹੋ ਗਏ ਅਤੇ ਭਲਾ ਹੋਇਆ, ਪਰ ਦੇਸੀ ਹਿੰਦੁਸਤਾਨੀ ਬਾਗੀਆਂ ਦੀ ਹਮਾਇਤ ਦੇ ਵਿੱਚ ਦਿੱਲੀ ਵੱਲ ਨੂੰ ਤੁਰ ਪਏ। ਲਾਰੈਂਸ ਨੇ ਜਿਹੜਾ ਸੀ ਪੇਸ਼ਾਵਰ ਦੀ ਸਾਰੀ ਅੰਗਰੇਜ਼ੀ ਸੈਨਾ ਨੂੰ ਦਿੱਲੀ ਕੂਚ ਕਰਨ ਦੇ ਲਈ ਕਿਹਾ। ਗੱਲ ਇੰਨੀ ਗੰਭੀਰ ਹੋ ਨਿਬੜੀ, ਸੋਚਿਆ ਕਿ ਦੋਸਤ ਮੁਹੰਮਦ ਨੂੰ ਕਿਹਾ ਜਾਵੇ ਅਸੀਂ ਦਿੱਲੀ ਵੱਲ ਜਾ ਰਹੇ ਹਾਂ, ਇੱਕ ਮਿੱਤਰ ਦੇ ਵਜੋਂ ਪੇਸ਼ਾਵਰ ਦੀ ਸੰਭਾਲ ਕਰਨੀ ਹੈ। ਤੈਂ ਦੋਸਤ ਮੁਹੰਮਦ ਦੀ ਮਦਦ ਲੈਣ ਦਾ ਲਾਰੈਂਸ ਦਾ ਜਿਹੜਾ ਸੀ ਮਸ਼ਵਰਾ, 11 ਜੂਨ ਪੇਸ਼ਾਵਰ ਪੁੱਜਾ। ਕਲਕੱਤੇ ਕੰਪਨੀ ਦੇ ਚੀਫ ਕੈਨਿੰਗ ਕੋਲ ਵੀ ਇਹ ਵਿਉਂਤ ਭੇਜੀ ਗਈ ਸੀ। 2 ਮਹੀਨਿਆਂ ਤੱਕ ਕੈਨਿੰਗ ਨੇ ਕੋਈ ਜਵਾਬ ਨਾ ਦਿੱਤਾ। ਸ਼ਾਇਦ ਉਸਦੇ ਕੋਲ ਸੁਨੇਹਾ ਪੁੱਜਿਆ ਹੀ ਨਾ ਹੋਵੇ, ਕਿਉਂਕਿ ਬਾਗੀਆਂ ਨੇ ਟੈਲੀਗ੍ਰਾਫ ਤਾਰਾਂ ਕੱਟ ਦਿੱਤੀਆਂ ਸਨ ਅਤੇ ਐਡਵਰਡਜ਼ ਨੇ ਲਾਰੈਂਸ ਦੀ ਜਿਹੜੀ ਸਕੀਮ ਦਾ ਵਿਰੋਧ ਕੀਤਾ ਸੀ। ਜਦੋਂ ਲਾਰੈਂਸ ਦਾ ਜਿਹੜਾ ਖੱਤ ਪੁੱਜਿਆ, ਨਿਕਲਸਨ ਅਤੇ ਪੇਸ਼ਾਵਰ ਦੇ ਵਿੱਚ ਹੀ ਸੀਗਾ। ਉਹਨੇ ਵੀ ਵਿਰੋਧ ਕਰਤਾ। ਬ੍ਰਿਗੇਡੀਅਰ ਸਿਡਨੀ ਕਾਟਨ, ਜੋ ਪੇਸ਼ਾਵਰ ਦੇ ਵਿੱਚ ਅੰਗਰੇਜ਼ ਫੌਜ ਦਾ ਕਮਾਂਡਰ ਸੀ, ਉਹਨੇ ਵੀ ਵਿਰੋਧ ਕੀਤਾ। ਤਿੰਨਾਂ ਨੂੰ ਸਕੀਮ ਮਨਜ਼ੂਰ ਨਹੀਂ ਸੀ, ਉਹ ਕੱਲਾ ਰਹਿ ਗਿਆ। ਲਾਰੈਂਸ ਨੂੰ ਵਾਪਸੀ ਖੱਤ ਲਿਖਦਿਆਂ ਐਡਵਰਡਜ਼ ਨੇ ਕਿਹਾ, ਪੇਸ਼ਾਵਰ ਦੇ ਵਿੱਚ ਨਿਰੰਤਰ ਮਜ਼ਬੂਤੀ ਬਣਾਈ ਰੱਖਣ ਦੀ ਸਖ਼ਤ ਜਿਹੜੀ ਆ ਜ਼ਰੂਰਤ ਹੈ। ਪੇਸ਼ਾਵਰ ਉਹ ਕੁੰਡੀ ਹੈ ਜਿਸਦੇ ਨਾਲ ਪੰਜਾਬ ਦਾ ਜਹਾਜ਼ ਬੰਨਿਆ ਹੋਇਆ ਹੈ। ਇਹ ਕੁੰਡੀ ਨਿਕਲ ਗਈ ਨਾ, ਸਾਰਾ ਜਹਾਜ਼ ਸਮੁੰਦਰ ਦੇ ਵੱਲ ਠਿੱਲ ਪਵੇਗਾ। ਟਰੋਟਰ ਲਿਖਦਾ ਹੈ ਕਿ ਲਾਰੈਂਸ ਦੀ ਜਿਹੜੀ ਸੀ ਇਹ ਸਕੀਮ ਚਿੰਤਾ ਘਬਰਾਹਟ ਦੇ ਵਿੱਚੋਂ ਪੈਦਾ ਹੋਈ ਸੀ। ਨਿਕਲਸਨ ਛੜਾ ਸੀ, ਮਾਂ ਆਇਰਲੈਂਡ ਦੇ ਵਿੱਚ ਸੀ ਅਤੇ ਐਡਵਰਡਜ਼ ਦੀ ਮੇਮ ਬਰਤਾਨੀਆ 'ਚ। ਲਾਰੈਂਸ ਦੋਵਾਂ ਤੋਂ ਵੱਡੀ ਉਮਰ ਦਾ, ਉਸਦੀ ਪਤਨੀ ਉਸਦੇ ਨਾਲ ਸੀ, ਖਤਰੇ ਨੂੰ ਨੇੜੇ ਦੇਖ ਕੇ ਘਬਰਾ ਗਿਆ। ਐਡਵਰਡਜ਼ ਅਤੇ ਨਿਕਲਸਨ ਜਵਾਨ ਸਨ, ਧਾਕੜ ਸਨ, ਆਸਵੰਦ ਸੀ। ਉਹਨਾਂ ਦੇ ਪਰਿਵਾਰ ਉਹਨਾਂ ਦੇ ਦੂਰ ਦੇਸ਼ਾਂ ਦੇ ਵਿੱਚ ਸੁਰੱਖਿਅਤ ਸੀ। ਅਗਸਤ ਦੇ ਵਿੱਚ ਕੈਨਿੰਗ ਦਾ ਜਵਾਬ ਆਉਂਦਾ। ਉਹਨੇ ਲਾਰੈਂਸ ਨੂੰ ਸਾਫ਼ ਕਹਿ ਦਿੱਤਾ ਸੀ, ਆਖਰੀ ਦਮ ਤੱਕ ਪੇਸ਼ਾਵਰ ਉੱਪਰ ਆਪਣਾ ਕੰਟਰੋਲ ਰੱਖੋ। ਪਰ ਜਾਂ ਲਾਰੈਂਸ ਦਾ ਜਿਹੜਾ ਮਨ ਉੱਥੇ ਹੀ ਰੁਕਿਆ ਰਿਹਾ। ਉਸਦੇ ਖਿਆਲ ਦੇ ਵਿੱਚ ਖੈਬਰ ਫਰੰਟ ਨਹੀਂ, ਸਿੰਧ ਫਰੰਟ ਅੰਗਰੇਜ਼ਾਂ ਦਾ ਮਿੱਤਰ ਹੈ। ਅਫਗਾਨਾਂ ਦੇ ਨਾਲ ਥੋੜ੍ਹਾ ਬਹੁਤ ਮੇਲ ਮਿਲਾਪ ਜ਼ਰੂਰੀ ਹੈ, ਨਾਲੇ ਪੇਸ਼ਾਵਰ ਦੇ ਨਾਲੋਂ ਦਿੱਲੀ ਦਾ ਬਚਾਓ ਵਧੇਰੇ ਜ਼ਰੂਰੀ ਹੈ। 11 ਮਈ ਨੂੰ ਜਦੋਂ ਮੇਰਠ ਦੀ ਸੈਨਿਕ ਟੁਕੜੀ ਨੇ ਬਾਦਸ਼ਾਹ ਤੋਂ ਅਸੀਸ ਲੈ ਲਈ, ਬੁੱਢੇ ਬਾਦਸ਼ਾਹ ਨੇ ਖੁਦ ਮੁਖਤਾਰ ਹੋਣ ਦਾ ਐਲਾਨ ਵੀ ਕਰ ਛੱਡਿਆ। ਉਸ ਦਿਨ ਦਿੱਲੀ ਦੇ ਵਿੱਚ ਬਹੁਤ ਯੂਰਪੀਅਨ ਅਤੇ ਈਸਾਈ ਕਤਲ ਕਰ ਦਿੱਤੇ ਗਏ, ਜਿਨ੍ਹਾਂ ਅੰਗਰੇਜ਼ ਔਰਤਾਂ ਅਤੇ ਬੱਚਿਆਂ ਦੇ ਲਾਲ ਕਿਲੇ ਦੇ ਵਿੱਚ ਪਨਾਹ ਲਈ ਸੀ ਉਹ ਵੀ ਕਤਲ ਕਰ ਦਿੱਤੇ। ਬੇਸ਼ੱਕ ਇਹ ਕੰਮ ਕਰਨ ਦੇ ਲਈ ਬਾਦਸ਼ਾਹ ਨੇ ਨਹੀਂ ਕਿਹਾ ਸੀ। ਆਉਂਦੇ ਦਿਨਾਂ ਦੇ ਵਿੱਚ ਬੰਗਾਲ ਆਰਮੀ ਦੀਆਂ ਬਹੁਤ ਸਾਰੀਆਂ ਰੈਜੀਮੈਂਟ ਦਿੱਲੀ ਦੇ ਵੱਲ ਨੂੰ ਤੁਰ ਪਈਆਂ। ਗੰਗਾ ਜਮਨਾ ਦੁਆਬ ਫੌਜਾਂ ਹੀ ਫੌਜਾਂ, ਉਹਨਾਂ ਨੇ ਮੇਰਠ ਦੇ ਫੌਜੀਆਂ ਨੂੰ ਦਬਾ ਦਿੱਤਾ। ਉਸ ਤੋਂ ਬਾਅਦ ਆਗਰਾ ਕਾਬੂ ਕੀਤਾ। ਮਈ ਦੇ ਅਖੀਰਲੇ ਹਫ਼ਤੇ ਦਿੱਲੀ ਦੇ ਪੂਰਬ ਦੇ ਵੱਲ 12 ਮੀਲ ਹਿੰਡਨ ਟਾਊਨ ਦੇ ਵੱਲੋਂ ਆਰਕਡੇਲ ਵਿਲਸਨ ਦੀ ਫੌਜ ਆ ਰਹੀ ਸੀ, ਜੋ ਬਾਗੀਆਂ ਨੇ ਘੇਰ ਲਈ। ਲਾਰੈਂਸ ਜਿਹੜਾ ਸੀ ਜਿਸਦੇ ਵੱਡੀ ਫੋਰਸ ਦੀ ਮੰਗ ਕਰ ਰਿਹਾ ਸੀ, ਉਹ ਅੰਬਾਲੇ ਤੋਂ 24 ਮਈ ਨੂੰ ਦਿੱਲੀ ਦੇ ਵੱਲ ਚੱਲ ਪਈ। ਪਰ ਇਸਦੇ ਵਿੱਚ ਵੀ ਇੱਕ ਤਾਂ ਬਗਾਵਤੀ ਸੁਰ ਉੱਠ ਰਹੇ ਸਨ। ਸਿਪਾਹੀ ਬਿਮਾਰ ਹੋ ਰਹੇ ਨੇ, ਗੱਡੇ ਖਿੱਚਣ ਵਾਸਤੇ ਪਸ਼ੂਆਂ ਦੀ ਘਾਟ, ਸੋ ਦਿੱਲੀ ਪੁੱਜਣ ਦੇ ਵਿੱਚ ਦੇਰ ਹੋ ਰਹੀ ਹੈ। ਹੈਜਾ ਫੁੱਟ ਪਿਆ। ਇਸ ਸੈਨਾ ਦਾ ਜਰਨੈਲ ਐਨਸਮ ਖੁਦ ਬਿਮਾਰ ਹੋ ਗਿਆ ਅਤੇ ਕਮਾਨ ਹੈਨਰੀ ਬਰਨਡ ਨੇ ਸੰਭਾਲ ਲਈ। ਦਿੱਲੀ ਦਾ ਮੈਜਿਸਟਰੇਟ ਥਿਊ ਮੈਟਕਾਫ ਬਹੁਤ ਸਾਰੇ ਹੋਰ ਮੈਟਕਾਫਾਂ ਸਮੇਤ ਕੰਪਨੀ ਦੇ ਲਈ ਕੰਮ ਕਰ ਰਿਹਾ। ਦਿੱਲੀ ਦੇ ਵਿੱਚ 11 ਮਈ ਨੂੰ ਹੋਏ ਕਤਲੇਆਮ ਦੇ ਵਿੱਚ ਉਹ ਬਚ ਗਿਆ ਸੀ ਅਤੇ ਹੁਣ ਬਦਲਾ ਲੈਣ ਦੇ ਲਈ ਉਤਾਵਲਾ ਪਿਆ ਸੀ। ਪਰ ਹੁਣ ਤੱਕ ਅਵਧ ਦੀ ਰਾਜਧਾਨੀ ਲਖਨਊ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ। ਲਖਨਊ ਤੋਂ 55 ਮੀਲ ਦੱਖਣ ਪੱਛਮ ਦੇ ਵੱਲ ਕਾਨਪੁਰ 'ਚ ਵੀ ਬੁਰਾ ਹਾਲ ਪਿਆ ਸੀ। ਇਸ ਵੇਲੇ ਅਵਧ ਦਾ ਚੀਫ ਕਮਿਸ਼ਨਰ ਹੈਨਰੀ ਲਾਰੈਂਸ ਸੀ ਅਤੇ ਮਾਰਚ 1857 'ਚ ਕੈਨਿੰਗ ਨੇ ਰਾਜਪੂਤਾਨੇ ਤੋਂ ਬਦਲ ਕੇ ਨਵੇਂ ਕਾਬੂ ਕੀਤੇ
ਅਵਧ ਦੇ ਵਿੱਚ ਹੈਨਰੀ ਦੀ ਬਦਲੀ ਕਰ ਦਿੱਤੀ। 30 ਮਈ ਨੂੰ ਬਾਗੀ ਜਿਹੜੇ ਸਨ ਸਿਪਾਹੀਆਂ ਨੇ ਅਤੇ ਅਵਧ ਦੇ ਨਵਾਬ ਦੇ ਵਫ਼ਾਦਾਰਾਂ ਨੇ ਨਵੇਂ ਚੀਫ ਕਮਿਸ਼ਨਰ ਹੈਨਰੀ ਨੂੰ, ਲਖਨਊ ਰਹਿੰਦੇ ਸਾਰੇ ਅੰਗਰੇਜ਼ਾਂ ਨੂੰ ਅਤੇ 700 ਭਾਰਤੀ ਫੌਜੀਆਂ ਨੂੰ ਜਿਹੜੇ ਅੰਗਰੇਜ਼ਾਂ ਦੇ ਵਫ਼ਾਦਾਰ ਸਨ, ਥੋੜ੍ਹੀਆਂ ਜਿਹੀਆਂ ਸਰਕਾਰੀ ਬਿਲਡਿੰਗਾਂ ਵਿੱਚ ਧੱਕ ਦਿੱਤਾ, ਜਿਸ ਨੂੰ ਰੈਜੀਡੈਂਸੀ ਏਰੀਆ ਕਿਹਾ ਜਾਂਦਾ ਸੀ, ਅਤੇ ਘਰਾਂ ਉਹਨਾਂ ਦੇ ਵਿੱਚ ਫਿਰ ਘੇਰਾ ਪਾ ਲਿਆ। ਲਖਨਊ ਦੀ ਜਨਤਾ ਬਾਗੀਆਂ ਦੇ ਵੱਲ ਸੀ। ਮੁਸ਼ਕਲ ਭਾਂਪਦੇ ਹੋਏ ਵੀ ਹੈਨਰੀ ਨੇ ਪਹਿਲੋਂ ਹੀ ਆਪਣੇ ਵਸਨੀਕਾਂ ਵਾਸਤੇ ਰਾਸ਼ਨ ਅਤੇ ਅਮਿਸ਼ਨਜ਼ ਜਮ੍ਹਾਂ ਕਰ ਰੱਖਿਆ ਸੀ। ਘੇਰਾਬੰਦੀ ਤੋਂ 3 ਦਿਨ ਪਹਿਲਾਂ ਉਹਨੇ ਲਾਰਸ ਕੈਨਿੰਗ ਨੂੰ ਲਿਖਿਆ ਸੀ। ਕੀ ਲਿਖਦਾ ਹੈ? ਹਾਲੇ ਤੱਕ ਤਾਂ ਅਵਧ ਦੇ ਵਿੱਚ ਸ਼ਾਂਤੀ ਹੈ। ਅਸੀਂ ਕੱਚੀ ਫੌਜ ਲਾਈਟ ਜਿਹੜੀ ਹੈ ਰੈਜੀਮੈਂਟ ਵਿਰੁੱਧ ਤੈਨਾਤ ਕਰ ਦਿੱਤੀ ਹੈ, ਪਰ ਹਨ ਤਾਂ ਦੋਵੇਂ ਪਾਸੇ ਹਿੰਦੁਸਤਾਨੀ ਹੀ। ਬੁਰਾ ਅਸਰ ਹੋ ਰਿਹਾ ਹੈ ਦਿਨਾਂ ਦੇ ਵਿੱਚ, ਨਾ ਸਹੀ ਚਲੋ ਹਫ਼ਤਿਆਂ ਦੇ ਵਿੱਚ ਹੀ। ਜੇ ਦਿੱਲੀ ਸਾਡੇ ਕਾਬੂ ਨਾ ਆਈ ਨਾ ਤਾਂ ਸਾਡੀ ਇੱਜ਼ਤ ਖਤਮ ਹੋਊ। ਜਦੋਂ ਇੱਜ਼ਤ ਹੀ ਨਾ ਰਹੀ ਤਾਂ ਰਹਿ ਕੀ ਗਿਆ ਫਿਰ ਪਿੱਛੇ? ਧਰਮ, ਡਰ, ਨਫ਼ਰਤ ਦਾ ਅਸਰ ਹੋ ਰਿਹਾ। ਅਜੇ ਕੰਪਨੀ ਦਾ ਇਕਬਾਲ ਹੈ, ਇਹ ਚਲਾ ਗਿਆ, ਕਹਿੰਦਾ ਕਿ ਇਹ ਜੇ ਚਲਿਆ ਗਿਆ ਤਾਂ ਸਾਡਾ ਹਮਾਇਤੀ ਕੌਣ ਰਹੂ ਫਿਰ? ਪਿਛਲੇ ਕੁਝ ਦਿਨਾਂ ਤੋਂ ਕਈਆਂ ਦਾ ਜਿਹੜਾ ਸੀ ਗੱਲ ਕਰਨ ਦਾ ਤਰੀਕਾ ਬਦਲ ਗਿਆ। ਸਾਨੂੰ ਪੁੱਛਿਆ ਜਾਂਦਾ ਕਿ ਦਿੱਲੀ 'ਤੇ ਕਬਜ਼ਾ ਹੋ ਗਿਆ, ਕਦੋਂ ਹੋਏਗਾ? ਲਖਨਊ ਦੀ ਘੇਰਾਬੰਦੀ ਤੋਂ 1 ਹਫ਼ਤਾ ਪਿੱਛੋਂ 5 ਜੂਨ ਨੂੰ 4 ਦੇਸੀ ਰੈਜੀਮੈਂਟ ਦੇ ਬਾਗੀ ਸਿਪਾਹੀਆਂ ਨੇ ਕਾਨਪੁਰ ਕਾਬੂ ਕਰ ਲਿਆ। ਸੈਂਕੜੇ ਯੂਰਪੀਅਨ, ਕੁਝ ਬਿਮਾਰ, ਕੁਝ ਬੁੱਢੇ ਬੈਰਕਾਂ ਦੇ ਵਿੱਚ ਇਕੱਠੇ ਹੋ ਗਏ। ਇਹਨਾਂ ਦੀ ਅਗਵਾਈ ਜਰਨੈਲ ਹਿਊ ਵਿਲਰ ਕਰ ਰਿਹਾ ਸੀ। ਵਿਹੜੇ ਦੇ ਦੁਆਲੇ ਕੇਵਲ 4 ਫੁੱਟ ਉੱਚੀ ਕੱਚੀ ਕੰਧ ਸੀ ਅਤੇ ਲਖਨਊ ਅਤੇ ਕਾਨਪੁਰ ਦੀਆਂ ਘਟਨਾਵਾਂ ਨੇ ਬਾਗੀਆਂ ਦੇ ਹੌਸਲੇ ਬੁਲੰਦ ਕਰ ਛੱਡੇ ਸੀ। ਅੰਗਰੇਜ਼ ਮਾਯੂਸ ਹੋ ਗਏ। ਰਿਜ ਦੇ ਵੱਲੋਂ ਅੰਗਰੇਜ਼ ਗੋਲੇ 'ਤੇ ਗੋਲੇ ਦਾਗ ਰਹੇ ਨੇ, ਪਰ ਅੰਦਰੋਂ ਉਸ ਤੋਂ ਕਿਤੇ ਭਾਰੀ ਗੋਲਾਬਾਰੀ ਬਾਹਰ ਵੱਲ ਨੂੰ ਹੋ ਰਹੀ ਸੀ। ਹਫ਼ਤੇ ਬਾਅਦ ਹਫ਼ਤਾ ਲੰਘ ਰਿਹਾ। 2 ਜੁਲਾਈ ਨੂੰ ਅੰਗਰੇਜ਼ਾਂ ਨੇ ਰਿਜ ਤੋਂ ਦੇਖਿਆ, ਅੰਗਰੇਜ਼ਾਂ ਤੋਂ ਟਰੇਡ 5 ਬਾਗੀ ਰੈਜੀਮੈਂਟਾਂ ਦਿੱਲੀ ਦੇ ਅੰਦਰ ਭਾਰੀ ਅਸਲੇ ਸਮੇਤ ਦਾਖਲ ਹੋ ਰਹੀਆਂ ਨੇ। ਉਹਨਾਂ ਦੇ ਕੋਲ ਤੋਪਖਾਨਾ ਵੀ ਸੀਗਾ। ਰਿਜ ਦੇ ਉੱਪਰ ਨਿਰਾਸ਼ਤਾ ਸੀ ਅਤੇ ਦਿੱਲੀ ਸ਼ਹਿਰ ਦੇ ਵਿੱਚ ਵੀ ਹਾਲਾਤ ਖਰਾਬ ਹੋ ਰਹੇ ਸਨ। ਬਾਗੀ ਫੌਜੀ ਬਾਦਸ਼ਾਹ ਤੋਂ ਤਨਖਾਹ ਮੰਗ ਰਹੇ ਹੈ ਅਤੇ ਬਾਦਸ਼ਾਹ ਦੇ ਕੋਲ ਦੇਣ ਦੇ ਲਈ ਕੀ ਸੀਗਾ? ਜਬਰਨ ਜੋ ਹੱਥ ਆਉਂਦਾ ਲੁੱਟ ਲੈਂਦੇ। ਦਿੱਲੀ ਦੇ ਆਲੇ ਦੁਆਲੇ ਹਥਿਆਰਬੰਦ ਡਾਕੂ ਘੁੰਮ ਰਹੇ ਹੈ। ਅੰਦਰ ਰਾਸ਼ਨ ਘੱਟ ਰਿਹਾ। ਸਿਪਾਹੀ ਰਾਸ਼ਨ ਵਾਸਤੇ ਵੀ ਬਾਜ਼ਾਰਾਂ ਦੇ ਵਿੱਚ ਡਾਕੇ ਮਾਰਨ ਲੱਗ ਪਏ। ਰਾਸ਼ਨ ਦੀ ਕਮੀ ਰਿਜ ਦੇ ਉੱਤੇ ਵੀ ਸੀਗੀ ਅਤੇ ਦਿੱਲੀ ਦੇ ਅੰਦਰ ਅਤੇ ਬਾਹਰ ਬਿਮਾਰੀ ਦੇ ਨਾਲ ਵੀ ਮੌਤਾਂ ਹੋ ਰਹੀਆਂ ਨੇ। ਅੰਗਰੇਜ਼ਾਂ ਨੇ ਅੰਦਰਲੀ ਜਾਣਕਾਰੀ ਲੈਣ ਵਾਸਤੇ ਦੇਸੀ ਜਸੂਸ ਭੇਜ ਦਿੱਤੇ। ਜਾਨ ਲਾਰਸ ਦਿੱਲੀ ਵਾਸਤੇ ਫੌਜਾਂ ਇਕੱਤਰ ਕਰਕੇ ਲਿਆ ਰਿਹਾ ਹੈ। ਉਹ ਜਾਣਦੇ ਨੇ ਹੋਰਾਂ ਥਾਵਾਂ ਦੇ ਉੱਤੇ ਵੀ ਹਿਲਜੁਲ ਹੋ ਰਹੀ ਹੈ। ਕੈਨਿੰਗ ਦੇ ਹੁਕਮ ਦੇ ਅਨੁਸਾਰ 47 ਸਾਲ ਦਾ ਕਰਨਲ ਜੇਮਸ ਨੀਲ ਬਰਾਸਤਾ ਕਲਕੱਤਾ 9 ਜੂਨ ਨੂੰ 1st ਮਦਰਾਸ ਰੈਜੀਮੈਂਟ ਲੈ ਕੇ ਅਲਾਹਾਬਾਦ ਪੁੱਜ ਗਿਆ, ਜਿਸ ਹੈਨਰੀ ਹੈਵਲੋਕ ਨੇ ਅਪ੍ਰੈਲ ਦੇ ਵਿੱਚ ਪਰਸ਼ੀਆ ਨੂੰ ਈਰਾਨ ਨੂੰ ਹਰਾਇਆ ਸੀ। ਜੂਨ ਦੇ ਅਖੀਰ ਦੇ ਵਿੱਚ ਆਪਣੀ ਬਟਾਲੀਅਨ ਲੈ ਕੇ ਉਹ ਵੀ ਅਲਾਹਾਬਾਦ ਪੁੱਜ ਗਿਆ। 5ਵੀਂ ਮਦਰਾਸ ਰੈਜੀਮੈਂਟ ਦੇ 700 ਸਿਪਾਹੀ, ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਚੀਨ ਦੇ ਵਿੱਚ ਜਾਣਾ ਹੈ, ਕਲਕੱਤੇ ਪੁੱਜ ਗਏ। ਰਾਵਲਪਿੰਡੀ ਤੋਂ ਲਾਰਸ ਅਤੇ ਕਲਕੱਤੇ ਤੋਂ ਕੈਨਿੰਗ ਦੇ ਦਖਲ ਸਦਕਾ ਚੀਨ ਜਾਂਦੀ ਇਹ ਸੈਨਾ ਸਿੰਗਾਪੁਰ ਤੋਂ ਕਲਕੱਤੇ ਵੱਲ ਮੁੜ ਪਈ। ਸਖ਼ਤ ਗਰਮੀ ਦੇ ਵਿੱਚ ਹੈਵਲੋਕ ਅਤੇ ਨੀਲ ਆਪਣੀਆਂ ਫੌਜਾਂ ਲੈ ਕੇ ਕਾਨਪੁਰ ਅਤੇ ਲਖਨਊ ਦੇ ਵੱਲ ਨੂੰ ਚੱਲ ਪਏ। ਲੋੜ ਪਈ ਦਿੱਲੀ ਤੱਕ ਜਾਣਗੇ। ਅਲਾਹਾਬਾਦ ਨੇੜੇ ਕੁਝ ਪਿੰਡਾਂ ਦੇ ਬੁੱਢਿਆਂ, ਔਰਤਾਂ ਅਤੇ ਬੱਚਿਆਂ ਨੂੰ ਅੰਗਰੇਜ਼ਾਂ ਨੇ ਇਹ ਕਹਿ ਕੇ ਮਾਰ ਸੁੱਟਿਆ ਕਿ ਬਾਗੀਆਂ ਦੇ ਨਾਲ ਰਲੇ ਹੋਏ ਹੋ, ਬਹੁਤੇ ਤਾਂ ਅੱਗ ਦੇ ਵਿੱਚ ਸਾੜੇ। ਅੰਗਰੇਜ਼ੀ ਸੈਨਾ ਕਾਨਪੁਰ ਤੋਂ ਅਜੇ ਦੂਰ ਸੀ ਜਦੋਂ 25 ਜੂਨ ਨੂੰ 3 ਹਫ਼ਤਿਆਂ ਦੀ ਘੇਰਾਬੰਦੀ ਪਿੱਛੋਂ ਘਿਰੇ ਹੋਏ ਜਰਨੈਲ ਵਿਲਰ ਨੇ ਗੋਲੀਬੰਦੀ ਦੇ ਲਈ ਆਤਮ ਸਮਰਪਣ ਕਰ ਦਿੱਤਾ। ਗੋਲੀਬਾਰੀ ਅਤੇ ਬਿਮਾਰੀ ਕਾਰਨ ਬਹੁਤ ਸਾਰੇ ਅੰਗਰੇਜ਼ ਘੇਰਾਬੰਦੀ ਦੇ ਦੌਰਾਨ ਮਰ ਗਏ ਸਨ। ਜਿਸ ਆਦਮੀ ਅੱਗੇ ਉਹਨੇ ਸਮਰਪਣ ਕੀਤਾ ਉਹ ਪੇਸ਼ਵਾ ਖਾਨਦਾਨ ਦਾ ਜਿਹੜਾ ਸੀ ਨਾਨਾ ਸਾਹਿਬ ਸੀਗਾ, ਜੋ ਲੋਕਾਂ ਨੇ ਆਪਣਾ ਆਗੂ ਮੰਨ ਲਿਆ। ਲਾਰਸ ਨੇ ਇੱਕ ਖੱਤ ਵਿਲਰ ਨੂੰ ਭੇਜਿਆ ਕਿ ਨਾਨਾ ਸਾਹਿਬ 'ਤੇ ਇਤਬਾਰ ਨਹੀਂ ਕਰਨਾ, ਸੁਰੈਂਡਰ ਨਹੀਂ ਕਰਨਾ, ਪਰ ਵਿਲਰ ਨੇ ਖੱਤ ਆਉਣ ਤੋਂ ਪਹਿਲਾਂ ਹਥਿਆਰ ਸੁੱਟ 'ਤੇ। ਜਿਨ੍ਹਾਂ ਮਰਦਾਂ ਦੇ
ਮਰਦਾਂ ਔਰਤਾਂ ਬੱਚਿਆਂ ਨੇ ਸਮਰਪਣ ਕੀਤਾ। ਉਹਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਨਾਨਾ ਉਹਨਾਂ ਨੂੰ ਸੁਰੱਖਿਅਤ ਇਲਾਹਾਬਾਦ ਪਹੁੰਚਾਏਗਾ। ਦੋ ਦਿਨਾਂ ਦੇ ਬਾਅਦ ਕਾਨਪੁਰ ਦੇ ਗੰਗਾ ਘਾਟ ਉੱਪਰ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਸੁਰੱਖਿਅਤ ਥਾਂ ਜਾਣ ਵਾਸਤੇ ਤੁਰਨ ਲੱਗ ਪਏ। ਸਾਰੇ ਕਤਲ ਕਰ ਦਿੱਤੇ ਜਿਹੜੇ ਅਜੇ ਪਿੱਛੇ ਬੈਰਕਾਂ ਦੇ ਵਿੱਚ ਹੀ ਸਨ। ਬਿਮਾਰ ਜਾਂ ਕਮਜ਼ੋਰ ਉਹ ਜਾਂ ਮਾਰ ਦਿੱਤੇ ਜਾਂ ਬੰਦੀ ਬਣਾ ਲਏ ਗਏ। ਜੁਲਾਈ ਦੇ ਅੱਧ ਦੇ ਵਿੱਚ ਨਾਨਾ ਸਾਹਿਬ ਦੀ ਨਿਗਰਾਨੀ ਦੇ ਵਿੱਚ ਬੀਬੀ ਘਰ ਵਾਲੇ ਥਾਂ ਦੇ ਉੱਤੇ ਸਾਰੇ ਬੰਦੀ ਮਰਦ ਔਰਤਾਂ ਬੱਚੇ ਕਿਰਪਾਨਾਂ ਨਾਲ ਵੱਢੇ। ਇਸ ਥਾਂ ਦਾ ਨਾਮ ਹੀ ਬੀਬੀ ਘਰ ਕਤਲਗਾਹ ਜਿਹੜਾ ਪੈ ਗਿਆ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਘੇਰਾਬੰਦੀ ਦੇ ਵਿੱਚ ਬੈਠੇ ਹੈਨਰੀ ਲਾਰਸ ਦੇ ਨਜ਼ਦੀਕ ਬਾਹਰੋਂ ਤੋਪ ਦਾ ਗੋਲਾ ਆ ਕੇ ਫਟਿਆ ਤੇ ਉਸਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਹਨੇ ਜਿਹੜਾ ਸੀ ਆਪਣੀ ਕਬਰ ਦੇ ਉੱਪਰ ਉਕਰਨ ਦੇ ਲਈ ਇਹ ਸ਼ਬਦ ਲਿਖਵਾਏ ਸੀ, ਕਹਿੰਦਾ ਕਿ ਇੱਥੇ ਹੈ ਹੈਨਰੀ ਲਾਰਸ ਜਿਸਨੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ। ਉਸਦੀ ਉਮਰ 51 ਸਾਲ ਸੀ ਤੇ ਵਰਦੇ ਗੋਲਿਆਂ ਦੇ ਵਿੱਚ ਫਟਾਫਟ ਜਿਹੜਾ ਮਾੜੀ ਮੋਟੀ ਕਬਰ ਪੁੱਟੀ ਤੇ ਲਿਟਾ ਕੇ ਥੋੜ੍ਹੀ ਕੁ ਮਿੱਟੀ ਉੱਪਰ ਪਾ ਦਿੱਤੀ। ਜਾਨ ਲਾਰਸ ਨੂੰ ਰਾਵਲਪਿੰਡੀ ਜਦੋਂ ਵੱਧਦੀ ਬਗਾਵਤ ਦਾ ਪਤਾ ਲੱਗਿਆ ਨਾ ਤਾਂ ਉਸਦਾ ਇੱਕੋ ਇੱਕ ਸਵਾਲ ਹੁੰਦਾ, ਸਿੱਖ ਕਿਸ ਤਰ੍ਹਾਂ ਚੱਲ ਰਹੇ ਨੇ? ਅਜੇ 9 ਸਾਲ ਪਹਿਲਾਂ ਬਹੁਤ ਸਖ਼ਤ ਯੁੱਧ ਮਗਰੋਂ ਸਿੱਖਾਂ ਨੂੰ ਹਰਾਇਆ ਸੀ। ਸਰਕਾਰ ਖਾਲਸਾ ਨੇ ਆਪਣੇ ਪੰਜਾਬ ਦੇ ਵਿੱਚ ਮੁਸਲਮਾਨਾਂ ਨੂੰ ਬਰਾਬਰ ਸਨਮਾਨ ਦਿੱਤਾ ਸੀ ਤੇ ਹੁਣ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਹਿੰਦੁਸਤਾਨ ਉੱਠਣ ਲੱਗਾ ਹੈ, ਸਿੱਖ ਅੰਗਰੇਜ਼ਾਂ ਦੇ ਖਿਲਾਫ਼ ਨਹੀਂ ਉੱਠਣਗੇ? ਉਹ ਸਵਾਲ ਕਰਦਾ ਹੈ। ਕਿਵੇਂ ਹੋ ਸਕਦਾ ਹੈ? ਅਜੇ ਹੁਣੇ ਤਾਂ ਹਥਿਆਰ ਸੁੱਟ ਕੇ ਉਹ ਖੇਤੀ ਕਰਨ ਲੱਗੇ ਸੀ। ਦਾਤੀਆਂ ਛੱਡ ਕੇ ਹਥਿਆਰਾਂ ਦੇ ਨਾਲ ਹੁਣ ਅੰਗਰੇਜ਼ ਦੁਸ਼ਮਣ ਤੋਂ ਬਦਲਾ ਨਹੀਂ ਲੈਣਗੇ? ਉਹ ਫਿਰ ਸਵਾਲ ਪੁੱਛਦਾ ਕਿ ਬਦਲਾ ਨਹੀਂ ਲੈਣਗੇ ਉਹ? ਲਾਰਸ ਨੂੰ ਸਿੱਖ ਸਿਪਾਹੀਆਂ ਦੇ ਬਾਰੇ ਪਤਾ ਸੀ ਕਿ ਉਹ ਹਿੰਦੁਸਤਾਨੀਆਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੂੰ ਪੂਰਬੀ ਇਹ ਕਹਿੰਦੇ ਸਨ, ਪਰ ਇਹ ਸੱਚ ਹੈ ਕਿ ਰਾਜ ਕਰਨ ਵੇਲੇ ਹਿੰਦੂਆਂ ਨੂੰ ਤਾਕਤ ਦੇ ਵਿੱਚ ਹਿੱਸੇਦਾਰ ਬਣਾਇਆ ਸੀਗਾ। ਹਿੰਦੂ ਅਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਦੇਖਿਆ। 18 ਮਈ ਨੂੰ ਉਸਨੇ ਮਿੱਟ ਗੁਮਰੀ ਨੂੰ ਲਿਖਿਆ, ਮੈਂ ਸਿੱਖਾਂ ਤੋਂ ਵਧੀਕ ਮਾਮਲਾ ਨਹੀਂ ਉਗਰਾਹਾਂਗਾ। ਸਿੱਖਾਂ ਤੇ ਹਿੰਦੂਆਂ ਦੇ ਵਿੱਚ ਆਪਸੀ ਹਮਦਰਦੀ ਹੈ। ਮੈਂ ਸਿੱਖਾਂ ਦੀ ਦਸ਼ਾ ਹੌਲੀ ਹੌਲੀ ਤੇ ਸਾਵਧਾਨੀ ਦੇ ਨਾਲ ਸੁਧਾਰਾਂਗਾ। ਮੇਰੀ ਇੱਛਾ ਹੈ ਉਹ ਮੁਸਲਮਾਨਾਂ ਤੇ ਹਿੰਦੂਆਂ ਦੋਵਾਂ ਦੇ ਨਾਲ ਸੁਰ ਮਿਲਾ ਕੇ ਰੱਖਣ। 8 ਜੂਨ ਨੂੰ ਮੀਆਂ ਮੀਰ ਦੇ ਵਿੱਚ ਇੱਕ ਨਵੀਂ ਰਲੀ ਮਿਲੀ ਰੈਜੀਮੈਂਟ ਖੜੀ ਕੀਤੀ ਗਈ, ਜਿਸਦਾ ਨਾਮ ਰੱਖਿਆ ਗਿਆ 25ਵੀਂ ਪੰਜਾਬੀ ਰੈਜੀਮੈਂਟ। ਇਸ ਦੇ ਵਿੱਚ ਪੰਜਾਬੀ, ਸਿੱਖ ਤੇ ਮੁਸਲਮਾਨ ਤੇ ਹਿੰਦੂ ਡੋਗਰੇ ਸ਼ਾਮਲ ਕੀਤੇ। ਪੰਜਾਬ ਤੋਂ ਜੇ ਸਾਵਧਾਨ ਰਹਿਣਾ ਹੈ ਤਾਂ ਪੰਜਾਬ ਤੋਂ ਅੰਗਰੇਜ਼ਾਂ ਨੂੰ ਉਮੀਦਾਂ ਵੀ ਨੇ। 25 ਸਾਲ ਦੇ ਬਾਅਦ ਬੋਸਵਰਥ ਸਮਿਥ ਨੇ 1857 ਦੇ ਪੰਜਾਬ ਦੇ ਬਾਰੇ ਲਿਖਿਆ, ਕਹਿੰਦਾ ਹੈ ਕਿ ਮੁਸਲਮਾਨ ਵਿਰੁੱਧ ਸਿੱਖ ਦੇ ਮਨ ਦੇ ਵਿੱਚ ਨਫ਼ਰਤ ਹੈ ਕਿਉਂਕਿ ਉਸ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਬਦਲੇ ਵੀ ਤਾਂ ਲਏ ਨੇ। ਸਖ਼ਤ ਜਾਨ ਪੰਜਾਬੀ ਕਿਸੇ ਧਰਮ ਜਾਂ ਜਾਤ ਦਾ ਹੋਵੇ ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ, ਪਰ ਕੰਪਨੀ ਦੇ ਇਕਬਾਲ ਅਧੀਨ ਜਿੱਥੇ ਮੁਗਲ ਬੈਠਾ ਹੈ ਉਸ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਯੁੱਧ ਲੜਨ ਦੇ ਲਈ ਸ਼ੌਂਕ, ਨਫ਼ਰਤ, ਬੇਇੱਜ਼ਤੀ, ਲਾਲਚ ਸਾਰਾ ਕੁਝ ਰਲਿਆ ਮਿਲਿਆ ਹੁੰਦਾ ਹੈ। ਯੁੱਧ ਦੇ ਇਹ ਤੱਤ ਵਰਤੇ ਜਾਣੇ ਚਾਹੀਦੇ ਨੇ। ਜਾਨ ਲਾਰਸ ਕੋਈ ਵਿਉਂਤ ਬਣਾਏਗਾ, ਯਾਦ ਆਇਆ ਸਿੱਖ ਯੁੱਧ ਲੜਨ ਦਾ ਸ਼ੌਕੀਨ ਹੈ। ਜਿਨ੍ਹਾਂ ਚੀਜ਼ਾਂ ਨੂੰ ਪੰਜਾਬੀ ਪਸੰਦ ਨਹੀਂ ਕਰਦੇ ਉਹ ਪਛਾਣੋ ਤੇ ਲਾਭ ਦੇ ਲਈ ਵਰਤੋ ਉਹਨਾਂ ਤੋਂ। ਸਿੱਖ ਮੁਸਲਮਾਨ ਦਾ ਰਾਜ ਨਹੀਂ ਚਾਹੁੰਦਾ, ਸਿੱਖ ਸੱਤਾ ਤੇ ਕਾਬਜ਼ ਹੋਣ ਮੁਸਲਮਾਨ ਨਹੀਂ ਚਾਹੁੰਦਾ, ਸਾਰੇ ਪੰਜਾਬੀ ਪੂਰਬੀਆਂ ਨੂੰ ਨਹੀਂ ਚਾਹੁੰਦੇ। ਇਹਨਾਂ ਦੇ ਵਿੱਚ ਇਹ ਖ਼ਬਰ ਪਹੁੰਚਾ ਦਿਓ ਕਿ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਦਿੱਲੀ ਸੁੱਟਣ ਦਾ ਜਿਹੜਾ ਮੌਕਾ ਫਿਰ ਕਦੋਂ ਹੱਥ ਆਵੇਗਾ। ਫਿਰ ਲਾਰਸ ਸਿੱਖਾਂ ਤੇ ਮੁਸਲਮਾਨ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾਏਗਾ ਤੇ ਇਹ ਹਥਿਆਰ ਜੇ ਕਦੇ ਚੱਲਣਗੇ ਤਾਂ ਅੰਗਰੇਜ਼ਾਂ ਦੇ ਖਿਲਾਫ਼ ਨਹੀਂ, ਇੱਕ ਦੂਜੇ ਦੇ ਖਿਲਾਫ਼ ਚੱਲਣਗੇ। ਲਾਰਸ ਨੇ ਜੇ ਪੁਰਾਣੇ ਸਿੱਖ ਫੌਜੀਆਂ ਦੇ ਮਾਮਲੇ ਘਟਾ ਦਿੱਤੇ ਸਨ, ਇਸ ਰਿਆਇਤ ਦੇ ਨਾਲ ਉਹ ਬਹੁਤੇ ਖੁਸ਼ ਨਹੀਂ ਹੋਏ। ਮੁਗਲ ਬਾਦਸ਼ਾਹ ਵਿਰੁੱਧ ਲੜ ਕੇ ਉਹਨਾਂ ਨੂੰ ਜਾਇਕਾ ਆ ਜਾਏਗਾ ਤਾਂ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਇੱਕ ਰੈਜੀਮੈਂਟ ਖੜੀ ਕਰਨੀ ਹੈ। ਲਾਰਸ ਨੇ 10 ਜੂਨ ਨੂੰ ਬ੍ਰਿਗੇਡੀਅਰ ਸਿਡਨੀ ਕਾਟਨ ਨੂੰ ਲਿਖਦਾ ਹੈ, ਕਹਿੰਦਾ ਹੈ ਇਸ ਰੈਜੀਮੈਂਟ ਦੇ ਵਿੱਚ 10 ਕੰਪਨੀਆਂ ਹੋਣਗੀਆਂ, 4 ਸਿੱਖਾਂ ਦੀਆਂ, 2 ਮੁਸਲਮਾਨਾਂ ਦੀਆਂ, 2 ਪਹਾੜੀ ਰਾਜਪੂਤਾਂ ਦੀਆਂ ਤੇ 2 ਪਠਾਣਾਂ ਦੀਆਂ। ਤੁਸੀਂ ਚਾਹੋ ਤਾਂ ਪੇਸ਼ਾਵਰ ਦੇ ਵਿੱਚ 3 ਕੰਪਨੀਆਂ ਪਠਾਣਾਂ ਦੀਆਂ ਭਰਤੀ ਕਰ ਲਵੋ। ਇਸ ਖੱਤ ਦੇ ਵਿੱਚ ਲਾਰੰਸ ਕੁਝ ਹੋਰ ਵੀ ਜਾਣਕਾਰੀ ਦਿੰਦਾ ਹੈ ਤੇ ਉਹ ਪਠਾਣਾਂ ਨੂੰ ਸਿੱਖਾਂ ਤੋਂ ਵਧੇਕ ਬਹਾਦਰ ਸਮਝਦਾ ਹੈ, ਪਰ ਸਿੱਖਾਂ ਜਿੰਨਾ ਲੰਮਾ ਇਹਨਾਂ ਦਾ
ਸਟੈਮਿਨਾ ਨਹੀਂ, ਜਿਹੜਾ ਡਿਸਿਪਲਨ ਨਹੀਂ ਹੈ, ਵਫਾਦਾਰੀ ਨਹੀਂ ਹੈ। ਪਠਾਨ ਥੋੜ੍ਹੇ ਕੁ ਪੈਸੇ ਜਮ੍ਹਾਂ ਕਰਕੇ ਨੌਕਰੀ ਛੱਡ ਸਕਦਾ ਹੈ। ਪੰਜਾਬੀ ਮੁਸਲਮਾਨ ਬਹਾਦਰ ਸਿਪਾਹੀ ਹੈ, ਪਰ ਪਠਾਨ ਜਿੰਨਾ ਧਾਕੜ ਨਹੀਂ ਹੈ, ਦਲੇਰ ਹੈ, ਹੱਠ ਧਰਮੀ ਨਹੀਂ ਹੈ। ਗਦਰ ਪਿੱਛੋਂ ਬ੍ਰਿਟਿਸ਼ ਪੰਜਾਬ ਦੀ ਆਰਮੀ ਅਤੇ ਮਿਲਟਰੀ ਪੁਲਿਸ ਦੇ ਵਿੱਚ, ਜਿਸ ਦੇ ਵਿੱਚ ਅੱਜ ਦਾ ਖੈਬਰ ਪਖਤੂਨਖਵਾ ਵੀ ਸੀਗਾ, ਕੁੱਲ 58,000 ਬੰਦੇ ਸਨ, ਜਿਨ੍ਹਾਂ ਦੇ ਵਿੱਚ 11,000 ਯੂਰਪੀਅਨ, 24,000 ਮੁਸਲਮਾਨ, 13,000 ਸਿੱਖ, 2,000 ਡੋਗਰੇ ਅਤੇ 80,000 ਹੋਰ ਹਿੰਦੂ। ਸਾਰਿਆਂ ਦੇ ਉੱਤੇ ਕਰੜੀ ਨਿਗਰਾਨੀ ਰੱਖੀ ਜਾਂਦੀ। ਲਾਰਸ ਦਾ ਇਹ ਅਸੂਲ ਸੀਗਾ ਕਿ ਕੰਪਨੀਆਂ ਦੇ ਫੌਜੀ ਧਰਮ ਦੇ ਵਿੱਚ, ਜਨਮ ਸਥਾਨ ਦੇ ਵਿੱਚ ਅਤੇ ਆਦਤਾਂ ਦੇ ਵਿੱਚ ਅਤੇ ਬੋਲੀਆਂ ਦੇ ਵਿੱਚ ਇੱਕ ਦੂਜੇ ਤੋਂ ਦੂਰ ਦੂਰ ਦੇ ਹੋਣ। ਘਟੀਆ ਜਿਹਾ ਮੁਹਾਵਰਾ ਹੈ, ਪਾੜੋ ਅਤੇ ਰਾਜ ਕਰੋ, ਜਾਨ ਲਾਰਸ ਦੀ ਨੀਤੀ 'ਤੇ ਪੂਰਾ ਉਤਰਦਾ ਹੈ। ਸਮਿਥ ਨੇ ਲਿਖਿਆ, ਆਖਰ 'ਚ ਇਸ ਦੇ ਨਾਲ ਸਾਰਥਕ ਸਿੱਟੇ ਹਾਸਲ ਹੋਏ ਨੇ। ਲਾਰਸ ਦੀ ਇਸ ਪਾਲਸੀ ਦੇ ਪਿੱਛੇ ਲੱਗਦਾ ਹੈ ਕਿ ਨਿਹਾਲ ਸਿੰਘ ਚਾਚੀ ਦਾ ਦਿਮਾਗ ਸੀਗਾ। ਸਾਲ 1842 ਦੀ ਜਲਾਲਾਬਾਦ ਵਾਲੀ ਲੜਾਈ ਵਿੱਚ ਇਹ ਸਿਪਾਹੀ ਬਚ ਗਿਆ ਸੀਗਾ ਅਤੇ ਅੰਗਰੇਜ਼ ਅਫਸਰਾਂ ਦੇ ਕੋਲ ਇਸਨੇ ਲਾਹੌਰ ਨੌਕਰੀ ਹਾਸਲ ਕਰ ਲਈ ਸੀ। ਸਮਿਥ ਨੇ 2 ਜਿਲਦਾਂ ਦੇ ਵਿੱਚ 10,051 ਪੰਨਿਆਂ, ਯਾਨੀ ਕਿ 1,051 ਪੰਨਿਆਂ ਦੀ ਜੋ ਜੀਵਨ ਕਥਾ ਲਿਖੀ ਹੈ ਉਸਦੇ ਵਿੱਚ ਅਣਗਿਣਤ ਪਾਤਰ ਨੇ। ਉਹਨਾਂ ਦੇ ਵਿੱਚ ਚਾਚੀ ਇਕੱਲਾ ਭਾਰਤੀ ਪਾਤਰ ਹੈ ਜਿਸ ਨੇ ਲਾਰਸ ਦੇ ਕੋਲ ਨੌਕਰੀ ਕੀਤੀ। ਉਸੇ ਨੇ ਲਾਰਸ ਨੂੰ ਦੱਸਿਆ ਸੀ ਕਿ ਸਿੱਖ ਸਰਦਾਰਾਂ ਨੂੰ ਸਰਦਾਰੀਆਂ ਵਾਪਸ ਦੇ ਦਿਓ, ਨਹੀਂ ਤਾਂ ਇਹ ਤੁਹਾਡੇ ਖਿਲਾਫ਼ ਹੋ ਜਾਣਗੇ। ਘੱਟ ਤੋਂ ਘੱਟ ਖਤਰਾ ਲੈਣ ਦੇ ਅਸੂਲ ਦੇ ਅਨੁਸਾਰ ਲਾਰਸ ਨੇ ਚਾਚੀ ਨੂੰ ਉਹਨਾਂ ਸਿੱਖ ਸਰਦਾਰਾਂ ਦੀ ਲਿਸਟ ਤਿਆਰ ਕਰਨ ਦੇ ਲਈ ਵੀ ਕਿਹਾ ਸੀ, ਜਿਨ੍ਹਾਂ ਨੇ 1848 ਦੇ ਵਿੱਚ ਬਗਾਵਤ ਕੀਤੀ ਅਤੇ ਨੁਕਸਾਨ ਉਠਾਇਆ। ਉਹਨਾਂ ਨੂੰ ਸਾਰਿਆਂ ਨੂੰ ਖੱਤ ਲਿਖ ਕੇ ਪੁੱਛੋ ਉਹਨਾਂ ਦੀਆਂ ਜ਼ਮੀਨਾਂ ਹਵੇਲੀਆਂ ਕਿੱਥੇ ਕਿੱਥੇ ਨੇ ਅਤੇ ਕਿਸ ਕਿਸ ਦੇ ਕਬਜ਼ੇ ਦੇ ਵਿੱਚ ਨੇ। ਇਹ ਯਤਨ ਪੂਰਾ ਕਾਮਯਾਬ, ਪੂਰਾ ਫਾਇਦੇਮੰਦ ਰਿਹਾ। ਮਲਵਈ ਰਾਜੇ ਬੇਸ਼ੱਕ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਲੜੇ, ਪਟਿਆਲਾ, ਨਾਭਾ, ਜੀਂਦ, ਕੈਥਲ ਇਹ ਰਾਜੇ ਵੀ ਮੰਨ ਗਏ ਕਿ ਕਿਸੇ ਦੀ ਜ਼ਮੀਨ ਕੁਰਕ ਹੈ ਅਤੇ ਧਨ ਖੋਇਆ ਹੈ, ਵਾਪਸ ਕਰੋ। ਲਾਰਸ ਨੇ ਅਫਸਰਾਂ ਨੂੰ ਲਿਖਿਆ, ਕਹਿੰਦਾ ਕਿ ਕੱਚੀ ਪੰਜਾਬੀ ਫੌਜ ਦੇ ਉੱਪਰ ਮੁਕੰਮਲ ਭਰੋਸਾ ਕਰੋ, ਬੰਗਾਲ ਆਰਮੀ ਦੇ ਦੇਸੀ ਅਤੇ ਪੱਕੇ ਫੌਜੀਆਂ ਉੱਪਰ ਭੁੱਲ ਕੇ ਵੀ ਭਰੋਸਾ ਨਹੀਂ ਕਰਨਾ ਹੈ। ਕੱਚੀ ਫੌਜ ਬਾਰਡਰਾਂ ਤੋਂ ਕੇਂਦਰ ਦੇ ਵਿੱਚ ਲੈ ਆਓ ਅਤੇ ਬੰਗਾਲ ਆਰਮੀ ਨੂੰ ਦਿੱਲੀ ਤੋਂ ਦੂਰ ਅਫਗਾਨ ਫਰੰਟ ਦੇ ਉੱਤੇ ਸੁੱਟੋ। ਅਫਗਾਨਾਂ ਨੂੰ ਉਹ ਬਹੁਤ ਬੁਰੇ ਲੱਗਦੇ ਨੇ। ਪੱਕੀ ਫੌਜ ਨੂੰ ਲੱਗਦੀ ਵਾਹ ਹਥਿਆਰ ਮੁਕਤ ਰੱਖੋ, ਜੇ ਬਗਾਵਤ ਛਿੜ ਜਾਵੇ ਨਾ ਤਾਂ ਹਥਿਆਰ ਨਸ਼ਟ ਕਰ ਦਿਓ, ਜੇ ਉਹ ਭੱਜਣ ਲੱਗਣ ਬਿਗਲ ਵਜਾ ਕੇ ਪਬਲਿਕ ਨੂੰ ਕਹੋ ਇਹਨਾਂ ਨੂੰ ਫੜ ਲੈਣ, ਇਹਨਾਂ ਦਾ ਰਲ ਮਿਲ ਕੇ ਸ਼ਿਕਾਰ ਕਰੋ। ਮਾਰਸ਼ਲ ਸਿੱਖ ਸਰਦਾਰਾਂ ਦੀਆਂ ਲਿਸਟਾਂ ਤਿਆਰ ਕਰੋ ਅਤੇ ਨੋਟ ਕਰੋ ਇਹ ਕਿੰਨਾ ਹਿੰਦੁਸਤਾਨੀਆਂ ਨੂੰ ਨਫ਼ਰਤ ਕਰਦੇ ਹੈ। ਊਠਾਂ ਦੇ ਸਮੇਤ ਹੋਰ ਭਾਰ ਢੋਣ ਵਾਲੇ ਪਸ਼ੂ ਖਰੀਦੋ ਅਤੇ ਖਾਸ ਥਾਵਾਂ ਦੇ ਉੱਤੇ ਰੱਖੋ ਜਿਨ੍ਹਾਂ 'ਤੇ ਚੜ ਕੇ ਦੁਸ਼ਮਣ ਦੀ ਹਰਕਤ ਦਿਸਣ ਦੇ ਵਿੱਚ ਸੋਖ ਰਹੇ। ਘੋੜ ਸਵਾਰ ਪੁਲਿਸ 'ਤੇ ਨਿਗਾਹ ਰੱਖੋ, ਇੱਧਰ ਉੱਧਰ ਵਧੇ ਫਿਰਦੇ ਫਕੀਰ ਨੂੰ ਗ੍ਰਿਫਤਾਰ ਕਰੋ, ਹਰੇਕ ਕਿਸ਼ਤੀ ਦੀ ਰਾਖੀ ਰੱਖੋ, ਹਰੇਕ ਸਿਪਾਹੀ ਦਾ ਖੱਤ ਪੜੋ ਅਤੇ ਰਹੋ ਸ਼ਾਂਤ ਅਤੇ ਖਾਮੋਸ਼। ਕੰਮ ਵਧੀਕ ਸੀਗਾ, ਬਿਮਾਰ ਵੀ ਹੋਇਆ, ਪਰ ਗਦਰ ਵਕਤ ਲਾਰੰਸ ਸ਼ਾਂਤ ਰਿਹਾ। ਪਿੰਡੀ ਤੋਂ 24 ਘੰਟਿਆਂ ਦਾ ਸਫ਼ਰ ਕਰਕੇ ਮਰੀ, ਆਪਣੇ ਪਰਿਵਾਰ ਨੂੰ ਵੀ ਮਿਲ ਆਇਆ ਅਤੇ ਇੱਕ ਯਾਤਰੂ ਨੇ ਪਿੰਡੀ ਦੇ ਵਿੱਚ ਕਮੀਜ਼ ਦੀਆਂ ਬਾਹਾਂ ਉੱਪਰ ਚਾੜ ਕੇ ਉਹ ਆਪਣੇ ਡੋਲਿਆਂ ਦੇ ਵੱਲ ਨਜ਼ਰ ਮਾਰਦਾ ਦੇਖਿਆ। ਅਜਿਹਾ ਉਹ ਉਦੋਂ ਕਰਿਆ ਕਰਦਾ ਸੀ ਜਦੋਂ ਪੂਰੀ ਮੌਜ ਦੇ ਵਿੱਚ ਉਹ ਜਿਹੜਾ ਲਾਰੰਸ ਹੁੰਦਾ ਸੀ ਜਦੋਂ ਪੂਰੀ ਮੌਜ ਦੇ ਵਿੱਚ ਹੁੰਦਾ ਸੀ ਜੀ। ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਲੇਖਕ ਨੇ ਰਾਜਮੋਹਨ ਗਾਂਧੀ ਜੀ ਅਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਇਸ ਚੈਪਟਰ ਦੇ ਵਿੱਚੋਂ ਵੀ ਤੁਹਾਨੂੰ ਸਿੱਖਣ ਨੂੰ ਮਿਲੀਆਂ ਹੋਣਗੀਆਂ। ਆਨੰਦ ਆਇਆ ਪੜ੍ਹ ਕੇ ਵੀ, ਅਤੇ ਥੋੜ੍ਹਾ ਜਿਹਾ ਟਾਈਮ ਚਾਹੇ ਵੱਧ ਲੱਗਿਆ, ਪਰ ਇਹਨਾਂ ਚੀਜ਼ਾਂ ਤੋਂ ਵੀ ਨਾਲ ਦੀ ਨਾਲ ਸਿੱਖਣ ਦੀ ਜ਼ਰੂਰਤ ਹੈ। ਕੌਣ ਕੌਣ ਸਾਡੇ ਖਿਲਾਫ਼ ਰਿਹਾ ਅਤੇ ਆਪਣਿਆਂ ਤੋਂ ਹੀ ਆਪਣਿਆਂ ਨੂੰ ਜਿਹੜਾ ਮਰਵਾਇਆ ਗਿਆ, ਪਾੜੋ ਅਤੇ ਰਾਜ ਕਰੋ ਦੀ ਨੀਤੀ, ਉਹੀ ਜਿਹੜੇ ਕਾਨੂੰਨ ਅੱਜ ਵੀ ਸਾਡੇ ਉੱਤੇ ਜਿਹੜੇ ਥੋਪੇ ਜਾ ਰਹੇ ਨੇ ਅਤੇ ਥੋਪੇ ਗਏ ਨੇ, ਉਹੀ ਕਾਨੂੰਨ ਚੱਲ ਰਹੇ ਨੇ ਅਤੇ ਉਹੀ ਸਿਸਟਮ ਉਸੇ ਤਰ੍ਹਾਂ ਬਰਕਰਾਰ ਹੈ, ਪਰ ਸਾਡੇ ਲੋਕ ਅਜੇ ਤੱਕ ਉਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੇ।
ਤੇ ਕਹਿੰਦੇ ਰਾਜ ਅਸੀਂ ਵੀ ਤਾਂ ਕਰਨਾ ਹੈ, ਚਾਹੇ ਗੋਰੇ ਹੋਣ ਤੇ ਚਾਹੇ ਕਾਲੇ ਹੋਣ, ਤੇ ਰਾਜ ਹੀ ਕਰਨਾ ਹੈ, ਨੀਤੀ ਚਾਹੇ ਜਿਹੜੀ ਮਰਜ਼ੀ ਹੋਵੇ, ਚਾਹੇ ਉਹੀ ਚਲਾਉਣੀ ਪੈ ਜਾਵੇ, ਗੱਲ ਤਾਂ ਰਾਜ ਕਰਨ ਦੀ ਹੈ। ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਕਿਤਾਬ ਦੇ ਵਿੱਚੋਂ। ਤੇ ਲਓ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈ ਕੇ ਮੈਂ ਆਗਿਆ ਲੈਂਦਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕਿਵੇਂ ਲੱਗੀ ਇਹ ਕਿਤਾਬ ਦੇ ਵਿੱਚੋਂ ਅਗਲਾ ਚੈਪਟਰ? ਅਤੇ ਜਿਹੜੇ ਦੋਸਤ ਜਿਹੜੇ ਨੇ ਲੜੀ ਵਾਰਤਾ ਦੇ ਵਿੱਚ ਸੁਣਦੇ ਨੇ ਕਿਤਾਬ ਨੂੰ, ਉਹਨਾਂ ਦੇ ਲਈ ਇੱਕ ਚੈਪਟਰ ਜਿਹੜੇ ਨੇ ਸਾਰੇ ਵੱਖਰੇ ਕਰਕੇ ਵੀ ਪਾਏ ਜਾਂਦੇ ਆ, ਅਤੇ ਉਹਨਾਂ ਦੇ ਵਿੱਚੋਂ ਵੀ ਤੁਸੀਂ ਜਿਹੜਾ ਆਨੰਦ ਮਾਣ ਸਕਦੇ ਹੋ। ਦੁਆਬਾ ਰੇਡੀਓ ਉੱਤੇ ਜਾ ਕੇ ਵਟਸਐਪ ਗਰੁੱਪ ਜਿਹੜਾ ਆਪਣਾ ਹੈਗਾ, ਯੂਟਿਊਬ ਦਾ ਹੈਗਾ ਆ, ਉਹਦੇ ਉੱਤੇ, ਟੈਲੀਗ੍ਰਾਮ ਦੇ ਵਿੱਚ, ਅਤੇ ਵੈਬਸਾਈਟ ਦੇ ਉੱਤੇ ਜਾ ਕੇ ਇਹਨਾਂ ਚੈਪਟਰਾਂ ਨੂੰ ਜਿਹੜਾ ਸੁਣ ਸਕਦੇ ਹੋ ਲਾਈਵ ਕਿਤਾਬ ਦੇ ਵਿੱਚੋਂ। ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਕੱਦਰ ਜੀ ਕਹਿੰਦੇ ਆ, ਬੈਨਰ ਬਾਈ ਜੀ ਸ਼ਾਇਦ ਪਤਾ ਨਹੀਂ ਕਿਹੜੇ ਬੈਨਰ ਦੀ ਗੱਲ ਕਰਦੇ ਆ, ਅਤੇ ਸ਼ਾਇਦ ਬੈਨਰ ਪਿੱਛੇ ਮੈਂ ਲਾਇਆ ਸੀ, ਹਾਂਜੀ ਕਿਤਾਬ ਦਾ ਲਾਉਂਦਾ ਹੁੰਦਾ ਜਦੋਂ ਕਿਤਾਬ ਕਰਦਾ ਹੁੰਦਾ, ਸ਼ਾਇਦ ਉਹਦਾ ਜ਼ਿਕਰ ਕਰਦੇ ਆ। ਅਤੇ ਆਪ ਹੀ ਇਹ ਤਿਆਰ ਕੀਤਾ ਹੋਇਆ ਜੀ, ਅਤੇ ਖੂਬਸੂਰਤ ਬੈਨਰ ਹੈ। ਅਤੇ ਲਓ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਕੀ ਕਹਿੰਦੇ ਆ, ਅਤੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਹੈ ਤਾਂ ਤੁਹਾਡਾ ਨਿੱਘਾ ਸਵਾਗਤ ਹੈ ਆਖਰ ਦੇ ਵਿੱਚ। ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ US ਤੋਂ, ਅਤੇ ਪ੍ਰੋਗਰਾਮਾਂ ਨੂੰ ਸਪੋਰਟ ਵੀ ਕਰਦੇ ਆ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਾਰੇ ਦੋਸਤਾਂ ਨੂੰ, ਪਰਿਵਾਰ ਨੂੰ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰੇ ਪਿਆਰਿਆਂ ਨੂੰ, ਅਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਥੋਟ ਟੂਡੇ ਜੀ, ਸ਼ੁਕਰੀਆ ਜੀ। ਅਤੇ ਸਤਿ ਸ਼੍ਰੀ ਅਕਾਲ ਵੀਰ ਸਿਕੰਦਰ ਜੀ, ਅਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਦੁਆਬਾ ਰੇਡੀ ਦੀ ਟੀਮ ਵੀ ਜੁੜੀ ਹੋਈ ਹੈ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 6 ਜੀ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਅਤੇ ਮੁਹੰਮਦ ਬਖਸ਼ੀ ਵੀਰ ਜੀ ਸਤਿ ਸ਼੍ਰੀ ਅਕਾਲ, ਅਦਾਬ ਹੈ ਜੀ। ਅਤੇ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਰਾਜਨ ਸੈਣੀ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਹੈ ਜੀ। ਮੁਹੰਮਦ ਜੀ ਲਿਖਦੇ ਆ ਕਿ ਓਕੇ ਬ੍ਰਦਰ ਰਾਜਨ ਸੈਣੀ ਜੀ, ਅਤੇ ਮੁਕੱਦਰ ਜੀ ਲਿਖਦੇ ਸਤਿ ਸ਼੍ਰੀ ਅਕਾਲ ਪਿਆਰਿਓ, ਅਤੇ ਜਗਸੀਰ ਸਿੰਘ ਬਾਈ ਜੀ ਜੁੜੇ ਆ, ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਸਾਂਝੀ ਕਰਦੇ ਆ ਜੀਆਂ ਨੂੰ ਜੀ। ਜਗਸੀਰ ਜੀ ਸਵਾਗਤ ਹੈ, ਅਤੇ ਇਸੇ ਤਰ੍ਹਾਂ ਆਪਣੇ ਮੁਕੱਦਰ ਜੀ ਲਿਖਦੇ ਆ, ਸੈਣੀ ਬਾਈ ਜੀ ਪਹੁੰਚ ਗਏ ਸਾਡੇ ਹਰਿਆਣੇ, ਮੈਂ ਗਰੁੱਪ ਦੇ ਵਿੱਚ ਵੀ ਪੁੱਛਿਆ ਸੀ, ਕਹਿੰਦੇ ਤੁਸੀਂ ਜਵਾਬ ਨਾ ਦਿੱਤਾ, ਅਤੇ ਮੁਕੱਦਰ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ, ਵੇਖ ਲਿਆ ਜੀ। ਹਾਂਜੀ, ਅਤੇ ਔਜਲਾ ਸਾਹਿਬ ਕਹਿੰਦੇ ਹਰਿਆਣਾ ਹੁਣ ਕਿੱਥੇ ਤੁਹਾਡਾ, ਉਹ ਤਾਂ ਕਹਿੰਦੇ ਕਾਗਜ਼ਾਂ ਦੇ ਵਿੱਚ ਵੱਖਰਾ ਆ, ਹੈਗਾ ਜੀ, ਹੋ ਗਿਆ ਜੀ, ਹੋ ਗਿਆ ਸੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕਾਗਜ਼ਾਂ ਦੇ ਵਿੱਚ ਹੋਰ ਕਿਸੇ ਦਾ, ਉੱਦਾਂ ਮੇਰਾ ਏ। ਜਿਵੇਂ ਦੇਬੀ ਕਹਿੰਦਾ ਹੈ, ਭਾਵੇਂ ਛੱਡ ਆਏ ਕਿਸੇ ਮਜਬੂਰੀ ਕਰਕੇ, ਪਰ ਸਾਡਾ ਹਰਿਆਣਾ ਤਾਂ ਸਾਡਾ ਹੀ ਹੈ। ਲਵ ਯੂ ਔਜਲਾ ਬਾਈ ਜੀ। ਅਤੇ ਔਜਲਾ ਸਾਹਿਬ ਕਹਿੰਦੇ ਨੇ ਬਸ ਪੈਸੇ ਚਾਹੀਦੇ ਨੇ, ਅਸੀਂ ਕੁਝ ਵੀ ਕਰ ਸਕਦੇ ਹਾਂ ਜੀ। ਅਤੇ ਇੱਕ ਅੱਗੇ ਔਜਲਾ ਸਾਹਿਬ ਕਹਿੰਦੇ ਦੌਲਤ ਸ਼ੋਹਰਤ ਦੇ ਲਈ ਪੰਜਾਬ ਕਿੱਥੇ ਲਿਆ ਖੜਾ ਕਰ ਦਿੱਤਾ ਹੈ ਨਾ। ਅਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਲਵ ਜੋ ਜੀ, ਅਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਅਤੇ ਔਜਲਾ ਸਾਹਿਬ ਸਪੋਰਟ ਵੀ ਕਰਦੇ ਆ ਪ੍ਰੋਗਰਾਮਾਂ ਨੂੰ, ਸ਼ੁਕਰੀਆ, ਧੰਨਵਾਦ ਹੈ ਜੀ। ਅਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਅੱਜ ਸਾਡੇ ਸੈਣੀ ਬਾਈ ਜੀ ਗੈਰ ਹਾਜ਼ਰ ਨੇ। ਨਹੀਂ ਜੀ, ਤੁਸੀਂ ਥੋੜ੍ਹਾ ਲੇਟ ਜੁੜਿਓ, ਅੱਜ ਜਲਦੀ ਹਾਜ਼ਰੀ ਭਰ ਕੇ ਜਿਹੜੇ ਨੇ ਉਹ ਗਏ ਚਲੇ ਗਏ ਨੇ, ਲਿਖਿਆ ਵੀ ਸੀ ਮੈਂ ਥੱਲੇ। ਅਤੇ ਮੁਕੱਦਰ ਜੀ ਭਾਰਤ ਬਾਈ ਜੀ ਅਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਆ ਉਹ ਵੀ ਸਮਾਂ ਸੀ ਜਦੋਂ ਫੋਨ ਨਹੀਂ ਹੁੰਦੇ ਸੀ ਪਰ ਰਿਪੋਰਟ ਖੁਫੀਆ ਆ ਜਾਂਦੀ ਸੀ, ਭਾਵੇਂ ਵਕਤ ਲੰਘ ਜਾਂਦਾ ਸੀ। ਖੁਫੀਆ ਖੁਫੀਆ ਖੁਫੀਆ ਰਿਪੋਰਟ ਆਈ ਲੰਦਨੋਂ, ਕਿੱਥੇ ਨਹੀਂ ਕਿੱਥੇ ਕਰਾਇਆ ਜਾ ਕੇ ਵਿਆਹ ਨਹੀਂ। ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ, ਗ੍ਰੇਟ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ, ਹਮੇਸ਼ਾ ਜਿਉਂਦੇ ਵੱਸਦੇ ਰਹੋ ਜੀ, ਆਮੀਨ, ਦਿੱਲੀ ਦੁਆਵਾਂ ਨੇ ਜੀ ਕਹਿੰਦੇ। ਔਜਲਾ ਸਾਹਿਬ ਕਹਿੰਦੇ ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ ਕਹਿੰਦੇ ਭਾਰਤ ਵੀਰ। ਅਤੇ ਇਸੇ ਤਰ੍ਹਾਂ ਪਾਬੰਦੀ ਨਾਲ ਹੀ ਹੈ ਜੀ, ਅਤੇ ਭੁੱਲਣਾ ਹੀ ਸੀ ਰਾਜਨ ਜੀ, ਹਰਿਆਣਾ 'ਚ ਨੇ ਤਾਂ ਇੰਨਾ ਕੁ ਤਾਂ ਬਣਦਾ ਹੀ ਹੈ ਕਹਿੰਦੇ। ਜੀਰਾ ਜੀ ਕਹਿੰਦੇ ਨੇ, ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਸਵਾਗਤ ਹੈ ਜੀ। ਅਤੇ ਇਸੇ ਤਰ੍ਹਾਂ ਮਾਲ ਸੁਰਿੰਦਰ ਜੀ ਕਹਿੰਦੇ, ਬੜੀ ਮਾੜੀ ਗੱਲ ਹੈ ਮੁਕੱਦਰ ਜੀ, ਤੁਸੀਂ ਭੁੱਲਣ ਲੱਗ ਪਏ, ਚਲੋ ਸਾਡੀ ਉਮਰ ਦੇ ਭੁੱਲ ਜਾਂ ਤਾਂ ਹੋਰ ਗੱਲ ਜੇ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ ਮੁਕੱਦਰ ਜੀ ਕਿਆ ਬਾਤਾਂ ਨੇ।
ਕਹਿੰਦੇ ਮੁਕੱਦਰ ਵੀਰ ਜੀ ਦਾਸ ਹਾਜ਼ਰ ਹੈ ਜੀ, ਅਤੇ ਮਾਲ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਮੁਕੱਦਰ ਜੀ, ਜੀ ਸੈਣੀ ਬਾਈ ਜੀ ਗ੍ਰੇਟ ਕਹਿੰਦੇ ਮੁਕੱਦਰ ਜੀ, ਅਤੇ ਸੁਰਿੰਦਰ ਮਾਲ ਜੀ ਦਾ ਵੀ ਸ਼ੁਕਰੀਆ ਕਰਦੇ ਨੇ ਮੁਕੱਦਰ ਜੀ। ਮੁਹੰਮਦ ਜੀ ਕਹਿੰਦੇ ਮੁਕੱਦਰ ਜੀ ਗ੍ਰੇਟ ਜੋਬ ਜੀ, ਅਤੇ ਮਾਲ ਜੀ ਕਹਿੰਦੇ ਬਹੁਤ ਸੋਹਣਾ ਰੂਹ ਦੇ ਨਾਲ ਗਾਇਆ ਮੁਕੱਦਰ ਜੀ ਗੀਤ, ਅਤੇ ਸਿਕੰਦਰ ਜੀ ਔਜਲਾ ਸਾਹਿਬ ਕਹਿੰਦੇ ਨੇ ਜੀਓ ਮੁਕੱਦਰ ਵੀਰ ਜੀ, ਅਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਅਤੇ ਮੁਹੰਮਦ ਜੀ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਮੁਹੰਮਦ ਜੀ ਕਹਿੰਦੇ ਆਲਵੇਜ਼ ਵੈਲਕਮ ਬ੍ਰਦਰ ਮੁਕੱਦਰ ਜੀ, ਅਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਅਤੇ ਕਹਿੰਦੇ ਨੇ ਪੇਸ਼ਕਾਰੀ ਜੀ ਸ਼ੁਕਰੀਆ ਜੀ ਕਹਿੰਦੇ ਆਪਣੇ ਮੁਹੰਮਦ ਜੀ। ਅਤੇ ਆਖਰ ਦੇ ਵਿੱਚ ਬੇਅੰਤ ਸੰਧੂ ਜੀ ਕਹਿੰਦੇ ਆ ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ, ਅਤੇ ਬੈਨਰ ਬਾਈ ਜੀ ਹਾਂ, ਅਤੇ ਮੁਕੱਦਰ ਜੀ ਲਿਖਦੇ ਆ, ਅਤੇ ਗੁਰੂ ਜੀ ਮਾਨ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ। ਗੁਰੂ ਮਾਨ ਜੀ ਥੋੜ੍ਹਾ ਜਿਹਾ ਲੇਟ ਹੋ ਜਾਂਦੇ ਆ ਜੀ ਸ਼ਾਇਦ, ਅਤੇ ਲਓ ਫਿਰ ਆਪਾਂ ਆਗਿਆ ਲੈਂਦੇ ਹਾਂ ਦੋਸਤੋ, ਅਤੇ ਕੱਲ੍ਹ ਨੂੰ ਨਹੀਂ ਹੁਣ ਆਪਾਂ ਜੁੜਾਂਗੇ, ਸੋਮਵਾਰ ਨੂੰ ਸਬੱਬ ਬਣੇਗਾ ਫਿਰ ਤੋਂ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਭਾਰਤੀ ਸਮਾਂ 9:30 ਤੋਂ ਲੈ ਕੇ ਤਕਰੀਬਨ 11:30-12 ਤੱਕ ਤੁਹਾਡੇ ਨਾਲ ਰਾਬਤਾ ਜੁੜਦਾ ਹੈ ਜੀ, ਅਤੇ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ। ਅਤੇ ਇਸੇ ਤਰ੍ਹਾਂ ਹੀ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਹਾਜ਼ਰ ਹੁੰਦੇ ਨੇ ਲੈ ਕੇ ਕੱਲ੍ਹ ਨੂੰ ਅਤੇ ਪਰਸੋਂ ਨੂੰ, ਜਾਣੀ ਕਿ ਸੈਟਰਡੇ ਅਤੇ ਸੰਡੇ ਭਾਰਤੀ ਸਮੇਂ ਦੇ ਅਨੁਸਾਰ ਲਾਈਵ ਪ੍ਰੋਗਰਾਮ 8:00-10:00 ਤੱਕ, ਅਤੇ ਉਹਨਾਂ ਦੇ ਨਾਲ ਮਹਿਫਲ ਦੇ ਵਿੱਚ ਜ਼ਰੂਰ ਜੁੜਨਾ ਹੈ ਮਹਿਫਲ ਮਿੱਤਰਾਂ ਦੀ ਪ੍ਰੋਗਰਾਮ, ਅਤੇ ਤੁਹਾਡਾ ਮੇਰਾ ਰਾਬਤਾ ਹੋਏਗਾ ਸੋਮਵਾਰ ਨੂੰ। ਅਤੇ ਉਹਨਾਂ ਜਾਂਦੇ ਜਾਂਦੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਜੇ ਕਿਸੇ ਦੋਸਤ ਦਾ, ਮਿੱਤਰ ਦਾ, ਸੱਜਣ ਦਾ ਨਾਮ ਰਹਿ ਗਿਆ ਹੋਵੇ ਦੋਸਤੋ, ਤਾਂ ਮਾਫ਼ੀ ਚਾਹਾਂਗਾ ਕਮੈਂਟਾਂ ਦੇ ਵਿੱਚ, ਅਤੇ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਿਹਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਸਾਰਿਆਂ ਨੂੰ। ਭੁਪਿੰਦਰ ਪਾਰ ਵੱਲੋਂ ਪਿਆਰ ਪਏ ਅਤੇ ਨਿੱਘੀ ਸਤਿ ਸ਼੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ ਜੀ, ਅਤੇ ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਸਤਿ ਸ਼੍ਰੀ ਅਕਾਲ ਜੀ।

0: ఆశలుగా ఉందా, కుదరతది మీ ఏర్తే కేర్తే నిర్వర ఆశలుగా ఉందా, ఉ మీద దే దివే బల్దే బుజ్దే పానీ విచ్ గుమదా, ఉ మీద దే దివే బల్దే బుజ్దే పానీ విచ్ గుమదా గుమదా. ਸਿਆਸਤਦਾਨੋ ਕਦਰ ਕਰੋ, ਸਿਆਸਤਦਾਨੋ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ. ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ. ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ. ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ. ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ. ਹੱਕਾਂ ਇਹਨਾਂ ਦੇ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੇ ਇਹਨਾਂ ਦੀ ਝੋਲੀ ਭਰਨੇ ਪੈਣੇ. ਜੈ ਜਵਾਨ ਜੈ ਕਿਸਾਨ.
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ. ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮਾਇਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ. ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਕਮਲ ਦਾਸ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ.
2: ਆਦਮੀ ਤੂੰ ਅਗਰ आदमी ना बना तो ये जीवन भला है ये किस काम का. तू सहारा अगर ना किसी का बना तो ये जीवन तेरा है ये बस नाम का. आदमी तू अगर आदमी

तू ये जीवन भला है ये किस काम का, जिंदगी के लिए जैसे जल और पवन,

0: ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਾਇਰਾ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ, ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ, ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਮੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ, ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ,

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ, ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ, ਕਹਿੰਦਾ ਸੀ ਜੋ ਖਾਸ ਕਦੇ।

चार चुफेरे ढूंढ जावा, सुन मेरी हरदास कदे बे

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ

0: ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ ਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
0: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ

ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਹੈ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਇੱਕ

ਉਹ ਨੂੰ ਵੇਖ ਵੇਖ ਪਤਾ ਨਹੀਂ ਕੀ ਹੋਈ ਜਾਂਦਾ ਏ, ਇੱਕ ਮਾਲਵੇ ਦਾ ਮੁੰਡਾ ਮੈਨੂੰ ਮੋਹੀ ਜਾਂਦਾ ਏ। ਉਹਦੇ

0: ਏ ਧੰਨਵਾਦ ਜੀ।
1: ਕਾ ਮਹਿਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾ ਹੂਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਿਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹੋ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੋੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਕਾਲੀ

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਆਪਣੇ

ਤੂੰ ਸਾਰੇ ਬੁੱਕ ਬੁੱਕ ਰੋਂਦੇ ਮਾਏ ਸਾਰੇ ਬੁੱਕ ਬੁੱਕ ਰੋਂਦੇ ਮਾਏ ਮੂੰਹੋਂ ਕੋਈ ਨਾ ਬੋਲੇ ਨੀ ਹੁਣ ਲੁਕ ਲੁਕ ਕਿਉਂ ਰੋਨੀ ਮਾਏ ਕੰਧਾਂ ਦੇ ਓਲੇ ਨੀ ਛੱਡ ਚੱਲੀ ਅੱਜ ਮਾਏ ਛੱਡ ਚੱਲੀ ਅੱਜ ਮਾਏ ਬਾਬਲੇ ਦੀ ਗਲੀ ਮੈਂ ਜੀ ਭਰ ਕੇ ਰੋਵਾਂਗੀ ਮਾਏ ਸਹੁਰੇ ਬੈਠ ਕੇ ਕੱਲੀ ਮੈਂ ਛੱਡ ਚੱਲੀ ਅੱਜ ਮਾਏ ਬਾਬਲੇ ਦੀ ਗਲੀ ਮੈਂ ਜੀ ਭਰ ਕੇ ਰੋਵਾਂਗੀ ਮਾਏ ਸਹੁਰੇ ਬੈਠ ਕੇ ਕੱਲੀ ਮੈਂ ਹੁਣ ਸਾਂਭ ਕੇ ਰੱਖ ਲੈ ਮਾਏ ਹੁਣ ਸਾਂਭ ਕੇ ਰੱਖ ਲੈ ਮਾਏ ਮੇਰੇ ਗੁੱਡੀਆਂ ਪਟੋਲੇ ਨੀ ਹੁਣ ਲੁਕ ਲੁਕ ਕਿਉਂ ਰੋਨੀ ਮਾਏ ਕੰਧਾਂ ਦੇ ਓਲੇ ਨੀ ਤੇਰੇ ਕੀ ਕਰਾਂ ਮਹਿਲ ਚੁਬਾਰੇ ਮਾਏ ਤੇਰੇ ਕੀ ਕਰਾਂ ਮਹਿਲ ਚੁਬਾਰੇ ਮਾਏ ਜਿੱਥੇ ਮੇਰੇ ਜੋਗੀ ਥਾਂ ਨਹੀਂ ਜਿੱਥੇ ਮੇਰੇ ਜੋਗੀ ਥਾਂ ਨਹੀਂ ਗਿਲਾ ਕੀ ਕਰਾਂ ਜ਼ਮਾਨੇ ਤੇ ਗਿਲਾ ਕੀ ਕਰਾਂ ਜ਼ਮਾਨੇ ਤੇ ਮੇਰੀ ਤਾਂ ਆਪਣੀ ਬਣੀ ਮਾਂ ਨਹੀਂ ਮੇਰੀ ਤਾਂ ਆਪਣੀ ਬਣੀ ਮਾਂ ਨਹੀਂ ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ ਕੀਤਾ ਅੱਖਾਂ ਤੋਲੇ ਨੀ ਹੁਣ ਲੁਕ ਲੁਕ ਕਿਉਂ ਰੋਨੀ ਮਾਏ ਹੁਣ ਲੁਕ ਲੁਕ ਕਿਉਂ ਰੋਨੀ ਮਾਏ ਕੰਧਾਂ ਦੇ ਓਲੇ ਨੀ ਹੁਣ ਲੁਕ ਲੁਕ ਹੁਣ ਲੁਕ ਲੁਕ ਕਿਉਂ

0: ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣ ਦੀ ਡੋਲੇ ਨੀ, ਮੈਨੂੰ ਪਾਣ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।
0: ਜਿੰਦ ਵਾਅਦਿਆਂ 'ਚ ਡੁੱਬ ਗਈ ਜਿੰਦ

ਜੇ ਡੁੱਬ ਗਈ ਜੇ ਸੰਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਸੂਲੀ ਉੱਤੇ ਚੜ ਕੇ ਮੈਂ ਤਾਂ ਜਰਕਿਆ ਵੀ ਨਹੀਂ, ਸੂਲੀ

ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਭਗਤ ਸਿੰਘ ਤੇ ਕਾਤਲਾਂ ਦੀ ਗੱਲ ਪੁਰਾਣੀ ਆਖਦੇ, ਭਗਤ ਸਿੰਘ ਤੇ ਕਾਤਲਾਂ ਦੀ ਗੱਲ ਪੁਰਾਣੀ ਆਖਦੇ, ਇਹ ਕੌਣ ਜੋ ਹੱਕਾਂ ਲਈ, ਇਹ ਕੌਣ ਜੋ ਹੱਕਾਂ ਲਈ ਸੂਲੀ ਚੜੀ ਜਾਂਦਾ। ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਿੰਦ ਵਾਅਦਿਆਂ 'ਚੇ ਡੁੱਬ ਗਈ, ਜਿੰਦ ਵਾਅਦਿਆਂ 'ਚੇ ਡੁੱਬ ਗਈ, ਜੇ ਸੰਤਰੀ ਜਾਂਦਾ। ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜੇ ਚਿਰ ਤੇਰਾ ਐ ਜਿਸਮ ਲੋਹਾ ਹੁੰਦਾ ਲਾਖਾ ਨਹੀਂ, ਜੇ ਚਿਰ ਤੇਰਾ ਐ ਜਿਸਮ ਲੋਹਾ

0: शुक्रिया।
1: तारा सिंह तो बाद हुण मैं इंग्लैंड वसदी साडी शायरा मनदीप कौर पंडाल जिहड़े कि पिछले साडे दो कवि दरबारां दे विच आ के हाजरी भी ला चुके ने ते इस वार असीं उन्हां नूं फिर सद्दा देण जा रहे हां। ਉਹ ਆਉਣ ਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ ਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ ਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਰ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਹੈ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਮ ਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
3: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ ਏ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੀ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮੇ ਪਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਹਫ਼ਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
4: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ ਤੈਨੂੰ ਪਿਆਸ ਮੇਰੇ ਖੂਨ ਦੀ ਤੇਰੀ ਪਿਆਸ ਨੂੰ ਬੁਝਾਉਣ ਲਈ ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ ਇਹ ਬੰਦਗੀ ਮੇਰੀ ਲੋੜ ਹੈ। ਇਹ ਪਿਆਰੇ ਮੀਤ ਮੇਰੇ ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ ਦਿਲ ਤੇ ਜੋ ਬਲਜੀਤ ਦੇ ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ। ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
5: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮੇ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
6: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਜਾਂਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀਆਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
7: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾ, ਡਾਢੇ ਨੂੰ ਤੂੰ ਕਰੇ ਸਲਾਮਾ, ਮਾੜੇ ਨੂੰ ਤੂੰ ਪਾਏ ਲਗਾਮਾ, ਮਾੜੇ ਕੱਢਦੇ ਡਰਦੇ ਹਾੜੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿੱਧਰੇ ਚੱਲਦੀਆਂ ਹੜਤਾਲਾਂ, ਕਿੱਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ। ਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
8: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰ ਕਤਲ ਤੂੰ ਆਪਣੇ 'ਤੇ ਹੁੱਬਦੈਂ, ਕਰ ਕਤਲ ਤੂੰ ਆਪਣੇ 'ਤੇ ਹੁੱਬਦੈਂ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
9: ਕਲੜਾ ਉਮਰਾਂ ਦੀ ਮਿੱਟੀ ਚ ਮਿਲ ਗਈ ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ ਕਦੇ ਸਿਦਕ ਨਾ ਸਾਡਾ ਡੋਲਿਆ ਜੀ ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।

0: ਅਰੇ ਸਵਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ, ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਣ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਣ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕਲਵੰਤ ਕੌਰ ਚੰਨ ਜੀ। ਕਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇੜੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਤੇ ਸਮਾਜ ਦੀਆਂ ਕੁੜੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਹਰਵੰਸ ਸਿੰਘ ਨੂੰ ਦਿਓ ਆਗਿਆ, ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ಪಾಪಾ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਆ, ਇਸ ਦੇ ਵਿਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ਼ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦੜਾਂ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋ ਹਾਹ ਦਾ ਨਾਰਾ ਮਾਰਨ ਲਈ ਕੁ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ, ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤ ਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਾਗ ਉੱਠਿਆ ਮਜ਼ਦੂਰ ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਆਖਰੀ ਬੰਦਾ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ, ਅੱਜ ਸਾਡੇ ਰਾਹ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹ ਵਿੱਚ ਕੋਈ ਠੇਸ ਨਾ ਤਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲੋਈ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।
1: ਕੁਝ ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਕਰਗ ਜੀ।
0: ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ

ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ।

ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਘੁੱਗੀਆਂ ਦੇ ਬੱਚਿਆਂ ਨੂੰ ਕੌਣ ਵਾਲਿਓ, ਰੋਟੀ ਬੱਚਿਆਂ ਦੇ ਰੋਟੀ ਬੱਚਿਆਂ

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੋਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ। ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਹਿਊਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਵੰਸ ਜੀ ਹਿਊਂ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਆ ਲਲਕਾਰ ਹੈ, ਸੋ ਅਰਜ਼ ਹੈ

ਹਰ ਸ਼ੇਰੂ ਗਜ ਪਵੇ ਚਮਦਾਨੀ। ਦੂਜੀ ਕਵਿਤਾ ਗਾ ਰਿਹਾ ਵਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਲੋਕੀ ਕਿਰਤਾਂ ਕਰਕੇ ਫਿਰ ਵੀ ਭੁੱਖੇ ਮਰਦੇ ਨੇ, ਨਿਤ ਕਰਜੇ ਥੱਲੇ ਦਬ ਕੇ ਉਹ ਖੁਦਕੁਸ਼ੀਆਂ ਕਰਦੇ ਨੇ।

ਵਕਤ ਆ ਗਿਆ ਚਿੜੀਆਂ ਕੋਲੋਂ ਬਾਜ ਤੜਾਉਣੇ ਦਾ, ਬਣ ਕੇ ਹਿੰਦ ਦੀ ਚਾਦਰ ਲੋਟੂ ਰਾਜ ਪਜਾਉਣੇ ਦਾ, ਪੈਣੀ ਲੋੜ ਅਸਾਂ ਨੂੰ।

ਦੀ ਆਖਰੀ ਬੰਦ ਹੈ ਜੀ। ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ

0: ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ। ਓਕੇ, ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਤੋਂ ਖੈਰਨੂ ਮੈਕਟੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਭਾਵੇਂ ਉਨ੍ਹਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ, ਪਰ ਉਨ੍ਹਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਨ੍ਹਾਂ ਦੀ ਕਵਿਤਾ ਦਾ ਸਰਲੇਖ ਹੈ, ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮੈਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ
2: ਥੈਂਕ ਯੂ। ਟੁਡੇ ਦ ਪੋਇਮ ਦੈਟ ਆਮ ਗੋਇੰ ਟੂ ਰੀਡ ਆਊਟ ਟੂ ਯੂ ਇਜ਼ Harvest Celebration by Diego Flamini. The poem goes as, Completion of the harvest is a time to celebrate. Leaves on trees are yellowing around the whole estate. Barns and bins are full to bursting, for winter now is here. In olden days, it was the same. To grow still takes a year. A lot more handwork then. More men work upon the land. Plow with horses and arks a day. Seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or ricks were built, threshed out as neither through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਇਸ ਵੇਲੇ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇਅ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਅਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਅਤੇ ਉਹ ਰੇਡੀਓ ਅਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਅਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਅਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਹੁਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ।

ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾਮ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿ ਲਹਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਏ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੇ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊਂ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫਿਰ ਦੁਆਬਾ ਰੇਡੀਓ ਵਿੱਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ਼ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਚੁੱਕ ਚੁਕੇ, ਮੈਨੂੰ ਇਨਸਾਫ਼ ਚਾਹੀਦਾ, ਮੈਨੂੰ ਇਨਸਾਫ਼ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ਼ ਚਾਹੀਦਾ, ਮੈਨੂੰ ਇਨਸਾਫ਼ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਅਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ। ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਤੇ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ਼੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ। ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ, ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕੰਨ ਲਾ ਕੇ ਸੁਣ ਹੁਕਮ, ਕੰਨ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ। ਖੜਾ ਬੇਬਸ ਹੋ ਕੇ, ਖੜਾ ਬੇਬਸ ਹੋ ਕੇ ਮਾਣ ਰੱਖ ਦਸਤਾਰ ਦਾ। ਆਜਾ ਪੁੱਤਾ ਜਾ ਬਾਪੂ ਤਰਨੇ ਚ ਵਾਜਾ ਮਾਰ ਦਾ, ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰ ਦਾ। ਮਾਂ ਪੁੱਤ

ਦਾ ਰੱਖਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ ਰੱਖਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ ਕਾਤੋਂ ਹੈ ਨੀ

ਪੈਣਾ, ਇਨਕਲਾਬ ਤੇ ਫਿਰ ਤੋਂ ਲਿਆਉਣਾ ਪੈਣਾ, ਇਨਕਲਾਬ ਦਾ ਪੁੱਤਰ ਲਿਆਉਣਾ ਪੈਣਾ। ਸੱਚ ਕਹਿੰਦੇ ਨੇ ਸਿਆਣੇ ਝੱਟ

ਸੱਚ ਕਹਿੰਦੇ ਨੇ ਸਿਆਣੇ ਭੁੱਖੇ ਰੋਣਗੇ ਨਿਆਣੇ ਕੁਛ ਤੂੰ ਵੀ ਸੋਚ ਵਿਚਾਰ ਲੈ ਰੂਬੀ ਤੂੰ ਵੀ ਸੋਚ ਵਿਚਾਰ ਲੈ ਰੂਬੀ ਅਕਲਾਂ ਨੂੰ ਹੱਥ ਮਾਰ ਲੈ ਰੂਬੀ ਤੂੰ ਵੀ ਸੋਚ ਵਿਚਾਰ ਲੈ ਰੂਬੀ ਅਕਲਾਂ ਨੂੰ ਹੱਥ ਮਾਰ ਲੈ ਰੂਬੀ ਤੇਰੇ ਕਿਹੜਾ ਛੱਤ ਤੋਂ ਆਣੇ ਤੇਰੇ ਕਿਹੜਾ ਛੱਤ ਤੋਂ ਆਣੇ ਤੂੰ ਵੀ ਦਾਣੇ ਆਇਓ ਖਾਣੇ ਤੇਰੇ ਕਿਹੜਾ ਛੱਤ ਤੋਂ ਆਣੇ ਤੂੰ ਵੀ ਦਾਣੇ ਆਇਓ ਖਾਣੇ ਅਣਕ ਆਬਰੂ ਖੋਣ ਨਹੀਂ ਦੇਣੀ ਅਣਖ ਆਬਰੂ ਖੋਣ ਨਹੀਂ ਦੇਣੀ ਧਰਤ ਮੁਹਤਾਜ ਕਿਸੇ

0: उठे सरकार दा, वेख के हजूम उठे होश सरकार दा। आजो पुतो आजो बापू तरने च वाजा मार दा, कट्ठे होके आजो अन दाता है पुकार दा, कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰ ਪਾਲ ਮਾਲੀ ਜੀ ਅਤੇ ਉਹ ਆਪਣੇ ਪੇਂਡੂ ਅਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਈ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰ ਪਾਲ ਮਾਲੀ ਜੀ, ਤੁਹਾਡਾ ਸਵਾਗਤ ਹੈ।

ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜ਼ਿਕੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ

0: ਨੇ ਬੰਗਾਰ ਉਠੋ ਓ ਜਵਾਨ ਦੁਲਿਓ ਬਾਪੂ ਧਰਨੇ ਚ ਰਹੇ ਨੇ ਪੁਕਾਰ ਉਠੋ ਓ ਜਵਾਨ ਦੁਲਿਓ ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ ਗੱਲ ਹੋਵੇ ਨਾ ਕਰਜ਼ੇ ਦਾ ਭਾਰ ਉਠੋ ਓ ਜਵਾਨ ਦੁਲਿਓ ਬਾਪੂ ਧਰਨੇ ਚ ਰਹੇ ਨੇ ਪੁਕਾਰ ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ ਦੁੱਖ ਸੁਣਦੀ ਨਾ ਸਾਡੀ ਸਰਕਾਰ ਉਠੋ ਓ ਜਵਾਨ ਦੁਲਿਓ ਬਾਪੂ ਧਰਨੇ ਚ ਰਹੇ ਨੇ ਪੁਕਾਰ ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ ਉਠੋ ਓ ਜਵਾਨ ਦੁਲਿਓ ਬਾਪੂ ਧਰਨੇ ਚ ਰਹੇ ਨੇ ਪੁਕਾਰ ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ ਹੱਕ ਕੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ ਕੀ ਦੇਣਗੇ ਇਹ ਦਸ ਕਲਾਕਾਰ ਉਠੋ ਓ ਜਵਾਨ ਦੁਲਿਓ ਬਾਪੂ ਧਰਨੇ ਚ ਰਹੇ ਨੇ ਪੁਕਾਰ ਲਹਿਰਾਂ ਬਣ ਉਠੋ ਤੁਸੀਂ ਤਖ਼ਤ ਗਿਰਾ ਦਿਓ ਲਹਿਰਾਂ ਬਣ ਉਠੋ ਤੁਸੀਂ ਤਖ਼ਤ ਗਿਰਾ ਦਿਓ ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ ਲਹਿਰਾਂ ਬਣ ਉਠੋ ਤੁਸੀਂ ਤਖ਼ਤ ਗਿਰਾ ਦਿਓ ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ ਲਿਖੂ ਕਮਲ ਜ਼ਰੂਰ ਤੁਹਾਡੀ ਵਾਰ ਉਠੋ ਓ ਜਵਾਨ ਦੁਲਿਓ ਬਾਪੂ ਧਰਨੇ ਚ ਰਹੇ ਨੇ ਪੁਕਾਰ ਉਠੋ ਓ ਜਵਾਨ ਦੁਲਿਓ ਆਗਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ ਉਠੋ ਓ ਜਵਾਨ ਦੁਲਿਓ ਬਾਪੂ ਧਰਨੇ ਚ ਰਹੇ ਨੇ ਪੁਕਾਰ ਉਠੋ ਓ ਜਵਾਨ ਦੁਲਿਓ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਅਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ ਅੱਜ ਕੱਲ੍ਹ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਅਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਹੈ ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ 'ਤੇ ਹੁੰਦੇ ਨੇ ਅਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਅਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਅਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਹੈ ਅਸੀਂ ਆਸ ਕਰਦੇ ਹਾਂ ਕਿ ਇਹ ਚੰਪ ਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਅਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ ਜੀ ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ
1: ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਅਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਦੋਸਤੋ ਅੱਜ ਮੈਂ ਗੀਤ ਪੇਸ਼ ਕਰਨ ਜਾ ਰਿਹਾ ਹਾਂ ਇਹ ਕਿਸਾਨਾਂ ਦੇ ਦਰਦਾਂ ਨੂੰ ਬਿਆਨ ਕਰਦਾ ਹੋਇਆ ਗੀਤ ਹੈ

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ಮಹಾಪವರ್ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ. ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ. ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ. ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ. ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ. ਸੋ ਚਾਹਲ ਸਾਹਿਬ, ਸਵਾਗਤ ਹੈ ਜੀ. ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ.
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ. ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ. ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ. ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ. ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ. ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ. ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ. ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ. ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ. ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ. ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ. ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ. ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ.
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ. ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ. ਮੈਂ
1: ਜੀ ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BA ਕਰਦੇ ਹੋ, ਉਸ ਤੋਂ ਬਾਅਦ ਚਾਹੇ MED ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BED ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀ ਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ਼ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀ ਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20,000 ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ
1: जी जी
2: ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ ਹੈ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ।
1: ਜੀ ਜੀ
2: ਪਰ
1: ਜੀ
2: ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ
1: ਜੀ
2: ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ
1: ਜੀ
2: ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ
2: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NAS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ। ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ। ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ, ਅਸੀਂ ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ। ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ ਤਿੰਨ ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ। ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ। ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ।
1: ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਫਟ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਨੀ ਕਹੂੰਗਾ ਫੈਨ ਨੀ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵਡ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ। ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕੰਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਹੈ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ।
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। स्पेशली गर्ल्स जिहड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਜੀ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ
0: ਜੀ
1: ਵੀ ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ जी
1: उन्हां
0: हाँ
1: दी
0: जी
1: असीं प्रॉपर उन्हां नूं इनफॉर्मेशन प्रोवाइड करदे रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जिहड़े भरमार है वो इहो जे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ जी
1: चलो उस तो बाद 12वीं भी कर लेंदे हैं। अपने
0: हाँ जी
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे
0: लाई
1: लिए।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की
0: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नु खुद पता हुंदा है।
0: हाँ जी
1: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
0: हाँ जी
1: बच्चा अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्होंने जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखते हैं। असल दे विच मापे ते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकते हैं।
1: हाँ जी
0: कोई इन्हां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां दे
0: जी
1: अग्गे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उहनां ही हथ उहनां दे पेरेंट्स दा भी हुंदा है,
0: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नूं मोबाइल तां लैके देता अज दे टाइम दे अकॉर्डिंग क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है
0: हाँ जी
1: वो अक्सर ही पेरेंट्स भुल जाते हैं या
0: सही
1: फिर
0: गल जी
1: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
0: हाँ
1: दस
0: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही
1: पूछा
0: गल
1: जा रहा है।
0: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀं ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਰਵਾਨੰਦ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ

0: ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ।
1: ਹੈ
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ,
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ
1: ਹਾਂਜੀ
0: ਉਹ, ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ,
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ, ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ,
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜਾਵੇ, ਚੰਗੀ ਨੌਕਰੀ ਮਿਲ ਜਾਵੇ, ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ,
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ,
0: ਪਲੱਸ ਟੂ ਪਾਸ ਨੇ,
1: ਅੱਛਾ ਜੀ,
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ, ਇਹੋ ਜਿਹੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ,
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ

0: ದ್ವಾಪರ್ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
2: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ,
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ,
1: ਨਾਲ,
2: ਹਾਂਜੀ
1: ਉਹ ਵੀ
2: ਹਾਂਜੀ
1: ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ,
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
2: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ
1: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ
2: ਸਕਿੱਲ,
1: ਵਧੀਆ ਲਿਖਾਰੀ
2: ਹਾਂਜੀ
1: ਹੋਣਾ ਚਾਹੀਦਾ।
2: ਜੀ ਜੀ,
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ, ਸੋਸ਼ਲ ਮੀਡੀਆ
2: ਹਾਂਜੀ
1: ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
2: ਜਿੰਨੇ
1: ਜੀ
2: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ੍ਹ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनू लाइक्स आते हैं, तो उस दे नाल उसनू उसकी इनकम का सोर्स भी वो एक तरह नाल जो सोशल मीडिया है उसनू बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीयां इहो जिहीआं गल्लां हुंदीयां ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल
1: हाँ जी, इहदे बारे वी जे तुसीं थोड़ी विस्थार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है, तां
1: जहाँ
2: उहनां
1: उन्हां दे
2: नू,
1: व्यू ज़्यादा हुंदे है।
2: हाँ जी व्यूज ज्यादा होंगे हैं, तो वो उन्हां नू हायर भी, मतलब उन्हां नू एडवरटाइजमेंट ले यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां वो एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे आ, इस तरह दीआं गल्लां करदे आ, इक दो कलाकार जिहड़े इक दूजे दे विरुद्ध बोलदे ने ते नौजवान उहनां दी हाँ च हाँ मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लई प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओह तां एक तरह नाल अपना फ्यूचर करियर सब कुछ बना के सेट ने ऑलरेडी, उना ओना दे पिछे अपना टाइम वेस्ट करन तो अच्छा है उना दे पिछे अपने अपने रिलेशंस, अपने फ्रेंड्स नाल लड़ाई झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे ऊपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हें उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदे है, तुहाडे करियर लई होने चाहीदे है, तुहानू जो तुहाडा प्राइम मेन फोकस होना चाहीदा है वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया के खेत्र संबंधी पेश किए, नौजवानों ने एक वधिया दिशा दिती, असी तुहाडा धन्नवाद करते हैं। तो अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्यवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई यही एक लाइक एक मैं तो उहनां नू सिर्फ एक यही चीज दसना चाहांगी कि तुहानू सब तो पहला उन्हां लई अपना एम और अपना फ्यूचर सिक्योर करना प्राइम फोकस होना चाहिदा है। सब तो पहला तुसी अपना फ्यूचर सेट करो, उस तो बाद कोई भी नेक्स्ट जो स्टेप है तुहाडे लई जरूरी होएगा। सब तो फर्स्ट प्रायोरिटी तुहानू अपने फ्यूचर नू, अपने करियर नू ही देनी चाहिदी है।
1: हाँ जी
2: धन्यवाद जी।
1: बिल्कुल, ये तो हैगा ही है जी। मैडम एक बार फिर थोड़ा बहुत बहुत धन्यवाद करते हैं, तो तुसी साडे नाल विचार सांझे किए, बड़िया कीमती गल्लां कीतियां ने। मैं समझदा जिहड़े साडे स्रोते ने वो इन्हां गल्लां नूं गंभीरता नाल इन्हां बारे सोचणगे, विचारणगे ते अपनी जिंदगी दे विच अपनाउणगे, ते मीडिया दे खेत्र नूं अपना के इस खेत्र दे विच अपना भविख संवारन लई यतन करनगे। ते मैं समझदा जिहड़ा मीडिया दा खेत्र है ये अज दी नौजवान पीढ़ी दे लई बहुत ही वधिया खेत्र है, जिथे वह अपना भविख बड़े वधिया पासे लैके जा सकते हैं। तो नाल नाल जिहड़ी है इस खेत्र दे विच सानू जिहड़ी हैगी पब्लिक दे विच एक नवीं पहचान भी मिलती है। मैडम साहिबाना जी एक बार फिर थोड़ा बहुत बहुत धन्यवाद जी। हुण वेला हो
2: धन्यवाद।
1: गया है प्रोग्राम समाप्त करन दा, अगली बार फिर मिलांगे। तुहाडा सारयां दा बहुत बहुत धन्यवाद दुआबा रेडियो उत्ते प्रोग्राम सिक्ख्या ते रुजगार दे विच।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾ ਮਹਾਲੇ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ ਦੋ ਸਵਾ ਦੋ ਘੰਟੇ ਢਾਈ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਾਂਗੇ ਖੁੱਲੀਆਂ ਡੋਲੀਆਂ। ਤੇ ਸਭ ਤੋਂ ਪਹਿਲਾਂ ਕੱਲ ਦੇ ਲਈ ਮਾਫ਼ੀ, ਪ੍ਰੋਗਰਾਮ ਤਿਆਰੀ ਪੂਰੀ ਸੀ, ਸਾਰਾ ਕੁਝ ਸੈਟਅਪ ਐਂਡ ਰੈਡੀ ਸੀ, ਪਰ ਕਿਤੇ ਨਾ ਕਿਤੇ ਕੰਮਾਂ ਕਾਰਾਂ ਦਾ ਰੁਝਾਨ ਬਣ ਜਾਂਦਾ ਇੱਕਦਮ ਹੀ, ਤੇ ਉਸ ਕਰਕੇ ਫਿਰ ਐਮਰਜੈਂਸੀ ਦੇ ਵਿੱਚ ਕਿਤੇ ਬਿਜ਼ੀ ਹੋਣਾ ਪੈ ਗਿਆ। ਤੇ ਪਰ ਫਿਰ ਵੀ ਕੋਸ਼ਿਸ਼ ਕੀਤੀ ਤੁਹਾਡੇ ਤੱਕ ਪ੍ਰੋਗਰਾਮ ਜਿਹੜਾ ਰਿਕਾਰਡਡ ਜਿਹੜਾ ਪਹੁੰਚਾਉਣ ਦੀ। ਤੇ ਅੱਜ ਫਿਰ ਆਪਾਂ ਲਾਈਵ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਜੁੜ ਚੁੱਕੇ ਹਾਂ ਤੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ। ਸਟੂਡੀਓ ਦਾ ਨੰਬਰ +358 44 976 1920 ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਥੱਲੇ ਯੂਟਿਊਬ ਦੇ ਉੱਤੇ ਵੀ ਚੈਟ ਦੇ ਰਾਹੀਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਗੱਲਬਾਤ ਦੀ ਸਾਂਝ ਪਾ ਸਕਦੇ ਹੋ। ਤੇ ਇਸੇ ਤਰ੍ਹਾਂ ਅੱਜ ਦਾ ਦਿਨ ਦੋਸਤੋ ਹੁੰਦਾ ਹੈ ਸਭ ਤੋਂ ਪਹਿਲਾਂ ਦੇਸ਼ ਦੀਆਂ ਖ਼ਬਰਾਂ ਤੇ ਨਾਲ ਨਾਲ ਸਮਾਂ ਸਥਿਤੀ ਵੀ ਬਾਤ ਪਾਉਂਦੇ ਹਾਂ। ਤੇ ਇਸੇ ਤਰ੍ਹਾਂ ਹੀ ਜਿਹੜਾ ਸੈਣੀ ਸਾਹਿਬ ਦੇ ਨਾਲ ਵੀ ਜੇ ਸਬੱਬ ਬਣਿਆ ਤਾਂ ਜ਼ਰੂਰ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਨਾਲ ਦੀ ਨਾਲ ਆਖਰ ਦੇ ਵਿੱਚ ਅੱਜ ਦਾ ਅਖੀਰਲਾ ਸੈਗਮੈਂਟ ਆਪਣਾ ਪ੍ਰੋਗਰਾਮ ਦਾ ਹੁੰਦਾ ਜ਼ਿੰਦਗੀ ਨਾ ਮਹਾਲ ਦੁਨੀਆਂ ਦਾ, ਜਿਸ ਦੇ ਵਿੱਚ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਕਿਤਾਬ ਦੇ ਕੁਝ ਚੈਪਟਰ, ਜਿਵੇਂ ਕਿ ਪਿਛਲੇ ਸਮੇਂ ਤੋਂ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਤੇ ਉਹਦੇ ਵਿੱਚੋਂ ਅਗਲਾ ਚੈਪਟਰ ਜਿਹੜਾ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਿਛਲੇ ਵੀਕ ਦੇ ਵਿੱਚ ਵੀ ਜਿਹੜਾ ਸਮਾਂ ਬਿਜ਼ੀ ਹੋਣ ਦੇ ਕਰਕੇ ਪ੍ਰੋਗਰਾਮ ਤਾਂ ਬਾਖੂਬੀ ਚੱਲਿਆ, ਪਰ ਫਿਰ ਵੀ ਜਿਹੜਾ ਆਪਾਂ ਕਿਤਾਬ ਦਾ ਚੈਪਟਰ ਜਿਹੜਾ ਸਾਂਝਾ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ। ਤੇ ਅੱਜ ਜ਼ਰੂਰ ਉਹਦੇ ਵਿੱਚੋਂ ਕੁਝ ਨਾ ਕੁਝ ਝਾਤ ਤੁਹਾਡੇ ਲਈ ਮਾਰਾਂਗੇ ਤੇ ਅੱਗੇ ਉਸਨੂੰ ਜਿਹੜਾ ਕਿਤਾਬ ਨੂੰ ਵੀ ਅੱਗੇ ਵਧਾਵਾਂਗੇ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:11 ਤੇ ਯੂਕੇ ਦੇ ਵਿੱਚ ਸ਼ਾਮ ਦੇ 5:11 ਭਾਰਤ ਦੇ ਵਿੱਚ ਰਾਤ ਦੇ 9:41 ਦਾ ਸਮਾਂ ਹੈ। ਤੇ ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:11 ਘੜੀਆਂ ਦਰਸਾ ਰਹੀਆਂ ਨੇ। ਤੇ ਕੁਝ ਪਲਾਂ ਤੱਕ ਤੁਹਾਡੇ ਨਾਲ ਸ਼ੁਰੂਆਤ ਕਰਦੇ ਹਾਂ ਦੋਸਤੋ ਪ੍ਰੋਗਰਾਮ ਦੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ। ਸੁਰਿੰਦਰ ਕੌਰ ਮਾਲ ਜੀ ਉਹਨਾਂ ਦਾ ਸੁਨੇਹਾ ਵੀ ਆਇਆ, ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਮੁਹੰਮਦ ਜੀ ਜੁੜ ਚੁੱਕੇ ਨੇ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹੈ ਭੇਜ ਰਹੇ ਨੇ ਜੀ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਕੀ ਕਹਿੰਦੀ ਹੈ। ਅੱਜ ਦੋਸਤੋ ਆਪਣਾ ਦਿਹਾੜਾ ਹੈ 9 ਅਕਤੂਬਰ 2026 ਦਾ, ਜਿਸ ਦੇ ਵਿੱਚ ਅੱਜ ਦਾ ਵਿਚਾਰ ਕਹਿੰਦਾ ਕਿ ਚਾਪਲੂਸੀ ਤੇ ਫਫੜੇਬਾਜ਼ੀ ਨੂੰ ਰੱਦ ਕਰਕੇ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਥਾਂ ਆਪਣੇ ਸਖ਼ਤ ਜਿਹੜਾ ਨੁਕਤਾਚੀਨੀ ਬਣ ਜਾਵੋ। ਇਹਦੀ ਇਹ ਗੱਲਬਾਤ ਜੀ ਗਵੇਰਾ ਹੁਣਾਂ ਦੀ ਲਿਖੀ ਹੋਈ ਹੈ। ਇਸੇ ਤਰ੍ਹਾਂ 9 ਤਰੀਕ ਤੇ 10ਵੇਂ ਮਹੀਨੇ ਦੇ ਵਿੱਚ ਜਾਣੀ ਅਕਤੂਬਰ ਦੇ ਮਹੀਨੇ ਚ 1876 ਦੇ ਦੌਰਾਨ ਪਹਿਲੀ ਵਾਰ ਬਿਨਾਂ ਤਾਰ ਦੇ ਜਿਹੜਾ ਸੀ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਸੀ 1876 ਵਾਇਰਲੈਸ ਫੋਨ ਦੇ ਉੱਤੇ। 1934 ਦੇ ਵਿੱਚ ਯੂਗੋਸਲਾਵੀਆ ਦੇ ਰਾਜੇ ਅਲੈਗਜ਼ੈਂਡਰ ਦਾ ਜਿਹੜਾ ਸੀ ਕਤਲ ਹੁੰਦਾ ਹੈ, ਤੇ 1963 ਦੇ ਵਿੱਚ ਡਾਕਟਰ ਸੈਫੂਦੀਨ ਕਿਚਲੂ ਦਾ ਦੇਹਾਂਤ ਹੁੰਦਾ ਹੈ। 1967 ਦੇ ਵਿੱਚ ਦੱਖਣੀ ਅਮਰੀਕਾ ਦੇ ਇਨਕਲਾਬੀ ਹੀਰੋ ਜਿਹੜੇ ਨੇ ਐਰਨੈਸਟੋ ਚੀ ਗਵੇਰਾ ਦੀ ਜਿਹੜੀ ਸੀ ਬੋਲੀਵੀਆ ਦੇ ਦੇਸ਼ ਦੇ ਵਿੱਚ ਹੱਤਿਆ ਜਿਹੜੀ ਹੁੰਦੀ ਹੈ। ਇਸੇ ਤਰ੍ਹਾਂ ਹੀ 1983 ਦੇ ਵਿੱਚ ਦੱਖਣੀ ਕੋਰੀਆ ਦੇ 4 ਮੰਤਰੀਆਂ ਦੀ ਹੱਤਿਆ ਹੋਈ ਤੇ 2012 ਦੇ ਵਿੱਚ ਤਾਲਿਬਾਨਾਂ ਦੇ ਵੱਲੋਂ ਲੜਕੀਆਂ ਦੇ ਲਈ ਸਿੱਖਿਆ ਦੇ ਪ੍ਰਚਾਰ ਕਰਨ ਦੇ ਉੱਤੇ ਮਲਾਲਾ ਨੂੰ ਗੋਲੀ ਮਾਰੀ ਗਈ ਸੀ। ਤੇ ਵਿਸ਼ਵ ਡਾਕ ਦਿਵਸ ਵੀ ਅੱਜ ਦੇ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਦੇ ਉੱਤੇ। ਤੇ ਗੱਲਬਾਤ ਕਰਦੇ ਹਾਂ ਕਾਮਰੇਡ ਚੀ ਗਵੇਰਾ ਦੀ। ਇਸ ਮਹਾਨ ਇਨਕਲਾਬੀ ਯੋਧੇ ਦਾ ਜਨਮ 14 ਜੂਨ 1928 ਨੂੰ ਅਰਜਨਟਾਈਨਾ ਦੇ ਜਿਹੜਾ ਸ਼ਹਿਰ ਰੋਜੇਰੀਓ ਦੇ ਵਿੱਚ ਡਾਨ ਅਰਨੈਸਟੋ ਗਵੇਰਾ ਲਿਚ ਦੇ ਜਿਹੜਾ ਘਰ ਦੇ ਵਿੱਚ ਹੁੰਦਾ ਹੈ। ਤੇ ਉਸ ਦੇ ਪਿਤਾ ਦਾ ਕਹਿਣਾ ਸੀਗਾ ਕਿ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਉਹ ਆਪਣੇ ਪੰਜਾਂ ਬੱਚਿਆਂ ਨੂੰ ਉਚੇਰੀ ਵਿਦਿਆ ਦਿਵਾਉਣ ਦੇ ਵਿੱਚ ਸਫਲ ਰਿਹਾ। ਮੈਨੂੰ ਸਭ ਤੋਂ ਵੱਧ ਮਾਣ ਆਪਣੇ ਪੁੱਤਰ ਅਰਨੈਸਟੋ ਚੀ ਗਵੇਰਾ ਦੇ ਉੱਤੇ ਹੈ, ਜਿਸ ਨੂੰ ਮੈਂ ਟੀਟੀ ਨਾਂ ਦੇ ਨਾਲ ਬੁਲਾਉਂਦਾ ਸੀ। ਉਹ ਇੱਕ ਸੱਚਾ ਮਨੁੱਖ ਤੇ ਅਸਲੀ ਯੋਧਾ ਸੀ ਤੇ ਬਚਪਨ ਤੋਂ ਹੀ ਉਹ ਦਮੇ ਦਾ ਜਿਹੜਾ ਰੋਗੀ ਵੀ ਸੀ। ਰੋਗੀ ਹੋਣ ਦੇ ਕਾਰਨ ਉਹਨੇ ਡਾਕਟਰ ਬਣਨ ਦਾ ਜਿਹੜਾ ਫੈਸਲਾ ਕਰ ਲਿਆ। ਅਰਜਨਟਾਈਨਾ ਦੀ ਰਾਜਧਾਨੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਲਈ ਤੇ ਪੜ੍ਹਾਈ ਦੇ ਦੌਰਾਨ 1953 ਦੇ ਵਿੱਚ ਉਹ ਇੱਕ ਸਾਥੀ ਦੇ ਨਾਲ ਮੋਟਰਸਾਈਕਲ ਦੇ ਉੱਤੇ ਕੋਲੰਬੀਆ, ਪੀਰੂ, ਚਿਲੀ ਤੇ ਵੈਨਜੁਏਲਾ ਚਲਿਆ ਗਿਆ। ਅਗਲੇ ਸਾਲ ਉਹਨੇ ਬੋਲੀਵੀਆ, ਇਕਵਾਡੋਰ, ਕੋਲੰਬੀਆ, ਕੋਸਟਰੀਕਾ, ਪਨਾਮਾ ਵਰਗੇ ਲਤੀਨੀ ਅਮਰੀਕੀ ਦੇਸ਼ਾਂ ਦਾ ਦੌਰਾ ਕੀਤਾ ਤੇ ਉੱਥੋਂ ਦੇ ਲੋਕਾਂ ਦੀ ਗਰੀਬੀ ਤੇ ਦੁੱਖ ਦਰਦ ਵੇਖ ਕੇ ਕੁਝ ਕਰਨ ਦਾ ਜਿਹੜਾ ਉਹਨੇ ਫੈਸਲਾ ਕਰ ਲਿਆ। ਗੁਆਟੇਮਾਲਾ ਦੀ ਜਿਹੜੀ ਸੀ ਸਰਕਾਰ, ਜੋ ਅਮਰੀਕਾ ਦੀ ਵਿਰੋਧੀ ਸੀ, ਉਸ ਦੇ ਵਿੱਚ ਨੌਕਰੀ ਕਰ ਲੈਂਦਾ ਹੈ ਤੇ ਅਮਰੀਕੀਆਂ ਨੇ ਰਾਜਧਾਨੀ ਦੇ ਉੱਤੇ ਬੰਬਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਚੀ ਗਵੇਰੇ ਨੇ ਪੂਰੀ ਮਦਦ ਕੀਤੀ। ਫਿਰ ਉਹ ਮੈਕਸੀਕੋ ਦੇ ਵਿੱਚ ਦਿਲ ਦੇ ਰੋਗਾਂ ਦੇ ਹਸਪਤਾਲ ਨੌਕਰੀ ਕਰਨ ਲੱਗ ਪਿਆ। ਜਦ ਉਹਨੂੰ ਪਤਾ ਲੱਗਿਆ ਕਿ ਕਿਊਬਾ ਦੇ ਵਿੱਚ ਫੀਡਲ ਕਾਸਤਰੋ ਇਨਕਲਾਬ ਦੀ ਜੰਗ ਲੜ ਰਿਹਾ ਹੈ, ਤਾਂ ਉਹ ਵੀ ਜਿਹੜਾ ਸੀਗਾ ਉਸਦਾ ਸਾਥੀ ਬਣਨਾ ਚਾਹੁੰਦਾ ਸੀ ਤੇ ਬਣ ਵੀ ਗਿਆ। ਉਹ ਫੀਡਰ ਜਿਹੜਾ ਸੀ ਫੀਡਲ ਕਾਸਟਰੋ ਦੇ ਨਾਲ ਉਹਨਾਂ 81 ਸਾਥੀਆਂ ਦੇ ਵਿੱਚ ਸ਼ਾਮਲ ਸੀਗਾ ਜੋ ਬੇੜੀ ਦੇ ਰਾਹੀਂ 25 ਨਵੰਬਰ 1956 ਨੂੰ ਕਿਊਬਾ ਦੇ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ, ਪਰ ਕਿਊਬਾ ਦੇ ਤਾਨਾਸ਼ਾਹ ਬਾਤ ਸੀਤਾ ਦੀਆਂ ਫੌਜਾਂ ਨੇ ਕੰਢੇ ਲਾਗੇ ਪਹੁੰਚਣ ਦੇ ਉੱਤੇ ਹਵਾਈ ਹਮਲਾ ਕੀਤਾ ਤੇ ਉਹਨਾਂ ਦੇ ਵਿੱਚੋਂ ਸਿਰਫ 12 ਹੀ ਜਿਹੜੇ ਲੋਕ ਸਨ ਜਿਉਂਦੇ ਸਾਥੀ ਜਿਹੜੇ ਉਹਦੇ ਬਚੇ ਸੀ ਤੇ ਉੱਥੋਂ ਪਹਾੜੀਆਂ ਦੇ ਉੱਤੇ ਚੜ੍ਹਨ ਦੇ ਵਿੱਚ ਸਫਲ ਹੋਏ ਸੀ, ਜਿਨ੍ਹਾਂ ਦੇ ਵਿੱਚ ਚੀ ਗਵੇਰਾ, ਫੀਡਲ ਕਾਸਤਰੋ ਤੇ ਉਸਦਾ ਭਰਾ ਰਾਉਲ ਵੀ ਸ਼ਾਮਲ ਸੀਗਾ। ਇੱਥੇ ਲੜਦਿਆਂ 6 ਵਾਰ ਚੀ ਗਵੇਰਾ ਜ਼ਖਮੀ ਹੋਇਆ। 2 ਜੂਨ 1959 ਨੂੰ ਇਨਕਲਾਬੀ ਸਾਥਣ ਅਲਏਡਾ ਮਾਰਚ ਦੇ ਨਾਲ ਵਿਆਹ ਹੁੰਦਾ ਹੈ ਉਹਦਾ ਤੇ ਉਹਨਾਂ ਦੇ 4 ਬੱਚੇ ਹੁੰਦੇ ਹੈ ਤੇ 1959 ਨੂੰ ਹੀ ਕਿਊਬਾ ਦੇ ਵਿੱਚ ਇਨਕਲਾਬ ਹੋਣ ਦੇ ਉੱਤੇ ਚੀ ਗਵੇਰਾ ਨੂੰ 2 ਨੰਬਰ ਦਾ ਸਨਅਤ ਮੰਤਰੀ ਜਿਹੜਾ ਬਣਾ ਦਿੱਤਾ ਗਿਆ, ਪਰ ਉਹ ਮੰਤਰੀ ਦੀ ਕੁਰਸੀ ਦੇ ਉੱਤੇ 1 ਦਿਨ ਵੀ ਨਾ ਜਿਹੜਾ ਟਿਕਿਆ ਬੈਠਾ ਨਾ, ਹਮੇਸ਼ਾ ਲੋਕਾਂ ਦੇ ਵਿੱਚ ਵੀ ਰਿਹਾ, ਲੋਕਾਂ 'ਚ ਹੀ ਰਿਹਾ। 5 ਸਾਲਾਂ ਦੇ ਦੌਰਾਨ ਰੂਸ, ਚੀਨ, ਕੋਰੀਆ, ਜਰਮਨ ਤੇ ਚੈਕੋਸਲਵਾਕੀਆ ਸਮੇਤ ਜਿਹੜਾ ਸੀ ਕਈ ਦੇਸ਼ਾਂ ਦੇ ਵਿੱਚ ਗਿਆ। UNO ਦੇ ਉੱਤੇ ਤੇ ਅਮਰੀਕਾ ਦੇ ਵਿੱਚ ਭਾਸ਼ਣ ਦਿੱਤੇ। ਕਿਊਬਾ ਨੂੰ ਇਨਕਲਾਬ ਦੇ ਰਾਹ ਪੱਕਾ ਕਰਕੇ ਉਹ 14 ਮਾਰਚ 1965 ਨੂੰ ਅਚਾਨਕ ਅੰਡਰਗਰਾਊਂਡ ਹੋ ਜਾਂਦਾ ਹੈ। ਲੋਕਾਂ ਨੇ ਪੁੱਛਿਆ ਕਿ ਚੀ ਗਵੇਰਾ ਕਿੱਥੇ ਗਿਆ, ਕਿੱਥੇ ਹੈ, ਤਾਂ ਕਾਸਤਰੋ ਨੇ ਕਿਹਾ ਉਹ ਜਿੱਥੇ ਵੀ ਹੋਵੇਗਾ ਉੱਥੇ ਹੀ ਇਨਕਲਾਬ ਦੇ ਲਈ ਕੰਮ ਕਰ ਰਿਹਾ ਹੋਵੇਗਾ। 3 ਅਕਤੂਬਰ 1965 ਨੂੰ ਕਾਸਤਰੋ ਨੇ ਉਸਦੀ ਚਿੱਠੀ ਪੜ੍ਹ ਕੇ ਲੋਕਾਂ ਨੂੰ ਦੱਸਿਆ ਸੀ ਕਿ ਉਹ ਬੋਲੀਵੀਆ ਦੇਸ਼ ਦੇ ਜੰਗਲਾਂ ਦੇ ਵਿੱਚ ਉਹ ਗਰੀਲਿਆਂ ਨੂੰ ਯੁੱਧ ਲੜਨ ਦੇ ਲਈ ਜਥੇਬੰਦ ਕਰ ਰਿਹਾ ਤੇ ਉਹਨੇ ਕਿਹਾ ਜੇ ਮੈਂ ਲੜਾਈ ਦੇ ਵਿੱਚ ਲੜਦਾ ਮਾਰਿਆ ਗਿਆ ਤਾਂ ਅੰਤ ਸਮੇਂ ਵੀ ਮੈਂ ਇਨਕਲਾਬ ਦੇ ਬਾਰੇ ਸੋਚ ਰਿਹਾ ਹੋਵਾਂਗਾ। 8 ਅਕਤੂਬਰ, ਕੱਲ ਦਾ ਜਿਹੜਾ ਬੀਤਿਆ ਦਿਨ ਹੈ, 1967 ਨੂੰ ਬੋਲੀਵੀਆ ਦੀ ਯੂਰੋ ਖੱਡ ਜਿਹੜੀ ਸੀਗੀ ਉਹਦੇ ਵਿੱਚ ਜ਼ਖਮੀ ਹੋਣ ਦੇ ਉੱਤੇ ਫੜ ਲਿਆ ਜਾਂਦਾ ਹੈ ਤੇ ਬੋਲੀਵੀਆ ਸੈਨਿਕਾਂ ਨੇ ਅਗਲੇ ਦਿਨ ਹਿਗ ਏਰਾ ਪਿੰਡ ਦੇ ਵਿੱਚ ਪਹਿਲਾਂ ਉਹਨੂੰ ਪੁੱਛਿਆ ਕਿ ਤੂੰ ਆਪਣੀ ਅਮਰ ਹੋਣ ਦੇ ਬਾਰੇ ਸੋਚ ਰਿਹਾ। ਉਹਨੇ ਜਵਾਬ ਦਿੱਤਾ, ਨਹੀਂ, ਮੈਂ ਇਨਕਲਾਬ ਦੀ ਜਿਹੜਾ ਹੈ ਅਮਰਤਾ ਦੇ ਬਾਰੇ ਸੋਚ ਰਿਹਾ। ਉਸ ਤੋਂ ਬਾਅਦ 9 ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਉਸਦੇ ਹੱਥ ਕੱਟ ਦਿੱਤੇ ਜਾਂਦੇ ਹੈ, ਹੱਥ ਜਿਹੜਾ ਕੱਟ ਦਿੱਤੇ ਤੇ ਹੱਥ ਅਜੇ ਵੀ ਕਿਊਬਾ ਦੇ ਲੋਕਾਂ ਨੇ ਆਪਣੇ ਹੀਰੋ ਨੂੰ ਪ੍ਰਣਾਮ ਕਰਨ ਵਾਸਤੇ ਸਾਂਭ ਕੇ ਰੱਖੇ ਹੋਏ ਨੇ। ਉਸਦੀ ਸ਼ਹਾਦਤ ਵਾਲੇ ਦਿਨ ਕਿਊਬਾ ਦੇ ਵਿੱਚ ਛੁੱਟੀ ਕੀਤੀ ਜਾਂਦੀ ਹੈ ਤੇ ਉਹਨੂੰ ਪਿਆਰ ਦੇ ਨਾਲ ਚੀ ਗਵੇਰਾ ਦੀ ਥਾਂ ਛੀ ਜਿਹੜਾ ਗਵੇਰਾ ਵੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਅੱਜ ਦੋਸਤੋ ਚਿੱਠੀਆਂ ਦਾ ਦਿਨ ਹੈ ਕਿ ਆਪਾਂ ਤਾਂ ਚਲੋ ਪਹਿਲਾਂ ਚਿੱਠੀਆਂ ਪਾਉਂਦੇ ਸੀ ਤਾਂ ਹੁਣ ਤਾਂ ਚਿੱਠੀਆਂ ਦਾ ਜ਼ਮਾਨਾ ਜਿਹੜਾ ਦੁਨੀਆਂ ਤੋਂ ਹੀ ਉੱਡ ਗਿਆ। ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਤੇ ਜਦੋਂ ਦੇ ਟੈਲੀਫੋਨ ਜਿਹੜੇ ਫਿਰ ਹੁਣ ਆਏ ਨੇ ਜੀ, ਤਾਰਾਂ ਵਾਲੇ ਬੰਦ ਹੋ ਗਏ ਤੇ ਵਾਇਰਲੈਸ ਆ ਗਏ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲਾ ਟੈਸਟ ਜਿਹੜਾ ਸੀ ਵਾਇਰਲੈਸ ਫੋਨ ਦਾ, ਟੈਲੀਫੋਨ ਦਾ ਜਿਹੜਾ ਸੀ 1876 ਦੇ ਵਿੱਚ ਕੀਤਾ ਗਿਆ ਸੀ, ਜਿਹਦਾ ਆਨੰਦ ਆਪਾਂ ਮਾਣ ਰਹੇ ਹਾਂ। ਤੇ ਡਾਕ ਦੀ ਗੱਲ ਕਰੀਏ ਤੇ ਵਿਸ਼ਵ ਡਾਕ ਦਿਵਸ ਜੋ ਕਿ ਅੱਜ ਦੇ ਦਿਹਾੜੇ ਦੇ ਉੱਤੇ 1 ਅਕਤੂਬਰ 1874 ਨੂੰ ਸ਼ੁਰੂ ਹੋਇਆ। ਸਵਿਟਜ਼ਰਲੈਂਡ ਦੇ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਦੀ ਮੀਟਿੰਗ ਹੋਈ ਸੀ, ਜਿਸ ਕਰਕੇ 1900 69 ਨੂੰ ਜਾਪਾਨ ਦੇ ਵਿੱਚ ਯੂਨੀਵਰਸਲ ਪੋਸਟਲ ਕਾਂਗਰਸ ਨੇ ਹਰ ਸਾਲ 9 ਅਕਤੂਬਰ ਨੂੰ ਇਹ ਦਿਨ ਜਿਹੜਾ ਮਨਾਉਣ ਦਾ ਫੈਸਲਾ ਕਰ ਲਿਆ। ਲਾਰਡ ਕਲਾਈਵ ਨੇ ਭਾਰਤ ਦੇ ਵਿੱਚ 1766 ਨੂੰ ਪਹਿਲਾ ਡਾਕ ਜਿਹੜਾ ਸੀ ਵਿਵਸਥਾ ਕੀਤੀ ਤੇ 1774 ਦੇ ਵਿੱਚ ਪਹਿਲਾ ਡਾਕਘਰ ਕਲਕੱਤਾ ਵਿਖੇ ਸਥਾਪਿਤ ਕੀਤਾ ਗਿਆ ਸੀ। ਚਿੱਠੀਆਂ ਉਪਰ ਸਟੈਂਪ 1852 ਤੋਂ ਲੱਗਣੀ ਸ਼ੁਰੂ ਹੋਈ। ਪਹਿਲਾਂ ਰਾਜੇ ਪੈਦਲ ਜਾਂ ਘੋੜ ਸਵਾਰ ਰਾਹੀਂ ਡਾਕ ਭੇਜਦੇ ਸਨ, ਫਿਰ ਚਿੱਠੀਆਂ ਕਬੂਤਰਾਂ ਰਾਹੀਂ ਭੇਜੀਆਂ ਜਾਣ ਲੱਗ ਪਈਆਂ ਤੇ ਦੇਸ਼ ਭਗਤ ਤੇਜਾ ਸਿੰਘ ਸੁਤੰਤਰ ਹੁਣਾਂ ਨੇ ਇੱਕ ਬਿੱਲਾ ਜਿਹੜਾ ਰੱਖਿਆ ਹੋਇਆ ਸੀ, ਉਸਦੇ ਗਲ ਦੇ ਵਿੱਚ ਚਿੱਠੀ ਬੰਨ ਕੇ ਬਾਹਰ ਚਾਹ ਵਾਲੇ ਦੇ ਕੋਲ ਭੇਜਦਾ ਸੀ, ਜਿੱਥੋਂ ਦੂਜੇ ਦੇਸ਼ ਭਗਤਾਂ ਨੂੰ ਜਿਹੜਾ ਮਿਲ ਜਾਂਦੀ ਸੀ ਚਿੱਠੀ ਸੁਨੇਹਾ। 1947 ਨੂੰ ਦੇਸ਼ ਦੇ ਵਿੱਚ 23,344 ਤੇ 2014 ਤੱਕ 1,54,882 ਡਾਕਘਰ ਜਿਹੜੇ ਸੀ ਭਾਰਤ ਦੇ ਵਿੱਚ ਸਨ। ਚਿੱਠੀ ਲਿਖਣ ਦੀ ਕਲਾ ਨੇ ਕਈ ਨਾਮੀ ਲੇਖਕ ਪੈਦਾ ਕੀਤੇ। ਟੈਲੀਫੋਨ ਤੇ ਮੋਬਾਈਲ ਤੇ ਸਮਾਰਟਫੋਨ ਹੁਣ ਅਹਿਮ ਜਿਹੜੀ ਹੈ ਭੂਮਿਕਾ ਨਿਭਾ ਰਹੇ ਨੇ। ਚਿੱਠੀ ਉਪਰ ਪਿੰਨ ਕੋਡ ਜਿਹੜਾ ਸੀ 15 ਅਗਸਤ 1972 ਤੋਂ ਸ਼ੁਰੂ ਹੁੰਦਾ ਹੈ। ਲਿਖਿਆ ਹੋਵੇ ਤਾਂ ਛੇਤੀ ਪਹੁੰਚ ਜਾਂਦੀ ਹੈ ਚਿੱਠੀ ਤੇ ਟੈਲੀਗ੍ਰਾਮ ਮਨੀ ਆਰਡਰ ਦਾ ਬਹੁਤ ਸੰਬੰਧ ਰਿਹਾ। ਡਾਕਖਾਨੇ ਦੇ ਵਿੱਚ ਸਰਕਾਰੀ ਪੱਤਰ, ਮੈਗਜ਼ੀਨ ਤੇ ਹੋਰ ਸਾਹਿਤ ਜ਼ਿਆਦਾ ਆਉਂਦਾ ਹੈ ਤੇ ਲੈਟਰ ਬਾਕਸ ਜਿਹੜਾ ਗਾਇਬ ਹੋ ਰਹੇ ਨੇ, ਪਰ ਸਾਡੇ ਮੁਲਕਾਂ ਦੇ ਵਿੱਚ ਲੈਟਰ ਬਾਕਸ ਅਜੇ ਵੀ ਨੇ। ਦੂਸਰੀ ਗੱਲ ਕਰਦੇ ਆ, ਹੁਣ ਆਪਾਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਨੇ, ਕੀ ਅੱਜ ਸਥਿਤੀ ਤੇ ਪ੍ਰਸਥਿਤੀ ਹੈ ਉਹਨਾਂ ਦੀ ਝਾਤ ਮਾਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਦੀ ਵੀ ਗੱਲ, ਕਿਤਾਬ ਦੀ ਵੀ ਕਰਨੀ ਹੈ ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਵੀ, ਲਾਈਨਾਂ ਵੀ ਲਵਾਂਗੇ, 15-20 ਮਿੰਟ 25 ਮਿੰਟ ਜਿੰਨੇ ਵੀ ਹੈ ਲਾਉਣ ਦੀ ਕੋਸ਼ਿਸ਼ ਕਰਦਾ ਤੇ ਜੇ ਸੈਣੀ ਸਾਹਿਬ ਨਾਲ ਜੁੜ ਸਕੇ ਤਾਂ ਉਹਨਾਂ ਨੂੰ ਨਾਲ ਜੋੜਾਂਗੇ, ਨਹੀਂ ਤਾਂ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਕੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜਾ ਕਿਤਾਬ ਪੰਜਾਬ ਦੀ ਬਾਤ ਜਿਹੜੀ ਹੈ ਸ਼ੁਰੂ ਕਰਾਂਗੇ। ਤੇ ਲੋ ਦੋਸਤੋ, ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਨਾਂ ਦੀ ਝਾਤ ਮਾਰਦਿਆਂ ਕੀ ਕੁਝ ਵਾਪਰ ਰਿਹਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਧਦੇ ਹਾਂ। ਜੋ ਪੰਜਾਬ ਦੇ ਵਿੱਚ ਹਾਲਾਤ ਨੇ, ਉਮੀਦਾਂ ਜਿਹੜੀਆਂ ਨੇ ਉਹ ਤਹਿਸ ਨਹਿਸ ਵੀ ਹੋਈਆਂ ਨੇ, ਉਮੀਦਾਂ ਦੇ ਸਹਾਰੇ ਕੱਲੇ ਰਹਿ ਗਏ ਨੇ ਵਿਚਾਰੇ, ਕਾਲੇ ਕੋਟ ਦੇ ਲਾਰੇ ਤੇ ਕੱਚੇ ਹੋਏ ਪੱਕੇ ਤੇ ਸੋਰੀ ਸਾਨੂੰ ਪੈਂਦੇ ਐ ਧੱਕੇ, ਖੜ ਗਏ ਰੇਲਾਂ ਦੇ ਚੱਕੇ ਜਿਹੜੇ ਦਿੱਲੀ ਦੇ ਵਿੱਚ। ਤੇ ਲੋ ਫਿਰ ਬਾਤ ਪਾਉਂਦੇ ਹਾਂ ਦੋਸਤੋ, ਸਭ ਤੋਂ ਪਹਿਲਾਂ ਕੀ ਕੁਝ ਜਿਹੜਾ ਸੰਖੇਪ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਵਿਸਤਾਰ ਦੇ ਵਿੱਚ ਇਹਨਾਂ ਖਬਰਾਂ ਨੂੰ ਜਿਹੜਾ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀ 227 ਵਿਧਾਨ ਸਭਾ ਚੋਣਾਂ ਦੀ ਵਿਗੜਦੀ ਬਣਦੀ ਸਿਆਸੀ ਜਿਹੜੀ ਹੈ ਵਰਤਾਂਤ ਹੈ, ਰਾਸਤੇ ਨੇ ਸੀਬੀਆਈ ਜਾਂਚ ਨੂੰ ਲੈ ਕੇ ਆਪ ਸਰਕਾਰ ਤੇ ਕੇਂਦਰ ਵਿਚਾਲੇ ਟਕਰਾਅ ਹੋਰ ਵੀ ਵਾਧਾ ਨਜ਼ਰ ਆਉਂਦਾ ਹੈ। ਹਾਈਕੋਰਟ, ਸੁਪਰੀਮ ਕੋਰਟ ਜਿਹੜੇ ਸਖ਼ਤ ਰੁੱਖ ਨੇ, ਨਵੇਂ ਰੈਗੂਲਰ DGP ਦੀ ਨਿਯੁਕਤੀ ਤੇ ਪੰਜਾਬ ਦੇ ਵਿੱਚ ਕਥਿਤ ਨਜਾਇਜ਼ ਮਾਈਨਿੰਗ ਦੇ ਗੰਭੀਰ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਕੀ ਇਹ ਸਿਰਫ ਸਿਆਸੀ ਖ਼ਬਰਾਂ ਨੇ ਜਾਂ ਫਿਰ ਪੰਜਾਬ ਦੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਨੇ? ਕੀ ਸੱਚੀ ਹੀ ਕਾਰਵਾਈ ਹੋਏਗੀ? ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਸੌਂਪੇ ਪੱਤਰ ਦਾ ਮਾਮਲਾ ਜਿਹੜਾ ਭਖਦਾ ਨਜ਼ਰ ਆਉਂਦਾ ਹੈ। ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਫੰਡਿੰਗ ਨੂੰ ਲੈ ਕੇ ਚਿੰਤਾ ਜਿਹੜੀ ਵੱਧ ਗਈ ਹੈ, ਕਿਉਂਕਿ ਉੱਥੇ ਲੋਕਲ ਪੁਲਿਸ ਨੂੰ ਜਿਹੜੇ ਉਹ ਮਾਮਲੇ ਹੈ ਉਹਨਾਂ ਨੇ ਦੇ ਦਿੱਤੇ ਹੈ ਤੇ ਉਹੀ ਡਿਸਾਈਡ ਕਰਨਗੇ ਵੀਜ਼ਾ ਕਿਹਨੂੰ ਦੇਣਾ ਹੈ, ਕਿਹਨੂੰ ਰੱਖਣਾ ਹੈ, ਕਿਹਨੂੰ ਕੱਢਣਾ ਹੈ। ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਤੇ ਭਾਰਤੀ ਪੇਸ਼ੇਵਾਰ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਅਮਰੀਕਾ ਦੇ ਵਿੱਚ H-1B ਵੀਜ਼ਾ ਜਿਹੜਾ ਵਿਵਾਦ ਚੱਲ ਰਿਹਾ। ਬਹੁਤ ਹੀ ਮੰਦਭਾਗੀਆਂ ਅਮਰੀਕਾ ਦੇ ਜਿਹੜੇ ਨੇ ਮੰਤਰੀ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਆ ਰਹੀਆਂ ਨੇ। ਕੀ ਆਮ ਲੋਕਾਂ ਦੀ ਆਵਾਜ਼ ਸੱਤਾ ਦੇ ਗਲਿਆਰਿਆਂ ਤੱਕ ਜਿਹੜੀ ਪਹੁੰਚ ਰਹੀ ਹੈ? ਇਸ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਵਿਸਤਾਰ ਦੇ ਨਾਲ ਝਾਤ ਮਾਰਦੇ ਹਾਂ ਤੇ ਅੱਗੇ ਕੀ ਕੁਝ ਬਣਦਾ ਹੈ। ਕੈਨੇਡਾ ਦੀ ਏਕਤਾ ਦੇ ਬਾਰੇ ਬਹਿਸ ਤੋਂ ਲੈ ਕੇ ਗ੍ਰੀਨਲੈਂਡ ਸ਼ਾਰਕਾਂ ਦੀ ਸੁਰੱਖਿਆ ਤੱਕ ਦੇ 226 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਨਾਲ ਜੁੜੀ ਖ਼ਬਰ, ਜਿਹੜਾ ਟਰੰਪ ਨੂੰ ਆਸ ਸੀ ਸ਼ਾਇਦ ਉਹਦਾ ਅੱਜ ਦਨਾਮ ਲੈ ਦਿੱਤਾ ਜਾਵੇਗਾ, ਪਰ ਭਾਣਾ ਵਾਪਰ ਚੁੱਕਾ ਹੈ। ਹਰ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੀ ਰਾਏ ਜਿਹੜੀ ਆ ਬਣਾਓ ਦੋਸਤੋ, ਤੇ ਸਵਾਲ ਜਿਹੜੇ ਆ ਤੁਸੀਂ ਸਾਂਝੇ ਵੀ ਕਰ ਸਕਦੇ ਹੋ ਤੇ ਆਪਣੇ ਜਿਹੜੇ ਨੇ ਜਜ਼ਬਾਤ ਵੀ, ਜੋ ਖ਼ਬਰਾਂ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਲੋ ਫਿਰ ਆਪਾਂ ਬਾਤ ਪਾਉਂਦੇ ਹਾਂ, ਸਭ ਤੋਂ ਪਹਿਲਾਂ ਗੱਲਬਾਤ ਕਿੱਧਰ ਨੂੰ ਜਾਂਦੀ ਹੈ ਤੇ ਖ਼ਬਰ ਦੀ ਲੈਂਦੇ ਹਾਂ ਸਾਰ। ਨਾਨਾ ਪਾਟੇਕਰ ਜਿਹੜੇ ਨੇ ਉਹਨਾਂ ਦੀ ਡੈਥ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਅੰਤਮ ਸੰਸਕਾਰ ਤਾਂ ਕਰ ਦਿੱਤਾ ਗਿਆ ਪਰ ਗੋਆ ਪੁਲਿਸ ਦੇ ਵੱਲੋਂ ਅਸੁਭਾਵਿਕ ਮੌਤ ਦਾ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ। ਪਣਜੀ ਪੁਲਿਸ ਨੇ ਜਿਹੜਾ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 194 ਦੇ ਤਹਿਤ ਜਿਹੜਾ ਹੈ ਅਸਵਾਭਿਕ ਮੌਤ ਜਿਹੜੀ ਹੈ ਯੂਡੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਰਿਕਾਰਡ ਦੇ ਅਨੁਸਾਰ 76 ਸਾਲਾਂ ਅਦਾਕਾਰ ਨੂੰ ਡੋਨਾ ਪੋਲਾ ਵਿਖੇ ਜਿਹੜਾ ਓਸ਼ੇਨ ਪਾਰਕ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਬੰਬੋਲਿਮ ਦੇ ਜਿਹੜੇ ਨੇ ਮਨੀਪਾਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਮ੍ਰਿਤਕ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਅੱਗੇ ਦੀ ਜਾਂਚ PSI ਨਿਤਿਨ ਨਾਇਕ ਦੀ ਜਿਹੜੀ ਅਗਵਾਈ ਹੇਠ ਜਿਹੜੀ ਜਾਰੀ ਕੀਤੀ ਗਈ ਹੈ। ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੂਨੇ ਦੇ ਵਿੱਚ ਉਹਨਾਂ ਦੇ ਡੋਜ਼ ਫਾਰਮ ਹਾਊਸ ਵਿਖੇ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕਰ ਦਿੱਤਾ ਗਿਆ। ਅੰਤਮ ਸੰਸਕਾਰ ਕਰਨ ਤੋਂ ਬਾਅਦ ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਨਾ ਸਾਹਿਬ ਵਰਗਾ ਇਨਸਾਨ ਕਦੇ ਵੀ ਸਾਨੂੰ ਅਸਲ ਦੇ ਵਿੱਚ ਛੱਡ ਕੇ ਨਹੀਂ ਜਾਂਦਾ। ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਅਮਰ ਜੜਾ ਬਣਾ ਦਿੱਤਾ ਹੈ। ਦੂਜਾ, ਉਹ ਹਮੇਸ਼ਾ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਹਰ ਕਿਸੇ ਨੂੰ ਇਕੱਠੇ ਹੋ ਕੇ ਵਿਸ਼ਵ ਪੱਧਰ ਦੇ ਉੱਤੇ ਇੱਕ ਧਰਮ ਮਾਰਗ ਦੀ ਜਿਹੜੀ ਹੈ ਪਾਲਣਾ ਕਰਨੀ ਚਾਹੀਦੀ ਹੈ। ਤੇ ਤੀਜਾ, ਭਵਿੱਖ ਦੇ ਬਾਰੇ ਨਾਨਾ ਸਾਹਿਬ ਜੋ ਵਿਜ਼ਨ ਛੱਡ ਕੇ ਗਏ ਨੇ ਉਸ ਨੂੰ ਅੱਗੇ ਵਧਾਉਣਾ ਹੀ ਉਹ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਉਣ ਵਾਲੇ ਜੀਵਨ ਨੂੰ ਆਕਾਰ ਜਿਹੜਾ ਦੇਵਾਂਗੇ। ਦੂਸਰੇ ਪਾਸੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਵਾਹ ਵਾਸਤਾ ਜੋ ਪੈਂਦਾ ਹੈ, ਰੂਪ ਕੌਰ ਸੰਧੂ ਹੁਣਾਂ ਨੇ ਕਿਹਾ ਸੀ ਕਿ 9 ਤਰੀਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਣਗੇ, ਜਥੇਦਾਰ ਹੁਣਾਂ ਨਾਲ ਮੁਲਾਕਾਤ ਕਰਨਗੇ, ਪਰ ਮੁਲਾਕਾਤ ਨਾ ਹੋ ਸਕੀ ਜਥੇਦਾਰ ਸਾਹਿਬ ਦੇ ਨਾਲ, ਪਰ ਫਿਰ ਵੀ ਉਹ ਉੱਥੇ ਪਹੁੰਚੇ ਨੇ ਆਪਣੇ ਸਮਾਂ ਸਾਰਨੀ ਦੇ ਮੁਤਾਬਕ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਮਿਲਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਨੇ ਬੀਬੀ ਰੂਪ ਕੌਰ ਸੰਧੂ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਰਖਾਸਤ ਕੀਤੀ ਗਈ ਮਹਿਲਾ ਆਗੂ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੜਤਾਲ ਦੇ ਵਾਸਤੇ ਲੋੜੀਂਦੇ ਸਬੂਤ ਦੇਣ ਦੇ ਲਈ ਮੁੜ ਸੱਦਿਆ ਜਾਵੇਗਾ। ਅੱਜ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਾ ਕੇ ਦੋਸ਼ਾਂ ਸਬੰਧੀ ਆਪਣਾ ਇਹ ਪੱਤਰ ਜਿਹੜਾ ਸੌਂਪਿਆ। ਇਸ ਦੇ ਦੌਰਾਨ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਅੱਜ ਸੋਸ਼ਲ ਮੀਡੀਆ ਦੇ ਰਾਹੀਂ ਵੀ ਉਨ੍ਹਾਂ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਅਤੇ ਸ਼ੋਸ਼ਣ ਦਾ ਜਿਹੜਾ ਸ਼ਿਕਾਰ ਹੋਈਆਂ ਹੋਰ ਬੀਬੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ। ਉਨ੍ਹਾਂ ਨੇ ਇਸ ਸੰਬੰਧ ਦੇ ਵਿੱਚ DGP ਨੂੰ ਅਪੀਲ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਆਪਣੇ ਦੋਸ਼ਾਂ ਸਬੰਧੀ ਪੱਤਰ ਦੇਣ ਦੇ ਲਈ ਜਾਣਾ ਚਾਹੁੰਦੇ ਨੇ, ਪਰ ਧਮਕੀਆਂ ਦੇ ਕਾਰਨ ਉਨ੍ਹਾਂ ਨੂੰ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਹੈ। ਮਗਰੋਂ ਬਾਅਦ ਦੁਪਹਿਰ ਜਿਹੜਾ ਸੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜਾ ਪੁੱਜੇ ਹੈ ਤੇ ਉਨ੍ਹਾਂ ਨੇ ਆਪਣਾ ਪੱਤਰ ਉਨ੍ਹਾਂ ਜਿਹੜਾ ਸੌਂਪਿਆ ਗਿਆ। ਮੀਡੀਆ ਦੇ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੱਤਰ ਦੇ ਵਿੱਚ ਵਿਸਤਾਰ ਦੇ ਨਾਲ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ਼ ਦੋਸ਼ ਲਾਏ ਨੇ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰਨ ਤੋਂ ਗੁਰੇਜ਼ ਕੀਤਾ ਤੇ ਆਖਿਆ ਕਿ ਉਹ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੀ ਸਾਰੀ ਜਾਣਕਾਰੀ ਦੇਣਗੇ। ਪਰ ਉਨ੍ਹਾਂ ਦਾਅਵਾ ਕੀਤਾ ਕਿ ਸ਼ੋਸ਼ਣ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਕੁਝ ਜਿਹੜੇ ਬਾਬਿਆਂ ਦੇ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਨੇ। ਇਸੇ ਤਰ੍ਹਾਂ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੀ ਗਿਣਤੀ ਦਰਜ ਜਿਹੜੀ ਹੈ ਦਰਜਨ ਤੋਂ ਵੱਧ ਦੱਸੀ ਹੈ, ਜੋ ਕਿ ਵੱਖ ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਨੇ। ਜਦੋਂ ਜਿੱਥੇ ਪੁੱਜੇ ਤਾਂ ਜਦੋਂ ਉਹ ਇੱਥੇ ਪੁੱਜੇ ਨੇ ਤਾਂ ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਮੌਜੂਦ ਦੇਖੇ ਗਏ ਨੇ। ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਉਨ੍ਹਾਂ ਦੱਸਿਆ ਕਿ ਬੀਬੀ ਰੂਪ ਕੌਰ ਨੇ ਆਪਣਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਸੌਂਪਿਆ ਤੇ ਇਸ ਦੇ ਦੌਰਾਨ ਉਨ੍ਹਾਂ ਦੀ ਗੱਲ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਕਰਵਾ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਗਿਆ ਦੋਸ਼ ਪੱਤਰ ਸੁਰੱਖਿਅਤ ਹੈ ਤੇ ਇਸ ਦੀ ਜਾਣਕਾਰੀ ਜਿਹੜੀ ਹੈ ਬਾਹਰ ਨਹੀਂ ਜਾਵੇਗੀ ਤੇ ਉਨ੍ਹਾਂ ਦੱਸਿਆ ਕਿ ਜਥੇਦਾਰ ਗੜਗੱਜ ਵੱਲੋਂ ਜਿਸ ਦਿਨ ਉਨ੍ਹਾਂ ਨੂੰ ਸੱਦਿਆ ਗਿਆ ਸੀਗਾ ਉਸ ਦਿਨ ਉਹ ਨਹੀਂ ਆ ਪਾਏ ਤੇ ਅੱਜ ਆਪਣੇ ਪ੍ਰੋਗਰਾਮ ਦੇ ਮੁਤਾਬਕ ਆਏ ਨੇ ਤੇ ਅੱਜ ਜਥੇਦਾਰ ਗੜਗੱਜ ਬਾਹਰ ਹਨ। ਇਸ ਦੇ ਲਈ ਉਨ੍ਹਾਂ ਨੂੰ ਮੁੜ ਸਮਾਂ ਨਿਰਧਾਰਤ ਕਰਨ ਤੋਂ ਬਾਅਦ ਹੀ ਮਿਲਣ ਵਾਸਤੇ ਆਖਿਆ ਗਿਆ। ਉਨ੍ਹਾਂ ਆਖਿਆ ਕਿ ਬੀਬੀ ਵੱਲੋਂ ਸੌਂਪਿਆ ਗਿਆ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸੌਂਪ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਵੱਲੋਂ ਹੀ ਅਗਲੇਰੀ ਕਾਰਵਾਈ ਦੇ ਉੱਤੇ ਵਿਚਾਰ ਜਿਹੜਾ ਕੀਤਾ ਫਿਰ ਜਾਵੇਗਾ। ਦੂਸਰੇ ਪਾਸੇ ਵਿਧਾਨ ਸਭਾ ਦੀਆਂ ਤਿਆਰੀਆਂ ਜਿਹੜੀਆਂ ਨੇ ਹਰ ਪਾਰਟੀਆਂ ਕਰ ਰਹੀਆਂ ਨੇ ਤੇ ਉਸੇ ਤਰਜ਼ ਦੇ ਉੱਤੇ ਵਾਰਸ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਲਈ 4 ਹਲਕਾ ਇੰਚਾਰਜ ਨਿਯੁਕਤ ਕੀਤੇ ਹੈ ਤੇ ਗੀਤਕਾਰ ਰੋਂਤਾ ਰਾਮਪੁਰਾ ਫੂਲ ਤੋਂ ਜਿਹੜਾ ਉਮੀਦਵਾਰ ਬਣਾ ਦਿੱਤਾ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਖਿੱਚਦਿਆਂ ਹੋਇਆਂ ਸੂਬੇ ਦੇ 4 ਵਿਧਾਨ ਸਭਾ ਹਲਕਿਆਂ ਦੇ ਲਈ ਆਪਣੇ ਜਿਹੜੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ। ਪਾਰਟੀ ਨੇ ਮਸ਼ਹੂਰ ਪੰਜਾਬੀ ਗੀਤਕਾਰ ਤੇ ਫਿਲਮ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਤੋਂ ਆਪਣਾ ਉਮੀਦਵਾਰ ਬਣਾਇਆ। ਇਸੇ ਤਰ੍ਹਾਂ ਗਿੱਲ ਰੌਣਤਾ ਬੀਤੇ ਹਫ਼ਤੇ ਹੀ ਚੰਡੀਗੜ੍ਹ ਵਿਖੇ ਪਾਰਟੀ ਦੇ ਵਿਚ ਸ਼ਾਮਲ ਹੋਇਆ ਤੇ ਰਾਮਪੁਰਾ ਫੂਲ ਤੋਂ ਉਨ੍ਹਾਂ ਦੀ ਚੋਣ ਲੜਨ ਦੀ ਤਿਆਰੀ ਦੇ ਨਾਲ ਹੁਣ ਇਸ ਹਲਕੇ ਦੇ ਵਿਚ ਮੁਕਾਬਲਾ ਰੋਚਕ ਜਿਹੜਾ ਬਣਦਾ ਦਿਖ ਰਿਹਾ ਜਿੱਥੇ ਉਨ੍ਹਾਂ ਦੀ ਸਿੱਧੀ ਟੱਕਰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨਾਲ ਹੋਏਗੀ ਤੇ ਗਿੱਲ ਰੌਣਤਾ ਸਮਾਜਿਕ ਕਰਮਚਾਰੀ ਤੇ ਮੋੜ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਲੱਖਾ ਸਿਧਾਣਾ ਦੇ ਕਾਫ਼ੀ ਕਰੀਬੀ ਮੰਨੇ ਜਾ ਰਹੇ ਨੇ। ਪੰਜਾਬੀ ਸੰਗੀਤ ਤੇ ਫਿਲਮ ਉਦਯੋਗ ਦੇ ਵਿਚ ਵੀ ਉਨ੍ਹਾਂ ਦਾ ਚੰਗਾ ਰਸੂਖ ਹੈ। ਦੂਸਰੇ ਪਾਸੇ ਪਾਰਟੀ ਨੇ ਪਟਿਆਲਾ ਦੇ ਹਲਕਾ ਸਨੌਰ ਤੋਂ ਬੀਬੀ ਰਾਜਵੰਤ ਕੌਰ ਕੜਾਮ ਨੂੰ ਹਲਕਾ ਇੰਚਾਰਜ ਥਾਪਿਆ। ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜਿਆ ਰਿਹਾ ਤੇ ਪੰਥਕ ਹਲਕਿਆਂ ਦੇ ਵਿਚ ਚੰਗੀ ਪਛਾਣ ਕਹਿੰਦੇ ਰੱਖਦਾ ਹੈ। ਸਮਰਾਲਾ ਹਲਕੇ ਤੋਂ ਪਾਰਟੀ ਨੇ ਬਰਜਿੰਦਰ ਸਿੰਘ ਬਬਲੂ ਲੋਪੋ ਦੇ ਨਾਂ ਦਾ ਜਿਹੜਾ ਐਲਾਨ ਕੀਤਾ ਜੋ ਕਿ ਦਾਖਾ ਤੋਂ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਐਲੀ ਦੇ ਨੇੜਲੇ ਸਾਥੀ ਸਮਝੇ ਜਾਂਦੇ ਨੇ। ਉਥੇ ਹੀ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਤੋਂ ਐਡਵੋਕੇਟ ਦਿਲਸ਼ੇਰ ਸਿੰਘ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦੇ ਪਿਤਾ ਕਾਬਲ ਸਿੰਘ ਅਕਾਲੀ ਦਲ ਵਾਰਸ ਪੰਜਾਬ ਦੇ ਬਾਨੀ ਜਿਹੜੇ ਆਗੂਆਂ ਦੇ ਵਿਚੋਂ ਇਕ ਨੇ। ਇੱਥੇ ਵੀ ਤਾਂ ਪਰਿਵਾਰਵਾਦ ਬਣ ਗਿਆ ਜੀ। ਫਿਰ ਦੂਸਰੇ ਪਾਸੇ ਗੱਲਬਾਤ ਕਰੀਏ ਸੀਬੀਆਈ ਦੀ। ਪੰਜਾਬ ਸੀਬੀਆਈ ਕੇਸ ਜਿਹੜਾ ਤਲਬ ਕੀਤੇ ਜਾਣ ਦੇ ਉੱਤੇ ਦੂਜੀ ਵਾਰ ਵੀ ਪੇਸ਼ ਨਹੀਂ ਹੋਏ ਨੇ ਰਾਜਵੀਰ ਘੁੰਮਣ। ਅੱਜ ਸੀਬੀਆਈ ਨੇ ਅੱਜ ਸਵੇਰੇ ਹੀ ਜਾਰੀ ਕੀਤੇ ਸੀ ਸਮਨ ਤੇ ਘਰਾਚੋਂ ਜਿਹੜੀ ਟੀਮ ਵੀ ਪੁੱਜੀ ਸੀ ਤੇ ਉੱਥੇ ਵੀ ਜਿਹੜੇ ਉਨ੍ਹਾਂ ਨੂੰ ਸਮਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਨੇ ਕਿ ਉਨ੍ਹਾਂ ਨੇ ਚਪਕਾਏ ਵੀ ਹੈ, ਪਤਾ ਨਹੀਂ ਬਾਕੀ ਚਪਕਾਏ ਹੈ ਕਿ ਨਹੀਂ ਚਪਕਾਏ ਹੈ। ਕੇਂਦਰੀ ਜਾਂਚ ਬਿਊਰੋ ਸੀਬੀਆਈ ਦੇ ਵੱਲੋਂ ਦੂਜੀ ਵਾਰ ਤਲਬ ਕੀਤੇ ਜਾਣ ਮਗਰੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਅੱਜ ਸੰਘੀ ਏਜੰਸੀ ਅੱਗੇ ਪੇਸ਼ ਨਹੀਂ ਹੋਏ ਨੇ ਕਿਉਂਕਿ ਕੱਲ੍ਹ ਦੇ ਜਿਹੜੇ ਬਿਆਨ ਸੀ ਮਾਨ ਸਾਹਿਬ ਦੇ ਕਹਿੰਦੇ ਕਿ ਜੇ ਸਾਨੂੰ ਸਮਨ ਮਿਲ ਜਾਣਗੇ ਦਿੱਤੇ ਜਾਣਗੇ ਤਾਂ ਜ਼ਰੂਰ ਅਸੀਂ ਭਾਈ ਕੋਆਪਰੇਟ ਕਰਾਂਗੇ, ਪਰ ਜੇ ਸਮਨ ਲਓਗੇ ਤਾਂ ਹੀ ਆ ਨਾ ਜੀ। ਅਗਲੇ ਤਾਂ ਤੁਹਾਨੂੰ ਸਮਨ ਦੇਣ ਨੂੰ ਪਿੱਛੇ ਪਿੱਛੇ ਘੁੰਮਦੇ ਫਿਰਦੇ ਆ। ਸੀਬੀਆਈ ਨੇ ਉਨ੍ਹਾਂ ਨੂੰ ਇੱਥੇ ਸੈਕਟਰ 30 ਸਥਿਤ ਆਪਣੇ ਦਫ਼ਤਰ ਦੇ ਵਿਚ ਦੁਪਹਿਰ 3 ਵਜੇ ਤਲਬ ਕੀਤਾ ਸੀ, ਪਰ ਅੱਜ ਉਹ ਦੂਜੀ ਵਾਰ ਵੀ ਸੰਘੀ ਏਜੰਸੀ ਦੇ ਕੋਲ ਪੇਸ਼ ਨਹੀਂ ਹੋਏ। ਅਧਿਕਾਰੀ ਅੱਜ ਉਨ੍ਹਾਂ ਦੀ ਮੁੜ ਉਡੀਕ ਕਰਦੇ ਰਹੇ ਨੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 7 ਅਕਤੂਬਰ ਨੂੰ ਤਲਬ ਕੀਤਾ ਸੀ, ਪਰ ਮੁੱਖ ਜਿਹੜੇ ਨੇ ਮੰਤਰੀ ਦਫ਼ਤਰ ਨੇ ਕੋਈ ਸਮਨ ਪ੍ਰਾਪਤ ਨਾ ਹੋਣ ਦੀ ਜਿਹੜੀ ਗੱਲ ਕਹੀ ਸੀ। ਸੀਬੀਆਈ ਦੇ ਵੱਲੋਂ ਸ਼ੁੱਕਰਵਾਰ ਸਵੇਰੇ ਘੁੰਮਣ ਅਤੇ ਹੋਰਨਾਂ ਮੁਲਜ਼ਮਾਂ ਨੂੰ ਨਵੇਂ ਸਿਰਿਓਂ ਸਮਨ ਜਾਰੀ ਕੀਤੇ ਗਏ ਸਨ। ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਤਲਬੀ ਦੇ ਨੋਟਿਸ ਚੰਡੀਗੜ੍ਹ ਦੇ ਸੈਕਟਰ 2 ਦੇ ਵਿਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੇ ਸੰਗਰੂਰ ਜ਼ਿਲ੍ਹੇ ਦੇ ਵਿਚ ਘੁੰਮਣ ਦੇ ਜੱਦੀ ਪਿੰਡ ਘਰਾਚੋ ਵਿਖੇ ਭੇਜੇ ਗਏ ਸਨ। ਅੱਜ ਇਕ ਵਿਸ਼ੇਸ਼ ਟੀਮ ਘਰਾਚੋ ਦੇ ਵਿਚ ਸਵੇਰ ਵਕਤ ਜਿਹੜਾ ਨੋਟਿਸ ਦੇਣ ਦੇ ਲਈ ਵੀ ਪਹੁੰਚੀ ਹੋਈ ਸੀ ਤੇ ਸੀਬੀਆਈ ਟੀਮਾਂ ਨੇ ਇਹ ਸਮਨ ਮੁਲਜ਼ਮਾਂ ਦੇ ਘਰਾਂ ਦੇ ਮੁੱਖ ਗੇਟਾਂ ਦੇ ਉੱਤੇ ਵੀ ਕਹਿੰਦੇ ਚਿਪਕਾ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਨੇ ਕਿ ਜਦੋਂ ਵੀ ਕੋਈ ਸਮਨ ਢੁਕਵੀਂ ਪ੍ਰਕਿਰਿਆ ਤਹਿਤ ਤਾਮੀਲ ਹੋਣਗੇ ਤਾਂ ਘੁੰਮਣ ਜਿਹੜਾ ਪੇਸ਼ ਹੋਣਗੇ। ਮੁੱਖ ਮੰਤਰੀ ਮਾਨ ਆਪਣੇ ਦਫ਼ਤਰ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ ਤੋਂ ਇਨਕਾਰ ਕਰ ਚੁੱਕੇ ਨੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸੀਬੀਆਈ ਦੇ ਆਉਣ ਦਾ ਮਤਲਬ ਹੈ ਕਿ ਭਾਜਪਾ ਨੇ ਪੰਜਾਬ ਦੇ ਵਿਚ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਹੈ। ਸ਼ਾਇਦ ਉਸੇ ਕਰਕੇ ਹੀ ਖੁਸ਼ੀਆਂ ਮਨਾ ਰਹੇ ਨੇ, ਅੱਜ ਵੀ ਕਾਫੀ ਰੰਗੀਲੇ ਸੀਗੇ ਜੀ। ਚੁਸ਼ਪਿੰਦਰ ਸਿੰਘ ਚਾਹਲ ਨੂੰ ਜਿਹੜਾ ਵੀ ਤਲਬੀ ਨੋਟਿਸ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਰਾਜਵੀਰ ਘੁੰਮਣ ਦੇ ਵੱਲੋਂ ਸੀਬੀਆਈ ਦੀ ਜਾਂਚ ਦੇ ਖਿਲਾਫ਼ ਕਾਨੂੰਨੀ ਚਾਰਾਜੋਈ ਵੀ ਜਿਹੜੀ ਕੀਤੀ ਜਾ ਰਹੀ ਹੈ, ਪਰ ਉਹਦੇ ਉੱਤੇ ਵੀ ਜਿਹੜੀ ਅੱਜ ਖ਼ਬਰ ਆ ਗਈ ਹੈ ਉਹਦੀ ਵੀ ਗੱਲ ਕਰਦੇ ਹਾਂ, ਜਿਸ ਦੇ ਵਿਚ ਸੀਬੀਆਈ ਦੀ ਜਾਂਚ ਖਿਲਾਫ਼ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੇ ਜਸਟਿਸ ਸ਼ੀਲ ਨਾਗੂ ਜਿਹੜਾ ਆਪਣੇ ਆਪ ਨੂੰ ਉਹਨਾਂ ਨੇ ਵੱਖ ਕਰ ਲਿਆ, ਉਹ ਕਹਿੰਦੇ ਨੇ ਭਾਈ ਮੈਂ ਪਹਿਲਾਂ ਵੀ ਪੰਜਾਬ ਦੇ ਵਿਚ ਜਿਹੜਾ ਕੰਮ ਕਰ ਚੁੱਕਿਆ ਤੇ ਮੇਰੇ ਉੱਤੇ ਉਂਗਲੀ ਵਗੈਰਾ ਉੱਠੇਗੀ, ਇਹਦੇ ਨਾਲੋਂ ਚੰਗਾ ਤੁਸੀਂ ਆਰਾਮ ਨਾਲ 17 ਹੋਰ ਜਿਹੜੀਆਂ ਨੇ ਬੈਠਕਾਂ ਬੈਠਦੀਆਂ ਨੇ ਤੇ ਉੱਥੇ ਜਾ ਕੇ ਤੁਸੀਂ ਆਪਣੀ ਸੁਣਵਾਈ ਕਰਾ ਸਕਦੇ ਹੋ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕੀਤਾ ਤੇ ਉਹ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦਾ ਵਿਵਾਦ ਵਧੇ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸ਼ੀਲ ਨਾਗੂ ਨੇ ਸ਼ੁੱਕਰਵਾਰ ਨੂੰ ਆਪ ਅਗਵਾਈ ਵਾਲੀ ਸਰਕਾਰ ਦੇ ਨਾਲ ਜੁੜੇ ਲੋਕਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਤੇ 2 ਮਹੀਨਿਆਂ ਦੇ ਅੰਦਰ ਰਿਪੋਰਟ ਦਾਖਲ ਕਰਨ ਦੇ ਸੀਬੀਆਈ ਨੂੰ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪੰਜਾਬ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਹੀ ਵੱਖ ਕਰ ਲਿਆ। ਜਿਵੇਂ ਇਹ ਮਾਮਲਾ ਜਸਟਿਸ ਦੀਪਾਕਰ

ਇੱਥੇ 17 ਹੋਰ ਬੈਚ ਨੇ। ਅਸੀਂ ਕੇਸ ਨੂੰ CJI ਦੇ ਸਾਹਮਣੇ ਰੱਖਣ ਦੇ ਲਈ ਆਦੇਸ਼ ਤੇ ਦਸਖਤ ਕਰਾਂਗੇ, ਤੁਸੀਂ ਇਸਦਾ ਜਿਹੜਾ ਜ਼ਿਕਰ ਕਰੋ। ਸੋਮਵਾਰ ਨੂੰ ਪੰਜਾਬ ਸਰਕਾਰ ਨੇ ਵਕੀਲ ਨikhil ਸਰਾਫ ਦੇ ਵੱਲੋਂ ਦਾਇਰ ਇੱਕ ਪਟੀਸ਼ਨ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਖਿਲਾਫ ਜਿਹੜਾ ਸੀ ਸਿਖਰਲੀ ਅਦਾਲਤ ਦਾ ਰੁੱਖ ਕੀਤਾ ਸੀ। ਦੋਸ਼ਾਂ ਦੇ ਵਿੱਚ ਤਬਾਦਲਿਆਂ ਦੇ ਲਈ ਨਗਦੀ ਅਤੇ ਅਨੁਕੂਲ ਨੀਤੀਆਂ ਪ੍ਰਾਪਤ ਕਰਨ ਦੇ ਲਈ ਨਗਦੀ ਸ਼ਾਮਲ ਨੇ। ਪਟੀਸ਼ਨ ਨੇ ਦਲੀਲ ਦਿੱਤੀ, ਜਿਹੜਾ ਪਟੀਸ਼ਨਰ ਸੀਗਾ, ਕਿ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਪੱਤਰ ਭੇਜਣ ਤੋਂ ਬਾਅਦ ਵੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਤੇ ਇਹਦੇ ਵਿੱਚ ਭਾਈ ਹੁਣ CBI ਨੂੰ ਸਮਾਂ ਮਿਲ ਗਿਆ ਤੇ ਲੱਗਦਾ ਨਹੀਂ ਕਿ ਸੋਮਵਾਰ ਤੱਕ ਕੁਝ ਹੋਏਗਾ ਤੇ ਇੰਨੀ ਜਲਦੀ ਰੋਕਾਂ ਲੱਗਣਗੀਆਂ। ਖੁੱਲੀ ਖੇਡ ਹੁਣ ਖੇਡਣਗੇ, ਚੱਕ ਲੋ ਹੀ ਹੋਏਗੀ ਹੁਣ ਤਾਂ, ਦੇਖਦੇ ਹਾਂ। ਤੇ ਨਾਲ ਨਾਲ ਅੱਜ DGP ਨੂੰ ਵੀ ਜਿਹੜਾ ਪੱਕਾ ਕਰ ਦਿੱਤਾ, ਅੱਗੇ ਜਾ ਕੇ ਖਬਰ ਸਾਂਝੀ ਕਰਦੇ ਹਾਂ। ਇੱਕ ਹੋਰ ਜਾਂਚ ਜਿਹੜੀ ਖੁੱਲ ਗਈ ਹੈ, ਪਹਾੜ ਪੁੱਟੇ ਗਏ ਤੇ ਅਫਸਰਾਂ ਨੂੰ ਭਿਣਕ ਤੱਕ ਨਹੀਂ ਪਈ। ਹਾਈਕੋਰਟ ਨੇ CBI ਨੂੰ ਹੁਸ਼ਿਆਰਪੁਰ ਦੀ ਜਿਹੜੀ ਹੈ ਨਜਾਇਜ਼ ਮਾਈਨਿੰਗ ਦੀ ਜਾਂਚ ਸੌਂਪ ਦਿੱਤੀ ਹੈ। ਬੜੇ ਲੰਮੇ ਸਮੇਂ ਤੋਂ ਚਲੋ ਚਰਚਾ ਦਾ ਵਿਸ਼ਾ ਰਿਹਾ, ਪਰ ਕਿਸੇ ਨੇ ਗੱਲ ਨਹੀਂ ਗੋਲੀ ਸੀ। ਪਰ ਲੱਗਦਾ ਹੈ ਜਿਹੜੇ ਇਹਦੇ ਵਿੱਚ ਅੰਕੜੇ ਦਿੱਤੇ ਆ ਹੈਰਾਨ ਕਰਨ ਵਾਲੇ ਆ, ਹੱਥਾਂ ਤੇ ਦੰਦੀਆਂ ਵੱਢਣ ਵਾਲੇ ਆ ਕਿ ਇੰਨਾ ਕੁਝ ਜਿਹੜਾ ਨਜਾਇਜ਼ ਹੋ ਰਿਹਾ। ਹੁਸ਼ਿਆਰਪੁਰ ਕਿਸੇ ਨੇ ਤਾਂ ਸੁਣੀਆਂ, ਚਲੋ ਚੰਗੀ ਗੱਲ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਵਾਤਾਵਰਨ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ। ਅਦਾਲਤ ਨੇ ਕੇਂਦਰੀ ਜਾਂਚ ਬਿਊਰੋ CBI ਨੂੰ ਇਸ ਮਾਮਲੇ ਦੀ ਮੁੱਢਲੀ ਜਾਂਚ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਪੂਰੇ ਖੇਤਰ ਦਾ ਵਿਸਤ੍ਰਿਤ ਡਰੋਨ ਸਰਵੇਖਣ ਕਰਵਾਉਣ ਦੇ ਉੱਤੇ ਗੂਗਲ ਅਰਥ, ਇਸਰੋ ਜਾਂ ਕਿਸੇ ਹੋਰ ਭਰੋਸੇਯੋਗ ਸਰੋਤ ਤੋਂ 3 ਆਯਾਮੀ ਸੈਟੇਲਾਈਟ ਤਸਵੀਰਾਂ ਹਾਸਲ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ। ਅਦਾਲਤ ਦਾ ਮੰਨਣਾ ਹੈ ਕਿ ਇਨ੍ਹਾਂ ਤਸਵੀਰਾਂ ਦੀ ਮਦਦ ਦੇ ਨਾਲ ਖੇਤਰ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਹੋਈਆਂ ਤਬਦੀਲੀਆਂ ਤੇ ਮਾਈਨਿੰਗ ਕਰਨ ਕਾਰਨ ਜਿਹੜਾ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇਗਾ। ਅਦਾਲਤ ਨੇ ਸਪਸ਼ਟ ਕੀਤਾ ਕਿ ਜਾਂਚ ਅਤੇ ਸਰਵੇਖਣ ਦੇ ਉੱਤੇ ਹੋਣ ਵਾਲਾ ਪੂਰਾ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਰਾਹੁਲ ਮਨਚੰਦਾ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਇਹ ਹੁਕਮ ਦੇ ਦਿੱਤੇ ਹੈ। ਅਦਾਲਤ ਨੇ ਪਹਿਲਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਸਕੱਤਰ ਨੂੰ ਸੰਬੰਧਿਤ ਥਾਵਾਂ ਦਾ ਨਿਰੀਖਣ ਕਰਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ ਤੇ ਮੁੱਖ ਨਿਆਇਕ ਮੈਜਿਸਟਰੇਟ ਤੇ ਅਥਾਰਟੀ ਦੇ ਸਕੱਤਰ ਵੱਲੋਂ 14 ਸਤੰਬਰ 2026 ਨੂੰ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਵੱਖ ਵੱਖ ਥਾਵਾਂ ਦੇ ਉੱਤੇ ਖਣਨ ਦੀ ਡੂੰਘਾਈ 20 ਤੋਂ ਲੈ ਕੇ 110 ਫੁੱਟ ਤੱਕ ਪਾਈ ਗਈ ਹੈ। ਕੁਝ ਥਾਵਾਂ ਦੇ ਪਹਾੜਾਂ ਦੇ ਪਹਾੜ ਖਾ ਗਏ ਨੇ, ਕੁਝ ਥਾਵਾਂ ਦੇ ਉੱਤੇ ਤਾਂ ਪਾਣੀ ਭਰ ਜਾਣ ਦੇ ਉੱਤੇ ਉੱਥੇ ਪਹੁੰਚਣ ਜਾਂ ਪਹੁੰਚਣ ਦੇ ਵਿੱਚ ਮੁਸ਼ਕਲ ਹੋਣ ਦੇ ਕਾਰਨ ਡੂੰਘਾਈ ਦਾ ਪਤਾ ਹੀ ਨਹੀਂ ਲਗਾਇਆ ਜਾ ਸਕਦਾ। ਤੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਨਿਰੀਖਣ ਟੀਮ ਨੂੰ ਅਸਲ ਥਾਵਾਂ ਤੱਕ ਪਹੁੰਚਣ ਤੋਂ ਰੋਕਣ ਜਾਂ ਉਸਨੂੰ ਕਿਸੇ ਹੋਰ ਪਾਸੇ ਲਿਜਾਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਨੇ। ਕਈ ਥਾਵਾਂ ਦੇ ਉੱਤੇ ਰਸਤੇ ਬੰਦ ਮਿਲੇ, ਜਦਕਿ ਕੁਝ ਥਾਵਾਂ ਦੇ ਉੱਤੇ ਰਸਤੇ ਤੋੜ ਦਿੱਤੇ ਗਏ ਸਨ। ਨਿਰੀਖਣ ਦੇ ਦੌਰਾਨ ਕਈ ਸਟੋਨ ਕਰਸ਼ਰ ਜਿਹੜੇ ਇਕਾਈਆਂ ਤੇ ਜਿਹੜੇ ਮੁਲਾਜ਼ਮ ਨਹੀਂ ਮਿਲੇ ਮੁਲਾਜ਼ਮ ਨਹੀਂ ਮਿਲੇ ਉੱਥੇ ਕੰਮ ਕਰ ਰਹੇ। ਹਾਲਾਂਕਿ ਉੱਥੇ ਟਰੱਕ, ਟਿੱਪਰ ਤੇ JCB ਵਰਗੀਆਂ ਭਾਰੀ ਮਸ਼ੀਨਾਂ ਖੜੀਆਂ ਮਿਲੀਆਂ। ਮਾਈਨਿੰਗ ਸਮੱਗਰੀ ਦੇ ਢੇਰ ਵੀ ਮਿਲੇ। ਰਿਪੋਰਟ ਦੇ ਵਿੱਚ ਖਦਸ਼ਾ ਜਤਾਇਆ ਗਿਆ ਕਿ ਨਿਰੀਖਣ ਦੀ ਜਾਣਕਾਰੀ ਪਹਿਲਾਂ ਹੀ ਸੰਬੰਧਿਤ ਲੋਕਾਂ ਤੱਕ ਪਹੁੰਚ ਚੁੱਕੀ ਸੀ, ਜਿਸ ਦੇ ਕਾਰਨ ਉਸ ਦਿਨ ਕੰਮ ਬੰਦ ਜਿਹੜਾ ਰੱਖਿਆ ਗਿਆ। ਅਦਾਲਤ ਨੇ ਇਨ੍ਹਾਂ ਹਾਲਾਤਾਂ ਨੂੰ ਗੰਭੀਰ ਮੰਨਦਿਆਂ ਕਿਹਾ ਕਿ ਵੱਡੇ ਪੱਧਰ ਦੇ ਉੱਤੇ ਨਜਾਇਜ਼ ਮਾਈਨਿੰਗ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਵਾਲੇ ਸੰਬੰਧਿਤ ਅਧਿਕਾਰੀ ਪਹਿਲੀ ਨਜ਼ਰੇ ਆਪਣੇ ਫਰਜ਼ ਨਿਭਾਉਣ ਦੇ ਵਿੱਚ ਸਫਲ ਰਹੇ ਨੇ ਤੇ ਸਰਕਾਰੀ ਅਧਿਕਾਰੀਆਂ ਤੇ ਮਾਈਨਿੰਗ ਦੇ ਵਿੱਚ ਸ਼ਾਮਲ ਲੋਕਾਂ ਵਿਚਾਲੇ ਮਿਲੀ ਭੁਗਤ ਦੇ ਦੋਸ਼ਾਂ ਨੂੰ ਵੀ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਦਾਇਰ ਹਲਫਨਾਮੇ ਦੇ ਵਿੱਚ ਦੱਸਿਆ ਗਿਆ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਨਜ਼ੂਰ ਸ਼ੁਦਾ ਜਿਹੜਾ ਵਪਾਰਕ ਮਾਈਨਿੰਗ ਸਾਈਟਾਂ, ਜ਼ਮੀਨ ਮਾਲਕਾਂ ਦੀਆਂ ਮਾਈਨਿੰਗ ਸਾਈਟਾਂ, ਕਰਸ਼ਰ ਮਾਈਨਿੰਗ ਸਾਈਟਾਂ ਵਿੱਚੋਂ ਕੋਈ ਵੀ ਚਾਲੂ ਨਹੀਂ ਸੀ। ਜ਼ਿਲ੍ਹੇ ਦੇ ਵਿੱਚ 31 ਸਟੋਨ ਕਰਸ਼ਰ ਰਜਿਸਟਰਡ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 26 ਜਿਹੜੇ ਚਾਲੂ ਨੇ, ਚੱਲ ਰਹੇ ਨੇ। ਹਾਲਾਂਕਿ ਇਨ੍ਹਾਂ ਦੇ ਲਈ ਕੱਚੇ ਮਾਲ ਦੇ ਸਰੋਤ ਦੇ ਬਾਰੇ ਅਦਾਲਤ ਨੂੰ ਤਸੱਲੀ ਬਖਸ਼ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ CBI ਮੁੱਢਲੀ ਜਾਂਚ ਦੇ ਦੌਰਾਨ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰੇਗੀ ਤੇ ਉਹ ਜ਼ਿਲ੍ਹਾ ਪ੍ਰਸ਼ਾਸਨ, ਮਾਈਨਿੰਗ ਵਿਭਾਗ ਤੇ ਮਾਹਰ ਸੰਸਥਾਵਾਂ ਦੀ ਮਦਦ ਵੀ ਲੈ ਸਕਦੀ ਹੈ। ਇਸ ਮਾਮਲੇ ਦੀ ਜਿਹੜੀ ਅਗਵਾਈ ਸੁਣਵਾਈ
7 दसंबर 2026 ਨੂੰ ਹੋਏਗੀ ਤੇ ਉਦੋਂ ਤੱਕ ਸੀਬੀਆਈ ਨੂੰ ਆਪਣੀ ਰਿਪੋਰਟ ਸੀਲਬੰਦ ਕਰਕੇ ਲਿਫਾਫੇ ਦੇ ਵਿੱਚ

0: ਜਿਹੜਾ ਅਦਾਲਤ ਨੂੰ ਸਾਹਮਣੇ ਪੇਸ਼ ਕਰਨ ਦੇ ਜਿਹੜੇ ਨੇ ਹੁਕਮ ਦੇ ਦਿੱਤੇ ਆ ਤੇ ਉਹਨਾਂ ਨੂੰ ਇਹ ਜਿਹੜੀ ਹੈ ਪੇਸ਼ ਕਰਨੀ ਪਵੇਗੀ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ। ਹੁਣ ਦੇਖਦੇ ਹਾਂ ਕੀ ਕੁਝ ਬਣਦਾ ਹੈ। ਇਸੇ ਤਰ੍ਹਾਂ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਦੇ ਵਿਰੁੱਧ ਮਾਨਹਾਨੀ ਮਾਮਲੇ ਨੂੰ ਰੋਸਟਰ ਜਿਹੜਾ ਜੱਜ ਕੋਲ ਦੇ ਭੇਜ ਦਿੱਤਾ ਹੈ। ਇੱਕ ਦੋ ਖਬਰਾਂ ਹੋਰ ਨੇ, ਉਹਨੂੰ ਕੰਪਲੀਟ ਕਰਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਆਪਣੇ ਨਾਲ ਜੁੜ ਚੁੱਕੇ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਕਿ ਮਹਿੰਗਾਈ ਭੱਤੇ ਦੇ ਮਾਮਲੇ 'ਚ ਅਦਾਲਤੀ ਹੁਕਮਾਂ ਦੀ ਕਥਿਤ ਜਿਹੜੀ ਹੈ ਪਾਲਣਾ ਨਾ ਕਰਨ, ਜਿਸ ਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਮੁੱਢਲੀ ਨਜ਼ਰੇ ਅਦਾਲਤ ਦੀ ਮਾਨਹਾਨੀ ਜਿਹੜੀ ਹੈ ਕ੍ਰਿਮੀਨਲ ਕੰਟੈਂਪਟ ਦਾ ਜਿਹੜਾ ਮਾਮਲਾ ਵੀ ਸ਼ਾਮਲ ਦੱਸਿਆ। ਨਾਲ ਹੀ ਸੰਬੰਧਿਤ ਮਾਮਲਿਆਂ ਨੂੰ ਰੋਸਟਰ ਡਿਊਟੀ ਸੂਚੀ ਜਿਹੜੀ ਹੁੰਦੀ ਹੈ ਉਹਦੇ ਅਨੁਸਾਰ ਮਾਨਹਾਨੀ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਂਚ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਇਹ ਜਿਹੜੇ ਨੇ ਨਿਰਦੇਸ਼ ਉਸ ਸਮੇਂ ਆਇਆ ਜਦੋਂ ਰਾਜ ਦੇ ਵੱਲੋਂ ਪੇਸ਼ ਹੋਏ ਇੱਕ ਸੀਨੀਅਰ ਕੌਂਸਲ ਨੇ ਦਲੀਲ ਦਿੱਤੀ ਕਿ ਮੁੱਖ ਸਕੱਤਰ ਬਿਨਾਂ ਸ਼ਰਤ ਮਾਫ਼ੀ ਮੰਗਣ ਦੇ ਲਈ ਤਿਆਰ ਨੇ। ਕਿਆ ਬਾਤ ਹੈ ਜੀ, ਮਾਫ਼ੀਆਂ ਮੰਗਣੀਆਂ ਪੈਣੀਆਂ ਨੇ, ਕਿੱਥੇ ਪੰਗਾ ਲੈ ਲਿਆ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਲਈ ਪਾਬੰਦ ਹੈ ਕਿ ਇਸ ਦੀ ਮਾਨਤਾ ਦੇ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਕੰਮ ਦੇ ਨਾਲ ਜੁੜੀ ਹੋਈ ਹੈ ਕਿਸੇ ਵੀ ਤਰ੍ਹਾਂ ਅਦਾਲਤ ਦੀ ਮਾਨਤਾ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਕੀਤਾ ਜਾਵੇਗਾ। ਕਾਰਵਾਈ ਦੀ ਉਚਿਤਤਾ ਜਾਂ ਆਚਰਣ ਤੇ ਉੱਤੇ ਸਵਾਲ ਉਠਾਉਣ ਵਾਲੇ ਸੁਝਾਵਾਂ ਦੇ ਨਾਲ ਵੀ ਸਾਵਧਾਨੀ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਇਸ ਮਾਮਲੇ ਨੂੰ ਅਜਿਹੇ ਮਾਮਲਿਆਂ ਦੇ ਨਜਿੱਠਣ ਦੇ ਲਈ ਰੋਸਟਰ ਦੇ ਅਨੁਸਾਰ ਅਧਿਕਾਰ ਖੇਤਰ ਵਾਲੀ ਅਦਾਲਤ ਦੇ ਸਾਹਮਣੇ ਰੱਖਣ ਦਾ ਨਿਰਦੇਸ਼ ਦੇਣਾ ਯੋਗ ਸਮਝਦੇ ਹਾਂ। ਰਾਜ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਰਾਜ ਦੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਜਿਹੜੀ ਹੈ SLP ਦੇ ਵਿੱਚ ਨੁਕਸ ਦੇ ਦੂਰ ਕਰਨ ਬਾਰੇ ਕੋਈ ਝੂਠਾ ਬਿਆਨ ਦੇਣ ਦਾ ਮੁੱਖ ਸਕੱਤਰ ਦਾ ਕੋਈ ਜਾਣ ਬੁੱਝ ਕੇ ਇਰਾਦਾ ਨਹੀਂ ਸੀਗਾ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੇ ਅਦਾਲਤ ਚਾਹੇ ਤਾਂ ਅਧਿਕਾਰੀ ਬਿਨਾਂ ਸ਼ਰਤ ਮਾਫ਼ੀ ਮੰਗਣ ਦਾ ਇਰਾਦਾ ਰੱਖਦਾ ਤੇ ਦੇਖਦੇ ਹੁਣ ਮਾਫ਼ੀ ਮੰਗਦੇ ਕੀ ਕਰਦੇ ਆ। ਪਰ 31 ਅਗਸਤ ਤੱਕ ਜਿਹੜਾ ਮੁਲਤਵੀ ਕਰ ਦਿੱਤਾ ਸੀ ਇਸ ਨੂੰ ਪਹਿਲਾਂ ਤੇ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਹੈ ਜਾ ਕੇ। ਤੇ ਦੂਸਰੇ ਪਾਸੇ ਪੰਜਾਬ ਦੇ ਮੌਜੂਦਾ DGP ਗੌਰਵ ਯਾਦਵ ਬਣ ਗਏ ਨੇ ਰੈਗੂਲਰ DGP। ਗੌਰਵ ਯਾਦਵ ਨੇ ਪੰਜਾਬ ਦੇ ਰੈਗੂਲਰ DGP ਵਜੋਂ ਅਹੁਦਾ ਸੰਭਾਲਣ ਮਗਰੋਂ ਮੁੱਖ ਮੰਤਰੀ ਮਾਨ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਪੰਜਾਬ ਸਰਕਾਰ ਨੇ ਆਖਰ 1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੂੰ ਰੈਗੂਲਰ DGP ਵਜੋਂ ਨਿਯੁਕਤ ਕਰ ਛੱਡਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਇਸ ਮਾਮਲੇ ਦੇ ਉੱਤੇ 13 ਅਕਤੂਬਰ ਨੂੰ ਸੁਣਵਾਈ ਹੋਣੀ ਸੀ ਤੇ ਉਸ ਤੋਂ ਪਹਿਲਾਂ ਹੀ ਅੱਜ ਪੰਜਾਬ ਸਰਕਾਰ ਨੇ ਰੈਗੂਲਰ DGP ਵਜੋਂ ਗੌਰਵ ਯਾਦਵ ਨੂੰ ਨਿਯੁਕਤ ਕਰਨ ਦਾ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਕਹਿ ਸਕਦੇ ਹਾਂ ਕਿ ਬੇੜੀਆਂ ਦੇ ਵਿੱਚ ਵੱਟੇ ਪਾ ਦਿੱਤੇ ਨੇ ਅਗਲੀਆਂ ਸਰਕਾਰਾਂ ਦੇ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ ਹੋਰ ਸੈਣੀ ਸਾਹਿਬ ਦੇ ਨਾਲ ਵੀ। ਤੇ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਉੱਤੇ 10 ਅਕਤੂਬਰ ਦੇ ਪ੍ਰਦਰਸ਼ਨ ਦੀ ਪ੍ਰਵਾਨਗੀ ਰੱਦ ਕੀਤੀ ਹੈ ਤੇ ਦਿੱਲੀ 'ਚ ਰੋਸ ਪ੍ਰਦਰਸ਼ਨ ਤੋਂ ਪਹਿਲਾਂ 13 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਤੇ CGP ਪ੍ਰੋਟੈਸਟ ਜਿਹੜਾ ਸੁਪਰੀਮ ਕੋਰਟ ਦਾ ਸਖ਼ਤ ਉਹਦੇ ਉੱਤੇ ਹੁਕਮ ਵੀ ਆ ਗਿਆ ਕਿ ਮੈਟਰੋ ਤੇ ਰੇਲਵੇ ਸੇਵਾਵਾਂ ਨੂੰ ਨਾ ਕੀਤਾ ਜਾਵੇ ਮੁਕੰਮਲ ਬੰਦ ਕਿਉਂਕਿ ਆਮ ਲੋਕਾਂ ਨੂੰ ਜਿਹੜੇ ਕੰਮਾਂ ਕਾਰਾਂ 'ਤੇ ਜਾਣਗੇ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਆਉਣੀਆਂ ਤੇ ਇਸ ਦੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਅੱਗੇ ਜਾ ਕੇ ਨੋਟਿਸ ਵੀ ਲਿਆ। ਸਿਖਰਲੀ ਅਦਾਲਤ ਨੇ ਦਿੱਲੀ ਪੁਲਿਸ ਦੀਆਂ ਪਾਬੰਦੀਆਂ ਦੇ ਦੌਰਾਨ ਆਮ ਨਾਗਰਿਕਾਂ ਨੂੰ ਆ ਰਹੀ ਹੈ ਪਰੇਸ਼ਾਨੀ ਦਾ ਨੋਟਿਸ ਲੈ ਲਿਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਲੰਘੇ ਹੋ ਜੀ?
1: ਹਾਲ ਚਾਲ ਠੀਕ ਹੈ ਜੀ।
0: ਲੱਗਦਾ ਸੈਣੀ ਸਾਹਿਬ ਮੁਸ਼ਕਲਾਂ ਵੱਧਦੀਆਂ ਹੀ ਜਾਂਦੀਆਂ ਨੇ ਜੀ, ਵੱਧਦੀਆਂ ਜਾਂਦੀਆਂ ਨੇ ਜੀ।
1: ਮੈਂ ਵੀ ਅੱਜ ਧਰਮ ਸੰਕਟ ਦੇ ਵਿੱਚ ਸੀਗਾ ਜੀ, ਮੈਂ ਬੇਟੇ ਕੋਲ ਆਇਆ ਸੀਗਾ ਤੇ ਮੈਨੂੰ ਉਹਨਾਂ ਨੇ ਹਦਾਇਤ ਕੀਤੀ ਵੀ 2 ਦਿਨ ਪਾਪਾ ਵੀ ਮੈਂ ਇੱਥੇ ਇਕੱਲਾ ਬੈਠਾ ਰਹਿੰਦਾ ਹੈਗਾ ਆ ਤੇ ਤੁਸੀਂ ਕੋਈ ਫੋਨ ਕਾਲ ਨਹੀਂ ਲੈਣੀ। ਰੋਜ਼ਾਨਾ ਜਿਹੜਾ ਮੇਰਾ ਰੁਟੀਨ ਆ ਵੀ ਜੇ ਮੈਂ ਉੱਥੋਂ ਗੈਰ ਹਾਜ਼ਰ ਹੋਊਂਗਾ ਤੇ ਉੱਥੇ ਵੀ ਮੇਰਾ ਨਾ ਮਨ ਦੇ ਵਿੱਚ ਜਿਹੜਾ ਰਹਿਣਾ ਆ ਕਿ ਮੈਂ ਇਹ ਕੰਮ ਨਹੀਂ ਕੀਤਾ ਤੇ ਚਲੋ ਐਨੀਵੇ। ਤੇ ਉਹ ਕਹਿੰਦੇ ਹੁੰਦੇ ਨੇ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਵੀ ਤੇ ਕਿਸੇ ਨੇ ਮੇਰੀ ਗੱਲ ਨਾ ਸੁਣੀ। ਹਾਂਜੀ ਇੱਥੇ ਜੋਲ ਭੈਣ ਜੀ ਤੋਂ ਮਾਫ਼ੀ ਕਿਉਂਕਿ ਅੱਜ ਮੈਨੂੰ ਗੁਰਬਾਣੀ ਨੀ ਸੁੱਝਦੀ, ਅੱਜ ਮੇਰਾ ਧਰਮ ਸੰਕਟ ਪਿਆ ਆ ਜੀ।
0: ਕੀ ਬਾਤ ਹੈ ਜੀ,
1: ਬਾਕੀ ਭਾਰਤ ਸਾਹਿਬ ਦੇਖੋ, ਤੁਸੀਂ ਬਾਕੀ ਖਬਰਾਂ ਤਾਂ ਡਿਟੇਲ ਦੇ ਵਿੱਚ ਹੀ ਕਰ ਹੀ ਲਈਆਂ ਹੈਗੀਆਂ, ਤੇ ਮੇਰੇ
0: ਜੀ
1: ਕੋਲ ਵੀ ਜਿਹੜਾ ਹੈਗਾ ਆ ਕੋਈ ਏਦਾਂ ਦੀ ਕੋਈ ਸਪੈਸ਼ਲ ਚੀਜ਼ ਨਹੀਂ ਹੈ
0: ਜੀ
1: ਜਿਹੜੀ ਮੈਂ ਤੁਹਾਨੂੰ ਅਲੱਗ ਰੱਖ ਕੇ ਪਰੋਸ ਸਕਾਂ। ਹਾਂਜੀ, ਇੱਕ ਗੱਲ ਜ਼ਰੂਰ ਹੈਗੀ ਆ ਕਿ ਮੈਂ ਹੈਡਿੰਗ ਜਿਹੜੀ ਆ ਭਾਰਤ ਸਾਹਿਬ ਦੇ ਨਾਲ ਜਿਹੜੀ ਹੈਗੀ ਉਹਨਾਂ ਨੂੰ ਇਨਸਿਸਟ ਕਰਕੇ ਬਣਾਇਆ ਸੀ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ
0: ਬਿਲਕੁਲ ਹੈ ਜੀ,
1: ਕਿ ਉਹ ਜਿਹੜਾ ਹੈਗਾ ਨਾ ਜੀ ਆਵਾਜ਼ਾਂ ਮਾਰੀਆਂ ਹੈਗੀ, ਬੁਲਾਇਆ
0: ਬੁਲਾਇਆ
1: ਕਈ ਵਾਰ
0: ਠੀਕ
1: ਵੇ ਤੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ, ਤੇ ਉਧਰੋਂ ਇਹ ਸੀ ਜੀ ਉਡੀਕਾਂ ਵਿੱਚ ਰਾਤ ਲੰਘ ਗਈ।
0: ਜੀ,
1: ਹਾਂਜੀ,
0: ਉਮੀਦਾਂ ਦੇ ਸਹਾਰੇ ਵੀ
1: ਤੇ
0: ਪਰੇ ਹੋਏ ਜੀ
1: ਦਿਨ ਲੰਘਦੇ, ਹਾਂਜੀ ਉਹ ਦਿਨ ਲੰਘਦੇ ਉਮੀਦਾਂ ਦੇ ਸਹਾਰੇ, ਆਪਾਂ ਉਡੀਕਾਂ ਦੇ ਸਹਾਰੇ ਨਹੀਂ ਉਮੀਦਾਂ ਦੇ ਸਹਾਰੇ
0: ਜੀ
1: ਕਵਾਂਗੇ ਜੀ। ਇਹਨਾਂ ਨੂੰ ਉਮੀਦ ਸੀ ਜੀ ਕਿ ਮਤਲਬ ਸਾਨੂੰ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਰਾਹਤ ਮਿਲ ਜਾਊਗੀ,
0: ਬਿਲਕੁਲ ਹੈ ਜੀ,
1: ਪਰ ਏਦਾਂ ਆ ਕਿ ਉੱਥੇ ਜਿਹੜਾ ਹੈਗਾ ਆ ਜੀ, ਉੱਥੇ ਜਦੋਂ ਸਮਾਂ ਸਹੀ ਨਹੀਂ ਨਾ ਹੁੰਦਾ ਜੀ,
0: ਜੀ
1: ਤੇ ਉਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਜੀ।
0: ਜੀ
1: ਜਸਟਿਸ ਸ਼ੀਲ ਲਾਗੂ ਸਾਡੇ ਇੱਥੋਂ ਹੀ ਗਏ ਜੀ, ਪੰਜਾਬ ਐਂਡ
0: ਪੰਜਾਬ
1: ਹਰਿਆਣਾ ਹਾਈ ਕੋਰਟ ਤੋਂ,
0: ਬਿਲਕੁਲ ਹੈ ਜੀ।
1: ਹਾਂਜੀ, ਉਹਨਾਂ ਦੀ ਪ੍ਰਮੋਸ਼ਨ ਹੋ ਗਈ ਸੀ ਤੇ ਉਹ ਉੱਥੇ ਗਏ ਸੀ ਸੁਪਰੀਮ ਕੋਰਟ ਦੇ ਵਿੱਚ।
0: ਜੀ
1: ਉਹਨਾਂ ਨੇ ਮਤਲਬ ਇਹ ਚੀਜ਼ ਦੇਖੋ, ਹਰ ਇੱਕ ਭਾਰਤ ਸਾਹਿਬ ਦੇਖੋ ਜਿੱਦਾਂ ਵੱਡਾ ਅਹੁਦਾ ਹੈਗਾ ਨਾ ਜੀ, ਓਡੀ ਵੱਡੀ ਮਰਿਆਦਾ ਹੁੰਦੀ ਆ।
0: ਬਿਲਕੁਲ ਹੈ ਜੀ,
1: ਅਗਲਾ ਬੰਦਾ ਕਹਿੰਦਾ ਮੈਨੂੰ ਨਹੀਂ ਪਤਾ ਕਿ ਕੱਲ ਨੂੰ ਮੇਰੇ ਤੇ ਕੋਈ ਉਂਗਲ ਆਵੇ ਵੀ ਮੈਂ ਉਸ ਵਕੀਲ ਦਾ ਕੋਈ ਕੇਸ ਜਿਹੜਾ ਹੈਗਾ ਆ ਉਹਦੇ ਤੇ ਮਤਲਬ ਸੁਣਵਾਈ ਕੀਤੀ ਹੈਗੀ ਆ, ਕੱਲ ਨੂੰ ਤੁਸੀਂ ਜਿਹੜਾ ਆ ਇੱਥੇ 17 ਬੈਂਚਸ ਹੋਰ ਹੈਗੀਆਂ ਆ, ਤੁਸੀਂ ਆਪਣੀ ਸੁਣਵਾਈ ਉੱਥੋਂ ਕਰਵਾ ਲਓ।
0: ਬਿਲਕੁਲ ਹੈ ਜੀ,
1: ਹਾਂਜੀ, ਉਹ ਦੇਖੋ ਅਗਲਿਆਂ ਨੇ ਤਾਂ ਰਿਕਿਊਜ਼ ਕਰ ਗਏ, ਹਾਂਜੀ ਵੀ ਮੈਂ ਨੀ ਇਹਦੀ ਸੁਣਵਾਈ ਕਰਨੀ,
0: ਉਹ ਸਹੀ ਸਾਹਿਬ ਕੇਸ
1: ਉਹਦਾ
0: ਲੱਗੇਗਾ,
1: ਅਸਰ ਕੀ
0: ਫਾਈਲਾਂ
1: ਹੋਇਆ।
0: ਪੜੀਆਂ ਜਾਣਗੀਆਂ, ਉਹਨੂੰ ਵੀ ਸਮਾਂ ਲੱਗੇਗਾ ਜੀ, ਫਿਰ ਅੱਗੇ ਜਾ ਕੇ ਜਦ ਤੱਕ
1: ਬਿਲਕੁਲ
0: ਭਾਰਤ
1: ਸਾਹਿਬ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਭਾਰਤ ਸਾਹਿਬ ਤੁਸੀਂ ਤਾਂ ਸਿਆਣੇ ਹੀ ਬਹੁਤ ਆ, ਮੈਂ ਕੀ ਦੱਸਾਂ।
0: ਤੁਹਾਡੇ ਨਾਲ ਰਹਿ ਰਹਿ ਕੇ ਗੇਮ ਸਿੱਖ ਗਿਆ।
1: ਨਹੀਂ ਨਹੀਂ ਦੇਖਦੇ ਭਾਰਤ ਸਾਹਿਬ ਹੱਦ ਹੋ ਗਈ ਆ, ਚਲੋ ਐਨੀ ਵੇ ਜੀ। ਉਹ ਨਾ ਜੀ ਹੁਣ ਸ਼ਨੀ ਐਤਵਾਰ ਤਾਂ ਛੁੱਟੀ ਹੋ ਗਈ ਸਰ
0: ਜੀ,
1: ਮੰਡੇ ਨੂੰ ਜਿਹੜਾ ਹੈਗਾ ਆ ਰੋਸਟਰ ਤਿਆਰ ਹੋਣਾ ਆ ਜੀ, ਰੋਸਟਰ ਦੇ ਵਿੱਚ ਜਿਹੜਾ ਆ ਉਹਦੀ, ਹਾਂਜੀ ਮੁਰਗਾ ਰੋਸਟ ਕਰਨਾ ਹੈਗਾ ਆ, ਤੇ ਫੇਰ ਦੇਖਣਗੇ ਜੀ ਵੀ ਕਿੱਥੇ ਵਾਰੀ ਆਉਂਦੀ ਹੈਗੀ ਆ ਜੀ, ਇਸ ਮਤਲਬ ਬੈਂਚ ਤੋਂ ਇਲਾਵਾ ਕਿਹੜੀ ਬੈਂਚ ਤੇ ਇਹ ਜਾਂਦੇ ਆ ਜੀ। ਇਹਦਾ ਮੇਨ ਟਾਈਮ CBI ਕੋ ਸਫੀਸ਼ੈਂਟ ਟਾਈਮ ਹੋਏਗਾ ਕਿ ਇਹਨਾਂ ਨੂੰ ਜਿਹੜਾ ਆ ਭਈ ਨੱਥ ਪਾਈ ਜਾ ਸਕੇ ਜੀ, ਜਿਹੜਾ ਰਾਜਵੀਰ ਘੁੰਮਣ ਹੋਣੀ ਇਧਰ ਉਧਰ ਦੌੜੇ ਆ, ਤੇ ਕਦੀ ਆਪਣੀ ਕਹਿੰਦੇ ਜੀ ਸਾਨੂੰ ਸਮਨ ਆਉਣਗੇ ਤੇ ਫੇਰ ਪੇਸ਼ ਹੋ ਜਾਣਗੇ।
0: ਬਿਲਕੁਲ ਜੀ, ਅਗਲਿਆਂ ਨੇ ਕੋਠੀ
1: ਸਾਨੂੰ ਨਹੀਂ ਪਤਾ ਵੀ ਸਮਨ ਇਹਨਾਂ ਨੂੰ ਕਿੱਦਾਂ ਕਰਵਾਏ ਜਾਣਗੇ ਜੀ,
0: ਜੀ
1: ਨਾ ਤੁਸੀਂ ਲੱਭੋ ਕਿੱਥੋਂ ਸਮਨ ਦੇ ਦੇਣੇ ਜੀ ਇਹਨਾਂ ਨੂੰ, ਜਦ ਇਹ ਹਾਥੀ ਨੀ ਆਉਣੇ ਤੇ।
0: ਜੀ
1: ਜਦੋਂ ਇੱਕ ਚੀਜ਼ ਪਬਲਿਕ ਡੋਮੇਨ ਦੇ ਵਿੱਚ ਆ, ਤੁਹਾਨੂੰ ਨੀ ਪਤਾ ਪੂਰੇ ਪੰਜਾਬ ਨੂੰ ਪਤਾ ਆ, ਸਾਰੀਆਂ ਅਖਬਾਰਾਂ ਚ ਖਬਰ ਆ ਵੀ ਹਾਂਜੀ CBI ਰੇਡ ਕਰਦੀ ਪਈ ਆ ਤੇ ਤੁਹਾਨੂੰ ਲੱਭਦੀ ਪਈ ਹੈਗੀ ਆ, ਤੇ ਤੁਸੀਂ ਫੇਰ ਵੀ ਸਮਨ ਕਹਿੰਦੇ ਹੈਗੇ ਕਿ ਡਾਕੀਆ ਡਾਕ ਲਾਇਆ ਆਵੇ।
0: ਸੈਰੀ ਸਾਹਿਬ ਇਹ ਦੋ ਵਾਰੀ ਹੋ ਚੁੱਕਾ, ਕਿੰਨੀ ਕੁ ਵਾਰੀ ਸਮਨ ਹੋਰ ਭੇਜਣਗੇ ਜੀ, ਫਿਰ ਲੁੱਕ ਆਊਟ ਨੋਟਿਸ ਵੀ ਨਿਕਲੇਗਾ ਜੀ ਇਹਨਾਂ ਦਾ।
1: ਪਰ ਏਦਾਂ ਦੀ ਤਾਂ ਗੱਲ, ਉਹਨਾਂ ਨੇ ਲੁੱਕਆਊਟ ਨੋਟਿਸ ਤਾਂ ਉਹਨਾਂ ਨੇ ਕਰ ਦਿੱਤਾ ਹੈਗਾ ਆ, ਇਹ ਤੁਸੀਂ ਦੇਖਿਓ ਸੀ ਅੱਜ ਕੀ ਰਾਤ ਹੈ ਮਹਿਮਾ, ਇਹ ਇਹਨਾਂ ਨੇ ਚੱਕ ਲੈਣਾ CBI ਨੇ
0: ਜੀ।
1: ਉਹਦਾ ਕਾਰਨ ਇਹ ਨਾ ਕਿ ਜਦੋਂ ਕੋਈ ਬੰਦਾ ਸ਼ਰਾਫਤ ਦੇ ਤੌਰ ਤੇ ਪੇਸ਼ ਨਹੀਂ ਹੋ ਰਿਹਾ ਆ, ਤੇ ਫੇਰ ਅਗਲਿਆਂ ਨੇ ਜਿਹੜਾ ਹੈਗਾ ਜਦੋਂ ਭਾਰਤ ਸਾਹਿਬ ਗੱਲ ਏਦਾਂ ਆ, ਇੰਨੇ ਭੋਲੇ ਕਾਹਨੂੰ ਬਣਦੇ ਆ ਇਹ।
0: ਬਿਲਕੁਲ ਹੈ ਜੀ,
1: ਜੋ ਲੋਕਾਂ ਨਾਲ ਹੁੰਦਾ ਆ ਨਾ ਉਹੀ ਇਹਨਾਂ ਨਾਲ ਹੋਣਾ ਆ,
0: ਹੋਣਾ ਹੈ ਜੀ, ਹੋਣਾ ਹੈ ਜੀ, ਕਾਨੂੰਨ ਸਾਹਿਬ ਲਈ ਇੱਕੋ
1: ਜਿਹਾ ਆ, ਲੋਕਾਂ ਨੂੰ ਨਹੀਂ ਚੱਕਦੇ ਅੱਧੀ ਰਾਤ ਨੂੰ
0: ਜੀ।
1: ਸੋ ਇਸ ਕਰਕੇ ਅਗਲਿਆਂ ਨੂੰ ਵੀ ਪਤਾ ਹੈਗਾ ਆ ਕਿ ਠੀਕ ਹੈ ਜੀ ਤੁਹਾਡਾ ਪਰ ਐਸਾ ਵੱਡੋ ਪਤਾ ਕੀ ਚੱਕਰ ਆ, ਇੱਥੇ ਸੋਰਸ ਆਫ ਜਿਹੜਾ ਹੈਗਾ ਆ ਨਾ ਜੀ ਇਨਕਮ
0: ਜੀ,
1: ਉਹ ਓਹੋ ਹੀ ਆ ਜਿਹੜਾ BJP ਤਾਂ ਮਤਲਬ ਦੇਖ ਰਹੀ ਆ ਉਸ ਅੱਖ ਦੇ ਨਾਲ ਵੀ ਇਲੈਕਸ਼ਨ ਦੇ ਵਿੱਚ ਸੋਰਸ ਆਫ ਇਨਕਮ ਕਿਹੜਾ ਹੋਊਗਾ
0: ਜੀ।
1: ਉਹ ਸੋਰਸ ਆਫ ਇਨਕਮ ਜਿਹੜਾ ਹੈਗਾ ਜੀ ਆ ਇਹ ਆਮ ਆਦਮੀ ਪਾਰਟੀ ਯੂਜ ਕਰੀ ਜਾਂਦੀ ਆ, ਤੇ ਕੱਲ ਨੂੰ ਅਗਲਿਆਂ ਨੇ ਵੀ ਤਾਂ ਇਲੈਕਸ਼ਨ ਲੜਨਾ ਕਿ ਨਹੀਂ ਜੀ,
0: ਲੜਨਾ ਹੈ ਜੀ, ਬਿਲਕੁਲ ਲੜਨਾ ਜੀ।
1: ਮਤ ਸੋਚੋ ਕਿ ਬਈ ਇਹ ਆਮ ਬੰਦੇ ਦੀ ਲੜਾਈ ਆ, ਆਮ ਵਿਅਕਤੀ ਦੀ ਲੜਾਈ, ਆਮ ਵੋਟਰ ਦੀ ਲੜਾਈ ਨਹੀਂ ਹੈ
0: ਜੀ,
1: ਪੋਲੀਟੀਕਲ ਪਾਰਟੀਆਂ ਦੀ ਲੜਾਈ ਆ, ਪਰ ਆਮ ਵੋਟਰ ਨੂੰ ਸਵਾਦ ਬਹੁਤ ਆ ਰਿਹਾ। ਹਾਂਜੀ, ਸੋ ਇਸ ਕਰਕੇ ਅਸੀਂ ਤਾਂ ਸਵਾਦ ਲੈਣ ਵਾਲਿਆਂ ਚ ਆ ਜੀ, ਠੀਕ ਹੈ ਜੀ, ਚਲੋ ਕੋਈ ਗੱਲ ਨੀ, ਤੁਸੀਂ ਕਹਿੰਦੇ 4 ਸਾਲ 4.5 ਸਾਲ ਲੋਕਾਂ ਦੀਆਂ ਪੁੱਛਾਂ ਚੁਕਾਈ ਰੱਖੀਆਂ, ਤੇ ਹੁਣ ਜਦੋਂ ਭੱਜਦੇ ਦੇਖਦੇ ਆ ਲੋਕੀ ਵੀ ਬੜੇ ਖੁਸ਼ ਹੋ ਰਹੇ ਜੀ।
0: ਬਿਲਕੁਲ ਹੈ ਜੀ, ਪਰ ਸਿੰਘ ਸਾਹਿਬ ਇੱਕ ਚੀਜ਼ ਇਹਦੇ ਵਿੱਚ ਹੋਰ ਖੁੱਲੀ ਆ, ਜਿਵੇਂ ਕਿ ਪਿਛਲੇ ਸਮੇਂ ਤੋਂ DIG ਭੁੱਲਰ ਜਿਹੜੇ ਨੇ ਸਾਬਕਾ, ਉਹਨਾਂ ਦੀ ਗ੍ਰਿਫਤਾਰੀ ਸਾਰਾ ਕੁਝ ਹੋਇਆ, ਕੱਲ ਪਿਛਲੇ ਦਿਨਾਂ 'ਚ ਵੀ ਆਪਾਂ ਗੱਲ ਕੀਤੀ ਸੀ, ਦੁਬਾਰਾ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ, ਤੇ CBI ਨੇ ਅੱਜ ਜਿਹੜਾ ਉਹਨਾਂ ਦਾ ਰਿਮਾਂਡ ਲੈ ਲਿਆ ਜੀ 14 ਦਿਨ ਦਾ, ਕਿਤੇ ਨਾ ਕਿਤੇ ਉਹ ਵੀ ਕੁਝ ਖੁਲਾਸੇ ਕਰਨਗੇ ਇਹਨਾਂ ਚੀਜ਼ਾਂ ਦੇ ਵਿੱਚ।
1: ਹਾਂਜੀ ਠੀਕ ਹੈ ਜੀ, ਉਹਦਾ ਕਾਰਨ ਇਹ ਹੈਗਾ ਨਾ ਕਿ ਕ੍ਰੋਸ ਕੁਐਸਚਨ ਨਹੀਂ ਹੋਣਾ ਜਿਹੜਾ ਆ ਵੀ ਮਤਲਬ ਸਰ ਇਸ ਵੇਲੇ ਨਵੀਂ ਜਿਹੜੀ ਆ CRPC ਜਿਹਨੂੰ ਕਹਿੰਦੇ ਹੈਗੇ ਆ ਜੀ BNSS ਭਾਰਤੀ ਨਾਇ ਸਹਿਤ ਹਾਂਜੀ ਸਹਿਤਾ, ਉਹਦਾ ਵਿੱਚ ਜਿਹੜਾ ਆ ਨਾ ਜੀ ਪਾਵਰਸ ਬਹੁਤ ਹੈਗੀਆਂ ਤੇ ਜਿਹੜਾ ਤੁਸੀਂ ਉਹ ਉਹਨਾਂ ਨੂੰ ਕਰ ਸਕਦੇ ਹੈਗੇ ਆ ਜੀ, ਰਿਮਾਂਡ ਲੈ ਸਕਦੇ ਹੈਗੇ ਆ ਆਫਟਰ ਦੇਅਰ ਜੁਡੀਸ਼ੀਅਲ ਰਿਮਾਂਡ ਵੀ ਤੁਸੀਂ ਪੁਲਿਸ ਰਿਮਾਂਡ ਲੈ ਸਕਦੇ ਆ ਜੀ, 3 ਮਹੀਨੇ ਤੱਕ ਦਾ ਰਿਮਾਂਡ ਹਾਸਲ ਕੀਤਾ ਜਾ ਸਕਦਾ ਜੀ ਵਿਦਿਨ ਵਨ ਟ੍ਰਾਇਲ
0: ਜੀ।
1: ਸੋ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਦੇਖੋ ਉਹਨਾਂ ਨੂੰ ਜੇ ਕੁਛ ਨਵਾਂ ਲੱਭਦਾ ਹੈਗਾ ਆ ਤੇ ਉਹ ਕਰ ਸਕਦੇ ਹੈਗੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਪਰ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ, ਵੱਡੀ ਗੱਲ ਤਾਂ ਇਹ ਹੈਗੀ ਆ ਅੱਜ ਜਿਹੜਾ DGP ਕੱਚਾ ਸੀਗਾ ਉਹਨੂੰ ਪੱਕਾ ਕਰ ਦਿੱਤਾ, ਸਾਰੇ ਪੰਜਾਬ ਨੂੰ ਵਧਾਈ, ਪੰਜਾਬ ਨੂੰ 4.5 ਸਾਲ ਬਾਅਦ ਪੱਕਾ DGP ਮਿਲ ਗਿਆ ਜੀ। ਹਾਂਜੀ ਉਹ ਤਾਂ ਅਸੀਂ ਬਾਕੀ ਨੀ ਸੀ ਕਰਦੇ, ਉਹ ਤਾਂ ਅਸੀਂ ਸੋਹਣੀ ਦਾ ਘੜਾ ਸੁਣਾਇਆ ਉਹਨਾਂ ਨੂੰ ਵੀ ਭਾਈ ਕੱਚੇ ਹੁੰਦੇ ਕਿਸੇ ਦਾ ਯਾਰ ਨਾ ਤੇ ਕੱਚਿਆਂ ਦਾ ਹੁੰਦਾ ਇਤਵਾਰ ਨਾ, ਹੈਂਜੀ ਉਹ ਤਾਂ ਉਹਨਾਂ ਨੇ ਸੋਹਣੀ ਦਾ ਘੜਾ ਸੁਣ ਕੇ ਜਿਹੜਾ ਹੈਗਾ ਆ ਇਹਨੂੰ ਪੱਕਾ ਕੀਤਾ ਬਾਈ, ਕੱਚੇ ਨਾਲ ਹੈਗਾ ਕੱਚਿਆਂ ਦੀ ਯਾਰੀ ਜਿਹੜੀ ਏਦਾਂ ਦੀ ਹੁੰਦੀ ਆ।
0: ਪਰ ਸੈਂਸ ਸਾਹਿਬ ਜੇ ਪੱਕਾ ਸਮੇਂ ਦੇ ਵਿੱਚ CBI ਆਪਣੀ ਆਈ ਦੇ ਉੱਤੇ ਆਈ, ਚਾਹੇ DGP ਪੱਕਾ ਹੋਵੇ ਤੇ ਚਾਹੇ ਕੱਚਾ ਹੋਵੇ, ਜੇ ਉਹਨਾਂ ਦਾ ਵੀ ਨਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੋਇਆ ਕਿ ਉਹਨਾਂ ਨੂੰ ਵੀ ਹੱਥ ਪਾ ਸਕਦੇ ਆ
1: ਜੀ। ਪਰ ਇੱਥੇ ਤਾਂ ਇਨਕਾਰੀ ਨਹੀਂ ਕੀਤਾ ਜਾ ਸਕਦਾ, ਕੱਲ ਨੂੰ ਸਰਕਾਰ ਬਦਲਦੀ ਹੈ ਨਾ ਜੀ ਤੇ ਹਾਲਾਤ ਵੀ ਬਦਲ ਜਾਣਗੇ ਤੇ ਬੰਦਿਆਂ ਦਾ ਬਿਹੇਵ ਵੀ ਬਦਲ ਜਾਊਗਾ,
0: ਕਿਉਂਕਿ ਅਗਲੀਆਂ ਜਿਹੜੀਆਂ ਸਰਕਾਰਾਂ ਹੋਣੀਆਂ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ DGP ਲਾਉਣਾ ਜੀ, ਉਹਨਾਂ ਨੂੰ ਰਾਜ ਥੋੜੀ ਹੋਣਾ ਇਹ ਜੀ।
1: ਸਰ ਹੱਦ ਹੋ ਗਈ ਆ, ਜਦ ਮੈਂ ਤੁਹਾਡੀ ਮਤਲਬ ਮੰਨ ਲਓ ਮੈਂ ਤੁਹਾਡੀਆਂ ਸ਼ਰਤਾਂ ਤੇ ਕੰਮ ਕਰਨ ਨੂੰ ਤਿਆਰ ਆ, ਤੁਸੀਂ ਨਵਾਂ ਬੰਦਾ ਕਿਉਂ ਲਿਆਓਗੇ ਜੀ?
0: ਹਾਂਜੀ
1: ਹਾਂਜੀ, 10 ਅੱਜ ਵੀ ਹਾਜ਼ਰ ਹੋ ਗਿਆ, ਸੋ ਇਸ ਕਰਕੇ ਮੇਰੀ ਇੰਨੀ ਕੁ ਹਾਜ਼ਰੀ ਕਬੂਲ ਕਰੋ, ਬਾਕੀ ਹੁਣ ਤੁਸੀਂ ਕਵਰ ਕਰੋ ਮੈਨੂੰ ਬੇਟੇ ਦਾ ਸੁਨੇਹਾ ਆ ਗਿਆ ਜੀ।
0: ਥੈਂਕ ਯੂ ਸਰ,
1: ਥੈਂਕ ਯੂ ਸਾਰੇ ਵੀਰਾਂ ਨੂੰ ਧੰਨਵਾਦ ਜੀ, ਸ਼ੁਕਰੀਆ ਜੀ ਸਾਰਿਆਂ ਦਾ, ਗ੍ਰੇਟਫੁਲ ਸਰ, ਸ਼ੁਕਰੀਆ ਜੀ। ਮੁਹੰਮਦ ਜੀ ਆ ਜਾਓ, ਤੁਸੀਂ ਤਾਂ ਆ ਜਾਓ, ਤੁਸੀਂ ਤਾਂ ਮੋਰਚਾ ਸਾਂਭ ਲਓ,
0: ਗ੍ਰੇਟਫੁਲ ਜੀ। ਹਾਂਜੀ ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਰ ਸੰਖੇਪ ਦੇ ਵਿੱਚ ਅੱਜ ਗੱਲਬਾਤ ਕਰਕੇ ਗਏ ਨੇ, ਤੇ ਲੋ ਆਪਾਂ ਅੱਗੇ ਵੱਧਦੇ ਹਾਂ ਹੋਰ ਜਿਹੜੀਆਂ ਖਬਰਾਂ ਨੇ, ਤੇ ਚੰਗੀਆਂ ਵੀ ਖਬਰਾਂ ਨੇ ਮਾੜੀਆਂ ਵੀ ਖਬਰਾਂ ਨੇ, ਪਰ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਖਿਲਾਫ ਵੀ ਹੈ, ਪਰ ਕਿਤੇ ਨਾ ਕਿਤੇ ਜੋ ਐਕਸ਼ਨ ਹੋ ਰਿਹਾ ਲੋਕ ਕਿਤੇ ਨਾ ਕਿਤੇ ਕਹਿ ਸਕਦੇ ਆ ਜਾਂ ਮੀਡੀਆ ਦੇ ਵਿੱਚ ਜਾਂ ਜਿਹੜੇ ਸੁਹਿਰਦ ਲੋਕ ਨੇ ਪੰਜਾਬ ਦੀ ਹਾਲਾਤ ਤੇ ਹਾਲਤ ਦੇ ਉੱਤੇ ਸੋਚਦੇ ਵਿਚਾਰਦੇ ਆ ਰਹੇ ਆ ਲੰਮੇ ਸਮੇਂ ਤੋਂ, ਉਹ ਜ਼ਰੂਰ ਆਪਣੇ ਆਪ ਦੇ ਵਿੱਚ ਜੋ ਇਹ ਐਕਸ਼ਨ ਹੋ ਰਿਹਾ ਉਹਨਾਂ ਨੂੰ ਜਿਹੜਾ ਰਾਹਤ ਦੇ ਰੂਪ ਦੇ ਵਿੱਚ ਜਿਹੜਾ ਮਹਿਸੂਸ ਕਰ ਰਿਹਾ ਇਹ ਹੋਣਾ ਵੀ ਚਾਹੀਦਾ। ਵੈਸੇ ਤਾਂ ਸਵਾਲ ਇਹ ਵੀ ਖੜਾ ਹੁੰਦਾ ਕਿ ਜਦੋਂ ਛੋਟੀ ਜਿਹੀ ਵੀ ਮਾੜੀ ਜਿਹੀ ਚੋਰ ਮੋਰੀ ਜਦੋਂ ਨਿਕਲਦੀ ਹੈ ਉਦੋਂ ਹੀ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ, ਸਾਰਾ ਕੁਝ ਰਿਐਕਸ਼ਨ ਹੋਣਾ ਚਾਹੀਦਾ, ਪਰ ਆਖਰ ਦੇ ਵਿੱਚ ਚੋਣ ਮੁੱਦੇ ਵੀ ਨੇ ਤੇ ਹੋਰ ਸਾਰਾ ਸਿਲਸਿਲਾ ਉਹ ਵੀ ਨਾਲ ਦੀ ਨਾਲ ਚੱਲ ਰਿਹਾ। ਤੇ ਔਜਲਾ ਸਾਹਿਬ ਕਹਿੰਦੇ ਨੇ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਆ ਜਾਣਾ ਜੀ। ਤੇ ਅੱਜ ਵੈਸੇ ਕੱਲ ਰਾਤੀ ਖਬਰ ਕੀਤੀ ਸੀਗੀ ਕਿ ਸਕੂਲਾਂ ਦੇ ਵਿੱਚ ਜੋ ਕੁਝ ਮਾਪਿਆਂ ਤੋਂ ਅੱਜ 3 ਸਵਾਲ ਪੁੱਛੇ ਗਏ ਨੇ, ਬਾਕੀ ਰਿਪੋਰਟਾਂ ਕੱਲ ਨੂੰ ਲੱਗ ਜਾਣੀਆਂ ਨੇ, ਤੇ ਉਹਦੇ ਵਿੱਚ ਵੀ ਪਬਲਿਸਿਟੀ ਸਟੰਟ ਹੀ ਕਹਿ ਸਕਦੇ ਆ, ਹੋਰ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਵੀ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਪਾਇਆ ਜਾ ਰਿਹਾ। ਸਾਡੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਅਸੀਂ ਫਾਲਤੂ ਦਾ ਕੋਈ ਆਮ ਸਵਾਲ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਸਿੱਧਾ ਹੀ ਰਾਜਨੀਤੀ ਦੇ ਵਿੱਚ ਜਿਹੜਾ ਉਤਾਰਿਆ ਜਾ ਰਿਹਾ। ਇਸੇ ਤਰ੍ਹਾਂ ਪੰਜਾਬ ਦੇ DGP ਦੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਬਾਤ ਪਾਉਂਦੇ ਹਾਂ ਜੰਤਰ ਮੰਤਰ ਦਾ ਜਿਹੜਾ ਮੁੱਦਾ ਚੱਲ ਰਿਹਾ ਤੇ ਰੇਲਾਂ ਰੁਕੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਇਸੇ ਤਰ੍ਹਾਂ ਪ੍ਰੋਟੈਸਟ ਉੱਥੇ ਵੀ ਜਿਹੜਾ ਪੂਰਾ ਚੱਲ ਰਿਹਾ ਤੇ ਉਹ ਵੀ ਕਹਿੰਦੇ ਨੇ ਕਿ ਭਾਈ ਸਾਨੂੰ ਕਿਸੇ ਦੀ ਮਤਲਬ ਕਿ ਆਗਿਆ ਲੈਣ ਦੀ ਜ਼ਰੂਰਤ ਨਹੀਂ ਹੈ, ਤੇ ਕਿਉਂਕਿ ਆਗਿਆ ਕੈਂਸਲ ਕਰ ਦਿੱਤੀ ਹੈ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਹੋ, ਤੇ ਉਹ ਜੰਤਰ ਮੰਤਰ ਦੀ ਜਿਹੜੀ ਹੈ ਮੰਗ ਕਰ ਰਿਹਾ, ਸਾਨੂੰ ਆਪਣੀ ਆਵਾਜ਼ ਉਠਾਉਣ ਦੇ ਲਈ ਉਹ ਜਗ੍ਹਾ ਚਾਹੀਦੀ ਹੈ, ਤੇ ਉਹ ਕਹਿੰਦੇ ਭਾਈ ਨਹੀਂ, ਪਰ 10 ਤਰੀਕ ਨੂੰ ਕੱਲ੍ਹ ਨੂੰ ਹੁਣ ਵੱਡੇ ਪੱਧਰ ਦੇ ਉੱਤੇ ਅਗਲਿਆਂ ਨੇ ਕਹਿ ਦਿੱਤਾ ਕਿ ਭਾਈ ਜੋ ਤੁਸੀਂ ਕਰਨਾ ਹੈ ਕਰ ਲਓ, ਜੋ ਲਾਉਣਾ ਹੈ ਲਾ ਲਓ, ਸਾਨੂੰ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਆ ਆਪਣੇ ਸੁਪਰੀਮ ਕੋਰਟ ਜਿਹੜੇ ਆ ਉਹਨਾਂ ਦੀਆਂ ਵੀ ਜੋ ਵਕੀਲ ਨੇ ਉਹ ਵੀ ਕਾਫੀ ਬਿਆਨਬਾਜ਼ੀ ਜਾਂ ਬਹੁਤ ਸਾਰੀਆਂ ਰੀਲਾਂ ਉਹਨਾਂ ਦੀਆਂ ਵੀ ਘੁੰਮ ਰਹੀਆਂ ਨੇ, ਉਹ ਵੀ ਇਸ ਚੀਜ਼ ਦੇ ਖਿਲਾਫ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨੇ, ਉਹ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਪੁਲਿਸ ਨੇ ਕਾਕਰਚ ਜਨਤਾ ਪਾਰਟੀ ਨੂੰ 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਧਰਨਾ ਦੇਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਧਰਨਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਜਿਹੜਾ ਸੀ ਦਿੱਤਾ ਜਾਣਾ ਸੀ, ਤੇ ਪੁਲਿਸ ਨੇ ਕਿਹਾ ਕਿ ਪਾਰਟੀ ਨੇ ਧਰਨੇ ਦੀ ਅਰਜ਼ੀ ਜਿਹੜੀ ਆ ਬਹੁਤ ਦੇਰ ਦੇ ਨਾਲ ਦਿੱਤੀ ਸੀ ਤੇ ਪਹਿਲਾਂ ਵੀ ਜਿਹੜਾ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸ਼ਨੀਵਾਰ ਦੇ ਲਈ ਪੂਰੇ ਨਵੀਂ ਦਿੱਲੀ ਇਲਾਕੇ ਦੇ ਵਿੱਚ ਰੋਕੂ ਹੁਕਮ ਜਿਹੜਾ ਲਾਗੂ ਕਰ ਦਿੱਤੇ ਨੇ। ਜੁਆਇੰਟ ਪੁਲਿਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਜਿਹੜਾ ਦੱਸਿਆ ਕਿ CJP ਦੇ ਸਹਿ ਸੰਚਾਲਕ ਸੌਰਵ ਦਾਸ ਨੇ 7 ਅਕਤੂਬਰ ਨੂੰ ਅਰਜ਼ੀ ਦਿੱਤੀ ਸੀ। ਨਿਯਮਾਂ ਦੇ ਅਨੁਸਾਰ ਜੰਤਰ ਮੰਤਰ ਦੇ ਉੱਤੇ ਕਿਸੇ ਵੀ ਪ੍ਰੋਗਰਾਮ ਦੇ ਲਈ ਘੱਟੋ ਘੱਟ 10 ਦਿਨ ਪਹਿਲਾਂ ਜਿਹੜਾ ਅਰਜ਼ੀ ਦੇਣੀ ਲਾਜ਼ਮੀ ਹੁੰਦੀ ਹੈ। ਪੁਲਿਸ ਦੇ ਅਨੁਸਾਰ ਇਸ ਪਾਰਟੀ ਨੇ ਪਹਿਲਾਂ ਵੀ ਜਿਹੜਾ ਕਾਨੂੰਨ ਕਹਿੰਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ, ਪਰ ਉਹਨਾਂ ਦੇ ਜਿਹੜੇ ਲੋਕ ਨੇ ਜਿਹੜੇ CJP ਵਾਲੇ ਨੇ ਉਹ ਬਹੁਤ ਸਾਰੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਸਿਰਫ ਪਲਾਨ ਦੱਸਣਾ ਹੁੰਦਾ, ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ ਹੁੰਦੀ ਹੈ, ਕੋਈ ਇਜਾਜ਼ਤ ਦੀ ਜ਼ਰੂਰਤ ਨਹੀਂ। ਬਾਕੀ ਕਾਨੂੰਨ ਘਾੜੇ ਜਿਹੜੇ ਨੇ ਉਹ ਦੱਸ ਸਕਦੇ ਆ ਕਿ ਕੁਝ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਸ਼ਹਿਰ ਦੀ ਸੁਰੱਖਿਆ, ਟ੍ਰੈਫਿਕ ਅਤੇ ਅਮਨ ਕਾਨੂੰਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਧਰਨੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਨਵੀਂ ਦਿੱਲੀ ਖੇਤਰ ਦੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 163 ਲਾਗੂ ਹੈ। ਇਸ ਦੇ ਤਹਿਤ ਜਨਤਕ ਸੁਰੱਖਿਆ ਦੇ ਲਈ ਜ਼ਰੂਰੀ ਰੋਕਾਂ ਲਗਾਈਆਂ ਗਈਆਂ ਨੇ ਤੇ ਪੁਲਿਸ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਨਿਯਮ ਤੋੜਨ, ਤੋੜ ਫੋੜ ਕਰਨ ਜਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪ੍ਰਦਰਸ਼ਨ ਜਿਹੜਾ ਹੈ ਉਹਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਨੂੰ 57 ਮੈਟਰੋ ਸਟੇਸ਼ਨ ਬੰਦ ਕਰਨ ਦੇ ਲਈ ਵੀ ਲਿਖਿਆ ਤੇ ਇਸ ਤੋਂ ਇਲਾਵਾ ਰੇਲਵੇ ਨੇ ਵੀ ਦਿੱਲੀ ਆਉਣ ਵਾਲੇ ਕਈ ਰੇਲ ਰੂਟਾਂ ਨੂੰ ਜਿਹੜਾ ਬੰਦ ਕਰ ਦਿੱਤਾ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ OSAP ਫੰਡਿੰਗ ਓਨਟਾਰੀਓ ਦੇ ਵਿੱਚ ਜਿਹੜੇ ਨੇ ਵੱਡੇ ਖੁਲਾਸੇ ਹੋਏ ਨੇ ਕਿਉਂਕਿ ਸਾਡੇ ਲੋਕ ਨਹੀਂ ਟਾਲਦੇ, ਇੰਸ਼ੋਰੈਂਸਾਂ ਕਵਰ ਕਰਨ ਦੇ ਲਈ ਉਹਦੇ ਉੱਤੇ ਕਲੇਮ ਲੈਂਦੇ ਆ ਟੇਢੇ ਢੰਗ ਦੇ ਨਾਲ ਤੇ ਉਹਦੇ ਵਿੱਚ ਜਿਹੜਾ ਵੱਡੇ ਘਪਲੇ ਦੀ ਜਿਹੜੀ ਸਾਹਮਣੇ ਜਿਹੜੀ ਹੈ ਪੁਸ਼ਟੀ ਹੋ ਗਈ ਹੈ। ਓਨਟਾਰੀਓ ਸਰਕਾਰ ਦੇ ਵੱਲੋਂ ਪ੍ਰਾਈਵੇਟ ਕੈਰੀਅਰ ਕਾਲਜਾਂ ਦਾ ਜਿਹੜਾ ਮਾਮਲਾ ਪੁਲਿਸ ਦੇ ਹਵਾਲੇ ਕੀਤਾ ਹੈ ਤੇ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਚਿੰਤਾ ਦਾ ਵਿਸ਼ਾ ਵੀ ਜਿਹੜਾ ਹੈ ਘੁੰਮ ਰਿਹਾ। ਓਨਟਾਰੀਓ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਵਿਦਿਆਰਥੀ ਵਿੱਤੀ ਸਹਾਇਤਾ ਭੁਗਤਾਨਾਂ ਦੇ ਨਾਲ ਜੁੜੇ ਮਾਮਲਿਆਂ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਜਿਹੜੀ ਹੈ OPP ਦੇ ਕੋਲ ਭੇਜ ਦਿੱਤਾ। ਇੱਕ ਮੁੱਢਲੀ ਆਡਿਟ ਰਿਪੋਰਟ ਦੇ ਵਿੱਚ ਅਧਿਕਾਰੀਆਂ ਨੇ ਓਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ ਉਹ ਜਿਹੜਾ OSP ਹੋਣਾ ਜਾਂ OSPAY ਲਿਖਿਆ ਹੋਇਆ ਉਹਦੀ ਪਾਰਦਰਸ਼ਨ ਨੂੰ ਲੈ ਕੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਓਨਟਾਰੀਓ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮੰਤਰੀ ਨੋਲਨ ਕੁਈਨ ਨੇ ਜਿਹੜਾ ਦੱਸਿਆ ਕਿ ਸੂਬੇ ਨੇ OSAP ਦੀ ਵਰਤੋਂ ਦੇ ਬਾਰੇ ਵੱਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਪ੍ਰਾਈਵੇਟ ਕੈਰੀਅਰ ਕਾਲਜਾਂ ਦੀਆਂ ਵਿਸ਼ੇਸ਼ ਜਾਂਚਾਂ ਸ਼ੁਰੂ ਕੀਤੀਆਂ ਸਨ ਤੇ ਬਾਅਦ ਦੇ ਵਿੱਚ ਆਡਿਟ ਫਰਮ ਜਿਹੜੀ ਹੈ KPMG ਨੂੰ ਜਿਹੜਾ ਇੱਕ ਵਿਆਪਕ ਸਮੀਖਿਆ ਸੌਂਪੀ ਸੀਗੀ। ਮੁੱਢਲੀਆਂ ਖੋਜਾਂ ਦੇ ਵਿੱਚ ਕਈ ਵੱਡੀਆਂ ਖਾਮੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਕਾਲਜਾਂ ਤੇ ਇਮੀਗ੍ਰੇਸ਼ਨ ਸੇਵਾ ਫਰਮਾਂ ਦੀ ਜਿਹੜੀ ਸਾਂਝੀ ਮਲਕੀਅਤ ਹੈ, ਨਾਕਾਫੀ ਵਿਦਿਆਰਥੀ ਤਸਦੀਕ ਪ੍ਰਕਿਰਿਆਵਾਂ ਦੇ ਵਿੱਚ ਨੇ, ਇਹ 3 ਕਾਰਨ ਦੱਸੇ ਹੈ ਤੇ ਇੱਕੋ ਜਿਹੇ ਖੇਤਰਾਂ ਤੋਂ ਆਉਣ ਵਾਲੀਆਂ OSAP ਅਰਜ਼ੀਆਂ ਦੀ ਅਸਧਾਰਨ ਤੌਰ ਦੇ ਉੱਤੇ ਉੱਚੀ ਗਿਣਤੀ ਹੈ। ਸੂਬਾਈ ਸਰਕਾਰ ਨੇ ਇਸ ਮਾਮਲੇ ਦੇ ਬਾਰੇ ਆਡੀਟਰ ਜਨਰਲ ਨੂੰ ਸੂਚਿਤ ਕਰਦਿਆਂ ਹੋਇਆਂ OPP ਨੂੰ ਜਾਂਚ ਕਰਨ ਦੇ ਲਈ ਕਿਹਾ, ਹਾਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਅਧਿਕਾਰਤ ਦੋਸ਼ਾਂ ਦਾ ਐਲਾਨ ਨਹੀਂ ਕੀਤਾ ਗਿਆ। ਫੰਡਿੰਗ ਮੁਅੱਤਲ ਅਤੇ ਵਿਦਿਆਰਥੀਆਂ ਦੇ ਉੱਤੇ ਅਸਰ ਤਾਂ ਪਵੇਗਾ। ਇਹ ਜਾਂਚ ਓਨਟਾਰੀਓ ਦੇ ਪ੍ਰਾਈਵੇਟ ਕੈਰੀਅਰ ਕਾਲਜ ਸੈਕਟਰ ਦੇ ਉੱਤੇ ਵੱਧ ਰਹੀ ਸਖ਼ਤੀ ਦਾ ਹਿੱਸਾ ਹੈ। ਪਹਿਲਾਂ ਸਾਹਮਣੇ ਆਏ ਜਿਹੜੇ ਅੰਕੜਿਆਂ ਦੇ ਮੁਤਾਬਕ 7 ਕੈਰੀਅਰ ਕਾਲਜਾਂ ਨੂੰ 2024-25 ਅਕਾਦਮਿਕ ਸਾਲ ਦੇ ਦੌਰਾਨ ਲਗਭਗ $385 million ਦੇ OSAP ਗ੍ਰਾਂਟ ਮਿਲੇ ਸਨ। ਆਡਿਟ ਜਾਰੀ ਰਹਿਣ ਦੇ ਦੌਰਾਨ ਸੂਬਾਈ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ OSAP ਭੁਗਤਾਨਾਂ ਨੂੰ ਅਸਥਾਈ ਤੌਰ ਦੇ ਉੱਤੇ ਰੋਕ ਦਿੱਤਾ, ਜਿਸ ਦੇ ਨਾਲ ਸਿੱਖਿਆ ਸੰਸਥਾਵਾਂ ਤੇ ਵਿਦਿਆਰਥੀਆਂ ਦੇ ਵਿੱਚ ਅਨਿਸ਼ਚਿਤਤਾ ਦਾ ਜਿਹੜਾ ਮਾਹੌਲ ਬਣ ਗਿਆ। ਦੂਸਰੇ ਪਾਸੇ ਪੰਜਾਬ ਦੇ ਜਿਹੜੇ ਭਾਈਚਾਰੇ ਦੀ ਚਿੰਤਾ ਵਧੀ ਹੈ। ਇਸ ਸਾਰੇ ਘਟਨਾਕ੍ਰਮ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਵੱਲੋਂ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਪੰਜਾਬ ਤੋਂ ਆਉਣ ਵਾਲੇ ਨੌਜਵਾਨ ਓਨਟਾਰੀਓ ਦੇ ਇਨ੍ਹਾਂ ਕੈਰੀਅਰ ਕਾਲਜਾਂ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਵੱਡਾ ਜਿਹੜਾ ਹਿੱਸਾ ਨੇ। ਭਾਵੇਂ ਕਿ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ OSAP ਦੇ ਯੋਗ ਨਹੀਂ ਹੁੰਦੇ ਹੈ ਤੇ ਸਿੱਧੇ ਤੌਰ ਦੇ ਉੱਤੇ ਇਸ ਫੰਡਿੰਗ ਫਰੀਜ਼ ਤੋਂ ਜਿਹੜਾ ਪ੍ਰਭਾਵਿਤ ਨਹੀਂ ਨੇ, ਪਰ ਕਾਲਜਾਂ ਦੇ ਵਿਰੁੱਧ ਕਿਸੇ ਵੀ ਸਖ਼ਤ ਕਾਰਵਾਈ ਦੇ ਨਾਲ ਕੋਰਸਾਂ, ਦਾਖਲਿਆਂ ਤੇ ਵਿਦਿਆਰਥੀ ਸੇਵਾਵਾਂ ਨੂੰ ਲੈ ਕੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ। ਫਿਲਹਾਲ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਦੇ ਵਿਰੁੱਧ ਕੋਈ ਵੀ ਇਮੀਗ੍ਰੇਸ਼ਨ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ, ਪਰ ਕਾਲਜ ਜਿਹੜੇ ਨੇ ਐਸੋਸੀਏਸ਼ਨ ਦੀ ਅਪੀਲ ਹੈ। ਕੈਰੀਅਰ ਕਾਲਜ ਓਨਟਾਰੀਓ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ OSAP ਅਰਜ਼ੀਆਂ ਪਹਿਲਾਂ ਹੀ ਪਾਸ ਹੋ ਚੁੱਕੀਆਂ ਨੇ, ਜੋ ਕਲਾਸਾਂ ਲਗਾ ਰਹੇ ਨੇ ਉਹਨਾਂ ਦੀ ਜਿਹੜੀ ਫੰਡਿੰਗ ਬਹਾਲ ਕੀਤੀ ਜਾਵੇ ਤੇ ਐਸੋਸੀਏਸ਼ਨ ਜਿਹੜੀ ਹੈ ਉਹਦਾ ਤਰਕ ਹੈ ਕਿ ਜਾਂਚ ਦਾ ਨਿਸ਼ਾਨਾ ਕਸੂਰਵਾਰ ਸੰਸਥਾਵਾਂ ਹੋਣੀਆਂ ਚਾਹੀਦੀਆਂ ਨੇ, ਨਾ ਕਿ ਉਹ ਵਿਦਿਆਰਥੀ ਜਿਨ੍ਹਾਂ ਨੇ ਪ੍ਰਵਾਨਿਤ ਵਿੱਤੀ ਸਹਾਇਤਾ ਦੇ ਉੱਤੇ ਭਰੋਸਾ ਕੀਤਾ ਸੀਗਾ। ਇਸ ਤੋਂ ਪਹਿਲਾਂ ਜੁਲਾਈ ਦੇ ਵਿੱਚ 1000 ਤੋਂ ਵੱਧ ਪੰਜਾਬੀ ਵਿਦਿਆਰਥੀਆਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਸੀ PGWP ਮਿਲਣ ਤੋਂ ਇਨਕਾਰ ਕੀਤੇ ਜਾਣ ਦੇ ਵਿਰੁੱਧ ਕੈਲਗਰੀ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਤੇ ਇਹਨਾਂ ਵਿਦਿਆਰਥੀਆਂ ਨੂੰ ਜਲੰਧਰ ਦੀ ਉਸ ਇਮੀਗ੍ਰੇਸ਼ਨ ਜਿਹੜੀ ਹੈ ਫਰਮ ਦੇ ਵੱਲੋਂ ਲੁਭਾਇਆ ਗਿਆ ਸੀ ਜਿਸਦਾ ਮਾਲਕ ਕੈਨੇਡੀਅਨ ਇੰਸਟੀਚਿਊਟ ਆਫ ਓਸਟੀਓਪੈਥਿਕ ਥੈਰਾਪੀ ਦਾ ਜਿਹੜਾ ਉਹ ਵੀ ਜਿਹੜਾ ਸਹਿ ਮਾਲਕ ਸੀਗਾ। ਸਾਡੇ ਲੋਕ ਦੇਖ ਲਓ ਕੀ ਕਰਦੇ ਆ, ਕਿੰਨਾ ਖਿਲਵਾੜ ਕਰਦੇ ਆ ਬੱਚਿਆਂ ਦੇ ਨਾਲ ਹੀ, ਆਪਣੇ ਲੋਕਾਂ ਨਾਲ ਹੀ। ਦੂਸਰੇ ਪਾਸੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਰਾਈਡ ਸ਼ੇਅਰ ਬੀਮਾ ਜਿਹੜਾ ਘੁਟਾਲੇ ਦਾ ਪਰਦਾ ਫਾਸ਼ਤ ਹੋਇਆ ਤੇ ਲੱਖਾਂ ਡਾਲਰ ਦੇ ਨੁਕਸਾਨ ਦਾ ਖਦਸ਼ਾ ਹੋਇਆ। 36 ਕਲੇਮਾਂ ਦੀ ਜਾਂਚ ਦੇ ਵਿੱਚ 1.99 ਲੱਖ ਡਾਲਰ ਦੀ ਰਕਮ ਸਾਹਮਣੇ ਆਈ ਹੈ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਜਿਹੜਾ ਸੀ MPI ਨੇ ਰਾਈਡ ਸ਼ੇਅਰ ਡਰਾਈਵਰਾਂ ਦੇ ਵੱਲੋਂ ਬੀਮਾ ਨਿਯਮਾਂ ਦੀ ਉਲੰਘਣਾ ਤੇ ਕਥਿਤ ਧੋਖਾਧੜੀ ਦੇ ਵਿਰੁੱਧ ਸਖ਼ਤੀ ਕਰਦਿਆਂ ਫਰਵਰੀ 2026 ਤੋਂ ਅਜਿਹੇ ਮਾਮਲਿਆਂ ਦੇ ਵਿੱਚ 80% ਦੀ ਕਮੀ ਆਉਣ ਦਾ ਦਾਅਵਾ ਕੀਤਾ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਕਈ ਡਰਾਈਵਰ ਰਾਈਡ ਸ਼ੇਅਰ ਸੇਵਾਵਾਂ ਦੇਣ ਦੇ ਬਾਵਜੂਦ ਘੱਟ ਪ੍ਰੀਮੀਅਮ ਵਾਲੀਆਂ ਨਿੱਜੀ ਵਾਹਨ ਬੀਮਾ ਪਾਲਿਸੀਆਂ ਵਰਤ ਰਹੇ ਸਨ, ਜਿੱਦਾਂ ਕਿ ਆਪਣੇ ਇੰਡੀਆ ਦੇ ਵਿੱਚ ਵੀ ਥਰਡ ਪਾਰਟੀ ਕਰਾ ਲੈਂਦੇ ਨੇ। MPI ਦੀ December 2025 ਦੇ ਵਿਚ ਕੀਤੀ ਮੁੱਢਲੀ ਜਾਂਚ ਦੇ ਦੌਰਾਨ 400 ਤੋਂ ਵੱਧ ਰਾਈਡ ਸ਼ੇਅਰ ਵਾਹਨਾਂ ਦੇ ਨਮੂਨੇ ਦੀ ਜਾਂਚ ਕੀਤੀ ਗਈ। ਇਸ ਦੇ ਵਿਚ 1/4 ਤੋਂ ਵੱਧ ਵਾਹਨਾਂ ਦੇ ਕੋਲ ਲਾਜ਼ਮੀ ਵਹੀਕਲ ਫਾਰ ਹਾਇਰ VFH ਬੀਮਾ ਕਵਰੇਜ ਨਹੀਂ ਸੀਗੀ। ਜਾਂਚ ਦੇ ਮੁਤਾਬਕ ਕੁਝ ਡਰਾਈਵਰ ਰਾਈਡ ਸ਼ੇਅਰ ਜਿਹੜੇ ਨੇ ਪਲੇਟਫਾਰਮਾਂ ਦੇ ਨਾਲ ਜੁੜਨ ਤੋਂ ਬਾਅਦ ਆਪਣੀ ਬੀਮਾ ਪਾਲਿਸੀ ਨੂੰ ਵਪਾਰਕ ਵਰਤੋਂ ਦੇ ਲਈ ਲੋੜੀਂਦੀ ਕਵਰੇਜ ਤੋਂ ਬਦਲ ਕੇ ਘੱਟ ਜਿਹੜਾ ਪ੍ਰੀਮੀਅਮ ਹੈ ਉਹ ਵਾਲੀ ਨਿੱਜੀ ਵਰਤੋਂ ਦੀ ਪਾਲਿਸੀ ਕਰਵਾ ਲੈਂਦੇ ਸਨ, ਪਰ ਵਾਹਨ ਰਾਈਡ ਜਿਹੜੇ ਨੇ ਸ਼ੇਅਰ ਲਈ ਜਿਹੜਾ ਸੀ ਵਰਤਣਾ ਜਾਰੀ ਰੱਖਦੇ ਸੀ। MPI ਦੇ ਜਿਹੜੇ ਅਨੁਸਾਰ ਮੁਤਾਬਕ December 2025 ਤੋਂ February 2026 ਤੱਕ ਘੱਟ ਪ੍ਰੀਮੀਅਮ ਅਦਾ ਕੀਤੇ ਜਾਣ ਦੇ ਕਾਰਨ ਸੰਸਥਾ ਨੂੰ ਲਗਭਗ 2.60 ਲੱਖ ਡਾਲਰ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਬੀਮਾ ਕਵਰੇਜ ਤੋਂ ਬਿਨਾਂ ਰਾਈਡ ਸ਼ੇਅਰ ਗਤੀਵਿਧੀਆਂ ਨਾਲ ਸੰਬੰਧਤ 36 ਦਾਅਵਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਕੁੱਲ ਰਕਮ ਜਿਹੜੀ ਹੈ ਲਗਭਗ 1.99 ਲੱਖ ਜਿਹੜੀ ਡਾਲਰ ਦੱਸੀ ਗਈ ਹੈ। MPI ਦੇ ਪ੍ਰਧਾਨ ਅਤੇ CEO ਸਤਬੀਰ ਜਟਾਣਾ ਨੇ ਕਿਹਾ ਕਿ ਰਾਈਡ ਸ਼ੇਅਰ ਚਲਾਉਂਦੇ ਹੋਏ ਬੀਮੇ ਨੂੰ ਨਿੱਜੀ ਵਰਤੋਂ ਵਾਲੀ ਸ਼੍ਰੇਣੀ ਦੇ ਵਿਚ ਬਦਲਣਾ ਤੇ ਗੱਲ ਲੁਕਾਉਣਾ ਕਿ ਵਾਹਨ ਕਿਵੇਂ ਵਰਤਿਆ ਜਾ ਰਿਹਾ ਧੋਖਾਧੜੀ ਹੈ। ਉਨ੍ਹਾਂ ਦੇ ਮੁਤਾਬਕ ਸੰਸਥਾ ਪ੍ਰੀਮੀਅਮ ਨੂੰ ਕਿਫਾਇਤੀ ਤੇ ਸਥਿਰ ਰੱਖਣ ਦੇ ਲਈ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ। ਵਿਨੀਪੈਗ ਸਿਟੀ ਦੇ ਨਾਲ ਸਾਂਝੇ ਤੌਰ ਦੇ ਉੱਤੇ ਕੀਤੀ ਕਾਰਵਾਈ ਤਹਿਤ ਡਰਾਈਵਰਾਂ ਨੂੰ ਜੁਰਮਾਨੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਲੋੜੀਂਦੇ ਬੀਮੇ ਤੋਂ ਬਿਨਾਂ ਰਾਈਡ ਸ਼ੇਅਰ ਯਾਤਰਾਵਾਂ ਕਰਵਾਈਆਂ। MPI ਨੇ ਕਾਨੂੰਨ ਦੇ ਅਨੁਸਾਰ ਪੁਲਿਸ ਅਤੇ ਹੋਰ ਸੰਬੰਧਤ ਅਧਿਕਾਰੀਆਂ ਦੇ ਨਾਲ ਕਾਰਵਾਈ ਦੇ ਵਿਕਲਪਾਂ ਦੇ ਉੱਤੇ ਵਿਚਾਰ ਕਰਨ ਦੀ ਗੱਲ ਵੀ ਕਹੀ ਹੈ। ਆਖਰ ਚ ਇਸ ਦੇ ਦੌਰਾਨ ਉਬਰ ਕੈਨੇਡਾ ਨੇ ਵੀ ਸੁਝਾਅ ਦਿੱਤਾ ਕਿ ਮੈਨੀਟੋਬਾ ਦੇ ਵਿਚ ਵੀ ਹੋਰ ਸੂਬਿਆਂ ਵਾਂਗ ਰਾਈਡ ਸ਼ੇਅਰ ਕੰਪਨੀਆਂ ਦੇ ਵੱਲੋਂ ਯਾਤਰਾਵਾਂ ਦੇ ਲਈ ਸਮੂਹਿਕ ਬੀਮਾ ਕਵਰੇਜ ਖਰੀਦੀ ਜਾਣੀ ਚਾਹੀਦੀ ਹੈ ਤਾਂ ਜੋ ਹਰ ਡਰਾਈਵਰ ਨੂੰ ਵੱਖਰੇ ਤੌਰ ਦੇ ਉੱਤੇ ਬੀਮੇ ਦਾ ਪ੍ਰਬੰਧ ਨਾ ਕਰਨਾ ਪਵੇ। ਤੇ ਲਿਫਟ ਨੇ ਜਿਹੜਾ ਕਿਹਾ ਕਿ ਉਹ MPI ਅਤੇ ਵਿਨੀਪੈਗ ਸਿਟੀ ਦੇ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਦੇ ਲਈ ਕੰਮ ਕਰਦੀ ਰਹੇਗੀ ਕਿ ਡਰਾਈਵਰ ਬੀਮਾ ਅਤੇ ਨਿਯਮਤ ਜਿਹੜਾ ਲੋੜਾਂ ਦੀ ਪਾਲਣਾ ਕਰਨ। ਇਸੇ ਤਰ੍ਹਾਂ ਅਮਰੀਕਾ ਦੇ ਵਿਚ 2 ਲੱਖ ਭਾਰਤੀਆਂ ਦੀਆਂ ਕੱਟ ਦਿੱਤੀਆਂ ਗਈਆਂ ਨੇ ਵੋਟਾਂ ਤੇ ਟਰੰਪ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਅਮਰੀਕਾ ਦੇ ਵਿਚ ਰਹਿ ਰਹੇ ਭਾਰਤੀਆਂ ਦੇ ਉੱਤੇ ਟਰੰਪ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ ਤੇ ਮੀਡੀਆ ਦੇ ਵਿਚ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ ਅਮਰੀਕਾ ਚ ਲਗਭਗ 2 ਲੱਖ ਭਾਰਤੀ ਅਮਰੀਕੀ ਵੋਟਰਾਂ ਦੇ ਨਾਂ ਵੋਟਰ ਸੂਚੀਆਂ ਦੇ ਵਿਚੋਂ ਹਟਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਸਮੇਂ ਦੇ ਵਿਚ ਫੰਡਿੰਗ ਇਨ੍ਹਾਂ ਨੇ ਅਲਾਟ ਕੀਤੀ ਸੀ, ਇਹਨੂੰ ਯੈਸ ਕਰ ਦਿੱਤੀ ਸੀ। ਡੋਨਲਡ ਟਰੰਪ ਦੇ ਦੁਆਰਾ ਚੋਣ ਚੁਣੌਤੀਆਂ ਦਾ ਸਾਹਮਣਾ ਕੀਤੇ ਜਾਣ ਦੇ ਦਰਮਿਆਨ ਇਸ ਕਦਮ ਨੂੰ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ। ਇਸ ਘਟਨਾਕ੍ਰਮ ਨੇ ਇਸ ਗੱਲ ਦੇ ਉੱਤੇ ਵੀ ਵੱਡੀ ਬਹਿਸ ਛੇੜ ਦਿੱਤੀ ਹੈ ਕਿ ਵੋਟਰ ਰਜਿਸਟ੍ਰੇਸ਼ਨਾਂ ਦੇ ਵਿਚ ਕੀਤੇ ਗਏ ਇਨ੍ਹਾਂ ਬਦਲਾਅ ਦੇ ਨਾਲ ਭਾਰਤੀ ਅਮਰੀਕੀ ਭਾਈਚਾਰੇ ਦੇ ਸਿਆਸੀ ਪ੍ਰਭਾਵ ਦੇ ਉੱਤੇ ਅਸਰ ਪਏਗਾ, ਜੋ ਕਈ ਅਮਰੀਕੀ ਰਾਜਾਂ ਦੇ ਵਿਚ ਇਕ ਅਹਿਮ ਵੋਟ ਬੈਂਕ ਜਿਹੜਾ ਬਣ ਚੁੱਕਾ ਹੈ। ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ਦੇ ਉੱਤੇ ਕੋਈ ਪੁਸ਼ਟੀ ਨਹੀਂ ਹੋਈ ਕਿ ਵੋਟਰਾਂ ਨੂੰ ਖਾਸ ਤੌਰ ਦੇ ਉੱਤੇ ਉਨ੍ਹਾਂ ਦੀ ਭਾਰਤੀ ਅਮਰੀਕੀ ਪਛਾਣ ਦੇ ਕਾਰਨ ਜਾਂ ਟਰੰਪ ਦੀਆਂ ਚੋਣ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਸੂਚੀ ਦੇ ਵਿਚੋਂ ਹਟਾਇਆ ਗਿਆ। ਅਮਰੀਕਾ ਦੇ ਵਿਚ ਵੋਟਰ ਸੂਚੀਆਂ ਦੇ ਰੱਖ ਰਖਾਅ ਅਤੇ ਅਪਡੇਟ ਦਾ ਕੰਮ ਆਮ ਤੌਰ ਦੇ ਉੱਤੇ ਰਾਜ ਅਤੇ ਸਥਾਨਕ ਚੋਣ ਜਿਹੜੇ ਨੇ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਹੈ। ਅਧਿਕਾਰੀਆਂ ਦੇ ਅਨੁਸਾਰ ਹੀ ਵੋਟਰ ਰਜਿਸਟ੍ਰੇਸ਼ਨ ਹਟਾਉਣ ਪਿੱਛੇ ਦੂਜੀ ਥਾਂ ਰਹਿਣ ਚਲੇ ਜਾਣ, ਮੌਤ, ਡੁਪਲੀਕੇਟ ਰਿਕਾਰਡ ਜਾਂ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਰਗੇ ਆਮ ਤੇ ਨਿਯਮਤ ਕਾਰਨ ਹੁੰਦੇ ਨੇ। ਮੀਡੀਆ ਰਿਪੋਰਟਾਂ ਜੋ ਕਹਿੰਦੀਆਂ ਨੇ ਮੁਤਾਬਕ ਰਿਪਬਲਿਕਨ ਪਾਰਟੀ ਦੇ ਗਵਰਨਰਜ਼ ਵਾਲੇ 26 ਰਾਜਾਂ ਦੇ ਵਿੱਚ ਭਾਰਤੀ ਲੋਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚੋਂ ਕੱਟੇ ਗਏ ਨੇ, ਕਿਉਂਕਿ ਟਰੰਪ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਜ਼ਿਆਦਾਤਰ ਭਾਰਤੀ ਡੈਮੋਕਰੇਟਿਕ ਪਾਰਟੀ ਜਿਹੜੀ ਹੈ ਉੱਥੇ ਦੀ ਅਮਰੀਕਾ ਦੀ ਉਹਦੇ ਹਮਾਇਤੀ ਨੇ। 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਵੀ 21 ਲੱਖ ਤੋਂ ਵੱਧ ਭਾਰਤੀ ਮੂਲ ਦੇ ਵੋਟਰਾਂ ਦੇ ਵਿੱਚੋਂ 65% ਨੇ ਡੈਮੋਕਰੇਟਿਕ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਈ ਹੈ। ਟਰੰਪ ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਘੋਖ ਕਰਦਿਆਂ ਅਯੋਗ ਵੋਟਰਾਂ ਦੇ ਨਾਂ ਹਟਾਉਣ ਦਾ ਦਾਅਵਾ ਕੀਤਾ ਜਾ ਰਿਹਾ, ਪਰ ਵੱਖ ਵੱਖ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਯੋਗ ਵੋਟਰਾਂ ਨੂੰ ਵੀ ਲਾਂਭੇ ਕੀਤਾ ਜਾ ਰਿਹਾ। ਇਸੇ ਤਰ੍ਹਾਂ ਹੀ ਅਮਰੀਕੀ ਕਾਂਗਰਸ ਵੋਮੈਨ ਜੈਪਾਲ ਨੇ ਮਾਈਕਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਬਾਹਰ ਕਰਨ ਦੇ ਫੈਸਲੇ ਦੀ ਆਲੋਚਨਾ ਕਰ ਦਿੱਤੀ ਹੈ। ਡੈਮੋਕਰੇਟਿਕ ਪਾਰਟੀ ਦੀ ਕਾਂਗਰਸ ਵੋਮੈਨ ਹੈ ਪ੍ਰਿਮਲਾ ਜੈਪਾਲ ਨੇ ਮਾਈਕਰੋਸਾਫਟ ਜਿਹੜਾ ਉਹਨੂੰ 27 ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰਨ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਜੈਪਾਲ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੇ ਵਿੱਚ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਖਤਮ ਕਰਨ ਦੇ ਬਰਾਬਰ ਹੈ ਤੇ ਅਮਰੀਕਾ ਨੇ ਵੀਰਵਾਰ ਨੂੰ ਕੱਲ ਬੀਤੇ 60 ਸੂਚਨਾ ਟੈਕਨੋਲੋਜੀ IT ਕੰਪਨੀਆਂ ਨੂੰ 27 ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਕਾਂਗਨੀਜੈਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪ ਜੇ ਮਿਨੀ, ਮਾਈਕਰੋਸਾਫਟ ਅਤੇ ਅਡੋਬ ਸ਼ਾਮਲ ਨੇ। ਅਮਰੀਕੀ ਪ੍ਰਸ਼ਾਸਨ ਦਾ ਤਰਕ ਇਹਦੇ ਪਿੱਛੇ ਹੈ ਕਿ ਇਸ ਪ੍ਰਣਾਲੀ ਨੇ ਅਮਰੀਕੀ ਨਾਗਰਿਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪ੍ਰਭਾਵਿਤ ਕੀਤੇ ਨੇ। ਵਾਸ਼ਿੰਗਟਨ ਰਾਜ ਦੀ ਜਿਹੜੀ ਹੈ ਨੁਮਾਇੰਦਗੀ ਕਰਨ ਵਾਲੀ ਜੈਪਾਲ ਨੇ ਵੀਰਵਾਰ ਨੂੰ ਕੱਲ ਬੀਤੇ ਚ ਕਿਹਾ ਕਿ ਤਕਨਾਲੋਜੀ ਦਿੱਗਜ ਮਾਈਕਰੋਸਾਫਟ ਜਿਹੜਾ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੁਧਾਰਾਂ ਦੀ ਵਕਾਲਤ ਕਰ ਰਹੀ ਹੈ। ਕੰਪਨੀ ਦਾ ਮੁੱਖ ਦਫ਼ਤਰ ਰੈਡਮੰਡ ਵਾਸ਼ਿੰਗਟਨ ਦੇ ਵਿੱਚ ਹੈ। ਜੈਪਾਲ ਦੀਆਂ ਟਿੱਪਣੀਆਂ ਨੂੰ ਮਾਈਕਰੋਸਾਫਟ ਦੇ ਬਚਾਅ ਦੇ ਵਜੋਂ ਦੇਖਿਆ ਗਿਆ, ਜਿਸਦੇ ਉੱਤੇ ਉਪ ਰਾਸ਼ਟਰਪਤੀ JD ਵੈਸ ਨੇ ਵੀ ਸਵਾਲ ਕੀਤਾ ਕਿ ਸਮਾਜਵਾਦ ਦਾ ਅਰਥ ਵੱਡੀਆਂ ਕੰਪਨੀਆਂ ਲਈ ਘੱਟ ਤਨਖਾਹ ਵਾਲੇ ਕਾਮਿਆਂ ਦੀ ਨਿਰੰਤਰ ਉਪਲਬਧਤਾ ਨੂੰ ਜਿਹੜੀ ਹੈ ਯਕੀਨੀ ਬਣਾਉਣਾ ਹੈ। ਪਰ ਦੂਸਰੇ ਪਾਸੇ ਜਿਹੜਾ ਇਹਦੇ ਵਿੱਚ ਇੱਕ ਗੱਲ ਕੀਤੀ ਹੈ JD ਵੈਸ ਨੇ, ਮੰਦਭਾਗੀ ਵੀ ਕਹਿ ਸਕਦੇ ਹਾਂ, ਜੋ ਉਹਨਾਂ ਦੀ ਬੋਲਬਾਣੀ ਹੈ ਉਹਦੇ ਵਿੱਚ ਜਵਾਬ ਭਾਰਤ ਦੇ ਵੱਲੋਂ ਵੀ ਆਇਆ। ਉਹ ਖਬਰ ਲੈ ਕੇ ਫਿਰ ਮੁਹੰਮਦ ਜੀ ਨਾਲ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਇਤਰਾਜ਼ਯੋਗ ਹੈ ਇਹ ਭਾਸ਼ਾ, JD ਵੈਸ ਦੀ ਬੰਦੂਆ ਮਜ਼ਦੂਰ ਵਾਲੀ ਟਿੱਪਣੀ ਤੇ ਭੜਕਿਆ ਹੈ ਭਾਰਤ ਵੀ, ਸ਼ੁਕਰ ਹੈ ਭੜਕਿਆ। ਵਿਦੇਸ਼ ਮੰਤਰਾਲੇ ਨੇ ਦਾਅਵਿਆਂ ਨੂੰ ਦੱਸਿਆ ਬੇਬੁਨਿਆਦ ਤੇ ਅਮਰੀਕੀ ਕਾਮਿਆਂ ਦੀ ਥਾਂ ਨਹੀਂ ਲੈ ਸਕਦੇ ਵਿਦੇਸ਼ੀ ਗੁਲਾਮ, ਇਹ ਵੀ ਗੱਲ ਕਹੀ ਹੈ। ਤੇ ਮਾਈਕਰੋਸਾਫਟ ਦੇ H-1B ਵੀਜ਼ਾ ਵਰਤੋਂ ਤੇ US ਪ੍ਰਸ਼ਾਸਨ ਦਾ ਸਿਕੰਜਾ ਜਿਹੜਾ ਕੱਸਿਆ ਜਾ ਰਿਹਾ। ਭਾਰਤ ਨੇ H-1B ਵੀਜ਼ਾ ਭਰਤੀ ਨੂੰ ਲੈ ਕੇ ਅਮਰੀਕੀ ਉਪ ਰਾਸ਼ਟਰਪਤੀ JD ਵੈਸ ਦੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਦੇ ਵਿਚ ਆਲੋਚਨਾ ਕੀਤੀ ਹੈ। ਉਨ੍ਹਾਂ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੇ ਨਾਲ ਭਾਰਤੀਆਂ ਦੇ ਲਈ ਮੌਕੇ ਤਾਂ ਪੈਦਾ ਹੁੰਦੇ ਹੀ ਨੇ, ਨਾਲ ਹੀ ਇਹ ਅਮਰੀਕੀ ਕੰਪਨੀਆਂ ਨੂੰ ਬਿਹਤਰੀਨ ਪ੍ਰਤਿਭਾ, ਨਵੀਨਤਾ, ਖੋਜ, ਉਤਪਾਦਕਤਾ, ਮੁਕਾਬਲੇਬਾਜ਼ੀ ਤੇ ਰੋਜ਼ਗਾਰ ਪੈਦਾ ਕਰਨ ਦੇ ਵਿਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਅਮਰੀਕਾ ਦੇ ਵਿਚ ਸ਼ੇਅਰ ਧਾਰਕਾਂ ਦੀ ਦੌਲਤ ਵੀ ਜਿਹੜੀ ਹੈ ਵੱਧਦੀ ਹੈ। JD ਵੈਸ ਨੇ ਅਮਰੀਕੀ ਕੰਪਨੀਆਂ ਦੇ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਬੰਧੂਆ ਮਜ਼ਦੂਰ ਕਿਹਾ ਸੀ ਤੇ ਵੈਸ ਨੇ ਅਮਰੀਕੀ ਕੰਪਨੀਆਂ ਮਾਈਕਰੋਸਾਫਟ ਨੂੰ ਸਭ ਤੋਂ ਵੱਧ ਵਿਦੇਸ਼ੀ ਬੰਧੂਆ ਮਜ਼ਦੂਰ ਰੱਖਣ ਵਾਲੀ ਕੰਪਨੀ ਵੀ ਦੱਸਿਆ। ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਦੇ ਉੱਤੇ ਅਮਰੀਕੀ ਉਪ ਰਾਸ਼ਟਰਪਤੀ ਵੈਸ ਦੀਆਂ ਟਿੱਪਣੀਆਂ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਬੇਬੁਨਿਆਦ ਨੇ ਤੇ ਇਸ ਸਚਾਈ ਨੂੰ ਨਜ਼ਰ ਅੰਦਾਜ਼ ਕਰਦੀਆਂ ਨੇ ਕਿ ਅਮਰੀਕਾ ਦੇ ਵਿਚ ਭਾਰਤੀ ਪੇਸ਼ੇਵਰ ਉਥੋਂ ਦੀ ਅਰਥ ਵਿਵਸਥਾ ਤੇ ਨਵੀਨਤਾ ਪ੍ਰਣਾਲੀ ਦੇ ਵਿਚ ਉੱਚ ਸਿੱਖਿਆ ਪ੍ਰਾਪਤ ਅਤੇ ਹੁਨਰਮੰਦ ਯੋਗਦਾਨ ਜਿਹੜਾ ਪਾਉਂਦੇ ਨੇ। ਮੰਤਰਾਲੇ ਨੇ ਕਿਹਾ ਕਿ ਅਸਲ ਦੇ ਵਿਚ ਅਮਰੀਕਾ ਦਾ ਇਤਿਹਾਸ ਖੁਦ ਕਈ ਪੀੜੀਆਂ ਦੇ ਪ੍ਰਵਾਸੀਆਂ ਦੇ ਨਾਲ ਬਣਿਆ ਹੈ, ਜਿਨ੍ਹਾਂ ਦੀ ਮਿਹਨਤ, ਉਦਮਸ਼ੀਲਤਾ ਅਤੇ ਨਵੀਨਤਾ ਨੇ ਦੇਸ਼ ਦੀ ਤਰੱਕੀ ਦੇ ਉੱਤੇ ਤੇ ਖੁਸ਼ਹਾਲੀ ਦੇ ਵਿਚ ਯੋਗਦਾਨ ਪਾਇਆ। ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਜੋ ਦਰਦਨਾਕ ਇਤਿਹਾਸਕ ਤੇ ਬਸਤੀਵਾਦੀ ਵਿਰਾਸਤ ਦੀ ਯਾਦ ਦਿਵਾਉਂਦੀ ਹੋਵੇ ਬੇਹੱਦ ਅਪਮਾਨਜਨਕ ਹੈ। ਵਿਦੇਸ਼ ਮੰਤਰਾਲੇ ਨੇ ਆਖਿਰ ਚ ਕਿਹਾ ਕਿ PERM ਪ੍ਰੋਗਰਾਮ ਜਿਹੜਾ H-1B ਵੀਜ਼ਾ ਪ੍ਰੋਗਰਾਮ ਤੋਂ ਵੱਖਰਾ ਹੈ। ਮੰਤਰਾਲੇ ਨੇ ਭਰੋਸਾ ਦਵਾਇਆ ਕਿ PERM ਤਹਿਤ ਜਿਹੜਾ ਅਰਜ਼ੀਆਂ ਮੁਅੱਤਲ ਹੋਣ ਦੇ ਨਾਲ ਮੌਜੂਦਾ H-1B ਵੀਜ਼ੇ ਦੀਆਂ ਵੈਧਤਾ ਜਾਂ H-1B ਵੀਜ਼ਾ ਧਾਰਕਾਂ ਤੇ ਉਨ੍ਹਾਂ ਦੇ ਅਸ਼ਰਤਾਂ ਦੇ ਦਰਜੇ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਤੇ ਅਮਰੀਕੀ ਜਨਗਣਨਾ ਦੇ ਅੰਕੜਿਆਂ ਦੇ ਉੱਤੇ ਆਧਾਰਿਤ ਹਾਲੀਆ ਅੰਦਾਜ਼ਿਆਂ ਮੁਤਾਬਕ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ 52 ਲੱਖ ਤੋਂ ਵੱਧ ਲੋਕ ਜਿਹੜੇ ਨੇ ਰਹਿੰਦੇ ਨੇ। ਤੇ ਦੋਸਤੋ ਅੱਗੇ ਜਾ ਕੇ ਇੱਕ ਦੋ ਖਬਰਾਂ ਹੋਰ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਕਰਦੇ ਹਾਂ ਤੇ ਕਿਤਾਬ ਦੀ ਵੀ ਬਾਤ ਪਾਉਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮੁਹੰਮਦ ਜੀ ਜੁੜੇ ਨੇ ਦੁਬਈ ਤੋਂ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਇੱਕ ਦੋ ਖਬਰਾਂ ਦੀ ਸਮਾਪਤੀ ਕਰਕੇ ਤੇ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ। ਉਸ ਤੋਂ ਪਹਿਲਾਂ ਪਹਿਲਾਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਕਿਤਾਬ ਤੋਂ ਬਾਅਦ ਕਾਲ ਜਿਹੜੀ ਹੈ ਜ਼ਰੂਰ ਲੈ ਲਾਂਗੇ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਵੀਰ ਭੁਪਿੰਦਰ ਜੀ, ਚਿੰਦੇ ਵਾਸਤੇ ਰਹੋ ਤੇ ਮਾਨ ਮਤੇ ਸ੍ਰੋਤੇ ਜਿਹੜੇ ਹੈਗੇ ਆ ਉਹ ਵੀ ਚਿੰਦੇ ਵਾਸਤੇ ਰਹਿਣ।
0: ਸ਼ੁਕਰੀਆ।
2: ਰੇਡੀਓ ਦੁਆਬਾ, ਹਾਂ ਰੇਡੀਓ ਦੁਆਬਾ ਹਮੇਸ਼ਾ ਚੱਟ ਦੀ ਕਲਾ ਚ ਰਵੇ ਤੇ ਬਹੁਤ ਸੋਹਣਾ ਰਾਜਨ ਸੈਣੀ ਸਾਹਿਬ ਵੀ ਆਈ ਸੀ
0: ਜੀ
2: ਤੇ ਗੱਲਾਂ ਬਾਤਾਂ ਬਿਲਕੁਲ ਉਮੀਦ ਜਾਗ ਰਹੀ ਹੈ ਜਿਹੜਾ ਹੈਗਾ
0: ਬਿਲਕੁਲ
2: ਹੈ ਕੁਛ ਨਾ ਕੁਛ ਜਿਹੜਾ ਹੈਗਾ ਬਿਹਤਰ ਹੋਵੇਗਾ ਮੁਤਵੱਕੋ ਹੈ ਤੇ ਹੋਣੀ ਵੀ ਚਾਹੀਦੀ ਹੈ ਕਿਉਂਕਿ ਕਹਿੰਦੇ ਨਾ ਆਸ ਦੇ ਉੱਤੇ ਜਮਾਨਾ ਜਿਹੜਾ ਹੈਗਾ ਸਾਰਾ ਚੱਲਦਾ ਹੈਗਾ, ਦੁਨੀਆ ਸਾਰੀ ਆਸ ਦੇ ਉੱਤੇ ਚੱਲਦੀ ਹੈ
0: ਜੀ।
2: ਉਮੀਦ ਕਹਿੰਦੇ ਕਦੀ ਵੀ ਨਾ ਉਮੀਦੀ ਨਾ ਕਰੋ
0: ਜੀ,
2: ਕਿਉਂਕਿ ਨਾ ਉਮੀਦੀ ਜਿਹੜੀ ਹੈਗੀ ਆ ਉਹ ਮਾਲਕ ਨੂੰ ਵੀ ਪਸੰਦ ਨਹੀਂ,
0: ਕਿਉਂਕਿ
2: ਉੱਤੇ ਜਿਹੜਾ ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਵੀ ਪਸੰਦ ਨਹੀਂ, ਉਹ ਕਹਿੰਦਾ ਤੁਸੀਂ ਹਮੇਸ਼ਾ ਉਮੀਦ ਰੱਖੋ, ਕਦੀ ਨਾ ਕਹੋ ਵੀ ਲਵੀ ਮੇਰੀ ਉਮੀਦ ਟੁੱਟ ਗਈ ਹੈ।
0: ਬਿਲਕੁਲ
2: ਤੇ ਇਹ ਚੀਜ਼ਾਂ ਤੇ ਬਾਕੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀ ਛੋਟੀ ਜੀ, ਬਾਅਦ ਦੇ ਗੀਤ ਲੈ ਕੇ ਆਇਆ ਮੈਂ ਸ਼ੁਰੂ ਕਰ ਦੇਣਾ
0: ਜੀ।
2: ਇਹ ਆਪਣੇ NRI ਭਰਾ ਜਿਹੜੇ ਹੈਗੇ ਆ, ਦੇਖੋ ਜੀ ਬੜਾ ਸਲਿਊਟ ਹੈ ਇਹਨਾਂ ਨੂੰ ਜਿੱਥੇ ਜਿੱਥੇ ਵੀ ਹੈ, ਚਾਹੇ ਅਮਰੀਕਾ ਅਫਰੀਕਾ ਰਸ਼ੀਆ ਫਰਾਂਸਾ ਜਿੱਥੇ ਵੀ ਜਿੱਥੇ ਹੈ ਆ। ਤੇ ਕਹਿਣ ਦਾ ਮਤਲਬ ਹਿੱਸਾ ਇਹ ਹੈਗਾ ਵੀ ਹੁਣ ਬੜੇ ਕੰਮ ਤਾਂ ਬੜੇ ਘੱਟੇ ਪਏ
0: ਪਿੰਡਾਂ
2: ਦੇ ਵਿੱਚ ਵੀ, ਮੈਂ ਦੇਖਿਆ ਮੈਂ ਆਪ ਵੀ ਜਦੋਂ ਛੁੱਟੀ ਗਿਆ ਬੜਾ ਕੁਛ ਇਹਨਾਂ ਨੇ ਉੱਥੇ ਬਣਾਇਆ ਹੋਇਆ
0: ਬਿਲਕੁਲ,
2: ਤੇ ਪਾਰਕਿੰਗ ਹੈਗੀ ਆ ਜਾਂ ਦੂਸਰਾ ਜਿਹੜਾ ਹੈਗਾ ਘੁੰਮਣ ਸੈਰ ਸਪਾਟੇ ਵਾਸਤੇ ਵੀ ਜਗ੍ਹਾ ਬਣਾਤੀਆਂ ਬਹੁਤ ਸੋਹਣੀਆਂ ਘੁੰਮਣ ਫਿਰਨ ਵਾਸਤੇ
0: ਜੀ।
2: ਤੇ ਜਦੋਂ ਇਹ ਇੰਨਾ ਕੁਛ ਕਰਦੇ ਪਏ ਆ ਤੇ ਦੂਸਰੇ ਪਾਸੇ ਕਿਸਾਨਾਂ ਦੀ ਹਾਲਤ ਜਿਹੜੀ ਹੈਗੀ ਆ ਬੜੀ ਖਸਤਾ ਹੋਈ ਪਈ ਆ,
0: ਤੇ
2: ਮੇਰੇ ਭੈਣਾਂ ਦੇ ਭਰਾਵੋ ਜਿਹੜਾ ਹੈਗਾ, ਚਲੋ ਭੈਣਾਂ ਨੂੰ ਤਾਂ ਮੈਂ ਕੀ ਕਹਿਣਾ, ਭਰਾ ਜਿਹੜੇ ਹੈਗੇ ਜਿਹੜਾ ਇੰਨਾ ਕਰਦੇ ਪਏ ਮਿਹਨਤਾਂ ਤੇ ਇਹੋ ਹੀ ਕਰਦੇ ਆ
0: ਬਿਲਕੁਲ,
2: ਤੇ ਮਤਲਬ ਕਿ ਤੁਸੀਂ ਇੰਨਾ ਕੁਛ ਬਣਾਉਣੇ ਪਏ ਤਾਂ ਥੋੜਾ ਜਿਹਾ ਕਿਸਾਨਾਂ ਵੱਲ ਨੂੰ ਧਿਆਨ ਕਰੋ।
0: ਦੇਖੋ ਮਾਮਾ ਜੀ ਇੱਥੇ ਚਲੋ
2: ਕਿਸਾਨ
0: ਕਰਦੇ ਨੇ ਜਿਹੜਾ ਕਰਦੇ ਨੇ, ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਪਰ ਇਹਨਾਂ ਮੁਲਕਾਂ ਚ ਵੀ ਹਾਲਾਤ ਜਿਹੜੇ ਹੁਣ ਉਹ ਪਹਿਲਾਂ ਵਰਗੇ ਨਹੀਂ ਰਹੇ ਜੀ। ਇੱਥੇ ਵੀ ਕਾਫੀ ਜਿਹੜਾ ਕੰਮ ਕਾਰ ਡਾਊਨ ਜਾ ਰਹੇ ਨੇ, ਪਤਾ ਨੀ ਕੱਲ ਜੋਬ ਹੈਗੀ ਆ ਨਹੀਂ ਹੈਗੀ ਆ, ਕਾਰੋਬਾਰ ਵੀ ਬਹੁਤ ਡਾਊਨ ਨੇ ਜੀ, ਸੈਲਰੀਆਂ ਘੱਟ ਗਈਆਂ, ਹੋਰ ਸਾਰੀਆਂ ਚੀਜ਼ਾਂ, ਮਹਿੰਗਾਈ ਇੱਥੇ ਵੀ ਬੜੀ ਆ, ਅੱਗ ਲੱਗੀ ਪਈ ਆ ਜੀ।
2: ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਆ, ਵਾਕਈ ਸਹੀ ਬਾਤ ਹੈ, ਗਲੋਬਲੀ ਜਿਹੜਾ ਹੈਗਾ ਇਹ ਜਿਹੜੀ ਹੈ ਨਾ
0: ਇਹ
2: ਉਥਲ ਪੁਥਲ ਹੋ ਗਈ
0: ਹੋ ਰਹੀ ਹੈ ਜੀ,
2: ਤੇ ਵਾਕਈ ਹਾਂ ਹੋ ਗਈ ਆ ਤੇ ਮੈਂ ਸੋਰੀ ਕਿਉਂਕਿ ਮੈਂ
0: ਨਹੀਂ ਸੁਝਾਅ ਤੁਹਾਡਾ ਬਹੁਤ ਵਧੀਆ, ਚਲੋ ਹਰ ਵੇਲੇ ਫੜਦੇ ਨੇ ਜੀ
2: ਬਾਹਰ ਜਿਹੜੇ, ਦੇਖੋ ਕਹਿੰਦੇ ਨਾ ਵੀ ਯਾਰ ਇਹ ਫਲਾਣੀ ਜਗ੍ਹਾ ਕਿਸਾਨ ਨੇ ਖੁਦਕੁਸ਼ੀ ਕਰ ਲਈ, ਹੈ ਤੇ ਸਾਡੇ ਆਪਣਾ
0: ਕੋਈ ਨਹੀਂ ਆ ਨਾ
2: ਭਰਾ ਹੀ ਆ ਨਾ ਸਾਡੇ, ਤੇ ਯਾਰ ਉਹ ਥੋੜਾ ਜਿਹਾ ਉਹ ਕਿਉਂ ਕਰਦੇ ਪਏ, ਚਲੋ ਕਹਿੰਦੇ ਇਹ ਕਹੋ ਵੀ ਇੱਕ ਜਣੇ ਨੇ ਕਰਨਾ ਹੈਗਾ, ਕਹਿੰਦੇ ਨਾ ਪੰਜੀ ਦਸੀ ਵੀ ਪਾਈਏ ਤੇ ਜਿਹੜਾ ਹੈਗਾ ਕਿੱਥੇ ਕੰਮ ਪਹੁੰਚ ਜਾਣਾ ਆਪਾਂ ਕਹਿੰਦੇ ਹੁੰਦੇ ਹਾਂ
0: ਬਿਲਕੁਲ,
2: ਮਤਲਬ ਕਿ ਜਿਹੜੇ ਵਿਚਾਰੇ ਜ਼ਿਆਦਾ ਕਰਜ਼ੇ ਥੱਲੇ ਦੱਬੇ ਆ ਤੇ ਉਹਨਾਂ ਨਾਲ ਹਿੰਮਤ ਮਾਰ ਕੇ ਜਿਹੜਾ ਹੈਗਾ ਉਹਨਾਂ ਨੂੰ ਕਰਜ਼ੇ ਦੀ ਜਿਹੜੀ ਹੈਗੀ ਦਲਦਲ ਚੋਂ ਬਾਹਰ ਕੱਢਿਆ ਜਾਵੇ ਜਿਹੜਾ ਹੈਗਾ।
0: ਉੱਥੇ ਵੀ ਦੇਖੋ ਮੁਹੰਮਦ ਜੀ ਉਹਦੇ ਵਿੱਚ ਵੀ ਹੈ ਕਿ ਚਲੋ ਜ਼ਮੀਨਾਂ ਹੈਗੀਆਂ ਸਾਰਾ ਕੁਝ ਹੈਗੀਆਂ, ਸੁਸਾਈਡ ਉਹਦਾ ਹੱਲ ਨੀਗਾ, ਉਹ ਤਾਂ ਤੁਸੀਂ ਪਰਿਵਾਰ ਨੂੰ ਹੋਰ ਵੀ ਡੂੰਘੇ ਟੋਏ ਦੇ ਵਿੱਚ ਖਾਈ ਦੇ ਵਿੱਚ ਸਿੱਟ ਕੇ ਚਲੇ ਜਾਂਦੇ ਹੋ, ਆਪ ਤਾਂ ਤੁਸੀਂ ਚਲੋ ਵਿਹਲੇ ਹੋ ਜਾਂਦੇ ਇਹਨਾਂ ਕੰਮ ਤੋਂ, ਪਰ ਜਿਹੜਾ ਪਰਿਵਾਰ ਆ ਬਾਅਦ ਦੇ ਵਿੱਚ ਬੱਚੇ ਨੇ ਜਾਂ ਹੋਰ ਪਰਿਵਾਰਕ ਮੈਂਬਰ ਰਿਸ਼ਤੇਦਾਰ ਇਹਨਾਂ ਚੀਜ਼ਾਂ ਨੂੰ ਭੁਗਤਦੇ ਆ, ਉਹਨਾਂ ਨੂੰ ਪਤਾ ਕੀ ਬਣਦਾ, ਤੇ ਕਿਉਂਕਿ ਦੇਖੋ ਚਲੋ ਜ਼ਮੀਨ ਹੈ ਤੁਹਾਡੇ ਕੋਲ, ਉਹਦਾ ਕੁਝ ਹਿੱਸਾ ਜੇ ਤੁਸੀਂ ਨਹੀਂ ਉਹਨੂੰ ਮੈਨੇਜ ਕਰ ਪਾ ਰਹੇ ਜਾਂ ਘਰ ਦੇ ਖਰਚੇ ਨਹੀਂ ਹੈ, ਤਾਂ ਆਪਣੀ ਜਾਨ ਦੇਣ ਦੇ ਨਾਲ ਉਹ ਘੱਟੋ ਘੱਟ ਕੀ ਪਤਾ ਕਿ ਕੁਝ ਹਿੱਸਾ ਵੇਚ ਕੇ ਜਾਂ ਜੇ ਉਹ ਕੰਮ ਦੇ ਵਿੱਚ ਕੁਝ ਨਹੀਂ ਬਚ ਰਿਹਾ ਤਾਂ ਉਹਨੂੰ ਵੇਚ ਕੇ ਤਾਂ ਆਪਣਾ ਕੋਈ ਹੋਰ ਕਾਰੋਬਾਰ ਉਸ ਪੈਸੇ ਦੇ ਨਾਲ ਖੋਲ ਲਓ, ਥੋੜਾ ਜਿਹਾ ਲਾਈਨ ਨੂੰ ਚੇਂਜ ਕਰ ਲਓ, ਜ਼ਿੰਦਗੀ ਦੇ ਜਿਹੜਾ ਤੁਹਾਡੇ ਰੁਟੀਨ ਹੈ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ।
2: ਹਾਂ ਹਾਂ ਬਿਲਕੁਲ, ਬਹੁਤ ਗ੍ਰੇਟ ਆਈਡੀਆ ਤੁਸੀਂ ਦੱਸਿਆ ਹੈਗਾ ਵੀ ਮਤਲਬ ਕਿ ਜਿਹੜਾ ਹੈਗਾ ਕੱਲ ਤੋਂ ਨਾ ਉਮੀਦੀ ਕਰਨੀ ਆ, ਜਿਹੜਾ ਹੈਗਾ ਚਲੋ ਜੇ ਪ੍ਰੋਬਲਮ ਚ ਵੀ ਆ ਗਿਆ ਤਾਂ ਜ਼ਮੀਨ ਤਾਂ ਹੈਗੀ ਆ ਨਾ, ਥੋੜਾ ਬਹੁਤਾ ਕਰਕੇ ਆਪਣਾ ਫਾਰਗ ਹੋਵੋ ਜਿਹੜਾ ਹੈਗਾ
0: ਬਿਲਕੁਲ,
2: ਚਿੰਤਾ ਜਿਹੜੀ ਹਟਾਓ ਉਹਨੂੰ ਇੱਕ ਪਾਸੇ ਜਿਹੜਾ ਹੈ ਨਾ, ਤੇ ਇਹ ਗੱਲਾਂ ਹੈਗੀਆਂ ਤਾਂ ਬਹੁਤ ਵਧੀਆ ਹੈ, ਗ੍ਰੇਟ ਆਈਡੀਆ ਤੁਹਾਡਾ ਵੀ।
0: ਥੈਂਕ ਯੂ
2: ਜੀ, ਤੇ ਜਿੱਥੇ ਵੀ ਮੈਸੇਜ ਆ ਰਿਹਾ ਉਮੀਦ ਹੈ ਵੀ ਭਰਾ ਜਿਹੜੇ ਹੈਗੇ ਤੇ ਜ਼ਰੂਰ ਫਾਇਦਾ ਲੈਣਗੇ ਇਸ ਆਈਡੀਆ ਦਾ, ਲਾਜ਼ਮ ਜਿਹੜਾ ਕਿਉਂ ਚਿੰਤਾ ਦੇ ਵਿੱਚ ਪੈਣ ਜਦੋਂ ਤੁਹਾਡੇ ਕੋਲ ਹੈਗਾ ਮਾਰਕ ਐਵੇਂ ਨਾ। ਤੇ ਲਓ ਜੀ ਫਿਰ ਗੀਤ ਜਿਹੜਾ ਹੈਗਾ ਮੈਂ ਲੈ ਕੇ
0: ਜਰੂਰ ਜੀ ਜਰੂਰ
2: ਨਜ਼ਰ ਕਰ ਦਾਂਗੇ।

ਮਾਰੀ ਛੁਰੀਆਂ ਸਾਨੂੰ ਜ਼ਖਮੀ ਕਰਤਾ। ਬੂੜਾ ਮਹਿੰਦੀ ਦਾ ਰੰਗ ਬਣਾਉਣ ਦੇ ਲਈ ਹੱਥੀਂ ਅੱਗ ਲਾਵੇਂ ਕੁਲੀ ਸਾਡੜੀ ਨੂੰ।

0: जिथे तू कर आया जाके ब्यानी खुफिया रिपोर्ट आई लंदनों, जिथे तू कर आया जाके
1: वाह जी,
0: ब्यानी। शुक्रिया,
1: क्या बात है
0: थैंक यू
1: मामा जी,
0: सो मच।
1: बाकमाल जी, बहुत बहुत शुक्रिया खूबसूरत गाने दे ले जी, ते थैंक यू
0: शुक्रिया
1: जी,
0: जी, मैं
1: थैंक यू, सत
0: इले
1: श्री
0: बात
1: अकाल
0: दे
1: जी।
0: रहा हूँ।
1: जी दोस्तों, इसने जी मामा जी दुबई तो जुड़े सन, ते लंदनों खुफिया रिपोर्ट की गल की है, ते भारत तो भी खुफिया रिपोर्ट की जड़ी है आ गई है खबर कि जगतार सिंह हवारा दे एक दिन की पैरोल लैण दे लई सहमत होण दे चर्चे ने, ते बीमार माता नूं मिलण दे लई मंगी सी पैरोल 10 दिनां दी वैसे, ते हाले लिखती हुक्म जारी नहीं होए ने, इहदे उत्ते चर्चा जिहड़ी शुरू हो गई है। साबका पंजाब मुख मंत्री जिहड़े बेअंत सिंह सन, उन्हां दी हत्या दे मामले दे विच दिल्ली दी तिहाड़ जेल च नज़रबंद जगतार सिंह हवारा वल्लों एक दिन दी पैरोल लैण दे लई सहमत होण दे उत्ते चर्चे ने। इह कहा जा रिहा कि हवारा अपनी बजुर्ग ते बीमार माता नूं मिलण दे लई इक दिन दी पैरोल लैण वास्ते सहमत हो गए ने। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ ਦੇ ਲਈ 10 ਦਿਨ ਦੀ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਸੀ, ਤੇ ਸੁਰੱਖਿਆ ਤੇ ਹੋਰ ਤਕਨੀਕੀ ਕਾਰਨਾਂ ਕਰਕੇ ਤਜਵੀਜ਼ ਜਿਹੜੀ ਸੀ ਅੰਤਮ ਰੂਪ ਨਹੀਂ ਲੈ ਸਕੀ ਸੀ, ਪਰ ਹੋ ਸਕਦਾ ਹੈ ਕਿ ਹੁਣ ਇਕ ਦਿਨ ਦੀ ਜਿਹੜੀ ਹੈ ਪੈਰੋਲ ਉਹ ਦੇ ਸਕਦੇ ਨੇ। ਬਾਕੀ ਦੇਖਦੇ ਹਾਂ ਕੀ ਕੁਝ ਜਿਹੜੀ ਅਪਡੇਟ ਆਉਂਦੀ ਹੈ। ਇਸੇ ਤਰ੍ਹਾਂ ਵੋਟ ਚੋਰੀ ਦੇ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਰੁਖ ਕਰੇਗਾ ਹੁਣ ਰਾਹੁਲ ਗਾਂਧੀ, ਇਹ ਜਿਹੜੇ ਬਿਆਨ ਆ ਰਹੇ ਨੇ, ਤੇ ਇਸੇ ਤਰ੍ਹਾਂ ਹੀ ਜਿਹੜਾ ਦਿੱਲੀ ਦੇ ਵਿੱਚ ਕਾਫੀ ਜਿਹੜੀ ਹੈ ਕੱਲ੍ਹ ਦੇ ਲਈ ਤਿਆਰੀ ਹੋ ਚੁੱਕੀ ਹੈ, ਤੇ ਉੱਥੇ ਕਾਫੀ ਕੁਝ ਜਿਹੜਾ ਕੀਤਾ ਜਾ ਰਿਹਾ। ਜੰਤਰ ਮੰਤਰ ਦੇ ਉੱਤੇ 24 ਘੰਟਿਆਂ ਦੇ ਲਈ ਇੰਟਰਨੈਟ ਦਾ ਬੰਦ ਕਰਤਾ ਹੈ। ਜੰਤਰ ਮੰਤਰ ਤੇ ਹੀ ਸਿਰਫ 1000 ਲੋਕਾਂ ਨੂੰ ਜਿਹੜਾ ਇਕੱਠੇ ਹੋਣ ਦੀ ਜਿਹੜੀ ਆਗਿਆ ਸ਼ਾਇਦ ਦਿੱਤੀ ਹੈ, ਤੇ ਹੁਣ ਜਿਹੜੀ ਖਬਰ ਆ ਰਹੀ ਹੈ। ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਅਸੈਂਬਲੀ ਸੈਸ਼ਨ ਜਿਹੜਾ ਉਹ ਸੱਦ ਲਿਆ, ਸਭਾ ਦਾ ਸਰਦ ਰੁੱਤ ਸੈਸ਼ਨ ਜਿਹੜਾ ਸ਼ੁਰੂ ਹੋਏਗਾ। ਇਸ ਤਰ੍ਹਾਂ ਦੇ ਮੁੱਦੇ ਨੇ ਤੇ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਦੋਸਤੋ, ਇੱਕ ਦੋ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਤੇ ਜੇ ਤੁਸੀਂ ਲਾਈਨਾਂ ਦੇ ਵਿੱਚ ਹਾਜ਼ਰੀ ਭਰਨੀ ਚਾਹੁੰਦੇ ਹੋ, ਕਾਲ ਖੁੱਲੀ ਹੈ ਤੁਹਾਡੇ ਲਈ, ਤੇ ਜ਼ਰੂਰ ਗੱਲਬਾਤ ਕਰ ਸਕਦੇ ਹੋ। ਕੈਨੇਡਾ ਦੇ ਕਹਿੰਦੇ ਨੇ ਹੋਣਗੇ ਚਾਰ ਟੋਟੇ, ਐਲਨ ਮਸਕ ਦੇ ਬਿਆਨ ਦੇ ਉੱਤੇ ਪੀਐਮ ਕਾਰਨੀ ਨੇ ਕਰਾਰਾ ਜਵਾਬ ਜਿਹੜਾ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਨ ਮਸਕ ਜਿਹੜਾ ਵੱਖਵਾਦੀ ਬਿਆਨ ਦੇ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ, ਤੇ ਕਾਰਨੀ ਨੇ ਮਸਕ ਦੇ ਵੱਲੋਂ ਕਿਊਬੈਕ, ਅਲਬਰਟਾ ਤੇ ਸਸਕੈਚਵਨ ਜਿਹੜਾ ਉਹਨੂੰ ਕੈਨੇਡਾ ਤੋਂ ਵੱਖ ਕਰਨ ਦੀ ਕੀਤੀ ਗਈ ਅਪੀਲ ਦਾ ਸਖ਼ਤ ਜਿਹੜਾ ਵਿਰੋਧ ਕਰ ਦਿੱਤਾ ਹੈ। ਕਾਰਨੀ ਨੇ ਸਪਸ਼ਟ ਕੀਤਾ ਹੈ ਸ਼ਬਦਾਂ ਦੇ ਵਿੱਚ ਕਿਹਾ ਕਿ ਕੈਨੇਡਾ ਦਾ ਭਵਿੱਖ ਇੱਥੋਂ ਦੇ ਨਾਗਰਿਕ ਹੀ ਤੈਅ ਕਰਨਗੇ, ਤੇ ਮਸਕ ਦੀਆਂ ਟਿੱਪਣੀਆਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਹਨਾਂ ਕਿਹਾ ਕਿ ਕੈਨੇਡਾ ਦਾ ਭਵਿੱਖ ਕੈਨੇਡੀਅਨਾਂ ਦੀਆਂ ਪਹਿਲਕਦਮੀਆਂ ਤੇ ਕਿਊਬਿਕ ਦੇ ਲੋਕਾਂ ਦੀਆਂ ਜਿਹੜੀਆਂ ਨੇ ਲੋੜਾਂ ਦੇ ਅਨੁਸਾਰ ਤੈਅ ਹੋਵੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਵਿਦੇਸ਼ੀ ਸਰਕਾਰਾਂ ਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਦਖਲ ਤੋਂ ਬਿਨਾਂ ਆਪਣੀਆਂ ਭਾਸ਼ਾਵਾਂ ਤੇ ਸਭਿਆਚਾਰ ਅਨੁਸਾਰ ਜਿਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਪਹਿਲੇ ਟ੍ਰਿਲੀਅਨ ਪਤੀ ਐਲਨ ਮਸਕ ਜਿਹੜਾ ਹੈ, ਜੋ ਦੱਖਣੀ ਅਫਰੀਕਾ ਦੇ ਵਿੱਚ ਜਨਮੇ ਕੈਨੇਡੀਅਨ ਅਮਰੀਕੀ ਹਨ, ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਕਿਊਬਿਕ ਦੀ ਵੱਖਵਾਦੀ ਪਾਰਟੀ ਜਿਹੜੀ ਆ ਪਾਰਟੀ ਕਿਊਬੈਕੋਇਸ ਪੀਕਿਊ ਦੇ ਨੇਤਾ ਪਾਲ ਸੇਂਟ ਪੀਅਰ ਪਾਲਮੋਂਡਨ ਬਾਰੇ ਪੋਸਟ ਲਿਖੀ ਸੀ, ਜਿਨ੍ਹਾਂ ਦੀ ਪਾਰਟੀ ਨੇ ਸੂਬਾਈ ਚੋਣਾਂ ਜਿੱਤੀਆਂ ਸੀਗੀਆਂ। ਮਸਕ ਨੇ ਲਿਖਿਆ ਸੀ ਕਿ ਚੰਗਾ ਹੈ ਕਿ ਕਿਊਬਕ ਨੂੰ ਜਿਹੜਾ ਵੱਖ ਹੋ ਜਾਣਾ ਚਾਹੀਦਾ ਹੈ, ਤੇ ਉਹ ਜ਼ਿਆਦਾ ਵਧੀਆ ਸਥਿਤੀ ਦੇ ਵਿੱਚ ਰਹਿਣਗੇ। ਅਲਬਰਟਾ ਤੇ ਸਸਕੈਚਵਨ ਨੂੰ ਵੀ ਕਹਿੰਦੇ ਵੱਖ ਹੋ ਜਾਣਾ ਚਾਹੀਦਾ ਹੈ। ਮੋਂਟਰੀਅਲ, ਇਹ ਦੇਖੋ ਹੁਣ ਕਿੱਦਾਂ ਪਾੜਾ ਪਾ ਰਹੇ ਨੇ ਉਹਨਾਂ ਦੇ ਵਿੱਚ, ਕਿਉਂਕਿ ਟਰੰਪ ਦੇ ਰਾਸ ਨਹੀਂ ਆਇਆ ਕੈਨੇਡਾ ਵਾਲੇ ਹੁਣ, ਤੇ ਅਗਲਿਆਂ ਨੇ ਵੀ ਬਗਾਵਤ ਕਰ ਦਿੱਤੀ, ਤੇ ਹੁਣ ਇਹਦੇ ਥਰੂ ਜਿਹੜਾ ਇਹ ਪਾੜਾ ਹੋਰ ਵੱਡਾ ਪਾ ਰਹੇ ਨੇ, ਮੁਲਕ ਨੂੰ ਪਾੜਨਾ ਚਾਹੁੰਦੇ ਆ। ਮੋਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਜਿਹੜੇ ਪ੍ਰੋਫੈਸਰ ਹੈ ਡੈਨੀਅਲ ਬਲੈਟ ਅਨੁਸਾਰ, ਪਾਰਟੀ ਜਿਹੜਾ ਹੈ ਕਿਊਬੈਕੋਇਸ ਦੀ ਜਿਹੜੀ ਜਿੱਤ ਦਾ ਮਤਲਬ ਆਜ਼ਾਦੀ ਦਾ ਜਿਹੜਾ ਜਨਾਦੇਸ਼ ਨਹੀਂ ਹੈ। ਪਾਰਟੀ ਨੂੰ ਲਗਭਗ 28% ਜਿਹੜੀ ਵੋਟਾਂ ਮਿਲੀਆਂ ਨੇ, ਤੇ ਬਹੁਮਤ ਤੋਂ ਦੂਰ ਰਹੀ ਹੈ, ਜਦੋਂ ਕਿ ਕਿਊਬੈਕ ਦੀ ਜਿਹੜੀ ਆਜ਼ਾਦੀ ਲਈ ਸਮਰਥਨ ਅਜੇ ਵੀ ਲਗਭਗ 30% ਤੇ ਹੀ ਹੈ, ਤੇ ਉਹਦੇ ਅਨੁਸਾਰ ਚੋਣ ਨਤੀਜੇ ਆਜ਼ਾਦੀ ਨਾਲੋਂ ਕੁਲਿਸ਼ਨ ਅਵੇਨਰ ਕਿਊਬਿਕ ਸਰਕਾਰ ਨੂੰ ਹਟਾਉਣ ਦੀ ਇੱਛਾ ਤੋਂ ਜਿਹੜੇ ਵੱਧ ਪ੍ਰਭਾਵਿਤ ਸਨ। ਆਖਰ ਦੇ ਵਿੱਚ ਕਹਿੰਦੇ ਨੇ ਆਪਣੇ ਮੁਕੱਦਮੇ ਜੀ ਜੁੜੇ ਉਹਨਾਂ ਦੀ ਗੱਲ ਸੁਣਦੇ ਆ। ਦੂਜੇ ਪਾਸੇ ਅਲਬਰਟਾ ਦੇ ਵਿੱਚ 19 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਰਹਿਣ ਜਾਂ ਆਜ਼ਾਦੀ ਦੇ ਲਈ ਰੈਫਰੈਂਡਮ ਦੇ ਵੱਲ ਵਧਣ ਸੰਬੰਧੀ ਵੋਟਿੰਗ ਹੋਣੀ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਕੈਨੇਡਾ ਦੇ ਵਿੱਚ ਰਹਿਣ ਦੇ ਵੱਖ ਜਿਹੜਾ ਪੱਖ ਦੇ ਵਿੱਚ ਵੋਟ ਪਾਉਣਗੇ ਤੇ ਸਮਿਥ ਦੇ ਅਨੁਸਾਰ ਉਹਨਾਂ ਦੀ ਸਰਕਾਰ ਤੇ ਕਾਰਨੀ ਸਰਕਾਰ ਵੱਲੋਂ ਮਿਲ ਕੇ ਮੁੱਦਿਆਂ ਨੂੰ ਹੱਲ ਕਰਨ ਦੇ ਨਾਲ ਸੂਬੇ ਦੇ ਵਿੱਚ ਵੱਖਵਾਦ ਦੀ ਭਾਵਨਾ ਕਮਜ਼ੋਰ ਹੋਈ ਹੈ। ਇਸ ਦੇ ਨਾਲ ਹੀ ਸਸਕੈਚਵਨ ਦੀ ਜਿਹੜੇ ਹੈ ਪ੍ਰੀਮੀਅਰ ਸਕਾਟ ਮੋਹ ਨੇ ਵੀ ਮਸਕ ਦੀ ਪੋਸਟ ਦੇ ਉੱਤੇ ਇੱਕ ਸ਼ਬਦ ਦੇ ਵਿੱਚ ਜਵਾਬ ਦਿੰਦਿਆਂ ਲਿਖਿਆ ਨਹੀਂ। ਤੇ ਲੋ ਦੋਸਤੋ ਅੱਗੇ ਵੱਧਦੇ ਹਾਂ। ਮੁਕੱਦਮੇ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਭਾਰਦਵਾਜ ਜੀ।
1: ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ, ਕੀ ਹਾਲ ਚਾਲ ਹੈ ਜਨਾਬ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਆਪਣੇ ਸੁਣਾਓ?
1: ਠੀਕ ਠਾਕ ਜੀ, ਬਸ ਲੱਗੇ ਹੋਏ ਆ ਜੀ। ਜੀ
2: ਪਾਬੰਦੀ ਦਾ ਹੁਣ ਤਾਂ ਘਰੋਂ ਹੁਸ਼ਿਆਰਪੁਰ ਤੋਂ ਦੂਰ ਵਾਇਆ ਨਿਕਲਦੇ ਹੋਏ ਵਾਇਆ ਪਟਿਆਲੇ ਤੇ ਵਾਇਆ ਹਰਿਆਣੇ ਪਹੁੰਚੇ ਹੋਏ ਨੇ, ਹੁਣ ਕਾਹਦੀ ਪਾਬੰਦੀ ਹੈ?
1: ਨਹੀਂ ਪਾਬੰਦੀ ਹੈ, ਪਰਿਵਾਰਕ ਪਾਬੰਦੀ ਕਹਿ ਸਕਦੇ ਨਾ, ਪਰਿਵਾਰ ਤੋਂ ਵੱਡੀ ਕੋਟ ਕਿਹੜੀ ਹੈ ਜੀ?
2: ਹਾਂ ਨਹੀਂ ਨਹੀਂ, ਉਹ ਫੋਟੋ ਐ ਵੀ ਫੋਟੋ ਤੇ ਘਰ ਵੀ ਪਹੁੰਚ ਸਕਦੀ ਹੈ
1: ਜੀ,
2: ਉਹਨੇ ਥੋੜੀ ਵੇਖਣਾ ਵੀ ਔਰਿਆਂ ਦਾ ਪਿੰਡ ਆਉਂਦਾ ਵਿਚਾਲੇ ਕੀ
1: ਬਿਲਕੁਲ
2: ਪੇਕਿਆਂ
1: ਜੀ।
2: ਵੀ ਉਹ ਸੈਣੀ ਬਾਈ ਫਿਰ ਵਕੀਲ ਨੇ, ਉਹ ਗੱਲ ਬਹੁਤ ਚੁਸਤ ਨੇ
1: ਜੀ।
2: ਚਲੋ ਚੰਗੀ ਗੱਲ, ਮੈਂ ਤਾਂ ਸਵੇਰੇ ਕਹਿਣ ਦੇ ਕਹਿੰਦੇ ਮੈਂ ਜਾਣਾ ਦੋ ਦਿਨ ਹੋ ਸਕਦਾ ਮੈਂ ਸ਼ਾਮਲ ਨਾ ਹੋਵਾਂ ਪ੍ਰੋਗਰਾਮ।
1: ਬਿਲਕੁਲ ਜੀ,
2: ਮੈਂ ਵੀ ਸਾਡੇ ਹਰਿਆਣੇ ਜਾਣਾ, ਤੁਸੀਂ ਮੈਂ ਵੀ ਤੁਹਾਡਾ
1: ਜੀ।
2: ਚੰਗੀ ਗੱਲ ਹੈ, ਮੈਂ ਵੀ
1: ਬਿਲਕੁਲ ਹੈ।
2: ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਮੈਂ ਭਾਰਤ ਬਾਈ ਜੀ, ਮੈਂ ਅੱਜ ਕੱਲ ਸ਼ਮੀ ਬਾਈ ਜੀ ਵੀ ਨੀ ਜੁੜਦੇ, ਅੱਜ ਕੱਲ ਨੀ, ਉਹਨਾਂ ਨੇ ਵਾਰ ਬਦਲਦੇ ਹੋਲੀ
1: ਹੋਲੀ ਹੋਲੀ ਕੰਮਕਾਰ ਦੇ ਵਿੱਚ ਬੀਜੀ ਹੋਣ ਕਰਕੇ ਨਹੀਂ ਹੋਏ ਨੀ ਜੀ। ਹਾਂਜੀ ਕੋਈ ਨੀ, ਵੀਕਐਂਡ ਦੇ ਉੱਤੇ ਆ ਰਹੇ ਨੇ। ਹਾਂਜੀ ਠੀਕ ਹੈ,
2: ਮੈਂ ਨਾ ਭਾਗਦੇ ਹੋਏ ਚਲੋ ਖਬਰਾਂ ਦੀ ਗੱਲ, ਮੈਂ ਤੁਹਾਨੂੰ ਮੈਨੂੰ ਦੋ ਲਾਈਨਾਂ ਬਖਸ਼ੀ ਦੀ ਗੱਲ ਤੋਂ ਯਾਦ ਆ ਗਈ।
1: ਹਾਂਜੀ
2: ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦੇਣਾ, ਫਿਰ ਹੁਣ ਮੈਂ ਖਬਰਾਂ ਵਾਲੀ ਗੱਲ ਤੇ ਕਰਨੀ ਨਹੀਂ ਹੈਗੀ।
1: ਹੁਣ ਦੇ
2: ਸੀ ਗਾਣਾ ਵਾਲਾ, ਫਿਰ ਭੁੱਲ ਗਿਆ ਮੈਨੂੰ, ਮੈਂ ਹੁਣ ਸੋਚਦਾ ਪਿਆ ਸੀ, ਮੈਂ ਵਿਚਾਰ ਦਿਮਾਗ ਚ ਨਿਕਲ ਗਿਆ ਮੈਨੂੰ
1: ਜੀ।
2: ਤੁਹਾਡੇ ਕੋਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀ
1: ਜੀ, ਪਟੇ ਤੇ ਚੜਦਾ,
2: ਚਲੋ ਹੋ ਸਕਦਾ ਮੈਂ ਪਟੇ ਤੇ ਚੜਦਾ ਨੀ, ਕਿਉਂਕਿ ਸ਼ੁਰੂ ਵਾਲੀਆਂ ਲਾਈਨਾਂ ਮਿਸਰ ਗਿਆ ਮੈਨੂੰ, ਐਨ ਵਾਲੀਆਂ ਤੇ ਹੁਣ ਯਾਦ ਨੇ, ਫਿਰ ਗੱਲ ਬਣਨੀ ਨੀ ਹੈਗੀ। ਹੁਣ ਕਈ ਵਾਰੀ ਇਹ ਵੀ ਹੁੰਦਾ ਵੀ ਕਈ ਵਾਰੀ ਉਹ ਚੜਦਾ ਹੋਵੇ ਪਟੇ ਤੇ, ਫਿਰ ਗੱਲ ਚਲੋ ਕੋਈ ਗੱਲ ਨੀ, ਮੈਂ ਤੁਹਾਨੂੰ ਜੇ ਹੋ ਸਕਿਆ ਤਾਂ ਹੋ ਨੀ ਸਕਿਆ ਮੈਂ ਤੁਹਾਨੂੰ ਅੱਧੇ ਮੈਂ ਹੁਣੀ ਸੁਣ ਕੇ ਤੇ ਬਸ ਪਹਿਲਾ ਅੱਖਰ ਮੈਨੂੰ ਯਾਦ ਆ ਗਿਆ, ਤਾਂ ਫਿਰ ਮੈਂ
1: ਠੀਕ ਹੈ
2: ਉਹਨਾਂ ਦੁਆਰਾ।
1: ਸ਼ੁਕਰੀਆ ਜੀ ਦੋਸਤੋ, ਮੁਕੱਦਮੇ ਜੀ ਜੁੜੇ ਸਨ ਨਾਲ, ਚਲੋ ਗੀਤ ਨੂੰ ਦੇਖ ਕੇ ਫਿਰ ਆਉਂਦੇ ਆ ਦੁਬਾਰਾ। ਤੇ ਦੋਸਤੋ ਔਜਲਾ ਸਾਹਿਬ ਲਿਖਦੇ ਨੇ ਕਿ ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ, ਕਹਿੰਦੇ ਭਾਰਤ ਵੀਰ ਹਾਂਜੀ ਜੀ ਐਲਾਨ ਹੀ ਕਰਦਾ ਵੈਸੇ ਤਾਂ ਉਹ ਜੀ, ਐਲਨ ਮਸਕ ਹੈ ਜੀ ਵੈਸੇ ਉਹਦਾ ਨਾਂ, ਤੇ ਪਾਬੰਦੀ ਨਾਲ ਹੀ ਹੈ ਜੀ ਕਹਿੰਦੇ। ਹਾਂਜੀ ਅੱਛਾ ਜੀ, ਤੇ ਭੁੱਲਣਾ ਹੀ ਸੀ ਕਹਿੰਦੇ ਰਾਜਨ ਜੀ, ਹਰਿਆਣਾ ਦੇ ਵਿੱਚ ਨੇ ਤਾਂ ਲਾਗੇ ਨੇ ਨਾ ਕਹਿੰਦੇ ਹੁਣ, ਹਾਂਜੀ ਫਿਰ ਤਾਂ ਭੁੱਲਣਾ ਬਣਦਾ। ਲੋ ਦੋਸਤੋ ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। 400 ਸਾਲ ਉਮਰ ਤੇ 10 ਸਾਲ ਦਾ ਗਰਭ ਕਾਲ, ਇਹਨਾਂ ਮੱਛੀਆਂ ਨੂੰ ਕਿਉਂ ਮਾਰਨਾ ਚਾਹੁੰਦੇ ਨੇ ਲੋਕ? ਧਰਤੀ ਦੇ ਉੱਤੇ ਸਭ ਤੋਂ ਲੰਬੀ ਉਮਰ ਜਿਉਣ ਵਾਲੇ ਰੀੜ ਦੀ ਹੱਡੀ ਵਾਲੇ ਜੀਵ ਜਿਹੜੇ ਨੇ ਗ੍ਰੀਨਲੈਂਡ ਸ਼ਾਰਕ, ਦੀ ਆਬਾਦੀ ਨੂੰ ਮਾਰਨ ਦੀ ਯੋਜਨਾ ਦੇ ਉੱਤੇ ਇੱਕ ਵੱਡਾ ਅੰਤਰਰਾਸ਼ਟਰੀ ਵਿਵਾਦ ਖੜਾ ਹੋ ਗਿਆ। ਗ੍ਰੀਨਲੈਂਡ ਦੇ ਕੁਝ ਜਿਹੜੇ ਸਥਾਨਕ ਮਛੇਰਿਆਂ ਦੇ ਵੱਲੋਂ ਆਪਣਾ ਮੱਛੀ ਫੜਨ ਦਾ ਕੀਮਤੀ ਜਿਹੜਾ ਸਮਾਨ ਹੈ ਬਚਾਉਣ ਦੇ ਲਈ ਲਗਭਗ 1000 ਗ੍ਰੀਨਲੈਂਡ ਸ਼ਾਰਕਾਂ ਨੂੰ ਮਾਰਨ ਦੀ ਮੰਗ ਕੀਤੀ ਗਈ ਸੀਗੀ, ਜਿਸ ਦੇ ਉੱਤੇ ਵਿਗਿਆਨੀਆਂ ਤੇ ਸਮੁੰਦਰੀ ਜੀਵ ਰੱਖਿਅਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਫਿਲਹਾਲ ਰੋਕ ਜਿਹੜੀ ਆ ਲਗਾ ਦਿੱਤੀ ਗਈ ਹੈ। ਇਹ ਪੂਰਾ ਮਾਮਲਾ ਗ੍ਰੀਨਲੈਂਡ ਦੇ ਪੱਛਮੀ ਤੱਟ ਦੇ ਉੱਤੇ ਸਥਿਤ ਅਵਾਨਾਤਾ ਨਗਰ ਪਾਲਿਕਾ ਦਾ ਹੈ ਤੇ ਸਥਾਨਕ ਮਛੇਰਿਆਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਇਹ ਸ਼ਾਰਕਾਂ ਉਨ੍ਹਾਂ ਦੇ ਮੱਛੀ ਫੜਨ ਵਾਲੇ ਜਾਲਾਂ ਤੇ ਕਾਂਟਿਆਂ ਦੇ ਵਿੱਚ ਫਸ ਜਾਂਦੀਆਂ ਨੇ, ਜਿਹਦੇ ਨਾਲ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਇੱਕ 27 ਸਾਲਾਂ ਮਛੇਰੇ ਹੇਨਰਿਕ ਜੇਨਸੇਨ ਨੇ ਜਿਹੜਾ ਸੀ ਦੱਸਿਆ ਕਿ ਇਸੇ ਸਾਲ ਉਸਦੇ ਲਗਭਗ 6000 ਕਾਂਟੇ ਗੁੰਮ ਹੋ ਚੁੱਕੇ ਨੇ, ਜਿਸਦੇ ਨਾਲ ਇੱਕ ਹੀ ਦਿਨ ਦੇ ਵਿੱਚ ਲਗਭਗ 30,000 ਡੈਨਿਸ਼ ਕਰੋਨ ਜਿਹੜੇ ਨੇ ਲਗਭਗ 4,500 ਅਮੈਰੀਕਨ ਡਾਲਰ ਦਾ ਸਮਾਨ ਜਿਹੜਾ ਬਰਬਾਦ ਹੋਇਆ। ਇਸ ਨੁਕਸਾਨ ਤੋਂ ਬਚਣ ਦੇ ਲਈ ਨਗਰ ਪਾਲਿਕਾ ਨੇ 1000 ਸ਼ਾਰਕਾਂ ਨੂੰ ਮਾਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ, ਜਿਸਦੇ ਤਹਿਤ ਹਰੇਕ ਸ਼ਾਰਕ ਦੇ ਦਿਲ ਦੇ ਬਦਲੇ ਜਿਹੜਾ ਸੀ ਲਗਭਗ $45 ਇਨਾਮ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਸੀਗਾ। ਦੂਜੇ ਪਾਸੇ ਸਮੁੰਦਰੀ ਜੀਵ ਵਿਗਿਆਨੀ ਜਿਹੜੇ ਨੇ ਉਨ੍ਹਾਂ ਨੇ ਇਸ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕਰ ਦਿੱਤੀ। ਗ੍ਰੀਨਲੈਂਡ ਸ਼ਾਰਕ ਦੀ ਉਮਰ 400 ਸਾਲ ਤੋਂ ਵੀ ਵੱਧ ਹੁੰਦੀ ਹੈ। ਕਿਆ ਬਾਤ ਹੈ ਜੀ, ਇੰਨਾ ਲੰਮਾ ਸਮਾਂ ਜਿਉਂਦੀ ਹੈ ਗ੍ਰੀਨਲੈਂਡ ਸ਼ਾਰਕ ਜਿਹੜੀ ਹੈ, 400 ਸਾਲ ਤੋਂ ਵੱਧ ਉਹਦੀ ਉਮਰ ਹੁੰਦੀ ਹੈ। ਇਹ ਜੀਵ ਲਗਭਗ 150 ਸਾਲ ਦੀ ਉਮਰ ਦੇ ਵਿੱਚ ਜਾ ਕੇ ਜਿਨਸੀ ਤੌਰ ਦੇ ਉੱਤੇ ਬਾਲਗ ਹੁੰਦੀ ਹੈ ਬੱਲੇ ਜੀ, ਤੇ ਇਸਦਾ ਗਰਭ ਜਿਹੜਾ ਕਾਲ ਹੈ 10 ਸਾਲ ਤੋਂ ਵੱਧ ਸਮੇਂ ਤੱਕ ਚੱਲ ਸਕਦਾ ਹੈ। ਇੰਨੇ ਹੌਲੀ ਜੀਵਨ ਚੱਕਰ ਦੇ ਕਾਰਨ ਜੇਕਰ ਵੱਡੀ ਗਿਣਤੀ ਦੇ ਵਿੱਚ ਸ਼ਾਰਕਾਂ ਮਾਰੀਆਂ ਜਾਂਦੀਆਂ ਨੇ ਤਾਂ ਇਹ ਪ੍ਰਜਾਤੀ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ। ਅੰਤਰਰਾਸ਼ਟਰੀ ਸੰਸਥਾ ਜਿਹੜੀ ਹੈ IUCN ਨੇ 2020 ਦੇ ਵਿੱਚ ਹੀ ਇਸ ਨੂੰ ਅਸੁਰੱਖਿਅਤ ਪ੍ਰਜਾਤੀਆਂ ਦੀ ਸੂਚੀ ਦੇ ਵਿੱਚ ਰੱਖਿਆ ਸੀਗਾ, ਤੇ ਵਾਤਾਵਰਨ ਸੰਗਠਨ ਓਸ਼ੀਅਨਸ ਨੌਰਥ ਕੈਲਾਲਿਟ ਨੁਨਾਤ ਜਿਹੜਾ ਉਹਦੇ ਨਿਰਦੇਸ਼ਕ ਜੈਸੇਰਾਕ ਪੋਲਸਨ ਦੇ ਅਨੁਸਾਰ ਸ਼ਾਰਕਾਂ ਨੂੰ ਮਾਰਨਾ ਮਸਲੇ ਦਾ ਸਥਾਈ ਜਿਹੜਾ ਹੱਲ ਨਹੀਂ ਹੈ। ਨਾਲ ਉਹਨਾਂ ਦੱਸਿਆ ਕਿ ਅਸਲੀ ਸਮੱਸਿਆ ਸਮੁੰਦਰ ਦੇ ਵਿੱਚ ਲੋੜ ਤੋਂ ਵੱਧ ਮੱਛੀਆਂ ਫੜਨਾ ਤੇ ਬਹੁਤ ਜ਼ਿਆਦਾ ਬੋਟਾਂ ਦੀ ਜਿਹੜੀ ਹੈ ਕਿਸ਼ਤੀਆਂ ਦੀ ਜਿਹੜੀ ਆ ਮੌਜੂਦਗੀ ਹੈ। ਫਿਲਹਾਲ ਜਿਹੜਾ ਉਹ ਕਹਿੰਦੇ ਨੇ ਇਸ ਸ਼ਿਕਾਰ ਦੇ ਯੋਜਨਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ, ਪਰ ਇਸ ਵਿਵਾਦ ਨੇ ਮਨੁੱਖੀ ਜਿਹੜਾ ਆਜੀਵਿਕਾ ਅਤੇ ਦੁਰਲੱਭ ਸਮੁੰਦਰੀ ਜੀਵਾਂ ਦੀ ਸੁਰੱਖਿਆ ਵਿਚਕਾਰ ਇੱਕ ਵੱਡਾ ਸਵਾਲ ਵੀ ਖੜਾ ਕਰਕੇ ਰੱਖ ਦਿੱਤਾ ਹੈ। ਕਿਆ ਬਾਤ ਹੈ, ਮੈਨੂੰ ਨਹੀਂ ਪਤਾ ਸੀਗਾ ਪਹਿਲਾਂ ਇਹਦੇ ਬਾਰੇ, ਤੇ ਬੜੀ ਵਧੀਆ ਜਾਣਕਾਰੀ ਹੈ ਇਸ ਖ਼ਬਰ ਦੇ ਵਿੱਚ ਕਿ ਜਿਹੜੀਆਂ ਇਹ ਸ਼ਾਰਕ ਜਿਹੜੀਆਂ ਗ੍ਰੀਨਲੈਂਡ ਦੀਆਂ ਸ਼ਾਰਕਸ ਨੇ ਉਹਨਾਂ ਦੀ ਉਮਰ 400 ਸਾਲ ਤੱਕ ਹੁੰਦੀ ਹੈ, ਜਿਉਂਦੀਆਂ ਨੇ, ਤੇ ਇਹ ਜਿਹੜਾ ਅਸਲ ਦੇ ਵਿੱਚ ਜਵਾਨੀ ਦੇ ਵਿੱਚ ਆਉਂਦੀਆਂ ਨੇ 150 ਸਾਲ, ਜਦੋਂ ਉਹਨਾਂ ਦੀ ਉਮਰ 150 ਸਾਲ ਬੀਤ ਜਾਂਦੇ ਆ ਉਸ ਸਮੇਂ ਦੇ ਵਿੱਚ ਇਹ 150 ਸਾਲ ਦੇ ਵਿੱਚ ਜਾਣੀ ਕਿ ਮੁੱਛ ਫੁੱਟ ਗੱਭਰੂ ਮੁਟਿਆਰਾਂ ਹੁੰਦੀਆਂ ਨੇ, ਤੇ ਉਸਦੇ ਵਿੱਚ ਫਿਰ ਉਸ ਤੋਂ ਬਾਅਦ 10 ਸਾਲ ਤੱਕ ਜਿਹੜੇ ਨੇ ਆਪਣੇ ਬੱਚੇ ਪੈਦਾ ਕਰ ਸਕਦੀਆਂ ਨੇ। ਤੇ ਕਿਆ ਬਾਤ ਹੈ, ਕਿੰਨੀ ਸਲੋਅ ਲਾਈਫ ਇਹਨਾਂ ਦੀ ਚੱਲਦੀ ਹੈ ਕਿ ਕਿਤੇ ਬੰਦੇ ਦੀ ਵੀ ਇੱਦਾਂ ਹੋ ਜਾਵੇ ਤਾਂ ਕੀ ਬਣੇ ਜੀ 400 ਸਾਲ। ਸੈਣੀ ਸਾਹਿਬ ਇੱਕ ਦਿਨ ਕਹਿੰਦੇ ਸੀ ਕਿਸੇ ਗੁਰੂ ਦੇ ਕੋਲ ਗਏ ਸੀਗੇ, ਕਿਸੇ ਦੇ ਗੱਲ ਸੁਣਾਉਂਦੇ ਸੀ ਪੁਰਾਣੀ, ਕਿ ਉਹਨਾਂ ਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਆ, ਉਹ ਕਹਿੰਦੇ ਜੇ ਦੱਸਿਆ ਤਾਂ ਤੁਸੀਂ ਯਕੀਨ ਨਹੀਂ ਕਰਨਾ ਤੇ ਛੱਡੋ ਪਰਾਂ ਕੀ ਗੱਲਬਾਤ ਕਰਨੀ ਹੈ, ਤੇ ਉਹ 300-400 ਸਾਲ ਦੀ ਗੱਲ ਦੱਸਦੇ ਸੀਗੇ ਇੱਦਾਂ ਹੀ। ਤੇ ਪਰ ਮੱਛੀਆਂ ਦੇ ਬਾਰੇ ਜਿਹੜਾ ਗ੍ਰੀਨਲੈਂਡ ਸ਼ਾਰਕ ਹੈ ਉਹਦੇ ਬਾਰੇ ਮੈਨੂੰ ਸਭ ਤੋਂ ਪਹਿਲਾਂ ਅੱਜ ਹੀ ਪਤਾ ਲੱਗਿਆ ਖ਼ਬਰ ਦੇ ਦੌਰਾਨ ਹੀ, ਤੇ ਲੱਗਦਾ ਕਿ ਬੰਦੇ ਦੇ ਵਿੱਚ ਵੀ ਇਹ ਤਬਦੀਲੀ ਆਉਣ ਦੇ ਸਮੇਂ ਦੇ ਵਿੱਚ ਆਸਾ ਕੀ ਇਹਨਾਂ ਦਾ ਸੀਕਰਟ ਹੈ ਜੀ, ਇੰਨਾ ਸ਼ਾਂਤ ਰਹਿੰਦੀਆਂ ਨੇ ਜਾਂ ਸਮੁੰਦਰ ਦੇ ਵਿੱਚ ਕਿਲੋ, ਕਿਉਂਕਿ ਠੰਡੇ ਪਾਣੀ ਨੇ ਜੀ ਇਹਨਾਂ ਮੁਲਕਾਂ ਦੇ ਵਿੱਚ, ਬਰਫ਼ ਦੇ ਥੱਲੇ ਸਾਰਾ ਕੁਝ ਚੱਲਦਾ ਹੈ ਜੀਵਨ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਲੋ ਦੋਸਤੋ, ਇਹ ਸੀ ਜੀ ਦੇਸ਼ ਭੇਦ ਦੀਆਂ ਖ਼ਬਰਾਂ, ਤੇ ਆਪਾਂ ਮੁਕੱਦਰ ਜੀ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਅੱਜ ਦੇ ਜਿਹੜਾ ਕਿਤਾਬ ਦੇ ਵੱਲ ਨੂੰ, ਪੰਜਾਬ ਮਾਊਂਟਬੈਟਨ ਤੋਂ ਲੈ ਕੇ ਫਿਰ ਅਗਲੇ ਇਤਿਹਾਸ ਦੀ ਗੱਲ ਕਰਦੇ ਹਾਂ ਕੀ ਕੁਝ ਵਾਪਰਦਾ ਹੈ, ਤੇ ਉਹਦੇ ਵਿੱਚ ਉਹਦੇ ਸਾਂਝ ਪਾਉਂਦੇ ਹਾਂ ਕੁਝ ਸਮੇਂ ਦੇ ਵਿੱਚ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦਾ ਜ਼ਿਕਰ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਔਜਲਾ, ਆਪਣੇ ਸੋਰੀ ਮੁਕੱਦਰ ਬਾਈ ਜੀ, ਸਵਾਗਤ ਹੈ ਫਿਰ ਤੋਂ
2: ਜੀ। ਜੀ ਜੀ ਭਾਰਤ ਬਾਈ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਵੈਸੇ ਮੈਨੂੰ ਗੱਲ ਤਾਂ ਉਹ ਆਈ ਸੀ ਯਾਦ ਆਪਣਾ ਮੁਹੰਮਦ ਜੀ ਦੀ ਗੱਲ ਸੁਣ ਕੇ।
1: ਹਾਂਜੀ,
2: ਤੇ ਉਹ ਕਈ ਵਾਰੀ ਹੁੰਦਾ ਵੀ ਗੱਲ ਵਿਸਰ ਜਾਂਦੀ ਹੈ। ਮੈਂ ਮੇਰੀ ਪੂਰੀ ਯਾਦ ਸੀ ਤੇ ਹੁਣ ਮੈਂ ਚਾਹੁੰਦਾ ਸੀ ਮੈਂ ਵੀ ਚਲੋ ਨਾ ਤੇ ਪਰ ਔਜਲਾ ਬਾਈ ਦੇ ਥੱਲੇ ਨਾ ਟੀਚਰਾਂ ਜੀਆਂ ਸੁਣ ਕੇ ਫਿਰ ਮੇਰਾ ਜੀ ਕਰਦਾ ਮੈਂ ਵੀ ਹੁਣ ਸੁਣਾਈ ਦੀ ਆ
1: ਜੀ ਕਰਦਾ ਵੀ ਜੀ ਕਰਦਾ
2: ਜੀ ਕਰਦਾ ਵੀ ਜੀ ਕਰਦਾ ਤੈਨੂੰ ਘੋਲ ਬਿਠਾਵਾ ਜੀ ਕਰਦਾ ਆਹ ਇਲਾਵਾ ਜੀ ਥੱਲੇ ਕਮੈਂਟ ਥੱਲੇ ਕਮੈਂਟ ਕਰੀ ਜਾਂਦੇ ਨੇ ਸਾਡੇ ਹਰਿਆਣੇ ਬਾਰੇ ਏਡਾ ਵੀ ਨੀ ਸਾਡਾ ਹਰਿਆਣਾ ਬਾਈ ਜੀ ਉਹ ਅਸੀਂ ਹਰਿਆਣੇ ਵਾਲੇ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਮੈਂ ਹਰਿਆਣੇ ਕਾ ਜਾਟ ਅਰੇ ਪਿਆਰ ਕੀ ਹਾਮੀ ਭਰ ਦੂੰਗਾ ਹਰਿਆਣਵੀ ਜੀ ਕਹਿੰਦਾ ਮੈਂ ਹਰਿਆਣੇ ਕਾ ਜਾਟ ਅਰੇ ਪਿਆਰ ਕੀ ਹਾਮੀ ਭਰ ਦੂੰਗਾ ਤੀਨ ਪਾਂਚ ਮਤ ਕਰੀਏ ਗੋਡੇ ਨੀਚੇ ਨਰ ਮੈਨੂੰ ਨਾ ਆਪਣਾ ਗੱਲ ਯਾਦ ਆਉਂਦੀ ਪਈ ਸੀ ਉਹਨਾਂ ਜਦੋਂ ਕਿਹਾ ਉਹਨਾਂ ਨੇ ਆਪਣਾ ਮੁਹੰਮਦ ਜੀ ਨੇ
1: ਜੀ
2: ਤੇ ਉਹ ਕਹਿੰਦਾ ਮੈਂ ਹੁਣ ਸੁਣਾ ਦਿਆਂ ਫਿਰ ਮੈਂ ਭੁੱਲਣਾ ਚਾਹਾਂ ਦੁਬਾਰਾ
1: ਫਿਰ
2: ਪੰਗਾ ਮੈਂ ਤੇਰੀ ਕਿਉਂ ਹੋ ਸਕਦੀ ਨਹੀਂ ਫਿਰ ਉਲਟਾ ਹੋ ਗਿਆ ਨਹੀਂ ਤੂੰ ਮੇਰੀ ਕਿਉਂ ਹੋ ਸਕਦੀ ਨਹੀਂ ਦੱਸ ਤੇਰੀ ਕੀ ਮਜਬੂਰੀ ਏ ਤੂੰ ਮੇਰੀ ਕਿਉਂ ਹੋ ਸਕਦੀ ਨਹੀਂ

0: ਨਿਕਲੀ ਫਿਰ ਦੱਸ ਕਿੱਧਰ ਨੂੰ ਜਾਵਾਂਗੇ। ਸਾਨੂੰ ਜ਼ਿੰਦਗੀ ਧੋਖਾ ਦੇ ਚੱਲੀ ਫਿਰ ਮੌਤ ਨੂੰ ਵੀ ਅਜਮਾਵਾਂਗੇ। ਜੇ ਉਹ ਵੀ ਬੇਵਫਾ ਨਿਕਲੀ ਫਿਰ ਦੱਸ ਕਿੱਧਰ ਨੂੰ ਜਾਵਾਂਗੇ। ਤੇਰਾ ਹੰਝੂਆਂ ਨਾਲ ਸਵਾਗਤ ਨੀ, ਤੇਰਾ ਹੰਝੂਆਂ ਨਾਲ ਸਵਾਗਤ ਨੀ। ਜਿੱਥੇ ਟੱਕਰੇਂਗੀ ਉਸ ਥਾਂ ਹੋਣੇ, ਤੇਰਾ ਹੰਝੂਆਂ ਨਾਲ ਸਵਾਗਤ ਨੀ। ਜਿੱਥੇ ਟੱਕਰੇਂਗੀ ਉਸ ਥਾਂ ਹੋਣੇ, ਜਿੰਨੇ ਟੁਕੜੇ ਹੋਣੇ ਦਿਲ ਦੇ ਨੀ, ਹਰ ਟੁਕੜੇ ਤੇ ਤੇਰਾ ਨਾਮ ਹੋਣੇ।
1: ਬਸ
0: ਕਈ ਗਾਣੇ ਹੁੰਦੇ ਅਸਲ ਚ ਅਸੀਂ ਪ੍ਰੋਫੈਸ਼ਨਲ ਸਿੰਗਰ ਨਹੀਂ ਹੈਗੇ, ਪਰ ਕਈ ਗਾਣੇ ਨਾ ਜਿਹੜੇ ਚੜੇ ਹੁੰਦੇ ਜਵਾਨ ਦੇ ਉੱਤੇ, ਉਹਦੇ ਚ ਥੋੜੀ ਬਹੁਤੀ ਸੁਰ ਲੈ ਧੱਕੇ ਨਾਲ ਹੀ ਰਲ ਜਾਂਦੀ ਹੈ। ਮੈਨੂੰ ਤਾਂ ਕਰਕੇ ਮੈਨੂੰ ਯਾਦ ਆ ਗਿਆ। ਤੇ ਚਲੋ ਗੱਲ ਉਹੀ ਆ ਫਿਰ, ਉਹ ਦਿਲਾਂ ਦੀ ਦਿਲਾਂ ਤੱਕ ਸਾਂਝ ਹੁੰਦੀ ਆ ਸੈਣੀ ਭਾਈ ਜੀ ਵਿਆਹ ਕੇ।
1: ਬਿਲਕੁਲ, ਥੈਂਕ ਯੂ ਭਾਈ
0: ਜੀ। ਬਾਕੀ ਔਜਲਾ ਬਾਈ ਜੀ ਦੇ ਟੀਚਰਾਂ ਨੇ ਜੋੜਤਾ, ਮੈਂ ਤਾਂ ਕਰਨ ਲੱਗਿਆ ਸੀ ਬੰਦ। ਮੈਂ
1: ਜੇ ਕਿਸੇ ਨੂੰ ਨਾਲ ਜੋੜਦਾ,
0: ਨਹੀਂ ਨਹੀਂ ਕਰ ਲੈ। ਲਵ ਯੂ ਔਜਲਾ ਬਾਈ ਜੀ, ਸਤਿ ਸ੍ਰੀ ਅਕਾਲ।
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸੀ ਜੀ ਮੁਕੱਦਰ ਬਾਈ ਜੀ ਜੁੜੇ ਸੀ, ਤੇ ਲਓ ਫਿਰ ਆਪਾਂ ਜਲਦੀ ਜਲਦੀ ਆਖਰੀ ਖਬਰ ਕਰਕੇ ਤੇ ਫਿਰ ਆਪਾਂ ਜਿਹੜਾ ਨਾਵਲ ਵੱਲ ਨੂੰ, ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਤੇ ਆਖਰੀ ਖਬਰ ਜਿਸ ਦੇ ਉੱਤੇ ਟਰੰਪ ਦੀਆਂ ਵੀ ਅੱਖਾਂ ਸੀ ਨੋਬਲ ਪ੍ਰਾਈਜ਼ ਦੇ ਉੱਤੇ, ਤੇ ਦੇਖਦੇ ਹਾਂ ਅੱਜ ਫਰਾਈਡੇ ਵਾਲੇ ਦਿਨ ਨੂੰ ਕਿਹਦਾ ਜਿਹੜਾ ਨਾਮ ਆ ਗਿਆ ਸਾਹਮਣੇ। ਆਖਰੀ ਖਬਰ ਹੈ ਤੇ ਮਾਲ ਜੀ ਕਹਿੰਦੇ ਆ, ਬੜੀ ਮਾੜੀ ਗੱਲ ਹੈ ਮੁਕੱਦਰ ਜੀ, ਤੁਸੀਂ ਭੁੱਲਣ ਲੱਗ ਪਏ। ਚਲੋ ਸਾਡੀ ਉਮਰ ਦੇ ਭੁੱਲ ਜਾਣ ਤਾਂ ਹੋਰ ਗੱਲ ਹੈ। ਜਿੰਦਾ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ ਜੀਰਾ ਤੋਂ। ਤੇ ਇਸੇ ਤਰ੍ਹਾਂ ਹੀ ਰਾਜਨ ਜੀ ਕਹਿੰਦੇ ਆ, ਮੁਕੱਦਰ ਜੀ ਬਹੁਤ ਖੂਬ ਜੀ, ਤੇ ਮੁਕੱਦਰ ਵੀਰ ਜੀ ਦਾਸ ਹਾਜ਼ਰ ਹੈ ਜੀ। ਤੇ ਮਾਲ ਜੀ ਕਹਿੰਦੇ ਆ, ਬਹੁਤ ਵਧੀਆ ਮੁਕੱਦਰ ਜੀ। ਤੇ ਲੋ ਦੋਸਤੋ, ਅੱਗੇ ਵੱਧਦੇ ਆ। ਨੋਬਲ ਪ੍ਰਾਈਜ਼ ਭਾਰਤੀ ਮੂਲ ਦੀ ਨਵਨੀਤਮ ਪਿੱਲੇ ਨੂੰ ਜਿਹੜਾ 2026 ਦਾ ਸ਼ਾਂਤੀ ਨੋਬਲ ਪੁਰਸਕਾਰ ਮਿਲ ਗਿਆ। ਨਾਰਵੇ ਦੀ ਨੋਬਲ ਕਮੇਟੀ ਨੇ 2026 ਦਾ ਜਿਹੜਾ ਸ਼ਾਂਤੀ ਨੋਬਲ ਪੁਰਸਕਾਰ ਭਾਰਤੀ ਮੂਲ ਦੀ ਨਵਨੀਤਮ ਨਵੀਂ ਪਿੱਲੇ ਨੂੰ ਜਿਹੜਾ ਦੇਣ ਦਾ ਐਲਾਨ ਕੀਤਾ ਹੈ। ਦੱਖਣੀ ਅਫਰੀਕਾ ਦੇ ਵਿੱਚ ਜਨਮੀ ਪਿੱਲੇ ਨੇ ਜਿਹੜਾ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਨ ਵਾਲੇ ਨੈਲਸਨ ਮੰਡੇਲਾ ਸਮੇਤ ਕਈ ਲੋਕਾਂ ਦੀ ਮਦਦ ਕੀਤੀ ਸੀਗੀ। ਨਵੀਂ ਜਿਹੜਾ ਇਹ ਪਿੱਲੇ ਹੈ, ਦੱਖਣੀ ਅਫਰੀਕਾ ਦੀ ਨਾਗਰਿਕ ਅਤੇ ਕਾਨੂੰਨਦਾਨ ਨੇ। ਉਨ੍ਹਾਂ ਦਾ ਜਨਮ ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ ਦੇ ਵਿੱਚ ਭਾਰਤੀ ਤਾਮਿਲ ਮੂਲ ਦੇ ਪਰਿਵਾਰ ਦੇ ਵਿੱਚ ਹੋਇਆ ਤੇ ਉਨ੍ਹਾਂ ਦੇ ਮਾਪੇ ਭਾਰਤ ਦੇ ਨਾਲ ਸੰਬੰਧਿਤ ਸਨ। ਪਿੱਲੇ ਨੂੰ ਜੰਗੀ ਅਪਰਾਧਾਂ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਕੌਮਾਂਤਰੀ ਕਾਨੂੰਨ ਨੂੰ ਮਜ਼ਬੂਤ ਕਰਨ ਦੇ ਲਈ ਕੀਤੇ ਯਤਨਾਂ ਵਾਸਤੇ ਇਹ ਸਨਮਾਨ ਦਿੱਤਾ ਗਿਆ। ਨੋਬਲ ਕਮੇਟੀ ਨੇ ਕਿਹਾ ਕਿ ਦੁਨੀਆਂ ਦੇ ਵਿੱਚ ਜੰਗਾਂ ਅਤੇ ਟਕਰਾਅ ਵੱਧ ਰਹੇ ਨੇ, ਅਜਿਹੇ ਸਮੇਂ ਸ਼ਾਂਤੀ ਕਾਇਮ ਰੱਖਣ ਦੇ ਲਈ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨੀ ਅਤੇ ਇਸ ਨੂੰ ਜਿਹੜਾ ਹੋਰ ਵੀ ਮਜ਼ਬੂਤ ਬਣਾਉਣਾ ਬੇਹੱਦ ਜ਼ਰੂਰੀ ਹੈ। ਪੁਰਸਕਾਰ ਮਿਲਣ ਮਗਰੋਂ ਪਿੱਲੇ ਨੇ ਅਮਰੀਕੀ ਰਾਸ਼ਟਰਪਤੀ ਔਰਤ ਹੈ ਦੋਸਤੋ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਵਿਅੰਗ ਵੀ ਕੀਤਾ। ਜਦੋਂ ਉਨ੍ਹਾਂ ਦੇ ਸਾਥੀਆਂ ਨੇ ਪੁਰਸਕਾਰ ਮਿਲਣ ਦੇ ਉੱਤੇ ਤਾੜੀਆਂ ਮਾਰੀਆਂ ਤਾਂ ਪਿੱਲੇ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਕਿ ਜੇ ਤੁਸੀਂ ਕੁਝ ਹੋਰ ਤਾੜੀਆਂ ਮਾਰੋਗੇ ਤਾਂ ਸ਼ਾਇਦ ਮੈਂ ਇਹ ਪੁਰਸਕਾਰ ਟਰੰਪ ਦੇ ਨਾਲ ਵੰਡ ਲਵਾਂ। ਨੋਬਲ ਕਮੇਟੀ ਦੇ ਮੁਖੀ ਨੇ ਕਿਹਾ ਕਿ ਨਾਰਵੇ ਤੋਂ ਜਿਹੜਾ ਫੋਨ ਆਵੇ ਤਾਂ ਜ਼ਰੂਰ ਚੁੱਕਿਓ। ਆਮ